0: ਜੀ ਮਿਲ ਜਾਂਦੀ ਸੀਗੀ
1: ਕਾਲ
0: ਰਾਈਟ ਤੇ ਉਹ ਫਿਰ ਪਿੰਡਾਂ ਚ ਸਾਡੇ ਲਾਗੇ ਪਿੰਡ ਦੇ ਲਾਗੇ ਫੋਨ ਆ ਗਿਆ ਸੀਗਾ ਲਾਗੇ ਉੱਥੇ ਲੈਣ ਆ ਗਈ ਸੀ ਜਲਦੀ ਫਿਰ ਉੱਥੇ ਉੱਥੋਂ ਜਾ ਕੇ ਕਾਲ ਕਰਦੇ ਹੁੰਦੇ ਸੀ ਉੱਥੇ ਬੁੱਕ ਕਰਦੇ ਹੁੰਦੇ ਜਾ ਫਿਰ ਉੱਥੇ ਫਿਰ ਹੁਣ ਇੱਕ ਹਰਭਜਨ ਦਾ ਗਾਣਾ ਵੀ ਇੱਥੇ ਆ ਗਿਆ ਯਾਰ
1: ਕਿਹੜਾ
0: ਕਾਲ ਤੇ
1: ਜਲੰਧਰ ਤੋਂ ਤੇ ਮੁੱਦਤ ਮਗਰੋਂ ਪੁੱਛਿਆ ਇਹਨਾਂ ਹਾਲ ਜਲੰਧਰ ਤੋਂ ਤੇ ਵਾਹ ਤੁਸੀਂ ਦੇਖੋ ਇਹ ਗਾਣਾ ਕਿਵੇਂ ਬਣਿਆ ਸੋ ਇਹ ਗਾਣਾ ਜਦੋਂ ਬਾਬੂ ਸਿੰਘ ਮਾਨ ਜੀ ਨੇ ਲਿਖਿਆ ਨਾ ਮਾਨ ਸਾਹਿਬ ਨੇ ਮੈਨੂੰ ਲੱਗਦਾ ਜਲੰਧਰੋਂ ਕਿਤੇ ਨਹੀਂ ਮਾਨ ਸਾਹਿਬ ਨੇ ਹਰਭਜਨ ਮਾਨ ਜੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਵੀ ਯਾਰ ਗੱਲ ਹੀ ਨਹੀਂ ਹੋਈ ਇੰਨਾ ਚਿਰ ਹੋ ਗਿਆ ਕੋਈ ਇੱਦਾਂ ਦੀ ਗੱਲ ਸੀਗੀ ਤੇ ਉਹ ਕਹਿੰਦੇ ਕਿ ਤੂੰ ਹਰਭਜਨ ਕਿੱਥੇ ਆ ਤੇ ਉਹ ਕਹਿੰਦੇ ਵੀ ਮਾਨ ਸਾਹਿਬ ਮੈਂ ਜਲੰਧਰ ਆਇਆ ਹੋਇਆ ਪ੍ਰੋਗਰਾਮ ਲਾਉਣ ਉਹ ਕਹਿੰਦੇ ਕੱਢ ਕਾਪੀ ਪੈਨ ਤੇ ਲਿਖ ਕਿ ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ ਮੁੱਦ ਤਾਂ ਮਗਰੋਂ ਪੁੱਛਿਆ ਨਾ ਹਾਲ ਜਲੰਧਰ ਤੋਂ ਸੋ ਜਿਹੜੇ ਯਾਰ ਲੈਜੈਂਡਰੀ ਲੇਖਕ ਹੁੰਦੇ ਆ ਨਾ ਉਹਨਾਂ ਨੂੰ ਫਿਰ ਕੋਈ ਨਾ ਕੋਈ ਗੱਲ ਐਂ ਰੈਂਡਮਲੀ ਆ ਜਾਂਦੀ ਆ ਸੋ ਬਾਬੂ ਸਿੰਘ ਮਾਨ ਮਰਾੜਾ ਵਾਲੇ ਯਾਰ ਕਿਆ ਕਰਮ ਹੈ ਕਿਆ ਕਮਾਲ ਦੇ ਇਨਸਾਨ ਨੇ ਯਾਰ ਵਾਹ ਓਕੇ ਇੱਕ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਾਉਣੀ ਹੈ ਪੈਸ਼ਨ ਰੂਫਿੰਗ ਦੀ ਟੀਮ ਨੂੰ ਤੁਸੀਂ ਜ਼ਰੂਰ ਕਾਲ ਕਰੋ ਅਤੇ ਪੈਸ਼ਨ ਰੂਫਿੰਗ ਦੇ ਗੁਲਾਲ ਹੁਣ ਦੇਖੋ ਸਮਾਂ ਅਤੇ ਮੌਸਮ ਠੀਕ ਹੈ ਪਲੀਜ਼ ਡਿਲੇ ਨਾ ਕਰੋ ਨਵੀਂ ਰੂਫ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ 6479199413 ਪੈਸ਼ਨ ਰੂਫਿੰਗ ਸਨੋ ਪੈਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਤੁਸੀਂ ਰੂਫ ਲਗਵਾ ਲਓ 6479199913 ਪੈਸ਼ਨ ਰੂਫਿੰਗ 1706 ਹੈਲੋ ਸਤਿ ਸ਼੍ਰੀ ਅਕਾਲ
0: ਭਾਜੀ ਮੈਂ ਅੱਛਾ ਮੈਨੇ ਮੇਰੇ ਦਿਮਾਗ ਚੋਂ ਮੈਂ ਵੀ ਇਹ ਕਹਾਣੀ ਸੁਣੀ ਸੀ ਹਰਭਜਨ ਮਾਨ ਦੀ ਪਰ ਮੈਨੂੰ ਲੱਗਾ ਸੀ ਬੱਬੂ ਮਾਨ ਦੀ ਗੱਲ ਕਰ ਰਹੇ ਮੈਨੂੰ ਨਹੀਂ ਪਤਾ ਬਾਬੂ ਸਿੰਘ ਮਾਨ ਦੀ ਗੱਲ
1: ਹੋਈ ਨਹੀਂ ਨਹੀਂ ਨਹੀਂ ਬਾਬੂ ਸਿੰਘ ਮਾਨ ਜੋ ਰਾਈਟਰ ਨੇ
0: ਰਾਈਟਰ ਨੇ ਠੀਕ ਠੀਕ ਮੈਨੂੰ ਲੱਗਾ ਬੱਬੂ ਮਾਨ ਨਾਲ ਹੀ ਸੀਗਾ
1: ਹਾਂ ਨਹੀਂ ਨਹੀਂ ਬੱਬੂ ਮਾਨ ਨਾਲ
0: ਤੇ ਸੈਕਿੰਡਲੀ ਜਿਹੜਾ ਆਪਣੇ ਫੋਨ ਜਦੋਂ ਆਏ ਸੀ ਨਾ ਨਵੇਂ ਨਵੇਂ ਮੈਨੂੰ ਯਾਦ ਹੈ ਉਦੋਂ ਉਦੋਂ ਜਦੋਂ ਇੱਕ BSNL ਕਨੈਕਟ ਦੇ ਫੋਨ ਹੁੰਦੇ ਸੀ
1: ਅੱਛਾ
0: ਉਹ ਨੰਬਰ ਉਹਦਾ ਕਵਰਡ ਹੁੰਦਾ ਸੀ ਜਮੈਟਰੀ ਵਾਂਗੂ ਖੁੱਲਦਾ ਹੁੰਦਾ ਸੀ ਥੱਲੇ ਨੂੰ ਤੇ ਇੱਕ ਉਹ ਹੁੰਦਾ ਸੀ ਫਿਰ ਸਪਾਈਸ ਦੇ ਵੀ ਫੋਨ ਆਏ ਸੀ ਉਦੋਂ ਆਈਡੀਆ ਦੇ ਸਪਾਈਸ ਤੇ ਹਨ ਇਹ ਕੰਪਨੀ ਹੁੰਦੀ ਸੀ ਜਿਵੇਂ ਇੱਥੇ ਹੈ ਨਾ ਆਪਣੇ ਬੈਲੋ
1: ਜਿਵੇਂ ਰੋਜਰਸ ਬੈਲਾ ਦੇ ਫੋਨ ਪਰ ਤੁਸੀਂ ਗੱਲ ਕਰ ਰਹੇ ਹੋ ਆਪਣੇ ਮੋਬਾਈਲ ਫੋਨ ਦੀ ਜਾਂ ਜਦੋਂ ਲੈਂਡਲਾਈਨ ਲੱਗੇ ਆ
0: ਨਹੀਂ ਮੋਬਾਈਲ ਫੋਨ ਦੀ
1: ਨਹੀਂ ਮੈਂ ਗੱਲ ਕਰ ਰਿਹਾ ਉਸ ਸਮੇਂ ਦੀ ਜਦੋਂ ਆਪਣੇ ਕੋਲ ਮੋਬਾਈਲ ਫੋਨ ਤਾਂ ਚਲੋ ਉਦੋਂ ਹੈ ਨਹੀਂ ਸੀ ਲੈਂਡਲਾਈਨਾਂ ਦੀ ਗੱਲ ਕਰ ਰਹੇ ਹਾਂ ਆਪਾਂ
0: ਅੱਛਾ ਅੱਛਾ ਮੈਂ ਦੱਸ ਰਿਹਾ ਜਦੋਂ ਨਵੇਂ ਨਵੇਂ ਮੋਬਾਈਲ ਉੱਥੇ ਇੰਟਰੋਡਿਊਸ ਹੋਏ ਸੀ ਨਾ
1: ਜੀ
0: ਉਦੋਂ ਫਿਰ ਰਿਲਾਇੰਸ ਦੇ ਆਏ ਸੀ ਵਾਈਟ ਵਾਈਟ ਜਿਹੇ ਕਲਰ ਦੇ ਰਿਲਾਇੰਸ ਦੇ
1: ਅੱਛਾ ਅੱਛਾ ਅੱਛਾ ਅੱਛਾ ਪਰ ਤੁਸੀਂ ਤੁਹਾਡੀ ਕੀ ਏਜ ਹੈ
0: ਯਾਰਸ ਹੁੰਦਾ ਸੀ ਮੇਰੀ 35 ਹੈ ਜੀ
1: 35 ਸੋ ਤੁਸੀਂ ਤਾਂ ਤੁਹਾਨੂੰ ਤਾਂ ਯਾਦ ਹੀ ਨਹੀਂ ਹੋਣਾ ਉਹ ਸਮਾਂ ਜਦੋਂ ਫੋਨ ਨਹੀਂ ਸੀ ਹੁੰਦੇ
0: ਜੇ ਫੋਨ ਨਹੀਂ ਸੀ ਹੁੰਦੇ ਨੀ ਯਾਦ ਹੈ ਕਿ ਹਾਂ ਜਦੋਂ ਫੋਨ ਲੱਗਾ ਸੀ ਕਰੇ ਉਦੋਂ ਯਾਦ ਹੈ ਕਿ ਫਸਟ ਲੱਗਾ ਸੀ
1: ਸਾਨੂੰ ਕਹਿੰਦੇ ਇੰਨਾ ਚਾ ਅਸੀਂ ਸਕੂਲੋਂ ਘਰੇ ਜਾਣਾ ਤੇ ਬਸ ਜਿਹੜੀ ਰਿੰਗ ਟੋਨ ਡਾਇਲ ਟੋਨ ਉਹ ਹੀ ਸੁਣੀ ਜਾਣੀ ਚਲੋ ਥੈਂਕ ਯੂ ਬਹੁਤ ਸ਼ੁਕਰੀਆ ਸੋ ਗਾਣਾ ਵੀ ਲਾਉਂਦੇ ਤੁਹਾਡੇ ਲਈ ਡੋਂਟ ਵਰੀ ਇੱਕ ਮੈਂ ਤੁਹਾਨੂੰ ਪਹਿਲਾਂ ਮੈਸੇਜ ਦੇ ਦੇਵਾਂ ਫਿਰ ਗਾਣਾ ਵੀ ਲਾਵਾਂਗੇ ਤੇ ਗੱਲਾਂ ਬਾਤਾਂ ਵੀ ਹੋਣਗੀਆਂ ਯਾਦ ਰੱਖੋ ਤੁਸੀਂ 5 ਰਿਵਰਸ ਡਕਟ ਕਲੀਨਿੰਗ ਨੂੰ ਹੁਣ ਹੀਟ ਹੌਲੀ ਹੌਲੀ ਸਾਰੇ ਆਨ ਕਰ ਰਹੇ ਘਰਾਂ ਦੀ ਹੀਟ ਚਲਾਉਣ ਤੋਂ ਪਹਿਲਾਂ ਪਹਿਲਾਂ ਨਾ ਡਕਟ ਕਲੀਨ ਕਰਾ ਲਓ ਨਾਲੇ ਆਪਣੇ ਵੈਂਟ ਸਾਫ਼ ਹੋ ਜਾਣਗੇ ਸਾਰੀ ਜਿੰਨੀ ਡਸਟ ਹੈ ਉਹ ਸਾਰੀ ਸਾਫ਼ ਹੋ ਜੂਗੀ ਸੋ 5 ਰਿਵਰਸ ਡਕਟ ਕਲੀਨਿੰਗ 4376887750 4376887750 ਬਹੁਤ ਰੀਜ਼ਨੇਬਲ ਰੇਟ ਡਕ ਕਲੀਨਿੰਗ ਲਈ 437-688-7750 ਬਾਈ ਬਾਈ ਨਹੀਂ ਬਾਈ ਬਾਈ ਨਹੀਂ 5222 ਬਾਈ ਹਾਂਜੀ
2: ਕੀ ਹਾਲ ਹੈ ਜੀ ਵੀਰੇ
1: ਮੈਂ ਪਤਾ ਨਹੀਂ ਕਿਉਂ ਮੈਨੂੰ ਪਹਿਲਾਂ ਲੱਗਿਆ ਵੀ ਬਾਈ ਬਾਈ ਤੁਹਾਡਾ ਨੰਬਰ ਹੈ ਮੈਂ ਤਾਰੀਫ ਕਰਨ ਲੱਗਿਆ ਸੀ ਤੁਹਾਡੀ ਚਲੋ ਫਿਰ ਵੀ ਬਾਈ ਤਾਂ ਹੈਗਾ ਹੀ ਹੈ
2: ਹਾਂਜੀ ਹੈ ਬਾਈ ਤਾਂ ਹੈਗਾ ਹੀ ਹੈ ਜੀ ਬਾਈ ਮੈਂ ਕਿਹਾ ਜਦੋਂ ਫੋਨ ਲੱਗੇ ਸੀ ਨਾ ਆ ਵੀ ਇੱਕ ਸੀਗਾ ਗੱਲ ਜਿਹਨਾਂ ਦੇ ਘਰ ਜਦੋਂ ਫੋਨ ਨਵੇਂ ਨਵੇਂ ਲੱਗੇ ਸੀ ਨਾ ਜਿਵੇਂ ਕੋਟੀਆਂ ਸਵਾਟਰ ਆਪਣੇ ਪੱਛਮ ਦੇ ਬੀਬੀਆਂ ਕਰਦੀਆਂ ਹੁੰਦੀਆਂ ਸੀਗੀਆਂ ਤਿਆਰ ਫੋਨਾਂ ਦੇ ਉੱਤੇ ਰੱਖਣ ਨੂੰ ਕਵਰ ਵੀ ਤਿਆਰ ਕੀਤਾ ਜਾਂਦਾ ਸੀ, ਫੋਨ ਢੱਕ ਕੇ ਰੱਖਣਾ, ਏਦਾਂ ਨੀ ਹੈਗਾ ਕਿ ਫੋਨ ਉਦੋਂ ਜੇ ਦੀ ਹੱਥ ਪਾ ਲੋਗੇ, ਨਾ ਨੀ ਨਾ, ਸਪੈਸ਼ਲ ਉਹਦੇ ਲਈ ਇੱਕ ਕੋਈ ਵੀ ਆਪਾਂ ਕਹਿ ਲੋ ਵੀ ਇੱਕ ਸੈਲਫ ਬਣਦੀ ਸੀਗੀ ਜਾਂ ਕੋਈ ਵੀ ਇੱਕ ਗਰਾਜ ਬਣਦਾ ਸੀ, ਐਨ ਉਹਦੇ ਵਿੱਚ ਰੱਖਿਆ ਜਾਂਦਾ ਸੀਗਾ,
1: ਇੰਨਾ ਸਾਂਭਿਆ ਜਾਂਦਾ ਸੀ, ਹੈ
2: ਇੰਨਾ ਸਾਂਭਿਆ ਜਾਂਦਾ ਸੀਗਾ ਜੀ। ਫਿਰ ਤਾਂ ਹੀ ਤਾਂ ਉਦੋਂ ਗਾਣਾ ਆਇਆ ਸੀ ਜੀ, ਤੂੰ ਚਿੱਠੀਆਂ ਪਾਉਣੀਆਂ ਭੁੱਲ ਗਈ ਨੀ ਜਦੋਂ ਦਾ ਟੈਲੀਫੋਨ ਲੱਗਿਆ।
1: ਉਹ ਭਲੇ ਕਿਹਦਾ ਗਾਣਾ
2: ਇਹ ਗਾਣਾ, ਹਾਂ ਕੀ ਤਾਂ ਮੈਨੂੰ ਇੰਨਾ ਨੀ ਪਤਾ, ਸੁਣਿਆ ਤਾਂ ਬਹੁਤ ਆ, ਆਪਣੇ ਕੋਲ ਸੀਗਾ ਉੱਥੇ ਲਵਾਇਆ ਹੋਇਆ ਪਿੰਡ ਜੀ, ਪੀਸੀਓ ਸੀਗਾ ਜੀ, ਮੈਂ ਐਸਟੀਡੀ ਆਈ ਐਸ ਡੀ, ਉਹ ਕੈਬਨ ਬਣਾਇਆ ਹੋਇਆ ਸੀਗਾ, ਕੈਬਨ ਚ ਬੈਠ ਕੇ ਗੱਲਾਂ ਗੁੱਲਾਂ ਮਾਰ ਕੇ ਜਾਂਦੇ ਸੀ ਬੰਦੇ।
1: ਤੁਹਾਡੇ ਤੁਹਾਡੇ ਘਰ ਕਦੋਂ ਲੱਗਿਆ, ਕਿਹੜੇ ਸਾਲ ਚ ਫੋਨ ਲੱਗਿਆ? ਐਕਸਾਈਟਮੈਂਟ ਸੀਗੀ ਕਿ ਬੋਲੇ ਵੀ ਫੋਨ ਲੱਗ ਗਿਆ?
2: ਹੁਣ ਉਹ ਤਾਂ ਫਿਰ ਪਹਿਲਾਂ ਮੈਂ ਜਦੋਂ ਸੰਭਾਲੀ ਆਪਦੀ ਸੁਰਤ ਜੀ, ਮੈਨੂੰ ਲੱਗਦਾ 2000 ਚ ਸੰਭਾਲੀ ਆ।
1: ਅੱਛਾ,
2: ਹਾਂਜੀ, ਉਦੋਂ ਫਿਰ ਪੀਸੀ ਵਾਲਾ ਮਾਹੌਲ ਸਾਰਾ ਹੀ ਚੱਲ ਰਿਹਾ ਸੀਗਾ।
1: ਤੁਹਾਡਾ ਤੁਹਾਡੀ ਕੀ ਏਜ ਹੈ?
2: ਇਹ ਤਾਂ ਥੋੜੀ ਹੋਈ ਹੈ ਜੀ, ਮੈਨੂੰ ਲੱਗਦਾ 33-32 ਦੀ
1: ਲੱਗਦਾ, ਤੁਹਾਨੂੰ ਯਾਦ ਹੀ ਨਹੀਂ ਵੀ ਕੀ ਉਮਰ ਹੈ?
2: ਲਓ ਇਹ ਹੁਣ ਯਾਦ ਰੱਖਣੇ ਵਾਲੀ ਗੱਲਾਂ ਥੋੜੀ ਨੇ ਸਾਰਿਆਂ ਨੂੰ
1: ਦੱਸਣੇ। ਚਲੋ ਠੀਕ ਹੈ, ਓਕੇ, ਥੈਂਕ ਯੂ, ਥੈਂਕ ਯੂ, ਓਕੇ। ਆਪਣੀ ਨਹੀਂ ਉਮਰ ਤਾਂ ਬੰਦਾ ਯਾਦ ਹੀ ਰੱਖਦਾ। ਉਹਨੇ ਰਾਈਟ ਵੇ ਵਾਪਸ ਪੈਰਾਡਾਈਜ਼ ਡਿਵੈਲਪਮੈਂਟਸ ਦੇ ਘਰ ਜਿਹੜੇ ਨੇ ਉਹਨਾਂ ਦੀ ਜਾਣਕਾਰੀ ਲੈ ਲਈਏ। ਕਿਆ ਪ੍ਰਾਈਸ ਹੈ? 6,38,000 ਤੋਂ ਘਰ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com, very good, paradisedevelopments.com ਤੇ ਤੁਸੀਂ ਜ਼ਰੂਰ ਜ਼ਰੂਰ ਵਿਜ਼ਿਟ ਕਰੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਇਹਨਾਂ ਨੇ ਬੜੇ ਵੱਡੇ ਵੱਡੇ ਡਿਸਕਾਊਂਟ ਲਾਏ ਨੇ ਟਰੱਕਾਂ ਦੇ ਨਵੇਂ ਟਾਇਰਾਂ ਦੇ ਲਈ, ਤੇ ਨੰਬਰ ਹੈ 6472346293 6472346293 4802। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਦੇਖੋ ਜੀ, ਜਦੋਂ ਇੰਡੀਆ ਚ ਫੋਨ ਨਾ ਸੀ ਹੁੰਦੇ, ਪਹਿਲਾਂ ਤਾਂ ਨੇੜੇ ਦੇ ਸ਼ਹਿਰ ਨੂੰ ਫੋਨ ਕਰਦੇ ਹੁੰਦੇ ਸੀ।
1: ਅੱਛਾ,
3: ਜਦੋਂ ਕਿਤੇ ਕਾਲ ਕਰਨੀ ਹੈ ਇੱਥੋਂ, ਲਾਗੇ ਹੁਸ਼ਿਆਰਪੁਰ ਪੈਂਦਾ ਤਾਂ ਉੱਥੇ ਨੂੰ ਕਾਲ ਕਰਦਾ ਹੁੰਦਾ ਸੀ।
1: ਅੱਛਾ,
3: ਤੇ ਫਿਰ ਹੌਲੀ ਹੌਲੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲਣ ਲੱਗ ਪਿਆ ਟੈਲੀਫੋਨ।
1: ਹਾਂ, ਤਾਂ ਹੀ ਸਾਰੇ ਇੱਕ ਵੀਰ ਹੋਣੇ ਕਹਿੰਦੇ ਕਿ ਜਿਹੜੇ ਸਰਪੰਚ ਹੁੰਦੇ ਸੀ ਉਹਨਾਂ ਦੇ ਘਰੇ ਲੱਗਦਾ ਸੀਗਾ ਟਾਵਰ,
3: ਉਹਨਾਂ ਦੇ ਲੱਗਣ ਲੱਗ ਪਏ ਸੀ ਜੀ ਇਸ ਤਰ੍ਹਾਂ ਦਾ 93-94 ਗਜ਼ ਵਾਲੇ।
1: ਅੱਛਾ,
3: ਤਾਂ ਫਿਰ ਐਸਟੀਡੀ ਪੀਸੀਓ ਚੱਲ ਪਏ।
1: ਹਾਂ,
3: ਫਿਰ 95-96 ਗਜ਼ ਵਾਲੇ ਹਗਾਣਾ ਆਇਆ ਸੀ ਜਦੋਂ ਦਾ ਟੈਲੀਫੋਨ ਲੱਗਿਆ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਿਆ,
1: ਕਿਆ ਬਾਤ ਹੈ। ਅੱਛਾ,
3: ਠੀਕ ਹੈ ਜੀ, ਤਾਂ ਸਾਡੇ ਘਰ ਭਰਾਵਾ ਉਹਦਾ ਲੱਗਾ ਸੀ 97-98 ਗਜ਼ ਵਾਲੇ। ਉਸ ਵੇਲੇ ਸਾਰੀ ਦੁਨੀਆ ਦੇ ਨਹੀਂ ਹੈਗਾ ਘਰ, ਤਾਂ ਫਿਰ ਉਸ ਵੇਲੇ ਵੀ ਕੋਈ ਕੋਈ ਲਵਾਉਂਦਾ ਸੀ
1: ਜੀ,
3: ਉਸ ਵੇਲੇ ਵੀ ਸਾਰੀ ਦੁਨੀਆ ਦੇ ਨਹੀਂ ਲਵਾਉਂਦੇ
1: ਹੁੰਦੇ ਜੀ, ਫਿਰ ਸਾਰੇ ਇੱਕ ਦੂਜੇ ਦਾ ਪਿੰਡ ਵਰਤੀ ਜਾਂਦੇ ਸੀ ਨਾ।
3: ਹਾਂਜੀ ਹਾਂਜੀ, ਵਰਤੀ ਜਾਂਦੇ ਸੀ ਇੱਕ ਦੂਜੇ ਦੇ। ਤਾਂ ਫਿਰ ਇੱਥੇ $2.5-$2.5 ਦਾ ਮਿੰਟ ਦੇ ਬਿਲ ਕੈਨੇਡਾ ਨੂੰ ਦਿੰਦੇ ਹੁੰਦੇ ਸੀ ਮਿੰਟ ਦੇ ਪੈਸੇ,
1: ਮਹਿੰਗੇ ਸੀਗੇ ਬਹੁਤ ਜ਼ਿਆਦਾ।
3: ਫਿਰ ਸਪ੍ਰਿੰਟ ਕੈਨੇਡਾ ਆਇਆ, ਫਿਰ ਥੋੜਾ ਜਿਹਾ ਘੱਟ ਕੀਤਾ।
1: ਅੱਛਾ, ਸਪ੍ਰਿੰਟ ਵੀ ਆਇਆ ਸੀ? ਹਾਂ, ਸਪ੍ਰਿੰਟ ਬਾਰੇ ਤਾਂ ਮੈਨੂੰ ਯਾਦ ਨਹੀਂ ਸੀ, ਸਪ੍ਰਿੰਟ ਬਾਰੇ।
3: ਸਪ੍ਰਿੰਟ ਆਇਆ ਸੀ ਉਹਦੇ ਜਿੱਦਾਂ ਉਹਦੇ ਬਰਾਬਰ ਦੇ ਬਿਲ ਕੈਨੇਡਾ ਦੇ।
1: ਜੀ ਜੀ ਜੀ,
3: ਸਪ੍ਰਿੰਟ ਫਿਰ ਰੋਜਰ ਨੇ ਖਰੀਦਿਆ ਛੱਡ ਪਾਈ।
1: ਜੀ ਜੀ ਜੀ,
3: ਚਲੋ ਹੁਣ ਤਾਂ ਚਲੋ ਫ੍ਰੀ ਹੋ ਗਏ, ਹੁਣ ਤਾਂ ਫ੍ਰੀ
1: ਦੀ ਬਰਾਬਰ ਹੀ ਹੈ ਬਿਲਕੁਲ।
3: ਹੁਣ ਤਾਂ ਹੈ ਜੀ, ਵਟਸਐਪ ਤੇ ਚੱਲੀ ਜਾਂਦਾ ਕੰਮ, ਹੈ ਨਾ।
1: ਜੀ ਜੀ ਜੀ, ਸਹੀ ਗੱਲ ਹੈ। ਟੌਰ ਦੀ ਗੱਲ ਸੀਗੀ ਨਾ ਵੀ ਮੇਰੇ ਕੋਲ ਤਾਂ ਫੋਨ ਆ ਬਈ
3: ਉਹ ਬੰਨਵੇ ਦੀ ਗੱਲ
1: ਚਲੋ ਸ਼ੁਕਰੀਆ
3: ਲੰਬਾ ਜਿਹਾ ਹੁੰਦਾ ਨਾ ਭਾ
1: ਬਿਲਕੁਲ ਬਿਲਕੁਲ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਕਾਲ ਕਰਨ ਲਈ ਸੁਖ ਭਾਜੀ ਸਾਡੇ ਨਾਲ ਇੱਕ ਵਾਰ ਫਿਰ ਸੁਖ ਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਬੀ ਬਾਈ ਜੀ ਬਿਲਕੁਲ ਪਰਿਵਾਰਾਂ ਤੱਕ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਇਸ ਵੀਕਐਂਡ ਉੱਪਰ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਨਵੇਂ ਨਵੇਂ ਮਾਡਲ ਜਿਵੇਂ ਬਰਸਾਚੇ ਵਾਲੇ ਮਾਡਲ ਆਡੀ ਵਾਲੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਬਹੁਤ ਜਿਹੜੇ ਬ੍ਰਾਂਡਡ ਨਿਊ ਅਰਾਈਵਲ ਫਰਨੀਚਰ ਸਾਡੇ ਕੋਲ ਪਹੁੰਚ ਚੁੱਕਾ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਇਸ ਵੀਕਐਂਡ ਦੇ ਉੱਪਰ ਜਿਹੜੀ ਸੇਲ ਲੱਗਣ ਜਾ ਰਹੀ ਆ ਪ੍ਰਾਈਜ਼ਾਂ ਤਾਂ ਲੋਐਸਟ ਮਿਲਣੀਆਂ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਦਿੱਤੇ ਜਾਣੇ ਆ ਸੋ ਨਾਲ ਦੀ ਨਾਲ ਤੁਸੀਂ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਬਾਈ ਜੀ ਜਿਹਨਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ ਜੀ ਹਾਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 ਚੇਅਰ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਜਿਹਦੀ ਰੈਗੂਲਰ ਕੀਮਤ $800-900 ਸੀ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ $299 ਦਾ ਜੀ ਹਾਂ $299 ਦੇ ਵਿੱਚ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾਣਾ ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਵੇਟ ਕਰ ਰਹੇ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ 6685 ਟੋਮਗਨ ਰੋਡ ਨਬੀ ਬਾਜੀ
1: ਕੀ ਬਾਤ ਹੈ ਵੈਰੀ ਗੁੱਡ 6085 ਟੋਮਗਨ ਰੋਡ ਸੁਣ ਲਈਏ ਦੋ ਬੋਲ ਫਿਰ ਇਸ ਗੀਤ ਦੇ

0: ਕਿਹਾ ਬਾਤ ਹੈ, ਵੈਰੀ ਗੁੱਡ। ਹੁਣ ਜਦੋਂ ਦਾ ਫੇਸ ਟਾਈਮ ਹੋ ਗਿਆ ਫਿਰ ਕੀ ਹੋਇਆ, ਬੜੀਆਂ ਚੀਜ਼ਾਂ ਚੇਂਜ ਹੋ ਗਈਆਂ। ਦੇਖੋ ਉਦੋਂ ਤੋਂ ਇਕੱਲਾ ਟੈਲੀਫੋਨ ਹੀ ਲੱਗਿਆ ਸੀਗਾ, ਚਿੱਠੀਆਂ ਚਲੋ ਪਾਉਣੀਆਂ ਭੁੱਲ ਗਈ, ਬਟ ਉਸ ਤੋਂ ਬਾਅਦ ਹੁਣ ਅੱਜ ਦੇ ਸਮੇਂ 'ਚ ਕੀ ਗਾਣਾ ਬਣ ਸਕਦਾ। ਫੇਸ ਟਾਈਮ ਆ ਗਿਆ, ਏ ਆਈ ਆ ਗਿਆ, ਯੇ ਵੋ, ਕਿੰਨੀਆਂ ਚੀਜ਼ਾਂ ਯਾਰ ਦੇਖੋ ਰਾਤੋਂ ਰਾਤ ਨਹੀਂ ਬਟ ਚਲੋ ਬਦਲ ਬਹੁਤ ਗਈਆਂ। ਮੱਲੀ ਟੈਂਟ, ਠੰਡ ਠੁੰਡ ਹੋ ਗਈ ਥੋੜ੍ਹੀ ਬਹੁਤੀ। ਹੁਣ ਤੁਸੀਂ ਫੰਕਸ਼ਨ ਕਰ ਰਹੇ ਹੋ ਕੋਈ ਵਿਆਹ ਸ਼ਾਦੀ ਦਾ ਜਾਂ ਕੋਈ ਹੋਰ, ਤਾਂ ਟੈਂਟ ਜ਼ਰੂਰ ਲਗਵਾਓ ਮੱਲੀ ਟੈਂਟ ਸਰਵਿਸਿਜ਼ ਤੋਂ। ਇਹਨਾਂ ਕੋਲ ਹੀਟਰ ਵੀ ਬਹੁਤ ਸਾਰੇ ਅਵੇਲੇਬਲ ਨੇ, ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਇਹਨਾਂ ਕੋਲ ਨੇ। ਤੁਹਾਡੇ ਘਰ ਦੇ ਬਾਹਰ ਵਾਸ਼ਰੂਮ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਸੋਹਣਾ, ਬਾਹਰ ਰੱਖ ਦੇਣਗੇ। ਸੋ ਮੱਲੀ ਟੈਂਟ 6479992569, 6479992569, ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਉਸ ਦੇ ਨਾਲ ਨਾਲ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ। ਸਿੰਪਲੀ ਇੰਡੀਅਨ ਤੇ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਇੱਕ ਲਓ ਤੇ ਇੱਕ ਫ੍ਰੀ। 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, 85 ਮੌਂਟਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰਵੇ, ਬਵੇੜਨ ਸਿੰਘ ਯੂਜ਼ੀ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਇਹਨਾਂ ਨੂੰ ਨਾਲ ਕੁਝ ਇੱਕ ਇੰਪਲੋਈਜ਼ ਚਾਹੀਦੇ ਆ, ਡਿਸ਼ ਵਾਸ਼ਰ, ਸਰਵਰ, ਮੈਨੇਜਰ ਅਤੇ ਸ਼ੈਫ। ਵਟਸਐਪ 'ਤੇ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ, 9057948111, 9057948111, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਇੱਕ ਯਾਰ ਜੇ ਤੁਹਾਡੇ ਕੋਲ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ, ਇੱਕ ਕੰਪਨੀ ਉਹਨਾਂ ਨੂੰ ਕੰਸਟਰਕਸ਼ਨ ਦੇ ਬਹੁਤ ਸਾਰੇ ਵਰਕਰ ਚਾਹੀਦੇ ਆ, ਜੈਗ ਭਾਜੀ ਨੂੰ ਫੋਨ ਕਰ ਲਓ। ਕੰਸਟਰਕਸ਼ਨ ਲਈ ਇੰਪਲੋਈ ਚਾਹੀਦੇ ਆ, 416-822-2239, 416-822-2239, 416-822-2239 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਇਹਨਾਂ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਹਾਇਰਿੰਗ ਇਹ ਕਰ ਰਹੇ ਨੇ, ਗਿਵ ਦਮ ਅ ਕਾਲ। ਸੋ ਸਟੂਡੀਓ 'ਚ ਗੱਲਬਾਤ ਬਹੁਤ ਸੋਹਣੀ ਹੋ ਰਹੀ ਹੈ ਆਪਣੀ, ਅਤੇ ਨੰਬਰ ਹੈ ਆਪਣਾ 905-673-3337, 905-673-3337, ਆਪਣਾ ਫੋਨ ਨੰਬਰ ਹੈ 905-673-3337, ਇੱਕੋ ਇੱਕ ਆਪਣਾ ਫੋਨ ਨੰਬਰ ਹੈ। ਮੈਂ ਅਮਰਿੰਦਰ ਗਿੱਲ ਉਹਨਾਂ ਦੀ ਐਲਬਮ 'ਚ ਗਾਣਾ ਲਾਏ ਸੀ ਖੋਲੋ ਨੇ ਯਾਰ, ਬੜੀ ਸੋਹਣੀ ਐਲਬਮ ਆਈ ਹੈ। ਸਿੱਧੂ ਬਾਈ ਦਾ ਵੀ ਗੀਤ ਆਇਆ ਯਾਰ, ਉਹ ਵੀ ਤੁਹਾਡੇ ਲਈ ਜ਼ਰੂਰ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸੁਣਾਈਏ। ਸੋ ਖੈਰ ਨੰਬਰ ਸਟੂਡੀਓ ਦਾ ਇੱਕ ਵਾਰ ਫਿਰ, 9-0-5-6-7-3-3-3-7, ਆਪਣਾ ਫੋਨ ਨੰਬਰ ਹੈ ਜੀ। 9-6-6-4, ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਯਾਰ ਆਪਣੇ ਤੋਂ ਫੋਨ ਦੀ ਗੱਲ ਕਰਦੇ ਆ, ਮੈਂ 1964 ਦੇ ਵਿੱਚ ਬੋਰਨ ਹੋਇਆ, 62 ਇਅਰਸ ਓਲਡ,
0: ਓਕੇ।
1: ਐਂਡ ਸਾਡੇ ਪਿੰਡ ਦੇ ਵਿੱਚ ਜਿਹੜੇ ਆਪਣੇ ਮੇਰੇ ਗ੍ਰੈਂਡਫਾਦਰ ਜਿਹੜੇ ਕਜ਼ਨ ਸੀਗੇ ਉਹਦੇ ਘਰੇ ਫੋਨ ਸੀਗਾ, 1960 ਮੇਰੇ ਜਨਮ ਤੋਂ ਪਹਿਲਾਂ।
0: ਅੱਛਾ, 1960 'ਚ ਫੋਨ ਸੀਗਾ?
1: ਹਾਂਜੀ ਹਾਂਜੀ, ਮੈਂ ਬੋਰਨ 1960 ਪੜ੍ਹੋ, ਪਰ ਮੇਰੇ ਜਨਮ ਤੋਂ ਪਹਿਲਾਂ ਉਹਨਾਂ ਦੇ ਫੋਨ ਸੀਗਾ। ਸਾਡੇ ਸਿਟੀ ਪੈਂਦੀ ਹੈ ਆਪਣੇ ਛੋਟੀ ਜਿਹੀ, ਉੱਥੋਂ ਉਹਨੇ ਆਪਣੇ ਪੈਸੇ ਲਾ ਕੇ 3 ਕਿਲੋਮੀਟਰ ਦੀ ਲਾਈਨ ਖਰਚਾ ਕੇ ਆਪਣਾ ਫੋਨ ਲਵਾਇਆ ਸੀਗਾ।
0: ਅੱਛਾ,
1: ਸਾਡੇ ਪਿੰਡ ਦੇ ਵਿੱਚ ਕੋਈ ਟੀਵੀ ਨਹੀਂ ਸੀ, ਕੋਈ ਫੋਨ ਨਹੀਂ ਸੀ, ਪਹਿਲਾਂ ਟੀਵੀ ਐਂਡ ਫੋਨ ਉਹਨਾਂ ਦੇ ਘਰੇ ਸੀਗਾ। I came here in 1986,
0: yeah.
1: ਅੱਛਾ, ਨਹੀਂ ਨਹੀਂ, ਜਦੋਂ ਮੈਂ ਨਿਆਣੇ ਹਾਈ ਸਕੂਲ ਜਾਣ ਲੱਗੇ ਆ ਉਹਨਾਂ ਨੂੰ ਸੈਲ ਫੋਨ ਲਿੱਤਾ, ਫਿਰ ਮੈਂ ਫੋਨ ਲਿੱਤਾ।
0: ਅੱਛਾ, ਉਹਨਾਂ, ਅੱਛਾ ਤੁਸੀਂ ਉਹਨਾਂ ਤੋਂ ਬਾਅਦ ਲਿਆ?
1: ਜਦੋਂ ਹਾਈ ਸਕੂਲ ਜਾਣ ਲੱਗ ਗਿਆ ਉਦੋਂ ਮੈਂ ਸੈਲ ਫੋਨ ਲਿੱਤਾ।
0: ਚਲੋ ਵਧੀਆ ਗੱਲ ਹੈ, ਹੁਣ ਸੈਲ ਫੋਨ ਨੇ ਬਸ ਪੰਗੇ ਖੜੇ ਕੀਤੇ ਹੋਏ ਆ। ਚਲੋ ਸਰ, ਥੈਂਕ ਯੂ ਤੁਹਾਡੀ ਕਾਲ ਲਈ,
1: ਥੈਂਕ ਯੂ,
0: ਥੈਂਕ ਯੂ। 1-874, ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
2: ਜੀ ਤੁਸੀਂ ਗਾਣਾ ਲਾਇਆ ਜੀ ਤੇ ਬਾਅਦ ਚ ਪੁੱਛ ਰਹੇ ਸੀ ਕਿ ਜੇ ਉਹਨਾਂ ਦਾ ਫੇਸ ਟਾਈਮ ਆ ਗਿਆ ਕਿ ਹੁਣ ਗਾਣਾ ਕਿਵੇਂ ਬਣਾਉਂਗਾ। ਮੈਨੂੰ ਲੱਗਦਾ ਪਹਿਲਾਂ ਵਾਲੀ ਚਿੱਠੀਆਂ ਪਾਉਣੀਆਂ ਭੁੱਲ ਗਏ, ਹੁਣ ਤੇ ਕਹਿਣਾ ਪੈਣਾ ਕਿ ਤੁਸੀਂ ਮਿਲਣਾ ਮਿਲਾਉਣਾ ਭੁੱਲ ਗਏ ਜਦੋਂ ਦਾ ਫੇਸ ਟਾਈਮ ਚੱਲਿਆ।
0: ਸਹੀ ਗੱਲ, ਮਿਲਣਾ ਮਿਲਾਉਣਾ ਭੁੱਲ ਗਏ। ਬੜਾ ਕੁਛ ਯਾਰ ਟੈਕਨੋਲੋਜੀ ਨੇ ਖਰਾਬ ਕਰ ਦਿੱਤਾ। ਨਹੀਂ
2: ਅਸੀਂ ਬਾਈ ਆ ਪਹਿਲੇ ਭਾਜੀ ਜਿਹੜੇ ਕਹਿ ਕੇ ਗਏ ਆ ਉਹੀ 67 ਮਾਡਲ ਹੀ ਮੈਂ ਆ ਤੇ ਭਾਜੀ ਦਾ ਅਜੇ ਤੁਹਾਡੇ ਨਾਲ ਵੀ ਪਹਿਲੇ ਬਹੁਤ ਜਿਆਦਾ ਚੇਂਜ ਵੇਖਿਆ। ਮੈਨੂੰ ਲੱਗਦਾ ਅਸੀਂ ਹੋਏ ਤੇ ਜਾਂ ਤੁਹਾਡੇ ਡੈਡ ਹੋਰਾਂ ਦੀ ਗੱਲ ਕਰਨੀ ਹੋਵੇ
0: ਜਿਹੜੇ
2: ਕਿ ਬਹੁਤ ਰਹੇ ਨੇ, ਅਸੀਂ ਬਲਦਾਂ ਵਾਲੇ ਹਾਲਾਂ ਤੋਂ ਲੈ ਕੇ AI ਤੱਕ ਸਾਰਾ ਕੁਝ ਬਦਲਦਾ ਦੇਖ ਰਿਹਾ।
0: ਸਹੀ ਗੱਲ ਹੈ ਤੁਹਾਡੀ। ਤੁਹਾਡੇ ਵੈਸੇ ਤੁਹਾਡੇ ਘਰ ਕਦੋਂ ਕਿ ਲੈਂਡਲਾਈਨ ਲੱਗਿਆ ਸੀਗਾ?
2: ਲੈਂਡਲਾਈਨ
0: ਵਿੱਚ
2: ਜੀ, ਮੇਰਾ 1992 ਚ ਮੈਂ ਕੈਨੇਡਾ ਜਾ ਕੇ ਸੀ ਵਿਆਹ ਕਰਵਾ ਕੇ। ਸੁਣ ਲਓ ਸਟੋਰੀ, ਹੁਣ ਤੁਸੀਂ ਜਿਹੜੇ ਵਾਰ ਵਾਰ ਕਰੀ ਜਾਂਦੇ ਹੋ ਕਿ ਮੇਰਾ ਉਸ ਤੋਂ ਪਹਿਲਾਂ ਜਦੋਂ ਉੱਥੇ ਸੀਗੇ ਮੇਰੇ, ਮੈਂ ਇੰਡੀਆ ਸੀ, ਮੇਰੇ ਵਾਈਫ ਇੱਥੇ ਸੀ, ਮੈਂ ਇਮੀਗ੍ਰੈਂਟ ਨਹੀਂ ਸੀ ਹੋਇਆ ਤਾਂ ਇੰਡੀਆ ਤੋਂ ਜਦੋਂ 30 ਕਿਲੋਮੀਟਰ ਮੇਰੇ ਪਿੰਡ ਤੋਂ ਬਠਿੰਡਾ ਪੈਂਦਾ, ਬਠਿੰਡੇ ਆ ਕੇ ਫੋਨ ਕਰਨਾ ਪੈਂਦਾ ਸੀ।
0: ਬੱਲੇ ਬੱਲੇ 30 ਕਿਲੋਮੀਟਰ।
2: ਹਾਂ ਤੇ ਉਦੋਂ ਅਸੀਂ ਵੀ ਅਜੇ ਸਟੂਡੈਂਟ ਲਾਈਫ ਤੋਂ ਨਿਕਲੇ ਸੀਗੇ
0: ਤੇ
2: 60 ਰੁਪਏ ਮਿੰਟ ਜਿਹੜੇ ਉਹ ਕੀ ਕਹਿੰਦੇ ਸੀ ਉਹਨਾਂ ਨੂੰ STD ਵਾਲੇ, STD ਵਾਲਿਆਂ ਨੂੰ ਕਾਲ ਕਰਦੇ ਸੀ, 60 ਰੁਪਏ ਪਰ ਮਿੰਟ ਚਾਰਜ ਕਰਦੇ ਹੁੰਦੇ ਉਹਨਾਂ ਦਿਨਾਂ ਚ। ਜਦੋਂ ਕਿ ਮੈਨੂੰ ਲੱਗਦਾ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਜ਼ਮੀਨਾਂ ਦਾ 1,00,000 ਰੁਪਏ ਠੇਕਾ 10-15 ਹਜ਼ਾਰ ਹੁੰਦਾ ਸੀ। ਸੋ ਇਟਸ ਟੂ ਐਕਸਪੈਂਸਿਵ। ਇੱਥੇ ਵੀ ਆਲਮੋਸਟ ਮੈਨੂੰ ਲੱਗਦਾ
0: 50-60 cents per minute ਬਦਲਦੀਆਂ ਦੇਖੀਆਂ ਨੇ। ਸੋ ਚਲੋ ਸਰ, ਤੁਹਾਡਾ ਵੀ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਸੋ ਨੰਬਰ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਡੇਰੀ ਹਰਨ ਟੇਰੀ ਉੱਤੇ ਘਰ ਆ ਰਹੇ ਨੇ, ਬੈਲੀਮੋਰ ਹੋਮਸ ਵਾਲੇ ਲੈ ਕੇ ਆ ਰਹੇ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕਿਆ ਬਾਤ ਹੈ, ballymorehomes.com ਜ਼ਰੂਰ ਜ਼ਰੂਰ ਜ਼ਰੂਰ। ਐਂਡ ਮਿੱਟੀ ਦੇ ਪੁੱਤ ਫਿਲਮ ਆ ਗਈ ਹੈ ਬਈ, ਦੇਵ ਖਰੌੜ ਹੋਣਾ ਨੇ ਕਹਿ, ਲੋਕ ਕਹਿ ਰਹੇ ਆ ਕਿ ਸਿਨੇਮਾ ਯਾਰ ਬੜਾ ਰੈਵੋਲੂਸ਼ਨਾਈਜ਼ ਕਰਤਾ ਤੇ ਬਹੁਤ ਕਮਾਲ ਦੀ ਐਕਟਿੰਗ, ਤੇ ਕਹਿੰਦੇ ਕਿ ਮੇਲਾ ਲੁੱਟ ਲਿਆ ਦੇਵ ਖਰੌੜ ਜੀ ਨੇ।
3: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਹੈਂਕੜ ਨਾਲ ਆਏ ਤਾਂ ਜੱਟ ਦੀ ਜੁੱਤੀ ਗੱਲ ਕਰਦੇ। ਪੁਰਾਣੇ ਪੰਜਾਬ ਦੀ ਕਹਾਣੀ, ਰਿਸ਼ਤਿਆਂ ਦੀ ਕਹਾਣੀ, ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ। ਦੇਵ ਖਰੌੜ, ਸ਼ਰਨ ਕੌਰ, ਵਿਕਰਮਜੀਤ ਵਿਰਕ, ਯੋਗਰਾਜ ਸਿੰਘ, ਮਹਾਵੀਰ ਭੁੱਲਰ ਅਤੇ ਹੋਰ ਵੀ ਨਾਮੀ ਕਲਾਕਾਰ। ਡਾਇਰੈਕਟਿਡ ਬਾਈ ਆਰ ਮਲਕਾਣਾ, 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਪੰਜਾਬੀ ਮੂਵੀ ਮਿੱਟੀ ਦੇ ਪੁੱਤ।
0: ਵਾਹ। 8205, ਹੈਲੋ।
4: ਹਾਂਜੀ ਨਵੀਂ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
4: ਅੱਛਾ, ਉਹ ਫੋਨ ਦੀ ਗੱਲ ਦੱਸਦਾ, ਸਾਡੇ ਕੋਲ ਐਕਸਚੇਂਜ ਬੰਦੇ ਹੁੰਦੇ ਨੇ, 2-3 ਬੰਦੇ ਐਕਸਚੇਂਜ ਚ। ਮੇਰਾ ਉਹਦਾ ਬ੍ਰਦਰ ਸੀ, 90 ਚ ਅਮਰੀਕਾ ਆਇਆ ਸੀਗਾ। ਅਸੀਂ ਉਹਨਾਂ ਨੂੰ 100 ਰੁਪਏ ਦਿੰਦੇ ਸੀ, 10 ਘੰਟੇ ਭਾਵੇਂ ਕਾਲ ਕਰ ਲਓ, 5 ਘੰਟੇ ਜਿੰਨੇ ਘੰਟੇ ਮਰਜ਼ੀ ਕਰ ਲਓ।
0: ਅੱਛਾ,
4: ਉਹ ਤਾਰਾ ਲਾ ਦਿੰਦੇ, ਤਾਂ ਸਟੱਡੀ ਘਰ ਘਰ ਘਰ ਤਾਰਾ ਲਾ ਦਿੰਦੇ, ਉੱਥੋਂ ਡਾਇਰੈਕਟ ਘਰ ਦਾ ਤਾਰਾ ਹੈ, ਤੇ ਜਿੰਨੇ ਦਿਨ ਮਰਜ਼ੀ ਗੱਲ ਕਰੀ ਜਾ, 100 ਰੁਪਏ ਸਿਰਫ ਲੈਣਾ ਉਹਨਾਂ ਨੇ।
0: ਅੱਛਾ, ਬਸ ਹੈ,
4: ਬਸ 100 ਰੁਪਏ ਚ ਜਿੰਨਾ ਮਰਜ਼ੀ ਗੱਲ ਕਰਦਾ। ਉਹਨੂੰ ਕਹਿ ਦਿੰਦਾ ਸੀ, ਉਹ ਬੰਦੇ ਜਾਣਦੇ ਸੀ ਬਈ ਆਹ ਸਟੱਡੀ ਯਾਰ ਅੱਜ ਕਾਲ ਕਰਨੀ ਅਮਰੀਕਾ ਨੂੰ, ਉਹ ਕਹਿੰਦੇ ਲਾ ਦਿੰਦੇ, ਉਹ ਨਾਲ ਦਿਆ ਡਾਇਰੈਕਟ ਮਿਲਾ ਦੇ, ਸਟੱਡੀ ਉੱਥੋਂ ਮਿਲਾ ਕੇ ਸਾਨੂੰ ਦੇ ਦਿੰਦੇ ਸੀ।
0: ਨਹੀਂ, ਫਿਰ ਤੁਹਾਡੇ ਘਰ ਵੀ ਫੋਨ ਲੱਗਿਆ ਹੁੰਦਾ ਸੀ?
4: ਸਾਡੇ ਘਰ ਫੋਨ ਹੁੰਦਾ ਸੀ, ਹਾਂ।
0: ਅੱਛਾ ਫਿਰ ਨਹੀਂ ਫਿਰ ਜੇ ਤੁਹਾਡੇ ਘਰ ਫੋਨ ਸੀ ਫਿਰ ਐਸ ਟੀ ਡੀ ਦਾ ਕੀ ਕੰਮ ਸੀਗਾ?
4: ਅੱਛਾ ਜੀ ਬਾਹਰ ਨੂੰ ਕਾਲ ਕਰਨੀ ਜਦੋਂ ਮੈਂ ਉਸ ਘਰੋਂ ਨਹੀਂ ਹੁੰਦੀ ਸੀ ਦੂਜੀ ਲੋਕਲ ਸੀ।
0: ਅੱਛਾ ਘਰੇ ਸਿਰਫ ਲੋਕਲ ਹੁੰਦੀ ਸੀ, ਠੀਕ ਹੈ ਠੀਕ ਹੈ ਠੀਕ ਹੈ।
4: ਅੱਛਾ
0: ਠੀਕ ਹੈ, ਦੇਖਿਆ ਪੈਸਾ ਪੈਸਾ ਬਹੁਤ ਕੰਮ ਆਉਂਦਾ ਹੈ, ਉਦੋਂ ਵੀ ਆਉਂਦਾ ਸੀ ਹੁਣ ਵੀ ਆਉਂਦਾ।
4: ਉਹ ਨੀ ਮੈਨੂੰ ਕਾਲ ਕੱਲ 100 ਰੁਪਏ ਹੁੰਦਾ ਵੀ ਕੀਤੀ ਸੀ, ਅਮਰੀਕਾ ਨੂੰ ਕਾਲ ਕਰਨੀ 2-4-5-5-10 ਘੰਟੇ ਕਰੀ ਜਾਓ।
0: ਪੈਸਾ ਉਦੋਂ ਵੀ ਕੰਮ ਆਉਂਦਾ ਸੀ ਹੁਣ ਵੀ ਕੰਮ ਆਉਂਦਾ ਤੇ ਦੇਖ ਲਓ ਹੈ। ਵੈਰੀ ਗੁੱਡ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਵਾਂ ਬਈ, ਤੁਸੀਂ ਜ਼ਰੂਰ ਅਨਾਜ ਮਾਰਟ ਗਰੋਸਰੀ ਸਟੋਰ 'ਚ ਜਾਣਾ, ਏਅਰਪੋਰਟ ਰੋਡ ਇਨ ਮੇਫੀਅਰ 'ਤੇ ਨਵਾਂ ਖੁੱਲ੍ਹਿਆ ਇਸ ਵੀਕਐਂਡ ਬੜੀ ਧੂਮਧਾਮ ਨਾਲ ਗ੍ਰੈਂਡ ਓਪਨਿੰਗ ਅਨਾਜ ਮਾਰਟ ਦੀ ਹੋਈ। ਅਨਾਜ ਮਾਰਟ ਏਅਰਪੋਰਟ ਮੇਫੀਅਰ ਨਵੇਂ ਪਲਾਜ਼ੇ ਦੇ ਵਿੱਚ ਓਪਨ ਹੈ। ਪ੍ਰਸ਼ਾਂਤ ਜੀ ਨੂੰ ਕਾਲ ਕਰੋ, ਤੁਸੀਂ ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਤਾਂ ਪ੍ਰਸ਼ਾਂਤ ਪੀ ਐਨ ਜੀ ਰੈਨੋਵੇਸ਼ਨ। ਭਾਅ ਜੀ ਹੁਣੇ ਯਾਰ ਬੰਦੇ ਬਹੁਤ ਕਮਾਲ ਦੇ ਨੇ, ਮੈਂ ਭਾਅ ਜੀ ਹੁਣੇ ਤੋਂ ਕੁਝ ਕੰਮ ਕਰਾਇਆ, ਬਹੁਤ ਸੋਹਣਾ ਕੰਮ, ਬਹੁਤ ਸਫਾਈ ਨਾਲ ਕੰਮ ਕਰਦੇ ਅਤੇ ਫੁੱਲੀ ਇੰਸ਼ੋਰਡ ਕੰਪਨੀ ਹੈ। ਕਿਸੇ ਨੇ ਵੀ ਅਗਰ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਵਾਉਣੀ ਹੈ, ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ 4 437 3 0 4 0 4 3 7 3 1 8 0 4 0 0 4 3 7 3 1 8 0 4 0 0 0 4 1 8 ਹੈਲੋ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
5: ਹਾਂਜੀ ਫੋਨ ਦੀ ਗੱਲ ਚੱਲੀ ਹੈ, ਮੈਂ ਇੱਕ ਦੱਸਾਂ ਕਿ ਮੇਰੇ ਕਜ਼ਨ ਸੀਗੇ ਉਹ ਕੈਲੀਫੋਰਨੀਆ ਚ ਸੀ ਪਹਿਲੇ 1982 ਦੇ ਵਿਚ, ਕਹਿਣ ਦਾ ਮਤਲਬ ਉਹ ਜਿਹੜੇ ਕਜ਼ਨ ਸੀ ਭੂਆ ਦੇ ਬੇਟੇ ਸੀ ਤੇ ਮੇਰੇ ਫੁੱਫੜ ਜੀ ਨੂੰ ਉਹਨਾਂ ਨੇ ਗੱਲ ਕਰਨੀ ਹੁੰਦੀ ਸੀ ਤਾਂ ਉਹ ਕੀ ਹੈ ਉਦੋਂ ਦਿੱਲੀ ਤੋਂ ਗੱਲ ਕਰਦੇ ਸੀ, ਡਿਸਟ੍ਰਿਕਟ ਬਰਨਾਲੇ ਤੋਂ ਚੱਲ ਕੇ ਮਤਲਬ ਦਿੱਲੀ ਤੋਂ ਜਾ ਕੇ ਉਹਨੂੰ ਫੋਨ ਮਿਲਾਉਂਦੇ ਸੀ ਤੇ ਉਸ ਟਾਈਮ ਐਕਸਚੇਂਜ ਦੇ ਵਿਚ ਨਾ ਓਪਰੇਟਰ ਬੈਠਦੇ ਸੀ, ਉਹ ਬੁੱਕ ਕਰਾਉਣੀ ਪੈਂਦੀ ਸੀ ਕਾਲ ਏਦਾਂ ਸੀ ਤੇ ਉਹ ਫਿਰ ਨਾ ਪਿੰਡ ਦੇ ਵਿਚ ਜਿਵੇਂ ਟੱਬਰ ਦੇ ਵਿਚੋਂ ਫੁੱਫੜ ਜੀ ਨੂੰ ਜਾਣ ਨੀ ਸੀ ਦਿੰਦੇ ਤੇ ਉਹ ਪਿੰਡ ਚ ਕਹਿਣ ਦਾ ਮੈਂ ਫਲਾਣਿਆਂ ਦੇ ਮੁੰਡੇ ਉਹਨੂੰ ਨਾਲ ਲੈ ਕੇ ਚੱਲਿਆ, ਉਹਨੂੰ ਮਤਲਬ ਨਾ ਉਧਰ ਬਾਹਰਲੇ ਦੇਸ਼ ਭੇਜਣਾ।

0: ਜਾਣਾ, ਬੁੱਕ ਕਰਾਉਂਦੇ ਸੀ ਕਾਲ।
1: ਅੱਛਾ।
0: ਤੇ ਛੋਟੇ ਪਿੰਡਾਂ ਚ ਐਕਸਚੇਂਜ ਹੁੰਦੇ ਸੀ, ਉਹ ਆਟੋਮੈਟਿਕ ਹੁੰਦੀ ਸੀ। ਛੋਟੇ ਪਿੰਡਾਂ ਚ ਨਾ ਫੋਨ ਹੁੰਦੇ ਸੀ ਦੋ ਅੱਖਰਾਂ ਦੇ, ਮਤਲਬ ਜਿੱਦਾਂ 88 84 55 ਹੈ, ਉਹ ਸਿੱਧੇ ਮਿਲ ਜਾਂਦੇ ਸੀ ਡਾਇਲ ਕਰਕੇ। ਤੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਏ ਆਈ ਤੱਕ ਆ ਗਿਆ। ਹੁਣ ਤਾਂ ਉਹ ਕਹਿੰਦੇ ਵੀ ਆਪਾਂ ਆਪਣੇ ਮਾਂ ਪਿਓ ਦੀਆਂ ਕਦਰਾਂ ਕੀਮਤਾਂ ਭੁੱਲ ਗਏ ਜਦੋਂ ਦਾ ਏ ਆਈ ਆ ਗਿਆ।
1: ਬੱਚੇ
0: ਕਹਿੰਦੇ ਮੈਂ ਵੀ ਬੈਡਰੂਮ ਚ ਵਾਸ਼ਰੂਮ ਚ ਜਾਵਾਂ, ਏ ਆਈ ਨੂੰ ਪੁੱਛਦੇ ਆ।
1: ਬਿਲਕੁਲ ਸਹੀ ਗੱਲ, ਹਰੇਕ ਚੀਜ਼ ਹੀ ਪੁੱਛਦੇ ਆ।
0: ਹਾਂ, ਹਰੇਕ ਚੀਜ਼ ਪੁੱਛਦੇ ਆ। ਕਹਿੰਦਾ ਮੈਂ ਤਾਂ ਇੱਕ ਵੈਸੇ ਐਗਜ਼ਾਮਪਲ ਦਿੱਤੀ ਆ, ਮਤਲਬ ਸਾਰਾ ਕੁਛ ਉਹਨੂੰ ਪੁੱਛ ਕੇ ਕਰਦੇ ਆ।
1: ਨਹੀਂ, ਸਹੀ ਗੱਲ ਆ ਤੁਹਾਡੀ। ਚਲੋ ਜੀ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਨਹੀਂ, ਬਾਕੀ ਗੱਲ ਇਹਨਾਂ ਦੀ ਠੀਕ ਹੈ ਕਿ ਪਹਿਲਾਂ ਏ ਆਈ ਨੂੰ ਪੁੱਛੋ ਵੀ ਵਾਸ਼ਰੂਮ ਜਾਇਆ ਵਾ ਜਾਂ ਰਹਿਣ ਦਵਾਂ। ਓਕੇ, ਗਿੱਲ ਫਾਰਮ ਤੇ ਤੁਸੀਂ ਜਾਣਾ ਕੱਲ ਨੂੰ, ਗਿੱਲ ਫਾਰਮ ਤੇ ਤੁਸੀਂ ਜਾਓਗੇ ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਸਾਰੀਆਂ ਮਿਲਦੀਆਂ ਨੇ ਡੇਲੀ, ਇਹ ਫਰੈਸ਼ ਪਿਕ ਕਰਦੇ ਨੇ ਸਬਜ਼ੀਆਂ ਨੂੰ। ਸੋ ਗਿੱਲ ਫਾਰਮ, ਡਿਕਸੀ ਐਂਡ ਕਿੰਗ। ਤੇ ਕਿਸੇ ਨੇ ਵੀ ਅਗਰ ਆਪਣੀਆਂ ਭਿੰਡੀਆਂ ਕਰੇਲੇ ਲੈਣੇ ਨੇ ਉਹਨਾਂ ਲਈ ਤਾਂ ਹੁਣ ਅਖੀਰਲੇ ਕੁਝ ਇੱਕ ਵੀਕ ਚੱਲ ਰਹੇ ਆ। ਸੋ 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ ਤੇ ਇੱਕ ਵਾਰ ਵਿਜ਼ਿਟ ਕਰੋ। ਗੱਡੀ ਦਾ ਕੋਈ ਕੰਮ ਹੋਣ ਵਾਲਾ, ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੰਮ, ਰੋਇਲ ਆਟੋ ਸੈਂਟਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਵੈਰੀ ਗੁੱਡ, ਜ਼ਰੂਰ ਜ਼ਰੂਰ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ। ਐਂਡ ਉਸੇ ਨਾਲ ਨਾਲ ਰਾਜਵੰਤ ਕੌਰ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਚਾਹੁੰਦੇ ਹੋ ਕਿ ਰੇਟ ਮਿਲ ਜਾਵੇ ਕਮਾਲ ਦਾ, ਰਾਜਵੰਤ ਕੌਰ 647-674-4735 ਰਾਜਵੰਤ ਦਾ ਫੋਨ ਨੰਬਰ ਹੈ। ਐਂਡ 25 ਤੋਂ ਲੈ ਕੇ 30% ਨਹੀਂ ਸੋਰੀ 30 ਤੋਂ 35% ਦਾ ਡਿਸਕਾਊਂਟ, ਅਤੇ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ ਰਾਜਵੰਤ। ਸੋ ਰਾਜਵੰਤ ਕੌਰ 647-674-4735 647-674-4735।

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 416-477-2040। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਓਕੇ, ਦੁਆਬਾ ਟਰੈਵਲ ਦੀ ਇੱਕ ਡੀਲ ਤੁਹਾਨੂੰ ਦਿੰਦੇ ਹਾਂ ਤੇ ਫਿਰ ਖ਼ਬਰਾਂ ਵੱਲ ਨੂੰ ਵੀ ਚੱਲਦੇ ਆਪਾਂ ਲਾਈਵ ਟੂ ਜਲੰਧਰ। ਸੋ ਦੁਆਬਾ ਟਰੈਵਲ, ਫਰਵਰੀ ਦੇ ਵਿੱਚ ਤੁਸੀਂ ਇੰਡੀਆ ਜਾਓ ਤੇ ਮਾਰਚ, ਅਪ੍ਰੈਲ ਜਾਂ ਮਈ 'ਚ ਮੁੜ ਆਓ। $1580 ਦੀ ਟਿਕਟ ਹੈ ਤੇ ਟੋਰਾਂਟੋ ਟੂ ਅੰਮ੍ਰਿਤਸਰ ਅਕਤੂਬਰ ਦੇ ਪਹਿਲੇ ਵੀਕ ਜਾਓ $1195 ਦੇ ਵਿੱਚ, ਇੱਕ ਸਟੋਪ ਤੇ ਦੋ ਟੈਚੀ। ਕਤਰ ਦੀ ਫਲਾਈਟ ਹੈ, ਕਤਰ ਏਅਰਵੇਜ਼ ਕਿਆ ਏਅਰਲਾਈਨ ਹੈ। ਨੰਬਰ ਹੈ ਦੁਆਬਾ ਟਰੈਵਲ ਦਾ 905-796-7800 905-796-7800 ਦੁਆਬਾ ਟਰੈਵਲ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। ਤੇ ਇੱਕ ਕੁਇਕ ਜਿਹਾ ਮੈਸੇਜ ਹੋਰ ਤੇ ਫਿਰ ਤੁਹਾਡੇ ਲਈ ਲਾਉਂਦੇ ਹਾਂ ਬਈ ਆਪਾਂ ਜਲਦੀ ਹੀ ਖ਼ਬਰਾਂ।

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ

0: ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-1499 ਰੋਇਲ ਆਟੋ ਸੈਂਟਰ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ

0: ਬਾਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ
1: ਸਰਵਿਸ, ਤੁਸੀਂ ਆ ਜਾਓ ਹੁਣ ਇੱਥੇ ਆ ਜਾਓ।
0: ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 9797967800।
2: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਇੱਕ ਵਾਰ ਫੇਰ ਗੱਲ ਵੱਡੇ ਪੱਧਰ ਤੇ ਉੱਠੀ ਹੈ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਚ ਇੱਕ ਜਥੇ ਸਮੇਤ ਲੰਘੇ ਕੱਲ ਉੱਥੇ ਅਰਦਾਸ ਕਰਨ ਪਹੁੰਚੇ। ਜਥੇਦਾਰ ਗੜਗਾ ਦੀ ਅਗਵਾਈ ਹੇਠ ਜਥੇ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੋਲਣ ਲਈ ਅਰਦਾਸ ਕਰਨ ਵਾਸਤੇ ਜ਼ੀਰੋ ਲਾਈਨ ਵੱਲ ਜਾਣ ਤੋਂ ਹਾਲਾਂਕਿ BSF ਦੇ ਜਵਾਨਾਂ ਨੇ ਰੋਕ ਦਿੱਤਾ। ਗੜਗਾ ਚ ਭਾਰਤ ਪਾਕਿਸਤਾਨ ਸਰਹੱਦ ਦੇ ਦੋਵਾਂ ਪਾਸਿਆਂ ਦੀਆਂ ਸਿੱਖ ਸੰਗਤ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਖੋਲੇ ਜਾਣ ਲਈ ਕਰਵਾਏ ਗਏ ਸਾਂਝੇ ਅਰਦਾਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਡੇਰਾ ਬਾਬਾ ਨਾਨਕ ਪਹੁੰਚੇ ਸਨ। ਇਹ ਸਮਾਗਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਕੀਤਾ ਗਿਆ ਸੀ। ਜਥੇਦਾਰ ਗੜਗਾ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਇੱਕ ਨਗਰ ਕੀਰਤਨ ਸਜਾਇਆ ਗਿਆ। ਭਾਰਤ ਵਾਲੇ ਪਾਸੇ ਵੀ ਸਿੱਖ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਇਕੱਠੇ ਹੋਏ ਤੇ ਉਹਨਾਂ ਦੀ ਅਗਵਾਈ ਵਿੱਚ ਇੱਕ ਜਥੇ ਵਜੋਂ ਜ਼ੀਰੋ ਲਾਈਨ ਵੱਲ ਰਵਾਨਾ ਹੋਏ। ਹਾਲਾਂਕਿ BSF ਨੇ ਜ਼ੀਰੋ ਲਾਈਨ ਤੱਕ ਨਹੀਂ ਜਾਣ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਕਿਹਾ ਕਿ ਸਿੱਖਾਂ ਨੂੰ ਜ਼ੀਰੋ ਲਾਈਨ ਉੱਤੇ ਅਰਦਾਸ ਕਰਨ ਤੋਂ ਰੋਕਣਾ ਢੁਕਵਾਂ ਨਹੀਂ ਸੀ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਤੇ ਉਹਨਾਂ ਦਾ ਸਤਿਕਾਰ ਕਰਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੋਲਣਾ ਚਾਹੀਦਾ। ਚਿਤ ਰਹੇ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਿਛਲੇ ਸਾਲ ਅਪ੍ਰੈਲ ਵਿੱਚ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਤੇ ਉਦੋਂ ਦਾ ਬੰਦ ਹੀ ਚੱਲ ਰਿਹਾ। ਗੜਗੰਜ ਦੀ ਜ਼ੀਰੋ ਲਾਈਨ ਦੀ ਫੇਰੀ ਦੇ ਮੁੱਦੇ ਉੱਤੇ ਸਵੇਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੇ ਮੈਨੇਜਰਾਂ ਰਾਹੀਂ BSF ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਸੀ ਤੇ ਇਸ ਪ੍ਰੋਗਰਾਮ ਸੰਬੰਧੀ ਸੂਚਿਤ ਕੀਤਾ ਗਿਆ ਸੀ। ਪਰ ਜਦੋਂ ਉਹ ਸਰਹੱਦ ਦੇ ਨੇੜੇ ਪਹੁੰਚੇ ਤਾਂ BSF ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਜੇਕਰ ਉਹ ਅਰਦਾਸ ਕਰਨਾ ਚਾਹੁੰਦੇ ਨੇ ਤਾਂ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕਰ ਸਕਦੇ ਨੇ। ਇਸ ਦੌਰਾਨ ਜਥੇਦਾਰ ਨੇ BSF ਅਧਿਕਾਰੀਆਂ ਨੂੰ ਪੰਜ ਸਿੱਖਾਂ ਦੇ ਇੱਕ ਵਫਦ ਨੂੰ ਜ਼ੀਰੋ ਲਾਈਨ ਵੱਲ ਜਾਣ ਦੀ ਆਗਿਆ ਦੇਣ ਲਈ ਕਿਹਾ ਤਾਂ ਜੋ ਉਹ ਪਾਕਿਸਤਾਨੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਤੇ ਪੰਜ ਪਿਆਰਾਂ ਲਈ ਸਿਰੋ ਪਾਓ ਸੌਂਪ ਸਕਣ, ਪਰ ਇਸ ਦੀ ਆਗਿਆ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਸੰਗਤ BSF ਬੈਰੀਕੇਡ ਦੇ ਸਾਹਮਣੇ ਜ਼ਮੀਨ ਉੱਤੇ ਬੈਠ ਗਈ ਤੇ ਰਹਿਰਾ ਸਾਹਿਬ ਦਾ ਪਾਠ ਕੀਤਾ ਗਿਆ, ਜਿਸ ਤੋਂ ਬਾਅਦ ਲਾਂਘਾ ਦੁਬਾਰਾ ਖੋਲਣ ਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਲਈ ਸ਼ਬਦ ਕੀਰਤਨ ਅਤੇ ਅਰਦਾਸ ਕੀਤੀ ਗਈ। ਦਰਮਿਆਨ ਜਥੇਦਾਰ ਨੇ ਐਲਾਨ ਕੀਤਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਖੁਲਵਾਉਣ ਲਈ ਅਰਦਾਸ ਕਰਨ ਵਾਸਤੇ ਸਿੱਖ ਸੰਗਤ ਦੇ ਨਾਲ ਹਰ ਮਹੀਨੇ ਡੇਰਾ ਬਾਬਾ ਨਾਨਕ ਆਉਣਗੇ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕੇਂਦਰ ਸਰਕਾਰ ਉੱਤੇ ਪਿਕ ਐਂਡ ਚੂਜ਼ ਨੀਤੀ ਅਪਣਾਉਣ ਦਾ ਦੋਸ਼ ਲਾਉਂਦਿਆਂ ਦਿੱਲੀ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਵਿੱਚ ਦੋ ਸਿੱਖਾਂ ਨੂੰ ਸ਼ਾਮਲ ਨਾ ਕੀਤੇ ਜਾਣ ਉੱਤੇ ਸਵਾਲ ਚੁੱਕੇ ਨੇ। ਚੀਫ ਜਸਟਿਸ ਅਤੇ ਕੇਂਦਰੀ ਕਾਨੂੰਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਤਰਲੋਚਨ ਸਿੰਘ ਨੇ ਕਿਹਾ ਕਿ ਕੋਲੇਜੀਅਮ ਵੱਲੋਂ ਦੋ ਸਿੱਖ ਜੱਜਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਉਹਨਾਂ ਨੂੰ ਨਿਯੁਕਤ ਨਹੀਂ ਕੀਤਾ ਗਿਆ। ਤਰਲੋਚਨ ਸਿੰਘ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਧਾਰਮਿਕ ਰੰਗ ਨਹੀਂ ਦੇਣਾ ਚਾਹੁੰਦੇ, ਸਗੋਂ ਦੋਵਾਂ ਮਾਮਲਿਆਂ ਵਿੱਚ ਨਿਆਂ ਚਾਹੁੰਦੇ। ਉਹਨਾਂ ਇਹ ਵੀ ਦੱਸਿਆ ਕਿ ਕਾਨੂੰਨ ਮੰਤਰੀ ਵੱਲੋਂ ਦੋਵਾਂ ਨਾਵਾਂ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਦੂਜੇ ਪਾਸੇ ਸਰਕਾਰੀ ਸੂਤਰਾਂ ਦਾ ਇਹ ਕਹਿਣਾ ਹੈ ਕਿ ਦੋਵੇਂ ਮਾਮਲੇ ਯਾਨੀ ਕਿ ਦੋਵੇਂ ਸਿੱਖ ਜੱਜਾਂ ਨੂੰ ਨਿਯੁਕਤ ਨਾ ਕੀਤੇ ਜਾਣ ਦੇ ਮਾਮਲੇ ਜਾਂਚ ਅਧੀਨ ਨੇ। ਸਰਕਾਰ ਵੱਲੋਂ ਦੋਵਾਂ ਸਿੱਖ ਜੱਜਾਂ ਦੇ ਨਾਵਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਕਹੀ ਗਈ, ਸਗੋਂ ਸਰਕਾਰੀ ਸੂਤਰਾਂ ਮੁਤਾਬਕ ਮਾਮਲਿਆਂ ਉੱਤੇ ਹਾਲੇ ਵਿਚਾਰ ਚੱਲ ਰਿਹਾ ਹੈ। ਪਰ ਤਰਲੋਚਨ ਸਿੰਘ ਨੇ ਇਸ ਮਾਮਲੇ ਨੂੰ ਉਭਾਰ ਕੇ ਸਮੁੱਚੇ ਦੇਸ਼ ਦੇ ਸਾਹਮਣੇ ਰੱਖਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਅਮਰਜੀਤ ਸਿੰਘ ਚਾਵਲਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੇ ਫੈਸਲੇ ਮਗਰੋਂ ਹੁਣ ਚਾਵਲਾ ਨੇ ਵੀਡੀਓ ਜਾਰੀ ਕਰਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਉੱਤੇ ਸਵਾਲ ਚੁੱਕੇ ਨੇ। ਚਾਵਲਾ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ ਹੀ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਵੀਡੀਓ ਵਿੱਚ ਚਾਵਲਾ ਨੇ ਕਿਹਾ ਕਿ ਜਿਸ ਮਹਿਲਾ ਵੱਲੋਂ ਉਹਨਾਂ ਉੱਤੇ ਗੰਭੀਰ ਦੋਸ਼ ਲਾਏ ਗਏ ਨੇ ਉਸ ਸੰਬੰਧੀ FIR ਦਰਜ ਹੈ ਅਤੇ ਅਦਾਲਤ ਵਿੱਚ ਧਾਰਾ 164 ਤਹਿਤ ਬਿਆਨ ਵੀ ਦਰਜ ਹੋ ਚੁੱਕੇ ਨੇ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਉੱਤੇ ਫੈਸਲਾ ਕਰਨ ਉੱਤੇ ਚਾਵਲਾ ਨੇ ਇਤਰਾਜ਼ ਪ੍ਰਗਟਾਇਆ ਹੈ। ਉਹਨਾਂ ਕਿਹਾ ਹੈ ਕਿ ਫੈਸਲਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਸੀ। ਚਾਵਲਾ ਨੇ ਵੀ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਕੋਈ ਕਮੇਟੀ ਵੀ ਨਹੀਂ ਬਣਾਈ ਗਈ। ਉਹਨਾਂ ਪਿਛਲੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਵਿਵਾਦਿਤ ਮਾਮਲੇ ਵਿੱਚ ਕਮੇਟੀਆਂ ਬਣਾ ਕੇ ਜਾਂਚ ਕਰਵਾਈ ਜਾਂਦੀ ਰਹੀ ਹੈ। ਚਾਵਲਾ ਨੇ ਇੱਕ ਵਾਰ ਫਿਰ ਇਹ ਕਿਹਾ ਕਿ ਉਹ ਨਾ ਤਾਂ ਭੱਜਣ ਵਾਲੇ ਨੇ ਤੇ ਨਾ ਹੀ ਡਰਨ ਵਾਲੇ। ਚਾਵਲਾ ਨੇ ਮਹਿਲਾ ਸੰਬੰਧੀ ਵੀ ਕਈ ਦੋਸ਼ ਲਾਉਂਦੇ ਕਿਹਾ ਕਿ ਉਹ ਇਸ ਬਾਰੇ ਜਲਦ ਵੀਡੀਓ ਜਾਰੀ ਕਰਕੇ ਸੰਗਤ ਸਾਹਮਣੇ ਆਪਣਾ ਪੱਖ ਰੱਖਣ। ਉਧਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕਰਾਉਣ ਵਾਲੀ ਔਰਤ ਨੂੰ ਅਸਲ ਵਿੱਚ ਉਹਨਾਂ ਦੀ ਕਿਰਦਾਰ ਕੁਸ਼ੀ ਲਈ ਬਹਿਰੀਨ ਤੋਂ ਵਿਸ਼ੇਸ਼ ਤੌਰ ਤੇ ਭਾਰਤ ਲਿਆਂਦਾ ਗਿਆ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 2 ਦਸੰਬਰ 2024 ਦੇ ਹੁਕਮਨਾਮਿਆਂ ਦਾ ਬਦਲਾ ਲੈਣ ਲਈ ਇਹ ਸਾਰੀ ਸਾਜ਼ਿਸ਼ ਰਚੀ ਗਈ ਸੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਔਰਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹੂਲਤਾਂ ਤੇ ਰਿਹਾਇਸ਼ ਦਿੱਤੀ ਗਈ ਅਤੇ ਇੱਕ ਵਿਅਕਤੀ ਉੱਤੇ ਸਾਰਾ ਦੋਸ਼ ਮੜ ਕੇ ਪੂਰੀ ਸਾਜ਼ਿਸ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਮੋਹਨਜੀਤ ਸਿੰਘ ਸ਼ੇਰੋਂ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹਲਫਨਾਮਾ ਪੇਸ਼ ਕੀਤਾ। ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸੰਗਰੂਰ ਦੇ ਮੋਹਨਜੀਤ ਸਿੰਘ ਨੂੰ ਕਥਿਤ ਤੌਰ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਲਈ ਪੰਜਾਬ ਪੁਲਿਸ ਨੇ ਕਮੇਟੀ ਦਾ ਗਠਨ ਕੀਤਾ ਤੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਮੋਹਨਜੀਤ ਸਿੰਘ ਦੇ ਪਿਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ 2 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਵਿੱਚ ਮੁੱਖ ਮੰਤਰੀ ਦੇ ਦੌਰੇ ਦੌਰਾਨ ਕਾਲਾ ਝੰਡਾ ਵਿਖਾਇਆ ਸੀ ਅਤੇ ਜਿਸ ਤੋਂ ਬਾਅਦ ਉਸਦੀ ਪੁਲਿਸ ਮੁਲਾਜ਼ਮਾਂ ਵੱਲੋਂ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਦਾਇਰ ਜਵਾਬ 10 ਸਤੰਬਰ ਦੇ ਅਦਾਲਤੀ ਹੁਕਮ ਦੀ ਪਾਲਣਾ ਵਿੱਚ ਪੇਸ਼। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਇਸ ਘਟਨਾ ਤੋਂ ਬਾਅਦ ਅਤੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਬਾਰੇ ਤਫਸੀਲੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚੋਂ ਮੌਨਸੂਨ ਨੇ ਵਾਪਸੀ ਕਰ ਲਈ ਹੈ। ਹੁਣ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨ ਮੌਸਮ ਸਾਫ ਰਹੇਗਾ ਇਹ ਦੱਸਿਆ ਗਿਆ। ਇਸ ਦੌਰਾਨ ਦਿਨ ਦੇ ਸਮੇਂ ਤਾਪਮਾਨ ਵਿੱਚ ਵਾਧਾ ਵੀ ਦਰਜ ਕੀਤਾ ਗਿਆ। ਇਸ ਵਾਰ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਮਿੱਠਾ ਹੀ ਰਿਹਾ ਜਿਸ ਕਰਕੇ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ ਵਿੱਚ ਵੀ ਆਮ ਨਾਲੋਂ ਘੱਟ ਮੀਂਹ ਪਿਆ। ਚੰਡੀਗੜ੍ਹ ਵਿੱਚ 14%, ਹਰਿਆਣਾ ਵਿੱਚ 24% ਅਤੇ ਪੰਜਾਬ ਵਿੱਚ ਆਮ ਨਾਲੋਂ 36% ਮੀਂਹ ਘੱਟ। ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚੋਂ ਮੌਨਸੂਨ ਨੇ ਹੁਣ ਵਾਪਸੀ ਸ਼ੁਰੂ ਕਰ ਦਿੱਤੀ ਹੈ ਅਤੇ ਆਉਂਦੇ ਦਿਨਾਂ ਦੌਰਾਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਗਰਮੀ ਦਾ ਅਸਰ ਇੱਕ ਵਾਰ ਫਿਰ ਵੱਧ ਸਕਦਾ ਹੈ। ਫਿਲਹਾਲ ਦਿਨ ਛੋਟੇ ਹੋਣੇ ਸ਼ੁਰੂ ਹੋ ਚੁੱਕੇ ਨੇ ਅਤੇ ਰਾਤ ਦਾ ਸਮਾਂ ਲੰਮਾ ਹੋਣਾ ਸ਼ੁਰੂ ਹੋ ਗਿਆ। ਸ਼ਾਮ ਨੂੰ ਸੂਰਜ ਵੀ ਜਲਦੀ ਅਸਤ ਹੋਣ ਲੱਗਾ ਹੈ ਪਰ ਸ਼ਾਮ ਵੇਲੇ ਤਾਪਮਾਨ ਵਿੱਚ ਵਾਧਾ ਤੇ ਹੁਮਸ ਭਰੀ ਗਰਮੀ ਹੋਣ ਵੀ ਮਹਿਸੂਸ ਕੀਤੀ ਜਾ ਰਹੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਯੁੱਧਿਆ ਦੇ ਸ੍ਰੀ ਰਾਮ ਮੰਦਿਰ ਵਿੱਚ ਚੜਾਵਾ ਚੋਰੀ ਦੇ 105 ਮਾਮਲੇ CCTV ਵਿੱਚ ਕੈਦ ਪਾਏ ਗਏ ਨੇ। ਮਾਮਲੇ ਦੀ ਜਾਂਚ ਕਰ ਰਹੀ SIT ਨੇ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਹੈ। ਉਸ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਤੇ ਕਿਹਾ ਗਿਆ ਕਿ 25 ਸਤੰਬਰ ਤੱਕ ਇਸ ਸੰਬੰਧੀ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ ਅਤੇ ਉਸੇ ਦਿਨ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ 90 ਦਿਨ ਵੀ ਮੁਕੰਮਲ। ਪੰਜਾਬ ਰੋਡਵੇਜ਼, ਪਨ ਬੱਸ ਅਤੇ PRTC ਮੁਲਾਜ਼ਮਾਂ ਵੱਲੋਂ ਅੱਜ ਭਾਰਤੀ ਸਮੇਂ ਮੁਤਾਬਕ 22 ਸਤੰਬਰ ਨੂੰ ਐਲਾਨੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਪ੍ਰਤੀਨਿਧ ਨਾਲ ਹੋਈ ਮੁਲਾਕਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪੰਜਾਬ ਅੰਦਰ ਬਿਜਲੀ ਦਾ ਸੰਕਟ ਇੱਕ ਵਾਰ ਫਿਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ 2 ਥਰਮਲ ਯੂਨਿਟ ਬੰਦ ਹੋ ਗਏ ਨੇ ਅਤੇ ਬਿਜਲੀ ਦੀ 16,000 ਮੈਗਾਵਾਟ ਤੋਂ ਟੱਪ ਗਈ ਹੈ, ਜਿਸ ਕਾਰਨ ਪਾਵਰਕੌਮ ਤੇ ਬਿਜਲੀ ਸਪਲਾਈ ਸੰਬੰਧੀ ਦਬਾਅ ਵੱਧ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਭਲਕੇ ਭਾਰਤੀ ਸਮੇਂ ਮੁਤਾਬਕ 23 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਪ੍ਰਵਾਸੀ ਭਾਰਤੀਆਂ ਯਾਨੀ ਕਿ NRI ਮਿਲਣੀ ਕਰਵਾਈ ਜਾਵੇਗੀ ਅਤੇ ਮਿਲਣੀ ਸਵੇਰੇ 11 ਵਜੇ ਹੋਟਲ ਲੀ ਮੈਰੀਡੀਅਨ ਨੇੜੇ ਰਾਜਸਥਾਨ ਸੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ। ਇਸ ਸਮਾਗਮ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਤੇ ਤਰਨ ਤਾਰਨ ਜ਼ਿਲ੍ਹਿਆਂ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀ ਹਿੱਸਾ ਲੈ ਸਕਣਗੇ, ਆਪਣੀਆਂ ਸਮੱਸਿਆਵਾਂ ਦੱਸ ਸਕਣਗੇ। ਪੰਜਾਬ ਸਮੇਤ ਦੇਸ਼ ਦੇ ਕਰੀਬ 1 ਦਰਜਨ ਸੂਬਿਆਂ ਵਿੱਚ ਚੱਲ ਰਹੀ SIR ਯਾਨੀ ਕਿ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਦੀ ਮਿਆਦ ਵੱਧ ਸਕਦੀ ਹੈ। ਦਰਅਸਲ ਜੋ ਨੋਟਿਸ ਭੇਜੇ ਗਏ ਨੇ ਉਹਨਾਂ ਤੇ ਜੋ ਸਮਾਂ ਲੱਗ ਰਿਹਾ ਉਸ ਨੂੰ ਵੇਖਦਿਆਂ ਇਹ ਫੈਸਲਾ ਲਿਆ ਜਾ ਸਕਦਾ ਹੈ। ਜਪਾਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਭਾਰਤ ਨੇ 2 ਚਾਂਦੀ ਦੇ ਮੈਡਲ ਸਣੇ 4 ਹੋਰ ਮੈਡਲ ਜਿੱਤੇ ਨੇ। ਨਿਸ਼ਾਨੇਬਾਜ਼ਾਂ ਨੇ 2 ਸਿਲਵਰ ਤੇ 1 ਕਾਂਸੇ ਦਾ ਮੈਡਲ ਜਿੱਤਿਆ। ਮਿਕਸਡ ਮਾਰਸ਼ਲ ਆਰਟਸ ਵਿੱਚ ਵੀ 1 ਕਾਂਸੇ ਦਾ ਤਗਮਾ ਭਾਰਤ ਦੀ ਝੋਲੀ ਪਿਆ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਅਗੇਤੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਹਾਲਾਂਕਿ ਮੰਡੀਆਂ ਵਿੱਚ ਪ੍ਰਬੰਧਾਂ ਦੀ ਘਾਟ ਵੀ ਨਜ਼ਰ ਆ ਰਹੀ ਹੈ ਤੇ ਕਈ ਥਾਈਂ ਕਿਸਾਨ ਖੱਜਲ ਹੁੰਦੇ ਵੀ ਵੇਖੇ ਗਏ ਨੇ। ਪਿਛਲੇ ਦਿਨ ਨਸ਼ਿਆਂ ਦੇ ਮਾਮਲੇ ਵਿੱਚ ਖੁਦਕੁਸ਼ੀ ਕਰ ਗਏ ਮਜ਼ਦੂਰ ਗੁਲਜ਼ਾਰ ਸਿੰਘ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹਾਈਕੋਰਟ ਵਿੱਚ ਪਾ ਕੇ CBI ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਲਈ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: सच कहे जे हुंदा
1: चुल्ले ते पकदी रोटी सच है
2: मिट्टी चुगदी फसल सच है
1: गुरु दी पाणी सच है सतगुर प्यारे सच्चे दी बाह फड़दे हुंदे ने
3: कोई भी औकड़ बच्चिया नेड़े
4: ड्रीम होम अपलायंसेस याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट Gifts 905-805-3000 Argentia Road, Mississauga Dream Home Appliances
5: ਓਹ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
6: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
5: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
7: 647-706-6640
8: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸੰਗ ਦੇ ਨਾਲ
9: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
10: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
9: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
10: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
11: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
12: ਬਸ ਇੰਨੀ ਗੱਲ

ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 905 965 3311।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਗੁਮਨਾਮ। ਗੁਮਨਾਮ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਸਾਰਿਆਂ ਤੋਂ ਪਹਿਲਾਂ ਤਾਂ ਫਿਫਥ ਐਡੀ ਸੁਣ ਰਹੇ ਸਾਰੇ ਹੀ ਸਰੋਤਨ ਪਿਆਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਜੁੜ ਚੁੱਕੇ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਘੜੀ ਦੇ ਮੁਤਾਬਕ 9:07 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼।

0: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਗੁੱਡ ਗੁੱਡ ਗੁੱਡ ਈਵਨਿੰਗ। ਔਰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਹਫ਼ਤਾ ਦੇ ਬਾਅਦ ਜਦੋਂ ਤੁਹਾਡਾ ਸਾਡਾ ਮੇਲ ਹੁੰਦਾ ਨਾ, ਫਿਰ ਸਾਨੂੰ ਚਾਅ ਬਹੁਤ ਹੁੰਦਾ। ਪਰ ਅੱਜ ਤਾਂ ਅਸੀਂ ਬਲੈਂਕ ਹੋਏ ਪਏ ਸੀਗੇ, ਅਸੀਂ ਗੱਲਾਂ ਬਾਤਾਂ ਕਰ ਰਹੇ ਸੀ, ਮੈਂ ਅਤੇ ਗੁਮਨਾਮ। ਮੈਂ ਗੁਮਨਾਮ, ਅੱਜ ਕੀ ਗੱਲਾਂ ਬਾਤਾਂ ਕਰੀਏ? ਵੈਸੇ ਤਾਂ ਚਾਅ ਇੰਨਾ ਹੋਣਾ ਚਾਹੀਦਾ, ਸੋ ਕਈ ਵਾਰੀ ਹੁੰਦਾ ਨਾ ਜਦੋਂ ਜ਼ਿਆਦਾ ਚਾਅ ਹੋਵੇ ਉਦੋਂ ਸਾਰਾ ਕੁਛ ਹੀ ਭੁੱਲ ਜਾਂਦਾ। 905-673-3337 ਗੁਮਨਾਮ, ਕੀ ਹਾਲ ਚਾਲ ਹੈ? ਠੀਕ ਹੋ?
1: ਹਾਂਜੀ ਪ੍ਰਭ ਜੀ, ਬਹੁਤ ਬਹੁਤ
0: ਚੜ੍ਹਦੀ ਕਲਾ 'ਚ,
1: ਚੜ੍ਹਦੀ ਕਲਾ 'ਚ
0: ਬੱਲੇ ਬੱਲੇ।
1: ਹਾਂਜੀ ਬਿਲਕੁਲ,
0: ਇੱਥੇ ਰੱਖ ਅੱਜ ਤੇਰੀ ਸਮਾਈਲ ਦੱਸਦੀ ਹੈ ਵੀ ਚੜ੍ਹਦੀ ਕਲਾ 'ਚ ਹੈਗਾ ਤੂੰ।
1: ਪੂਰੇ ਕਾਇਮ ਹੋ ਕੇ ਆਏ ਆ ਜੀ ਅੱਜ।
0: ਕਾਇਮ ਹੋ ਕੇ ਆਏ, ਕਿਆ ਬਾਤ! ਅੱਛਾ, ਜਿਹੜੀ ਤੂੰ ਸ਼ਾਇਰੀ ਪਾਈ ਸੀਗੀ,
1: ਹਾਂਜੀ
0: ਉਹ ਮੈਨੂੰ ਭੇਜੀ ਸੀ, ਉਹ ਬਹੁਤ ਘੈਂਟ ਆ। ਜਿਵੇਂ ਉਦਣ ਇੱਕ ਬਾਈ ਜੀ ਆਏ ਸੀ ਨਾ, ਕਹਿੰਦੇ ਕਿ ਗੁਮਨਾਮ ਵਧੀਆ ਨਹੀਂ ਬੋਲਦਾ, ਪਰ ਮੈਂ ਕਹਿੰਦਾ ਕਿ ਗੁਮਨਾਮ ਤੇਰੇ ਵਰਗਾ ਕੋਈ ਬੋਲ ਹੀ ਨਹੀਂ ਸਕਦਾ, ਪਰ ਉੱਦਾਂ ਹੀ ਬੋਲਣਾ,
1: ਉੱਦਾਂ ਹੀ
0: ਮੈਂ ਨਾ ਕਿ ਫੱਟੇ ਚੱਕਦੇ ਤੂੰ। ਸੋ ਗੱਲਾਂ ਬਾਤਾਂ ਅੱਜ ਕਰਾਂਗੇ, ਗੁਮਨਾਮ ਤੋਂ ਸ਼ਾਇਰੀ ਸੁਣਾਂਗੇ, ਗੱਲਾਂ ਬਾਤਾਂ ਬਹੁਤ ਖੂਬਸੂਰਤ ਹੋਣੀਆਂ। ਤੁਹਾਡਾ ਸਾਡਾ ਸਾਥ 10 ਵਜੇ ਤੱਕ ਬਣਿਆ ਰਹਿਣਾ, ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਤੁਸੀਂ ਵੀ ਜੁੜਿਓ। ਅਸੀਂ ਇਕੱਲੇ ਕਿਉਂ ਜੁੜੀਏ, ਸਾਰੇ ਇੱਕ ਦੂਜੇ ਨਾਲ ਜੁੜੀਏ। ਇਕੱਲੇ ਇਕੱਲੇ ਜੁੜਨ ਦਾ ਕੀ ਹੁੰਦਾ? ਸਾਰੇ ਜੁੜ ਜੀਏ, ਜਿਵੇਂ ਕੀੜੀਆਂ ਦਾ ਭੌਣ ਨਹੀਂ ਇਕੱਠਾ ਹੋ ਜਾਂਦਾ ਗੁਮਨਾਮ,
1: ਹਾਂਜੀ
0: ਹਨਾ,
1: ਜੋੜੇ ਦਾ ਮਤਲਬ ਹੀ ਦੋ।
0: ਹਾਂ, ਸੋ ਪੂਰਾ ਜੁੜਨਾ, ਦੇਖੋ ਟੁੱਟਣਾ ਬਹੁਤ ਸੌਖਾ,
1: ਟੁੱਟਣਾ ਤਾਂ ਬਹੁਤ ਅੱਜ ਕੱਲ੍ਹ ਦੇ
0: ਸਭ ਤੋਂ ਔਖਾ ਹੀ ਜੁੜਨਾ।
1: ਹਾਂਜੀ
0: ਹਨਾ, ਜੁੜਦੇ ਨਹੀਂ ਨਾ ਆਪਾਂ ਰਿਸ਼ਤਿਆਂ 'ਚ, ਨਹੀਂ ਜੁੜਦੇ ਆਪਾਂ। ਆਪਾਂ ਦੇਖੋ ਆਪਣੇ ਕਮਿਊਨਿਟੀ ਕਿੱਡੀ ਵਧੀਆ, ਵੀ ਜੁੜਦੇ ਨਹੀਂ,
1: ਜੁੜਦੇ ਆ ਆਪਾਂ,
0: ਚਾਰ ਇੱਧਰ ਦੋ ਉੱਧਰ।
1: ਅੱਜ ਕੱਲ ਲੋਕ ਜੁੜਦੇ ਨੇ ਪਰ ਸਿਰਫ ਫੇਕ ਫੇਕ
0: ਵਿਖਾਵਾ,
1: ਸੋਸ਼ਲ ਮੀਡੀਆ ਤੇ ਜੁੜਦੇ ਆ, ਫੋਲੋ ਵਧਾ ਲੈਂਦੇ
0: ਆ। ਪਰ ਸੋਸ਼ਲ ਮੀਡੀਆ ਵੀ, ਮੈਂ ਦੇਖੋ ਮੈਂ ਅਗੇਂਸਟ ਆ, ਪਰ ਮੈਂ ਇਹ ਵੀ ਸੋਚਦਾ ਕਿ ਜੇ ਮੰਨ ਲਓ ਕਿ ਮੈਂ ਆਪਣੇ ਪਰਿਵਾਰ ਨਾਲ ਕਿਤੇ ਜਾ ਰਿਹਾ ਸੀਗਾ,
1: ਹਾਂਜੀ
0: ਹਨਾ, ਤੇ ਮੈਂ ਗੱਲਾਂ ਕਰ ਰਿਹਾ ਕਿ ਮੈਂ ਬਈ ਤੇ ਆਪਾਂ ਨਾ ਘੁੰਮਣ ਚੱਲਾਂਗੇ, ਤੇ ਉਹ ਕਹਿੰਦੇ ਪਹਿਲਾਂ ਫੋਨ ਤੇ ਰੱਖ।
1: ਬਿਲਕੁਲ ਜੀ, ਉਹ ਵੀ ਮੈਂ ਕਹਿਣ ਲੱਗਿਆ ਸੀ ਕਿ ਫੇਕ ਲਾਈਫ ਦੇ ਵਿੱਚ ਆਪਾਂ ਜ਼ਿਆਦਾ ਬਿਜ਼ੀ ਹੋ ਗਏ ਆ, ਉਹਦੇ ਨਾਲ ਜ਼ਿਆਦਾ ਜੁੜ ਗਏ ਆ, ਜਿਹੜੀ
0: ਰੀਅਲ ਲਾਈਫ ਬਹਾਨੇ ਪੂਰੇ ਮਾਰਦੇ ਆ ਯਾਰ। ਮੈਂ ਕੰਮ ਕਰ ਰਿਹਾ,
1: ਮੈਂ ਬਿਜ਼ੀ
0: ਆ, ਮੇਰਾ ਕੰਮ ਹੀ ਫੋਨ ਤੇ ਆ, ਬਸ ਇੱਕ ਬਹਾਨੇ ਇਦਾਂ ਦੇ ਹੁੰਦੇ ਆ।
1: ਮੈਂ ਬਿਜ਼ੀ ਬਹੁਤ ਆ
0: ਯਾਰ। ਕਿੰਨਾ ਵਧੀਆ ਸੀ ਜਦੋਂ 90s ਦੇ ਵਿੱਚ, 2000 ਚ ਜਦੋਂ ਫੋਨਾਂ ਤੇ ਨਹੀਂ ਆਪਾਂ ਜੁੜੇ ਸੀ, ਸੈਪ ਦੀ ਗੇਮ ਤੋਂ ਇਲਾਵਾ ਹੋਰ ਕੋਈ ਗੇਮ ਹੀ ਨਹੀਂ ਹੈਗੀ ਸੀ।
1: ਬਿਲਕੁਲ ਜੀ,
0: ਹੋਰ ਕੋਈ ਬਹਾਨਾ ਨਹੀਂ ਹੈਗਾ ਸੀਗਾ, ਮਤਲਬ ਲਿਮਿਟਡ ਜੇ ਸੀਗੇ ਬਸ
1: ਉਦੋਂ
0: ਫੋਨ। ਮੈਂ ਕਹਿੰਦਾ ਕਿ ਫੋਨ ਬੰਦ ਹੋ ਜਾਣਾ ਜੀ।
1: ਹਾਂਜੀ,
0: ਜਿੰਨੇ ਆਪਾਂ ਸਮਾਰਟ ਹੋਏ ਆ,
1: ਹਾਂਜੀ
0: ਉਹਨੇ ਆਪਾਂ ਆਪਣੇ ਆਪ ਤੋਂ ਦੂਰ ਹੋ ਗਏ।
1: ਮੈਨੂੰ ਇਹ ਲੱਗਦਾ ਜੇ ਅੱਜ ਫੋਨ ਬੰਦ ਹੋ ਗਏ ਨਾ, ਪੁਰਾਣੀ ਜਨਰੇਸ਼ਨ ਤਾਂ ਫਿਰ ਵੀ ਹੌਲੀ ਹੌਲੀ ਸਾਰ ਲੂਗੀ, ਪਰ ਨਵੀਂ ਜਨਰੇਸ਼ਨ ਤਾਂ ਬਿਲਕੁਲ ਨਹੀਂ ਸਰਨਾ ਜੀ। ਨਵੀਂ ਜਨਰੇਸ਼ਨ ਨੂੰ ਔਖਾ ਹੋ ਜਾਣਾ।
0: ਸੋ ਇਹ ਦੇਖੋ ਜੋ ਅੱਜ ਦੇ ਹਾਲਾਤ ਆ, ਜਿਵੇਂ ਅੱਜ ਆਪਾਂ 21st century ਦੇ ਵੱਲ ਜਾ ਰਹੇ ਹਾਂ, ਅੱਜ ਆਪਾਂ ਸੋਸ਼ਲ ਮੀਡੀਆ ਤੋਂ ਵਾਂਝੇ ਨਹੀਂ ਆ, ਨਹੀਂ ਰਹਿ ਸਕਦੇ,
1: ਨਹੀਂ ਰਹਿ ਸਕਦੇ
0: ਆਪਾਂ। ਮੈਂਟਲੀ ਤੌਰ 'ਤੇ ਆਪਾਂ ਸਿੱਖ ਹੋ ਜਾਵਾਂਗੇ, ਮੈਂਟਲੀ ਤੌਰ 'ਤੇ ਹੁਣ ਕਈ ਸੱਜਣ ਮਿੱਤਰ ਹੈ ਕਿ ਉਹਨਾਂ ਦਾ ਕੰਮ ਹੀ ਫੋਨਾਂ 'ਤੇ ਆ।
1: ਤੁਹਾਨੂੰ ਇਹ ਵੀ ਗੱਲ ਦੱਸ ਦਿੰਦਾ, ਜੇ ਅੱਜ ਫੋਨ ਬੰਦ ਹੋ ਜਾਂਦੇ ਆ ਨਾ, ਬਹੁਤ ਸਾਰੇ ਲੋਕ ਇਕੱਲੇ ਹੋ ਜਾਣਗੇ। ਪਤਾ ਕਿਉਂ? ਕਿਉਂਕਿ ਉਹ ਸਿਰਫ ਸੋਸ਼ਲ ਮੀਡੀਆ ਵਾਲੇ ਲੋਕਾਂ ਨਾਲ ਜੁੜੇ ਆ, ਜਿਹੜੇ ਰੀਅਲ 'ਚ ਉਹਨਾਂ ਦੇ ਆਲੇ ਦੁਆਲੇ ਆ, ਉਹਨਾਂ ਨਾਲ ਸ਼ਾਇਦ ਕਿਤੇ ਨਾ ਕਿਤੇ ਆਪਾਂ ਟੁੱਟ ਗਏ ਆ।
0: ਮੈਂ ਕਹਿੰਦਾ ਕਿ ਦੇਖੋ ਟਾਈਮ ਲੱਗਦਾ, ਪਹਿਲਾਂ ਟੁੱਟਣ ਨੂੰ ਟਾਈਮ ਲੱਗਿਆ, ਹੁਣ ਜੁੜਨ ਨੂੰ ਟਾਈਮ ਲੱਗਣਾ। ਸੋ ਜੇ ਅੱਜ ਆਪਾਂ ਇਸ ਫੋਨ ਦੀ ਆਦਤ ਥੋੜ੍ਹੀ ਥੋੜ੍ਹੀ ਘਟਾਈਏ ਹਨਾ, ਤੇ ਆਪਾਂ ਉਹੀ ਟਾਈਮ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਦੇਣਾ ਸ਼ੁਰੂ ਕਰੀਏ, ਜ਼ਿੰਦਗੀ ਫਿਰ ਸੋਹਣੀ ਹੋ ਜਾਣੀ ਹੈ।
1: ਸੋਹਣੀ ਹੋਈ, ਬਿਲਕੁਲ ਬਿਲਕੁਲ। ਫਿਰ
0: ਐਡਿਕਸ਼ਨ, ਇੱਕ ਐਡਿਕਸ਼ਨ ਆ, ਉਹ ਐਡਿਕਸ਼ਨ ਆਪਣੇ ਕੰਮ 'ਚ ਬਦਲ ਗਈ ਆ। ਹੁਣ ਆਪਾਂ ਨੂੰ ਫੋਨ ਤੋਂ ਬਿਨਾਂ ਹੋਰ ਕੋਈ ਲੱਭਦਾ ਨਹੀਂ ਆ। ਯਕੀਨ ਕਰੋ, ਮੈਂ ਸਾਰਾ ਦਿਨ ਖਰਾਬ ਕਰਤਾ, ਮੇਰਾ ਅੱਜ ਦਾ ਦਿਨ ਬਿਲਕੁਲ ਜ਼ੀਰੋ ਆਉਟਪੁੱਟ ਰਹੀ ਆ। ਪਰ ਇਹਦੇ ਵਿੱਚ ਪੂਰੇ ਦਾ ਪੂਰਾ ਫੋਨ ਦਾ ਗੁਨਾਹ ਹੈ,
1: ਯੋਗਦਾਨ।
0: ਹਾਂ, ਸਵੇਰੇ ਉੱਠ ਕੇ ਮੈਂ ਕੰਮ ਨੂੰ ਸ਼ੁਰੂ ਹੋ ਜਾਵਾਂ, ਪਰ ਇਹਦੇ ਵਿੱਚ ਉਹ ਲੋਕ ਜਿਹੜੇ 8 to 5 ਕੰਮ ਕਰਦੇ ਨੇ, ਉਹ ਠੀਕ ਨੇ, ਉਹ ਆਪਣੇ ਸਰਕਲ 'ਚ ਲੱਗੇ ਹੋਏ ਨੇ, ਰਾਊਂਡ ਐਂਡ ਰਾਊਂਡ ਰਾਊਂਡ ਐਂਡ ਰਾਊਂਡ।
1: ਅੱਜ ਕੱਲ੍ਹ ਦੇਖ ਲਓ,
0: ਉੱਠੋ ਕੰਮ 'ਤੇ ਜਾਓ, ਫਿਰ ਆਓ, ਫਿਰ ਖਾਓ ਪੀਓ, ਫਿਰ ਕੰਮ 'ਤੇ ਜਾਓ, ਪਰ ਉਹ ਜੇ ਚਲਾਉਂਦੇ ਨੇ 5-10 ਮਿੰਟ ਆਪਣੇ ਬ੍ਰੇਕ ਟਾਈਮ 'ਚ, ਉਹ ਵਾਜਬ ਆ।
1: ਇਹ ਕਹਿਣ ਦੀ ਗੱਲ ਹੈ, ਬ੍ਰੇਕ ਟਾਈਮ ਬਹੁਤ ਜਣੇ ਇਦਾਂ ਦੇ ਜਿਹੜੇ ਡਰਾਈਵਿੰਗ ਕਰਦੇ ਵੀ ਚਲਾਉਂਦੇ ਨੇ, ਜੋ ਕਿ ਬਿਲਕੁਲ
0: ਮੈਨੂੰ ਤਾਂ ਨਹੀਂ ਦੇਖ ਲੱਗਿਆ ਤੁਸੀਂ। ਅੱਛਾ, ਇਹ ਇੱਕ ਇਹ ਬੜੀ ਖਤਰਨਾਕ ਚੀਜ਼ ਆ,
1: ਖਤਰਨਾਕ।
0: ਅੱਛਾ, ਰੀਲਾਂ ਵੇਖ ਰਹੇ ਹੁੰਦੇ ਕਈ, ਚਲੋ ਕਿਸੇ ਨੇ ਕਾਲ ਕਰਨੀ ਉਹ ਅਲੱਗ ਗੱਲ ਆ, ਕੋਈ ਫੋਨ ਤੇ ਬਿਜ਼ੀ ਆ ਅਲੱਗ ਗੱਲ ਆ। ਅੱਛਾ, ਕਈ ਰੀਲਾਂ ਸਕਰੋਲ ਕਰਦੇ ਰਹਿੰਦੇ,
1: ਦੂਜੀ ਗੱਲ ਕਈ ਵਾਰ ਸਿਰਫ ਉਦਾਂ ਹੀ ਸਕਰੀਨ ਦੇਖਦੇ ਰਹਿੰਦੇ, ਬਸ ਫੋਨ ਕੱਢ ਕੇ ਜੇ ਚੋਂ ਟਾਈਮ ਜਿਹਾ ਦੇਖ ਕੇ
0: ਐਡਿਕਸ਼ਨ
1: ਚ ਪਾ ਲੈ, ਬਸ ਉਹ ਯੂਜ਼ ਟੂ
0: ਇਟ, ਮਤਲਬ ਉਹ ਤੁਹਾਡਾ ਬ੍ਰੇਨ ਉਹ ਵਾਰ ਤੋਂ ਵਾਰ ਕਲਿੱਕ ਕਰ ਰਿਹਾ।
1: ਹਾਂਜੀ, ਕਲਿੱਕ
0: ਦੇਖ, ਕੁਝ ਆ ਰਿਹਾ, ਕੁਝ ਚੈੱਕ ਕਰ, ਨੋਟੀਫਿਕੇਸ਼ਨ ਚੈੱਕ ਕਰ,
1: ਜਿਵੇਂ ਨਸ਼ਾ ਨਹੀਂ ਹੋ ਜਾਂਦਾ ਵੀ ਬਸ ਸਕਰੀਨ ਦੇ ਲਈ
0: ਕਿਸੇ ਮਾਮਾ ਭਰਾ ਡਰਾ ਨਾ। 905-673-3337 ਆਪਾਂ ਤਾਂ ਆਪਣੀ ਗੱਲਾਂ 'ਚ ਲੱਗ ਗਏ ਸੀ। 905-673-3337 ਫੋਨ ਦਾ ਕਿੰਨਾ ਕੰਪੈਕਟ ਆ ਤੁਹਾਡੇ ਜ਼ਿੰਦਗੀ ਤੇ, ਲਾਈਫ ਸਟਾਈਲ ਤੇ ਕੀ ਇੰਪੈਕਟ ਪਾ ਰਿਹਾ, ਫੋਨ ਤੁਹਾਡੀ ਜ਼ਿੰਦਗੀ ਤੇ ਕੀ ਇੰਪੈਕਟ ਪਾ ਰਿਹਾ? ਅੱਜ ਆਪਾਂ ਲਾਈਵ ਨਹੀਂ ਹੋਏ ਬਾਈ,
1: ਪਰ ਤੁਸੀਂ ਇਹ ਵੀ ਤਾਂ ਦੇਖੋ ਆਪਣੇ ਨਾਲ ਵੀ ਤਾਂ ਸਰੋਤੇ ਫੋਨ ਨਾਲ ਜੁੜਦੇ ਆ।
0: ਦੇਖੋ ਫੋਨ ਹੋਰ ਚੀਜ਼ ਆ, ਪੇਜਰ ਆਏ ਸੀ ਜਦੋਂ ਸਟਾਰਟਿੰਗ ਦੇ ਵਿੱਚ, ਮੈਂ ਸੁਣਿਆ ਵੀ ਸਾਡੇ ਬਜ਼ੁਰਗਾਂ ਤੋਂ ਪੇਜਰ ਆਏ ਸੀ।
1: ਹਾਂਜੀ,
0: ਸਿਰਫ ਨੰਬਰਾਂ ਤੇ ਗੱਲਬਾਤ ਹੋ ਜਾਂਦੀ, ਉਦੋਂ ਪਹਿਲਾਂ ਇੱਕ ਕਾਲਜ ਹੁੰਦੀਆਂ ਸੀ ਨਹਿਰੀ ਤਾਰਾਂ ਹੁੰਦੀਆਂ, ਉਹਨਾਂ ਕਹਿੰਦੇ ਤਾਰਾਂ ਖੜਕਣੀਆਂ।
1: ਅੱਛਾ,
0: ਕਹਿੰਦੇ ਵੀ ਤਾਰਾਂ ਖੜਕਣੀਆਂ, ਉਹ ਕੋਡਵਰਡ ਚ ਗੱਲਾਂ ਹੋ ਜਾਂਦੀਆਂ ਸੀ,
1: ਜਿਵੇਂ ਉਹ ਅੱਛਾ
0: ਟਿਕ ਟੈਕ ਗਿਰਗੈਟ ਸਮਥਿੰਗ ਲਾਈਕ ਦੈਟ, ਕੋਈ ਭਾਸ਼ਾ
1: ਤੋਂ ਸ਼ਾਇਦ ਜੱਜ ਕਰਦੇ ਹੁੰਦੇ,
0: ਉਹ ਜੱਜ ਕਰਦੇ ਸੀ, ਉਹ ਉਹਨੂੰ ਕਹਿੰਦੇ ਸੀ ਤਾਰਾਂ ਖੜਕ ਗਈਆਂ।
1: ਹਾਂਜੀ,
0: ਉਸ ਤੋਂ ਬਾਅਦ ਲੈਂਡਲਾਈਨ ਫੋਨ ਆ ਗਏ, ਜੈਜ਼ ਸੀ ਸਭ, ਸਾਰਾ ਕੁਝ ਵਧੀਆ ਸੀ। ਫਿਰ ਨੋਕੀਆ ਦੇ ਫੋਨ ਆ ਗਏ,
1: ਹੌਲੀ
0: ਸਿਰਫ ਨੰਬਰਾਂ ਵਾਲੇ ਫੋਨ ਆ ਗਏ। ਉਸ ਤੋਂ ਪਹਿਲਾਂ ਇੱਕ ਅੰਨਾ ਫੋਨ ਕਹਿੰਦੇ ਹੁੰਦੇ ਸੀ, ਇਕੱਲੇ ਨੰਬਰ ਹੀ ਹੁੰਦੇ ਸੀ,
1: ਮੈਂ ਸੁਣਿਆ ਉਹ ਵੀ। ਉਸ ਤੋਂ ਬਾਅਦ ਜਦੋਂ ਟੱਚ ਸਕਰੀਨ ਵਾਲੇ ਕਹਿਣਗੇ ਨਾ, ਫਿਰ ਤਾਂ ਆਪਣਾ ਇੱਕ ਹੱਥ ਬਿਜ਼ੀ ਰਹਿਣ ਲੱਗ ਗਿਆ,
0: ਦਿਮਾਗ ਵੀ ਬਿਜ਼ੀ ਰਹਿਣ ਲੱਗ ਗਿਆ,
1: ਦਿਮਾਗ ਵੀ
0: ਤੁਸੀਂ ਆਪ ਵੀ ਬਿਜ਼ੀ ਰਹਿਣ ਲੱਗ ਗਏ, ਤੂੰ ਤੁਹਾਡਾ ਅੰਦਰਲਾ ਇਨਸਾਨ ਵੀ ਬਿਜ਼ੀ ਰਹਿਣ ਲੱਗ ਗਿਆ।
1: ਸਹੀ ਗੱਲ,
0: ਹੁਣ ਤਾਂ ਹੈ ਹੀ ਨਹੀਂ।
1: ਮੈਂ ਆਪ ਕਹਿ ਦਵਾਂ, ਮੈਂ ਬਹੁਤਾ ਸਿਆਣਾ ਨਹੀਂ ਹੈਗਾ, ਮੈਂ ਵੀ ਕੰਮ ਤੇ ਕਈ ਵਾਰ ਇੱਧਰ ਉੱਧਰ ਹੋ ਕੇ ਫੋਨ ਚਲਾ ਲੈਣਾ, ਬਟ ਇਹ ਚੀਜ਼ ਸਹੀ ਆ ਬਿਲਕੁਲ ਜੋ ਆਪਾਂ ਅੱਜ ਡਿਸਕਸ ਕਰ ਰਹੇ
0: ਹਾਂ। ਫੋਨ ਦੇ ਚਲਦਿਆਂ ਕਿੰਨੇ ਨੁਕਸਾਨ ਕੀਤੇ ਤੁਸੀਂ ਅੱਜ ਤੱਕ, ਤੁਸੀਂ ਗਿਣ ਸਕਦੇ ਹੋ?
1: ਮੈਂ ਦੋ ਵਾਰੀ ਤਾਂ ਬਹੁਤ ਵੱਡੇ ਨੁਕਸਾਨ ਤੋਂ ਵੀ ਬਚੇ ਹਾਂ, ਪਰ ਛੋਟੇ ਮੋਟੇ ਨੁਕਸਾਨ ਬਹੁਤ ਕੀਤੇ, ਜਿਵੇਂ ਚੀਜ਼ਾਂ ਤੋੜ ਦੇਣੀਆਂ, ਕਈ ਵਾਰ ਹੱਥੋਂ ਛੁੱਟ ਜਾਣੀਆਂ ਕਿਉਂਕਿ ਫੋਨ ਤੇ ਲੱਗੇ ਹੋਏ ਆ ਮਜੇ ਨਾਲ, ਕਈ ਵਾਰ ਆਪਾਂ ਕਿਤੇ ਜਾਣ ਨਹੀਂ।
0: ਤੁਸੀਂ ਮੰਨਦੇ ਹੋ ਕਿ ਫੋਨ ਦੇ ਵਿੱਚ ਬਿਜ਼ੀ ਹੋਣ ਕਰਕੇ ਨੁਕਸਾਨ ਹੁੰਦੇ ਆ, ਪਰ ਅਸੀਂ ਆਪਣੇ ਆਪ ਨੂੰ ਨਾ ਇੱਕ ਤਸੱਲੀ ਦਿੱਤੀ ਹੋਈ ਹੈ ਵੀ ਇਟਸ ਓਕੇ, ਤਾਂ ਨਾਰਮਲ ਆ। ਅੱਛਾ, ਹੁੰਦੇ ਹੋ ਫੋਨ ਕਰਕੇ ਆ, ਅਸੀਂ ਆਪਣੇ ਆਪ, ਹਾਂ ਪਰ ਆਪਣੇ ਆਪ ਨੂੰ ਅਸੀਂ ਨਾ ਇਹ ਸਾਬਤ ਨਹੀਂ ਹੁੰਦੇ। ਹੁਣ ਕਈ ਵਾਰੀ ਕਈ ਲੋਕ ਉਹਨਾਂ ਨੂੰ ਵਹਿਮ ਹੋ ਗਿਆ ਕਿ ਅਸੀਂ ਸਹੀ ਹਾਂ, ਬਾਕੀ ਦੁਨੀਆ ਗਲਤ ਆ।
1: ਬਿਲਕੁਲ,
0: ਕਈ ਵਾਰ ਅਸੀਂ ਹੁਣੇ ਝੂਠੇ ਹਾਂ, ਹੁਣੇ ਅਸੀਂ ਗਲਤ ਆ, ਪਰ ਅਸੀਂ ਆਪਣੇ ਆਪ ਨੂੰ ਗੱਲਾਂ ਦੇ ਜ਼ਰੀਏ ਸੱਚਾ ਰੱਖਦੇ ਹਾਂ ਕਿ ਅਸੀਂ ਭਾਈ ਸਹੀ ਹਾਂ। ਉਹਨਾਂ ਨੂੰ ਕੁਛ ਟਾਈਮ ਬਾਅਦ ਲੱਗਣ ਨਹੀਂ ਲੱਗ ਜਾਂਦਾ, ਉਹ ਉਹ ਉਸੇ ਤਰ੍ਹਾਂ ਅਡੋਪਟ ਹੋ ਜਾਂਦਾ, ਤੁਹਾਡਾ ਜਿਹੜਾ ਅੰਦਰਲਾ ਸਿਸਟਮ ਆ ਨਾ ਉਹ ਤੁਹਾਨੂੰ ਲੱਗਣ ਲੱਗ ਜਾਂਦਾ ਕਿ ਭਾਈ ਤੂੰ ਸਹੀ ਆ, ਬਾਕੀ ਦੁਨੀਆ ਗਲਤ।
1: ਉਹ ਫਿਰ ਇੱਕ ਉਹ ਮਨੋਵਿਰਤੀ ਵੀ ਬਣ ਜਾਂਦੀ
0: ਹੈ, ਮਨੋਵਿਰਤੀ ਬਣ ਜਾਂਦੀ
1: ਕਿ ਉਹ ਵਿਕਟਿਮ ਕਾਰਡ ਹੋ ਜਾਂਦਾ,
0: ਆਪਣੇ ਆਪ ਨੂੰ ਤੁਸੀਂ ਵਿਕਟਿਮ,
1: ਮੇਰਾ ਤਾਂ ਕੋਈ ਕਸੂਰ ਨਹੀਂ ਸੀ, ਉਹ ਤਾਂ ਤਾਂ ਹੋ ਗਿਆ, ਉਹ ਤਾਂ
0: ਵਿਚਾਰੇ ਬਣ ਜਾਣਾ,
1: ਹਾਂ ਵਿਚਾਰੇ ਬਣ ਜਾਣਾ ਜਿਹਨੂੰ ਆਪਾਂ ਕਹਿ ਦਿੰਦੇ।
0: ਸੋ ਤੁਸੀਂ ਮੰਨਦੇ ਹੋ ਕਿ ਫੋਨ ਦੇ ਕਾਰਨ ਤੁਸੀਂ ਨੁਕਸਾਨ ਕੀਤੇ?
1: ਹਾਂਜੀ,
0: ਮੈਂ ਨਹੀਂ ਦੱਸ ਸਕਦਾ, ਮੈਂ ਬਹੁਤ ਵੱਡੇ ਕੀਤੇ ਆ,
1: ਮੈਂ ਬਿਲਕੁਲ ਅਗਰੀ ਕਰਦਾ ਜੀ,
0: ਮੈਂ ਬਹੁਤ ਵੱਡੇ ਕੀਤੇ ਆ। ਸਭ ਤੋਂ ਵੱਡੀ ਤਾਂ ਗੱਲ ਮੈਂ ਆਪਣਾ ਸਮਾਂ ਖਰਾਬ ਕੀਤਾ, ਜੇ ਉਹੀ ਸਮਾਂ ਮੈਂ ਕੱਢ ਕੇ, ਅੱਛਾ 2 ਮਿੰਟ ਫੋਨ ਵੇਖਣ ਲੱਗੋ ਤਾਂ ਘਟਾ ਜਾਂਦਾ,
1: ਪਤਾ ਹੀ ਨਹੀਂ ਲੱਗਦਾ। ਮੈਂ ਰਾਤ ਨੂੰ ਕਈ ਵਾਰ ਬਹੁਤ,
0: ਅੱਛਾ ਇਹ ਤਾਂ ਮੈਂ ਪੁੱਛਣਾ ਸੀ ਵੀ ਅਸੀਂ ਕਿਹੜੀ ਚੀਜ਼ ਆ ਪਏ ਕਿ 2 ਮਿੰਟ ਤੋਂ ਬਾਅਦ ਅੱਧਾ ਘੰਟਾ ਹੋ ਜਾ, ਪਤਾ ਨਹੀਂ ਲੱਗਦਾ।
1: ਬਿਲਕੁਲ ਜੀ,
0: ਮੈਂ ਫੋਨ ਸਕਰੋਲਿੰਗ,
1: ਫੋਨ ਸਕਰੋਲਿੰਗ ਇੱਕ ਆਦਤ ਬਣ ਗਈ ਹੈ,
0: ਨਸ਼ਾ, ਬਚੋ ਇਸ ਤੋਂ।
1: ਬਹੁਤ ਵਾਰ ਸੋਚਦਾ ਕਿ ਅੱਜ 10 ਵਜੇ ਸੌ ਜਾਣਾ,
0: ਕਿਵੇਂ ਬਚਿਆ ਜਾ ਸਕਦਾ ਫੋਨ ਤੋਂ?
1: ਪਹਿਲਾਂ ਮੈਂ ਤਾਂ ਇਹ ਜੋ ਆਪ ਮੈਂ ਫੀਲ ਕਰਦਾ, ਮੈਂ ਪਰਸਨਲੀ ਜਦੋਂ ਮੇਰੇ ਕੋਲ ਵਿਹਲਾ ਟਾਈਮ ਹੁੰਦਾ, ਮੈਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਜਾਂ ਆਦਤ ਪਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਸਮੇਂ ਨੂੰ ਕੁਝ ਪ੍ਰੋਟੈਕਟਿਵ ਕੀਤਾ ਜਾਵੇ, ਜਿਵੇਂ ਜਿਮ ਚਲੇ ਜਾਓ, ਬਾਹਰ ਨਿਕਲੋ, ਪਾਰਕ 'ਚ ਬੈਠੋ, ਕਿਸੇ ਸਿਆਣੇ।
0: ਪਰ ਪਾਰਕ 'ਚ ਜਦੋਂ ਤੁਸੀਂ ਜਾਂਦੇ ਹੋ, ਪਾਰਕ 'ਚ ਬੈਠਦੇ ਹੋ, ਉਦੋਂ ਵੀ ਤਾਂ ਲੋਕੀ ਫੋਨਾਂ 'ਤੇ ਲੱਗੇ ਆ, ਤੁਸੀਂ ਗੱਲ ਕੀ, ਗੱਲ ਕਰਨ ਵਾਲਾ ਬੰਦਾ ਹੀ ਨਹੀਂ ਹੈ ਤੁਹਾਡੇ ਕੋਲੇ, ਤੁਸੀਂ ਗੱਲ ਕਰਨੀ ਕਿਹਦੇ ਨਾਲ ਆ? ਦੈਟਸ ਅ ਪ੍ਰੋਬਲਮ,
1: ਇਹ ਵੀ ਗੱਲ,
0: ਹਰ ਇਨਸਾਨ ਬਿਜ਼ੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਪਰ ਗੱਲਬਾਤ ਅਸੀਂ ਇਹ ਕਰ ਰਹੇ ਹਾਂ ਕਿ ਫੋਨ ਦੇ ਚੱਲਦਿਆਂ ਤੁਸੀਂ ਕਦੀ ਕੋਈ ਨੁਕਸਾਨ ਕੀਤਾ? ਵੈਸੇ ਤਾਂ ਅਸੀਂ ਮੰਨਦੇ ਨਹੀਂ ਹਾਂ, ਮੰਨਣਾ ਤਾਂ ਅਸੀਂ ਹੈ ਨਹੀਂ, ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਮੰਨਦੇ ਨਹੀਂ, ਖਾਸ ਕਰਕੇ ਅਸੀਂ ਗਲਤੀ ਕਰਕੇ ਤਾਂ ਬਿਲਕੁਲ ਨਹੀਂ ਮੰਨਦੇ। ਸੋ ਫੋਨ ਤੁਸੀਂ ਚਲਾਉਂਦਿਆਂ ਚਲਾਉਂਦਿਆਂ ਅੱਜ ਤੱਕ ਨੁਕਸਾਨ ਕੀਤਾ, ਛੋਟਾ ਜਾਂ ਵੱਡਾ, ਚਾਹੇ ਤੁਸੀਂ ਡਿੱਗੇ ਹੀ ਹੋ, ਅੜਕੀ ਡਿੱਗੇ ਹੋ, ਪਰ ਫੋਨ ਦੀ ਵਜ੍ਹਾ ਨਾਲ ਡਿੱਗੇ ਹੋ ਨਾ?
1: ਬਿਲਕੁਲ ਜੀ, ਬਿਲਕੁਲ।
0: ਸੋ ਫੋਨ ਦੇ ਚੱਲਦਿਆਂ ਤੁਸੀਂ ਕਿੰਨੇ ਕੁ ਨੁਕਸਾਨ ਕੀਤੇ ਹੋ, ਤੁਹਾਨੂੰ ਰਿਲਾਈਜ਼ ਹੋਇਆ ਕਿ ਇਹ ਨੁਕਸਾਨ ਫੋਨ ਕਰਕੇ ਹੋਇਆ, ਸੈੱਲ ਫੋਨ ਬਰਾਊਜ਼ਿੰਗ ਕਰਕੇ ਹੋਇਆ, ਸੈੱਲ ਫੋਨ ਨੂੰ ਸਕਰੋਲ ਕਰਨ ਕਰਕੇ ਹੋਇਆ, ਤੁਸੀਂ ਇਸ ਚੀਜ਼ ਨੂੰ ਰਿਲਾਈਜ਼ ਕੀਤਾ? 905-673-3337 905-673-3337 ਕੀ ਤੁਸੀਂ ਮੰਨਦੇ ਹੋ ਕਿ ਫੋਨ ਦੇ ਚੱਲਦਿਆਂ, ਫੋਨ ਚਲਾਉਂਦਿਆਂ, ਸਕਰੋਲ ਕਰਦਿਆਂ ਤੁਸੀਂ ਕੋਈ ਨਾ ਕੋਈ ਛੋਟਾ ਵੱਡਾ ਨੁਕਸਾਨ ਕੀਤਾ? 905-673-3337 ਸਾਡੇ ਨਾਲ ਸੰਧੂ ਸਾਹਿਬ ਜੁੜ ਚੁੱਕੇ ਨੇ ਨਵ ਏਅਰ ਕੰਫਰਟ ਤੋਂ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਈਵਨਿੰਗ।
2: ਸਤਿ ਸ਼੍ਰੀ ਅਕਾਲ ਜੀ। ਦੇਖੋ ਪਹਿਲਾਂ ਆਪਾਂ ਫੋਨ ਸੁਣਦੇ ਨਹੀਂ ਸੁਣਦੇ ਸੀ, ਕਾਨੂੰਨ ਨਹੀਂ ਸੀ ਹੁੰਦਾ, ਹੁਣ 350 ਟਿਕਟਾਂ ਕਿਉਂ ਟਿਕਟਾਂ ਕੀ ਹੈਪਨ ਪਏ, ਦੇਖਿਆ ਕਿ ਬੰਦਾ ਫੋਨ ਸੁਣਦਿਆਂ ਟਿਸਟ ਹੁੰਦਾ, ਉਹ ਪੂਰੀ ਚੰਦ ਦੂਜੇ ਪਾਸੇ ਚੱਲ ਜਾਂਦਾ, ਔਰ ਤਾਂ ਕਰਕੇ ਸ਼ਿਵ ਨੇ ਵਾਰਨ ਦਿੱਤੀ, ਬਾਅਦ ਚ ਕਾਨੂੰਨ ਬਣਿਆ। ਅੱਜ ਲਿਖਿਆ ਹੁੰਦਾ ਕਿ ਲਾ ਹੈਂਡ ਫਰੀ ਕਾਨੂੰਨ, ਤੁਹਾਡਾ ਫੋਨ ਬਲੂਟੁੱਥ ਤੇ ਹੈਂਡ ਫਰੀ ਹੈ, ਦੈਟਸ ਓਕੇ। ਤੁਸੀਂ ਕੰਨ ਨੂੰ ਫੋਨ ਲਾਉਂਦੇ ਹੋ ਤੇ ਵਾਕਿਆ ਤੁਸੀਂ ਲਿਸਟ ਖੋ ਜਾਂਦੇ ਹੋ, ਇਹ ਚ ਕੋਈ ਸ਼ੱਕ।
0: ਤੁਸੀਂ ਸੰਤ ਸਾਹਿਬ, ਆਈ ਡੋਂਟ ਨੋ, ਤੁਸੀਂ ਬੜੇ ਸਿਆਣੇ ਹੋ, ਸੂਝਵਾਨ ਹੋ, ਪਰ ਕੀ ਤੁਸੀਂ ਫੋਨ ਦੇ ਚੱਲਦਿਆਂ ਕੋਈ ਨੁਕਸਾਨ ਕੀਤਾ? ਫੋਨ ਨੂੰ ਯੂਜ਼ ਕਰਦਿਆਂ ਕਰਦਿਆਂ ਤੁਹਾਨੂੰ ਬਾਅਦ 'ਚ ਰਿਲਾਈਜ਼ ਹੋਵੇ ਕਿ ਹਾਂ ਜੇ ਫੋਨ ਮੈਂ ਨਾ ਚਲਾਉਂਦਾ ਹੁੰਦਾ ਤਾਂ ਸ਼ਾਇਦ ਮੇਰਾ ਇਹ ਨੁਕਸਾਨ ਨਾ ਹੁੰਦਾ?
2: ਕੀਤਾ ਜੀ, ਫੋਨ ਆ ਗਿਆ ਚੱਕਣ ਦੇ ਨਾਲ ਹੀ, ਅੱਗੇ ਸਾਹਮਣੇ ਗੱਡੀ ਸੀ, ਮਾੜੀ ਜਿਹੀ ਵੱਜੀ ਵੀ ਇਹ ਵੱਜ ਗਈ। ਔਰ ਯਕੀਨ ਕਰਿਓ, ਫੋਨ ਸੁਣਦਿਆਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ, ਖਾਸ ਕਰਕੇ ਜਦੋਂ ਆਪਾਂ ਪੀਤੀ ਖਾਧੀ ਹੁੰਦੀ।
0: ਬਹੁਤ ਸ਼ੁਕਰੀਆ ਸੰਤ ਸਾਹਿਬ, ਥੈਂਕ ਯੂ ਸੋ ਮਚ, ਤੇ ਤੁਸੀਂ ਮੰਨ ਗਏ ਇੰਨਾ ਬੜਾ। ਤੇ ਨਾਲ ਦੀ ਨਾਲ ਇਹ ਵੀ ਦੱਸੋ ਕਿ ਨਵ ਏਅਰ ਕੰਫਰਟ ਹੀਟਿੰਗ ਤੇ ਕੂਲਿੰਗ ਦੀ ਦੁਨੀਆਂ ਦੇ ਵਿੱਚ ਇੱਕ ਐਸਾ ਨਾਮ ਬਣ ਚੁੱਕਿਆ, ਇੱਕ ਬ੍ਰਾਂਡ ਬਣ ਚੁੱਕਿਆ, ਉਹ ਕਿਉਂ? ਕਿਉਂਕਿ ਨਵ ਏਅਰ ਕੰਫਰਟ ਜਿਹੜੀ ਸਰਵਿਸ ਦਿੰਦਾ ਉਹ ਤਾਂ ਕਮਾਲ ਹੈਗਾ ਹੀ ਆ, ਤੇ ਨਾਲ ਸੰਧੂ ਸਾਹਿਬ ਬੰਦੇ ਬੜੇ ਕਮਾਲ ਦੇ ਨੇ, ਪਰਫੈਕਟ ਸਰਵਿਸ ਜੀ।
2: ਗੱਲ ਇਹ ਆ, ਦੇਖੋ ਅਸੀਂ ਓਨਰਸ ਬਿਜ਼ਨਸ ਕਰਦੇ ਹਾਂ
0: ਜੀ,
2: ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਅਸੀਂ ਗ੍ਰੈਬ ਕਰੀਏ ਕੋਈ ਮਨੀ। ਅਸੀਂ ਕਹਿੰਦੇ ਤੁਸੀਂ ਕੋਟੇਸ਼ਨ ਲੈ ਆਓ, ਅਸੀਂ ਵੇਟ ਕਰਦਾ। ਮੈਂ ਹਮੇਸ਼ਾ ਮਦਦ ਕਰਦਾ ਕਮਿਊਨਿਟੀ ਦੀ, ਦੇਖੋ ਅਸੀਂ ਤੁਸੀਂ ਸਰ ਦੋਸਤ, ਆਪਾਂ ਅਸੀਂ ਖੜੇ ਹਾਂ, ਕਾਰੋਬਾਰ ਕਰਦੇ ਹਾਂ, ਆਪਾਂ ਪੈਸੇ ਨਾਲ ਲੈ ਕੇ ਨਹੀਂ ਜਾਣਾ, ਸੋਹਣੇ ਖਰਚੇ ਚੱਲਦੇ ਆ, ਪਰ ਕਮਿਊਨਿਟੀ ਦਾ ਬੈਕਅਪ, ਮੈਂ ਹੁਣ ਆਲਮੋਸਟ ਕਾਫੀ ਵੱਡਾ ਹੋ ਗਿਆ, ਅਸੀਂ ਬੈਕਅਪ ਕਹਿੰਦੇ ਬਹੁਤ ਕੁਝ ਕਮਾਇਆ ਕਮਿਊਨਿਟੀ ਦਿੱਤਾ, ਅਸੀਂ ਹੁਣ ਸੇਵਾ ਕਰੀਏ ਕਮਿਊਨਿਟੀ ਦੀ। ਬਹੁਤ ਸਾਰੇ ਪ੍ਰੋਗਰਾਮ ਹੈਗਾ, ਤੁਹਾਨੂੰ ਪਤਾ ਹੀ ਹੈ, ਕਈ ਗ੍ਰਾਂਟ ਚੱਲਦੀ ਹੈ ਮੇਨ ਇੱਥੋਂ ਆਪਣੇ ਸਿਸਟਮ 'ਚ
0: ਜੀ,
2: ਕਈ ਕੁਛ ਹੈ, ਅਤੇ ਆਪਾਂ ਇਹ ਚਾਹੁੰਦੇ ਹਾਂ ਕਿ ਆਪਾਂ ਕਮਿਊਨਿਟੀ 'ਚ ਬੈਕਅਪ ਕਰੀਏ। ਦੂਜੀ ਮੈਂ ਇਹ ਕਹਿਣਾ ਚਾਹੁੰਦਾ, ਜਿਹੜੀ ਬਹੁਤ ਜ਼ਰੂਰੀ ਆ, ਖਾਸ ਕਰਕੇ ਜਿੰਨੇ ਵੀ ਹੋਸਟ ਆ
0: ਜੀ,
2: ਉਹ ਬੈਲੈਂਸ ਕਰਨ, ਨਾ ਕਿ ਇੱਕ ਬੰਦੇ ਦੇ ਵਾਸਤੇ ਪੱਕ। ਦੇਖੋ ਆਪਾਂ ਕਹਿੰਦੇ ਮੈਂ ਉਹਨੂੰ ਸਪੋਰਟ ਨੋ ਸਪੋਰਟ ਨਹੀਂ, ਤੁਸੀਂ ਬੈਲੈਂਸ ਕਰੋ ਕਿ ਅਸੀਂ ਇਹ ਸਪੋਰਟ ਨਹੀਂ ਕਰਦੇ, ਬੈਲੈਂਸ ਕਰੋ ਕੌਣ ਖੜਾ ਕੌਣ ਨਹੀਂ ਖੜਾ, ਸਭ ਨੇ ਸਪੋਰਟ ਕਰੋ ਔਰ ਬੈਲੈਂਸ ਕਰੋ ਕਿ ਆਪਾਂ ਉਹ ਬੰਦਾ ਲੈ ਕੇ, ਕਿ ਆਪਣੇ ਬਹੁਤ ਚੰਗੇ ਬੰਦੇ ਚਾਹੀਦੇ ਪ੍ਰੇਮ ਚ।
0: ਬਹੁਤ ਸ਼ੁਕਰੀਆ ਸੰਸਦ, ਸਾਨੂੰ ਤੁਸੀਂ ਚਾਹੀਦੇ ਹੋ, ਸੋ ਸਾਨੂੰ ਚਾਹੀਦੀ ਹੈ ਨਵ ਏਅਰ ਕੰਫਰਟ ਹੀਟਿੰਗ ਤੇ ਕੂਲਿੰਗ ਦੀ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਨਾਮ ਹੈ। ਤੁਸੀਂ ਇਹਨਾਂ ਕੋਲ ਬਹੁਤ ਸਾਰੇ ਰੀਬੇਟ ਆਏ ਹੋਏ, ਸਭ ਤੋਂ ਪਹਿਲਾਂ ਦੱਸਾਂ ਕਿ ਗੌਰਮੈਂਟ ਦੇ ਬਹੁਤ ਸਾਰੇ ਰੀਬੇਟ ਨੇ, ਤੁਸੀਂ ਫਾਇਦਾ ਲੈ ਸਕਦੇ ਹੋ। ਤੁਸੀਂ ਹੀਟਿੰਗ ਕੂਲਿੰਗ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਤਾਂ ਨਵ ਏਅਰ ਕੰਫਰਟ ਤੁਹਾਨੂੰ ਰੀਬੇਟ ਵੀ ਲੈ ਕੇ ਦੇਣਗੇ, ਬਹੁਤ ਸਾਰੀਆਂ ਗ੍ਰਾਂਟਸ ਨੇ, ਉਹਦਾ ਵੀ ਤੁਸੀਂ ਪਤਾ ਕਰ ਲਓ। ਸੰਧੂ ਸਾਹਿਬ ਨੂੰ ਡਾਇਰੈਕਟ ਕਾਲ ਕਰ ਲਿਓ, ਜਾਂ ਤੁਸੀਂ ਨਵ ਏਅਰ ਕੰਫਰਟ ਗੂਗਲ 'ਤੇ ਸਰਚ ਕਰਨਾ, ਨਵ ਏਅਰ ਕੰਫਰਟ, ਅਤੇ ਇਹਨਾਂ ਦੀ ਸਰਵਿਸ ਬਾਕਮਾਲ ਆ, ਪ੍ਰਾਈਜ਼ ਬਹੁਤ ਬਾਕਮਾਲ ਆ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਸਪੈਸ਼ਲ ਡਿਸਕਾਊਂਟ ਲੈ ਕੇ ਦਿਆਂਗੇ ਆਪਾਂ ਨਵ ਏਅਰ ਕੰਫਰਟ ਤੋਂ, 647-7640 6470-6640 ਨਵ ਏਅਰ ਕੰਫਰਟ 'ਤੇ ਬਹੁਤ ਸਾਰੀਆਂ ਕਾਲਸ ਨੇ, ਸਭ ਨਾਲ ਗੱਲਬਾਤ ਕਰਾਂਗੇ। ਫੋਨ ਚਲਾਉਣ ਦੇ ਅਸਲ ਨੁਕਸਾਨ, ਕੀ ਤੁਸੀਂ ਫੋਨ ਦੇ ਚੱਲਦਿਆਂ ਨੁਕਸਾਨ ਕੀਤਾ ਕੋਈ ਅੱਜ ਤੱਕ? ਫੋਨ ਚਲਾਉਂਦਿਆਂ ਚਲਾਉਂਦਿਆਂ ਤੁਹਾਡੇ ਤੋਂ ਕੋਈ ਨੁਕਸਾਨ ਹੋਇਆ ਹੋਵੇ ਤਾਂ ਉਸ ਬਾਰੇ ਗੱਲਬਾਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ 4427 ਜੀ ਆਇਆਂ ਨੂੰ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਪਹਿਲਾਂ ਮੈਂ ਭੁੱਲਣਾ ਚਾਹਾਂ, ਪਹਿਲਾਂ ਆਲ ਸਟੇਟ ਦਾ ਮੈਨੂੰ ਨੰਬਰ ਟੈਲੀਫੋਨ ਦਿਓ, ਫਿਰ ਮੈਂ ਦੱਸਦਾ ਤੁਹਾਨੂੰ।
0: ਆਲ ਸਟੇਟ ਦਾ ਨੰਬਰ ਜੀ ਬਿਲਕੁਲ ਜੀ ਤੁਹਾਨੂੰ ਦਿੰਦੇ ਹਾਂ, ਅਤੇ ਉਹ ਤੁਸੀਂ ਬਹੁਤ ਸਾਰੀ ਸੇਵਿੰਗ ਕਰ ਸਕਦੇ ਹੋ, 437
3: ਹਾਂਜੀ
0: 604
3: ਹਾਂਜੀ
0: 5093
3: ਠੀਕ ਹੈ,
0: 437-604-5093 ਭਾਜੀ ਸੋਰੀ, ਮਾਫ ਕਰਨਾ ਤੁਹਾਡੀ ਕਾਲ ਕੱਟ ਗਈ ਆ। ਜਿਹੜੀ ਅਸਲੀ ਗੱਲ ਤਾਂ ਰਹਿ ਗਈ ਆ ਕਿ ਫੋਨ ਦੇ ਚੱਲਦਿਆਂ ਤੁਸੀਂ ਕੋਈ ਨੁਕਸਾਨ ਕੀਤਾ, ਚਲੋ ਐਨੀਵੇ ਹੁਣ ਤੁਸੀਂ ਆਲ ਸਟੇਟ ਇੰਸ਼ੋਰੈਂਸ ਨੂੰ ਕਾਲ ਕਰ ਲਓ, ਤੁਹਾਡੀ ਜੇ ਰੀਨਿਊਲ ਆਉਣ ਵਾਲੀ ਆ ਤੇ ਤੁਹਾਡੀ ਇਹ ਬਹੁਤ ਸਾਰੇ ਡਾਲਰਾਂ ਦੀ ਬੱਚਤ ਹੋ ਜਾਣੀ ਆ, ਡਾਲਰ ਦੀ ਬੱਚਤ ਕਰਕੇ ਤੁਸੀਂ ਸਾਡੇ ਵਾਸਤੇ ਮਿਠਾਈ ਦਾ ਡੱਬਾ ਲੈ ਆਇਓ, ਥਾਊਜ਼ੈਂਡਸ ਆਫ ਡਾਲਰ ਤੁਹਾਡੇ ਬਚ ਸਕਦੇ ਆ ਘਰ ਦੀ ਅਤੇ ਆਟੋ ਸੇਵਿੰਗ ਦੀ ਜਿਹੜੀ ਆਟੋ ਇੰਸ਼ੋਰੈਂਸ ਦੀ ਬੰਡਲ ਬਣਾ ਕੇ ਤੁਹਾਨੂੰ ਦੇ ਦੇਣਗੇ। ਸੋ ਆਲ ਸਟੇਟ ਇੰਸ਼ੋਰੈਂਸ ਦੀ ਡਾਇਰੈਕਟ ਡੈਨਫੋਰਥ ਏਜੰਸੀ ਤੋਂ ਤੁਸੀਂ ਕਾਲ ਕਰ ਲਿਓ। ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ 437-604-5093 ਮਾਫ਼ ਕਰਨਾ 437-604-5093। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ 8192। ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ ਗੁੱਡ ਈਵਨਿੰਗ।
4: ਗ੍ਰੈਂਡ ਫਰਨੀਚਰ ਸਰ,
0: ਇੱਥੇ ਰੱਖ ਗ੍ਰੈਂਡ ਹੋਮ ਫਰਨੀਚਰ। ਸੋ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਖ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ ਗ੍ਰੈਂਡ ਹੋਮ ਫਰਨੀਚਰ ਦਾ। ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਹਾਈ ਐਂਡ ਹਾਈ ਐਂਡ ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਜਾਣਾ, ਪਰ ਲੋ ਲੋ ਲੋ ਲੋ ਪ੍ਰਾਈਸ ਦੇ ਉੱਪਰ। ਤੇ ਇਸ ਵੀਕਡ ਦਾ ਸੱਦਾ ਪੱਤਰ ਦੇ ਜਾ ਰਹੇ ਹਾਂ। ਫਰਾਈਡੇ, ਸੈਚਰਡੇ, ਸੰਡੇ ਜਿਹੜੀ ਤਿੰਨ ਦਿਨ ਦੀ ਸੇਲ ਲੱਗਣ ਜਾ ਰਹੀ ਆ ਹਾਈ ਐਂਡ ਫਰਨੀਚਰ ਦੇ ਉੱਪਰ, ਪਰ ਨਾਲ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਜਿਹੜੀਆਂ ਗਰੰਟੀ ਤੁਹਾਨੂੰ ਮਿਲਣੀਆਂ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਸਭ ਤੋਂ ਵੱਧ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ, ਜੀ ਹਾਂ ਸਖ਼ਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ ਛੇਜੇ ਨਾ, ਸੋਲਿਡ ਵੁੱਡ ਦਾ ਟੇਬਲ ਤੇ ਛੇਜੇ ਨਾ, ਸਿਰਫ 399 ਦਾ ਸੋਲਿਡ ਵੁੱਡ ਦਾ ਟੇਬਲ ਤੇ ਛੇਜੇ ਨਾ ਸੰਧੂ ਸਾਹਿਬ, 399 ਡਾਲਰ ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ ਛੇਜੇ ਨਾ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਤੋਹਫਾ ਸਿਟੀ ਵਾਲਾ ਪ੍ਰੈਸ਼ਰ ਕੁੱਕਰ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ, ਸੋਲਿਡ ਵੁੱਡ ਦਾ ਟੇਬਲ ਤੇ ਛੇਜੇ ਨਾ 399 ਦਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲਣਾ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਸੰਧੂ ਸਾਹਿਬ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ ਫਰਨੀਚਰ ਦੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਬਾਇੰਗ ਕਰਨੀ ਹੈ ਤਾਂ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖੋ, ਗ੍ਰੈਂਡ ਹੋਮ ਫਰਨੀਚਰ 6085 ਟੋਮਗਨ ਰੋਡ ਔਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 6085 ਟੋਮਗਨ ਰੋਡ, ਡੇਰੀ ਐਂਡ ਟੋਮਗਨ ਵਾਲਾ ਇੰਟਰਸੈਕਸ਼ਨ। ਸੋ 905-673-3337 9090 ਲੰਡਨ ਵਾਲੇ ਹੋ। ਸਤਿ ਸ਼੍ਰੀ ਅਕਾਲ ਸਰ, ਖਲੀਲ ਜੀ ਕੀ ਹਾਲ ਚਾਲ ਨੇ?
5: ਮੈਂ ਚੰਗਾ ਹਾਂ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
0: ਸਰ ਆਲ ਗੁੱਡ, ਆਲ ਗੁੱਡ, ਆਪ ਸੁਣਾਈਏ।
5: ਓਕੇ, ਮੈਂ ਠੀਕ ਹਾਂ। ਆਪ ਪੁੱਛ ਰਹੇ ਥੇ ਫੋਨ ਉੱਥੇ ਇਸਤੇਮਾਲ ਕੇ ਦੌਰਾਨ ਕੋਈ ਨੁਕਸਾਨ ਹੁਆ ਗਿਆ
0: ਜੀ?
5: ਮੈਂ, ਮੇਰੇ ਸਾਥ ਹੁਆ, ਇਹ ਸੈੱਲ ਫੋਨ ਮੈਂ ਲੈ ਕੇ ਸਾਹਮਣੇ ਰੱਖਾ ਹੁਆ ਥਾ ਸੈੱਲ ਫੋਨ, ਲੇਕਿਨ ਨੁਕਸਾਨ ਬਤਾ ਰਹਾ ਹੂੰ। ਐਸੀ ਹੋਤੀ ਕੈਮੇਜ ਬੋਲ ਕੇ ਇੱਕ ਜਗ੍ਹਾ ਹੈ ਕੁਈਨ ਕੇ ਉੱਪਰ ਟੋਰਾਂਟੋ ਮੇ, ਤੋ ਵਹਾਂ ਪੂਰੇ ਨੀਮ ਪਾਗਲ ਲੋਗੋਂ ਕਾ ਇਲਾਜ ਹੋਤਾ, ਕੈਮੇਜ ਨਾਮ ਹੈ ਉਸਕਾ, ਕੁਈਨ ਔਰ ਸਟ੍ਰੋਨ ਏਰੀਏ ਮੇ, ਜੋ ਸੁਣ ਰਹੇ ਲੋਗ ਉਨਕੋ ਮਾਲੂਮ ਹੋਗਾ। ਤੋ ਮੈਂ ਕੁਈਨ ਕੇ ਉੱਪਰ ਥਾ ਕਿਉਂਕਿ ਮੈਂ ਏਅਰਪੋਰਟ ਸੇ ਆ ਰਹਾ ਥਾ, ਔਰ ਯੇ ਬੜੀ ਗਾੜੀ ਹੋਤੀ ਲਿੰਕਨ, ਬੜੀ ਪਿਆਰੀ ਦੋਸਤ ਕੀ ਵੋ ਲੈ ਕੇ ਆ ਰਹਾ ਥਾ, ਕਿਸੀ ਕੋ ਡ੍ਰੋਪ ਕਰਕੇ ਆ ਰਹਾ ਥਾ, ਮੇਰੇ ਕਜ਼ਨ ਜਾ ਰਹੇ ਥੇ। ਤੋ ਬਹਰਹਾਲ, ਤੋ ਜੈਸੀ ਮੈਂ ਕੈਮੇਜ ਕੇ ਉੱਪਰ ਆਇਆ, ਵਹਾਂ ਸਿਗਨਲ ਥਾ, ਸਟਾਪ ਪੇ ਰੁਕਾ, ਔਰ ਸਟਾਪ ਪੇ ਰੁਕਨੇ ਕੇ ਬਾਅਦ ਮੇਰਾ ਸੈੱਲ ਫੋਨ ਗਿਰ ਗਿਆ ਇਸੇ ਜੋ ਸਾਹਮਣੇ ਹੈਂਡ ਹੋਤਾ, ਤੋ ਮੈਂ ਸਾਹਮਣੇ ਦੇਖਤੇ ਇਸੇ ਗ੍ਰੀਨ ਹੋ ਗਿਆ, ਲਾਈਕ ਜੈਸੀ ਗ੍ਰੀਨ ਹੋਈ ਮੈਂ ਗਾੜੀ ਆਗੇ ਬੜਾਇਆ ਔਰ ਨੀਚੇ ਹੱਥ ਬੜਾ ਕੇ ਝੁੱਕ ਕੇ ਸੈੱਲ ਫੋਨ ਉਠਾਨੇ ਲਗਾ, ਤੋ ਲੇਕਿਨ ਮੁਝੇ ਮਿਲਾ ਹੀ ਨਹੀਂ ਨੀਚੇ ਜਾ ਗਿਰਾ ਥਾ, ਮੈਂ ਬੋਲਾ ਪਤਾ ਨਹੀਂ ਕਹਾਂ ਗਿਆ। ਇੱਕ ਸੈਕਿੰਡ ਕੇ ਲਈ ਪ੍ਰਭ ਜੀ ਖਾਲੀ ਨੀਚੇ ਦੇਖਾ ਹੂੰ ਮੈਟ੍ਰੇਸ ਕੀ ਤਰ੍ਹਾਂ, ਇੱਕ ਸੈਕਿੰਡ ਖਾਲੀ, ਕਿਤਨਾ ਹੋਤਾ ਇੱਕ ਸੈਕਿੰਡ, ਬਸ ਇੱਕ ਸੈਕਿੰਡ ਮੈਂ ਦੇਖਾ ਕਹਾਂ ਹੈ ਵੋ ਐਗਜੈਕਟ ਵਹਾਂ ਤਾਂ ਕਿ ਹੱਥ ਦੇ ਕੇ ਉਠਾਓ। ਇਤਨੇ ਮੈਂ ਕੋਈ ਪਾਗਲ ਸਾਹਮਣੇ ਵਾਲੀ ਗਾੜੀ ਮੈਂ ਭਾਗ ਕੇ ਸਾਹਮਣੇ ਆ ਗਿਆ, ਉਸਨੇ ਬ੍ਰੇਕ ਮਾਰ ਦਿਆ, ਮੈਂ ਸੈੱਲ ਫੋਨ ਉਠਾ ਕੇ ਮੈਂ ਥਾ, ਮੈਂ ਬ੍ਰੇਕ ਨਹੀਂ ਮਾਰਾ, ਪੀਛੇ ਜਾ ਕੇ ਉਸਕੀ ਗਾੜੀ ਕੋ ਮਾਰਾ ਮੈਂ, ਬੰਦਾ ਲਗਾਈਏ 1300 ਡਾਲਰ ਲਗੇ ਖਾਲੀ ਉਸਕੀ ਰਿੰਗ ਕੇ ਲਈ, ਕਿਉਂਕਿ ਇਤਨੀ ਸਪੀਡ ਸੇ ਲਗੀ ਵੋ 30 ਕਿਲੋਮੀਟਰ ਪਰ ਆਵਰ ਥੀ ਵੋ ਸਪੀਡ ਖਾਲੀ, ਲੇਕਿਨ ਵੋ ਜੋ ਸਾਹਮਣੇ ਗਾੜੀ ਥੀ ਉਸਕੇ ਪੀਛੇ ਜੋ ਪੀਛੇ ਗਾੜੀ ਕੋ ਨੋਕ ਪਕੜ ਕੇ ਲਾਤੇ ਨਾ ਖਿੱਚ ਕੇ, ਵੋ ਬਾਹਰ ਨਿਕਲਾ ਹੁਆ ਥਾ, ਵੋ ਗੁਸ ਗਿਆ ਅੰਦਰ ਔਰ ਵੋ ਰੇਡੀਏਟਰ ਵੀ ਤੋੜ ਦਿਆ। ਤੋ ਇਸ ਲਈ ਅੰਗਰੇਜ਼ੀ ਮੈਂ ਬੋਲਤੇ ਹੈ ਸਮ ਟਾਈਮ ਮਾਈਨਰ ਥਿੰਗ ਬਿਕਮ ਮੇਜਰ ਮਿਸਟੇਕ ਆਫ ਲਾਈਫ।
0: ਸੋ ਬਿਲਕੁਲ, ਮੈਨੂੰ ਲੱਗਦਾ ਕਿ ਕਿਤਨਾ ਕਿਤੇ, ਬਹੁਤ ਸ਼ੁਕਰੀਆ ਖਲੀਲ ਜੀ, ਥੈਂਕ ਯੂ ਸੋ ਮੱਚ, ਬਹੁਤ ਮੁਹੱਬਤ, ਬਹੁਤ ਪਿਆਰ। ਬਹੁਤ ਸਾਰੇ ਅਸੀਂ ਨਾ ਫੋਨ ਦੀ ਵਜ੍ਹਾ ਨਾਲ, ਮੈਂ ਗੁਮਨਾਮ ਨਾਲ ਗੱਲ ਕਰ ਰਿਹਾ ਸੀਗਾ, ਗੁਮਨਾਮ ਅੱਜ ਤੂੰ ਨਹੀਂ ਆ ਰਿਹਾ ਬਈ ਵਿੱਚ? ਕਿੱਥੇ ਤੂੰ ਸੈੱਟ ਆ, ਆਜੋ ਆਜੋ ਵਿੱਚ ਆਜੋ, ਮੈਂ ਖਿਆਲ ਨਹੀਂ ਦਿੱਤਾ। ਸੋ 905-673-3337 ਸਟੂਡੀਓ ਦੇ ਇੱਕ ਨੰਬਰ, 905-673-3337। ਸੋ ਗੱਲਾਂ ਬਾਤਾਂ ਕਰ ਰਹੇ ਹਾਂ ਅਸੀਂ ਔਰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਸਾਨੂੰ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਫੋਨ ਚਲਾਉਂਦਿਆਂ ਚਲਾਉਂਦਿਆਂ ਹਰ ਇੱਕ ਇਨਸਾਨ ਤੋਂ ਗਲਤੀ ਹੋ ਜਾਣੀ, ਮੰਨਣਾ ਕਿਸੇ ਨੇ ਨਹੀਂ ਅੱਜ।
1: ਹਾਂਜੀ
0: ਤੂੰ ਤਾਂ ਮੰਨ ਗਿਆ, ਆਪਾਂ ਦੋਨੋਂ ਮੰਨ ਗਏ, ਆਪਾਂ ਪਹਿਲੇ ਮੰਨ ਗਏ,
1: ਮੈਂ ਤਾਂ ਪਹਿਲੇ ਹੀ ਮੰਨ ਗਿਆ,
0: ਮੈਂ ਵੀ ਮੰਨ ਗਿਆ। ਫੋਨ ਚਲਾਉਂਦਿਆਂ ਚਲਾਉਂਦਿਆਂ ਸਾਡੇ ਤੋਂ ਬਹੁਤ ਸਾਰੇ ਨੁਕਸਾਨ ਹੋਏ ਹੋਣੇ ਆ, ਬੜਾ ਕੁਛ ਤੋੜਿਆ ਭੰਨਿਆ ਹੋਣਾ, ਪਰ ਅਸੀਂ ਕੀ ਮੰਨਦੇ ਹਾਂ ਕਿ ਅਸੀਂ ਉਹਨਾਂ ਗਲਤੀਆਂ ਤੋਂ ਸਿੱਖ ਲਿਆ। ਅਸੀਂ ਫੋਨ ਬਰਾਊਜ਼ ਕਰਨਾ, ਫੋਨ ਚਲਾਉਣਾ, ਫੋਨ ਦੇ ਵਿੱਚ ਵੜਨਾ। ਅੱਛਾ ਐਂ ਵੀ ਕਹਿੰਦੇ ਸਿਆਣੇ ਵੀ ਵਿੱਚ ਵੜ ਜਾ ਦੇ, ਫੋਨ ਦੇ ਵਿੱਚ ਹੀ ਵੜਿਆ ਰਹਿਣਾ।
1: ਘਰ ਦੇ ਪਹਿਲਾਂ ਕਹਿੰਦੇ ਹੁੰਦੇ ਸੀ ਅੱਗ ਲੱਗੇ ਤੇਰੇ ਫੋਨ ਨੂੰ।
0: ਅੱਛਾ ਹੁਣ ਮੈਂ ਫੋਨ ਲੇਟ ਚੱਕਦਾ, ਕਈ ਵਾਰੀ ਵੀ ਫੋਨ ਤੇ ਬਿਜ਼ੀ ਹੁੰਦਾ, ਕਿਸੇ ਦੀ ਕਾਲ ਆਉਂਦੀ, ਮੈਂ ਠਾ ਦਿਨੇ ਚੱਕ ਲਾ, ਉਹ ਕਹਿੰਦੇ ਉੱਤੇ ਬੈਠਾ ਸੀ ਤੂੰ ਫੋਨ ਤੇ। ਕੀ ਦੱਸੀਏ,
1: ਬਿਲਕੁਲ ਜੀ ਬਿਲਕੁਲ ਏਦਾਂ ਹੁੰਦਾ,
0: ਉੱਤੇ ਨਹੀਂ ਹੁੰਦਾ, ਵਿੱਚ ਹੀ ਵੜੇ ਰਹੇ ਸੀ ਫੋਨ ਦੇ। ਇਹ ਆਦਤ ਕਿਵੇਂ ਘੱਟ ਸਕਦੀ ਹੈ, ਕੋਈ ਦੱਸ ਸਕਦਾ ਕਿ ਫੋਨ ਚਲਾਉਣ ਵਾਲੀ ਜਿਹੜੀ ਆਦਤ ਆ ਉਹ ਕਿਵੇਂ ਘੱਟ ਸਕਦੀ ਹੈ? ਇਹ ਤਾਂ ਨਸ਼ਾ ਹੀ ਆ ਬੇਸਿਕਲੀ, ਇਹ ਡਰੱਗ ਲੱਗ ਚੁੱਕਿਆ ਇੱਕ ਆਪਾਂ ਨੂੰ, ਕਿਵੇਂ ਹਟੂਗਾ? ਸੋ 905-673-3337। ਪਰ ਕੀ ਫਿਲਹਾਲ ਗੱਲ ਕਰ ਰਹੇ ਹਾਂ ਕਿ ਫੋਨ ਚਲਾਉਂਦਿਆਂ ਚਲਾਉਂਦਿਆਂ ਤੁਸੀਂ ਕੋਈ ਨੁਕਸਾਨ ਕੀਤਾ? 905-673-3337 ਦੱਸੋ ਯਾਰ, ਕੋਈ ਨੁਕਸਾਨ ਇਹ ਤਾਂ ਹੋਇਆ ਨਹੀਂ ਵੀ ਤੁਸੀਂ ਤੁਹਾਡੇ ਤੋਂ ਕੋਈ ਨੁਕਸਾਨ ਹੋਇਆ ਨਾ ਹੋਵੇ। ਹਾਂ ਉਹ ਗੱਲ ਵੱਖਰੀ ਆ ਕਿ ਅਸੀਂ ਆਪਣੇ ਆਪ ਨੂੰ ਵਿਕਟਮ ਬਣਾਇਆ ਹੋਇਆ, ਕੋਈ ਵੀ ਸਾਡੇ ਤੋਂ ਫੋਨ ਦੀ ਵਜ੍ਹਾ ਨਾਲ ਨੁਕਸਾਨ ਹੋ ਜਾਂਦਾ, ਅਸੀਂ ਮੰਨਦੇ ਨਹੀਂ, ਅਸੀਂ ਆਪਣੇ ਆਪ ਨੂੰ ਮਹਿਸੂਸ ਹੀ ਨਹੀਂ ਹੋਣਾ, ਨਹੀਂ ਨਹੀਂ ਇਟਸ ਓਕੇ, ਇਹ ਤਾਂ ਛੋਟੀ ਜਿਹੀ ਗਲਤੀ ਹੈ, ਕੋਈ ਵੱਡੀ ਗਲਤੀ ਥੋੜ੍ਹੀ ਆ। ਸੋ ਉਦੋਂ ਵੀ ਵੱਡੀ ਗਲਤੀ ਹੋਰ ਆ, ਜੇ ਤੁਸੀਂ ਕਿਸੇ ਅਨਪ੍ਰੋਫੈਸ਼ਨਲ ਬੰਦੇ ਕੋਲ ਮੌਰਗੇਜ ਕਰਾਉਣ ਚਲੇ ਜਾਂਦੇ, ਇਹ ਫੋਨ ਚਲਾਉਣ ਤੋਂ ਵੀ ਬਰਾਊਜ਼ ਕਰਨ ਤੋਂ ਵੀ ਵੱਡੀ ਗਲਤੀ ਆ। ਅਤੇ ਜੇ ਤੁਹਾਡੀ ਫਾਈਲ ਐਸੇ ਹੱਥਾਂ 'ਚ ਚਲੀ ਗਈ, ਫਿਰ ਭਾਈ ਐਡੀ ਵੱਡੀ ਚੀਜ਼ ਟੁੱਟਣੀ ਹੈ, ਖੜਾਕਾ ਵੀ ਨਹੀਂ
1: ਆਉਣਾ। ਬਿਲਕੁਲ
0: ਸੁਪਨੇ। ਸੋ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ। ਫਸਟ ਟਾਈਮ ਹੋਮ ਬਾਇਰ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਕਿਸੇ ਵੀ ਤਰ੍ਹਾਂ ਦਾ ਮੌਰਗੇਜ ਨੂੰ ਲੈ ਕੇ ਕੋਈ ਤੁਹਾਡੇ ਦਿਮਾਗ ਦੀ ਉਲਝਣ ਆ ਜਾਂ ਘਰ ਲੈਣ ਜਾ ਰਹੇ ਹੋ, ਤਾਂ ਰਸ਼ਮੀਤ ਕੌਰ ਪ੍ਰਿੰਸੀਪਲ ਬ੍ਰੋਕਰ ਨੇ ਅਕਾਲ ਮੌਰਗੇਜ ਇਕਦਮ ਰਾਈਟ ਹੱਥਾਂ ਦੇ ਵਿੱਚ ਤੁਸੀਂ ਜਾਓਗੇ। ਲੰਬੇ ਸਮੇਂ ਦਾ ਤਜ਼ਰਬਾ, ਇਹ ਐਕਸਪੀਰੀਅੰਸ ਹੋਣਾ, ਬਹੁਤ ਫੈਮਲੀਆਂ ਨਾਲ ਤੁਸੀਂ ਗੱਲ ਕਰਦੇ ਹੋ, ਲੇਟੈਸਟ ਜਿਹੜੀ ਵੀ ਨਿਊਜ਼ ਹੁੰਦੀ ਆ, ਲੇਟੈਸਟ ਜੋ ਮੌਰਗੇਜ ਦੇ ਰੂਲਸ, ਲਾਅ ਐਂਡ ਰੈਗੂਲੇਸ਼ਨਸ, ਟਰਮ ਐਂਡ ਕੰਡੀਸ਼ਨਸ, ਉਹ ਤੁਹਾਨੂੰ ਇੱਕ ਐਕਸਪੀਰੀਅੰਸ ਪ੍ਰਿੰਸੀਪਲ ਬ੍ਰੋਕਰ ਤੋਂ ਬੈਟਰ ਮੈਨੂੰ ਲੱਗਦਾ ਨਹੀਂ ਤੁਸੀਂ ਕਿੱਥੋਂ ਤੁਹਾਨੂੰ ਮਿਲ ਸਕਦੀ ਆ। ਪਰ ਰਸ਼ਮੀਤ ਜੀ ਸਾਡੇ ਨਾਲ ਨੇ, ਬਹੁਤ ਹੀ ਜਾਣਕਾਰੀ ਸੀ ਉਹਨਾਂ ਤੋਂ ਲਵਾਂਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
6: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ
6: ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਕ੍ਰੈਡਿਟ ਬਾਰੇ, ਜੋ ਜੇ ਅਸੀਂ ਆਪਣਾ ਕ੍ਰੈਡਿਟ ਕਿੱਦਾਂ ਮੇਨਟੇਨ ਕਰਕੇ ਰੱਖ ਸਕਦੇ ਹਾਂ, ਕਿੱਦਾਂ ਰੀਅਸਟੈਬਲਿਸ਼ ਕਰ ਸਕਦੇ ਹਾਂ। ਪਹਿਲਾਂ ਮੇਨਟੇਨ ਦੀ ਗੱਲ ਕਰੀਏ ਕਿ ਕ੍ਰੈਡਿਟ ਸਕੋਰ ਬਹੁਤ ਸਾਰੇ ਡਿਫਰੈਂਟ ਫੈਕਟਰਸ ਤੇ ਡਿਪੈਂਡ ਕਰਦਾ ਹੈਗਾ। ਜਿਹੜਾ ਆਪਣਾ ਕ੍ਰੈਡਿਟ ਸਕੋਰ ਹੁੰਦਾ, ਇੱਕ 3-digit ਨੰਬਰ ਹੁੰਦਾ, ਮੈਕਸੀਮਮ 900 ਤੱਕ ਹੋ ਸਕਦਾ ਹੈਗਾ। ਬਟ ਐਟ ਦ ਸੇਮ ਟਾਈਮ ਕਿੱਦਾਂ ਉਹਨੂੰ ਮੇਨਟੇਨ ਕਰਨਾ ਹੈਗਾ, ਪਹਿਲੀ ਚੀਜ਼ ਆ ਜਾਂਦੀ ਹੈ ਸਾਡੀ ਪੇਮੈਂਟ ਫ੍ਰੀਕੁਐਂਸੀ, ਕਿ ਅਸੀਂ ਪੇਮੈਂਟ ਟਾਈਮ ਸਿਰ ਕਰ ਰਹੇ ਹਾਂ। ਅਗਰ ਅਸੀਂ ਪੇਮੈਂਟ ਲੇਟ ਕਰਦੇ ਹੈਗੇ ਹਾਂ, ਜਿੰਨੀ ਦੇਰ ਲੇਟ ਕਰਦੇ ਹਾਂ, 30 days ਲੇਟ ਹੈ, 60 days ਲੇਟ ਹੈ, ਉਹ ਸਾਰੀ ਇਨਫੋਰਮੇਸ਼ਨ ਸਾਡੇ ਕ੍ਰੈਡਿਟ ਬਿਊਰੋ ਤੇ ਆਉਂਦੀ ਹੈਗੀ ਹੈ, ਤਾਂ ਸਾਡੀ ਹਿਸਟਰੀ ਬਣਾ ਰਿਹਾ, ਉਹ ਹਮੇਸ਼ਾ ਹਿਸਟਰੀ ਚ ਰਹੇਗੀ ਕਿ ਸਾਡੀਆਂ ਕਿੰਨੀਆਂ ਪੇਮੈਂਟਸ ਮਿਸ ਹੋਈਆਂ ਸੀ। ਸੋ ਕੋਸ਼ਿਸ਼ ਕਰੋ, ਈਵਨ ਇਫ ਕਿ ਮਿਨੀਮਮ ਪੇਮੈਂਟ ਕਰ ਰਹੇ ਹੋ, ਸਿਰਫ ਵਿਆਜ ਦੇ ਰਹੇ ਹੈਗੇ ਹੋ, ਪੇਮੈਂਟ ਮਿਸ ਨਾ ਹੋਵੇ, ਜਿਹਦੇ ਕਰਕੇ ਸਕੋਰ ਜਿਹੜਾ ਹੈਗਾ ਸਾਡਾ ਡਾਊਨ ਜਾਂਦਾ। ਦੂਜੀ ਚੀਜ਼ ਆ ਜਾਂਦੀ ਹੈਗੀ ਹੈ ਯੂਟੀਲਾਈਜੇਸ਼ਨ, ਕਿ ਅਸੀਂ ਆਪਣੇ ਕ੍ਰੈਡਿਟ ਨੂੰ ਕਿੱਦਾਂ ਵਰਤ ਰਹੇ ਹਾਂ। ਇਗਜ਼ਾਮਪਲ ਲਈਏ ਕਿ ਮੇਰਾ $1,000 ਦਾ ਕ੍ਰੈਡਿਟ ਕਾਰਡ ਹੈਗਾ ਤੇ ਮੈਂ $950 ਤੱਕ ਖਰਚਿਆ ਹੋਇਆ। ਸੋ ਮੇਰੇ ਹਿਸਾਬ ਦੇ ਨਾਲ ਮੈਂ ਤਾਂ ਲਿਮਿਟ ਦੇ ਵਿੱਚ ਆ, ਵੀ ਮੇਰੇ 1,000 ਤੋਂ ਘੱਟ ਹੀ ਰੱਖਿਆ ਹੋਇਆ, $950 ਤੇ ਖਰਚਿਆ ਹੈਗਾ। ਬਟ ਐਟ ਦ ਸੇਮ ਟਾਈਮ ਉਹ ਸਾਡੀ ਲੈਂਗੁਏਜ ਵਿੱਚ ਅਸੀਂ ਉਹਨੂੰ ਕਹਿ ਦਈਦਾ ਓਵਰ ਯੂਟੀਲਾਈਜੇਸ਼ਨ ਆਫ ਕ੍ਰੈਡਿਟ, ਕਿ ਅਸੀਂ ਆਪਣੇ ਕ੍ਰੈਡਿਟ ਨੂੰ ਜ਼ਿਆਦਾ ਯੂਜ਼ ਕਰ ਰਹੇ ਹੈਗੇ ਹਾਂ। ਕਮਾਉਣ ਤੋਂ ਪਹਿਲਾਂ ਅਸੀਂ ਆਲਰੇਡੀ ਉਨਾ ਪੈਸਾ ਖਰਚ ਚੁੱਕੇ ਹੈਗੇ ਹਾਂ, ਜਿਹਦੇ ਕਰਕੇ ਈਵਨ ਇਫ ਮੇਰੀ ਕੋਈ ਵੀ ਪੇਮੈਂਟ ਮਿਸ ਨਹੀਂ ਹੋਈ ਹੈ, ਤਾਂ ਵੀ ਜਿਹੜਾ ਹੈਗਾ ਮੇਰਾ ਕ੍ਰੈਡਿਟ ਸਕੋਰ ਡਾਊਨ ਜਾਂਦਾ ਹੈਗਾ, ਅਗਰ ਮੇਰੇ ਕ੍ਰੈਡਿਟ ਕਾਰਡ ਸਾਰੇ ਭਰੇ ਹੋਏ ਨੇ। ਸੋ ਕਿੱਦਾਂ ਇੰਪਰੂਵ ਕਰ ਸਕਦੇ ਹੈਗੇ ਆ, ਪੇਮੈਂਟ ਮਿਸ ਨਾ ਕਰੀਏ, ਤੇ ਕੋਸ਼ਿਸ਼ ਕਰੀਏ ਕਿ ਆਪਣਾ ਕ੍ਰੈਡਿਟ ਕਾਰਡ 50-60% ਤੱਕ ਯੂਜ਼ ਕਰੀਏ, ਫਿਰ ਪੇ ਕਰ ਦਈਏ, ਉਹਨੂੰ ਉਸ ਤੋਂ ਉੱਪਰ ਨਾ ਯੂਜ਼ ਕਰੀਏ, ਭਾਵੇਂ ਸਾਡੇ ਕੋਲ ਲਿਮਿਟ ਹੈਗੀ ਹੈ। ਇਸ ਦੇ ਨਾਲ ਨਾਲ ਅਗਰ ਪਾਸ ਵਿੱਚ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਸੀਗੀ, ਉਹ ਡਿਸਚਾਰਜ ਹੋਣ ਤੋਂ ਬਾਅਦ ਆਪਣਾ ਕ੍ਰੈਡਿਟ ਰਿਪੋਰਟ ਚੈੱਕ ਕਰੋ। ਡਿਸਚਾਰਜ ਹੋਣ ਤੋਂ ਬਾਅਦ ਕੋਸ਼ਿਸ਼ ਕਰੋ 2 ਟ੍ਰੇਡ ਲਾਈਨਸ ਵਾਪਿਸ ਖੋਲ ਸਕੋ। ਟ੍ਰੇਡ ਲਾਈਨ ਮਤਲਬ ਕੋਈ ਵੀ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਕਾਰਡ ਲੋਨ, ਕਿਸੇ ਵੀ ਤਰ੍ਹਾਂ ਦਾ ਲੋਨ ਹੋ ਸਕਦਾ ਹੈਗਾ। ਇਸ ਦੇ ਨਾਲ ਨਾਲ ਉਹਨਾਂ ਦੀ ਮਿਨੀਮਮ ਲਿਮਿਟ 2,000 ਦੀ ਹੋਵੇ, ਕਿਉਂਕਿ ਜਦੋਂ ਅਸੀਂ ਬੈਂਕਾਂ ਕੋਲ ਵਾਪਿਸ ਜਾਣਾ, ਬੈਂਕ 2 ਸਾਲ ਦੀ ਹਿਸਟਰੀ ਦੇਖਦਾ, ਜਿਹਦੇ ਵਿੱਚ ਸਾਡੇ ਕੋਲ 2 ਟ੍ਰੇਡ ਲਾਈਨਸ ਹੋਣ, 2,000 ਦੀ ਲਿਮਿਟ ਹੋਵੇ, 2 2 2 ਦੇ ਰੂਲ ਦੇ ਨਾਲ ਬੈਂਕ ਚੱਲਦਾ ਹੈ। ਬਟ ਇੱਥੇ ਇਹ ਵੀ ਐਡ ਕਰਾਂਗੀ ਕਿ ਸਾਡੇ ਕੋਲ ਅਕਾਲ ਮੌਰਗੇਜਸ ਤੇ ਇਹੋ ਜਿਹੇ ਲੈਂਡਰਸ ਹੈ ਜਿਹੜੇ ਕਿ ਬਿਨਾਂ 2 ਸਾਲ ਹੋਏ, ਇਨਫੈਕਟ ਤੁਸੀਂ ਈਵਨ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਜਿਹੜਾ ਮੌਰਗੇਜ ਦੀਆਂ ਆਪਸ਼ਨਸ ਬਣ ਸਕਦੀਆਂ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਰਸ਼ਮੀਤ ਜੀ ਹੁਣਾਂ ਦਾ ਨੰਬਰ ਅਸੀਂ ਵੀ ਇੱਕ ਵਾਰ ਦੇ ਦਈਏ, 647-539-4499। 6475394499।

0: ਸੋ ਬਿਲਕੁਲ ਜੀ 905-673-3337 ਕੁਲਦੀਪ ਜੀ ਸਾਡੇ ਨਾਲ ਜੁੜ ਚੁੱਕੇ ਨੇ। ਕੁਲਦੀਪ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
1: ਪ੍ਰੋਗਰਾਮ ਬਹੁਤ ਸੋਹਣਾ, ਇੰਟਰਸਟਿੰਗ ਆ।
0: ਥੈਂਕ ਯੂ ਭਾਈ ਜੀ।
1: ਮੈਂ ਵੀ ਬਹੁਤ ਦੇਰ ਗੱਡੀ ਚਲਾਈ ਆ ਜੀ, ਫੋਨ ਯੂਜ਼ ਕੀਤੇ ਨੇ ਪਰ ਪਰਮਾਤਮਾ ਵਿੱਚ ਆਪਣਾ ਬਚੇ ਰਹੇ ਹਾਂ। ਹੁਣ ਤਾਂ ਫੋਨ ਨੂੰ ਯੂਜ਼ ਕਰਨ ਦਾ ਤਰੀਕਾ ਹੀ ਹੋਰ, ਆਪਣੇ ਬਲੂਟੂਥ ਵਗੈਰਾ ਆ ਗਏ ਨੇ ਤੇ ਬਾਕੀ ਉਹ ਜਦੋਂ ਕਿਸੇ ਬੰਦੇ ਨੂੰ ਪ੍ਰੋਬਲਮ ਹੁੰਦੀ ਆ, ਸਪੈਸ਼ਲ ਸਕੂਲ ਲਾਇਸੈਂਸ ਲੈਣ ਜਾਂਦੇ ਨਾ, ਦੋਨੇ ਹੱਥ ਸਟੇਅਰਿੰਗ ਤੇ ਰੱਖੋ ਤੇ ਜੇ ਜੇ ਜੇ ਬੰਦੇ ਨੂੰ ਕਿਸੇ ਨੂੰ ਫੋਨ ਕਰਦੇ ਹੋ ਤੇ ਟਿਕਟ ਮਿਲ ਗਈ ਉਹ ਹਟੂਗਾ, ਤਾਂ ਜੇ ਦੂਜੀ ਵਾਰ ਗਲਤੀ ਕੀਤੀ ਜਦੋਂ ਇੰਸ਼ੋਰੈਂਸ ਡਬਲ ਹੋ ਗਈ ਤੇ ਆਪਣੇ ਕੀ ਕਹਿੰਦੇ ਆ ਇੰਸ਼ੋਰੈਂਸ ਡਬਲ ਹੋ ਗਈ ਤੇ ਲਾਇਸੈਂਸ ਕੈਂਸਲ ਹੋ ਗਿਆ, ਫਾਈਨ ਹੋ ਗਿਆ, ਫਿਰ ਹਟੂਗਾ ਜੀ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਨੂੰ ਲੱਗਦਾ ਕਿ ਬਾਈ ਤੁਹਾਡੀ ਤੁਸੀਂ ਓਨਰ ਰਜਿਸਟਰ, ਓਕੇ ਕਾਲ ਕੱਟ ਗਈ ਹੈ। ਸੋ ਫੋਨ ਦੇ ਚੱਲਦਿਆਂ ਦੇਖੋ, ਵੈਸੇ ਹੈ ਤਾਂ ਬਹੁਤ ਰਿਸਕੀ ਪਰ ਆਪਾਂ ਹਟਦੇ ਨਹੀਂ ਹਾਂ। ਤੁਸੀਂ ਫੋਨ ਦੇ ਚੱਲਦਿਆਂ ਕੋਈ ਆਪਣਾ ਨੁਕਸਾਨ ਕੀਤਾ ਫੋਨ ਚਲਾਉਂਦਿਆਂ, ਸੋਸ਼ਲ ਮੀਡੀਆ ਖਾਸ ਕਰਕੇ ਜਦੋਂ ਟਿਕਟੋਕ ਇੰਸਟਾਗ੍ਰਾਮ ਚਲਾਉਂਦੇ ਹਾਂ ਉਦੋਂ ਅਸੀਂ ਜ਼ਿਆਦਾ ਵਿੱਚ ਖੁੱਭ ਜਾਂਦੇ ਹਾਂ। ਅੱਛਾ ਮੈਂ ਗੱਲ ਇਹ ਵੀ ਕਰ ਰਿਹਾ ਸੀਗਾ ਕਿ ਐਸਾ ਕਿਹੜਾ ਕੰਮ ਹੈ ਜਿਹੜਾ ਅਸੀਂ ਕਹਿੰਦੇ ਬਸ 2 ਮਿੰਟ, ਪਰ ਜਿੱਦਾਂ ਹੀ ਫਿਰ ਇੰਸਟਾਗ੍ਰਾਮ ਖੋਲਦੇ ਹਾਂ ਉਹ ਅੱਧਾ ਘੰਟਾ ਕਿੱਦਾਂ ਹੋ ਜਾਂਦਾ ਗੁਣਾ, ਕਿੱਦਾਂ ਇੱਦਾਂ ਹੁੰਦਾ
2: ਹੈ, ਚੁਟਕੀ ਮਾਰਦੀ ਹੋ ਜਾਂਦਾ ਜੀ ਅੱਧਾ ਘੰਟਾ, ਪਤਾ ਨਹੀਂ ਲੱਗਦਾ। ਇੱਕ ਰੀਲ ਤੋਂ 2 ਰੀਲਾਂ, 2 ਤੋਂ 3
0: ਆਪਾਂ ਟੀਥ ਹੋ ਜੀ, ਆਪਾਂ ਟੀਟ ਹੋ ਗਏ। ਹਾਂ ਜੀ ਬਿਲਕੁਲ ਕਹਿ ਸਕਦੇ ਹਾਂ ਆਪਾਂ ਟੀਟ ਹੋ ਗਏ ਹਾਂ, ਪਰ ਈਵਨ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਅਸੀਂ ਨੁਕਸਾਨ ਖਾਣ ਤੋਂ ਬਾਅਦ ਵੀ ਨਹੀਂ ਹਟਦੇ। ਅਡਿਕਸ਼ਨ ਕਹਿ ਸਕਦੇ ਹਾਂ, ਢੀਠ ਵੀ ਕਹਿ, ਤੁਹਾਡਾ ਲਫ਼ਜ਼ ਠੀਕ ਆ, ਪਰ ਗਲਤੀ ਕਰਨ ਤੋਂ ਬਾਅਦ ਅਸੀਂ ਦੁਬਾਰਾ ਅਗੇਨ ਗਲਤੀ ਕਰਦੇ ਹਾਂ, ਉਹਦਾ ਮਤਲਬ ਆ ਕਿ ਅਸੀਂ ਅਡਿਕਸ਼ਨ ਵੱਲ ਜਾ ਰਹੇ ਹਾਂ ਔਰ ਇਹ ਬਹੁਤ ਬੁਰੀ ਆਦਤ ਆ। 905-673-3337 ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ, ਉਸ ਤੋਂ ਬਾਅਦ ਤੁਹਾਨੂੰ ਖੁਸ਼ਖਬਰੀ ਦਿੰਦੇ ਹਾਂ ਅਤੇ ਪੀਜ਼ਾ ਟੋ ਗੋ ਦੀਆਂ ਘੈਂਟ ਘੈਂਟ ਡੀਲਾਂ ਵੀ ਤੁਹਾਨੂੰ ਦਿੰਦੇ ਹਾਂ। ਸੋ 905-673-3337
3: There are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan. Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ।

0: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: Pizza to go, best pizza in the town, Pizza to go, tandoori paneer pizza, butter chicken

0: पिज़्ज़ा, चाट पिज़्ज़ा, मखनी पनीर पिज़्ज़ा, शाही पनीर पिज़्ज़ा, कल्ले पिज़्ज़े नहीं जिथे तुसी फिश पकौड़ा, बेस्ट सोया चाप, मलाई विंग्स, क्रंची मोमो, मलाई मोमो सुन के आया ना मुँह विच पानी। सो अज अपने यार दोस्तों ते परिवार दे नाल कुछ वधिया ते क्वालिटी वाला खाण नूं दिल कर रहा ना, तां इको एक नाम याद रखो, पिज़्ज़ा टू गो, बेस्ट पिज़्ज़ा इन द टाउन। तुसी पहुंचो मैकलॉगन सैंडलवुड वाली लोकेशन ते, या तुसी पहुंच सकदे हो टू काउंटी कोर्ट ब्रैम्पटन नियर शेडन कॉलेज वाली लोकेशन ते, या तुसी चंगूजी एंड क्वीन वाली लोकेशन ते पहुंच सकदे हो नो फ्रिल वाले प्लाजे दे विचों। इको एक नाम याद रखना, पिज़्ज़ा टू गो, स्वादला ते क्वालिटी वाला पिज़्ज़ा, पिज़्ज़ा टू गो। 905-840-9696 905-840-9696। सो पिज़्ज़ा टू गो की गलबात हो रही है, सो पिज़्ज़ा टू गो तो सनी भीर जी साढ़े जुड़े हुए हैं। पिज़्ज़ा टू गो ऑलमोस्ट मैं लगता कि हुण पूरे कैनेडा दे विच जाणिया पहचाणिया नाम हो चुका है। स्वादला जो पिज़्ज़े की गलबात करते हैं, एक तो फ्रैश हाइजीनिक, तो बस फिर पिज़्ज़ा टू गो का ना ही काफ़ी है। हुण तो हर पास पिज़्ज़ा टू गो हो ही पई है। सो पिज़्ज़ा टू गो तो सनी भाई जी ने, सत श्रीकाल भाई जी, जी आयां नूं की हाल चाल?
1: सत श्रीकाल प्रभा जी, सब तो पहला तो सारे उडान रेडियो न सुनने वाले लिसनर का बहुत बहुत धन्यवाद सारे, सत श्रीकाल। ता बहुत बहुत इंट्रोडक्शन बहुत सोहनी दिती पीरे की, साढ़े की फ्रैश हाइजीनिक क्लीन एंड क्लीयर तुम देख सकते हो, तुम जानते ही सारी लोकेशन।
0: मैं जो लास्ट टाइम थोड़ी लोकेशन से गया ना, मैं सब तो वधिया लगी ये कि देखो जो साढ़े ना बजुर्ग कहते होंगे, कहते जिथे सफाई उथे खुदाई।
1: बिल्कुल।
0: सो जिथे जिथे सफाई है ना, उथे थोनू ये एक चीज़ का तो भरोसा है कि शुद्ध चीज़ मिलेगी, वधिया मिलेगी, प्योर मिलेगी। क्योंकि अजकल प्रॉब्लम ही है, हुण देखो तुसी बहुत सारे चलो रेस्टोरेंट आ आस पास कई वीडियो आउंदियां, उदों फिर सोचदे रहे असीं क्यों गए उथे।
1: बिल्कुल
0: है ना, जिथे सफाई आ उथे कम से कम सानू यह पता कि इथों सानू चीज़ प्योर मिलने वाली आ, साफ मिलने वाली आ, शुद्ध मिलने वाली आ। उत्तों सनी भाई जी मैं लगता कि पिज़्ज़ा टू गो ने जिहड़ी डीलां दी कमाल कीती आ, डीलां मैनूं शुरू करन वाले तुसी हो जीडीए दे विच।
1: बिल्कुल जी बिल्कुल, आपां इह क्रैडिट लैणे आ जिहड़ा तुसी आ हुणे दस्सिया ना भी इन्ना सफाई। मैं ना आपदे फ्रेंड कोल बैठा हाँ, कल परसों की गल है, मतलब सैचरडे नाइट की गल है, वह अपलाइंसिज इंस्टॉल भी करता रिपेयर भी करता। कहता भी मैं कई बार लोगों के घरे जाना ना भी इन्ने कॉकरोच देख के मैंने समझ नहीं आती भी रेंदे किदा, कई घरे डिशवाशर वगैरह जिन्हें कॉकरोच होंगे भी तुम कि क्लीन करते जे। मैं ये कोई बखरी कोई ये नहीं, डेली क्लीनिंग होनी चाहिए एवरी डे, जिथे भी तुहाडा फूड आ फूड मतलब जिथे कि पिया उ कॉकरोच आने ही आने। ये जो तुम नहीं क्लीन करोगे तो तुम अपना रेस्टोरेंट खराब कर लोगे। मेरे स्टोर से डेली जे कोई 2 बजे स्टोर क्लोज हों, 12 बजे तो लैके 2 बजे तक सारे यूटेंसिल जो चेंज होने साफ किए जाने, झाड़ू पोचा होना, वह तो रात का हो गया जी। सारा दिन ही प्रोसैस चली जाता जी, सारा दिन ही क्लीनिंग चली जाती है। क्योंकि जिवें तुसीं दस्सिया ना भी जे कोई जिथे सफाई उत्थे खुदाई है ना, उत्थे ही किसी ने जाना, जिथे आपां भी जाने जिथे नहीं गंदा आपां वापस आ जाने जी। कुछ मैं उदा ही सफाई पसंद आ, मैं नाल सारियां नूं कही जाना भी कोई नहीं, कोई किसी गल्लों होर कोई गलती हो जूगी तुहानूं माफी आ, बट
0: सफाई ਕੁਲਦੀਪ ਜੀ ਤੁਸੀਂ ਵੀ ਆਉਣੇ ਰਹੋ, ਉਸ ਤੋਂ ਪਹਿਲਾਂ ਅਸੀਂ 6457 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਜੀ?
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
2: ਹਾਂਜੀ ਵਧੀਆ, ਵਰਿੰਦਰ ਬੋਲਦਾ, ਮੈਂ ਹੁਣੇ ਗੱਲ ਕਰ ਰਿਹਾ ਤੁਹਾਡੇ ਨਾਲ।
0: ਜੀ ਜੀ ਵਰਿੰਦਰ ਜੀ, ਕੀ ਹਾਲ ਚਾਲ? ਠੀਕ ਹੋ?
2: ਕੁਐਸਚਨ ਪੁੱਟ ਕੀਤਾ ਜੀ, ਮੋਬਾਈਲ ਦੇ ਫਾਇਦੇ ਤੇ ਨੁਕਸਾਨ।
0: ਮੈਂ ਫਾਇਦੇ ਤੇ ਨੁਕਸਾਨ ਨਹੀਂ, ਮੈਂ ਸੋਚ ਰਿਹਾ ਕਿ ਆਪਾਂ ਸਿਰਫ ਨੁਕਸਾਨ ਦੀ ਗੱਲ ਇਹ ਕਰੀਏ ਕਿ ਆਪਾਂ ਕਦੀ ਫੋਨ ਚਲਾਉਂਦਿਆਂ ਚਲਾਉਂਦਿਆਂ ਫੋਨ ਯੂਜ਼ ਕਰਦਿਆਂ ਕਰਦਿਆਂ ਕਦੀ ਕਿਸੇ 'ਚ ਵੱਜੇ ਹਾਂ, ਕੋਈ ਡਿੱਗੇ ਹਾਂ, ਟੁੱਟਿਆ ਕੁਛ, ਤੋੜਿਆ ਕੁਛ, ਨੁਕਸਾਨ ਕੀਤਾ, ਅਤੇ ਉਸ ਨੁਕਸਾਨ ਤੋਂ ਅਸੀਂ ਲੈਸਨ ਲਿਆ ਕੁਛ?
2: ਹਾਂਜੀ ਭਾਜੀ, ਦੇਖੋ ਮੈਂ ਇੱਕ ਵਾਰੀ ਬਾਈਕ ਤੇ ਜਾ ਰਹੇ, ਫੋਨ ਚਲਾਉਂਦਾ ਚਲਾਉਂਦਾ ਗਾਣੇ ਮੈਂ ਲਾਏ ਹੈਡਫੋਨ
0: ਜੀ,
2: ਮੈਂ ਜੋਬ ਕਰਦਾ ਸੀ ਬੈਂਕ 'ਚ
0: ਜੀ,
2: ਅੱਗੋਂ ਕੋਈ ਬੰਦਾ ਇੰਨੀ ਤੇਜ਼ ਆਇਆ ਮੈਂ ਉਹਦੇ ਵਿੱਚ ਵੱਜਾਂ, ਠੀਕ ਆ, ਆਇਆ ਕਿ ਕਸੂਰ ਵੀ ਉਹਦਾ ਸੀ, ਬਟ ਉਹਨੇ ਮੇਰਾ ਕਸੂਰ ਕੱਢਿਆ ਕਿ ਤੂੰ ਹੈਡਫੋਨ ਲਾਏ ਆ। ਹਾਂਜੀ, ਤੇ ਮੇਰੇ ਅੱਖ ਤੇ ਸੱਟ ਲੱਗ ਗਈ ਸੀ, ਮੈਂ ਗੁਰਦਾਸਪੁਰ ਏਰੀਏ ਤੋਂ ਬਿਲੋਂਗ ਕਰਦਾ, ਹੁਣ ਇਸ ਟਾਈਮ ਮੈਂ ਕਹਿ ਰਿਹਾ ਇੱਥੇ ਹਾਂ ਸਰੀ 'ਚ।
0: ਜੀ ਤੁਸੀਂ ਸਰੀ ਤੋਂ ਗੱਲ ਕਰ ਰਹੇ ਹੋ?
2: ਹਾਂਜੀ ਹਾਂਜੀ ਭਾਜੀ, ਸਰੀ ਤੋਂ। ਮੈਂ ਕੁੱਕਿਆ ਉੱਥੇ ਡੈਨਿਸ ਰੈਸਟੋਰੈਂਟ 'ਚ
0: ਜੀ,
2: ਵੈਨਕੂਵਰ
0: ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ ਨੁਕਸਾਨ ਤਾਂ ਹੈਗੇ ਆ, ਤੁਸੀਂ ਮੰਨਦੇ ਹੋ ਨਾ?
2: ਨੁਕਸਾਨ ਹੈਗੇ, ਮੈਂ ਕਿਸੇ ਨੂੰ 2000 ਰੁਪਇਆ ਪਾਣਾ, ਮੈਂ 20 ਰੁਪਇਆ ਪਾਤਾ। ਇਤੋਂ ਵੱਡਾ ਨੁਕਸਾਨ ਕੀ ਜੇ ਉਹਦੇ ਕੋਲ ਬਾਅਦ ਤਰਲੇ ਮਾਰ ਮਾਰ ਮੰਗੇ ਹੈ ਮੇਰਾ ਫਰੈਂਡ ਹੀ ਬਾਅਦ ਇਤੋਂ ਵੱਡਾ ਨੁਕਸਾਨ ਕੀ ਜੇ
3: ਅੱਛਾ ਪੈ ਗਏ 20,000 ਫਿਰ ਉਹਨੇ ਦੁਬਾਰਾ ਮੋੜੇ ਨੀ ਨੇ
2: ਰੱਬ
3: ਦਾ ਦਰਜਾ ਮਿਲ ਗਿਆ ਠੰਡੇ ਹੋ ਗਏ ਤੁਸੀਂ ਕਰ ਲਾ ਯੂਜ਼ ਹੁਣ ਥੋੜਾ ਚਿਰ
2: ਮੈਂ ਕਿਹਾ ਕਰ ਲਾ ਕੋਈ ਨੀ ਮੈਂ
3: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਿਲਕੁਲ ਜੀ 905-673-3337 ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਠੀਕ ਹੋ ਜੀ ਤੁਰੇ ਜਾ ਰਹੇ ਹਾਂ ਗੱਡੀ ਦੇ ਵਿੱਚ ਗੱਡੀ ਚ ਬਹਿ ਕੇ ਜਾ ਰਹੇ
4: ਕਾਰ ਦੇ ਵਿੱਚ ਬਹਿ ਕੇ ਜਾ ਰਹੇ ਮੰਨ ਲਓ ਜਾਂ ਵੈਸੇ ਤੁਰ ਕੇ ਵੀ ਜਾ ਰਹੇ ਹਾਂ ਮੰਨ ਲਓ ਮੋਟਰਸਾਈਕਲ ਤੇ ਜਾ ਰਹੇ ਹਾਂ ਤੇ ਆਪਣੇ ਲਾਗੂ ਕੋਈ ਲੰਘ ਜਾਵੇ ਨਾ ਕਿਸੇ ਕੋਲ ਆਪਾਂ ਸੋਚਦੇ ਕੁਛ ਜਾ ਰਹੇ ਹਾਂ
3: ਮੇਰੇ ਨਾਲ ਭਾਜੀ ਕੱਲ ਹੀ ਹੋਇਆ ਸੀਰੀਅਸਲੀ ਤੁਸੀਂ ਬਿਲਕੁਲ ਸਹੀ ਮੇਰੇ ਨਾਲ ਕੱਲ ਹੋਇਆ ਕੱਲ ਮੈਂ ਕਿਤੇ ਇਨਵਾਈਟ ਸੀਗਾ ਕਿਸੇ ਪਾਰਟੀ ਦੇ ਉੱਪਰ ਕੋਈ ਆਰਟਿਸਟ ਆ ਰਹੇ ਸੀ ਤੇ ਕੱਲ ਮੈਂ ਫੋਨ ਤੇ ਲੱਗਿਆ ਬਾਹਰ ਖੜਾ ਸੀ ਆਰਟਿਸਟ ਲੇਟ ਸੀਗਾ ਤੇ ਮੈਂ ਜਾ ਕੇ ਮੈਂ ਕਿਹਾ ਉੱਥੇ ਜਾ ਕੇ ਕੀ ਬੈਠਣਾ ਆ ਤੇ ਮੈਂ ਬਾਹਰ ਫੋਨ ਤੇ ਲੱਗਿਆ ਤੇ ਮੇਰੇ ਕੋਲੋਂ ਬੜਾ ਪਿਆਰਾ ਸੱਜਣ ਮੇਰਾ ਲੰਘਿਆ ਤੇ ਉਹਨੇ ਮੈਂ ਉਹਦਾ ਉੱਥੇ ਨਾਲ ਸਟੋਰ ਸੀਗਾ ਤੇ 2 ਮਿੰਟਾਂ ਬਾਅਦ ਮੈਂ ਉਹਨੂੰ ਧਿਆਨ ਨਹੀਂ ਦਿੱਤਾ ਮੈਨੂੰ ਮੈਂ ਦੇਖਿਆ ਤੇ ਮੈਂ ਸੀਰੀਅਸ ਨਹੀਂ ਲਿਆ ਗਾ ਕਿਉਂਕਿ ਮੇਰਾ ਕੌਨਸ਼ੀਅਸ ਮਾਇੰਡ ਸਾਰਾ ਫੋਨ ਦੇ ਵਿੱਚ ਸੀਗਾ ਸੋ ਮੇਰੇ ਕੋਲ ਲੰਘਿਆ ਮੈਂ ਕਿਹਾ ਬੰਦਾ ਕਿਤੇ ਜਾਣਾ ਪਛਾਣ ਲੱਗਦਾ ਮੈਂ ਫਿਰ ਲੱਗਿਆ ਰੀਲਾਂ ਬਰਾਊਜ਼ ਕਰਨ ਤੇ 2 ਕੁ ਮਿੰਟਾਂ ਬਾਅਦ ਮੈਨੂੰ ਪਤਾ ਲੱਗਿਆ ਸਟੋਰ ਵੀ ਇੱਥੇ ਆ ਤੇ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਯਾਰ ਤੇਰੇ ਸਟੋਰ ਕੋਲ ਆਇਆ ਸੀ ਮੈਂ ਕਹਿੰਦਾ ਭਾਜੀ ਮੈਂ ਤੇਰੇ ਕੋਲ ਤਾਂ ਲੰਘ ਗਿਆ ਤੁਸੀਂ ਬੁਲਾਇਆ ਨਹੀਂ ਆ ਉਹ ਕਹਿੰਦਾ ਫਿਰ ਮੈਂ ਵੀ ਨਹੀਂ ਬੁਲਾਇਆ ਗਾ ਸੋ ਕਈ ਵਾਰੀ ਤੁਹਾਡੇ ਰਿਲੇਸ਼ਨ ਵੀ ਇਦਾਂ ਹੋ ਜਾਂਦੇ ਵੀ ਅਗਲਾ ਬੰਦਾ ਸੋਚਦਾ ਇਹਨੇ ਖਰੇ ਜਾਣ ਬੁੱਝ ਕੇ ਨਹੀਂ ਬੁਲਾਇਆ
4: ਜਾਣ ਬੁੱਝ ਕੇ ਜੇ ਮਨ ਚ ਗੱਲ ਹੈ ਕੋਈ ਗੁੱਸਾ ਜੇ ਉਹ ਕਈ ਗੱਲਾਂ ਆਈਦੀਆਂ
3: ਹਨਾ ਜੀ ਜੀ
4: ਇਹ ਤੇ ਨੁਕਸਾਨ ਹੁੰਦਾ ਹੀ ਹੁੰਦਾ ਜੀ ਬਿਲਕੁਲ ਮੈਂ ਤਾਂ ਆਪ ਕਈ ਰਹਾ ਨਾ ਉਸ ਤਰ੍ਹਾਂ ਤੇ ਵੈਸੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਪਰ ਗੱਡੀ ਤਾਂ ਠਾਂ ਤੇ ਐਨ ਉਹਨੂੰ ਹੋਈ ਹੈ ਕਰਮ ਤਰਿਆ ਰਿਹਾ ਜੀ ਪਿੱਛੋਂ ਨਾ ਮੈਂ ਫੋਨ ਤੇ ਵੇਖੀ ਜਾਵਾਂ ਗੱਡੀ ਚਲਾਈ ਜਾਵਾਂ ਤੇ ਮਗਰੋਂ ਕੋਈ ਮੁੰਡੇ ਨੇ ਲਾਈਟ ਮਾਰੀ ਮੈਨੂੰ ਲਾਈਟ ਮਾਰ ਕੇ ਰੈਡ ਲਾਈਟ ਬਰੋਬਰ ਜਾ ਕੇ ਖੜੋ ਗਿਆ ਮੈਨੂੰ ਆਂਦਾ ਸ਼ੀਸ਼ਾ ਠਾ ਕੀਤਾ ਓਕੇ ਪੰਜਾਬੀ ਆਪਣਾ ਮੈਂ ਠੀਕ ਆ ਆਂਦਾ ਵੀ ਪੈਕ ਦੇ ਮੈਂ ਇੰਨੇ ਪੈਕ ਦੇ
3: ਉਹਨੇ ਬਸ ਇਹ ਜੇ ਪਿੱਗ ਲਾਇਆ ਹੋਵੇ ਜਾਂ ਤੁਹਾਡੇ ਹੱਥ ਦੇ ਵਿੱਚ ਫੋਨ ਆ ਸੇਮ ਚੀਜ਼ ਆ ਅੱਛਾ ਪਿੱਗ ਲਾ ਕੇ ਫਿਰ ਤੁਸੀਂ ਮਾੜੀ ਮੋਟੀ ਸਿੱਧੀ ਲੈ ਜਾਓਗੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਰਪੰਚ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਜੁੜੇ ਪੰਜਾਬੀ ਲਹਿਰਾਂ ਦੇ ਨਾਲ ਸੋ ਮਾਫ ਕਰਨਾ ਜਿਹੜੇ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਫੋਨ ਚਲਾਉਣ ਦੇ ਨੁਕਸਾਨ ਸੋ ਤੁਸੀਂ ਕਦੀ ਫੋਨ ਚਲਾਉਂਦਿਆਂ ਕੋਈ ਨੁਕਸਾਨ ਕੀਤਾ ਤੁਹਾਡੇ ਤੋਂ ਐਸਾ ਕੋਈ ਨੁਕਸਾਨ ਹੋਇਆ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ 905-673-3337 ਇੱਕ ਦੋ ਐਡਵਰਟਾਈਜ਼ ਲੈ ਕੇ ਜਲਦੀ ਮੁੜਦੇ
5: ਬ੍ਰੈਂਪਟਨ ਵਾਲਿਓ ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ ਬਾਈ 2 ਗੈਟ 1 ਫ੍ਰੀ ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ ਬ੍ਰੈਂਪਟਨ ਸਿੱਖ ਸੰਗਤ ਗੁਰੂ ਘਰ ਦੇ ਨੇੜੇ ਜਾਂ ਆਰਡਰ ਕਰੋ www.royalperfumes.co ਤੇ ਕਾਲ ਕਰੋ 4373150701
6: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
7: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
6: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
8: 647-706-6640 ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
9: लेडी सूट लहंगे गरारे शरारे
8: कुर्ते पजामे शेरवानिया कोट पैंट ब्लेजर अते किड्स फैशन
9: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आई क्यू फैशन आई क्यू हुणे कॉल करो 9054533225 या गूगल ते सर्च करो फैशन आई क्यू स्पेशल गिफ्ट ले रेडियो उड़ान दा रेफरेंस देना ना भूलियो
3: सो फैशन आई क्यू की जो गलबात होंगी ना कुछ दिनों तो न्यूज़ चल रही थी कि फैशन आई क्यू बई कुछ कमाल कर रहा एंड नाल दी नाल एमी विरक बारे कुछ खबर आ रही कुछ फोटोशूट हो कि बई की हो रहा एमी विरक किसी कनेडियन ब्रांड के कलैब कर रहा सो वो न्यूज़ हम रिवील हो चुकी है एमी विरक ने अपने ऑफिशियल पेज तो एक पोस्ट पा के दस दिता गया कि वो फैशन आई क्यू के नाल कलैब कर रहा एज ए ब्रांड अंबैसडर और ये मैं लगता कि बड़ी वड्डी खुशखबरी आ साडे एशियन कम्यूनिटी वास्ते बहुत वड्डी खुशखबरी है कि किसी पंजाबी भाईचारे वाले ऐसे कम्यूनिटी दे एक ब्रांड दे नाल एक बहुत वड्डा पंजाबी बॉलीवुड पॉलीवुड दा एक हीरो आर्टिस्ट सिंगर पहली बार किसी कनेडियन ब्रांड दे नाल और कनेडियन पंजाबी ब्रांड दे नाल कलैब कर रहा तो साढ़े वालों गुरप्रीत बाई जी नूं और फैशन आई क्यू की पूरी टीम नूं बहुत बहुत मुबारक कांग्रेट्स और ऐसी जिहड़ी आ एक कामयाबी की एक लंबी पलांग जिहड़ी उन्होंने पुट्टी आ असीं सब उन्हां दे नाल आ और साढ़े वालों बहुत बहुत मुबारक फैशन आई क्यू की पूरी टीम नूं सो 905 673 33 37

0: ਵਿੱਚ ਕਿੰਨੇ ਕਿਲੋਮੀਟਰ ਕੱਢ ਦੀ ਆ ਇਹ ਆਰਨਿਤ ਬਾਈ ਜੀ ਆਪ ਹੀ ਦੱਸ ਦੇਣਗੇ ਕਿਉਂਕਿ ਆਰਨਿਤ ਬਾਈ ਆ ਰਹੇ ਨੇ ਬ੍ਰੈਂਪਟਨ ਦੇ ਵਿੱਚ 17 ਅਕਤੂਬਰ ਨੂੰ ਸੋ 17 ਅਕਤੂਬਰ ਨੂੰ ਆਰਨਿਤ ਬਾਈ ਆ ਰਹੇ ਨੇ ਪੀਜ਼ਾ ਟੂ ਗੋ ਅਤੇ ਉਡਾਣ ਮੀਡੀਆ ਯਾਨੀ ਕਿ ਆਪਾਂ ਆਰਨਿਤ ਬਾਈ ਦਾ ਸ਼ੋਅ ਕਰਵਾ ਰਹੇ ਹਾਂ ਸੋ ਪੀਜ਼ਾ ਟੂ ਗੋ ਤੋਂ ਸਾਡੇ ਨਾਲ ਸਨੀ ਵੀਰਾ ਜੁੜੇ ਹੋਏ ਨੇ ਅਸੀਂ ਸਟੂਡੀਓ ਦੇ ਵਿੱਚ ਹੀ ਬੈਠੇ ਹਾਂ ਅਤੇ ਨਾਲ ਦੀ ਨਾਲ ਅਸੀਂ ਗੱਲਬਾਤ ਇਹ ਵੀ ਕਰ ਲਈਏ ਕਿ ਅਸੀਂ ਜਦੋਂ ਗੱਲ ਕਰ ਰਹੇ ਹਾਂ ਨਾ ਕਿ ਫੋਨ ਚਲਾਉਣ ਦੇ ਨੁਕਸਾਨ ਅਤੇ ਸਨੀ ਬਾਈ ਜੀ ਕਹਿੰਦੇ ਮੈਂ ਕੱਲ੍ਹ ਹੀ ਨੁਕਸਾਨ ਕਰਾ ਕੇ ਆਇਆ ਪੁੱਛਦੇ ਹਾਂ ਵੀ ਬਾਈ ਉਹਨਾਂ ਨੇ ਕਿਹੜਾ ਨੁਕਸਾਨ ਕਰਾਤਾ ਸਨੀ ਵੀਰੇ ਤੁਹਾਡਾ ਕਿਹੜਾ ਨੁਕਸਾਨ ਹੋ ਗਿਆ
1: ਕੱਲ੍ਹ ਨਹੀਂ ਭਰਾ ਵੀਰੇ ਵੀਰਵਾਰ ਦੀ ਗੱਲ ਹੈ
0: ਅੱਛਾ ਵੀ
1: ਕੋਸਕੋ ਤੋਂ ਆਉਂਦਿਆਂ ਮੈਂ ਤੇ ਬਸ ਲੈਫਟ ਮਾਰਨ ਲੱਗਾ ਉੱਥੋਂ ਅਰਜਨਟੀਨੀਆ ਤੋਂ ਆਪਣੇ ਵਿਲਸਲ ਚਰਚਲ ਤੇ
0: ਜੀ
1: ਨਾਲ ਹੀ ਪੁਲਿਸ ਵਾਲੇ ਨੇ ਵੇਖ ਲਿਆ ਵੀ ਫੋਨ ਚੱਲ ਰਿਹਾ ਉਹਨੇ ਰੋਕ ਲਿਆ $615 ਦੀ ਟਿਕਟ ਲੈ ਕੇ ਆਇਆ ਜੀ ਹੁਣ ਸੋਚ ਰਿਹਾ ਵੀ ਫਾਈਟ ਕਰਨੀ ਆ ਕੀ ਕਰਨੀ ਆ ਫਾਈਟ ਕਰ ਲੈਣੀ ਚਾਹੀਦੀ ਆ ਪੁਆਇੰਟ ਵੱਜ ਜਾਣਗੇ
0: ਵਧੀਆ ਕੋਈ ਹੋਰ ਵੀ ਕਿਸੇ ਨੂੰ ਮਿਲੀ ਮੈਨੂੰ ਦੱਸੋ ਮੈਨੂੰ ਵੀ ਹੌਸਲਾ ਹੋ ਮੈਨੂੰ ਵੀ 426 ਦੀ ਮਿਲੀ ਇੱਥੇ ਸਾਹਮਣੇ
1: ਫਾਈਟ ਫਾਈਟ ਕਰ ਲਈਏ ਸ਼ਾਇਦ ਬਚਾਅ ਹੋ ਜਾਵੇ ਬਰਾਬਰ
0: ਅੱਛਾ ਬਚਾਅ ਅੱਛਾ ਟਿਕਟ ਦਾ ਬਚਾਅ ਸੋਚ ਲਿਓ ਪਰ ਉਸ ਚੀਜ਼ ਦਾ ਬਚਾਅ ਜਿਹੜੀ ਕਰਕੇ ਮਿਲੀ ਆ
1: ਨਹੀਂ ਉਹ ਤਾਂ ਚਲੋ ਆਪਣੀ ਗਲਤੀ ਆ ਨਾ ਉਹ ਚ ਆਪਾਂ ਕੁਝ ਕਹਿ ਨਹੀਂ ਸਕਦੇ
0: ਸੁਧਾਰ ਕਰ ਸਕਦੇ ਹੋ ਅੱਗੇ ਤੋਂ
1: ਪਤਾ ਨਹੀਂ ਯਾਰ ਫੋਨ ਹੀ ਇੰਨੇ ਆਉਂਦੇ ਆ ਕਿਸੇ ਵਾਲੇ ਫੋਨ ਵੀ ਛੱਡ ਦਈਏ ਆਪਾਂ ਨੂੰ ਆਦਤ ਇੰਨੀ ਪੈ ਇੰਨੀ ਪੈ ਗਈ ਕਿਸੇ ਵਾਲੇ ਗੱਡੀ ਚਲਾਉਂਦੇ ਚਲਾਉਂਦੇ ਇੰਸਟਾਗ੍ਰਾਮ ਸਕਰੋਲ ਕਰੀ ਜਾਈਦਾ
0: ਤੁਸੀਂ ਕਰਦੇ ਹੋ
1: ਮੈਂ ਕਰਦਾ ਬਿਲਕੁਲ ਕਰਦਾ ਅਸੀਂ
0: ਮੈਂ ਇੱਦਾਂ ਆਪਣੇ ਆਪ
1: ਨੂੰ ਮੇਰੇ ਨਾਲ ਫਾਦਰ ਸਾਹਿਬ ਬੈਠੇ ਸੀ ਤੇ ਉਹਨਾਂ ਮੇਰੀ ਜਿੰਨੇ ਉਦੋਂ ਬਾਅਦ 15-20 ਮਿੰਟ ਦਾ ਰਸਤਾ ਸੀ ਪੂਰੀ ਉਹਨਾਂ ਨੇਰੀ ਲਿਆਂਦੀ ਆ ਮੇਰੀ ਨਾਲ ਮੈਨੂੰ ਹੁਣ ਮੈਨੂੰ ਘਰੋਂ ਤੁਰਨ ਲੱਗਿਆ ਯਾਦ ਕਰਾ ਕੇ ਭੇਜਦੇ ਆ ਤੂੰ ਆਪਦੇ ਏਅਰਪੋਰਟ ਚੱਕੇ ਆ ਤੂੰ ਆਪਦੇ ਏਅਰਪੋਰਟ ਚੱਕੇ ਆ
0: ਅੱਛਾ ਮੈਨੂੰ ਲੱਗਦਾ ਕਿ ਅਸੀਂ ਇੰਨੇ ਉਹ ਬਾਈ ਜੀ ਨੇ ਨਾ ਇੱਕ ਕਮੈਂਟ ਕੀਤਾ ਸੀ ਕਹਿੰਦਾ ਅਸੀਂ ਢੀਠ ਹੋ ਗਏ ਹਾਂ ਸੋ ਆਪਾਂ ਢੀਠ ਹੋ ਗਏ ਹਾਂ
1: ਆਪਾਂ ਢੀਠ ਹੋ ਗਏ
0: ਆਪਾਂ ਮੰਨਦੇ ਨਹੀਂ ਕਰਦੇ
1: ਨਹੀਂ ਪ੍ਰਭ ਵੀਰੇ ਮੈਂ ਕਹੂੰਗਾ ਵੀ ਇਹ ਜਿਹੜਾ ਆਪਾਂ ਸੋਸ਼ਲ ਮੀਡੀਆ ਨਾ ਇਹਨੇ ਆਪਣੇ ਦਿਮਾਗ ਨੂੰ ਵੀ ਟੇਕ ਓਵਰ ਕਰ ਲਿਆ ਉਹ ਚੱਲਦਾ ਨਹੀਂ ਕੋਈ ਚੀਜ਼ ਆਪਾਂ ਨੂੰ ਪਤਾ ਇਹ ਵੀ ਗਲਤ ਆ ਕੋਈ ਚੀਜ਼ ਆਪਾਂ ਨੂੰ ਪਤਾ ਐਕਸੀਡੈਂਟ ਕਰਾ ਸਕਦੀ ਆ ਆਪਾਂ ਫੇਰ ਉਹ ਕਰ ਰਹੇ ਹਾਂ ਮਤਲਬ ਆਪਣੇ ਤੋਂ ਆਪਣੇ ਨਾਲੋਂ ਜ਼ਿਆਦਾ ਕੰਟਰੋਲ ਆਪਣੇ ਦਿਮਾਗ ਤੇ ਸੋਸ਼ਲ ਮੀਡੀਆ ਦਾ ਹੋ ਗਿਆ
0: ਜੀ ਬਿਲਕੁਲ ਜੀ ਸੋ ਮਾਫ਼ ਕਰਨਾ ਬਹੁਤ ਸਾਰੀਆਂ ਕਾਲ ਸੀ ਮੈਂ ਕਾਲਸ ਨਹੀਂ ਲੈ ਪਾਇਆ ਤਾਹਿਰ ਜੀ ਤੁਹਾਡੀ ਵੀ ਕਾਲ ਆਈ ਸੀਗੀ 5132313136 ਆਈ ਥਿੰਕ ਸਮਥਿੰਗ ਲਾਈਕ ਦੈਟ ਨੰਬਰ ਸੀਗਾ ਦੁਬਾਰਾ ਕਾਲ ਕਰ ਲਿਓ 0418 ਸਤਿ ਸ਼੍ਰੀ ਅਕਾਲ ਜੀ ਜੀ ਨੂੰ
2: ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਚੀਜ਼ ਸਮਝਦਾ
0: ਜੀ ਸਰ
2: ਵੀ ਜਦੋਂ ਨਾ ਕਿਸੇ ਨੂੰ ਸਾਹਮਣੇ ਪੁਲ ਕੀਤਾ ਹੁੰਦਾ ਕਹਿੰਦਾ ਉਹ ਇੰਗਲਿਸ਼ ਚ ਕਹਿੰਦੇ ਘੇਰਿਆ ਹੁੰਦਾ ਪੁਲਿਸ ਵਾਲੇ ਨੇ
0: ਜੀ
2: ਤੇ ਉਹ ਗੂਗਲ ਤੇ ਪਾ ਆਉਂਦਾ ਵੀ ਹੇਅਰ ਇਜ਼ ਪੁਲਿਸ ਯਾਰ ਇਹ ਹੋਣਾ ਨੀ ਚਾਹੀਦਾ ਗੂਗਲ ਵਾਲਿਆਂ ਨੂੰ ਇਹ ਕਹੋ ਵੀ ਯਾਰ ਉਹ ਪਤਾ ਕੀ ਐਂ ਤਾਂ ਆਪਾਂ ਗਲਤੀ ਤੇ ਗਲਤੀ ਕਰਦੇ ਜਾਵਾਂਗੇ ਮਗਰਲਿਆਂ ਨੂੰ ਪਤਾ ਲੱਗਦਾ ਜਾਊਗਾ ਵੀ ਸਾਹਮਣੇ ਪੁਲਿਸ ਆ
0: ਸਹੀ ਗੱਲ
2: ਪਰ ਕੱਲ ਹੀ ਵਾਪਰ ਰਿਹਾ ਸਾਡੇ ਨਾਲ
0: ਇਹ ਹੈ ਤਾਂ ਚੀਟਿੰਗ ਆ
2: ਕੱਲ ਵਾਪਰ ਰਿਹਾ ਜੀ ਉਹ ਕਹਿੰਦੇ ਵੀ ਮਤਲਬ 800 ਮੀਟਰ ਤੇ ਪੁਲਿਸ ਤੇ ਫਿਰ ਸਾਨੂੰ ਬਾਅਦ ਚ ਗੂਗਲ ਪੁੱਛਦਾ ਵੀ ਉੱਥੇ ਹੈਗੀ ਹੈ ਜਾਂ ਨਹੀਂ
1: ਸਮਾਂ ਆਪਣੇ ਕੋਲ 6 ਮਿੰਟ
0: ਦਾ ਰਹਿ ਚੁੱਕਿਆ ਆ ਸੋ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਪੀਜ਼ਾ ਟੂ ਗੋ ਤੋਂ ਬਾਈ ਜੀ ਸਾਡੇ ਨਾਲ ਆ ਸੋ ਪੀਜ਼ਾ ਟੂ ਗੋ ਨੂੰ ਵੀ ਮੁਬਾਰਕਾਂ ਮੰਨਦੀਆਂ ਆਰਨਿਤ ਬਾਈ ਲਾਈਵ ਆ ਰਹੇ ਨੇ ਬ੍ਰੈਂਪਟਨ ਦੇ ਵਿੱਚ 17 ਅਕਤੂਬਰ ਨੂੰ ਤੁਹਾਨੂੰ ਅਸੀਂ ਦੱਸ ਦਈਏ ਕਿੱਥੇ ਪਹੁੰਚ ਰਹੇ ਨੇ ਬਾਈ ਜੀ ਆ ਰਹੇ ਨੇ
1: ਕੁਝ ਸਰਪ੍ਰਾਈਜ਼ ਰਹਿਣ ਦਿਓ ਕੋਈ ਗੱਲ ਨਹੀਂ ਅੱਜ ਡੇਟ ਰਿਵੀਲ ਕਰੋ ਕੱਲੀ
0: 17 ਅਕਤੂਬਰ ਨੂੰ 17 ਅਕਤੂਬਰ ਨੂੰ ਡੇਟ ਅੱਜ ਤੁਹਾਨੂੰ ਅਜੇ ਡੇਟ ਦੱਸ ਦਿੰਦੇ ਹਾਂ ਪਰ ਕਿੱਥੇ ਆਉਣਾ ਟਿਕਟ ਦੀ ਇਨਫੋਰਮੇਸ਼ਨ ਤੁਹਾਨੂੰ ਕੱਲ੍ਹ ਨੂੰ ਰਿਵੀਲ ਕਰਾਂਗੇ ਸੋ ਸਨੀ ਵੀਰੇ ਤੁਸੀਂ ਆਏ ਹੋ ਹੁਣ ਪੀਜ਼ਾ ਟੂ ਗੋ ਦੀਆਂ 3 ਲੋਕੇਸ਼ਨਾਂ ਚਿੰਗੂਜ਼ੀ ਆਪਣੇ ਕੋਲ ਮਿੰਟ ਰਹਿ ਗਏ ਆ 4 ਸੋ 4 ਮਿੰਟਾਂ 'ਚ ਐਸੀ ਡੀਲ ਦੇ ਦਿਓ ਜਿਹੜੇ ਚਿੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਮਕਲੋਗਨ ਅਤੇ ਸੈਂਡਲਵੁੱਡ ਅਤੇ 2 ਕਾਉਂਟੀ ਕੋਡ ਵਾਲੀ ਲੋਕੇਸ਼ਨ ਅਤੇ 3 ਲੋਕੇਸ਼ਨ 'ਤੇ ਐਸੀ ਡੀਲ ਜਿਹੜੀ ਕਦੇ ਕਿਸੇ ਨੂੰ ਖਾਧੀ ਨਾ ਹੋਵੇ ਅਤੇ ਰੇਡੀਓ ਡਾਣ ਵੱਲੋਂ ਸਪੈਸ਼ਲ ਕੀ ਮਿਲੂ ਜੇ ਹੁਣੇ ਹੀ ਸੱਜਣ ਮਿੱਤਰ ਜਾਂ ਇਹ ਵੀਕ ਤੱਕ ਦੀ ਦੇ ਦਿਓ ਪੂਰਾ ਵੀਕ
1: ਮੇਰੀ ਗੱਲ ਸੁਣੋ ਵੀਰੇ ਅੱਜ ਦੀ ਡੀਲ ਜਿਹੜੀ ਸਪੈਸ਼ਲ ਡੀਲ ਦੇਣ ਲੱਗਾ ਨਾ ਮੈਂ ਡੀਲਾਂ ਦਾ ਪੀਜ਼ਾ ਟੂ ਗੋ ਤੇ ਚੱਲਦੀਆਂ ਹੀ ਰਹਿੰਦੀਆਂ ਅੱਜ ਜੇ ਕੋਈ ਹੁਣ ਰਾਤ ਦੇ 12 ਵਜੇ ਤੱਕ ਜਾਊਗਾ ਸਟੋਰ ਤੇ ਹਜੇ 2 ਘੰਟੇ ਹੈਗੇ ਆ ਤੁਹਾਡੇ ਕੋਲ ਆਪਦਾ ਕੋਈ ਵੀ ਆਰਡਰ ਲਾਓ ਕੋਈ ਵੀ ਡੀਲ ਵਾਲਾ ਕੋਈ ਵੀ ਆਰਡਰ ਲਾਓ ਸਾਨੂੰ ਨਾਂ ਲਿਖਾ ਕੇ ਆਇਓ ਆਰਨੇਤ ਦੇ ਸ਼ੋਅ ਦੀ ਫ੍ਰੀ ਟਿਕਟ ਦੇਵਾਂਗੇ ਤੁਹਾਨੂੰ ਆਪਾਂ 17 ਅਕਤੂਬਰ ਨੂੰ ਆਰਨੇਤ ਦੇ ਸ਼ੋਅ ਦੀ ਫ੍ਰੀ ਟਿਕਟ ਭਾਵੇਂ $20 ਦਾ ਆਰਡਰ ਲਾਓ 25 ਦਾ ਲਾਓ 15 ਦਾ ਲਾਓ ਸਾਨੂੰ ਦੱਸ ਦਿਓ ਵੀ ਆਰਨੇਤ ਦੇ ਸ਼ੋਅ ਦਾ ਨਾਂ ਲਿਖ ਲਿਓ ਟਿਕਟਾਂ ਕੱਲ੍ਹ ਪਰਸੋਂ ਤੱਕ ਲਾਈਵ ਹੋ ਜਾਣੀਆਂ ਪੀਜ਼ਾ ਟੂ ਗੋ ਵੱਲੋਂ ਫ੍ਰੀ ਟਿਕਟ ਮਿਲੂਗੀ ਤੁਹਾਨੂੰ ਇੱਕ
0: ਮਤਲਬ ਮਿਨੀਮਮ ਆਰਡਰ ਦੇ
1: ਕੋਈ ਵੀ ਆਰਡਰ ਲਓ ਭਾਵੇਂ $10 ਦਾ, $15 ਦਾ, $20 ਦਾ, ਅੱਜ 12 ਵਜੇ ਤੱਕ 2 ਘੰਟੇ ਹੈਗੇ ਆ,
0: ਸੋ
1: ਭਾਵੇਂ 100 ਟਿਕਟ ਲੈ ਲਓ ਜਾ ਕੇ।
0: ਇਹ ਵੱਡੀ ਗੱਲ ਹੋ ਗਈ ਆ, ਪਰ ਇਹ ਜਿਨ੍ਹਾਂ ਨੇ ਅੱਜ ਸੁਣ ਲਿਆ ਕੱਲ ਨੂੰ ਨੀ ਮੈਂ ਅਨਾਊਂਸ ਕਰਨ ਦੇਣਾ,
1: ਕਿਉਂਕਿ ਫੁੱਲ ਚੜਾਵਾਂਗੇ ਆਪਾਂ।
0: ਹਾਂ, ਕਿਉਂਕਿ ਟਿਕਟ ਹੋਣ ਲੱਗੀ ਆ ਬਹੁਤ ਮਹਿੰਗੀ, ਵੈਨਿਊ ਹੈਗਾ ਲਿਮਿਟਡ, ਅਤੇ ਲਿਮਿਟਡ ਦੇ ਲੋਕ ਵੇਖਣਗੇ, ਸਪੈਸ਼ਲ ਜੇ ਲੋਕ ਇਹ ਸ਼ੋਅ ਵੇਖਣ ਆਉਣਗੇ, ਤੁਸੀਂ ਸਾਰੇ ਸਪੈਸ਼ਲ ਹੋ ਤਾਂ ਜ਼ਰੂਰ ਪਹੁੰਚਿਓ ਆਰਨੇਤ 17 ਅਕਤੂਬਰ ਬਰੈਂਪਟਨ ਦੇ ਵਿੱਚ। ਡੇਟ 17 ਅਕਤੂਬਰ ਆ, ਵੈਨਿਊ ਅਸੀਂ ਕੱਲ੍ਹ ਨੂੰ ਦੱਸਾਂਗੇ ਕਿੱਥੇ ਹੋਣ ਜਾ ਰਿਹਾ। ਸੋ 17 ਅਕਤੂਬਰ ਦੀਆਂ ਡੇਟਾਂ ਤੁਸੀਂ ਲੌਕ ਕਰਕੇ ਰੱਖ ਲਓ। ਆਰਨੇਤ ਬਾਈ ਜੀ ਪਹੁੰਚ ਰਹੇ ਨੇ ਅਤੇ ਤੇਲ ਦੀ ਧਾਰ ਬਾਈ ਦੱਸਣਗੇ। ਸੋ ਨਾਲ ਦੀ ਨਾਲ ਦੱਸੀ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਰੋਇਲ ਪਰਫਿਊਮ, ਤੁਸੀਂ ਪਰਫਿਊਮ ਲੈਣੇ ਆ, 2 ਪਰਫਿਊਮਾਂ ਦੇ ਨਾਲ 1 ਪਰਫਿਊਮ ਬਿਲਕੁਲ ਫ੍ਰੀ ਆ, 2 ਪਰਫਿਊਮ $50 ਈਚ, $100, ਤੀਜਾ ਪਰਫਿਊਮ ਰੋਇਲ ਪਰਫਿਊਮ 'ਤੇ ਫ੍ਰੀ ਮਿਲ ਜਾਣਾ ਤੁਹਾਨੂੰ, ਔਰ ਚੌਥਾ ਪ੍ਰਾਈਜ਼ ਨਾਲ ਇੱਕ ਹੋਰ ਗਿਫਟ ਉਹ ਸਾਡੇ ਵੱਲੋਂ ਮਿਲਣਾ ਰੇਡੀਓ ਉਡਾਣ ਦਾ ਰੈਫਰੈਂਸ ਦੇਣ 'ਤੇ ਰੋਇਲ ਪਰਫਿਊਮ 'ਤੇ। ਸੋ ਰੋਇਲ ਪਰਫਿਊਮ 437-300-1501, ਪੀਜ਼ਾ ਟੂ ਗੋ, ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਸੋ ਤੁਸੀਂ ਪੀਜ਼ਾ ਟੂ ਗੋ ਦਾ ਇੱਕੋ ਇੱਕ ਨੰਬਰ ਡਾਇਲ ਕਰੋ, ਇੱਕੋ ਲੋਕੇਸ਼ਨ 'ਤੇ ਪਹੁੰਚੋ, ਜਾਂ ਤੁਸੀਂ 3 ਲੋਕੇਸ਼ਨਾਂ 'ਤੇ ਪਹੁੰਚੋ, ਡੀਲਾਂ ਤੁਹਾਨੂੰ ਸੇਮ ਮਿਲ ਜਾਣੀਆਂ ਆ। ਸੋ ਨੰਬਰ ਤੁਹਾਨੂੰ 905-452-0660 ਇਹ ਹੈਗਾ ਜੀ ਆਪਣਾ ਚਿੰਗੂਸੀ ਵਾਲੀ
1: ਚਿੰਕਿਊਜ਼ੀ ਲੋਕੇਸ਼ਨ।
0: ਸੋ ਨਾਲ ਦੀ ਨਾਲ 905-840-9696 ਮੁਕਲੈਗਨ ਵਾਲੀ ਸਾਡੀ ਲੋਕੇਸ਼ਨ 'ਤੇ, ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ। ਤੁਸੀਂ ਕਿਸੇ ਵੀ ਲੋਕੇਸ਼ਨ ਤੋਂ ਹੁਣ 12 ਵਜੇ ਤੱਕ ਕੋਈ ਵੀ ਪੀਜ਼ਾ ਆਰਡਰ ਕਰ ਦਿਓ, ਆਰਨੇਤ ਬਾਈ ਦੀ 1 ਟਿਕਟ ਆਪਣਾ ਨੰਬਰ ਅਤੇ ਨਾਮ ਲਿਖਵਾ ਕੇ ਆਇਓ, ਕਿਉਂਕਿ ਟਿਕਟਾਂ ਹੋਣ ਲੱਗੀਆਂ ਬਹੁਤ ਮਹਿੰਗੀਆਂ। ਅੱਜ ਤਾਂ ਜੈਕਪੋਟ ਲੱਗ ਗਿਆ ਤੁਹਾਡਾ, ਸੋ ਕੱਲ੍ਹ ਦਾ ਪਤਾ ਨਹੀਂ ਆ। ਸੋ ਜੇ 12 ਵਜੇ ਤੱਕ ਪੀਜ਼ਾ ਟੂ ਗੋ ਦੀਆਂ 3 ਲੋਕੇਸ਼ਨ 'ਚੋਂ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਹੁਣੇ ਪੀਜ਼ਾ ਆਰਡਰ ਕਰਕੇ 12 ਵਜੇ ਤੱਕ, ਰਾਈਟ ਬਾਈ?
1: ਬਿਲਕੁਲ, ਅੱਜ ਦੇ 12 ਵਜੇ।
0: ਸੋ ਨੰਬਰ ਦੇ ਦਿਓ ਇੱਕ ਵਾਰੀ,
1: 905-840-9696। ਫ੍ਰੀ 'ਚ ਮਿਲਣੀ ਆ ਜੀ ਟਿਕਟ ਵਿਦ ਐਵਰੀ ਆਰਡਰ, ਨਾ ਤੁਸੀਂ ਲਿਖਾ ਕੇ ਆਉਣਾ।
0: ਸੋ 12 ਵਜੇ ਤੋਂ ਪਹਿਲਾਂ ਜੇ ਤੁਸੀਂ ਪੀਜ਼ਾ ਟੂ ਗੋ ਦੀਆਂ 3 ਲੋਕੇਸ਼ਨਾਂ ਚਿੰਗੂਜੀ ਵਾਲੇ, ਚਿੰਗੂਜੀ ਐਂਡ ਕਵੀਨ, 2 ਕਾਉਂਟੀ ਕੋਰਟ, ਜਾਂ ਮਕਲੋਗਨ ਵਾਲੀ ਕਿਸੇ ਵੀ ਲੋਕੇਸ਼ਨ ਤੁਸੀਂ ਪੀਜ਼ਾ ਆਰਡਰ ਕਰ ਦਿਓ ਰੇਡੀਓ ਉਡਾਣ ਦਾ ਰੈਫਰੈਂਸ ਦੇ ਕੇ, ਤਾਂ ਤੁਸੀਂ ਉੱਥੇ ਨਾਮ ਲਿਖਾ ਕੇ ਆਰਨੇਤ ਬਾਈ ਦੇ ਸ਼ੋਅ ਦੀ 1 ਟਿਕਟ ਬਿਲਕੁਲ ਫ੍ਰੀ ਮਿਲ ਜਾਣੀ ਆ ਤੁਹਾਨੂੰ। ਸੋ ਸਮਾਂ ਆਲਮੋਸਟ ਹੋ ਚੁੱਕਿਆ ਜੀ, ਨਾਲ ਦੀ ਨਾਲ ਪੀਜ਼ਾ ਟੂ ਗੋ ਨੂੰ ਤੁਸੀਂ ਯਾਦ ਰੱਖਣਾ ਆ। ਰੋਇਲ ਪਰਫਿਊਮਸ 437-315-0701 ਅਤੇ ਆਲ ਸਟੇਟ ਇੰਸ਼ੋਰੈਂਸ ਤੁਹਾਡੀ ਬਹੁਤ ਸਾਰੀ ਬੱਚਤ ਕਰਵਾ ਦੇਣੀ ਆ। ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਆਟੋ ਇੰਸ਼ੋਰੈਂਸ ਘੱਟ ਨਹੀਂ ਰਹੀ, ਤਾਂ ਬਸ 437-604-5093 ਰਾਹੁਲ ਬਾਈ ਨੂੰ ਕਾਲ ਲਾ ਲਓ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਤੁਹਾਡੇ ਥਾਊਜ਼ੰਡਸ ਆਫ ਡਾਲਰ ਬਚ ਜਾਣਗੇ। ਬਹੁਤ ਸਾਰੀ ਇੰਸ਼ੋਰੈਂਸ ਤੁਹਾਡੀ ਸੇਵ ਕਰ, ਡਾਇਰੈਕਟ ਆਲ ਸਟੇਟ ਨੂੰ ਕਾਲ ਕਰਿਓ, ਰਾਹੁਲ ਪ੍ਰਭਾਕਰ ਉਹਨਾਂ ਨੂੰ 437-604-5093, 437-604-5093। ਡਰੀਮ ਹੋਮ ਅਪਲਾਇੰਸਿਸ, ਸੋ ਅਪਲਾਇੰਸਿਸ ਲੈਣ ਵਾਸਤੇ ਇੱਕੋ ਇੱਕ ਜਗ੍ਹਾ, ਇੱਕੋ ਇੱਕ ਥਾਂ, ਡਰੀਮ ਹੋਮ ਅਪਲਾਇੰਸਿਸ 2915 ਅਰਜੈਂਟੀਆ ਰੋਡ ਮਿਸੀ ਸਾਗਾ, 905-805-3000 ਰੇਡੀਓ ਉਡਾਣ ਦਾ ਰੈਫਰੈਂਸ ਦੇਣ 'ਤੇ ਡਿਲੀਵਰੀ ਬਿਲਕੁਲ ਫ੍ਰੀ, ਅਸੈਂਬਲਿੰਗ ਜਿਹਨੂੰ ਇੰਸਟਾਲੇਸ਼ਨ ਵੀ ਕਹਿੰਦੇ ਆ ਉਹ ਬਿਲਕੁਲ ਫ੍ਰੀ। ਡਰੀਮ ਹੋਮ ਅਪਲਾਇੰਸਿਸ ਅਤੇ ਗ੍ਰੈਂਡ ਹੋਮ ਫਰਨੀਚਰ 647-262-0000। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

0: कोई सच्चा नहीं कोई सुच्चा नहीं, कोई सच्चा नहीं कोई सुच्चा नहीं, कोई नीवा नहीं कोई उच्चा नहीं, केड़ा है जेड़ा लुच्चा नहीं, पर जना खणा ये कहिंदा है आपा हां बंदे कुछ होर साब दे। आखणगे मूंह ते कहने आ नाले पिट पिछे भी करदे है, ना किसे दा सहने आ ना ची ची भी करदे है, माड़े दी पगड़ी लाउंदे है तगड़े मूहरे ला के धरदे है, उंज जने खणे नूं कहिंदे है आपा बंदे आ कुछ होर साब दे, आपा बंदे आ कुछ होर साब दे। सत श्रीकाल जी, सत श्रीकाल, मैं तुहाडा होस्ट ते तुहाडा दोस्त रेडियो प्रोग्राम सबरंग दा सूत्रधार डॉक्टर दर्शनदीप हाजर हां सोमवार तो लैके शुक्रवार तक पेश हुंदे रेडियो प्रोग्राम सबरंग नूं लैके, जिस नूं तुसीं सुणदे हो, जिस नाल तुसीं जुड़दे हो, जिस नूं तुसीं मानदे हो, 10 बजे तो लैके 11 बजे तक 5:30 AM दी फ्रीक्वेंसी दे उपर, जिथे मेरे दोस्त मित्र भैण भरा वखरे वखरे प्रोग्रामां नूं जो होस्ट करदे ने, सवेरे 4 बजे तो लगातार तुहाडा मनोरंजन करदे ने, देश विदेश दीआं खबरां दे नाल तुहानू अपडेट करदे ने, तुहानू पंजाब पंजाबी और पंजाबीए दीआं गल्लां बातां भी करदे ने, गीत संगीत दे नाल भी जोड़दे ने। सो साडी वारी आउंदी है इस वेले 10 बजे तो लैके 11 बजे तक, साडी भी कोशिश हुंदी है कि उहनां दोस्त मित्रां भैण भरावां नूं जिहड़े हजारां किलोमीटर दूर अपने पंजाब तों टुट के इत्थे कैनेडा दे विच बैठे ने, अपने दोस्तां मित्रां भैण भरावां नूं मिस करदे ने, अपने पंजाब नूं मिस करदे ने, ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਣ ਲਈ ਇੱਥੇ ਉਹਨਾਂ ਦੇ ਨਾਲ ਰਹਿਣ ਦੇ ਲਈ ਆਏ ਹੋਏ ਨੇ, ਤੇ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਉਸ ਪੰਜਾਬ ਦੇ ਨਾਲ ਜੋੜ ਕੇ ਰੱਖੀਏ, ਉਸ ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ, ਉਸ ਪੰਜਾਬੀ ਸੱਭਿਆਚਾਰ ਦੇ ਨਾਲ ਜੋੜ ਕੇ ਰੱਖੀਏ। ਸੋ ਇਹ ਉਪਰਾਲਾ ਹੈ ਵਿਸ਼ਵ ਪੰਜਾਬੀ ਸਭਾ ਦਾ, ਰੇਡੀਓ ਪ੍ਰੋਗਰਾਮ ਸਬਰੰਗ ਦੇ ਰਾਹੀਂ। ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਜੋ ਪੰਜਾਬ ਤੋਂ ਪਬਲਿਸ਼ ਹੁੰਦਾ ਹੈ, ਔਰ ਸ਼ਾਮ ਨੂੰ ਤੁਸੀਂ ਰੋਜ਼ ਪੜ੍ਹ ਸਕਦੇ ਹੋ ਕਿਉਂਕਿ ਉੱਥੇ ਇਸ ਵੇਲੇ ਸਵੇਰ ਹੋ ਗਈ ਹੁੰਦੀ ਹੈ, ਤੇ ਉੱਥੋਂ ਅਖਬਾਰ ਜਿਹੜਾ ਪ੍ਰਕਾਸ਼ਿਤ ਹੋ ਜਾਂਦਾ ਉਸ ਨੂੰ ਅਪਲੋਡ ਕਰ ਦਿੱਤਾ ਜਾਂਦਾ, ਤੁਸੀਂ ਉਸ ਦੀ ਐਪ ਡਾਊਨਲੋਡ ਕਰਕੇ ਉਸ ਨੂੰ ਪੜ੍ਹ ਸਕਦੇ ਹੋ। VPS24.ch 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ IPTV ਚੈਨਲ ਦੇ ਨਾਲ ਜੁੜ ਸਕਦੇ ਹੋ। VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਕਲਾਸਿਕ, ਪੰਜਾਬੀ ਦੀਆਂ ਪੁਰਾਣੀਆਂ, ਪੰਜਾਬੀ ਦੀਆਂ ਨਵੀਆਂ, ਪੰਜਾਬੀ ਦੀਆਂ ਲੇਟੈਸਟ ਰਿਲੀਜ਼ ਹੋਈਆਂ ਫਿਲਮਾਂ, ਔਰ ਇਸ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੀਆਂ ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਕਾਈਆਂ ਨੇ ਉੱਥੇ ਜੋ ਜੋ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਪਹੁੰਚਦੀ ਹੈ, ਤੇ ਅਸੀਂ ਉਸ ਰਿਕਾਰਡਿੰਗ ਨੂੰ ਸਾਡੇ IPTV ਚੈਨਲ ਦੇ ਉੱਪਰ ਅਪਲੋਡ ਕਰਦੇ ਰਹਿੰਦੇ ਹਾਂ। ਸੋ ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿੱਥੇ ਤੁਸੀਂ ਵੀ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੋਏ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ, ਤਾਂ ਤੁਹਾਨੂੰ ਵੀ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕਾਸਟ ਮਿਲ ਸਕਦੀਆਂ ਨੇ। ਸੋ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ, 3 ਦਿਨ ਦਾ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ। ਤੁਹਾਨੂੰ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ, ਤੁਸੀਂ ਉੱਥੇ ਆਓ, ਤੁਸੀਂ ਸਾਹਿਤ ਦੇ ਨਾਲ ਵੀ ਜੁੜੋਗੇ, ਤੁਸੀਂ ਪੰਜਾਬੀ ਕਵਿਤਾ ਦੇ ਨਾਲ ਪਿਆਰ ਕਰਨ ਵਾਲੇ ਬਹੁਤ, 2 ਦਿਨ ਪੂਰਾ ਕਵੀ ਦਰਬਾਰ ਵੀ ਅਸੀਂ ਆਰਗੇਨਾਈਜ਼ ਕਰਨਾ, 2 ਤਰੀਕ ਨੂੰ ਔਰ 3 ਤਰੀਕ ਨੂੰ ਸ਼ਾਮ ਦੇ ਸੈਸ਼ਨ ਦੇ ਵਿੱਚ, ਔਰ ਤੁਸੀਂ ਆਓ, ਤੁਹਾਨੂੰ ਸਾਰਿਆਂ ਨੂੰ ਉੱਥੇ ਖੁੱਲ੍ਹਾ ਸੱਦਾ ਹੈ। ਸਵੇਰ ਦਾ ਤੁਹਾਡਾ ਨਾਸ਼ਤਾ ਉੱਥੇ ਹੋਏਗਾ, ਦੁਪਹਿਰ ਦਾ ਖਾਣਾ ਵੀ ਹੋਏਗਾ, ਰਾਤ ਦਾ ਖਾਣਾ ਵੀ ਹੋਏਗਾ, ਤੁਸੀਂ ਜ਼ਰੂਰ ਕੁਝ ਨਾ ਕੁਝ ਉੱਥੋਂ ਜ਼ਰੂਰ ਖੱਟ ਕੇ ਜਾਓਗੇ, ਫਾਇਦਾ ਉਠਾ ਕੇ ਜਾਓਗੇ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਮਿਲਣ ਦਾ ਵੀ ਬਹੁਤ ਅੱਛਾ ਸਬੱਬ ਹੁੰਦਾ ਹੈ। ਸੋ 6473653 ਸਾਡੇ ਸਟੂਡੀਓ ਦਾ ਨੰਬਰ ਹੈ, 6473657 5353, 6473657 5353, 6473653। ਸੋ ਮੋਬਾਈਲ ਆਪਣੇ ਆਪਣੇ ਚੁੱਕੋ ਤੇ ਫੋਨ ਕਰੋ, ਆਪਾਂ ਕੋਈ ਨਾ ਕੋਈ ਗੱਲਬਾਤ ਅੱਗੇ ਤੋਰਾਂਗੇ। ਅੱਜ ਨਵੀਂ ਗੱਲਬਾਤ, ਅੱਜ ਵੀਕਐਂਡ ਤੁਸੀਂ ਇੰਜੋਏ ਕਰਕੇ ਆਇਓ ਆਪਣੇ ਭੈਣ ਭਰਾਵਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ, ਤੇ ਮੌਸਮ ਦਾ ਅੱਗੇ ਨਾਲੋਂ ਕਾਫੀ ਫਰਕ ਪੈ ਗਿਆ। ਇਸ ਵੇਲੇ ਟੈਂਪਰੇਚਰ ਅੱਜ ਹੈ 13 ਡਿਗਰੀ, ਤੇ ਦਿਨ ਵੇਲੇ ਅੱਜ ਟੈਂਪਰੇਚਰ ਰਿਹਾ 16 ਡਿਗਰੀ ਤੱਕ ਰਿਹਾ। 21 ਸਤੰਬਰ ਅੱਜ ਤਰੀਕ ਹੋ ਗਈ, ਸੋਮਵਾਰ ਦਾ ਅੱਜ ਦਿਨ ਹੈ। ਨਵਾਂ ਵੀਕ ਸਟਾਰਟ ਹੋਇਆ, ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਨਵਾਂ ਜੋ ਵੀਕ ਦਾ ਦਿਨ ਹੈ ਪਹਿਲਾ, ਬਹੁਤ ਅੱਛਾ ਨਿਕਲਿਆ ਹੋਏਗਾ। ਕਿਉਂਕਿ ਉਹ ਕਹਿੰਦੇ ਨੇ ਕਿ ਜਦੋਂ ਆਗਾਜ਼ ਅੱਛਾ ਹੋਏ ਤੇ ਅੰਜਾਮ ਆਪਣੇ ਆਪ ਹੀ ਅੱਛਾ ਹੁੰਦਾ ਹੈ। ਸੋ ਆਗਾਜ਼ ਅੱਜ ਨਵੇਂ ਹਫਤੇ ਦਾ, ਨਵੀਂ ਸੋਚ ਦੇ ਨਾਲ, ਨਵਿਆਂ ਕੰਮਾਂ ਕਾਰਾਂ ਦੇ ਨਾਲ, ਨਵੀਂ ਫਰੈਸ਼ ਫਰੈਸ਼ ਹੋ ਕੇ ਜਦੋਂ ਅਸੀਂ ਵੀਕਐਂਡ ਮਨਾ ਕੇ ਆਉਂਦੇ ਹਾਂ ਤਾਂ ਫਰੈਸ਼ ਹੁੰਦੇ ਹੀ ਹੈ। ਸੋ ਸਾਡੇ ਇੱਕ ਕਾਲਰ ਜੁੜੇ ਨੇ, ਨਿਸ਼ਾਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਚਾਲ? ਸਰਪੰਚ ਸਾਹਿਬ ਆਨ ਏਅਰ ਹੋ ਜੀ, ਤੁਸੀਂ, ਤੁਹਾਨੂੰ ਆਨ ਏਅਰ ਕੀਤਾ ਹੋਇਆ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਜੀ, ਸਰਦਾਰ ਦਰਸ਼ਨਦੀਪ ਸਿੰਘ ਜੀ, ਤੁਹਾਡੇ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਂ ਤੇ ਬਹੁਤ ਚੰਗਾ ਲੱਗ ਰਿਹਾ ਸੀ।
0: ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ।
1: ਇੱਕ ਤੇ ਕੁਝ ਅੱਜ ਕੱਲ ਜਿਹੜੇ ਸਾਡੇ ਭਰਾ ਸਾਰੇ ਆਏ ਨੇ ਪੰਜਾਬ ਨੂੰ ਮੁੜਨਾ ਚਾਹੁੰਦੇ ਨੇ
0: ਜੀ,
1: ਉਹਨਾਂ ਦੇ ਬਾਰੇ ਵੀ ਕੁਛ ਚਾਨਣ ਪਾਇਆ ਜੀ
0: ਜੀ,
1: ਜਿੱਥੋਂ ਟਿਕਟਾਂ ਸਸਤਾ ਮਿਲਦੀਆਂ ਹੋਈਆਂ ਉਹ ਵੀ ਦੱਸਿਆ ਜੀ। ਇੱਕ
0: ਕੁਲਦੀਪ ਮਾਣਕ ਦਾ ਗਾਣਾ ਹੈ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ।
1: ਕਿੱਲੇ ਥਾਂ ਤੇ ਆਪ ਹੈ ਪੈਂਦੀ,
0: ਹਾਂ ਹਾਂ ਹਾਂ ਹਾਂ, ਕੁਲਦੀਪ ਮਾਣਕ ਦਾ ਇਹ ਗਾਣਾ ਹੈ ਸਰਪੰਚ ਸਾਹਿਬ, ਮੈਂ ਤੁਹਾਨੂੰ ਹੁਣੇ ਸੁਣਾਉਣਾ ਲਾ ਕੇ ਤੇ
1: ਮਿਹਰਬਾਨੀ,
0: ਬੱਚਿਆਂ ਦਾ ਦੁੱਖ ਮਾਣਾ ਸਹਿੰਦੀ, ਗਿੱਲੇ ਥਾਂ ਤੇ ਆਪ ਹੈ ਪੈਂਦੀ, ਪਾਉਂਦੀ ਸੁੱਕੇ ਥਾਂ ਉਹ ਦੁਨੀਆ ਵਾਲਿਓ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ।
1: ਇਹ ਜ਼ਰੂਰ ਸੁਣਾਉਣਾ ਇੱਕ ਤੇ ਇੱਕ, ਜਿਹਨੇ ਵੀ ਕਿਤੋਂ ਇੰਡੀਆ ਜਾਣ ਵਾਸਤੇ ਟਿਕਟਾਂ ਬਾਰੇ ਚਾਨਣ ਜ਼ਰੂਰ ਪਾਇਆ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਏਗੀ।
0: ਜੀ ਜੀ, ਤੁਹਾਡਾ
1: ਰੇਡੀਓ ਪ੍ਰੋਗਰਾਮ ਸੁਣਨੇ ਆ ਤੇ ਬਹੁਤ ਚੰਗਾ ਲੱਗਦਾ ਹੈ
0: ਜੀ ਜੀ।
1: ਇੱਕ ਕੋਈ ਠੰਡ ਬਾਰੇ ਦੱਸਿਆ ਜੇ ਟਿਪਸ, ਕਿਉਂਕਿ ਅੱਜ ਕੱਲ ਠੰਡ ਬਹੁਤ ਹੋ ਗਈ ਹੈ।
0: ਅੱਛਾ ਜੀ,
1: ਧੰਨਵਾਦ ਤੁਹਾਡਾ, ਬੜੀ ਮਿਹਰਬਾਨੀ ਤੇ ਸ਼ੁਕਰੀਆ। ਜੇ ਤੁਸੀਂ ਟਿਕਟਾਂ ਬਾਰੇ ਵੀ ਦੱਸੋਗੇ ਤੇ ਸਾਡੀ ਜਿਹੜੀ ਤੁਹਾਨੂੰ
0: ਬੇਨਤੀ ਕੀਤੀ ਸੁਣਾਓਗੇ, ਧੰਨਵਾਦ ਜੀ ਜੀ ਜੀ ਜੀ ਜੀ ਜੀ ਜੀ ਲੋ ਲੋ ਲੋ ਤੁਹਾਡੀ ਬੇਨਤੀ ਜਿਹੜੀ ਆਪਾਂ ਹੁਣੇ ਸ਼ੁਰੂ ਕਰਤੀ, ਲੈ ਸੁਣੋ, ਗਾਣਾ ਸੁਣੋ ਤੁਸੀਂ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲੀ।

0: ਗੀਤ ਤੁਸੀਂ ਸੁਣ ਰਹੇ ਸੀ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਗਾਣਾ, ਬੜੀ ਪਾਪੂਲਰਿਟੀ ਮਿਲੀ ਸੀ ਇਸ ਗਾਣੇ ਦੇ ਨਾਲ ਮਾਣਕ ਸਾਹਿਬ ਨੂੰ ਕਿ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਾਂ ਬਾਪ ਦੋ ਐਸੇ ਰਿਸ਼ਤੇ ਨੇ ਕਿ ਜਿਨ੍ਹਾਂ ਦਾ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਦੁਨੀਆ ਦੇ ਵਿੱਚ ਕੋਈ ਵੀ ਸਬਸਟੀਚਿਊਟ ਨਹੀਂ ਹੈ। ਸਾਡੇ ਇੱਕ ਪ੍ਰੋਫੈਸਰ ਮੋਹਨ ਸਿੰਘ ਨੇ, ਉਹਨਾਂ ਨੇ ਬਹੁਤ ਖੂਬਸੂਰਤ ਲਿਖਿਆ, ਉਹ ਕਹਿੰਦੇ ਕਿ ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਬਾਕੀ ਜਿੰਨੇ ਵੀ ਪੇੜ ਪੌਦੇ ਹੁੰਦੇ ਨੇ ਨਾ, ਉਹਨਾਂ ਦੀ ਜੜ ਨੂੰ ਜੇਕਰ ਕੱਟ ਦਈਏ, ਜੜ ਨੂੰ ਜੇਕਰ ਨੁਕਸਾਨ ਪਹੁੰਚੇ ਤੇ ਸਾਰਾ ਪੇੜ ਸੁੱਕ ਜਾਂਦਾ। ਲੇਕਿਨ ਮਾਂ ਇੱਕ ਅਜਿਹਾ ਬੋਹੜ ਦਾ ਦਰਖਤ ਹੈ ਕਿ ਇਸ ਦੀਆਂ ਜੜਾਂ ਨੂੰ ਜੇਕਰ ਕੱਟਿਆ ਜਾਵੇ ਕੁਛ ਨਹੀਂ ਹੁੰਦਾ, ਲੇਕਿਨ ਇਸ ਦੇ ਪੱਤਿਆਂ ਨੂੰ, ਇਸ ਦੇ ਫੁੱਲਾਂ ਨੂੰ, ਇਸ ਦੇ ਫਲਾਂ ਨੂੰ, ਇਸ ਦੇ ਬੱਚਿਆਂ ਨੂੰ ਜੇਕਰ ਨੁਕਸਾਨ ਪਹੁੰਚਦਾ ਨਾ, ਤੇ ਮਾਂ ਪਹਿਲੇ ਉਹਨਾਂ ਦੇ ਨਾਲੋਂ ਦੁਖੀ ਹੋ ਜਾਂਦੀ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਹਾਲ ਚਾਲ ਨੇ? ਕੀ ਹਾਲ ਚਾਲ, ਠੀਕ ਠਾਕ ਹੋ?
1: ਵਧੀਆ ਜੀ, ਵਧੀਆ, ਸਭ ਠੀਕ ਠਾਕ।
0: ਸਭ ਸਰਦੀ ਉਤਰਨ ਲੱਗੀ ਹੈ, ਕੱਲ 2 ਦਿਨ ਤੋਂ ਬਹੁਤ ਸਰਦੀ ਹੋ ਗਈ ਸੀ, ਸ਼ਾਮ ਨੂੰ ਬਿਲਕੁਲ ਜੈਕਟਾਂ ਜੁਟਾਂ ਪੈ ਗਈਆਂ, ਤੇ ਕਿੰਨਾ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ? ਤੁਸੀਂ ਕਰੋ, ਸਰੋਤਿਆਂ ਨੂੰ ਕੋਈ ਟਿਪਸ ਦਿਓ ਥੋੜੇ ਜਿਹੇ। ਠੰਡ ਦੀ ਪਰਵਾਹ ਨਾ ਕਰੋ, ਅੱਧੀਆਂ ਬਾਹਾਂ ਵਾਲੀ ਪਾ ਕੇ ਬਾਹਰ ਤੁਰੇ ਫਿਰੋ, ਤੇ ਜੇ ਇੱਕ ਵਾਰ ਜਕੜੇ ਗਏ ਨਾ ਤੇ ਫੇਰ ਭਾਈ ਪਕੜੇ ਗਏ, ਫਿਰ ਸਮਝ ਲੋ।
1: ਪਰਸੋਂ ਮੇਰੇ ਕੋਲ ਇੱਕ ਲੇਡੀ ਆਈ ਤੇ ਉਹਦੀ ਪਿੱਤੇ ਦੀ ਪੱਥਰੀ ਸੀ, ਤੇ ਉਹਨੂੰ ਮੈਂ ਮੈਡੀਸਿਨ ਦਿੱਤੀ, ਕਹਿੰਦੀ ਜੀ ਮੇਰਾ ਪੇਟ ਸਾਰਾ ਜਕੜਿਆ ਪਿਆ, ਮੈਂ ਚੈੱਕ ਕੀਤਾ ਤਾਂ ਉਹਦੀ ਧਰਨ ਵੀ ਚੜੀ ਹੋਈ।
0: ਅੱਛਾ, ਧਰਨ ਚੜੀ ਹੋਈ ਸੀ?
1: ਹਾਂ, ਧਰਨ ਵੀ ਚੜੀ ਹੋਈ ਤੇ ਉਹਦੀ ਪੱਥਰੀ ਵੀ ਸੀ, ਉਹ ਰਿਪੋਰਟਾਂ ਮੇਰੇ ਕੋਲ ਆ ਗਈਆਂ ਨਾ।
0: ਜੀ ਜੀ ਜੀ ਜੀ ਜੀ
1: ਪਹਿਲਾਂ ਵੀ ਧਰਨ ਕੱਢੀ ਤੇ ਘਰੋਂ ਧਰਨ ਕੱਢੀ, ਕਹਿੰਦੀ ਮੈਨੂੰ ਤਾਂ ਮਜ਼ਾ ਆ ਗਿਆ, ਕਹਿੰਦੀ ਸਾਰਾ ਮੇਰਾ ਸੀ ਖੁੱਲ ਗਿਆ ਸਾਰਾ।
0: ਨੇਵਲ ਡਿਸਪਲੇਸਮੈਂਟ ਹੋਈ ਹੈ, ਧਰਨ ਪਈ ਹੁੰਦੀ ਹੈ ਤੁਹਾਡੀ?
1: ਹਾਂ ਜੀ, ਹਾਂ ਜੀ, ਹਾਂ ਜੀ। ਮੈਂ ਦੇਖਿਆ ਸੀ ਬਹੁਤ ਲੋਕਾਂ ਦੇ ਜਿਹਨਾਂ ਦਾ ਜੀ ਕੱਚਾ ਹੁੰਦਾ ਵਾ, ਇੱਕ ਦੋ ਬੁਰਕੀਆਂ ਖਾਧੀਆਂ ਉੱਤੇ ਦੀਆਂ ਉੱਤੇ ਰਹਿ ਗਈਆਂ, ਉਲਟੀਆਂ ਉਹਨੂੰ ਕਰਦੀ ਆ, ਸਾਰੇ ਸਿਮਟਮ ਇਹ ਪੱਤਰ ਹੁੰਦੇ ਹੁੰਦੇ ਨੇ।
0: ਚਲੋ,
1: ਢਿੱਡ ਭਰਿਆ ਭਰਿਆ ਰਹਿੰਦਾ ਹਰ ਟਾਈਮ ਹੀ।
0: ਜੀ ਜੀ ਜੀ ਜੀ ਕੋਈ ਪੇਨ ਵਗੈਰਾ ਵੀ ਹੁੰਦੀ ਹੈ ਪੇਟ ਦੇ ਵਿੱਚ ਧਰਨ ਪੈਂਦੇ?
1: ਬਿਲਕੁਲ ਪੇਨ ਹੁੰਦੀ ਹੈ ਜੀ, ਬਿਲਕੁਲ।
0: ਕੰਸਟੀਪੇਸ਼ਨ ਹੋਊ ਜੇ ਉੱਪਰ ਹੋਏ ਤਾਂ ਤੁਹਾਨੂੰ ਲੂਜ਼ ਮੋਸ਼ਨ ਲੱਗਣਗੇ।
1: ਬਿਲਕੁਲ ਬਿਲਕੁਲ, ਗੈਸ ਬਣੂਗੀ, ਸਾਰਾ ਕੁਛ ਹੋਊਗਾ, ਬਲੋਟਿੰਗ ਹੋਊਗੀ, ਸਾਰਾ ਕੁਛ ਹੋਊਗਾ।
0: ਚਲੋ ਭਾਈ, ਦੋਸਤੋ ਸਰੋਤਿਓ, ਤੁਸੀਂ ਵੀ ਸੁਣ ਲਓ ਕਿ ਡਾਕਟਰ ਸਾਹਿਬ ਦਾ ਹੋਮਿਓਪੈਥੀ ਦੇ ਵਿੱਚ ਬੜਾ ਲੰਬਾ ਤਜਰਬਾ ਹੈ, ਕਿ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ, ਧਰਨ ਪੈਣੀ ਆਮ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਸੀ, ਕਿ ਇਸ ਸਮੱਸਿਆ ਦਾ ਸ਼ਿਕਾਰ ਅਸੀਂ ਹੋ ਜਾਂਦੇ ਸੀ। ਸੋ ਇੱਥੋਂ ਦਾ ਤਾਂ ਮੈਂ ਖੁਦ ਜੀ ਇਸ ਚੀਜ਼ ਦਾ ਗਵਾਹ, ਡਾਕਟਰ ਸਾਹਿਬ ਨੇ ਮੈਨੂੰ ਬਿਲਕੁਲ ਇੱਕ ਵਾਰ ਠੀਕ ਕੀਤਾ, ਇੱਕ ਦਿਨ ਦੇ ਵਿੱਚ ਮੈਨੂੰ ਵੀ ਇਹ ਸਮੱਸਿਆ ਆ ਗਈ ਸੀ। ਸੋ ਬਹੁਤ ਬੁਰੀ ਹਾਲਤ ਹੋਈ, ਬੜੀ ਪੇਟ ਦੇ ਵਿੱਚ ਦਰਦ ਹੋਈ, ਬੜੀ ਅਜੀਬ ਕਿਸਮ ਦੀ, ਤੇ ਡਾਕਟਰ ਸਾਹਿਬ ਨੇ ਫਸਟ ਏਡ ਦਿੱਤੀ ਤੇ ਉਹਦੇ ਨਾਲ ਬਿਲਕੁਲ ਠੀਕ ਠਾਕ ਹੋ ਗਿਆ ਸੀ। ਤੇ ਤੁਸੀਂ ਵੀ ਕੋਈ ਸੇਵਾ ਲੈਣੀ ਹੋਈ ਡਾਕਟਰ ਸਾਹਿਬ, ਤੁਸੀਂ 647-9194-1484 ਇਹਨਾਂ ਦਾ ਨੰਬਰ ਹੈ, 647-993-1484। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ।
1: ਥੈਂਕ ਯੂ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, 647-9194-1484, 647-367-5353, 647-367-5353। ਸੋ ਮੈਂ ਗੱਲ ਕਰ ਰਿਹਾ ਸੀ ਕਿ ਮੋਬਾਈਲ ਦੀ ਗੱਲ ਆਪਾਂ ਕਰ ਰਹੇ ਸੀ, ਉਹ ਕਹਿੰਦੇ ਵੀ ਮੋਬਾਈਲ, ਦੇਖੋ ਕੋਈ ਵੀ ਜਿਹੜੀ ਚੀਜ਼ ਹੈ ਨਾ, ਉਹਦੇ ਤੋਂ ਸਾਨੂੰ ਲੈਸਨ ਬਹੁਤ ਮਿਲਦੇ ਆ। ਇੱਕ ਦਿਨ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਕਿ ਜਦੋਂ ਨੇਪਾਲ ਦੇ ਵਿੱਚ ਬੜਾ ਡੇਂਜਰਸ ਜਿਹੜਾ ਡਿਜ਼ਾਸਟਰ ਜਿਹੜਾ ਆਇਆ ਸੀ ਨਾ, ਜਿਹੜਾ ਇੰਨਾ ਵੱਡਾ ਫਲੱਡ ਜਿਹੜਾ ਆਇਆ ਸੀ, ਉਸਨੇ ਇੰਨੀ ਤਬਾਹੀ ਕੀਤੀ, ਇੰਨੀ ਤਬਾਹੀ ਕੀਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੌਤ ਦੇ ਘਾਟ ਉਤਰ ਗਏ। ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਘਰੋਂ ਬੇਘਰ ਹੋ ਗਏ। ਬਹੁਤ ਵੱਡਾ ਬੜੇ ਕੁਦਰਤ ਨੇ ਲੈਸਨ ਸਾਨੂੰ ਉਦੋਂ ਵੀ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਵੱਡਾ ਲੈਸਨ ਹੈ ਸੀ ਕਿ ਇੱਕ ਪਲ ਦਾ ਵੀ ਕੋਈ ਭਰੋਸਾ ਨਹੀਂ ਹੈ। ਗਾਣੇ ਆਪਾਂ ਬਹੁਤ ਸੁਣਦੇ ਹਾਂ ਜਿਹਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਇੱਕ ਇੱਕ ਪਲ ਦਾ ਕੋਈ ਭਰੋਸਾ ਨਹੀਂ ਹੈ, ਜ਼ਿੰਦਗੀ ਜਿਹੜੀ ਇੱਕ ਪਤਾਸੇ ਦੀ ਨਿਆਈ ਹੈ ਕਿ ਪਾਣੀ ਦੇ ਵਿੱਚ ਡਿੱਗੀ ਨਾਲ ਦੀ ਨਾਲ ਇਸਨੇ ਖੁਰ ਜਾਣਾ, ਇੱਕ ਪਲ ਦਾ ਵੀ ਕੋਈ ਭਰੋਸਾ ਨਹੀਂ ਹੈ। ਬਹੁਤ ਵੱਡਾ ਲੈਸਨ ਸੀ ਕਿ ਕੱਲ੍ਹ ਪਤਾ ਨਹੀਂ ਕੀ ਹੋ ਜਾਣਾ। ਰਾਤ ਨੂੰ ਉੱਥੇ ਲੋਕ ਜਿਹੜੇ ਦੇਖੋ ਟਾਈਮ ਸਵੇਰੇ 8:30-9 ਵਜੇ ਦਾ ਸੀ, ਰਾਤ ਨੂੰ ਸੌਂ ਕੇ ਉੱਠੇ, ਸਵੇਰੇ ਤਿਆਰ ਤੁਰ ਹੋ ਕੇ ਬੱਚੇ ਸਕੂਲਾਂ ਨੂੰ ਜਾ ਰਹੇ ਹੈ, ਲੋਕ ਆਪਣੇ ਕੰਮਾਂ ਕਾਰਾਂ ਤੇ ਜਾ ਰਹੇ ਹੈ, ਲੇਕਿਨ ਉਹ 15-20 ਮਿੰਟ ਅੱਧੇ ਘੰਟੇ ਦੇ ਵਿੱਚ ਵਿੱਚ ਦੇਖੋ 70 ਫੁੱਟ ਉੱਚੀ ਜਿਹੜੀ ਪਾਣੀ ਦਾ ਫਲੱਡ ਦੀ ਜਿਹੜੀ ਛੱਲ ਆਈ ਦਰਿਆਵਾਂ ਦੋ ਉੱਪਰੋਂ ਪਹਾੜਾਂ ਦੇ ਵਿੱਚੋਂ, ਤੇ ਨਾਲ ਕਿੰਡੇ ਵੀ ਐਡੇ ਐਡੇ ਕੁਇੰਟਲਾਂ ਦੇ ਕੁਇੰਟਲ ਭਾਰੇ ਜਿਹੜੇ ਪੱਥਰ ਵੀ ਏਦਾਂ ਰੁੜੇ ਆਉਂਦੇ ਸੀ ਜਿਵੇਂ ਛੋਟੇ ਛੋਟੇ ਵੱਟੇ ਜਿਹੜੇ ਰੁੜੇ ਆਉਂਦੇ ਆ। ਮਲੀਆ ਮੇਟ ਕਰ ਦਿੱਤਾ ਉਹਨਾਂ ਨੇ ਸਮੁੱਚੇ ਘਰਾਂ ਦਾ, ਉੱਥੇ ਨਜ਼ਰ ਨਹੀਂ ਆ ਰਿਹਾ ਸੀ ਵੀ ਇੱਥੇ ਕੋਈ ਆਬਾਦੀ ਵੀ ਪਹਿਲਾਂ ਹੁੰਦੀ ਸੀ ਜਾਂ ਨਹੀਂ ਹੁੰਦੀ ਸੀ। ਫਿਰ ਹੋਰ ਇਸ ਤੋਂ ਵੱਡਾ ਲੈਸਨ ਵੀ ਕਿ ਪੈਸਾ ਕਿਸ ਕੰਮ ਆ ਸਕਦਾ ਇਸ ਤਰ੍ਹਾਂ ਦੀ ਆਫਤ ਦੇ ਵਿੱਚ। ਜਿੰਨਾ ਮਰਜ਼ੀ ਪੈਸਾ ਹੋਏ ਆਦਮੀ ਦੇ ਕੋਲ, ਜਿੰਨਾ ਮਰਜ਼ੀ ਧਨਵਾਨ ਹੋਏ ਆਦਮੀ, ਲੇਕਿਨ ਪਤਾ ਹੀ ਨਹੀਂ ਲੱਗਾ ਕੀ ਹੋਇਆ, ਪਲਾਂ ਦੇ ਵਿੱਚ ਹੀ ਸਭ ਕੁਝ ਮਲੀਆ ਮੇਟ ਹੋ ਗਿਆ, ਸਭ ਕੁਝ ਘਰੇ ਧਰਿਆ ਧਰਿਆ ਹੀ ਰਹਿ ਗਿਆ। ਮੈਂ ਉਸ ਦਿਨ ਇੱਕ ਗੱਲ ਕੀਤੀ ਸੀ ਵੀ ਇੱਕ ਆਦਮੀ ਸੀ, ਉਹ ਕਹਿੰਦਾ ਉਹਦਾ ਗੈਸ ਸਟੋਰ ਸੀ, ਆ ਜਿਹੜੀ LPG ਗੈਸ ਆਪਾਂ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਹਾਂ, ਉਹ ਕਹਿੰਦਾ ਵੀ 250-300 ਸਿਲੰਡਰ ਪਿਆ ਸੀ ਉਹਦੇ ਸਟੋਰ ਦੇ ਵਿੱਚ, ਔਰ ਘਰ ਦਾ ਉਹਦੇ ਬੜੇ 3-4 ਉਹਦੇ ਮਕਾਨ ਸਨ ਵੱਡੇ ਵੱਡੇ, ਬੜਾ ਅਮੀਰ ਇਨਸਾਨ ਸੀ ਉਹ, ਤੇ ਉਸ ਦੀ ਫੋਟੋ ਦਿਖਾਈ ਸੀ, ਗੱਲਬਾਤ ਕਰ ਰਿਹਾ ਸੀ, ਉਸ ਦੀ ਵੀਡੀਓ ਵੀ ਕਿਸੇ ਨੇ ਪਾਈ, ਇੱਕ ਵਾਇਰਲ ਹੋਈ ਸੀ, ਇੱਕ ਰੀਲ ਬਣੀ ਹੋਈ, ਕਿ ਉਹ ਕਹਿੰਦਾ ਵੀ ਮੈਂ ਜੋ ਤਨ ਤੇ ਇਹ ਕੱਪੜੇ ਪਾਏ ਹੋਏ ਨਾ ਇਹੀ ਮੇਰੇ ਕੋਲ ਬਚੇ ਨੇ, ਕੋਈ ਪਰਿਵਾਰ ਦਾ ਜੀ ਨਹੀਂ ਬਚਿਆ, ਕੋਈ 250-300 ਸਿਲੰਡਰ ਦਾ ਜਿਹੜਾ ਸਟੋਰ ਸੀ ਉਹ ਨਹੀਂ ਬਚਿਆ, 3-4 ਜਿਹੜੇ ਘਰ ਸੀ ਉਹ ਨਹੀਂ ਬਚੇ। ਸੋ ਬਹੁਤ ਲੈਸਨ ਹਨ, ਬਹੁਤ ਲੈਸਨ ਕੁਦਰਤ ਦੇ ਨੇ। ਕੁਦਰਤ ਜੋ ਜੋ ਚੀਜ਼ਾਂ ਸਾਡੇ ਸਾਹਮਣੇ ਹਨ ਜੇਕਰ ਅਸੀਂ ਉਹਨਾਂ ਨੂੰ ਇਸਤੇਮਾਲ ਕਰੀਏ ਨਾ ਧਿਆਨ ਦੇ ਨਾਲ, ਤਾਂ ਉਹਨਾਂ ਦੇ ਵਿੱਚ ਬਹੁਤ ਲੈਸਨ ਨੇ। ਜੇਕਰ ਉਸਨੂੰ ਬੇਧਿਆਨੇ ਇਸਤੇਮਾਲ ਕਰਾਂਗੇ ਅਸੀਂ ਤਾਂ ਫਿਰ ਉਹਦੇ ਨੁਕਸਾਨ ਵੀ ਬਹੁਤ ਜ਼ਿਆਦਾ ਨੇ। ਇਹ ਗੱਲ ਜਿਹੜੀ ਹੈ ਨਾ ਉਹ ਮੋਬਾਈਲ ਦੀ ਹੈ। ਮੋਬਾਈਲ ਦੇ ਬਾਰੇ ਕੋਈ ਵੀ ਐਸਾ ਇਨਸਾਨ ਨਹੀਂ ਹੋਏਗਾ ਜਿਹੜਾ ਅੱਜ ਕੱਲ੍ਹ ਮੋਬਾਈਲ ਦੇ ਬਾਰੇ ਨਾ ਜਾਣਦਾ ਹੋਏਗਾ, ਤੇ ਮੋਬਾਈਲ ਤੋਂ ਬਿਨਾਂ ਜਿਹੜਾ ਕੋਈ ਗੁਜ਼ਾਰਾ ਕਰ ਸਕਦਾ ਹੋਏਗਾ, ਮੈਨੂੰ ਨਹੀਂ ਲੱਗਦਾ। ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਅੱਗੇ ਹੁੰਦਾ ਸੀ ਕਿ ਕੋਈ ਕੋਈ ਵਿਰਲੇ ਵਿਰਲੇ ਕਿਸੇ ਕੋਲ ਮੋਬਾਈਲ ਹੋਣਾ, ਹੁਣ ਇਹ ਹਾਲਤ ਹੋ ਗਈ ਉੱਥੇ ਤੁਸੀਂ ਜਾਓ ਜਿਹੜੇ ਫੜੀਆਂ ਵਾਲੇ ਸਬਜ਼ੀਆਂ ਵਾਲੇ ਛੋਟੀਆਂ ਛੋਟੀਆਂ ਰੇਹੜੀਆਂ ਵਾਲੇ ਹਰ ਇੱਕ ਦੇ ਕੋਲ ਮੋਬਾਈਲ, ਔਰ ਹਰ ਇੱਕ ਨੇ ਆਪਣਾ QR ਕੋਡ ਜਿਹੜਾ ਰੇਹੜੀ ਦੇ ਉੱਪਰ ਫੜੀਆਂ ਦੇ ਉੱਪਰ ਕੋਈ ਲਗਾਇਆ ਹੋਇਆ ਵੀ ਕੋਈ ਤੁਸੀਂ ਚੀਜ਼ ਲਾਉਣੀ ਹੈ ਤੇ ਤੁਸੀਂ ਡਿਜੀਟਲ ਤਰੀਕੇ ਦੇ ਨਾਲ ਉਸਦੀ ਪੇਮੈਂਟ ਕਰ ਸਕਦੇ ਹੋ। ਸੋ ਮੋਬਾਈਲ ਇਹਦੇ ਵਿੱਚ ਸਹੂਲਤਾਂ ਵੀ ਇਹਦੀਆਂ ਬਹੁਤ ਹੈ, ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ। ਘੜੀਆਂ ਇਹ ਖਾ ਗਿਆ, ਤੁਹਾਡੇ ਬੈਂਕ ਜਾਣ ਆਉਣ ਦੀ ਤੁਹਾਨੂੰ ਕੋਈ ਲੋੜ ਨਹੀਂ, ਘਰੋਂ ਤੁਸੀਂ ਬੈਠੇ ਹੀ ਹਰ ਕਿਸਮ ਦੀ ਟ੍ਰਾਂਜੈਕਸ਼ਨ ਜਿਹੜੀ ਘਰੇ ਬੈਠੇ ਹੀ ਕਰ ਸਕਦੇ ਹੋ। ਕੈਮਰਿਆਂ ਦੀ ਹੁਣ ਤੁਹਾਨੂੰ ਕੋਈ ਲੋੜ ਨਹੀਂ ਹੈ, ਘੜੀ ਹੱਥ ਤੇ ਬੰਨਣ ਦੀ ਤੁਹਾਨੂੰ ਹੁਣ ਕੋਈ ਲੋੜ ਨਹੀਂ ਹੈ, ਕੋਈ ਤੁਸੀਂ ਮੇਲ ਕਰਨੀ ਹੈ, ਕੋਈ ਚਿੱਠੀ ਪੱਤਰ, ਉਹ ਡਾਕਖਾਨਿਆਂ ਵਾਲੇ ਕੰਮ ਕਾਰ ਸਾਰੇ ਫਿਨਿਸ਼ ਹੋ ਗਏ, ਬਿਲਕੁਲ ਜੀ ਖਤਮ ਹੋ ਗਏ ਇਸ ਚੀਜ਼ ਨਾਲ। ਹੁਣ ਤੇ ਇਹ ਮੈਂ ਕਈ ਵਾਰੀ ਦੇਖ ਰਿਹਾ ਹਾਂ ਕਿ ਬਾਈ ਚਾਂਸ ਖੁਦਾ ਨਾ ਖਾਸਤਾ ਕਿਤੇ ਨਾ ਕਿਤੇ ਜੇ ਇਹ ਨੈਟਵਰਕ ਜਿਸ ਨੈਟਵਰਕ ਦੇ ਉੱਪਰ ਇਹ ਮੋਬਾਈਲ ਚੱਲਦੇ ਨੇ ਤੇ ਜੇਕਰ ਇਹਦੇ ਵਿੱਚ ਕੋਈ ਸਮੱਸਿਆ ਆ ਗਈ, ਜਿਹੜੇ ਵੱਖਰੇ ਵੱਖਰੇ ਕੰਟਰੀਆਂ ਨੇ ਉੱਤੇ ਸਪੇਸ ਦੇ ਵਿੱਚ ਆਪਣੇ ਆਪਣੇ ਸਿਸਟਮ ਬਣਾ ਕੇ ਉਹਨਾਂ ਦੇ ਥਰੂ ਨੈਟ ਪ੍ਰਾਪਤ ਕਰਕੇ ਤੇ ਸਾਰੇ ਇਸ ਸਿਸਟਮ ਨੂੰ ਜਿਹੜਾ ਚਲਾ ਰੱਖਿਆ, ਖੁਦਾ ਨਾ ਖਾਸਤਾ ਇੱਕ ਦਿਨ ਕੋਈ ਇਸ ਦੇ ਵਿੱਚ ਕੋਈ ਐਸਾ ਖਲਾਅ ਪੈਦਾ ਹੋ ਗਿਆ ਜਿਵੇਂ ਨੇਪਾਲ ਦੇ ਵਿੱਚ ਐਸਾ ਤੂਫਾਨ ਆਇਆ, ਕੋਈ ਇਸ ਤਰ੍ਹਾਂ ਦਾ ਹੀ ਕੋਈ ਇਸ ਤਰ੍ਹਾਂ ਦਾ ਟੈਕਨੋਲੋਜੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਖਲਾਅ ਪੈਦਾ ਹੋ ਗਿਆ, ਕੋਈ ਇਸ ਤਰ੍ਹਾਂ ਦਾ ਤੂਫਾਨ ਆ ਗਿਆ, ਕੋਈ ਇਸ ਤਰ੍ਹਾਂ ਦਾ ਡਿਜ਼ਾਸਟਰ ਆ ਗਿਆ ਤੇ ਫਿਰ ਬੰਨਾ ਕੀ ਹੈ? ਮੈਨੂਅਲ ਤਾਂ ਨਾ ਬੈਂਕਾਂ ਦੇ ਕੋਲ ਕਿਸੇ ਦਾ ਕੋਈ ਰਿਕਾਰਡ ਹੈ, ਨਾ ਆਪਣੇ ਘਰ ਦੇ ਵਿੱਚ ਹੀ ਅੱਜ ਕੱਲ੍ਹ ਕਿਸੇ ਨੇ ਕੁਝ ਰਿਕਾਰਡ ਰੱਖਿਆ ਹੋਇਆ ਆਪਣਾ ਕਿ ਕੀ ਉਹਦਾ ਬੈਂਕ 'ਚ ਪਿਆ ਕੀ ਨਹੀਂ ਪਿਆ। ਸਭ ਕੁਝ ਤੁਹਾਡੇ ਮੋਬਾਈਲ ਦੇ ਵਿੱਚ ਹੀ ਹੈ ਸਭ ਕੁਝ। ਤਾਂ ਫਿਰ ਕੀ ਬਣੇਗਾ ਆਉਣ ਵਾਲੇ ਟਾਈਮ ਦੇ ਵਿੱਚ? ਚਲੋ ਪਰਮਾਤਮਾ ਕਰੇ ਐਸਾ ਕੋਈ ਨਾ ਹੀ ਨੌਬਤ ਆਵੇ, ਕੋਈ ਨਾ ਹੀ ਦਿਨ ਆਵੇ, ਲੇਕਿਨ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸਾਨੂੰ ਆ ਸਕਦੀਆਂ ਫਿਊਚਰ ਦੇ ਵਿੱਚ, ਉਹਨਾਂ ਦੇ ਬਾਰੇ ਡਿਸਕਸ ਤਾਂ ਕਰ ਲੈਣਾ ਚਾਹੀਦਾ, ਉਹਨਾਂ ਦੇ ਬਾਰੇ ਸੋਚ ਵਿਚਾਰ ਤਾਂ ਕਰ ਲੈਣਾ ਚਾਹੀਦਾ ਵੀ ਖੁਦਾ ਨਾ ਖਾਸਤਾ ਐਸੀ ਕੋਈ ਗੱਲ ਵਾਪਰ ਗਈ ਤਾਂ ਫਿਰ ਆਪਾਂ ਕੀ ਕਰਾਂਗੇ। ਔਰ ਫਾਇਦੇ ਵੀ ਨੇ, ਇੱਕ ਹੋਰ ਇਹਦੇ ਵਿੱਚੋਂ ਮੈਸੇਜ ਦੇਖੋ ਕਿੱਡਾ ਵਧੀਆ, ਮੋਬਾਈਲ ਦੀ ਵਰਕਿੰਗ ਦੇ ਵਿੱਚੋਂ ਤੁਹਾਨੂੰ ਮੈਸੇਜ ਕਿੱਡੇ ਕਿੱਡੇ ਖੂਬਸੂਰਤ ਮਿਲਦੇ ਆ। ਉਹ ਕਹਿੰਦੇ ਵੀ ਜਿਹੜੀ ਵੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਨਾ, ਲੈਸਨ ਮੋਬਾਈਲ ਤੋਂ ਮਿਲਦੇ ਆ ਲੇਕਿਨ ਹੈ ਸਾਡੀ ਜ਼ਿੰਦਗੀ ਵਾਸਤੇ ਆ। ਉਹ ਕਹਿੰਦੇ ਵੀ ਜਿੱਦਾਂ ਮੋਬਾਈਲ ਦੇ ਵਿੱਚ ਜਿਹੜੀ ਵੀ ਚੀਜ਼ ਸਾਨੂੰ ਚੰਗੀ ਲੱਗਦੀ ਹੈ ਨਾ, ਸਾਨੂੰ ਖੂਬਸੂਰਤ ਲੱਗਦੀ ਹੈ, ਉਹਨੂੰ ਅਸੀਂ ਸੇਵ ਕਰ ਲੈਂਦੇ ਹਾਂ। ਮੋਬਾਈਲ ਦੇ ਵਿੱਚ ਜਿਵੇਂ ਕੋਈ ਚੀਜ਼ ਸਾਨੂੰ ਚੰਗੀ ਲੱਗਦੀ ਹੈ ਅਸੀਂ ਸੇਵ ਕਰਕੇ ਰਿਕਾਰਡ ਦੇ ਵਿੱਚ ਰੱਖ ਲੈਂਦੇ ਹਾਂ, ਉੱਦਾਂ ਜ਼ਿੰਦਗੀ ਦੇ ਵਿੱਚ ਵੀ ਜਿਹੜੀ ਚੀਜ਼ ਸਾਨੂੰ ਅੱਛੀ ਲੱਗਦੀ ਹੋਏ ਨਾ, ਉਹਨੂੰ ਅਸੀਂ ਸੰਭਾਲ ਕੇ ਰੱਖ ਸਕਦੇ ਹਾਂ। ਇਹ ਸਾਨੂੰ ਮੈਸੇਜ ਮਿਲਦਾ ਮੋਬਾਈਲ ਤੋਂ। ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਇਹ ਲੱਗਦਾ ਹੋਵੇ ਕਿ ਇਸ ਦੇ ਨਾਲ ਦੂਸਰਿਆਂ ਨੂੰ ਫਾਇਦਾ ਹੋ ਸਕਦਾ ਹੈ, ਦੂਸਰਿਆਂ ਦਾ ਕੁਝ ਭਲਾ ਹੋ ਸਕਦਾ ਹੈ, ਉਸ ਨੂੰ ਫਾਰਵਰਡ ਕਰ ਦਿਓ। ਇਹ ਮੈਸੇਜ ਵੀ ਮੋਬਾਈਲ ਤੋਂ ਬੜਾ ਖੂਬਸੂਰਤ ਮਿਲਦਾ। ਜਿਹੜਾ ਅੱਛਾ ਜਿਹਾ ਕੋਈ ਮੈਸੇਜ ਆਇਆ ਹੋਵੇ ਆਪਾਂ ਸਵੇਰੇ ਸਵੇਰੇ ਫਾਰਵਰਡ ਨਹੀਂ ਕਰਦੇ? ਕੋਈ ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਆ ਜਾਏ, ਸਾਨੂੰ ਉਹ ਬਹੁਤ ਵਧੀਆ ਲੱਗੇ, ਅਪੀਲ ਕਰੇ, ਅਸੀਂ ਜਲਦੀ ਜਲਦੀ ਆਪਣੇ ਦੋਸਤਾਂ ਮਿੱਤਰਾਂ ਦੇ ਨੰਬਰ ਦੇ ਉੱਤੇ ਟਾਈਪ ਕਰਕੇ ਤੇ ਚੱਲ ਉਹਨਾਂ ਨੂੰ ਫਾਰਵਰਡ ਕਰ ਦਿੰਦੇ ਨਾਲ ਦੀ ਨਾਲ। ਕਿੱਡਾ ਵਧੀਆ ਮੈਸੇਜ ਮਿਲਦਾ ਹੈ ਮੋਬਾਈਲ ਤੋਂ ਕਿ ਜ਼ਿੰਦਗੀ ਦੇ ਵਿੱਚ ਕੋਈ ਐਸੀ ਚੀਜ਼ ਜਿਹੜੀ ਤੁਹਾਡੇ ਕੋਲ ਹੈ, ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਉਸ ਦਾ ਫਾਇਦਾ ਹੋ ਸਕਦਾ ਹੈ ਤੁਹਾਡੀ ਉਸ ਚੀਜ਼ ਦੇ ਨਾਲ, ਉਹਨੂੰ ਫਾਰਵਰਡ ਕਰੋ, ਉਸ ਨੂੰ ਉਹਨਾਂ ਤੱਕ ਭੇਜ ਦਿਓ। ਇਹ ਮੈਸੇਜ ਸਾਨੂੰ ਬਹੁਤ ਖੂਬਸੂਰਤ ਮਿਲਦਾ। ਔਰ ਇਹਦੇ ਨਾਲ ਨਾਲ ਕੋਈ ਚੀਜ਼ ਐਸੀ ਜਿਹੜੀ ਤੁਹਾਨੂੰ ਤੁਹਾਡੇ ਨੋਟਿਸ ਦੇ ਵਿੱਚ ਆਵੇ ਕਿ ਜਿਹੜੀ ਕਿਸੇ ਦੇ ਵੀ ਲਈ ਫਾਇਦੇਮੰਦ ਸਾਬਤ ਨਹੀਂ ਹੋ ਸਕਦੀ, ਕਿਸੇ ਨੂੰ ਵੀ ਉਸਦਾ ਫਾਇਦਾ ਨਹੀਂ ਹੋ ਸਕਦਾ, ਕਿਸੇ ਦੇ ਵੀ ਉਹ ਕੰਮ ਦੀ ਨਹੀਂ ਹੋ ਸਕਦੀ, ਉਸ ਨੂੰ ਡਿਲੀਟ ਕਰ ਦਿਓ, ਉਸ ਨੂੰ ਅਜਾਈ ਕਰ ਦਿਓ, ਉਸ ਨੂੰ ਗਾਰਬੇਜ ਦੇ ਵਿੱਚ ਸੁੱਟ ਦਿਓ। ਕਿੱਡੇ ਖੂਬਸੂਰਤ ਹੈ ਮੈਸੇਜ ਦੇਖੋ। ਜਿਹੜੀ ਚੀਜ਼ ਅੱਛੀ ਲੱਗਦੀ ਹੈ ਉਹਨੂੰ ਸੇਵ ਕਰ ਲਓ, ਜਿਹੜੀ ਚੀਜ਼ ਤੁਹਾਨੂੰ ਇਹ ਲੱਗਦਾ ਹੈ ਕਿ ਬਹੁਤ ਅੱਛੀ ਹੈ, ਇਸ ਦਾ ਹੋਰ ਦੋਸਤਾਂ ਮਿੱਤਰਾਂ ਨੂੰ ਬਹੁਤ ਫਾਇਦਾ ਹੋ ਸਕਦਾ, ਉਹਨੂੰ ਫਾਰਵਰਡ ਕਰ ਦਿਓ। ਜਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਕਿਸੇ ਦੇ ਕੋਈ ਕੰਮ ਦੀ ਹੋ ਹੀ ਨਹੀਂ ਸਕਦੀ, ਉਸ ਨੂੰ ਡਿਲੀਟ ਕਰ ਦਿਓ। ਸਾਡੀ ਜ਼ਿੰਦਗੀ ਦੇ ਵਿੱਚ ਵੀ ਸਾਨੂੰ ਇਸ ਫਾਰਮੂਲੇ ਨੂੰ ਅਡੋਪਟ ਕਰ ਲੈਣਾ ਚਾਹੀਦਾ ਹੈ। ਸਾਡੇ ਕੋਲ ਜੋ ਜੋ ਕੁਝ ਸਾਡੀਆਂ ਚੰਗੀਆਂ ਆਦਤਾਂ ਨੇ, ਸਾਡੀਆਂ ਹੈਬਿਟਸ ਨੇ, ਜਿਹੜੀਆਂ ਸਾਡੀ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਸਾਡੀ ਹੈਲਪ ਕਰ ਸਕਦੀਆਂ ਨੇ, ਉਹਨਾਂ ਨੂੰ ਆਪਣੀ ਸ਼ਖਸੀਅਤ ਦੇ ਵਿੱਚ ਸਮੋ ਕੇ ਰੱਖੋ। ਉਹ ਗੁਣ ਹੁੰਦੇ ਹਨ ਜਿਨ੍ਹਾਂ ਗੁਣਾਂ ਦੇ ਕਾਰਨ ਤੁਸੀਂ ਜਾਣੇ ਜਾਂਦੇ ਹੋ, ਜਿਹੜੀਆਂ ਕੁਆਲਿਟੀਜ਼ ਦੇ ਕਾਰਨ ਤੁਹਾਡਾ ਨਾਮ ਬਣਦਾ ਹੈ, ਤੁਹਾਡਾ ਰੁਤਬਾ ਬਣਦਾ ਹੈ, ਤੁਹਾਡੀ ਸ਼ਾਨ ਬਣਦੀ ਹੈ, ਉਹਨੂੰ ਸੇਵ ਕਰਕੇ ਰੱਖੋ। ਐਸੇ ਕੁਝ ਕੁ ਤੁਹਾਡੇ ਗੁਣ ਜਿਹੜੇ ਤੁਹਾਨੂੰ ਲੱਗਦਾ ਤੁਹਾਡੇ ਕੋਲ ਕੋਈ ਟੈਲੈਂਟ ਹੈ, ਤੁਹਾਡੇ ਕੋਲ ਕੋਈ ਹੁਨਰ ਹੈ, ਤੁਹਾਡੇ ਕੋਲ ਕੋਈ ਕਲਾ ਹੈ, ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਦੋਸਤਾਂ ਮਿੱਤਰਾਂ ਨੂੰ ਵੀ ਅਗਰ ਸ਼ੇਅਰ ਕਰਦੇ ਹਾਂ ਤਾਂ ਉਹਨਾਂ ਦਾ ਵੀ ਫਾਇਦਾ ਹੋ ਸਕਦਾ ਹੈ, ਤਾਂ ਉਸ ਨੂੰ ਸ਼ੇਅਰ ਕਰੋ। ਤੁਹਾਡੇ 'ਚ ਕੋਈ ਕੁਆਲਿਟੀਜ਼ ਨੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ, ਤੁਹਾਡੇ 'ਚ ਕੁਝ ਖੂਬੀਆਂ ਹਨ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ। ਹਾਂ, ਕੁਛ ਇੱਕ ਐਸਾ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਕੋਈ ਐਸੀ ਚੀਜ਼ ਹੈ ਜਿਹੜੀ ਨਾ ਤੁਹਾਡੇ ਕੰਮ ਦੀ ਹੈ ਨਾ ਹੀ ਉਹ ਕਿਸੇ ਦੇ ਹੋਰ ਕੰਮ ਆ ਸਕਦੀ ਹੈ, ਉਸ ਨੂੰ ਵੇਸਟ ਸਮਝ ਕੇ ਉਸ ਨੂੰ ਗਾਰਬੇਜ ਕਰ ਦਿਓ, ਉਸ ਨੂੰ ਥਰੋ ਕਰ ਦਿਓ। ਕਿੱਡੇ ਖੂਬਸੂਰਤ ਮੈਸੇਜ ਸਾਨੂੰ ਮਿਲਦੇ ਹੈ ਮੋਬਾਈਲ ਤੋਂ। ਸੋ ਚਲੋ, ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਅਸੀਂ ਜਾਰੀ ਰੱਖਾਂਗੇ ਤੇ ਹੁਣ ਇੱਕ ਹੋਰ ਛੁੱਟੀ ਜੀ ਤੁਹਾਨੂੰ ਮਾਨਕ ਸਾਹਿਬ ਦੇ ਨਾਲ ਮਿਲਾਉਣੇ, ਇੱਕ ਖੂਬਸੂਰਤ ਉਹਨਾਂ ਦੀ ਕੜੀ ਹੈ ਸੀ ਜਿਹੜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਬਾਰੇ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਤੁਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। 647-367-5353 6475

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 3175, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
1: ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਜਿਹੜੇ ਤੁਸੀਂ ਗੱਲਾਂ ਕੀਤੀਆਂ ਨਾ ਜਿਹੜਾ ਮੋਬਾਈਲ ਬਾਰੇ
0: ਜੀ,
1: ਆਪਾਂ ਨਾ ਮੋਬਾਈਲ ਤੁਸੀਂ ਕਿਹਾ ਕਿੰਨਾ ਕੁਛ ਖਤਮ ਕਰਤਾ ਰੇਡੀਓ, ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਰੇਡੀਓ ਨੂੰ ਜਿੰਦਾ ਰੱਖਿਆ ਹੋਇਆ।
0: ਜੀ ਜੀ ਜੀ ਜੀ ਜੀ ਜੀ,
1: ਤੇ ਰੇਡੀਓ ਹਮੇਸ਼ਾ ਜਿੰਦਾ ਰਹਿਣਾ ਚਾਹੀਦਾ। ਪਹਿਲਾਂ ਆਪਾਂ ਆਲ ਇੰਡੀਆ ਰੇਡੀਓ, ਇੰਡੀਆ ਚ ਹੁੰਦੇ ਸੀ ਕਿੰਨੇ ਰੇਡੀਓ ਚੱਲਦੇ ਹੁੰਦੇ ਸੀ।
0: ਦੇਖੋ ਜੀ, ਪਹਿਲਾਂ ਸੋਰਸ ਆਫ ਐਂਟਰਟੇਨਮੈਂਟ ਹੈ ਹੀ ਰੇਡੀਓ ਸੀ। ਸਮੱਸਿਆ ਨੀ ਆਉਂਦੀ, ਤੇ ਇਹਨੇ ਸਾਰੀਆਂ ਚੀਜ਼ਾਂ ਨਾ ਇਹਨੇ ਆਪਣੀਆਂ ਖਤਮ ਕਰਤੀਆਂ ਨੇ ਮੋਬਾਈਲ ਨੇ। ਵੈਸੇ
1: ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ, ਤੁਸੀਂ ਰੇਡੀਓ ਨੂੰ ਜਿੰਦਾ ਰੱਖਿਆ ਹੋਇਆ ਇੱਥੇ ਹਲੇ।
0: ਚਲੋ, ਦੋਸਤਾਂ ਮਿੱਤਰਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਹੈ, ਤੁਸੀਂ ਜੁੜਦੇ ਹੋ, ਤੁਸੀਂ ਸਾਨੂੰ ਕਾਲਾਂ ਕਰਦੇ ਹੋ, ਤੁਸੀਂ ਹੌਸਲਾ ਅਫਜ਼ਾਈ ਕਰਦੇ ਹੋ, ਤੁਸੀਂ ਐਪਰੀਸ਼ੀਏਟ ਕਰਦੇ ਹੋ, ਤੁਹਾਡੇ ਹੌਸਲੇ ਦੇ ਨਾਲ ਅਸੀਂ ਚੱਲੀ ਜਾਂਦੇ ਆ ਜੀ। ਦੇਖੋ,
1: ਬਸ ਮੈਂ ਇਹੀ ਕਹਿਣਾ ਸੀ ਵੀਰ, ਆਪਣਾ ਰੇਡੀਓ ਜਿੰਦਾਬਾਦ ਰਹਿਣਾ ਚਾਹੀਦਾ ਹਮੇਸ਼ਾ।
0: ਚਲੋ, ਸ਼ੁਕਰੀਆ ਜੀ।
1: ਮੋਬਾਈਲ ਜੋ ਮਰਜ਼ੀ ਕਰ ਲਵੇ ਪਰ ਰੇਡੀਓ ਨੂੰ ਖਤਮ ਨਹੀਂ ਕਰਦਾ।
0: ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਜੁੜਦੇ ਰਿਹਾ ਕਰੋ, ਤੇ ਆਪਾਂ ਰੇਡੀਓ ਬੰਦ ਨਹੀਂ ਹੋਣ ਦੇਵਾਂਗੇ, ਚਾਲੂ ਰੱਖਾਂਗੇ, ਇਸ ਤਰ੍ਹਾਂ ਤੁਹਾਡਾ ਮਨੋਰੰਜਨ ਜ਼ਰੂਰ ਕਰਦੇ ਰਹਾਂਗੇ।
1: ਠੀਕ ਹੈ ਸਰ, ਥੈਂਕ ਯੂ।
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ।

ਵਿੱਚ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼, ਪੀੜੀਆਂ, ਪੱਖੀਆਂ, ਚਰਖੇ, ਕੜਾਈਆਂ, ਭੰਗੜੇ ਗਿੱਧਰੇ ਦੇ ਮਾਡਲ, ਭੰਗੜੇ ਗਿੱਧੇ ਦੀਆਂ ਡਰੈਸਸ, ਜਾਗੋ, ਮਹਿੰਦੀ, ਛੱਜ, ਹਰ ਇੱਕ ਚੀਜ਼ ਤੁਹਾਨੂੰ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦਾ ਕੋਈ ਫੋਟੋਗ੍ਰਾਫ ਚਾਹੀਦੀ ਹੋਏ ਤਾਂ ਤੁਹਾਨੂੰ ਕੋਈ ਮਿਲ ਸਕਦੀ ਹੈ। ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ ਜਾਂ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ ਤੁਹਾਨੂੰ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਕੋਈ ਔਜ਼ਾਰ ਚਾਹੀਦਾ

ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਂਡੀ ਰੋਡ 905-230-4800। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਔਰ 6400 ਐਰਨ ਮਿਲ ਮਿਸੀਸਾਗਾ, ਫੋਨ ਨੰਬਰ 905-542-1333। ਪਿਛਲੇ 3 ਦਹਾਕਿਆਂ ਤੋਂ

ਜ਼ਾਇਕੇ ਦਾ ਆਨੰਦ ਮਾਣਦੇ ਹੋਏ। ਲਾਈਵ ਕੇਟਰਿੰਗ ਕਰਵਾਉਣੀ ਹੈ ਘਰ ਦੇ ਵਿੱਚ ਤਾਂ ਟਰੱਕ ਇਹਨਾਂ ਦਾ ਤੁਸੀਂ ਹਾਇਰ ਕਰੋ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਟਿਫਨ ਸਰਵਿਸ ਵੀ ਅਵੇਲੇਬਲ ਹੈ, 7 ਦਿਨ ਲਈ ਚਾਹੀਦੀ ਹੈ, 6 ਦਿਨ ਲਈ ਚਾਹੀਦੀ ਹੈ, 5 ਦਿਨ ਲਈ ਚਾਹੀਦੀ ਹੈ, ਇਹ ਤੁਹਾਡੀ ਮਰਜ਼ੀ। ਤੁਸੀਂ ਇਹ ਸਰਵਿਸ ਲੈ ਸਕਦੇ ਹੋ ਇਹਨਾਂ ਤੋਂ। ਕੋਈ ਛੋਟਾ ਮੋਟਾ ਫੰਕਸ਼ਨ 100 ਤੋਂ 125 ਆਦਮੀਆਂ ਦੇ ਲਈ ਕਰਨਾ ਹੈ, ਇਹਨਾਂ ਦਾ ਹਾਲ ਬੁੱਕ ਕਰਵਾ ਸਕਦੇ ਹੋ ਤੁਸੀਂ। ਲਾਈਟ ਸਾਊਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100 ਤੋਂ 125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ, ਵਿਲੇਜ ਆਫ ਇੰਡੀਆ 114 ਕੈਂਡੀ ਰੋਡ, ਬਰੰਪਟਨ 905-450-3333, ਔਰ ਵਿਲੇਜ ਆਫ ਇੰਡੀਆ ਮਿਸੀ ਸਾਗਾ 6 ਐਰਨਮਿਲ ਪਾਰਕਵੇ 905-542-1333। ਕੋਈ ਪ੍ਰੋਪਰਟੀ ਲੱਭ ਰਹੇ ਹੋ ਤੁਸੀਂ, ਕੋਈ ਗਰੋਸਰੀ ਸਟੋਰ ਚਾਹੀਦਾ ਹੈ, ਕੋਈ ਗੈਸ ਸਟੇਸ਼ਨ ਚਾਹੀਦਾ ਹੈ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਆਫਿਸ ਲੱਭ ਰਹੇ ਹੋ ਕਿਸੇ ਪਲਾਜ਼ਾ ਦੇ ਵਿੱਚ ਕੋਈ, ਜਾਂ ਕੋਈ ਟਰੱਕ ਯਾਰਡ ਲੱਭ ਰਹੇ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7474-00। ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਬੜੇ ਹੀ ਵਿਸਥਾਰ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਨਗੇ ਹਰ ਇੱਕ ਚੀਜ਼। ਫੋਨ ਨੰਬਰ 416-525-7400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਫੋਨ ਨੰਬਰ 905-399-8110। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤਾਂ ਤੁਸੀਂ ਇਹਨਾਂ ਦੀ ਸਰਵਿਸ ਲੈ ਸਕਦੇ ਹੋ। ਕੰਟੈਕਟ ਕਰਨ ਲਈ ਨੰਬਰ ਹੈ 905-399-810, 9053-996-110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਗੱਡੀ ਕਿਸੇ ਵੀ ਕੰਪਨੀ ਦੀ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਤਾਂ ਨਾਮ ਯਾਦ ਰੱਖੋ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, ਬਰਿੰਪਟਨ। ਫੋਨ ਨੰਬਰ 905-450-3300, 9054-503-3300। ਖੁੱਲੀ ਡੁੱਲੀ ਵਰਕਸ਼ਾਪ ਹੈ, 15-20 ਦਾ ਇਹਨਾਂ ਕੋਲ ਟ੍ਰੇਨਡ ਯੂਨੀਫਾਰਮ ਦੇ ਵਿੱਚ ਸਟਾਫ ਤੁਹਾਨੂੰ ਅਵੇਲੇਬਲ ਹੈ। 7-8 ਲਿਫਟਾਂ ਲੱਗੀਆਂ ਹੋਈਆਂ ਨੇ, ਪ੍ਰਾਇਓਰਿਟੀ ਬੇਸ ਤੇ ਕੋਈ ਵੇਟਿੰਗ ਨਹੀਂ ਹੋਏਗੀ, ਤੁਹਾਨੂੰ ਸਰਵਿਸ ਮਿਲ ਸਕਦੀ ਹੈ। ਬਹੁਤ ਹੀ ਅਫੋਰਡੇਬਲ ਪ੍ਰਾਈਜ਼ ਨੇ ਇਹਨਾਂ ਦੇ, ਔਰ ਬੜੀ ਵਧੀਆ ਸਰਵਿਸ ਇਹ ਪ੍ਰੋਵਾਈਡ ਕਰਦੇ ਨੇ ਤੁਹਾਨੂੰ। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਦੇ ਉੱਪਰ ਤੁਸੀਂ ਫੋਨ ਕਰ ਸਕਦੇ ਹੋ, 905-450-3300। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਮੋਬਾਈਲ ਦੇ ਫਾਇਦੇ ਔਰ ਮੋਬਾਈਲ ਦੇ ਨੁਕਸਾਨ। ਪਿੱਛੇ ਜਿਹੇ ਨਾ ਇੱਕ ਵਾਰੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਦੋਸਤ ਮਿੱਤਰਾਂ ਨੇ ਅੰਮ੍ਰਿਤਸਰ ਦੇ ਕਹਿਣਾ, ਉੱਥੇ ਕੰਪਨੀ ਬਾਗ ਹੈ ਇੱਕ ਸ਼ਹਿਰ ਦੇ ਬਿਲਕੁਲ ਵਿਚਕਾਰ, ਉਹਦਾ ਇੱਕ ਰਾਊਂਡ ਲਾਈਏ ਨਾ, ਉੱਤੋਂ ਦੀ ਅੰਦਰ ਬਾਗ ਬਣਿਆ ਹੋਇਆ, ਬਾਗ ਦੇ ਵਿੱਚ ਸੜਕਾਂ ਬਣੀਆਂ ਹੋਈਆਂ, ਔਰ ਸਭ ਤੋਂ ਉੱਪਰਲੀ ਜਿਹੜੀ ਸੜਕ ਉਹਦੀ ਉੱਪਰ ਉੱਪਰ ਦੀ ਜਾਂਦੀ ਹੈ ਨਾ ਚਾਰ ਚੁਫੇਰੇ, ਉਹ 1.5 ਕਿਲੋਮੀਟਰ ਦੀ, 1 ਕਿਲੋਮੀਟਰ ਤੇ 600 ਮੀਟਰ ਦੀ ਉਹ ਬਣਦੀ ਹੈ। ਲੋਕ ਅਕਸਰ ਉੱਥੇ ਸੈਰ ਕਰਨ ਦੇ ਲਈ ਸਵੇਰੇ ਸ਼ਾਮ ਚੱਕਰ ਲਗਾਉਂਦੇ ਨੇ। ਸੋ ਇਸ ਤਰ੍ਹਾਂ ਹੀ ਮੇਰੇ ਇੱਕ ਦੋਸਤ, ਸਾਡੇ ਕੁਲੀਗ ਸੀ ਕਾਲਜ ਦੇ ਵਿੱਚ, ਉਹਦੇ ਫਾਦਰ ਬਜ਼ੁਰਗ ਉੱਥੇ ਜਾਇਆ ਕਰਨ, ਰੋਜ਼ ਆਪਣੀ ਗੱਡੀ ਪਾਰਕ ਕਰਿਆ ਕਰਨ, ਅਤੇ ਉਹ ਚੱਕਰ ਜਿਹੜਾ ਨਾ ਉਹ ਲਗਾਉਂਦੇ ਹੁੰਦੇ ਸੀ ਉਸ ਕੰਪਨੀ ਬਾਗ ਦੇ ਅੰਦਰ। ਬਹੁਤ ਗ੍ਰੀਨਰੀ ਹੈ ਉੱਥੇ, ਬੜਾ ਮਜ਼ਾ ਆਉਂਦਾ ਸੈਰ ਕਰਨ ਦਾ, ਬਹੁਤ ਉੱਥੇ ਰਸ਼ ਹੁੰਦਾ ਹੈ, ਉੱਥੇ ਮਾਲਸ਼ੀ ਹੈ, ਮਾਲਿਸ਼ ਕਰਨ ਵਾਸਤੇ ਬੈਠੇ ਹੁੰਦੇ ਨੇ, ਸਵੇਰੇ ਸਵੇਰੇ ਫਰੂਟ, ਸਵੇਰੇ ਸਵੇਰੇ ਹੋਰ ਵਧੀਆ ਵਧੀਆ ਜਿਹੜੀਆਂ ਹਾਈਜੀਨਿਕਲ ਚੀਜ਼ਾਂ ਜਿਹੜੀਆਂ ਖਾਣ ਪੀਣ ਵਾਸਤੇ ਹੁੰਦੀਆਂ ਨੇ, ਸਾਰਾ ਫਰੂਟ ਵਗੈਰਾ, ਜੂਸ ਵਗੈਰਾ, ਅਤੇ ਉੱਥੇ ਫ੍ਰੀ ਡਾਇਬਟੀ ਚੈੱਕ ਅਪ ਕਰਨ ਵਾਲੇ, ਤੁਹਾਡੀ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੇ ਲੋਕ ਫ੍ਰੀ ਸਭ ਬੈਠੇ ਹੋਏ ਹੁੰਦੇ ਨੇ, ਬਹੁਤ ਸੇਵਾ ਕਰਦੇ ਨੇ ਲੋਕ ਉੱਥੇ। ਸੋ ਉੱਥੇ ਲੋਕ ਸੈਰ ਕਰਨ, ਬਹੁਤ ਰਸ਼ ਹੁੰਦਾ ਸਵੇਰੇ ਸਵੇਰੇ, ਸ਼ਾਮ ਨੂੰ ਵੀ। ਸੋ ਮੇਰੇ ਦੋਸਤ ਦੇ ਫਾਦਰ ਬਜ਼ੁਰਗ ਉਹ ਸ਼ਾਮ ਨੂੰ ਇੱਕ ਦਿਨ ਸੈਰ ਕਰਨ ਵਾਸਤੇ ਗਏ, ਉਹਨਾਂ ਨੇ ਗੱਡੀ ਉੱਥੇ ਪਾਰਕ ਕਰਤੀ, ਅਤੇ ਮੈਂ ਗੱਲ ਮੋਬਾਈਲ ਦੀ ਕਰ ਲਿਆ ਸੀ। ਜਦੋਂ ਗੱਡੀ ਪਾਰਕ ਕਰਕੇ ਅਤੇ ਨਿਕਲੇ ਰਾਊਂਡ ਲਾਉਣ, ਇੱਕ ਰਾਊਂਡ ਉਹਨਾਂ ਨੇ ਲਾ ਲਿਆ, ਦੂਸਰਾ ਰਾਊਂਡ ਅਜੇ ਬਸ 500 ਮੀਟਰ ਤੇ ਅਜੇ ਗਏ ਹੋਣੇ ਆ, ਅਤੇ ਪਿੱਛੋਂ ਬਸ ਉਹ ਜਿਹੜੀ ਇੱਕ ਆ ਗਿਆ ਗਰੋਹ, ਇੱਕ ਚੋਰੀਆਂ ਕਰਨ ਵਾਲਾ ਗੱਡੀਆਂ, ਉਹ ਦੋ ਇੱਕ ਉਹਨਾਂ ਦੇ ਨਾਲ ਨਾਲ ਤੁਰਿਆ ਜਾ ਰਿਹਾ, ਇੱਕ ਗੱਡੀ ਦੇ ਕੋਲ ਖੜਾ, ਦੋ ਜਾਣੇ ਗੱਡੀ ਦੇ ਕੋਲ ਖੜੇ, ਇੱਕ ਉਹਨਾਂ ਦੇ ਨਾਲ ਨਾਲ ਤੁਰਿਆ ਜਾਂਦਾ।
ਉਹ ਤੁਰਿਆ ਜਾਂਦਾ, ਉਹ ਕਹਿੰਦੇ ਜੀ ਬਾਪੂ ਜੀ ਬਸ ਤੁਰੇ ਜਾਂਦੇ ਆ ਜੀ, ਅੱਧ ਚ ਪਹੁੰਚ ਗਏ, ਉਹਨਾਂ ਨੇ ਪਿੱਛੋਂ ਗੱਡੀ ਖੋਲੀ ਤੇ ਲੈ ਗਏ ਤੇ ਅੱਧ ਚ ਬਾਪੂ ਵੀ ਸਲੋ ਸਲੋ ਤੁਰਨ ਵਾਲਾ, ਉਹ ਆਮ ਜੇ ਅੱਛਾ ਆਦਮੀ ਚੱਕਰ ਲਗਾਏ ਨਾ ਤੇ 12 ਤੋਂ 14 ਮਿੰਟ ਲੱਗਦੇ ਉਹਦੇ ਇੱਕ ਰਾਊਂਡ ਲਾਉਂਦੇ, ਤੇ ਬਜ਼ੁਰਗ ਆਦਮੀ ਸਲੋ ਤਰਦਾ ਉਹਨੂੰ 15 ਤੋਂ 18 ਮਿੰਟ 20 ਮਿੰਟ ਵੀ ਲੱਗ ਸਕਦੇ ਆ। ਸੋ ਉਹਨਾਂ ਨੇ ਉਹਦੇ ਇੱਕ ਚੱਕਰ ਲਾਉਂਦੇ ਮੋਬਾਈਲ ਦੇ ਨਾਲ ਇੱਕ ਦੂਸਰੇ ਨਾਲ ਰਾਬਤਾ ਕਰਕੇ, ਉਹ ਵਿਚਾਰਾ ਚੱਕਰ ਲਾ ਕੇ ਜਦੋਂ ਆਇਆ ਉਹਨੇ ਦੇਖਿਆ ਗੱਡੀ ਉਹਦੀ ਉੱਥੇ ਹੈ ਹੀ ਨਹੀਂ ਸੀ। ਸੋ ਇਹ ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਾ ਐਗਜ਼ਾਮਪਲ ਦਿੱਤੀ ਹੈ, ਚੋਰੀਆਂ ਡਾਕੇ ਮਰਡਰ ਇਸ ਤਰ੍ਹਾਂ ਦੇ ਘਿਨਾਉਣੇ ਕਾਰਨਾਮੇ ਜਿਹੜੇ ਨਾ ਉਹ ਮੋਬਾਈਲ ਦੇ ਆਉਣ ਤੋਂ ਬਾਅਦ ਇੰਨੇ ਕੰਫਰਟੇਬਲ ਹੋ ਗਏ ਨੇ ਉਹਨਾਂ ਲੋਕਾਂ ਦੇ ਲਈ ਜਿਹੜੇ ਇਹ ਕੰਮ ਕਰਦੇ ਨੇ, ਬਹੁਤ ਕੰਫਰਟੇਬਲ ਹੋ ਗਿਆ ਇਹ ਕੰਮ ਉਹਨਾਂ ਦੇ ਲਈ, ਬੜਾ ਆਸਾਨ ਹੋ ਗਿਆ ਉਹਨਾਂ ਦੇ ਲਈ ਇਹ ਕੰਮ, ਕਿਉਂਕਿ 2-3 ਜਣੇ ਰਲ ਜਾਣੇ, ਇੱਕ ਦੂਸਰੇ ਨਾਲ ਰਾਬਤਾ ਕਰਨਾ, ਇੱਕ ਦੂਸਰੇ ਨਾਲ ਤੁਸੀਂ ਮੈਸੇਜ ਕਰ ਲਓ, ਟੈਕਸਟ ਮੈਸੇਜ ਕਰ ਲਓ, ਇੰਨੇ ਸੋਰਸ, ਇੰਨੇ ਟੈਕਨੋਲੋਜੀ ਦੀਆਂ ਸੁਵਿਧਾਵਾਂ ਇਸ ਮੋਬਾਈਲ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ। ਤੁਸੀਂ ਇੱਥੇ ਬੈਠੇ ਬੈਠੇ ਵਿਦੇਸ਼ਾਂ ਦੇ ਵਿੱਚ ਚਾਹੇ ਤੁਸੀਂ 24 ਆਵਰਸ ਵੀਡੀਓ ਕਾਲ ਕਰੀ ਜਾਓ, ਫ੍ਰੀ ਆਫ ਕੋਸਟ ਤੁਸੀਂ ਕਰ ਸਕਦੇ ਹੋ। ਇੰਨੀਆਂ ਇੰਨੀਆਂ ਇਹਦੇ ਵਿੱਚ ਡਿਵਾਈਸਿਸ ਨੇ, ਇੰਨੀਆਂ ਇੰਨੀਆਂ ਐਪਲੀਕੇਸ਼ਨ ਐਸੀਆਂ ਐਸੀਆਂ ਹੈਗੀਆਂ ਨੇ ਕਿ ਤੁਹਾਨੂੰ ਕੋਈ ਬੰਦਿਸ਼ ਹੈ ਹੀ ਨਹੀਂ ਹੈ। ਫਿਰ ਅੱਜ ਕੱਲ੍ਹ ਦਿਨ ਦਿਨ ਕੰਪਨੀਆਂ ਦੇਖੋ ਕਿਸ ਕਿਸ ਤਰ੍ਹਾਂ ਦੇ ਮੋਡੀਫਾਈਡ ਫੈਸਿਲਿਟੀਜ਼ ਤੁਹਾਨੂੰ ਦੇਣ ਲੱਗ ਪਈਆਂ ਨੇ ਕਿ ਤੁਹਾਡਾ ਮੈਸੇਜ ਹੋਰ ਕੋਈ ਨਹੀਂ ਪੜ੍ਹ ਸਕਦਾ, ਸਿਰਫ ਤੁਸੀਂ ਜਿਹਨੂੰ ਟਿਕ ਕਰੋਗੇ ਉਹੀ ਤੁਹਾਡਾ ਮੈਸੇਜ ਪੜ੍ਹ ਸਕਦਾ। ਮਤਲਬ ਉਹ ਸੀਕ੍ਰੇਸੀ ਨੂੰ ਹੋਰ ਵਧਾਇਆ ਜਾ ਰਿਹਾ ਤਾਂ ਜੋ ਇਹਨਾਂ ਚੀਜ਼ਾਂ ਦਾ ਇਹਨਾਂ ਬੁਰੀਆਂ ਅਲਾਮਤਾਂ ਦੇ ਵਿੱਚ ਇਸਤੇਮਾਲ ਕਰਨ ਦੇ ਲਈ ਹੋਰ ਵਧੀਆ ਢੰਗ ਦੇ ਨਾਲ ਇਸਤੇਮਾਲ ਕੀਤਾ ਜਾ ਸਕੇ। ਸੋ ਟੈਕਨੋਲੋਜੀ ਦੇਖੋ ਹੈ ਤਾਂ ਇਹਦੇ ਚ ਕੋਈ ਸ਼ੱਕ ਨਹੀਂ ਇਨਸਾਨ ਨੂੰ ਫਾਇਦਾ ਪਹੁੰਚਾਉਣ ਦੇ ਲਈ ਹੈ। ਹਰ ਇੱਕ ਚੀਜ਼ ਦਾ ਜਿਹੜੀ ਵੀ ਟੈਕਨੋਲੋਜੀ ਨੇ ਬਣਾਈ ਹੈ ਨਾ, ਸਾਇੰਸ ਨੇ ਬਣਾਈ ਹੈ ਇਨਸਾਨ ਦੇ ਲਈ, ਅਸੀਂ ਇਸਤੇਮਾਲ ਕਰਦੇ ਹਾਂ। ਸੁੱਖ ਸੁਵਿਧਾ ਤੇ ਸਾਨੂੰ ਬਹੁਤ ਹੈ, ਬਹੁਤ ਮਿਲਦੀ ਹੈ, ਪਰ ਸਾਡੀ ਜਿਹੜੀ ਸੋਚ ਹੈ ਨਾ ਉਹ ਉਸ ਟੈਕਨੋਲੋਜੀ ਦੇ ਇੰਸਟਰੂਮੈਂਟ ਨੂੰ ਇਸਤੇਮਾਲ ਕਰਨ ਦੀ ਸਿਰਫ ਸੁੱਖ ਸੁਵਿਧਾ ਤੱਕ ਹੀ ਸੀਮਤ ਨਹੀਂ ਰਹਿੰਦੀ। ਫਿਰ ਅਸੀਂ ਖਾਸ ਤੌਰ ਤੇ ਜਿਹੜੇ ਪੰਜਾਬੀ ਭਰਾ ਹੈਗੇ ਆ ਨਾ, ਜਿਹੜੇ ਉੱਧਰ ਦੇ, ਮੈਂ ਵੀ ਖੁਦ ਵੀ ਪੰਜਾਬੀ ਹਾਂ, ਅਸੀਂ ਜਿਸ ਵੀ ਚੀਜ਼ ਦੇ ਪਿੱਛੇ ਪੈਂਦੇ ਨੇ ਉਹਨੂੰ ਬਿਲਕੁਲ ਐਂਡ ਤੇ ਲਾ ਕੇ ਛੱਡਦੇ ਹਾਂ, ਸਿਰੇ ਤੱਕ। ਜਦੋਂ ਉਸ ਚੀਜ਼ ਉਹ ਜਿਵੇਂ ਉਹ ਕਹਿੰਦੇ ਨੇ ਕਿ ਜਦੋਂ ਅੱਗੇ ਕੋਈ ਕੰਧ ਨਾ ਆ ਜਾਏ ਉਨੀ ਦੇਰ ਤੱਕ ਮੁੜਦੇ ਨਹੀਂ, ਔਰ ਕੰਪਨੀਆਂ ਇਸ ਚੀਜ਼ ਦਾ ਫਾਇਦਾ ਉਠਾ ਲੈਂਦੀਆਂ, ਕੰਪਨੀਆਂ ਤਾਂ ਫਾਇਦਾ ਉਠਾਉਂਦੀਆਂ। ਤੁਸੀਂ ਦੇਖੋ ਜਦੋਂ ਜੀਓ ਆਇਆ, ਨਵਾਂ ਨਵਾਂ ਰਿਲਾਇੰਸ ਵਾਲਿਆਂ ਦਾ ਆਇਆ ਜੀਓ, ਇਹਨਾਂ ਨੇ ਕੀ ਕੀਤਾ ਸ਼ੁਰੂ ਸ਼ੁਰੂ ਦੇ ਵਿੱਚ, ਉਹ ਕਹਿੰਦੇ ਸੀ ਵੀ ਤੁਸੀਂ ਸਿਮ ਮਤਲਬ ਨੰਬਰ ਸਾਡਾ ਲੈ ਲਓ ਤੇ ਮੋਬਾਈਲ ਅਸੀਂ ਤੁਹਾਨੂੰ ਫ੍ਰੀ ਦੇ ਦਿੰਦੇ ਹਾਂ, ਨੰਬਰ ਕਨੈਕਸ਼ਨ ਸਾਡਾ ਲੈ ਲਓ, ਮੋਬਾਈਲ ਫ੍ਰੀ ਲਓ। ਔਰ ਉਹਨਾਂ ਨੇ ਦੇਖੋ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਉਦੋਂ ਥਰੂ ਆਊਟ ਇੰਡੀਆ ਦੇ ਵਿੱਚ ਮੋਬਾਈਲ ਡਿਸਟ੍ਰੀਬਿਊਟ ਕੀਤੇ, ਔਰ ਉਹਦੇ ਵਿੱਚ ਸਿਮ ਪੈਂਦਾ ਹੀ ਨਹੀਂ ਸੀ, ਉਹ ਇਨਬਿਲਟ ਜਿਹਾ ਉਹਨਾਂ ਦਾ ਕੋਈ ਸਿਸਟਮ ਹੈ ਸੀ ਵੀ ਨੰਬਰ ਲਓ ਸਾਡਾ ਤੁਸੀਂ ਚਲਾਓ। ਹੌਲੀ ਹੌਲੀ ਹੌਲੀ ਹੌਲੀ ਉਹਨਾਂ ਨੇ ਲੋਕਾਂ ਦੀ ਮਾਨਸਿਕਤਾ ਨੂੰ ਆਪਣੇ ਨਾ ਗ੍ਰੈਬ ਦੇ ਵਿੱਚ ਕਰ ਲਿਆ, ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਹੁਣ ਤੁਸੀਂ ਦੇਖੋ ਉਹੀ ਰਿਲਾਇੰਸ ਕੋਈ ਮੋਬਾਈਲ ਫ੍ਰੀ ਨਹੀਂ, 400 ਤੋਂ ਲੈ ਕੇ 500-500 ਰੁਪਈਏ ਮਹੀਨੇ ਦਾ ਜਿਹੜਾ ਪੈਕੇਜ ਜਿਹੜਾ ਨਾ ਤੁਸੀਂ ਪਾ ਕੇ ਉਹਨਾਂ ਦਾ ਮੋਬਾਈਲ ਚਲਾਉਂਦੇ ਹੋ, ਤੁਸੀਂ ਹੈਬਿਚੁਅਲ ਹੋ ਗਏ ਹੋ, ਤੁਸੀਂ ਅਡਿਕਟਡ ਹੋ ਗਏ। ਹੁਣ ਤੁਸੀਂ ਇਹਦੇ ਵਿੱਚੋਂ ਉਹ ਜਿਵੇਂ ਉਹ ਕਹਿੰਦੇ ਵੀ ਉਹ ਬੰਦਾ ਕੋਈ ਪਾਣੀ ਦੇ ਵਿੱਚ ਗਿਆ ਨਾ ਕੰਬਲ ਕੋਈ ਕੱਢਣ ਵਾਸਤੇ ਤੇ ਕੰਬਲ ਦੇ ਵਿੱਚ ਉਹ ਲਪੇਟਿਆ ਗਿਆ, ਜਦੋਂ ਭਾਰਾ ਕੰਬਲ ਸੀ ਪਾਣੀ ਦੇ ਵਿੱਚ ਜਦੋਂ ਫਸ ਗਿਆ ਨਾ ਵਿੱਚ ਤੇ ਲੋਕ ਉਹਨੂੰ ਕਹਿੰਦੇ ਵੀ ਭਾਈ ਤੂੰ ਬਾਹਰ ਆ ਜਾ ਕੰਬਲ ਨੂੰ ਛੱਡ ਦੇ, ਉਹ ਕਹਿੰਦਾ ਮੈਂ ਤਾਂ ਕੰਬਲ ਨੂੰ ਛੱਡਦਾ ਪਰ ਕੰਬਲ ਨਹੀਂ ਮੈਨੂੰ ਹੁਣ ਛੱਡਦਾ। ਸੋ ਇਸੇ ਤਰ੍ਹਾਂ ਸੇਮ ਸਿਚੁਏਸ਼ਨ ਜਿਹੜੀ ਟੈਕਨੋਲੋਜੀ ਦੇ ਇਸ ਦੌਰ ਦੇ ਵਿੱਚ ਜਿਹੜੀਆਂ ਸੁੱਖ ਸੁਵਿਧਾਵਾਂ ਇਨਸਾਨ ਨੂੰ ਕੰਪਨੀਆਂ ਨੇ ਦਿੱਤੀਆਂ ਹਨ, ਉਹ ਸੁੱਖ ਸੁਵਿਧਾਵਾਂ ਦੇ ਵਿੱਚ ਵੀ ਅਸੀਂ ਉਸ ਦਰਿਆ ਦੇ ਵਿੱਚ ਉਸ ਪਾਣੀ ਦੇ ਵਿੱਚ ਡਿੱਗੇ ਹੋਏ ਕੰਬਲ ਦੀ ਤਰ੍ਹਾਂ ਉਲਝੇ ਹੋਏ ਹਾਂ ਤੇ ਚਾਹੁੰਦੇ ਹੋਏ ਵੀ ਅਸੀਂ ਉਹਦੇ ਆਪਣੇ ਆਪ ਨੂੰ ਉਹਦੇ ਵਿੱਚੋਂ ਹੁਣ ਅਸੀਂ ਬਾਹਰ ਨਹੀਂ ਕੱਢਦੇ। ਹੁਣ ਤਾਂ ਸਿਰਫ ਤੇ ਸਿਰਫ ਇੰਨਾ ਹੈ ਕਿ ਬਾਹਰ ਤਾਂ ਅਸੀਂ ਨਿਕਲ ਨਹੀਂ ਸਕਦੇ, ਹੁਣ ਅਸੀਂ ਸਿਆਣਪ ਦੇ ਨਾਲ ਅਸੀਂ ਥੋੜ੍ਹਾ ਬਹੁਤ ਆਪਣਾ ਬਚਾਅ ਕਰ ਲਈਏ ਨਾ ਤੇ ਇੰਨਾ ਹੀ ਬੜਾ ਬਸ। ਸੋ ਬਚਾਅ ਕਰ ਲਾਂਗੇ ਤਾਂ ਉਹਦੇ ਵਿੱਚ ਸਾਡਾ ਹੀ ਫਾਇਦਾ, ਨੁਕਸਾਨ ਤਾਂ ਸਾਡਾ ਨਹੀਂ ਹੈ, ਫਾਇਦਾ ਹੀ ਸਾਡਾ ਹੋਣਾ। ਨੁਕਸਾਨ ਕੰਪਨੀਆਂ ਦਾ ਹੁੰਦਾ ਪਰ ਅਸੀਂ ਉਹਨਾਂ ਦਾ ਨੁਕਸਾਨ ਘੱਟ ਕਰਾ ਕੇ ਖੁਸ਼ ਹਾਂ, ਅਸੀਂ ਕਹਿੰਦੇ ਸਾਡਾ ਨੁਕਸਾਨ ਹੋ ਜਾਵੇ ਕੋਈ ਗੱਲ ਨਹੀਂ, ਬੜੇ ਦਰਿਆ ਦੇ ਲੈ ਗਏ ਨਾ ਅਸੀਂ, ਪਰ ਇਹ ਦਰਿਆ ਦਲੀ ਨਾ ਜਿਹੜੀ
ਇਹ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਸਾਡੇ ਆਪਣੇ ਵਾਸਤੇ, ਸਾਡੇ ਪਰਿਵਾਰ ਵਾਸਤੇ, ਸਾਡੇ ਸਿਸਟਮ ਵਾਸਤੇ, ਸਾਡੀ ਸੋਚ ਵਾਸਤੇ, ਸਾਡੀ ਪਰਸਨੈਲਿਟੀ ਦੇ ਵਾਸਤੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਇਸੇ ਤਰ੍ਹਾਂ ਹੀ ਭਾਈ ਚੱਲਦਾ ਰਹਿਣਾ, ਲੇਕਿਨ ਟਾਈਮ ਬਹੁਤ ਬੁਰੀ ਬਲਾ ਹੈ, ਟਾਈਮ ਬੀਤਦਾ ਚਲਾ ਜਾਂਦਾ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਤੇ ਹੁਣ ਸਾਡੇ ਅੱਜ ਦੇ ਪ੍ਰੋਗਰਾਮ ਦੀ ਵੀ ਸਮਾਪਤੀ ਦਾ ਟਾਈਮ ਹੋ ਚੱਲਿਆ। ਸੋ ਕੱਲ ਮੰਗਲਵਾਰ ਹੈ, ਮੰਗਲਵਾਰ ਆਪਾਂ ਮਿਲਾਂਗੇ ਕੱਲ ਫਿਰ ਕਿਸੇ ਨਵੀਂ ਗੱਲਬਾਤ ਦੇ ਨਾਲ, ਕਿਸੇ ਨਵੀਂ ਸੋਚ ਦੇ ਨਾਲ। ਤੁਹਾਡੇ ਫੋਨ ਦਾ ਮੈਂ ਇੰਤਜ਼ਾਰ ਕਰਦਾ ਰਹਿਣਾ ਹਰ ਵੇਲੇ ਹੀ, ਅੱਜ ਵੀ ਕਰਦੇ ਹਾਂ ਤੇ ਕੱਲ ਵੀ ਕਰਾਂਗੇ। ਕੱਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਸੇ ਹੋਰ ਵਿਸ਼ੇ ਤੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557.
4: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
5: SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन लई या सलाह लैण लई आज ही SNS लॉयर्स नु कॉल करो 416-655-2000
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੌਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
7: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 4164-2740।

ਅਭੀ ਵਾਹ ਕੀ ਹਾਲ ਚਾਲ ਨੇ ਸਭ ਦੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ, ਤੁਹਾਡੀ ਸਾਡੀ ਮੁਲਾਕਾਤ, ਤੁਹਾਡੀ ਸਾਡੀ ਸਾਂਝ, ਇੱਕ ਬੜੀ ਪਿਆਰੀ ਦੇਖੋ ਜਿਹਦੇ ਲਈ ਤੁਸੀਂ ਵੀ ਉਡੀਕ ਕਰਦੇ ਹੋ, ਜਿਹਦੇ ਲਈ ਸਾਡੀ ਵੀ ਉਡੀਕ ਰਹਿੰਦੀ ਹੈ। ਸੋ ਇਹ ਬੜੀ ਪਿਆਰੀ ਸਾਂਝ ਹੈ, ਬੜੀ ਮਿੱਠੀ ਸਾਂਝ ਹੈ, ਅਤੇ ਵਾਕਈ ਯਾਰ ਇੱਕ ਐਕਸਾਈਟਮੈਂਟ ਰਹਿੰਦੀ ਹੈ ਕਿ ਪ੍ਰੋਗਰਾਮ ਸ਼ੁਰੂ ਕਰੀਏ ਅਤੇ ਕਰੀਏ ਤੁਹਾਡੇ ਨਾਲ ਗੱਲਾਂ ਬਾਤਾਂ। ਸੋ ਕਿਵੇਂ ਹੋ ਸਾਰੇ, ਠੀਕ ਠਾਕ? ਬਹਿ ਜਾ ਬਹਿ ਜਾ।

0: ਯਾਰ ਮੈਂ ਕਹਿੰਦਾ ਫਰਾਈਡੇ ਹੋਵੇ ਤੇ ਚਮਕੀਲਾ ਸਾਹਿਬ ਨਾ ਲੱਗਣ, ਇਹ ਕਦੀ ਹੋ ਸਕਦਾ? ਕਦੀ ਵੀ ਨਹੀਂ। ਸੋ ਲੈਟਸ ਇੰਜੋਏ, ਬਹੁਤ ਹੀ ਬਿਊਟੀਫੁਲ, ਬੜੀ ਕਮਾਲ ਦੀ ਹਲਕੀ ਫੁਲਕੀ ਹਵਾ ਚੱਲ ਰਹੀ ਹੈ, ਮਿੱਠੀ ਮਿੱਠੀ ਜੀ ਠੰਡ ਵੀ ਹੈ, ਬਟ ਯਾਰ ਮੈਂ ਕਹਿੰਦਾ ਕਿਆ ਕਮਾਲ ਦਾ ਮੌਸਮ ਹੈ, ਅਮੇਜ਼ਿੰਗ। ਸੋ ਕਰੋ ਇੰਜੋਏ, ਚਾਹ ਚੂ ਪੀਓ, ਤੇ ਬੜੇ ਲੋਕਾਂ ਨੇ ਆਪਣੀ ਕੌਫੀ ਚੱਕ ਲਈ, ਬੜੇ ਲੋਕਾਂ ਨੇ ਆਪਣੀ ਮਨ ਪਸੰਦ ਦੀ ਕੋਈ ਕਹਿੰਦੇ ਹੁੰਦੇ ਕਿ ਗੁੜ ਵਾਲੀ ਅਦਰਕ ਵਾਲੀ ਚਾਹ ਬਣਾ ਲਈ ਹੋਣੀ ਹੈ। ਸੋ ਜੋ ਵੀ ਪੀ ਰਹੇ ਹੋ, ਜੋ ਵੀ ਖਾ ਰਹੇ ਹੋ, ਤੇ ਚੂਹ ਵਾਲੇ ਕਹਿੰਦੇ ਹੋਣਗੇ ਨਵੀ ਫਰਾਈਡੇ ਆ, ਤੁਸੀਂ ਤਾਂ ਚਾਹ ਵਾਲਿਆਂ ਨੂੰ ਯਾਦ ਕਰੀ ਜਾਂਦੇ ਹੋ, ਜਿਨ੍ਹਾਂ ਨੇ ਮੱਠਾ ਮੱਠਾ ਪੈਗ ਲਾਇਆ ਹੋਇਆ ਆ, ਜਿਨ੍ਹਾਂ ਨੂੰ ਹਲਕਾ ਫੁਲਕਾ ਸਰੂਰ ਹੋ ਗਿਆ, ਉਹਨਾਂ ਬਾਰੇ ਵੀ ਕਰੋ ਗੱਲ। ਦੇਖੋ ਸਰੂਰ ਵੀ ਕਦੇ ਕਦੇ ਜ਼ਰੂਰੀ ਹੁੰਦਾ ਹੈ। ਹੁਣ ਬੰਦਾ ਸਾਰੀ ਉਮਰ ਇੰਨੀ ਮਿਹਨਤ ਨਾਲ ਤੁਸੀਂ ਕੰਮ ਕੁੰਮ ਕਰਦੇ ਹੋ, ਸੋ ਹਲਕਾ ਫੁਲਕਾ ਮੱਠਾ ਮੱਠਾ ਜਿਹਾ ਨਸ਼ਾ ਜਿਹਾ ਵੀ ਹੋਇਆ ਹੋਵੇ, ਕੋਈ ਉਹ 'ਚ ਬੁਰੀ ਗੱਲ ਨਹੀਂ, ਬਟ ਇਹ ਹੈ ਕਿ ਕੁਛ ਬੁਰਾ ਨਾ ਬੰਦਾ ਕਰੇ, ਠੀਕ ਹੈ ਨਾ ਗੱਲ। ਵਧੀਆ ਪਿਆਰ ਨਾਲ ਰਹੋ, ਪਿਆਰ ਨਾਲ ਹਰੇਕ ਨੂੰ ਟ੍ਰੀਟ ਕਰੋ, ਐਂਡ ਜੇ ਪੈਗ ਪੁੱਗ ਲਾਉਣ ਵਾਲੇ ਹੋ, ਸ਼ੌਕੀਨ ਹੋ, ਬਸ ਕਦੇ ਨਾ ਖਰਾਬੀ ਨਾ ਕਰਿਆ ਕਰੋ। ਕਿਸ ਨੂੰ ਮੰਦਾ ਚੰਗਾ ਨਾ ਬੋਲੋ, ਕਿਸ ਨੂੰ ਉੱਚਾ ਨੀਵਾਂ ਨਾ ਬੋਲੋ। ਪੰਗਾ ਉਦੋਂ ਪੈਂਦਾ ਜਦੋਂ ਤੁਸੀਂ ਲਾ ਕੇ ਪੈਗ ਫਿਰ ਕੰਮ ਖਰਾਬ ਕਰਦੇ ਹੋ, ਤੁਹਾਡੇ ਪਰਿਵਾਰ 'ਚ ਇਸ਼ੂਜ਼ ਆ ਰਹੇ ਹੈ, ਤੁਹਾਡੇ ਰਿਸ਼ਤੇ 'ਚ ਇਸ਼ੂ ਆ ਰਹੇ ਹੈ, ਉਹ ਨਹੀਂ ਕਦੇ ਹੋਣਾ ਚਾਹੀਦਾ, ਠੀਕ ਹੈ ਨਾ। ਬਾਕੀ ਇੰਜੋਏ ਜਿੰਨਾ ਮਰਜ਼ੀ ਕਰ ਲਓ। ਸੋ ਸਟੂਡੀਓ ਦਾ ਫੋਨ ਨੰਬਰ ਹੈ 905-673-3037, 905-673-3037, ਅਤੇ ਤੁਹਾਡੀਆਂ ਕਾਲਾਂ ਧੜਾ ਧੜ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਅਨਾਜ ਮਾਲਟ ਗਰੋਸਰੀ ਸਟੋਰ ਵੱਲੋਂ। ਅਨਾਜ ਮਾਲਟ ਖੁੱਲ ਰਿਹਾ, ਖੁੱਲ ਨਹੀਂ ਰਿਹਾ, ਖੁੱਲ ਗਿਆ, ਅਨਾਜ ਮਾਲਟ ਓਪਨ ਹੈ। ਕੱਲ੍ਹ ਨੂੰ ਇਹਨਾਂ ਨੇ ਬੜੇ ਪ੍ਰਾਈਜ਼ ਅਨਾਊਂਸ ਕਰਨੇ ਨੇ। ਤੁਸੀਂ ਗਰੋਸਰੀ ਕਰਨੀ ਆ, ਅੱਜ ਜਾਓ ਅਨਾਜ ਮਾਰਟ ਤੇ, $100 ਦੀ ਗਰੋਸਰੀ ਕਰੋ, ਤੇ ਤੁਹਾਡਾ ਨਾਂ ਇੱਕ ਡਰਾਅ 'ਚ ਪਾਇਆ ਜਾਊਗਾ, ਤੇ ਤੁਸੀਂ ਜਿੱਤ ਸਕਦੇ ਹੋ ਰੋਇਲ ਐਨਫੀਲਡ ਬੁਲਟ ਮੋਟਰਸਾਈਕਲ, LED TV ਤੇ ਏਅਰ ਫਰਾਈ ਤੇ ਹੋਰ ਬਹੁਤ ਪ੍ਰਾਈਜ਼। ਕੱਲ ਨੂੰ 12 ਵਜੇ ਤੋਂ ਬਾਅਦ ਜਿਹੜੇ ਪ੍ਰਾਈਜ਼ ਨੇ ਅਨਾਊਂਸ ਕੀਤੇ ਜਾਣਗੇ। ਅਨਾਜ ਮਾਰਟ 6141 ਮੇਫੀਲਡ ਰੋਡ, ਏਅਰਪੋਰਟ ਰੋਡ ਮੇਫੀਲਡ ਦਾ ਐਨ ਬਿਲਕੁਲ ਕੋਰਨਰ ਪੈਂਦਾ, ਤੇ ਨਵੇਂ ਪਲਾਜ਼ੇ ਜਾਓ ਅਨਾਜ ਮਾਰਟ 3317। ਹੈਲੋ ਜੀ।
1: ਹੈਲੋ ਜੀ ਨਵੀਂ ਜੀ,
0: ਜੀ ਸਰ, ਠੀਕ ਹੈ ਸਰ, ਆਪ ਕੈਸੇ ਹੋ?
1: ਆਪਨੇ ਪੁੱਛਾ ਸਰ ਕੈਸੇ ਹੈ, ਹਮ ਆਪਕੀ ਜਗ੍ਹਾ ਬਿਲਕੁਲ ਠੀਕ ਹੈ, ਔਰ ਆਪਕੀ ਖੈਰੀਅਤ ਉੱਪਰ ਵਾਲੇ ਸੇ ਨੇਕ ਮਤਲਬ ਚਾਹਤੇ ਹੈਂ, ਦੀਗਰ ਹਵਾਲ ਯੇ ਹੈ ਕਿ ਆਪਕੀ ਮੁਹੱਬਤ ਭਰੀ ਆਵਾਜ਼ ਸੁਣੀ ਤੋ ਖਿੱਚ ਚਲੇ ਆ।
0: ਕਿਆ ਬਾਤ ਹੈ ਸਰ, ਕਿਆ ਬਾਤ ਹੈ, ਤੇ ਕੀ ਪਲਾਨ ਹੈ ਤੁਹਾਡਾ ਫਿਰ ਵੀਕਐਂਡ ਦਾ?
1: ਸਰ ਤੁਸੀਂ ਚਾਹ ਦਾ ਜ਼ਿਕਰ ਕੀਤਾ, ਚਾਹ ਹੋਣੀ ਚਾਹੀਦੀ ਜਿਸ 'ਚ ਚਾਹ ਹੋਵੇ, ਉਹ ਅੱਜ ਕੱਲ ਮਿਲਦੀ ਘੱਟ ਹੈ।
0: ਅੱਛਾ, ਚਾਹ ਅੱਜ ਕੱਲ ਉਦਾਂ ਦੀ ਮਿਲਦੀ ਘੱਟ ਹੈ?
1: ਜੀ ਜੀ, ਘੱਟ ਮਿਲਦੀ ਹੈ, ਜਿਸ 'ਚ ਚਾਹ ਨਹੀਂ ਆਉਂਦੀ।
0: ਅੱਛਾ, ਕੀ ਗੱਲ ਹੈ, ਅੱਜ ਕੱਲ ਕਿਉਂ ਨਹੀਂ ਮਿਲਦੀ ਉਹ ਚਾਹ? ਤੁਸੀਂ ਵੈਸੇ ਨਾ ਦੇਖੋ, ਆਪਾਂ ਚਾਹ ਦੇ ਕਿੰਨੇ ਸ਼ੌਕੀਨ ਆ, ਜਦੋਂ ਕਿਸੇ ਨੇ ਆਉਣਾ ਤਾਂ ਚਾਹ, ਜਦੋਂ ਕਿਸੇ ਦੇ ਜਾਣਾ ਤਾਂ ਪਤਾ ਕਿ ਚਾਹ, ਤੇ ਫਿਰ ਬਾਕੀ ਇੱਕ ਨਾ ਬੜੀ ਸੋਸ਼ਲ ਚੀਜ਼ ਹੈ ਚਾਹ।
1: ਦੇਖੋ ਇੱਕ ਮਤਲਬ ਸਿੰਧੀ ਇੰਡੀਆ ਚ ਵੀ ਬੋਲੀ ਜਾਂਦੀ, ਪਾਕਿਸਤਾਨ ਚ ਵੀ ਸਿੰਧੀ ਚ ਇੱਕ ਕਹਾਵਤ ਹੈਗੀ ਹੈ, ਚਾਹ ਏੜੀ ਥੇਣ ਗੁਰਜੇ ਜਿੰਨਾ ਮੈਂ ਚਾਹ ਹੋ ਜੇ। ਤੇ ਜਿਸ ਚ ਚਾਹ ਹੋਏਗੀ ਨਾ ਪੀਣ ਦਾ, ਉਸੇ ਚ ਮਜ਼ਾ ਆਉਂਦਾ ਹੈ, ਔਰ ਫਿਰ ਉਹ ਬਣਾਉਣ ਵਾਲਾ ਪਿਆਣ ਵਾਲਾ।
0: ਮੈਂ ਤੁਹਾਨੂੰ ਕੁਝ ਸੁਣਾਵਾਂ ਚਾਹ ਬਾਰੇ? ਸੁਣੋ, ਇਹ ਮੇਰੀ ਡੈਡ ਨੇ ਇੱਕ ਵੀਡੀਓ ਬਣਾਈ ਸੀ, ਉਸਨੂੰ ਸੁਣਾਉਣੇ, ਸੁਣਿਓ ਕਿਹੜਾ।
2: ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਕੀ ਕਹਿੰਦੇ ਨੇ ਜਨਾਬ ਅਕਰਮ ਰਿਹਾਨ ਸਾਹਿਬ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਕਿਉਂ? ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜੇ ਠੰਡੀ ਚਾਹ ਨਹੀਂ ਪੀਂਦਾ, ਜਿਸ ਚਾਹ ਵਿੱਚ ਚਾਹ ਨਾ ਹੋਵੇ ਜੀ ਮੈਂ ਐਸੀ ਚਾਹ ਨਹੀਂ ਪੀਂਦਾ, ਕੱਲਾ ਬਹਿ ਕੇ ਚਾਹ ਪੀਣਾ ਵਾ, ਕੱਲਾ ਬਹਿ ਕੇ ਚਾਹ ਪੀਣਾ ਵਾ, ਪਰ ਮੈਂ ਕੱਲੀ ਚਾਹ ਨਹੀਂ ਪੀਂਦਾ, ਜਾਂ ਤੇ ਲੱਗਦਾ ਚਾਹ ਛੱਡ ਦਿੱਤੀ ਸੂ, ਜਾਂ ਫਿਰ ਸਾਡੀ ਚਾਹ ਨਹੀਂ ਪੀਂਦਾ, ਤੇਰੀ ਚਾਹ ਕੋਈ ਵੱਖਰੀ ਚਾਹ ਏ, ਤੇਰੀ ਚਾਹ ਕੋਈ ਵੱਖਰੀ ਚਾਹ ਏ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ।
0: ਠੀਕ ਹੈ ਜੀ, ਤਾਰੀਫ ਕੀਤੀ ਤੁਹਾਨੂੰ ਸੁਣਾ ਹੀ ਦੇਈਏ। ਥੈਂਕ ਯੂ ਸਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਹੈਵ ਅ ਗੁੱਡ ਟਾਈਮ, ਥੈਂਕ ਯੂ। ਪ੍ਰੋਗਰਾਮ ਹੈ ਪੰਜਾਬੀ ਦਾ ਰਾਜਾ, ਮੈਂ ਤੇਰੀ ਚਾਹ ਨਹੀਂ ਪੀਂਦਾ ਹੈ। ਓਕੇ, ਇੱਕ ਕਾਲ ਲੈਂਦੇ ਹਾਂ, ਬਟ ਕਾਲ ਲੈਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫਿਲਮ ਆ ਰਹੀ ਹੈ ਬਈ, ਆ ਨਹੀਂ ਰਹੀ, ਆ ਗਈ ਮਿੱਟੀ ਦੇ ਪੁੱਤ ਦੇਵ ਖਰੌੜ।
3: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਹੈਂਕੜ ਨਾਲ ਆਏ ਤਾਂ ਚੱਟ ਦੀ ਚੁੱਤੀ ਗੱਲ ਕਰਦੇ। ਪੁਰਾਣੇ ਪੰਜਾਬ ਦੀ ਕਹਾਣੀ, ਰਿਸ਼ਤਿਆਂ ਦੀ ਕਹਾਣੀ, ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ। ਮੈਦਾਨ ਦੇਵ ਖਰੌੜ, ਸ਼ਰਨ ਕੌਰ, ਵਿਕਰਮਜੀਤ ਵਿਰਕ, ਯੋਗਰਾਜ ਸਿੰਘ, ਮਹਾਵੀਰ ਭੁੱਲਰ ਅਤੇ ਹੋਰ ਵੀ ਨਾਮੀ ਕਲਾਕਾਰ। ਡਾਇਰੈਕਟਿਡ ਬਾਈ ਆਰ ਮਲਕਾਣਾ। 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਪੰਜਾਬੀ ਮੂਵੀ
0: ਮਿੱਟੀ ਦੇ ਪੁੱਤ। ਵਾਹ, ਰਿਲੀਜ਼ ਹੋ ਗਈ ਮਿੱਟੀ ਦੇ ਪੁੱਤ ਤੇ 6:15 ਹੁਣ ਦਾ ਸ਼ੋਅ ਹੈ ਸਿਲਵਰ ਸਿਟੀ। ਅਗਲਾ ਸਿਲਵਰ ਸਿਟੀ ਦਾ ਸ਼ੋਅ ਹੈ 9:35 ਤੇ ਉਹ 50% ਸੋਲਡ ਆਊਟ ਹੈ। ਤੇ ਸਿਨੇਪਲੈਕਸ ਕੋਟਨੀ ਪਾਰਕ, ਵਿੰਸਟਨ ਚਰਚਿਲ, ਸਿਨੇਪਲੈਕਸ ਵੌਨ ਐਂਡ ਗੁਐਲਫ, ਬੈਰੀ, ਨਾਇਗਰਾ, ਲੰਡਨ, ਹਰ ਇੱਕ ਸ਼ਹਿਰ ਚ ਲੱਗੀ ਹੈ ਮਿੱਟੀ ਦੇ ਪੁੱਤ। 2696 ਹੈਲੋ, ਬਹੁਤ ਵਧੀਆ। ਉਹ ਨਹੀਂ, ਲੌਂਗ ਟਾਈਮ ਤਾਂ ਹੁਣ ਤੁਸੀਂ ਨਹੀਂ ਸੀ ਕੀਤਾ, ਅਸੀਂ ਤਾਂ ਸੀ ਕਰ ਰਹੇ ਹਾਂ ਰੋਜ਼।
1: ਤੁਸੀਂ
0: ਸੁਣਾਓ ਕਿਵੇਂ?
1: ਆਪਣਾ ਜਿਹੜਾ ਚਮਕੀਲੇ ਦਾ ਗਾਣਾ ਲਾਉਂਦੇ ਹੁੰਦੇ ਨਾ, ਇਹਦੇ ਨਾ ਜੋਸ਼ ਸਿੱਧੂ ਨੇ ਰੀਮਿਕਸ ਕਰਿਆ ਬਾਈ ਜੀ, ਉਹਦੇ ਤੱਕ ਤੌਬਾ ਹੀ ਕਰਾਤੀ ਬਾਈ ਜੀ,
0: ਇਹੀ ਤੋਂ
1: ਬਹੁਤ ਸੋਹਣਾ ਮਿਊਜ਼ਿਕ ਪਾਇਆ ਸੀ।
0: ਧੋਖਾ ਨੀ ਕਮਾਈਦਾ ਇਹੀ? ਹੁਣ ਜੋਸ਼ ਨੇ ਆਪਣੇ ਗੈਰੀ ਸੰਧੂ ਹੁਣਾਂ ਨਾਲ ਬੜੇ ਗਾਣੇ ਕੀਤੇ ਆ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਮੁੰਡਾ ਵਧੀਆ ਕੰਮ ਕਰ ਰਿਹਾ। ਜਦੋਂ ਚਮਕੀਲਾ ਦੀ ਆਵਾਜ਼ ਹੋਵੇ ਆਟੋ ਟਿਊਨ ਦਾ ਕੀ ਕੰਮ ਹੈ ਫਿਰ?
1: ਬਿਲਕੁਲ।
0: ਹੋਰ ਸੁਣਾਓ, ਕੀ ਪਲਾਨ ਹੈ ਫਿਰ ਵੀਕਐਂਡ ਦਾ ਤੁਹਾਡਾ?
1: ਕੁਛ ਨੀ ਵੀਰ ਜੀ, ਦਿਹਾੜੀ ਲਾਵਾਂਗੇ, ਸੈਟਰਡੇ ਨੂੰ ਸੰਡੇ ਨੂੰ ਰੈਸਟ ਕਰਾਂਗੇ ਜੀ,
0: ਜ਼ਿੰਦਗੀ ਉੱਤੇ ਪਹੁੰਚੀ ਵੀ ਜਾਈ ਵੀ ਹੈ। ਕੋਈ ਨਾ, ਤੁਸੀਂ ਮਿਹਨਤ ਕਰ ਰਹੇ ਹੋ, ਜ਼ਿੰਦਗੀ ਵੀ ਹੌਲੀ ਹੌਲੀ ਪਹੁੰਚ ਜੂਗੀ। ਤੁਹਾਡੀਆਂ ਦੇਖੋ, ਕਈ ਲੋਕਾਂ ਨੂੰ ਵੈਸੇ ਨੀ ਕੋਈ ਫੋਨ ਕਰਦਾ ਆਪਾਂ ਨੂੰ ਯਾਰ, ਸੁੱਖ ਨਾਲ ਮੈਂ ਆਪਣੇ ਆਪ ਨੂੰ ਬੜਾ ਕਰਮ ਵਾਲਾ ਸਮਝਦਾ ਕਿ ਉਹੀ ਕਾਲਾਂ ਆ ਜਾਂਦੀਆਂ ਵੀ ਭਾਜੀ ਕਿੱਦਾਂ, ਭਾਜੀ ਕੀ ਹਾਲ ਹੈ, ਕਦੇ ਮਿਲੇ ਨੀ, ਬਟ ਕਿਆ ਯਾਰ ਆਪਣੀ ਇੱਕ ਇੱਕ ਕਿੰਨਾ ਪਿਆਰ ਹੈ ਆਪਸ ਵਿੱਚ। ਹੁਣ ਭਾਜੀ ਉਹਨਾਂ ਦੀ ਕਾਲ ਆਈ ਆਪਣੇ ਪਾਕਿਸਤਾਨ ਤੋਂ, ਸਾਡੇ ਭਰਾ, ਕਿੰਨੀ ਸੋਹਣੀ ਗੱਲ ਕੀਤੀ ਹੈ ਤੇ ਕਿਵੇਂ ਦੇਖੋ ਗੱਲਾਂ ਚੋਂ ਗੱਲ ਨਿਕਲੀ। ਹੁਣ ਵੀਰ ਉਹਨਾਂ ਨੇ ਕਿਹਾ ਨਵੀਂ ਯਾਰ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ। ਸੋ ਭਰਾਵਾਂ ਦਾ ਪਿਆਰ ਹੈ, ਬਹੁਤ ਯਾਰ ਮਾਣ ਹੈ ਕਿ ਤੁਸੀਂ ਇੰਨੇ ਪ੍ਰੇਮ ਪਿਆਰ ਐਂਡ ਚਾਵਾਂ ਨਾਲ ਸਾਨੂੰ ਕਾਲ ਕਰਦੇ ਹੋ, ਬਾਕੀ ਯਾਰ ਰੂਹ ਖੁਸ਼ ਹੋ ਜਾਂਦੀ ਹੈ। ਪੀਐਨਜੀ ਰੈਨੋਵੇਸ਼ਨ ਦੇ ਸਾਡੇ ਪ੍ਰਸ਼ਾਂਤ ਭਾਜੀ ਨੇ, ਪ੍ਰਸ਼ਾਂਤ ਉਹਨਾਂ ਨੂੰ ਮੈਂ ਫੋਨ ਕੀਤਾ ਯਾਰ, ਮੇਰਾ ਥੋੜ੍ਹਾ ਜਿਹਾ ਕੰਮ ਸੀਗਾ ਕੋਈ ਰੈਨੋਵੇਸ਼ਨ ਦਾ। ਭਾਜੀ ਹੁਣੇ ਆਏ, ਮੈਂ ਮਿਲਿਆ ਪਹਿਲੀ ਵਾਰ, ਰਾਈਟ? ਮੈਂ ਕਹਿੰਦਾ ਇਹਨਾਂ ਤੋਂ ਨਾਈਸ, ਇਹਨਾਂ ਤੋਂ ਹੰਬਲ, ਇਹਨਾਂ ਤੋਂ ਯਾਰ ਰਿਸਪੈਕਟਫੁਲ ਇਨਸਾਨ ਹੀ ਨਹੀਂ ਮੈਂ ਕਦੇ ਮਿਲਿਆ। ਰੈਨੋਵੇਸ਼ਨ ਤੁਸੀਂ ਕਰਨੀ ਹੈ ਤਾਂ ਹੁੰਦਾ ਯਾਰ ਕਿ ਬੰਦਾ ਤੁਹਾਡੇ ਘਰ ਆ ਰਿਹਾ ਅਤੇ ਬੰਦੇ ਦਾ ਸੁਭਾਅ ਵੀ ਬਹੁਤ ਮੈਟਰ ਕਰਦਾ। ਸੋ ਤੁਸੀਂ ਜ਼ਰੂਰ ਰੈਨੋਵੇਸ਼ਨ ਕਰਾਉਣੀ ਹੈ, ਪ੍ਰਸ਼ਾਂਤ ਉਹਨਾਂ ਨੂੰ ਕਾਲ ਕਰੋ, ਪੀ ਐਂਡ ਜੇ ਰੈਨੋਵੇਸ਼ਨ ਤੋਂ। ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਫਲੋਰਿੰਗ ਨਵੀਂ ਪਵਾਉਣੀ ਹੈ। 437-318-0400 ਨੰਬਰ ਹੈ, 4373-18-0400, 4373-18-0400, PNJ Reno, 8500, hello.
4: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕੀ ਹਾਲ ਆ?
4: ਵਧੀਆ ਵਧੀਆ ਭਾਜੀ, ਕੋਈ ਸੋਚੀ ਬਣਦਾ?
0: ਬਹੁਤ ਵਧੀਆ ਜੀ, ਬਣਦਾ ਕੁਛ ਨਹੀਂ, ਬਟ ਅੱਜ ਬਣਨਾ ਤਾਂ ਕੁਛ ਚਾਹੀਦਾ ਕਿਉਂਕਿ ਯਾਰ ਫਰਾਈਡੇ ਹੈ।
4: ਹਾਂ ਬਣਨਾ ਤਾਂ ਚਾਹੀਦਾ ਭਾਜੀ।
0: ਕੀ ਬਣਾਈਏ ਅੱਜ? ਅੱਜ ਬੱਕਰਾ ਬੁੱਕਰਾ ਖਾਣ ਨੂੰ ਜੀ ਕਰਦਾ।
4: ਕਰਾ ਬਣਾ ਲਓ ਭਾਜੀ, ਮੁਰਗਾ ਬਣਾ ਲਓ, ਚਿਕਨ ਟਿੱਕਾ ਬਣਾ ਲਓ।
0: ਮੁਰਗਾ ਬਣਾ ਲਓ, ਬਟ ਮੁਰਗਾ ਬਣਾਉਣਾ ਹੈ।
4: ਆਪਣੇ ਬਹੁਤ ਚੱਲਦੇ ਆ ਓਹਨੂੰ ਕਹਿੰਦੇ ਰਹਿੰਦੇ ਵੀ ਸ਼ੋ ਆਉਂਦਾ ਸੀ ਮੁਰਗਾ ਬਣਾਤਾ ਨਾ ਵੀ
0: ਹਾਂਜੀ ਹਾਂਜੀ ਸੀਗਾ ਸੀਗਾ ਸੀਗਾ
4: ਹਾਂਜੀ ਹਾਂਜੀ ਹਾਂਜੀ ਤੇ ਇੱਕ ਵੀਰੇ ਆਪਣੇ ਪੰਜਾਬੀ ਇਹਨਾਂ ਵੀ ਯੂਟਿਊਬ ਤੇ ਚੈਨਲ ਹੁੰਦਾ ਸੀ ਪੰਜਾਬੀ ਜੂਕ ਬਾਕਸ ਕਰਕੇ
0: ਅੱਛਾ
4: ਤੇ ਉਹ ਬੰਦ ਹੋ ਗਏ ਬੰਦ ਕਰ ਗਿਆ ਵੀ ਜਿਹੜਾ ਵੀ ਸੀਗਾ ਬਈ ਇੰਨੇ ਸੋਹਣੇ ਗਾਣੇ ਰੀਮਿਕਸ ਕਰਦਾ ਸੀ ਨਾ ਬੰਦਾ ਵੀ ਪੁਰਾਣੇ ਤੋਂ ਪੁਰਾਣੇ ਗਾਣੇ
0: ਅੱਛਾ ਮੈਂ ਸੁਣਿਆ ਨੀ ਪੰਜਾਬੀ ਜੂਕ ਬਾਕਸ ਯਾਰ
4: ਪੰਜਾਬੀ ਹਾਂਜੀ ਬਾਈ ਇਹ ਮਤਲਬ ਹੋ ਗਏ ਸੱਤ ਅੱਠ ਸਾਲ ਹੋ ਗਏ ਵੀ ਮੈਂ ਦੇਖਿਆ ਨੀ ਮੁੜਕੇ ਚੈਨਲ ਨੀ ਲੱਭਾ
0: ਓਕੇ ਮੈਂ ਤੁਹਾਨੂੰ ਇੱਕ ਚੈਨਲ ਦੱਸਾਂ ਇੱਕ ਮੁੰਡਾ ਉਹਦਾ ਨਾਮ ਹੈ ਸਰਬ ਐਸ ਏ ਆਰ ਏ ਬੀ ਤੇ ਉਹਦਾ ਯੂਟਿਊਬ ਚੈਨਲ ਹੈ ਹੀਅਰ ਸਰਬ ਯਾਨੀ ਕਿ ਐਚ ਈ ਆਰ ਈ ਸਰਬ ਐਸ ਏ ਆਰ ਏ ਬੀ ਯਾਰ ਉਹ ਮੁੰਡਾ ਕਿਆ ਰੀਮਿਕਸਾਂ ਕਰਦਾ ਉਹਨੇ ਇੱਕ ਬੱਬੂ ਮਾਨ ਦਾ ਰੀਮਿਕਸ ਕੀਤਾ ਤੂੰ ਮੁੰਡੇ ਤੇ ਮਰਦੀ ਹੈ ਬੜਾ ਚੱਲਿਆ 13 ਮਿਲੀਅਨ ਲੋਕਾਂ ਨੇ ਦੇਖਿਆ ਫਿਰ ਉਹਨੇ ਤੁਸੀਂ ਦੇਖਿਆ ਹੋਣਾ ਬੜੇ ਵੱਡੇ ਵੱਡੇ ਸੈਲੀਬ੍ਰਿਟੀ ਵੀ ਰੀਲਾਂ ਪਾ ਰਹੇ ਉੱਤੇ ਆਪਣਾ ਆਸਾ ਸਿੰਘ ਮਸਤਾਨਾ ਤੇ ਆਪਣੇ ਸੁਰਿੰਦਰ ਕੌਰ ਮੈਂ ਤੈਨੂੰ ਯਾਦ ਆਵਾਂਗੀ ਉਹਨੂੰ 9.9 ਮਿਲੀਅਨ ਲੋਕਾਂ ਨੇ ਦੇਖਿਆ ਫਿਰ ਗੁਰਦਾਸ ਜੀ ਦਾ ਪੀ ਗਿਆ ਤੇ ਹਰਭਜਨ ਮਾਨ ਸਾਹਿਬ ਦਾ ਅੱਖੀਆਂ ਤੁਸੀਂ ਨਾ ਜਾਇਓ ਬੜੇ ਪੁਰਾਣੇ ਗੀਤ ਰੀਮਿਕਸ ਕਰਦਾ ਤੇ ਬਹੁਤ ਵਧੀਆ ਕੰਮ ਕਰਦਾ ਹੀਅਰ ਸਰਬ ਜਲੂਸ ਵੀ ਨਿਕਲ ਜਾਂਦਾ ਕਈ ਵਾਰੀ ਚਲੋ ਚਲੋ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਜਲੂਸ ਵਾਲਾ ਜੀ ਕਾਹਨੂੰ ਗੱਲ ਕਰਨੀ ਆ ਸੋ ਓਕੇ ਸਾਡੇ ਨਾਲ ਮਨਜੀਤ ਜੀ ਜੁੜ ਚੁੱਕੇ ਆ ਵਨ ਐਂਡ ਓਨਲੀ ਅਪਲਾਇੰਸ ਜੰਕਸ਼ਨ ਤੋਂ ਅਪਲਾਇੰਸਿਸ ਲੈਣੇ ਆ ਮਨਜੀਤ ਤੋਂ ਲਓ ਸਿੱਧੀ ਜੀ ਗੱਲ ਆ ਤੇ ਮਨਜੀਤ ਦੀਆਂ ਡੀਲਾਂ ਨੀ ਕਿਤੋਂ ਮਿਲਣੀਆਂ ਮਨਜੀਤ ਪੂਰੇ ਅਪ ਟੂ ਡੇਟ ਨੇ ਲੇਟੈਸਟ ਟੈਕਨੋਲੋਜੀ ਦੇ ਨਾਲ ਤੇ ਮਨਜੀਤ ਹੁਣੇ ਜਦੋਂ ਫਿਰ ਪੰਜਾਬੀ ਲਹਿਰਾਂ ਦਾ ਰੈਫਰੈਂਸ ਆ ਜਾਵੇ ਫਿਰ ਨੀ ਮਨਜੀਤ ਪਿੱਛੇ ਹਟਦੇ ਮਨਜੀਤ ਕੀ ਬਣਦਾ
5: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਚ ਮੂਵ ਹੋ ਰਹੇ ਹੋ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ ਉੱਥੇ ਬ੍ਰਾਂਡ ਨਿਊ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ ਸੋ ਸਟੇਨਲੈਸ ਸਟੀਲ ਦੇ 5 ਪੀਸ ਦਾ ਅਪਲਾਇੰਸ ਕੋਂਬੋ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਅਪਲਾਇੰਸ ਜੰਕਸ਼ਨ ਦੇ ਇਸ ਵੀਕਐਂਡ ਲਗਾ ਸਕਦੇ ਆ ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-450-0054-0054-0054-0054-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ
0: ਥੈਂਕ ਯੂ ਮਨਜੀਤ ਨੋ ਪ੍ਰੋਬਲਮ ਐਨੀ ਟਾਈਮ 905-450-0054 ਤੇ ਤੁਸੀਂ ਮਨਜੀਤ ਦੇ ਨਾਲ ਗੱਲਬਾਤ ਕਰੋ 8661 ਹੈਲੋ
6: ਹਾਂਜੀ ਨਵੇਂ ਜੀ ਕੀ ਹਾਲ ਹੈ
0: ਠੀਕ ਹੈ ਸਰ ਤੁਸੀਂ ਸੁਣਾਓ ਕੀ ਹਾਲ ਹੈ
6: ਬਸ ਵਧੀਆ ਤੁਹਾਨੂੰ ਉਸ ਦਿਨ ਮਿਲੇ ਬੜਾ ਵਧੀਆ ਲੱਗਿਆ
0: ਥੈਂਕ ਯੂ ਸਰ
6: ਬਾਕੀ ਬਸ ਚੱਕਦੇ ਵੱਡੇ ਅੱਜ ਕੋਈ ਵਧੀਆ ਜਿਹਾ ਗਾਣਾ ਲਗਾ ਦੋ
0: ਲਾ ਦਿੰਦੇ ਗਾਣਾ ਨੋ ਪ੍ਰੋਬਲਮ ਤਿਆਰੀਆਂ ਨੇ ਅੱਜ ਦੇ ਸ਼ੋਅ ਦੀਆਂ ਫਿਰ
6: ਹਾਂਜੀ ਹਾਂਜੀ ਅੱਜ ਬਸ ਹੁਣ ਘਰ ਜਾ ਰਹੇ ਹਾਂ ਘਰ ਜਾ ਕੇ ਥੋੜਾ ਚੇਂਜ ਹੋ ਕੇ ਥੋੜਾ ਡਰੈਸ ਅਪ ਹੋ ਕੇ ਫਿਰ ਜਾਵਾਂਗੇ
0: ਹਾਂ ਟੌਰ ਕੱਢਣੀ ਵੀ ਜ਼ਰੂਰੀ ਆ
6: ਤੁਸੀਂ ਆ ਰਹੇ ਹੋ
0: ਹਾਂਜੀ ਹਾਂਜੀ ਅਸੀਂ ਵੀ ਆ ਰਹੇ ਹਾਂ
6: ਚਲੋ ਠੀਕ ਹੈ ਉਧਰ ਮਿਲਦੇ
0: ਸ਼ੁਕਰੀਆ ਸਰ ਬਹੁਤ ਧੰਨਵਾਦ ਸੋ ਹੰਸਰਾਜ ਹੰਸ ਸਾਹਿਬ ਪਰਫੋਰਮ ਕਰ ਰਹੇ ਨੇ ਅੱਜ ਲਿਵਿੰਗ ਆਰਟ ਸੈਂਟਰ ਕਿਆ ਸ਼ੋਅ ਹੋਣਾ ਹੈ ਕਿਆ ਗਾਇਕੀ ਹੋਣੀ ਹੈ ਕਿਆ ਇੱਕ ਪਿਆਰੀ ਸ਼ਾਮ ਹੋਵੇਗੀ ਸੋ ਹਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟ ਮਾਸਟਰ .ca ਟਿਕਟ ਮਾਸਟਰ .ca ਹੰਸ ਰਾਜ ਹੰਸ ਟਾਈਪ ਕਰ ਲਓ ਜਾਂ ਲਾਸਟ ਮਿੰਟ ਟਿਕਟਾਂ ਚਾਹੀਦੀਆਂ ਤੁਸੀਂ ਸਿੰਘ ਅਰਜੀਤ ਜੀ ਨੂੰ ਕਾਲ ਕਰ ਲਓ 647-448-1000 6474481000 ਫ੍ਰੀ ਹੋ ਵਿਹਲੇ ਹੋ ਤਾਂ ਤੁਸੀਂ ਜ਼ਰੂਰ ਯਾਰ ਵਧੀਆ ਜਾਓ ਸ਼ੋਅ ਦੇਖ ਕੇ ਆਓ ਪਰਿਵਾਰਕ ਸ਼ੋਅ ਹੈ ਯੂ ਹੈਵ ਅ ਗੁੱਡ ਟਾਈਮ ਜੀ 8177 ਹੈਲੋ ਗੁੱਡ ਈਵਨਿੰਗ ਜੀ
7: ਚਾਹੇ
0: ਉਦੋਂ ਕਰੋ ਚਾਹੇ ਹੁਣ ਯਾਰ ਮੈਨੂੰ ਤਾਂ ਜਦੋਂ ਕਾਲਾਂ ਖੜਕਦੀਆਂ ਨੇ ਲਾਈਨਾਂ ਫਲਾਸ਼ ਹੁੰਦੀਆਂ ਰਹਿੰਦੀਆਂ ਨੇ ਸਾਨੂੰ ਤਾਂ ਯਾਰ ਚਾਅ ਚੜ ਜਾਂਦਾ
7: ਮੈਂ ਨਾ ਭਾਜੀ ਸਾਰਾ ਦਿਨ ਗੱਡੀ ਚ ਕੰਮ ਕਰਦਾ ਵਾ ਤੇ ਮੇਰੇ ਦਿਨ ਦੀ ਸ਼ੁਰੂਆਤ ਵੀ ਤੁਹਾਡੇ ਪ੍ਰੋਗਰਾਮ ਨਾਲ ਹੁੰਦੀ ਹੈ ਤੇ ਦਿਨ ਦਾ ਅੰਤ ਵੀ ਤੁਹਾਡੇ ਪ੍ਰੋਗਰਾਮ ਨਾਲ ਹੁੰਦਾ ਮੈਂ 8 ਵਜੇ ਸ਼ੁਰੂ ਕਰਦਾ 8 ਵਜੇ ਤੁਹਾਡਾ ਪ੍ਰੋਗਰਾਮ ਚੁੱਕਦਾ
0: ਕਿਆ ਬਾਤ ਹੈ
7: 9 ਵਜੇ ਤੱਕ ਤੁਹਾਨੂੰ ਸੁਣ ਕੇ ਫਿਰ ਲਾਈਦਾ ਮੂਸੇ ਵਾਲਾ ਗੱਡੀ ਹੈ ਫਿਰ ਤੁਹਾਡਾ ਕੰਮ ਪੂਰਾ ਖਿੱਚ
0: ਕਿਆ ਬਾਤ ਹੈ ਮੂਸੇ ਵਾਲੇ ਦਾ ਹੁਣ ਜਿਹੜਾ ਹੋਲੋਗ੍ਰਾਮ ਟੂਰ ਆ ਰਿਹਾ ਉਹਦੇ ਲਈ ਵੀ ਹੋ ਜਾਓ ਰੈਡੀ
7: ਹਾਂਜੀ ਹਾਂਜੀ ਕਰਾਤੀਆਂ ਹੋਈਆਂ ਟਿਕਟਾਂ ਜੀ ਬੁੱਕ
0: ਕਰਾਤੀਆਂ ਬੁੱਕ ਜਾਣਕਾਰੀ ਮਿਲੂਗੀ ਤੁਹਾਨੂੰ ਹੋਰ ਕਿਹਦੇ ਨਾਲ ਇੰਟਰਵਿਊ ਕਰੀਏ ਯਾਰ ਤੁਹਾਡਾ ਮੈਨੂੰ ਦੱਸੋ ਹੁਣ ਮੈਂ ਥੋੜਾ ਕੈਮ ਜਿਹਾ ਹੋਇਆ ਤੇ ਇੰਟਰਵਿਊ ਹੁਣ ਕਰਿਆ ਕਰਾਂਗੇ ਚਲੋ ਛੱਡਦੇ ਛੱਡਦਾ ਫਿਰ
7: ਲੋਕੀ ਨਾ ਅੱਕੇ ਜੇ ਹੁੰਦੇ ਕੰਮ ਤੋਂ ਵੀ ਹਾਏ ਕੰਮ ਤੇ ਜਾਣਾ ਪੈਣਾ ਮੈਂ ਤਾਂ ਚਾਹੋ ਜਿਹਾ ਭੱਜਦਾ ਘਰੋਂ ਮੈਂ 5 ਵਜੇ ਦੌੜੇ ਸ਼ੁਰੂ ਕਰਦਾ ਕੰਮ 2 ਘੰਟੇ ਘਰੇ ਰੈਸਟ ਕਰ ਲਈਦੀ ਆ ਤੇ 5 ਵਜੇ ਮੂਡ ਜਿਹਾ ਬਣਾ ਕੇ ਇੱਕ ਅੱਧਾ ਗਾਣਾ ਕਰਨਾ ਅਗਲੇ ਦਾ ਸੁਣ ਕੇ ਫਿਰ 6 ਵਜੇ ਤੁਹਾਡਾ ਸ਼ੋਅ ਫਿਰ ਲਾ
0: ਲਈਦਾ
7: 3 ਘੰਟੇ ਪਤਾ ਨੀ ਲੱਗਦਾ ਕਦੋਂ ਲੰਘ ਜਾਂਦਾ
0: ਨਹੀਂ ਵਧੀਆ ਨਾਲੇ ਦੇਖੋ ਨਾਲੇ ਕੰਮ ਹੈ ਨਾਲੇ ਫਨ ਹੈ ਨਾਲੇ ਡਾਲਰ ਕਮਾਈ ਜਾ ਰਹੇ ਨਾਲੇ ਇੰਜੋਇਮੈਂਟ ਹੋ ਰਹੀ ਹੈ ਹੋਰ ਕੀ ਚਾਹੀਦਾ ਹਰੇਕ ਚੀਜ਼ ਨਾ ਤੁਹਾਡੀ ਸੋਚ ਤੇ ਟਿਕੀ ਹੋਈ ਹੈ ਹੁਣ ਜੇ ਇਹੀ ਸੋਚ ਲੈ ਕੇ ਚੱਲਣਾ ਕਿ ਯਾਰ ਮੇਰਾ ਤਾਂ ਜੀ ਨੀ ਲੱਗਦਾ ਮੈਂ ਤਾਂ ਕੰਮ ਤੇ ਜਾਣਾ ਫਿਰ ਕਿੱਥੇ ਜੀ ਲੱਗੇਗਾ ਜੇ ਵਧੀਆ ਉੱਠੋਗੇ ਹਾਂ ਯਾਰ ਅੱਜ ਤਾਂ ਡਾਲਰ ਕਮਾਏ ਜਾਣਗੇ ਤੇ ਇੱਕ ਪੋਜ਼ਿਟਿਵਿਟੀ ਨਾਲ ਜਾਓਗੇ ਫਿਰ ਤਾਂ ਆਪੇ ਇੰਜੋਏ ਕਰੋਗੇ ਧੰਨਵਾਦ ਤੇ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਸਟੂਡੀਓ ਦਾ ਨੰਬਰ 9050537 3337 9050537 3337 ਆਪਣਾ ਫੋਨ ਨੰਬਰ ਹੈ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557 ਓਕੇ ਸਾਡੇ ਨਾਲ ਜੀਵਨ ਬਾਈ ਜੁੜੇ ਨੇ ਬੋਲਟਨ ਕੀਆ ਤੋਂ ਤੇ ਕੀਆ ਦੀ ਗੱਡੀ ਤੁਸੀਂ ਦੇਖ ਲਈ ਨਾ ਤੁਸੀਂ ਕਹੋਗੇ ਬੱਲੇ ਬੱਲੇ ਬੱਲੇ ਯਾਰ ਏਡੀ ਵੱਡੀ ਟ੍ਰਾਂਸਫਰਮੇਸ਼ਨ ਕੀਤੀ ਹੈ ਕੀਆ ਨੇ ਕੀਆ ਦਾ ਹੁਣ ਡਿਜ਼ਾਈਨ ਕੀਆ ਦੀ ਟੈਕਨੋਲੋਜੀ ਕੀਆ ਦੇ ਫੀਚਰ ਤੁਹਾਨੂੰ ਟੈਕਨੋਲੋਜੀ ਸੇਫਟੀ ਕੰਫਰਟ ਫੀਚਰਸ ਮਿਲ ਰਹੇ ਆ ਬਹੁਤ ਹੀ ਕਮਾਲ ਦੀ ਪ੍ਰਾਈਸਡ ਸਟਰੋਂਗ ਵੈਲਿਊ ਫੋਰ ਯੋਰ ਮਨੀ ਤੇ ਹੁਣ ਕੀਆ ਨੇ ਇੰਨਾ ਆਪਣੇ ਆਪ ਨੂੰ ਟ੍ਰਾਂਸਫਾਰਮ ਕਰ ਲਿਆ ਕਿ ਕੀਆ ਦਾ ਟੈਲੀਰਾਈਡ EV9 ਸਪੋਰਟਾਜ ਕਾਰਨੀਵਲ ਹੋਰ ਬੜੀਆਂ ਗੱਡੀਆਂ ਦੇਖੋਗੇ ਕੀਆ ਦੀਆਂ ਤੁਹਾਨੂੰ ਦੇਖੋ ਯਕੀਨ ਹੀ ਨਹੀਂ ਹੋਣਾ ਵਾਕਈ ਯਾਰ ਇਹ ਕੀਆ ਹੀ ਆ ਬੜੀ ਲਾਈਨ ਐਪ ਹੈ ਕੰਪੈਕਟ ਗੱਡੀਆਂ ਫੈਮਿਲੀ SUV ਮਿੰਨੀ ਵੈਨ ਹਾਈਬ੍ਰਿਡਸ ਫੁੱਲੀ ਇਲੈਕਟ੍ਰਿਕ ਤੇ ਕੀਆ ਕਮਾਲ ਹੈ ਤੇ ਬੋਲਟਨ ਕੀਆ ਤੋਂ ਜੀਵਨ ਸਾਡੇ ਨਾਲ ਨੇ ਤੇ ਜੀਵਨ ਹੁਣ ਜਾਣਕਾਰੀ ਦੇਣਗੇ ਜੀਵਨ ਕਿਵੇਂ ਹੋ ਕੀਆ
8: ਬਹੁਤ ਵਧੀਆ ਵੀਰੇ ਤੁਸੀਂ ਦੱਸੋ ਜੀ
0: ਬਹੁਤ ਵਧੀਆ ਯਾਰ ਬੱਲੇ ਬੱਲੇ ਆ ਜੀਵਨ ਮੈਂ ਜਦੋਂ ਹੁਣ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਕੀਆ ਬਾਰੇ ਮੈਂ ਨਾ ਕਿਹਾ ਵੀ ਚੱਲ ਦੇਖਦੇ ਆ ਮੈਂ ਕੀਆ ਦੀਆਂ ਗੱਡੀਆਂ ਦੇਖੀਆਂ ਤੇ ਯਾਰ ਮੈਂ ਇੰਨਾ ਇੰਪ੍ਰੈਸ ਹੋਇਆ ਵੀ ਕਿਆ ਕਮਾਲ ਦਾ ਡਿਜ਼ਾਈਨ ਆ ਕਿੰਨੇ ਫੀਚਰ ਨੇ ਸੋ ਥੋੜੇ ਦੱਸੋ ਕਿ ਕੀਆ ਨੇ ਕੀ ਕੀ ਅਪਡੇਟਸ ਕੀਤੀਆਂ
8: ਕੀਆ ਦੀ ਨਾ ਮੈਂ ਵੈਨ ਬਾਰੇ ਦੱਸਦਾ ਤੁਹਾਨੂੰ ਕੀਆ ਦੀ ਜਿਹੜੀ ਵੈਨ ਕਾਰਨੀਵਲ ਆ ਇਸ ਵੇਲੇ ਨੰਬਰ 1 ਵੱਲ ਨੂੰ ਜਾ ਰਹੀ ਆ ਉਹ ਸੋ ਟਿਓਟਾ ਕੋਲੇ ਵੀ ਵੈਨ ਸੀਗੀ ਹੋਂਡਾ ਕੋਲੇ ਵੀ ਵੈਨ ਸੀਗੀ ਬਟ ਜੋ ਕੀਆ ਦਾ ਪ੍ਰਾਈਸ ਪੁਆਇੰਟ ਆ ਟਿਓਟਾ ਜੋ ਸਾਡੀ ਟੌਪ ਟ੍ਰਿਮ ਆ ਉਹਦੇ ਸੇਮ ਪ੍ਰਾਈਸ ਤੇ ਤੁਹਾਨੂੰ ਟਿਊਟਾ ਦੀ ਜਾਂ ਹੋਂਡਾ ਦੀ ਬੇਸ ਟ੍ਰਿਮ ਮਿਲਣੀ ਆ। ਸੋ ਟੋਪ ਟ੍ਰਿਮ ਦੇ ਵਿੱਚ ਕੀ ਹੈ ਜੀ, ਵਿਚਾਲੇ ਮਿਡਲ ਰੋ ਦੇ ਵਿੱਚ ਰਿਕਲਾਈਨਰ ਸੋਫੇ ਲੱਗੇ ਹੋਏ ਆ, ਸੀਟਾਂ ਨਹੀਂ ਲੱਗੀਆਂ ਹੋਈਆਂ।
0: ਕੀ ਬਾਤ ਹੈ।
8: ਸੋ ਵਿਚਾਲੇ ਕੈਮਰਾ ਵੀ ਲੱਗਿਆ ਹੋਇਆ, ਜਿੱਦਾਂ ਹੁਣ ਬੱਚੇ ਮਿਡਲ ਰੋ ਚ ਬੈਠੇ ਆ, ਤੁਹਾਡੀ ਫਰੰਟ ਸਕਰੀਨ ਤੇ ਚੱਲਦੀ ਗੱਡੀ ਦੇ ਤੁਹਾਨੂੰ ਸਾਰੇ ਪੰਜ ਪੈਸੰਜਰ ਦਾ ਵਿਊ ਵੀ ਨਾਲ ਆਉਂਦਾ ਵਾ, ਬਿਲਟ ਇਨ ਫੀਚਰ ਆ।
0: ਇਹ ਦੇਖੋ ਜੀਵਨ, ਏਸੀ ਮੈਂ ਯਾਰ ਐਮਾਜ਼ਾਨ ਤੋਂ ਕੋਈ ਕੈਮਰਾ ਜਿਹਾ ਮੰਗਾਇਆ, ਉਹ ਪਲੱਗ ਇਨ ਕਰਨਾ ਪੈਂਦਾ, ਫਿਰ ਉਹ ਚੰਗੀ ਤਰ੍ਹਾਂ ਕੁਝ ਦਿਸਦਾ ਨਹੀਂ ਹੈਗਾ। ਅੱਛਾ, ਇਹ ਬਿਲਟ ਇਨ ਹੀ ਕੈਮਰੇ ਨੇ ਹੈ?
8: ਇਹ ਬਿਲਟ ਇਨ ਕੈਮਰਾ ਲੱਗਿਆ ਵਾ। ਸੋ ਹੀਟਡ ਸੀਟਾਂ ਫਰੰਟ ਤੇ ਵੀ ਆ, ਬੈਕ ਤੇ ਵੀ ਆ, ਕੂਲਿੰਗ ਸੀਟਾਂ ਫਰੰਟ ਤੇ ਵੀ ਆ ਤੇ ਬੈਕ ਤੇ ਵੀ ਆ। ਸੋ
0: ਫੀਚਰ
8: ਇੰਨੇ ਆ ਕਿ ਸਮਝ ਨਹੀਂ ਆ ਰਹੀ। ਮਤਲਬ ਡਿਸਪਲੇ ਸਕਰੀਨ ਦੀ ਗੱਲ ਕਰੀਏ, ਜਿਹੜੀ ਫਰੰਟ ਤੇ ਲੱਗੀ ਆ, 30 ਇੰਚ ਦੀ ਡਿਸਪਲੇ ਸਕਰੀਨ ਲੱਗੀ ਆ।
0: ਲੌਂਗ
8: ਟ੍ਰਿਪ ਤੇ ਜਾਣਾ ਜਾਂ ਬੱਚਿਆਂ ਲਈ ਆਪਾਂ ਨੂੰ ਵੈਨ ਚਾਹੀਦੀ, ਖੁੱਲੀ ਡੁੱਲੀ ਵੈਨ ਚਾਹੀਦੀ ਹੈ ਸਮਾਨ ਢੋਣ ਲਈ। ਮਤਲਬ ਕਾਰਨੀਵਾਲ ਦਾ ਪ੍ਰਾਈਸ ਪੁਆਇੰਟ, ਕਾਰਨੀਵਾਲ ਦੇ ਫੀਚਰ ਪੋਸੀਬਲ ਨਹੀਂ ਗਾ, ਕੋਈ ਵੀ ਹੋਰ ਬ੍ਰਾਂਡ ਇਹਨੂੰ ਬੀਟ ਕਰ ਰਿਹਾ ਟੈਕਨੋਲੋਜੀ ਦੇ ਵਿੱਚ। ਸੋ ਵਾਰੰਟੀ ਦੀ ਗੱਲ ਕਰੀਏ, 5 ਸਾਲਾਂ ਦੀ 1,00,000 ਕਿਲੋਮੀਟਰ ਦੀ ਵਾਰੰਟੀ ਮਿਲਦੀ ਹੈ ਪੂਰੀ ਗੱਡੀ ਦੀ।
0: ਵੈਰੀ ਗੁੱਡ।
8: ਵਾਰੰਟੀ ਦੇ ਵਿੱਚ ਵੀ ਸਟਰੋਂਗ ਆ, ਰਿਲਾਇਬਿਲਟੀ ਦੇ ਵਿੱਚ ਵੀ, ਚਾਹੇ ਤੁਸੀਂ ਗੂਗਲ ਤੇ ਪਾ ਕੇ ਦੇਖ ਲਓ, ਕਈ ਜੈਪਨੀਜ਼ ਮਾਡਲ ਤੋਂ ਉੱਤੇ ਰਿਲਾਇਬਲ ਕੀਆ ਕਿਹਾ ਜਾ ਰਿਹਾ ਵਾ। ਰਿਲਾਇਬਿਲਟੀ ਦੇ ਵਿੱਚ ਇਹਦਾ ਖਰਚਾ ਕਾਫੀ ਘੱਟ ਆ। ਕੀਆ ਨੇ ਨਾ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਕੁਛ ਫਿਕਸ ਕੀਤਾ ਵਾ, ਜਿਹੜੇ ਪਹਿਲਾਂ ਪ੍ਰੋਬਲਮ ਹੁੰਦੀਆਂ ਸੀਗੀਆਂ। ਸੋ ਹੁਣ ਦੀ ਘੜੀ ਦੇ ਵਿੱਚ ਨਵੀਆਂ ਗੱਡੀਆਂ ਚ ਫੀਚਰ ਇੰਨੇ ਜ਼ਿਆਦੇ ਆ ਕਿ ਲੋੜ ਤੋਂ ਵੱਧ ਫੀਚਰ ਪਾਤੇ ਆ ਤੇ ਪ੍ਰਾਈਸ ਬਹੁਤ ਸਸਤਾ ਵਾ। ਲੈਦਰ ਦੀਆਂ ਸੀਟਾਂ ਦੀ ਗੱਲ ਕਰੀਏ, ਰੀਅਲ ਲੈਦਰ ਪਾਇਆ ਹੋਇਆ, ਲੈਦਰ ਇੱਟ ਵੀ ਨੀ ਪਾਇਆ ਹੋਇਆ।
0: ਨਹੀਂ ਜੀ ਯਾਰ, ਨਾਲੇ ਜੀਵਨ ਜੇ ਤੁਸੀਂ ਓਬਵੀਅਸਲੀ ਤੁਹਾਨੂੰ ਜ਼ਿਆਦਾ ਪਤਾ, ਬਟ ਜਿਹੜੀ ਇਹ ਕਾਰ ਰੇਟਿੰਗਸ ਕਰਦੇ ਨੇ, ਜਿਵੇਂ ਹੁਣ ਬਹੁਤ ਸਾਰੀਆਂ ਵੈਬਸਾਈਟਸ ਨੇ, ਉਹਨਾਂ ਨੇ ਵੀ ਇਹ ਕੀਆ ਕਾਰਨੀਵਲ ਦੀ ਵੈਨ ਨੂੰ ਮੈਨੂੰ ਲੱਗਦਾ ਕਿ ਟੌਪ ਆਫ ਦਾ ਲਾਈਨ ਰੇਟਿੰਗ ਦਿੱਤੀ ਹੋਈ ਹੈ ਸਾਰਿਆਂ ਨੇ।
8: ਵੈਨ ਦੇ ਵਿੱਚ ਇਹ ਨੰਬਰ 1 ਤੇ ਚੱਲ ਰਹੀ ਹੈ ਇਸ ਵੇਲੇ।
0: ਬਾਤ ਸੋ ਜਿਹੜੀਆਂ ਫੈਮਿਲੀਜ਼ ਨੇ, ਤੁਹਾਡੇ ਬੱਚੇ ਨੇ, ਤੇ ਤੁਸੀਂ ਇੱਕ ਵੈਨ ਦੀ ਭਾਲ ਚੋਂ, ਦੇਖੋ ਇੱਕ ਵਾਰ ਜਾ ਕੇ ਦੇਖ ਕੇ ਆਓ। ਮੈਂ ਵਾਅਦਾ ਕਰਦਾ, ਕੋਈ ਹੋਰ ਬ੍ਰਾਂਡ ਦੀ ਵੈਨ ਦੇਖ ਰਹੀ ਸੀ ਜੋ ਬਾਹਰੋਂ ਲੁੱਕ ਹੈ, ਐਕਸਟੀਰੀਅਰ ਤੁਸੀਂ ਕਹੋਗੇ ਬੱਲੇ ਯਾਰ ਕਿਆ ਸ਼ਾਨਦਾਰ ਇਹਨਾਂ ਨੇ ਚੇਂਜਸ ਕੀਤੀਆਂ ਨੇ, ਸ਼ੇਪ ਹੀ ਬਹੁਤ ਵਧੀਆ, ਤੇ ਇੰਟੀਰੀਅਰ ਜਿਵੇਂ ਹੁਣ ਗੱਲਬਾਤ ਕੀਤੀ ਹੋਈ ਹੈ ਜੀਵਨ ਨੇ, ਮੈਂ ਕਹਿੰਦਾ ਕਿ ਐਮਰੇਟਸ ਦੀ ਜਿਹੜੀ ਫਸਟ ਕਲਾਸ ਹੈ ਤੁਸੀਂ ਉਹ ਯਾਦ ਕਰੋਗੇ। ਸੋ ਫਸਟ ਕਲਾਸ ਦੀਆਂ ਸੀਟਾਂ ਨੇ ਤੇ ਇੰਟੀਰੀਅਰ ਬਹੁਤ ਕਮਾਲ ਦਾ। ਸੋ ਕੀਆ ਕਾਰਨੀਵਲ, ਐਂਡ ਜੀਵਨ ਨੇ ਨੰਬਰ ਵੀ ਨਾਲ ਦੀ ਨਾਲ ਦੇ ਦਿਓ।
8: ਨੰਬਰ ਵੀ ਦਿੰਦਾ ਜੀ, ਇੱਕ ਨਾ ਇਹਦੇ 'ਚ ਗੈਸ ਵੀ ਆਉਂਦੀ ਆ ਤੇ ਹਾਈਬ੍ਰਿਡ ਵੀ ਆਉਂਦੀ ਆ। ਸੋ ਵੱਡੀ ਚੀਜ਼ ਕੀ ਆ ਕਿ ਗੈਸ ਦੀ ਸੇਵਿੰਗ ਵੀ ਤੁਹਾਨੂੰ ਮਿਲਦੀ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਹਾਈਬ੍ਰਿਡ ਆਪਸ਼ਨ ਮਿਲਦੀ ਆ। ਆਲਮੋਸਟ ਇੱਕ ਟੈਂਕ ਦੇ ਵਿੱਚ ਤੁਸੀਂ 900,000 ਕਿਲੋਮੀਟਰ ਤੱਕ ਚਲਾਉਂਦੇ ਹੋ। ਸੋ ਇੰਨੀ ਵਧੀਆ ਐਵਰੇਜ ਇੱਕ ਵੈਨ ਤੋਂ ਨਹੀਂ ਐਕਸਪੈਕਟਡ ਹੋ ਸਕਦੀ। ਹਾਈਬ੍ਰਿਡ ਵੀ ਮਿਲਦੀ ਹੈ। ਨੰਬਰ ਮੇਰਾ ਹੈਗਾ ਜੀ 6476787546746487 ਤੇ ਕੀਆ ਦੇ ਵਿੱਚ ਆਪਣੇ ਕੋਲ ਹੁਣ ਸਡੈਨ ਵੀ ਆਉਂਦੀ ਹੈ ਜੀ, ਜਿਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਸਿਰਫ 25,295 ਤੋਂ। 25,000 ਦੇ ਵਿੱਚ ਤੁਹਾਨੂੰ ਸਡੈਨ ਮਿਲਦੀ ਹੈ 2026 ਦਾ ਮਾਡਲ। ਉਹਦੀ ਵੀ ਸਕਰੀਨ ਦੀ ਗੱਲ ਕਰੀਏ, ਡਿਸਪਲੇ ਪੈਨਲ 30 ਇੰਚ ਦਾ ਲੱਗਿਆ ਹੋਇਆ। ਸੋ 25,000 ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਅਗੇਨ ਇੰਨੇ ਫੀਚਰ ਮਿਲ ਰਹੇ ਆ, ਬ੍ਰੈਂਡ ਨਿਊ ਗੱਡੀ ਮਿਲ ਰਹੀ ਆ, 5 ਸਾਲ 1,00,000 ਕਿਲੋਮੀਟਰ ਦੀ ਵਾਰੰਟੀ ਮਿਲਦੀ ਆ। ਉਹਦੇ ਤੋਂ ਬਾਅਦ ਵੀ ਆਪਣੇ ਕੋਲ 5-ਸੀਟਰ SUV ਇੰਨੇ ਜ਼ਿਆਦਾ ਸੋਹਣੇ ਸੋਹਣੇ ਹੈਗੇ ਆ, ਕਿਉਂਕਿ ਕੀਆ ਨੇ ਨਾ ਪਿਛਲੇ 3 ਸਾਲਾਂ ਚ ਆਡੀ ਦੇ ਡਿਜ਼ਾਈਨਰ ਹਾਇਰ ਕੀਤੇ ਆ, ਜਿਨ੍ਹਾਂ ਨੇ ਆ ਕੇ ਸਾਰੀਆਂ ਗੱਡੀਆਂ ਦੀ ਸ਼ੇਪ ਤੇ ਲੋਗੋ ਯੂਰੋਪੀਅਨ ਸਟਾਈਲ ਕਰਤਾ।

0: ਦੀ ਮਸਾਈ ਡਰਾਈਵ ਹੈ 12080 ਐਲਬੀਅਨ ਵੌਨ ਰੋਡ ਬੋਲਟਨ ਦੇ ਵਿੱਚ, ਬੋਲਟਨ ਕੀਆ, ਤੇ ਸਿੱਧਾ ਅਸੀਂ ਤੁਹਾਨੂੰ ਨੰਬਰ ਦੇ ਰਹੇ ਹਾਂ ਕੀਆ ਦੇ ਸੀਈਓ। ਸੋ ਬੋਲਟਨ ਕੀਆ ਦੇ ਸੀਈਓ ਜੀਵਨ ਨੂੰ ਕਾਲ ਕਰ ਲਓ ਵੀਕਐਂਡ ਤੇ। ਮੈਂ ਬਸ ਚਾਹੁੰਦਾ ਕਿ ਤੁਸੀਂ ਗੱਡੀ ਇੱਕ ਕਿਰਾ ਜਾ ਕੇ ਦੇਖ ਕੇ ਆਓ, ਇੰਟੀਰੀਅਰ ਦੇਖੋ, ਫੀਚਰ ਦੇਖੋ, ਸ਼ੇਪ ਦੇਖੋ। 6476782754, 6476782754, 647-678-2754, 6476782754। ਜੀਵਨ ਥੈਂਕ ਯੂ।
1: ਹੋਰ ਐਡ ਕਰਨੀ?
0: ਹਾਂਜੀ ਜੀ, ਕਰੋ ਜੀ ਕਰੋ।
1: ਸੋ ਇੰਟਰਸੈਕਸ਼ਨ ਆਪਣਾ ਪੈਂਦਾ ਜੀ ਮੇਫੀਲਡ ਐਂਡ ਹਾਈਵੇ 50 ਦਾ। ਸੋ ਬ੍ਰੈਂਪਟਨ ਨੂੰ ਜਿੱਦਾਂ ਕਹਿ ਦੋ 10 ਮਿੰਟ ਲੱਗਣੇ। ਸੋ ਮੇਫੀਲਡ ਐਂਡ ਹਾਈਵੇ 50 ਸਾਰਿਆਂ ਨੂੰ ਪਤਾ ਹੀ ਆ। ਸੋ ਕੀਆ ਦੇ ਵਿੱਚ ਆਪਣੀ ਲੀਜ਼ ਦੇ ਵੀ ਨੰਬਰਸ ਬਹੁਤ ਜ਼ਿਆਦਾ ਐਗਰੈਸਿਵ ਆ। ਸੋ ਕੋਈ ਵੀ ਗੱਡੀ ਤੁਸੀਂ ਲੈਣੀ ਹੈ, ਚਾਹੇ 3 ਸਾਲ ਦੀ ਲੀਜ਼ ਲੈ ਲਓ, ਚਾਹੇ 4 ਦੀ ਲੈ ਲਓ, ਚਾਹੇ 5 ਦੀ ਲੈ ਲਓ, ਸੋ ਲੀਜ਼ ਵੀ ਬਹੁਤ ਜ਼ਿਆਦਾ ਕੀਆ ਦੀ ਐਗਰੈਸਿਵ ਚੱਲ ਰਹੀ ਆ। ਆਲਮੋਸਟ 50-50 ਦੀ ਰੇਂਜ ਦੇ ਵਿੱਚ ਚੱਲ ਰਹੇ ਨੰਬਰ। ਬਾਕੀ ਬ੍ਰੈਂਡ ਦੇ ਵਿੱਚ ਲੀਜ਼ ਬਹੁਤ ਵੀਕ ਹੁੰਦੀ ਆ। ਸੋ ਕੀਆ 'ਚ ਤੁਹਾਨੂੰ ਲੀਜ਼ ਵੀ ਬਹੁਤ ਸਟਰੋਂਗ ਮਿਲਣੀ ਆ।
0: ਵੈਰੀ ਗੁੱਡ। ਨੰਬਰ ਇਜ਼ 6476782754। ਜੀਵਨ ਥੈਂਕ ਯੂ।
1: ਥੈਂਕ ਯੂ ਜੀ।
0: ਓਕੇ, ਸੋ ਆਜੋ ਫਿਰ, ਇੱਕ ਰਿਕੁਐਸਟ ਆਈ ਸੀ, ਸੁਣੋ।

ਵਾਹ ਵੀ ਵਾਹ ਆਰਨੇ ਸਾਹਿਬ, ਕੋਈ ਨਾ ਤੁਹਾਡੀ ਵੀ ਗੱਲ ਕਰਾਂਗੇ। ਆਰਨੇ ਥੋੜੇ ਆ ਰਹੇ ਹੈ ਯਾਰ, ਮੈਨੂੰ ਲੱਗਦਾ ਇੱਥੇ ਕੋਈ ਨਾ, ਤੇ ਉਹਦੀ ਜਾਣਕਾਰੀ ਪ੍ਰਭ ਹੁਣੇ ਦੇਣਗੇ ਅਗਲੇ ਸ਼ੋਅ ਦੇ ਵਿੱਚ। ਸੋ ਹੰਸ ਰਾਜ ਹੰਸ, ਹੰਸ ਜੀ ਦਾ ਸ਼ੋਅ ਸ਼ੁਰੂ ਹੋ ਰਿਹਾ ਘੰਟੇ ਕੁ ਤੱਕ। ਤੁਸੀਂ ਮਿਸੀ ਸਾਗਰ ਦੇ ਨੇੜੇ ਤੇੜੇ ਹੋ, ਤੁਸੀਂ ਲਿਵਿੰਗ ਆਰਟ ਸੈਂਟਰ ਦੇ ਨੇੜੇ ਤੇੜੇ ਹੋ, ਸ਼ੋਅ ਤੇ ਜਾਣਾ, ਸਿੰਘ ਹਰਜੀਤ ਜੀ ਨੂੰ ਕਾਲ ਕਰੋ, ਫੋਨ ਘੁਮਾਓ ਹੁਣੇ। ਕੁਛ ਹਰਜੀਤ ਜੀ ਸੁਣੀ ਲਈਏ ਕਿ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਤੇ ਫਿਰ ਜਦੋਂ ਹੰਸ ਜੀ ਆਉਣਗੇ ਤੇ ਲਾਉਣਗੇ ਸੁਰਾਂ ਤੇ ਕਹਿਣਗੇ

ਸੋ ਟਿਕਟਸ ਲਿਮਿਟਡ ਜੀਆਂ ਨੇ, ਮੈਂ ਕਹਿੰਦਾ ਚੱਕ ਲਓ ਟਿਕਟਾਂ, ਦੇਖੋ ਸ਼ੋਅ ਤੇ ਹੰਸ ਜੀ ਦੀ ਗਾਇਕੀ ਦਾ ਆਨੰਦ ਮਾਣੋ ਯਾਰ। ਲਿਵਿੰਗ ਆਰਟ ਸੈਂਟਰ, ਫ੍ਰੀ ਪਾਰਕਿੰਗ ਹੈ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਟਿਕਟ ਮਿਲ ਜੂਗੀ। ਹਰਜੀਤ ਜੀ ਨੂੰ ਫੋਨ ਕਰ ਲਓ ਹੁਣੇ, 647-448-1000। ਵਿਹਲੇ ਬੈਠੇ ਹੋ ਘਰੇ ਯਾਰ, ਨਿਕਲੋ ਘਰੋਂ, ਘਰ ਵਾਲੀ ਨੂੰ ਲੈ ਜਾਓ, ਜੇ 5-7 ਯਾਰ ਦੋਸਤ ਨੇ ਤੁਸੀਂ ਯਾਰ ਯਾਰ ਦੋਸਤ ਇਕੱਠੇ ਹੋ ਕੇ ਚੱਲ ਜਾਓ ਤੇ ਵਧੀਆ ਸ਼ੋਅ ਦਾ ਆਨੰਦ ਲਓ। ਐਵੇਂ ਸਾਨੂੰ ਘਰੇ ਬਹਿਣਾ, ਫਰਾਈਡੇ ਦੀ ਬਹੁਤ ਪਿਆਰੀ ਜੀ ਇੱਕ ਸ਼ਾਮ ਹੈ। ਸੋ ਨੰਬਰ ਹੈ 647-448-1000, 647-448-1000, 647-448-1000, 647-448-1000 ਤੇ ਕਾਲ ਤੁਸੀਂ ਜ਼ਰੂਰ ਕਰੋ। ਇੱਕ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਕਿ ਤੁਸੀਂ ਐਨਕਾਂ ਲੈਣੀਆਂ ਨੇ ਤਾਂ ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਈਵਰ ਦੇ ਰੋਮੀ ਬਾਈ ਨੂੰ ਕਾਲ ਕਰ ਲਓ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਦੇ ਆ। 9057933937 ਬਿਯੋਂਡ ਆਈਵਰ, 9057933937 ਬਿਯੋਂਡ ਆਈਵਰ, ਰੋਮੀ ਭਾਜੀ। ਤੇ ਇੱਕ ਰੋਇਲ ਆਟੋ ਸੈਂਟਰ ਦਾ ਬੜਾ ਪਿਆਰਾ ਜਿਹਾ ਮੈਸੇਜ ਹੁੰਦਾ, ਓਨੈਸਟ ਅਫੋਰਡੇਬਲ ਐਂਡ ਰਿਲਾਇਬਲ ਸਰਵਿਸ। ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਤੁਹਾਡੇ ਲਈ ਅਵੇਲੇਬਲ ਨੇ। ਅਗਰ ਤੁਸੀਂ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟਰਾਂਸਮਿਸ਼ਨ ਦਾ ਕੰਮ ਹੈ, ਗੱਲ ਕੀ ਗੱਡੀ ਦਾ ਪੈ ਗਿਆ ਪੰਗਾ, ਤਾਂ ਪੰਗਾ ਇਜ਼ ਨੋਟ ਚੰਗਾ। ਸੋ ਗੱਡੀ ਦਾ ਕੋਈ ਵੀ ਕੰਮ ਹੈ ਕਰਾ ਲਓ, ਰੋਇਲ ਆਟੋ ਸੈਂਟਰ, ਸਟੀਲਸ ਐਂਡ ਮੈਲਨੀ, 9057991478, 9057991478, ਤੇ ਤੁਸੀਂ ਰੋਇਲ ਆਟੋ ਸੈਂਟਰ ਦੇ ਨਾਲ ਸੰਪਰਕ ਕਰ ਲਓ ਤੇ ਤੁਹਾਡੇ ਲਈ ਰਾਜ ਭਾਜੀ ਅਵੇਲੇਬਲ ਨੇ ਤੇ ਵਧੀਆ ਸਰਵਿਸ ਮਿਲੂ। ਇੰਡੀਆ ਕੌਣ ਕੌਣ ਜਾ ਰਿਹਾ ਤੁਸੀਂ ਇਹ ਕਹਿੰਦੇ ਹੋ ਕਿ ਨਵੀਂ ਆਹ ਪੁੱਛੋ ਕਿ ਕਿਹੜਾ ਨਹੀਂ ਜਾ ਰਿਹਾ। ਇੰਡੀਆ ਦੀਆਂ ਟਿਕਟਾਂ ਦਾ ਧੜਾ ਧੜ ਵਿਕ ਰਹੀਆਂ ਨੇ, ਸਾਰਿਆਂ ਨੂੰ ਹੁਣ ਚਾਅ ਯਾਰ ਕਿ ਮਸਾਂ ਸਰਦੀਆਂ ਜੀ ਆਈਆਂ ਤੇ ਲਾ ਕੇ ਆਈਏ ਟਾਈਮ। ਸੋ ਇੱਕ ਡੀਲ ਦੱਸਦਾ ਮੈਂ ਤੁਹਾਨੂੰ, ਜਿਨ੍ਹਾਂ ਨੇ 5-6 ਮਹੀਨੇ ਲਾ ਕੇ ਆਉਣੇ ਆ, ਨਵੰਬਰ 'ਚ ਜਾਓ ਤੇ ਤੁਸੀਂ ਅਪ੍ਰੈਲ 'ਚ ਮੁੜੇ ਆਓ, ਦੋ ਟੈਚੀ ਮਿਲ ਰਹੇ ਆ 1580 ਦੇ ਵਿੱਚ, ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ 905-796-9800, ਦੁਆਬਾ ਟਰੈਵਲ ਵਾਲੇ ਦਾ ਨੰਬਰ ਹੈ 9057967800 ਦੁਆਬਾ ਟਰੈਵਲ। ਮੈਂ ਹੁਣੇ ਜੋਸ਼ ਸਿੱਧੂ ਹੁਣਾਂ ਦੀ ਰੀਮਿਕਸ ਲਈ, ਜਿਹੜਾ ਮੁੰਡਾ ਸਰਬ ਹੈ ਉਹਦੀ ਵੀ ਲਾਉਂਦੇ ਆ, ਤੇ ਉਹਦੀ ਲਾਉਂਦੇ ਆ ਅੱਖੀਆਂ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ। ਸੁਣੇ ਯਾਰ ਮੁੰਡਾ ਬਹੁਤ ਸੋਹਣਾ ਕੰਮ ਕਰਦਾ, ਮੈਂ ਬੜਾ ਇਹਦੀ ਰੀਮਿਕਸਿਸ ਨੂੰ ਇੰਜੋਏ ਕਰ ਰਿਹਾ। ਤੇ ਕਿਸੇ ਨੇ ਲਿਖਿਆ ਇਹ ਗਾਣਾ ਜਿੰਨਾ ਮਰਜ਼ੀ ਸੁਣ ਲਵੋ ਕਦੇ ਮਨ ਨਹੀਂ ਭਰਦਾ, ਤੇ ਕਹਿੰਦੇ ਕਿ ਆਲ ਟਾਈਮ ਫੇਵਰੇਟ। ਸੋ ਸੁਣਦੇ ਹਾਂ, ਕਿਸੇ ਨੇ ਲਿਖਿਆ ਆਈ ਗੈਸ ਯੂ ਆਰ ਫਸਟ ਟੂ ਰੀਮਿਕਸ ਹਰਭਜਨ ਮਾਨ, ਕਿਉਂਕਿ ਹਰਭਜਨ ਮਾਨ ਸਾਹਿਬ ਐਸੇ ਆਰਟਿਸਟ ਨੇ ਜਿਹੜੇ ਯਾਰ ਓਰੀਜਨਲੀ ਗਾਣੇ ਇੰਨੇ ਵਧੀਆ ਰੀਮਿਕਸ ਘੱਟ ਹੀ ਕੀਤੇ ਗਏ ਨੇ, ਪਰ ਸੁਣਦੇ ਆ ਇਹਦੇ ਦੋ ਕੁ ਬੋਲ। ਤੇ ਇਹ ਗਾਣਾ ਜਿਹੜਾ ਮੈਂ ਲਾ ਰਿਹਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਰਾਜਵੰਤ ਕੌਰ ਜੀ ਵੱਲੋਂ, ਤੇ ਰਾਜਵੰਤ ਤੁਹਾਨੂੰ ਏਡਾ ਵੱਡਾ ਡਿਸਕਾਊਂਟ ਲੈ ਕੇ ਦੇ ਰਿਹਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਕਿ ਛੱਡੀ ਗੱਲਾਂ ਦੋ। 25-30 ਕੰਪਨੀਆਂ ਤੋਂ ਐਸਟੀਮੇਟ ਲੈ ਕੇ 30-35% ਦਾ ਡਿਸਕਾਊਂਟ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਚ। ਰਾਜਵੰਤ 6476744735, 6476744735, ਅੱਖੀਆਂ।

0: ਹੋਗੀ ਨਾ ਬੱਲੇ ਬੱਲੇ ਕਿਹਾ ਯਾਰ ਮੁੰਡੇ ਨੇ ਰੀਮੇਕਸ ਬੜਾ ਵਧੀਆ ਕੀਤਾ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੋੜੀ ਸੋ ਪਵਾਰ ਸਾਹਿਬ ਕਿਵੇਂ ਹੋ?
1: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੜ ਰਹੇ ਜਿਹੜੇ ਸਾਰੇ ਭੈਣਾਂ, ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਤੇ ਵੀਕਐਂਡ ਦੀਆਂ ਸ਼ੁਭ ਇਛਾਵਾਂ ਸਾਰਿਆਂ ਨੂੰ ਜੀ। ਤੇ ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ, ਕਿਸੇ ਭੈਣ ਭਰਾ ਦਾ ਵੀਕਐਂਡ ਤੇ ਮਿਲਣਾ ਚਾਹੁੰਦੇ ਆ, ਕਾਲ ਕਰ ਲਓ, ਆਪਾਂ ਕਾਲ ਬੈਠ ਕੇ ਗੱਲਬਾਤ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ਼ ਆ, ਰੀਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ, ਤੇ ਕਾਲ ਕਰ ਲਈ, ਨੰਬਰ ਹੈ 6478987 31। ਜਿਹੜੀਆਂ ਕੱਲ ਪਰਸੋਂ ਦੋ ਤਿੰਨ ਕਾਲਾਂ ਵੀ ਆਈਆਂ ਉਹਦੇ ਬਾਰੇ ਮੈਂ ਰਿਗਾਰਡਿੰਗ ਗੱਲ ਕਰੂੰਗਾ ਕਿ ਬਹੁਤ ਸਾਰੇ ਭੈਣਾਂ ਦੀਆਂ ਕਾਲਜ ਇਸ ਤਰ੍ਹਾਂ ਦੀਆਂ ਆਉਂਦੀਆਂ ਜੀ, ਸਾਡੀ ਪ੍ਰੋਪਰਟੀ ਜਿਹੜੀ ਹੈ ਜੀ ਪਾਵਰ ਆਫ ਸੇਲ ਤੇ ਜਾ ਰਹੀ ਹੈ, ਸਾਡੀ ਜਿਹੜੀਆਂ ਕਿਸ਼ਤਾਂ ਮਿਸ ਹੋ ਗਈਆਂ ਜਾਂ ਸਾਡਾ ਕੁਛ ਕੋਈ ਵੀ ਕਾਰਨ ਹੋ ਸਕਦਾ ਉਹਦੇ ਵਿੱਚ, ਜਦੋਂ ਬੈਂਕ ਦੀਆਂ ਆਪਣੀਆਂ ਇੰਸਟਾਲਮੈਂਟ ਮਿਸ ਹੋ ਜਾਣ ਤੇ ਬੈਂਕ ਉਹਨਾਂ ਨੂੰ ਪਾਵਰ ਆਫ ਸੇਲ ਤੇ ਲੈ ਜਾਂਦਾ ਹੈ, ਪਰ ਉਹਦੇ ਵਿੱਚ ਸਾਡੇ ਕੋਲ ਟਾਈਮ ਹੁੰਦਾ ਆ। ਇਹ ਨਹੀਂ ਕਿ ਸਾਡੇ ਕੋਲ ਰਾਈਟ ਵੇ ਬੈਂਕ ਜਿਹੜੀ ਹੈ ਪਾਵਰ ਆਫ ਸੇਲ ਤੇ ਤੁਹਾਨੂੰ ਲਾ ਦਿੰਦਾ ਹੈ, ਉਹਦੇ ਵਿੱਚ ਟਾਈਮ ਹੁੰਦਾ, ਤੁਹਾਨੂੰ ਟਾਈਮ ਦਿੱਤਾ ਜਾਂਦਾ ਆ। ਅਗਰ ਉਸ ਟਾਈਮ ਦੇ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਕਾਲ ਕਰ ਲਓ, ਆਪਾਂ ਤੁਹਾਡੀ ਪ੍ਰੋਪਰਟੀ ਸੇਵ ਕਰ ਸਕਦੇ ਹਾਂ, ਉਹਨਾਂ ਦੀ ਮੌਰਗੇਜ ਕਿਸੇ ਹੋਰ ਲੈਂਡਰ ਤੋਂ ਕਰਵਾ ਕੇ ਤੁਹਾਡੀ ਪ੍ਰੋਪਰਟੀ ਨੂੰ ਸੇਵ ਕੀਤਾ ਜਾ ਸਕਦਾ। ਅਗਰ ਕੋਈ ਵੀ ਭੈਣ ਭਰਾ ਇਹੋ ਜਿਹੀ ਸਿਚੁਏਸ਼ਨ ਚ ਵੀ ਹੈਗੇ ਤਾਂ ਵੀ ਕਾਲ ਕਰ ਸਕਦੇ ਆ, ਕਿਉਂਕਿ ਅਸੀਂ ਲਾਸਟ ਵੀਕ ਹੀ ਇੱਕ ਪ੍ਰੋਪਰਟੀ ਸੇਵ ਕੀਤੀ ਹੈ ਇਸ ਤਰ੍ਹਾਂ ਦੀ। ਤੇ ਕਾਲ ਕਰਨ ਲਈ ਨੰਬਰ ਹੈ 6478887 31। ਤੇ ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ, ਕਈ ਦਫ਼ਾ ਇਹ ਹੁੰਦਾ ਕਿ ਸਾਡਾ ਕ੍ਰੈਡਿਟ ਕਾਫੀ ਹੈਵੀ ਹੋ ਜਾਂਦਾ ਆ, ਸਾਡੇ ਸਾਰੇ ਕ੍ਰੈਡਿਟ ਕਾਰਡ ਭਰ ਜਾਂਦੇ ਆ, ਲਾਈਨ ਆਫ ਕ੍ਰੈਡਿਟਾਂ ਭਰ ਜਾਂਦੀਆਂ, ਕਈ ਦਫ਼ਾ ਆਪਾਂ ਪ੍ਰਪੋਜ਼ਲ ਜਾਂ ਬੈਂਕਰਪਸੀ ਵਗੈਰਾ ਕੀਤੀ ਹੁੰਦੀ ਆ, ਉਹਦੇ ਚੋਂ ਨਿਕਲਣਾ ਸੋਚਦੇ ਹਾਂ ਕਿੱਦਾਂ ਨਿਕਲਿਆ ਜਾਵੇ, ਘਰ ਹੈਗਾ, ਘਰ ਦੀ ਕੁੱਟੀ 'ਚ ਪੈਸਾ ਪਿਆ ਤੇ ਉਹਦੇ 'ਚ ਆਪਾਂ ਉਹਨੂੰ ਰੀਫਾਈਨਾਂਸ ਕਰਕੇ ਜਾਂ ਉਹਦੇ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਜਾਂ ਉਹਦੇ 'ਤੇ ਸੈਕਿੰਡ ਮੌਰਗੇਜ ਲੈ ਕੇ ਆਪਾਂ ਉਹਦੇ 'ਚੋਂ ਸਾਨੂੰ ਕੱਢਿਆ ਜਾ ਸਕਦਾ ਆ। ਅਗਰ ਇਹੋ ਜਿਹੀ ਸਿਚੁਏਸ਼ਨ 'ਚ ਵੀ ਕੋਈ ਭੈਣ ਭਰਾ ਹੈਗਾ ਡੈਟ ਦੇ ਥੱਲੇ ਕਾਫੀ ਆਏ ਹੋਏ ਆ ਜਾਂ ਬੈਂਕਰਪਸੀ ਪ੍ਰਪੋਜ਼ਲ ਕੀਤੀ ਹੋਈ ਤੇ ਕਾਲ ਕਰ ਲਓ, ਆਪਾਂ ਤੁਹਾਨੂੰ ਉਹਦੇ ਜਿਹੜਾ ਵਾਪਸ ਤੁਹਾਨੂੰ ਕ੍ਰੈਡਿਟ ਲਾਈਨ 'ਤੇ ਲਿਆ ਕੇ ਉਹਦੇ 'ਤੇ ਤੁਹਾਡਾ ਕ੍ਰੈਡਿਟ ਦੁਬਾਰਾ ਰੀਬਿਲਟ ਹੋ ਸਕਦਾ ਜੀ। ਕਾਲ ਕਰ ਲਈ ਨੰਬਰ ਹੈ 6047987 31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਹੈ ਤਾਂ ਵੀ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ 6478887 31 6479887 31। ਤੇ ਹਮੇਸ਼ਾ ਗੱਲ ਕਹੀ ਦੀਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ। ਬਹੁਤ ਧੰਨਵਾਦ।
0: ਨੰਬਰ ਇੱਕ ਵਿੱਚ ਹੈ ਆਲਵੇਜ਼ ਯਾਦ ਰੱਖੋ ਮਿਸਟਰ ਦਵਿੰਦਰ ਪਵਾਰ ਤੇ 6479887 31 6479887 31। ਦਵਿੰਦਰ ਪਵਾਰ, ਪਵਾਰ ਸਾਹਿਬ ਥੈਂਕ ਯੂ ਐਸ ਆਲਵੇਜ਼ ਸਰ, ਬਹੁਤ ਸ਼ੁਕਰੀਆ। ਵੈਰੀ ਗੁੱਡ ਸਰ। ਸੋ ਪ੍ਰੋਗਰਾਮ ਪੰਜਾਬੀ ਦਾ ਕਿਵੇਂ ਹੋ ਯਾਰ? ਮੈਨੂੰ ਤਾਂ ਠੰਡ ਜੀ ਲੱਗੀ ਜਾਂਦੀ ਹੈ, ਹੈ ਆ ਗਈ ਫਾਲ ਤੇ ਫਿਰ ਆ ਗਈ ਵਿੰਟਰ, ਕੀ ਟੈਂਪਰੇਚਰ ਹੈ? ਲੈਟਸ ਚੈੱਕ ਕਿੰਨੇ ਲੱਕੀ ਹੈ ਯਾਰ ਆਪਾਂ, ਹੁਣ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਬਾਹਰ ਜਾਣ ਦੀ ਲੋੜ ਹੀ ਨਹੀਂ। 16 ਡਿਗਰੀਜ਼ ਇਨ ਬ੍ਰੈਂਪਟਨ ਤੇ ਕੱਲ੍ਹ ਨੂੰ ਵੀ ਯਾਰ ਥੋੜ੍ਹੀ ਜਿਹੀ ਠੰਡ ਜੀ ਹੋਊਗੀ, ਅੱਜ ਰਾਤ ਨੂੰ 9 ਡਿਗਰੀ ਤੱਕ ਪਹੁੰਚ ਜਾਵਾਂਗੇ ਤੇ ਫਿਰ ਕੱਲ੍ਹ ਨੂੰ ਸਵੇਰੇ 13 ਫਿਰ 14-15 ਯਾਰ ਆਏ ਨਾ ਖਰਿਆ ਕਰੋ। ਵੀਕਐਂਡ ਹੈ, ਵੀਕਐਂਡ 'ਤੇ ਤਾਂ ਗਰਮੀ ਜੀ ਕਰ ਦਿੰਦੇ ਅਤੇ ਐਤਵਾਰ ਨੂੰ ਮੌਸਮ ਠੀਕ ਹੈ ਅਤੇ ਪਰ ਹਲਕੀਆਂ ਫੁਲਕੀਆਂ ਕੜੀਆਂ ਪੈਣਗੀਆਂ, ਬਟ ਨੋਟ ਟੂ ਮੱਚ, ਬਹੁਤ ਸੋਹਣਾ ਮੌਸਮ ਹੋਊਗਾ ਐਤਵਾਰ ਨੂੰ। ਯਾਰ ਇੱਕ ਬਹੁਤ ਹੀ ਪਿਆਰਾ ਬੜਾ ਕਮਾਲ ਦਾ ਮੇਰੇ ਦਿਲ ਦੇ ਬਹੁਤ ਨੇੜੇ ਇੱਕ ਇਵੈਂਟ ਹੋ ਰਿਹਾ ਅਤੇ ਤੁਸੀਂ ਸਾਰਿਆਂ ਨੇ ਆਉਣਾ ਜ਼ਰੂਰ ਹੈ, ਠੀਕ ਹੈ? $25 ਦੀ ਐਂਟਰੀ ਹੈ, ਜਿਹੜੇ ਬੱਚੇ 3 ਸਾਲ ਤੋਂ ਘੱਟ ਨੇ ਉਹ ਫਰੀ ਨੇ, ਖਾਣਾ ਪੀਣਾ ਵੀ ਵਿੱਚ ਇਨਕਲੂਡਿਡ ਹੈ ਅਤੇ ਗੇਮਾਂ ਵੀ ਬੱਚਿਆਂ ਲਈ, ਇੱਕ ਬਹੁਤ ਸੋਹਣੀ ਬੈਂਡ ਹੈ ਸੁਰਸਾਗਰ ਬੈਂਡ, ਉਹ ਗਾਉਣਗੇ ਅਤੇ ਸਾਰੇ ਪੈਸੇ ਚੈਰਿਟੀ ਨੂੰ ਜਾ ਰਹੇ ਆ, ਠੀਕ ਹੈ? ਸਾਰਿਆਂ ਨੇ ਆਉਣਾ ਜ਼ਰੂਰ ਹੈ ਐਤਵਾਰ ਨੂੰ, ਮੈਂ ਵੀ ਉੱਥੇ ਹੋਊਂਗਾ ਅਤੇ ਤੁਸੀਂ ਕਹਿੰਦੇ ਹੁੰਦੇ ਹੋ ਕਿ ਨਵੀਂ ਯਾਰ ਤੁਹਾਡੇ ਨਾਲ ਗੱਲਬਾਤ ਕਰ ਲਈਏ, ਮਿਲ ਲਈਏ ਤੁਹਾਨੂੰ, ਤਾਂ ਉੱਥੇ ਆਇਓ ਅਤੇ ਉਹਦੀ ਜਾਣਕਾਰੀ ਮੈਂ ਦਿੰਦਾ ਬੜੀ ਜਲਦ। ਸਟੇ ਟਿਊਨਡ।

0: opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
2: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।
3: Wow, Mom, Dad is in a jolly good mood today. What is the reason?
4: This is the effects of famous masala chai by Navigator's Cafe.
3: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
5: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਓਕੇ, ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਭੰਗੜੇ ਵਾਲਾ ਗਾਣਾ ਲਾਉਣੇ ਤੁਹਾਡੇ ਲਈ। ਪਾਓ ਭੰਗੜੇ ਕਰੋ ਦਿਲ ਰਾਜ਼ੀ ਬਈ, ਸੜਦਿਆਂ ਨੂੰ ਫਿਰ ਆਉਣੇ ਵਾਪਸ।

0: ते अमीर विरसे दी पुट्कलचों यादां दी संतूरी सफर दा हम सफर सांझा विरसा
1: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
0: सोमवार तो शुक्रवार 5:30 AM ते सवेरे 4 बजे तो 5 बजे तक
2: बिजनेस दे प्रचार ते प्रसार लई संपर्क करो
1: सांझा विरसा दी टीम नू 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 6747076640। ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 6473381972। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473381972।
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
5: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
6: ਇੱਥੇ ਟੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
6: 9054595533,
5: 9054595533
6: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7997887 थैंक यू जी।
1: ओए साल ता इंश्योरेंस बहुत महंगी हो गई, घर ते ऑटो दी इंश्योरेंस दी किश्तां ने सारा बजट हिलाता।
2: ओ जी अमनदीप कौर इंश्योरेंस एडवाइजर दे हुंदिया कोई फिकर नहीं, ए देन के बेस्ट रेट्स इन द मार्केट विद फुल कवरेज।
1: होम ऑटो कमर्शियल ट्रकिंग ते बिजनेस इंश्योरेंस ले कॉल करो इंश्योरेंस एडवाइजर अमनदीप कौर होरानू एट 4166182761 416-618-2761।
3: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478-3552-94 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਗਈ ਹੈ ਕਿਸਮਤ ਮੇਰੀ ਹੱਥ ਦੀਆਂ ਲਕੀਰਾਂ ਵਿੱਚ, ਉਲਝ ਗਈ ਹੈ ਕਿਸਮਤ ਮੇਰੀ ਹੱਥ ਦੀਆਂ ਲਕੀਰਾਂ ਵਿੱਚ, ਮੈਂ ਫਸ ਗਿਆ ਹਾਂ ਲੋਭ ਮੋਹ ਹੰਕਾਰ ਦੀਆਂ ਜੰਜੀਰਾਂ ਵਿੱਚ, ਮਿਹਨਤ ਕਰਕੇ ਖਾ ਲੈ ਰੋਟੀ ਦੋ ਵਕਤ ਦੀ ਤੂੰ ਬੰਦਿਆ, ਪੱਤਰੇ 'ਚ ਕੁਝ ਨਹੀਂ ਲਿਖਿਆ ਨਾ ਲਿਖਿਆ ਤਕਦੀਰਾਂ ਵਿੱਚ, ਜਿਸ ਨੂੰ ਜਾ ਕੇ ਰੋਜ਼ ਹੀ ਤੂੰ ਗਾਫਲਾਂ ਪੱਥਰਾਂ ਵਿੱਚ ਭਾਲਦਾ, ਉਹ ਹੋਰ ਕਿਧਰੇ ਨਹੀਂ ਮਿਲਦਾ ਵੱਸਦਾ ਹੈ ਜ਼ਮੀਰਾਂ ਵਿੱਚ, ਪਿਆਰ ਮੁਹੱਬਤ ਇਸ਼ਕ ਹੁੰਦਾ ਰੂਹ ਨਾਲ ਮਰਿਆਦਾ ਵਿੱਚ, ਵਾਸਨਾ ਦੀ ਮੂਰਤੀ ਦਾ ਵਾਸ ਹੈ ਮਨੁੱਖ ਦੇ ਸਰੀਰਾਂ ਵਿੱਚ, ਠੱਗੀਆਂ ਨਾਲ ਇਕੱਠੀ ਕਰਕੇ ਫਿਰ ਲੁਕਾਉਂਦਾ ਫਿਰਦਾ ਸੀ, ਹੁਣ ਕਿਸੇ ਦਾ ਡਰ ਨਹੀਂ ਮੈਨੂੰ, ਰਲ ਗਿਆ ਫਕੀਰਾਂ ਵਿੱਚ, ਜ਼ਿੰਦਗੀ ਦਾ ਰੂਪ ਅਸਲ ਤਾਂ ਖਾ ਗਿਆ ਹੈ ਇੰਟਰਨੈਟ, ਆਦਮੀ ਤਾਂ ਦਿਸਦਾ ਹੈ ਹੁਣ AI ਤਸਵੀਰਾਂ ਵਿੱਚ, ਕਹਿੰਦਾ ਹੌਂਕੇ ਹਾਵੇ ਦੁੱਖ ਦਰਦ ਜ਼ਖਮ ਧੋਖੇ ਆਦੇ ਆਪਣੇ ਹਿੱਸੇ ਦੇ, ਸਾਰਾ ਕੁਝ ਬਿਆਨ ਹੈ ਮਦਹੋਸ਼ ਦੀਆਂ ਤਹਿਰੀਰਾਂ ਵਿੱਚ। ਕਹਿੰਦਾ ਕਿਸੇ ਦੀ ਆਦਤ ਪੈ ਜਾਣਾ ਮਜ਼ਾਕ ਨਹੀਂ ਹੁੰਦਾ, ਰੂਹ ਤੜਫ ਉੱਠਦੀ ਜਦੋਂ ਉਹ ਇਨਸਾਨ ਨਾਲ ਗੱਲ ਨਾ। ਬਹੁਤ ਸੋਹਣੀਆਂ ਲੈਂਦਾ, ਕਹਿੰਦਾ ਕਿਵੇਂ ਲੱਗੀ ਫਿਰ ਜਵਾਨੀ, ਕੁਐਸਚਨ ਮਾਰਕ ਆ, ਕਿਵੇਂ ਲੱਗੀ ਫਿਰ ਜਵਾਨੀ, ਬੜਾ ਸ਼ੌਂਕ ਸੀ, ਬੜਾ ਸ਼ੌਂਕ ਸੀ ਨਾ ਵੱਡੇ ਹੋਣ ਦਾ, ਕਿਵੇਂ ਲੱਗੀ ਫਿਰ ਜਵਾਨੀ, ਬੜਾ ਸ਼ੌਂਕ ਸੀ ਨਾ ਵੱਡੇ ਹੋਣ ਦਾ, ਅੱਜ ਨੀਂਦ ਤਾਂ ਆਉਂਦੀ ਹੈ ਅੱਖਾਂ 'ਚ ਪਰ ਸਕੂਨ ਗੁਆਚ ਗਿਆ ਸੌਣ ਦਾ, ਉਦੋਂ ਸਵੇਰੇ ਉੱਠਣ ਦਾ ਡਰ ਹੁੰਦਾ ਸੀ, ਅੱਜ ਰਾਤਾਂ ਨੂੰ ਜਾਗਣ ਦੀ ਆਦਤ ਪੈ ਗਈ, ਜਦੋਂ ਮਾਸਟਰ ਦੀ ਘੂਰ ਤੋਂ ਡਰਦੇ ਸੀ ਅੱਜ ਜ਼ਿੰਮੇਵਾਰੀਆਂ ਦੀ ਪੰਡ ਸਿਰ 'ਤੇ ਬਹਿ ਗਈ, ਬਚਪਨ 'ਚ ਖਡੌਣਾ ਟੁੱਟਣ ਅਤੇ ਰੋਂਦੇ ਸੀ, ਅੱਜ ਦਿਲ ਟੁੱਟਣ 'ਤੇ ਵੀ ਮੁਸਕਰਾਉਣਾ ਪੈ ਗਿਆ, ਸਕੂਲ ਦਾ ਵਸਤਾ ਹੀ ਚੰਗਾ ਸੀ, ਜ਼ਿੰਮੇਵਾਰੀਆਂ ਦਾ ਭਾਰ ਤਾਂ ਬਹੁਤ ਜ਼ਿਆਦਾ ਪੈ ਗਿਆ, ਬੜਾ ਚਾਅ ਸੀ ਸੁਪਨੇ ਪੂਰੇ ਕਰਨ ਦਾ, ਕਹਿੰਦਾ ਬੜਾ ਚਾਅ ਸੀ ਸੁਪਨੇ ਪੂਰੇ ਕਰਨ ਦਾ, ਅੱਜ ਅਸਲੀਅਤ ਨਾਲ ਲੜਨਾ ਪੈ ਰਿਹਾ, ਕਿਵੇਂ ਲੱਗੀ ਫਿਰ ਜਵਾਨੀ ਦੱਸੋ, ਅੱਜ ਹਰ ਕੋਈ ਮਨ ਹੀ ਮਨ ਇਹੋ ਕਹਿ ਰਿਹਾ, ਅੱਜ ਹਰ ਕੋਈ ਮਨ ਹੀ ਮਨ ਇਹੋ ਕਹਿ ਰਿਹਾ। ਇਹਨਾਂ 17 ਨਾਲ ਤੁਸੀਂ ਸੁਣਾਉਣੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਰੇਡੀਓ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 22 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ ਲੈ ਕੇ 5 ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ, ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ ਭਾਈ, ਠੰਡ ਆ ਥੋੜ੍ਹੀ ਜਿਹੀ ਯਾਰ, ਠੰਡ ਹੈਗੀ ਆ ਅੱਜ, ਹੁਣ ਬਚ ਕੇ ਜਿੰਨਾ ਕੁ ਬਚ ਸਕਦੇ ਹੋ, ਕਿਉਂਕਿ ਆਹ ਹਫ਼ਤਾ ਕਹਿੰਦੇ ਆ ਠੰਡ ਸਾਰਾ ਹਫ਼ਤੇ ਪੈਣੀ ਆ, 8 ਟੈਂਪਰੇਚਰ ਫੀਲ ਲਾਈਕ 5 ਕਰਦੇ ਆ, ਕਿੱਥੇ ਕਰਦੇ ਆ, ਮਿਸਿਜ਼ ਆ ਗਿਆ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਬਾਕੀ ਬਰੈਂਪਟਨ 'ਚ ਮੈਂ ਆਇਆ, ਬਰੈਂਪਟਨ 'ਚ ਵੀ ਹੋਣੀ ਹੈ ਅਤੇ ਕੈਲਟਨ 'ਚ ਵੀ ਹੋ ਸਕਦੀ ਹੈ, ਉੱਧਰ ਨੂੰ ਤਾਂ ਜ਼ਿਆਦਾ ਠੰਡ ਜੀ ਹੋ ਜਾਂਦੀ ਹੈ, ਅਤੇ ਇੱਧਰ ਨੂੰ ਹੋਰ ਪਾਸੇ ਦੇਖ ਲਿਓ ਭਾਈ, ਕਿਤੇ ਜਿੱਥੇ ਕੁ ਨਾ ਹੋਵੇ ਉੱਥੇ ਤਾਂ ਜੋ, ਪਰ ਜਿੱਥੇ ਜਾਣਾ ਉੱਥੇ ਜਾਣਾ ਹੀ ਆ, ਠੰਡ ਆ, ਕੋਟੀ ਸਵੈਟਰ ਸੱਚੀ ਕੋਲ ਰੱਖੋ ਯਾਰ, ਹਾਂਜੀ ਜਿਨ੍ਹਾਂ ਨੇ ਘਰੋਂ ਤੁਰਨਾ ਭਾਈ ਬਚ ਬਚਾ ਕੇ, ਸਰਸੋ ਢੱਕ ਲਿਓ, ਹੱਡੀਆਂ ਹੱਡੀਆਂ ਪਾ ਲਿਓ, 15 ਦੁਪਹਿਰ ਨੂੰ ਹੈ, ਸ਼ਾਮ ਨੂੰ 18 ਅਤੇ ਰਾਤ ਨੂੰ 13 ਟੈਂਪਰੇਚਰ, 7:06 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਆਪਾਂ ਨੂੰ, ਅਤੇ 7:16 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 'ਤੇ ਗੱਲਬਾਤ ਹੋ ਸਕਦੀ ਹੈ, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰੋਡ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਹੈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਅਤੇ ਰੋਡ ਕੋਈ ਬਲੋਕ ਆ ਕਿਤੇ ਵੀ, ਹਾਈਵੇ ਆ ਜਾਂ ਲੋਕਲ ਆ, ਤਾਂ ਜ਼ਰੂਰ ਤੁਸੀਂ ਬਾਕੀ ਭੈਣ ਭਰਾਵਾਂ ਨੂੰ ਦੱਸ ਸਕਦੇ ਹੋ, 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਵੱਖ ਵੱਖ ਹੋਰ ਐਪਾਂ ਬਹੁਤ ਨੇ, ਉਹਨਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ 530 'ਤੇ 416-477-2040, ਅਤੇ ਜੇ ਤੁਸੀਂ ਮੈਸੇਜ ਪਾਉਣੇ ਆ ਵਟਸਐਪ ਕਰਨਾ ਫਿਰ 647-835-5254 6475-5294 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ ਵਟਸਐਪ 'ਤੇ ਹੋ ਜਾ ਸਕਦੀ ਹੈ, ਜਾਂ ਫਿਰ ਪ੍ਰੋਗਰਾਮ ਸਮਾਪਤੀ ਤੋਂ ਬਾਅਦ 15 ਮਿੰਟ ਤੱਕ, ਜਾਂ ਫਿਰ 1:30-2 ਵਜੇ ਤੋਂ ਬਾਅਦ ਲਾ ਲਓ, 2:30 ਤੋਂ ਲਾ ਲਓ, ਫਿਰ ਤੁਸੀਂ ਚਾਹੇ ਸਾਰਾ ਦਿਨ ਰਾਤ ਮੇਰੇ ਨਾਲ ਗੱਲਾਂ ਬਾਤਾਂ ਕਰੀ ਜਾਓ, ਸਾਰੀ ਰਾਤ ਮੈਂ ਵਿਹਲਾ ਹੀ ਹੁੰਦਾ, ਕੋਈ ਗੱਲ ਨਹੀਂ, ਜਾਂ 647-835-5594। ਅੱਜ ਕਾਫੀ ਬੀਜੀ ਰਹੂਗਾ ਪ੍ਰੋਗਰਾਮ, ਤੁਸੀਂ ਕੋਈ ਕਾਲ ਕਰਨੀ ਹੈ ਤਾਂ ਜ਼ਰੂਰ ਤੁਸੀਂ ਕਰ ਲਿਓ ਗੱਲਬਾਤ, ਅਤੇ ਕਿਉਂਕਿ ਅੱਜ ਫਿਰ ਆਪਾਂ ਬਿਜ਼ੀ ਰੱਖਦੇ ਹਾਂ, ਅੱਜ ਇੱਕ ਇੰਟਰਵਿਊ ਫਿਕਸ ਕੀਤੀ ਹੈ ਆਪਾਂ, ਦੇਖਦੇ ਹਾਂ ਫਿਰ 5-7-10 ਮਿੰਟ ਆਪਾਂ ਇੰਟਰਵਿਊ ਉਹਨਾਂ ਦੇ ਨਾਲ ਕਰਾਂਗੇ, ਗੱਲਾਂ ਬਾਤਾਂ ਅਤੇ ਆਪਣੇ ਬ੍ਰੈਂਪਟਨ ਸ਼ਹਿਰ ਦੀਆਂ ਅਤੇ ਫਿਰ ਕਿੱਦਾਂ ਹੁੰਦੀਆਂ ਗੱਲਾਂ ਬਾਤਾਂ, ਤੁਹਾਡਾ ਕੋਈ ਕੁਐਸਚਨ ਹੋਇਆ ਤਾਂ ਜ਼ਰੂਰ ਤੁਸੀਂ ਵੀ ਕਰ ਸਕਦੇ ਹੋ, ਉਸ ਵਕਤ ਤੁਹਾਡੀਆਂ ਵੀ ਕਾਲਾਂ ਲੈ ਲਾਂਗੇ ਦੋ ਚਾਰ ਕੁ ਮਿੰਟ, ਪਰ ਇੰਟਰਵਿਊ ਟੋਟਲੀ ਆਪਾਂ 10 ਕੁ ਮਿੰਟ ਦੀ ਰੱਖਣੀ ਆ, ਠੀਕ ਆ? ਅਤੇ ਬਾਕੀ ਦੇਖਦੇ ਹਾਂ। ਸੰਧੂ ਸਾਹਿਬ ਜੀ ਆਨ ਸਤਿ ਸ਼੍ਰੀ ਅਕਾਲ, ਲੰਘਿਓ, ਸਵਾਗਤ ਆ।
1: ਕੀ ਹਾਲ ਹੈ ਜੀ? ਤੁਸੀਂ ਕਿਹਾ ਨਾ ਆਦਤ ਪੈ ਗਈ।
0: ਹਾਂ,
1: ਕਹਿੰਦਾ ਸੱਜਣਾ ਤੂੰ ਕਹਿੰਦਾ ਹੈ ਕਿ ਪਿਆਰ ਮੁਹੱਬਤ ਕੋਈ ਖੇਡ ਨਹੀਂ।
0: ਆਹਾ,
1: ਉਹ ਸਰ ਤੂੰ ਤੇਰੀ ਆਦਤ ਪੈ ਗਈ ਤੇ ਕਹਿੰਦਾ ਵੇਲ
0: ਨਹੀਂ ਨਾ ਵੇਲ ਨਹੀਂ, ਗੱਲ ਤਾਂ ਸਹੀ ਆ।
1: ਉਹ ਜੀ ਬ੍ਰਹਮਟਨ ਅੱਜ ਕੱਲ੍ਹ ਬੜਾ ਗਰਮ ਹੋਇਆ ਕਰਦਾ।
0: ਹਾਂਜੀ,
1: ਮੈਂ ਬ੍ਰਹਮਟਨ ਬੜਾ ਗਰਮ ਹੋਇਆ ਕਰਦਾ,
0: ਇੱਕਦਮ ਸੱਚੀ ਬਹੁਤ ਗਰਮ ਹੋਇਆ ਹੋਇਆ ਬਈ, ਹਨਾ।
1: ਇੱਧਰ ਇੱਕ ਦੇ ਕੋਲੇ ਵੀ ਸਾਡੇ ਲਾ ਜਾਂਦੇ ਆ।
0: ਹੈਂ,
1: ਇਨਪੁੱਟ
0: ਜਿੱਥੇ ਮਰਜੀ ਪਾਈ ਜਾ, ਸੁਣਦਾ ਤਾਂ ਕੋਈ ਨੀ।
1: ਅਸਲ ਮੈਂ ਗੱਲ ਕਰਨੀ ਹੈ,
0: ਕਰੋ।
1: ਦੇਖੋ ਜਿਹੜਾ ਮੀਡੀਆ ਨਾ, ਇਹਦਾ ਕੰਮ ਹੈ ਕਿ ਇਨਫੋਰਮੇਟਿਵ ਜਿਹੜੀਆਂ ਖ਼ਬਰਾਂ ਨੇ, ਨਿਊਜ਼ ਆ, ਜਲਦ ਮਾਮਲੇ ਕੁਛ ਵੀ ਵਟ ਐਵਰ, ਪਰ ਜਦੋਂ ਤੁਸੀਂ ਬਾਹਰ ਜਾ ਕੇ ਕਹਿੰਦੇ ਹੋ ਕਿ ਅਸੀਂ ਇਸ ਬੰਦੇ ਸਪੋਰਟ ਕਰਨੇ, ਉਹਨੂੰ ਫਿਰ ਪੱਤਰਕਾਰ ਨਹੀਂ ਰਹਿ ਜਾਂਦੀ। ਪੱਤਰਕਾਰ ਦਾ ਕੰਮ ਹੈ ਨਿਰਪੱਖ ਹੋ ਕੇ ਪੱਤਰਕਾਰੀ ਕਰਨੀ, ਜਿਹਨਾਂ ਚ ਬਹੁਤ ਸਾਰੇ ਨਾਮ ਲੈਣਾ ਨੀ ਚਾਹੁੰਗਾ।
0: ਹਾਂ,
1: ਕੋਈ ਪੱਤਰਕਾਰ ਹੈ ਕਿ ਤੁਸੀਂ ਬਈ ਪੱਤਰਕਾਰੀ ਕਰ ਦਿਓ, ਫੁੱਲ ਟਾਈਮ ਤੁਹਾਡੇ ਕੰਮ ਨੇ, ਕਰੋ, ਸਾਨੂੰ ਕੋਈ ਹੈ ਨੀ ਹੈ ਕਿੰਤੂ ਪਰੰਤੂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਪੱਤਰਕਾਰ ਬਣ ਕੇ ਕੰਮ ਕਰੋ, ਨਾ ਕਿ ਲਫ਼ਜ਼ ਮੈਂ ਇਸਤੇਮਾਲ ਕਰਦਾ ਉਹ ਕੰਮ ਨਾ ਕਰੋ,
0: ਗੋਦੀ ਮੀਡੀਆ ਕਹਿ ਲਓ।
1: ਨਹੀਂ ਚਲੋ, ਮੈਂ ਇਹ ਵੀ ਨੀ ਲਫ਼ਜ਼
0: ਮੈਂ ਕਹਿ ਦਿੰਦਾ ਵੀ ਨਾ ਗੋਦੀ ਮੀਡੀਆ ਬਣੋ, ਜੇ ਮੀਡੀਆ ਦਾ ਕੰਮ ਕਰ ਰਹੇ ਤਾਂ ਗੋਦੀ ਚ ਨਾ ਬੈਠੋ ਕਿਸੇ ਦੀ ਜਾ ਕੇ।
1: ਨਹੀਂ ਸਰ, ਇੱਧਰ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ ਉਹਨਾਂ ਦੇ ਉੱਪਰ।
0: ਨਹੀਂ, ਮੈਂ ਤਾਂ ਖੁਦ ਕਹਿੰਦਾ, ਮੈਂ ਵੀ ਉਹਨਾਂ ਚ ਹੋ ਸਕਦਾ। ਤੁਸੀਂ ਉਸ ਬੰਦੇ ਦੀ ਸਪੋਰਟ ਰੇਡੀਓ ਤੇ ਨਹੀਂ ਕਰ ਸਕਦੇ, ਤੁਸੀਂ ਉੱਦਾਂ ਕਹਿ ਸਕਦੇ ਹੋ ਵੀ ਭਾਈ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਓ।
1: ਮੈਂ ਵੀ ਕੱਲ ਗੱਲ ਕਰਦਾ,
0: ਤੁਹਾਡੇ ਉਹਨਾਂ ਦੇ ਵਿਰੋਧੀ ਵੀ ਤੁਹਾਡੀ ਏਅਰ ਤੇ ਆ ਸਕਦਾ, ਜੇ ਉਹਨੇ 1000 ਰੁਪਇਆ ਤੁਹਾਨੂੰ ਚੈੱਕ ਕੱਟ ਕੇ ਦੇਤਾ ਤੁਸੀਂ ਉਹਦੇ ਗੁਣ ਗਾਉਣ ਲੱਗ ਜਾਣਾ।
1: ਬਿਲਕੁਲ, ਦੂਜੀ ਗੱਲ ਇਹ ਕਿ ਕੁਝ ਇਹੋ ਜਿਹੇ ਪੱਤਰਕਾਰ ਆ ਜਿਨ੍ਹਾਂ ਦੇ ਆਪਣੇ ਬੱਚੇ ਸਿੱਧੇ ਸੈੱਟ ਆ, ਸੈੱਟ ਕਰਨ ਨੂੰ
0: ਫਿਰ। ਬਿਲਕੁਲ ਬਿਲਕੁਲ,
1: ਮੈਂ ਚਾਹੁੰਦਾ ਤੁਸੀਂ ਕਰੋ, ਤੁਹਾਡਾ ਫਰਜ਼ ਆ, ਨੋ ਡਾਊਟ, ਹਰ ਬੰਦਾ ਚਾਹੁੰਦਾ ਕਿ ਮੇਰੇ ਬੱਚੇ ਸੈੱਟ ਹੋਣ, ਪਰ ਜਿਹੜੀ ਆਪਾਂ ਉਸ ਗਰਾਵਟ ਦੇ ਥੱਲੇ ਚਲੇ ਗਏ, ਜਿਹੜੀ ਆਪਾਂ ਨੂੰ ਕਹਿ ਸਕੀ ਇੰਡੀਅਨ ਪੋਲੀਟਿਕਸ ਆ, ਸਾਡੇ ਬੱਚੇ ਨੀ ਲਾਈਕ ਕਰਦੇ, ਆਪਾਂ ਨੂੰ ਉੱਥੇ ਨਾ ਪਹੁੰਚੀਏ, ਬਾਕੀ ਸੋਤਿਆਂ ਨੂੰ ਟਾਈਮ ਦਿੰਦੇ, ਸੁਣਦੇ ਜੀ ਕੀ ਕਹਿੰਦੇ ਸਾਰੇ।
0: ਨਹੀਂ, ਮੈਂ ਇਹਦੀ ਪਾਉਣੀ ਆ ਇੱਕ ਵੀਡੀਓ, ਬਾਕੀ ਜਿਹਨੇ ਮੈਨੂੰ ਗਾਲਾਂ ਕੱਢਣੀਆਂ ਕੱਢੀ ਜਾਵੇ, ਆਈ ਡੋਂਟ ਕੇਅਰ। ਪਰ ਜਿਹੜੀ ਸੱਚ ਆ ਸੱਚ ਆ, ਏਅਰ ਤੇ ਤੁਸੀਂ ਇੱਕ ਬੰਦੇ ਦੀ ਸਪੋਰਟ ਨਹੀਂ ਕਰ ਸਕਦੇ, ਜੇ ਤੁਸੀਂ ਮੀਡੀਆ ਕਹਿੰਦੇ ਹੋ ਆਪਣੇ ਆਪ ਨੂੰ ਮੀਡੀਆ ਤੁਹਾਡਾ।
1: ਬਿਲਕੁਲ,
0: ਨਹੀਂ ਤਾਂ ਚੁੱਪ ਕਰਕੇ ਆਪਣੇ ਗਾਣੇ ਵਜਾਓ, ਖਬਰਾਂ ਕਰੋ, ਜੋ ਵੀ ਕਰਨਾ ਕਰਕੇ ਘਰ ਨੂੰ ਜਾਓ। ਸੱਚੀ ਗੱਲ, ਪੈਸੇ ਲੋਕਾਂ ਤੋਂ ਲਓ, ਸਲੀਕੇ ਨਾਲ ਗੱਲ ਕਰੋ। ਤੁਸੀਂ ਤਾਂ ਕਹਿੰਦੇ ਹੋ ਸੱਚੇ ਦੇ ਸਰਟੀਫਿਕੇਟ ਅਸੀਂ ਦਿੰਨੇ ਆ, ਸੱਚੇ ਤੁਸੀਂ ਬੋਲਦੇ, ਹੋਰ ਤਾਂ ਕੋਈ ਸੱਚੇ ਨਹੀਂ ਬੋਲਦਾ।
1: ਕਹਿਣ ਚ ਕੋਈ ਇਤਰਾਜ ਨਹੀਂ ਆ, ਮੈਂ ਕਿਤੇ ਨਾਲ ਹੀ ਰਹੂੰਗਾ। ਜਿਹੜਾ ਕੋਈ ਇਹ ਕਹਿੰਦਾ ਕਿ ਮੈਂ ਭਾਵੇਂ ਕੁਛ ਹੋ ਜਾਏ, ਮੇਰੇ ਸੂਲ ਆ ਕਿ ਮੈਂ ਕਿਸੇ ਗੁਰਦੁਆਰੇ ਦੀ, ਮੈਂ ਕਿਸੇ ਮੰਦਰ ਜਾ ਕੇ ਆਪਣੀ ਸਪੋਰਟ ਨਹੀਂ ਲਊਂਗਾ, ਭਾਈ ਉਹ ਚੰਗੀ ਗੱਲ ਕਹਿੰਦਾ। ਗੁਰਦੁਆਰਿਆਂ ਨੂੰ ਇਹਨਾਂ ਮਾਮਲੇ ਚ ਨਹੀਂ ਪੈਣਾ, ਉਹਨਾਂ ਦਾ ਕੰਮ ਹੈ ਨਿਰੋਲ ਧਾਰਮਿਕ, ਲੋਕਾਂ ਨੂੰ ਜਾਗਰੂਕ ਕਰਨਾ, ਜ਼ਿੰਦਗੀ ਦੀ ਸੇਧ ਦੱਸਣੀ, ਗੁਰੂ ਗ੍ਰੰਥ ਵਿੱਚ ਕੀ ਲਿਖਿਆ ਉਹਦੇ ਬਾਰੇ।
0: ਚਲੋ, ਉਹ ਕੈਂਡੀਡੇਟ ਦਾ ਕਿਸੇ ਦਾ ਵੀ ਆਪਣਾ ਮੈਟਰ ਹੋ ਸਕਦਾ, ਪਰ ਆਪਾਂ ਜੇ ਮੀਡੀਆ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਵੀ ਮੀਡੀਆ ਵਾਲੇ ਨੂੰ ਕਿਸੇ ਇੱਕ ਬੰਦੇ ਦੀ ਸਪੋਰਟ। ਫਿਰ ਗਾਲਾਂ ਕਾਹਤੋਂ ਕੱਢਦੇ ਹੁੰਦੇ ਇੰਡੀਆ ਵਾਲੇ ਮੀਡੀਆ ਨੂੰ ਵੀ, ਉਹ ਗੋਦੀ ਮੀਡੀਆ ਜੀ, ਉਹ ਮੋਦੀ ਮੀਡੀਆ ਜੀ, ਉਹ ਫਲਾਨਾ ਮੀਡੀਆ ਜੀ, ਧਮਕਾਨਾ ਮੀਡੀਆ।
1: ਨਵੀਂ ਓਨਰ ਨਹੀਂ ਕਹੂੰਗਾ ਮੈਂ ਤੇਰੀ ਸਪੋਰਟ ਕਰਦਾ, ਮੇਰੇ ਨਿੱਜੀ ਆ।
0: ਕਿਸੇ ਦਾ ਵੀ ਹੋ ਸਕਦਾ, ਅਸੀਂ ਪਰਸਨਲੀ ਸਪੋਰਟ ਕਿਸੇ ਦੀ ਕਰ ਸਕਦੇ ਹਾਂ। ਬਿਲਕੁਲ,
1: ਮੈਂ ਉਹਨੂੰ ਕਿੱਦਾਂ ਲਾਈਕ ਕਰਦਾ, ਕਿਹੜੇ ਕਾਰਨ ਆ, ਕਿਉਂ, ਉਹ ਮੇਰਾ ਨਿੱਜੀ ਮਸਲਾ,
0: ਨਿੱਜੀ ਮਸਲਾ, ਨਿੱਜੀ ਮਸਲਾ।
1: ਪਰ ਆਪਾਂ ਕਹੀਏ
0: ਹਜੇ ਹਲੇ ਹਲੇ ਸੰਧੂ ਸਾਹਿਬ, ਤੁਸੀਂ ਸਰੋਤੇ ਹੋ, ਜਿਵੇਂ ਰੇਡੀਓ ਦੇ ਵੱਖ ਵੱਖ ਰੇਡੀਓ ਤੇ ਤੁਸੀਂ ਜਾਂਦੇ ਹੋ, ਚਲੋ ਹਨਾ, ਤੁਸੀਂ ਤਾਂ ਜਾ ਕੇ ਕਹਿ ਸਕਦੇ ਹੋ ਮੈਂ ਫਲਾਨੇ ਦੀ ਸਪੋਰਟ ਕਰਦਾ। ਭਾਈ ਅਸੀਂ ਨਹੀਂ ਕਹਿ ਸਕਦੇ ਏਅਰ ਤੇ ਬੈਠ ਕੇ,
1: ਮੈਂ ਵੀ ਨਹੀਂ ਕਹਿੰਦਾ ਮੈਂ ਸਭ ਦਾ ਸਹੀ ਸਾਹਮਣੇ।
0: ਇਹ ਤਾਂ ਤੁਹਾਨੂੰ ਪਤਾ ਹੀ ਨਹੀਂ ਮੀਡੀਆ ਦੀ ਮਰਿਆਦਾ ਕੀ ਹੈ ਜਾਂ ਏਅਰ ਤੇ ਬੋਲਣਾ। ਫਿਰ ਤਾਂ ਮੈਂ ਹੀ ਕਹਾਂ ਤੁਹਾਡੇ, ਜੇ ਤੁਸੀਂ ਜਦੋਂ ਮਰਜ਼ੀ ਸਰਟੀਫਿਕੇਟ ਦੇ ਦਿਓ ਭਾਈ।
1: ਮੈਂ ਤਾਂ ਸਿਰਫ ਕਹੂੰਗਾ ਕਿ ਹਰ, ਦੇਖੋ, ਬ੍ਰਹਮਟਨ ਨੂੰ ਬਿਹਤਰ ਬਣਾਉ, ਬੇਸ਼ਕ ਮੈਂ ਬ੍ਰਹਮਟਨ ਨਹੀਂ ਦਿੰਦਾ ਕਹਿ ਦਿੰਦੇ, ਪਰ ਸਾਡੀਆਂ ਸਾਂਝਾਂ, ਸਾਡੀਆਂ ਰਿਸ਼ਤੇਦਾਰੀਆਂ, ਸਾਡਾ ਸਾਰਾ ਕੁਝ, ਅਸੀਂ ਕਿਹਨੂੰ ਕਹਿਣ ਭਾਈ ਕਿੱਥੇ ਬ੍ਰਹਮਟਨ, ਤੇ ਮੁੜ ਕੇ ਭਾਈ ਦੱਸੋ ਕਿਹੜਾ ਐਡਰੈਸ ਆ ਕਿ ਯਾਰ ਕੈਲਡਨ।
0: ਸਾਡੇ ਆਪਣੇ ਲਈ ਤਾਂ 8 ਖਰੇ 7 ਖੜੇ ਨੇ ਮੇਅਰ ਦੀ ਇਲੈਕਸ਼ਨ ਦੇ ਵਿੱਚ, ਮੈਂ ਤਾਂ ਕਹਿੰਦਾ ਇਹ ਇਸ ਘੰਟੇ ਦੇ ਵਿੱਚ ਚਾਹੇ ਸਾਰੇ ਇਕੱਠੇ ਆ ਜਾਣ ਜੀ ਆਇਆਂ ਨੂੰ, ਉਹਨਾਂ ਨੂੰ ਇੱਦਾਂ ਹੀ ਇੱਦਾਂ ਹੀ ਰੀਜਨਲ ਕੌਂਸਲਰ ਕਿਸੇ ਵਾਰਡ ਦੇ ਵੀ ਹੋ ਸਕਦੇ ਆ, ਇੱਦਾਂ ਹੀ ਕੌਂਸਲਰ ਹੋ ਸਕਦੇ, ਸਕੂਲ ਟਰੱਸਟੀ ਹੋ ਸਕਦੇ ਆ, ਸਾਡਾ ਕਿਸੇ ਨਾਲ ਕੋਈ ਉਹ ਨਹੀਂ।
1: ਮੈਂ ਕੱਲ ਕਿਸੇ ਨੇ ਗੱਲ ਕੀਤੀ, ਮੈਂ ਕਿਹਾ ਯਾਰ ਪੰਜਾਬੀ ਮੇਹਰ ਬਣਨਾ ਚਾਹੀਦਾ ਆਪਣੀ ਕਮਿਊਨਿਟੀ, ਕਹਿੰਦਾ ਭਾਜੀ ਰਹਿਣ ਦੋ, ਕਹਿੰਦਾ ਘੱਟੋ ਘੱਟ ਕਹਿੰਦਾ ਇਹ ਲੋਕ ਕਹਿੰਦਾ ਲਿਹਾਜ਼ ਤੇ ਕਰਦੇ, ਕਹਿੰਦਾ ਆਪਣਾ ਗੂ ਆ ਗਿਆ ਉਹਨੇ ਛੱਡਣਾ ਹੀ ਕੱਖ ਨੀ।
0: ਵਾਹਿਗੁਰੂ ਵਾਹਿਗੁਰੂ। ਨਹੀਂ ਨਹੀਂ ਚਲੋ ਬਿਲਕੁਲ ਆਪਣੀ ਆਪਣੀ ਹਰੇਕ ਬੰਦੇ ਦੀ ਸੋਚ ਆ, ਕੋਈ ਉਹ ਨਹੀਂ ਗਾ, ਪਰ ਮਰਿਆਦਾ ਰੱਖੋ ਯਾਰ, ਮਰਿਆਦਾ ਰੱਖੋ, ਨਾ ਗਿਰੋ ਇੰਨਾ, ਨਾ ਗਿਰੋ ਕਿਸੇ ਦੀ ਗੋਦੀ 'ਚ ਜਾ ਕੇ ਨਾ ਬੈਠੋ। ਚਲੋ ਥੈਂਕ ਯੂ ਸਾਹਿਬ, ਥੈਂਕ ਯੂ ਸੋ ਮਚ। ਅਮਰਜੀਤ ਮਲਦਾਨੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਆਇਆਂ ਨੂੰ ਤੁਹਾਨੂੰ ਵੀ।
2: ਭਾਈ ਇਹ ਮਾੜੀ ਗੱਲ ਆ, ਜਿਹੜੀ ਕੁਰਸੀ ਤੇ ਤੁਸੀਂ ਬੈਠੇ ਨਾ, ਇੱਥੇ ਬਰਾਬਰ ਹਿਸਾਬ ਕਿਤਾਬ ਹੋਣਾ ਚਾਹੀਦਾ ਸਭ ਦਾ, ਤੇ ਇੱਥੇ ਇਨਸਾਫ ਹੋਣਾ ਚਾਹੀਦਾ, ਨਾ ਕਿ ਮਤਲਬ ਹੇਰਾਫੇਰੀ ਹੋਣੀ ਚਾਹੀਦੀ ਆ। ਇਹਨੂੰ ਵਾਕਈ ਗੋਦੀ ਮੁੰਡੇ ਕਹਿੰਦੇ ਨੇ ਭਾਜੀ। ਹੁਣ ਤੁਹਾਡੀ ਗੱਲ ਤੋਂ ਭਾਜੀ ਇੱਕ ਗੱਲ ਮੈਨੂੰ ਹੋਰ ਯਾਦ ਆ ਗਈ, ਜੇ ਕਹਿੰਦੇ ਤਾਂ ਮੈਂ ਕਰਦਾ ਜੀ।
0: ਜੀ ਜੀ ਆਉਣ ਦੋ, ਖੁੱਲੀ ਆ।
2: ਹਾਂਜੀ ਭਾਈ, ਦੇਖੋ ਕਿ ਇਹ ਜਿਹੜਾ ਗੋਦੀ ਮੀਡੀਆ, ਏਦਾਂ ਹੀ ਸੇਮ ਡਿਸਪੈਚਰ ਹੋਏ ਨੇ ਜੀ ਅੱਜ ਕੱਲ੍ਹ, ਟਰੱਕ ਲੈਣ ਦਾ ਬੇੜਾ ਗਰਕ ਕਰਤਾ ਜੀ। ਸੱਚ ਹੈ ਮਤਲਬ ਹੈ ਭਾਜੀ,
0: ਬਿਲਕੁਲ
2: ਮਤਲਬ ਇੰਨੀ ਮਤਲਬ ਹੱਦੂ ਵੱਧ ਹੋਇਆ ਕੰਮ ਜੀ ਡਿਸਪੈਚਰਾਂ ਦਾ ਵੀ। ਸੇਮ ਕਾਪੀ ਜੀ, ਕੁਰਸੀ ਤੇ ਬਹਿ ਕੇ ਹੇਰਾ ਫੇਰੀਆਂ ਚੱਲ ਰਹੀਆਂ ਨੇ ਜੀ,
0: ਕਿਸੇ
2: ਨੂੰ ਕੁਛ ਕਿਸੇ ਨੂੰ ਕੁਛ ਜੀ, ਤੇ ਮਾੜੀ ਖਬਰ ਹੈ ਜੀ, ਮਾੜੀ ਗੱਲ ਹੈ। ਧੰਨਵਾਦ ਜੀ,
0: ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਤੇ
3: ਜੇ ਮੇਰਾ ਭਰਾ ਖੜਾ ਹੋਵੇ ਇਲੈਕਸ਼ਨ ਚ, ਜੇ ਮੈਂ ਰੇਡੀਓ ਕਰਦਾ ਹੋਵਾਂ, ਕੀ ਮੈਂ ਉਹਦੀ ਬੋਲ ਨੀ ਸਕਦਾ ਰੇਡੀਓ ਚ?
0: ਨਹੀਂ।
3: ਹਾਂਜੀ
0: ਨਹੀਂ,
3: ਕਿਉਂ
0: ਨਾ?
3: ਮੇਰਾ ਭਰਾ ਖੜਾ,
0: ਜੋ ਮਰਜ਼ੀ ਖੜਾ, ਬਾਕੀ ਵੀ ਤਾਂ ਭਰਾ ਨੇ ਜਿਹੜੇ ਮੇਰੇ ਵਿਰੋਧ ਚ ਹੋਣਗੇ।
3: ਨਹੀਂ ਨਹੀਂ, ਸਕਾ ਭਰਾ ਖੜਾ ਹੋਵੇ,
0: ਮੈਂ ਕਿਹਾ ਉਹਦੇ ਵਿਰੋਧ ਚ ਵੀ ਤਾਂ ਬਾਕੀ ਕੈਂਡੀਡੇਟ ਹੋਣਗੇ ਨਾ, ਫਿਰ ਤੁਸੀਂ ਉਹਨਾਂ ਦੀਆਂ ਛੁੱਟੀਆਂ ਲੈ ਲਓ, ਘਰੇ ਬਹਿ ਜਾਓ ਨਾ।
3: ਸਪੋਰਟ ਕਰੋ ਨਾ, ਮੈਂ ਬਾਕੀ ਕੈਂਡੀਡੇਟ ਨਹੀਂ ਲਊਂਗਾ।
0: ਹਾਂ ਕੁਛ ਕਰ ਸਕਦੇ ਹੋ, ਪਰ ਕਹਿਣ ਦਾ ਭਾਵ ਫਿਰ ਤੁਸੀਂ ਮੀਡੀਆ ਵਾਲੇ ਨਹੀਂ ਹੋਗੇ ਨਾ, ਫਿਰ ਇੱਕ ਪੱਖਪਾਤ ਹੋ ਗਿਆ ਤੁਹਾਡਾ।
3: ਨਹੀਂ ਨਹੀਂ ਉਹ ਨਹੀਂ ਕਹਿੰਦਾ, ਮੈਂ ਉਹ ਪੁੱਛਦਾ ਵੀ ਜੇ
0: ਮੈਂ ਉਹੀ ਬੇਨਤੀ ਕਰ ਰਿਹਾ, ਫਿਰ ਪੱਖਪਾਤ ਹੋ ਗਿਆ, ਫਿਰ ਤੁਸੀਂ ਮੀਡੀਆ ਉਸ ਦਿਨਾਂ ਚ ਨਹੀਂ ਹੈਗੇ, ਫਿਰ ਤਾਂ ਤੁਸੀਂ ਛੁੱਟੀ ਲੈ ਕੇ ਸਪੋਰਟ ਕਰੋ ਉਹਨਾਂ ਦੀ। ਪਰ ਜੇ ਤੁਸੀਂ ਏਅਰ ਦੀ ਮਰਿਆਦਾ ਰੱਖਣੀ ਆ, ਏਅਰ ਤੇ ਜਾਣਾ, ਫਿਰ ਤੁਹਾਡੇ ਲਈ ਸਾਰੇ ਉਸ ਟਾਈਮ ਸਾਰੇ ਬਰਾਬਰ ਨੇ। ਹਾਂ ਹਾਂ ਉਸ ਟਾਈਮ ਕੋਈ ਹੋਰ ਕਰ ਦੋ, ਛੁੱਟੀ ਲੈ ਲਓ ਦੋ ਚਾਰ ਦਿਨ। ਆਪਣੇ ਮਨ ਦੀ ਆ, ਜੇ ਤੁਸੀਂ ਕਹਿੰਦੇ ਹੋ ਇਹ ਸਭ ਦੀ ਸਾਂਝੀ ਆ, ਰੇਡੀਓ ਸਭ ਦਾ ਸਾਂਝਾ, ਸਾਰੇ ਜਾਣੇ ਸੁਣਦੇ ਆ, ਤਾਂ ਮੈਨੂੰ ਨੀ ਲੱਗਦਾ ਵੀ ਕਿਸੇ ਇੱਕ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਆ ਏਅਰ ਤੇ। ਤੁਸੀਂ ਪਰਸਨਲੀ ਕਰੋ, ਜੀ ਸਦਕੇ ਕਰੋ।
3: ਹਾਂ ਜਿਵੇਂ ਉਹਦੇ ਰੂਲ ਆ, ਆਪਾਂ ਗਾਹ ਸਿੱਟਣਾ ਨੀ, ਆ ਨੀ ਕਰਨਾ, ਇਹ ਤਾਂ ਆਪਣੀ ਆ ਨਾ। ਹੁਣ ਕਈ ਸਿੱਟੀ ਜਾਂਦੇ ਆ, ਇਹ ਤਾਂ ਤੁਹਾਡਾ ਨਾ, ਮੰਨਣਾ ਕਿ ਨਹੀਂ ਮੰਨਣਾ,
0: ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਆ। ਆਪਾਂ ਤਾਂ ਇੱਕ ਸਜਾਏ ਦੇ ਸਕਦੇ ਆ ਅਗਲੇ ਨੂੰ, ਬਾਕੀ ਗੋਦੀ ਮੀਡੀਆ ਦਾ ਠੱਪਾ ਤਾਂ ਫਿਰ ਲੱਗਦਾ ਹੀ ਲੱਗਦਾ, ਫਿਰ ਗਾਲਾਂ ਨਾ ਕੱਢੋ ਕਿਸੇ ਨੂੰ, ਕਹੋ ਨਾ ਵੀ ਗੋਦੀ ਮੀਡੀਆ ਸਾਨੂੰ ਕਾਹਤੋਂ ਕਹਿੰਦੇ ਅਗਲੇ।
3: ਹਾਂ ਬਸ ਠੀਕ ਆ, ਠੀਕ, ਥੈਂਕ ਯੂ।
0: ਫਿਰ ਆਪਾਂ ਹੁਣ ਇੰਡੀਆ ਵਾਲੇ ਨੂੰ ਵੀ ਤਾਂ ਕਹਿੰਦੇ ਆ ਗੋਦੀ ਮੀਡੀਆ ਉੱਥੇ।
3: ਹਾਂਜੀ ਹਾਂਜੀ,
0: ਫਿਰ ਇਹੀ ਚੀਜ਼ ਆਪਾਂ ਨੂੰ ਵੀ ਅਗਲਾ ਕਹੂਗਾ ਜੀ।
3: ਓਕੇ ਸਰ, ਥੈਂਕ ਯੂ,
0: ਚਲੋ ਥੈਂਕ ਯੂ। ਬਿਲਕੁਲ ਜੀ, ਤੇ ਆਪਾਂ ਮੈਂ ਅੱਜ, ਚਲੋ ਕੋਈ ਨਹੀਂ, ਮੈਂ ਅੱਜ 10 ਮਿੰਟ ਉਹਨਾਂ ਤੋਂ ਲਏ ਆ ਮੰਗ ਕੇ, ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਆਪਣੇ ਨਾਲ ਪ੍ਰੇਮਪਾਲ ਗਿੱਲ ਜੀ ਨੇ, ਪ੍ਰੇਮਪਾਲ ਗਿੱਲ ਜੀ ਹੈਗੇ ਨੇ ਵਾਰਡ ਨੰਬਰ 2 ਤੋਂ 6 ਦੇ ਉਮੀਦਵਾਰ। ਇਹਨਾਂ ਨਾਲ ਸਵਾਗਤ ਕਰਦੇ ਹਾਂ, ਇਹਨਾਂ ਨਾਲ 5-4 ਮਿੰਟ ਗੱਲਬਾਤ ਕਰਦੇ ਹਾਂ। ਜੇ ਤੁਹਾਡਾ ਕੋਈ ਮਨ 'ਚ ਵਿਚਾਰ ਹੋਇਆ, ਕੁਐਸਚਨ ਹੋਇਆ 2 ਤੇ 6 ਨੰਬਰ ਵਾਰਡ ਦੇ ਪ੍ਰਤੀ, ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ। 647-606-5931, 647-606-5931। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ ਆ।
4: ਸਤਿ ਸ਼੍ਰੀ ਅਕਾਲ
0: ਗਿੱਲ ਸਾਹਿਬ, ਕਿੱਦਾਂ ਸਿਹਤਾਂ, ਕਿਵੇਂ ਚੱਲਦੀ ਤੁਹਾਡੀ ਕੰਪੇਨ?
4: ਬਹੁਤ ਵਧੀਆ ਜੀ, ਬਹੁਤ ਵਧੀਆ ਚੜ੍ਹਦੀ ਕਲਾ ਜੀ।
0: ਹਾਂ ਕੰਪੇਨ ਪੰਜਾਬੀ ਚ ਕਹਿੰਦੇ ਹੁੰਦੇ, ਮਾਰਦੀ ਆ ਆਠੇ, ਜੋਬੰਦ ਆ ਪੂਰੀ।
4: ਬਿਲਕੁਲ ਜੋਬੰਦ ਜੀ, ਬਿਲਕੁਲ।
0: ਅੱਛਾ, ਜਿਵੇਂ ਬ੍ਰੈਂਪਟਨ ਦਾ ਖਾਸ ਕਰਕੇ ਕਹਿ ਲਓ ਵੀ ਲੋਕ ਕਹਿੰਦੇ ਨੇ ਵੀ ਬੀੜਾ ਗਰਕ ਹੋਇਆ ਹੋਇਆ, ਹਨਾ ਵੀ ਬਹੁਤ ਮੰਦੇ 'ਚ ਚੱਲ ਰਿਹਾ ਬ੍ਰੈਂਪਟਨ, ਬ੍ਰੈਂਪਟਨ 'ਚ ਸੇਫਟੀ ਕੋਈ ਹੈ ਨਹੀਂ ਗੀ, ਬ੍ਰੈਂਪਟਨ 'ਚ ਚੋਰੀਆਂ ਬਹੁਤ ਹੁੰਦੀਆਂ, ਬ੍ਰੈਂਪਟਨ 'ਚ ਆਹ ਨਹੀਂ ਕੁਛ ਜੀ, ਉਹ ਨਹੀਂ ਕੁਛ ਜੀ, ਮਤਲਬ ਮਿਸਿਸਾਗਾ ਨਾਲੋਂ, ਕੈਲਡਨ ਨਾਲੋਂ ਜਾਂ ਹੋਰ ਸ਼ਹਿਰਾਂ ਨਾਲੋਂ, ਟੋਰਾਂਟੋ ਨਾਲੋਂ ਲਾ ਲਓ, ਇੱਕ ਬ੍ਰੈਂਪਟਨ ਹਾਈਲਾਈਟ ਜ਼ਿਆਦਾ ਹੋਇਆ ਹੋਇਆ ਤਕਰੀਬਨ ਖਾਸ ਕਰਕੇ, ਹੈ ਨਾ। ਜੇ ਸੇਫਟੀ ਪੱਖੋਂ ਦੇਖੀਏ ਬ੍ਰੈਂਪਟਨ ਨੂੰ, ਜੇ ਤੁਸੀਂ ਬਣ ਜਾਂਦੇ ਹੋ ਰੀਜਨਲ ਕੌਂਸਲਰ ਤਾਂ ਕੀ ਕਰੋਗੇ?
1: ਸੇਫਟੀ ਜਿਹੜੀ ਹੈ ਨਾ ਇਹ ਫਸਟ ਪ੍ਰਾਇਓਰਿਟੀ ਹੈਗੀ ਆ, ਬਹੁਤ ਜ਼ਰੂਰੀ ਆ ਸਾਰਿਆਂ ਵਾਸਤੇ। ਤੇ ਇਹਦੇ ਵਾਸਤੇ ਜਨਰਲ ਸਾਹਿਬ ਜਿਹੜੀ ਪਟਰੋਲਿੰਗ ਹੈ ਨਾ, ਪੁਲਿਸ ਦੀ ਪਟਰੋਲਿੰਗ, ਉਹ ਬਹੁਤ ਜ਼ਰੂਰੀ ਆ। ਬਿਲਕੁਲ, ਤੁਸੀਂ ਦੇਖਿਆ ਹੋਣਾ ਕਿ ਆਪਾਂ ਕੋਈ ਅੱਜ ਤੋਂ ਕੋਈ 7-8 ਸਾਲ ਪਹਿਲਾਂ ਪੁਲਿਸ ਦੀਆਂ ਗੱਡੀਆਂ ਵਗੈਰਾ ਘੁੰਮਦੀਆਂ ਹੁੰਦੀਆਂ ਹੈ ਨਾ, ਤੇ ਚੋਰੀਆਂ ਡਾਕੇ ਬਹੁਤ ਘੱਟ ਹੁੰਦੇ ਸੀਗੇ ਨਾ। ਹੁਣ ਇੱਕ ਨਾ ਬੜਾ ਇੱਕ ਲੋਕ ਬੜਾ ਇੱਕ ਮੈਂ ਸੁਣਵਾ ਕਿ ਲੋਕਾਂ ਦੇ ਰੁਝਾਨ ਹੈ ਜੀ, ਉਹ ਇਹਨਾਂ ਨੇ ਇਮੀਗ੍ਰੈਂਟਸ ਬੜੇ ਬੁਲਾਨਾ ਕਰ ਲਿਆ ਹੈ ਨਾ, ਤੇ ਉਹਦੇ ਕਰਕੇ ਉਹ ਬਾਹਰੋਂ ਭਾਂਤ ਭਾਂਤ ਦੀ ਪਨੀਰੀ ਆ ਗਈ, ਇਸ ਕਰਕੇ ਚੋਰੀਆਂ ਹੁੰਦੀਆਂ।
0: ਹਾਂਜੀ,
1: ਬਟ ਐਡਮਿਨਿਸਟ੍ਰੇਸ਼ਨ ਕਿੱਥੇ ਆ? ਜਿੰਨਾ ਆਪਣਾ ਪੰਜਾਬ ਆ ਓਨੀ ਤੇ ਇੱਥੇ ਪਾਪੂਲੇਸ਼ਨ ਹੈ ਸਾਰੀ ਕੈਨੇਡਾ ਦੀ। ਤੇ ਫਿਰ ਜੇ ਏਦਾਂ ਇੱਥੇ ਆ ਤੇ ਫਿਰ ਉੱਥੇ ਹਿੰਦੁਸਤਾਨ ਦੇ ਵਿੱਚ ਤਾਂ ਜੰਗਲ।
0: ਤੁਸੀਂ ਕੀ ਕਰੋਗੇ ਬਣ ਕੇ? ਮੇਰਾ ਕੁਐਸਚਨ ਇਹ ਆ ਵੀ ਤੁਸੀਂ ਕੀ ਕਰੋ, ਤੁਸੀਂ ਛੱਡੋ ਪਹਿਲਾਂ ਕੀ ਹੋ ਗਿਆ, ਜੇ ਬਣਦੇ ਹੋ ਤੁਸੀਂ ਕੀ ਕਰੋਗੇ?
1: ਪੁਲਿਸ ਦੀ ਪੈਟਰੋਲਿੰਗ ਬਹੁਤ ਜ਼ਰੂਰੀ ਹੈ ਜੀ।
0: ਹਾਂ,
1: ਪੁਲਿਸ ਦੀ ਪੈਟਰੋਲਿੰਗ ਲਿਆਵਾਂਗੇ। ਇਹ ਕਹਿ ਲਓ ਕਿ ਥਾਣੇਦਾਰੀ ਗਰਮ ਦੀ ਜਿਹੜੀ ਹੈ ਉਹਨੂੰ ਲਾਗੂ ਕਰਾਂਗੇ ਜੀ। ਤੇ ਕਿਉਂਕਿ ਪੁਲਿਸ ਜਿਹੜੀ ਆ ਇੱਧਰ ਉੱਧਰ ਲਗਾਈ ਆ ਕੋਈ ਕੰਸਟਰਕਸ਼ਨ ਜ਼ੋਨ ਦੇ ਵਿੱਚ ਲੱਗੀ,
0: ਪੁਲਿਸ ਰੀਜਨਲ ਕੌਂਸਲਰ ਦੇ ਅੰਡਰ ਚ ਆਉਂਦੀ ਆ।
1: ਬਿਲਕੁਲ ਜੀ, ਬਿਲਕੁਲ।
0: ਕਿਵੇਂ?
1: ਦੇਖੋ ਅਜੀਤ ਭਾਜੀ, ਜਿਹੜੀ ਪੁਲਿਸ ਹੈ ਨਾ ਇਹ ਸਿਟੀ ਦੇ ਅੰਡਰ ਜਾਂਦੀ ਹੈ, ਠੀਕ ਹੈ। ਤੇ ਤੁਸੀਂ ਦੇਖਿਆ ਹੋਣਾ ਜਿਹੜੇ ਆਪਾਂ ਕਹਿੰਦੇ ਨਾ ਪੀਲ ਰੀਜਨ, ਪੀਲ ਰੀਜਨ ਕਹਿੰਦੇ ਨਾ ਜਿਹੜੀ ਪੁਲਿਸ ਆ ਉਹ ਪੀਲ ਦੀ ਹੈ ਨਾ, ਤੇ ਜਿਹੜੇ ਰੀਜਨਲ ਕੌਂਸਲਰ ਆ ਉਹ ਪੀਲ ਲਈ ਕੰਮ
0: ਕਰਦੇ।
1: ਪੂਰੇ ਜਾਣੀ ਕਿ ਆਪਣਾ ਜਿੰਨਾ ਤਿੰਨ ਸਿਟੀ ਆਉਂਦੇ ਇਹਦੇ ਵਿੱਚ ਜੀ,
0: ਹਾਂਜੀ, ਪਟਵਾਰੀ ਹੁੰਦਾ, ਇੱਕ ਕਾਨੂੰਗੋ ਹੁੰਦਾ, ਇੱਕ ਤਹਿਸੀਲਦਾਰ ਹੁੰਦਾ। ਉਹ ਜਿਹੜਾ ਕਾਨੂੰਗੋ ਹੁੰਦਾ ਉਹਦੀ ਕੋਈ ਬੁੱਕਤ ਨੀ ਹੁੰਦੀ, ਉਹਨੂੰ ਕੋਈ ਪੁੱਛਦਾ ਨੀ, ਜ਼ਿਆਦਾ ਪੁੱਛ ਪਟਵਾਰੀ ਦੀ ਹੁੰਦੀ ਆ ਜਾਂ ਤਹਿਸੀਲਦਾਰ ਦੀ ਹੁੰਦੀ ਆ। ਕਹਿਣ ਦਾ ਭਾਵ ਜਾਂ ਸਿਟੀ ਕੌਂਸਲਰ ਤੇ ਜਾਂ ਮੇਅਰ, ਹਨਾ, ਜਿਹੜਾ ਰੀਜਨਲ ਕੌਂਸਲਰ ਆ ਇਹਦੀ ਮਹੱਤਤਾ ਕੌਂਸਲਰ ਨਾਲੋਂ ਜ਼ਿਆਦਾ ਵੱਡੀਆਂ ਪਾਵਰਾਂ ਹੁੰਦੀਆਂ ਇਹਦੇ 'ਚ।
1: ਬਿਲਕੁਲ ਜੀ, ਬਿਲਕੁਲ,
0: ਕਦੇ ਦਿਖਾਈਆਂ ਤਾਂ ਹੈ ਨਹੀਂ ਇਹਨਾਂ ਨੇ ਜਿਹੜੇ ਹੁਣ ਤੱਕ ਬਣੇ ਹੋਏ ਆ।
1: ਇਹੀ ਤਾਂ ਵੀ ਚੱਕਰ ਹੈ ਨਾ, ਇਹੀ ਤਾਂ ਕਹਿ ਲਓ ਜੇ ਇਹਨਾਂ ਨੇ ਦਿਖਾਈਆਂ ਹੁੰਦੀਆਂ ਤਾਂ ਫਿਰ ਆਪਾਂ ਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਜੀ। ਪਾਵਰਾਂ ਬਸ ਹੈਗੀਆਂ ਹੈ ਪਰ ਯੂਜ਼ ਨਹੀਂ ਕੀਤੀਆਂ ਕਦੀ, ਬਹੁਤ ਜ਼ਿਆਦਾ ਪਾਵਰ।
0: ਜਾਣੀ ਆਉਂਦੇ ਹੀ ਤੁਸੀਂ ਪਾਵਰ ਦਿਖਾਓਗੇ, ਲੋਕਾਂ ਨੂੰ ਪਤਾ ਲੱਗੂ ਵੀ ਗਿੱਲ ਸਾਹਿਬ ਪ੍ਰੇਮ ਗਿੱਲ ਜੀ ਆ ਗਏ।
1: ਬਿਲਕੁਲ ਜੀ, ਬਿਲਕੁਲ, ਦਿਖਾਉਣੀ ਪੈਣੀ ਹੈ ਜੀ ਪਾਵਰ ਜਿਹੜੀ ਹੈ। ਦਿਖਾਉਣ ਦਾ ਮਤਲਬ ਇਹ ਹੈ ਕਿ ਉਹਨੂੰ ਯੂਜ਼ ਕਰੋ, ਉਹਨੂੰ ਪ੍ਰੋਪਰਲੀ ਯੂਜ਼ ਕਰੋ ਲੋਕਾਂ ਦੇ ਫਾਇਦੇ ਵਾਸਤੇ, ਨਾ ਕਿ ਲੋਕਾਂ ਨੂੰ ਡਰਾਉਣ ਲਈ ਪਾਵਰ।
0: ਪ੍ਰੋਪਰਟੀ ਟੈਕਸ, ਜਿਵੇਂ ਬਹੁਤ ਲੋਕਾਂ ਦੀ ਹਾਹਾਕਾਰ ਮਚੀ ਹੋਈ ਆ, ਪ੍ਰੋਪਰਟੀ ਟੈਕਸ ਦਾ ਕੀ ਬਣ ਸਕਦਾ? ਘੱਟ ਸਕਦਾ ਜਾਂ ਫ੍ਰੀਜ ਹੋ ਸਕਦਾ ਜਾਂ ਲੋਕਾਂ ਨੂੰ ਪੈਸੇ ਵਾਪਸ ਆ ਸਕਦੇ ਆ? ਕਿਵੇਂ ਕਰੋਗੇ ਉਹਨੂੰ ਤੁਸੀਂ ਘੱਟ ਖਰਚੇ ਦਾ, ਸਿਟੀ ਦੇ ਇੰਨੇ ਵੱਧ ਨੇ
1: ਜੀ। ਪ੍ਰੋਪਰਟੀ ਟੈਕਸ ਦੇਖੋ ਜਿਵੇਂ ਸਾਹਿਬ 30% ਤੋਂ 40% ਇਹਨਾਂ ਨੇ ਵਧਾਇਆ 4 ਸਾਲ ਦੇ ਵਿੱਚ।
0: ਹਾਂ, 30%।
1: ਤੇ ਦੇਖਿਆ ਜਾਵੇ ਤੇ ਸਾਡਾ ਜਿਹੜਾ ਜਿਹੜੀ ਉਹਦੀ ਮਨੀ ਆ ਉਹਦਾ ਮਿਸ ਯੂਜ਼ ਤੁਸੀਂ ਦੇਖਿਆ ਕਿ ਕਾਫੀ ਕੁਛ ਹੀ ਮਤਲਬ ਸਾਹਮਣੇ ਆ ਰਿਹਾ, ਜਿੱਦਾਂ ਕਹਿ ਲਓ ਕਿ ਕੈਮਰਿਆਂ ਦੇ ਵਿੱਚ, ਹੁਣ ਕੈਮਰਿਆਂ ਦੇ ਵਿੱਚ $47 million ਲਾਤਾ ਇਹਨਾਂ ਨੇ, ਉਹ ਕਿਸ ਕੰਮ ਦਾ? ਇਹ ਕਹਿੰਦੇ ਆ ਕਿ ਅਸੀਂ $47 million ਲਾਤਾ, ਉਹ ਕਿਸ ਕੰਮ ਦਾ?
0: ਪਰ ਉਹ ਤਾਂ ਹੁਣ ਲੱਗ ਗਿਆ ਨਾ, ਉਹ ਹੁਣ ਮੁੜ ਤਾਂ ਸਕਦਾ ਨੀ।
1: ਮੈਂ ਉਹੀ ਗੱਲ ਕਰਦਾ ਨਾ ਕਿ ਇਹ ਜਿਹੜੀ ਜਿਹੜੀ ਟ੍ਰਾਂਸਪਰੈਂਸੀ ਨੀ ਹੈਗੀ, ਅਕਾਊਂਟੇਬਿਲਿਟੀ ਨੀ ਹੈਗੀ, ਉਹਦੇ ਤੇ ਵੀ ਰੱਖਾਂਗੇ ਨਾ ਨਿਗਾਹ। ਐ ਥੋੜਾ ਹੈਗਾ ਕਿ ਦੇਖੋ ਜਿਹੜੀ ਪਬਲਿਕ ਆ ਨਾ ਉਹ ਜਨਤਾ ਜਨਾਰਦਨ ਹੈਗੀ ਆ, ਉਹਦੇ ਲਈ ਅਸੀਂ ਇੰਪਲਾਈ ਦਾ ਕੰਮ ਕਰਨਾ ਨਾ ਕਿ ਇੰਪਲਾਇਰ ਦਾ। ਹੁੰਦਾ ਕੀ ਹੈ ਜਨਰਲ ਸਾਹਿਬ, ਜਦੋਂ ਕੋਈ ਲੀਡਰ ਬਣ ਜਾਂਦਾ ਨਾ ਤੇ ਫਿਰ ਪਹਿਲਾਂ ਤਾਂ ਉਹ ਹੱਥ ਜੋੜਦਾ ਹੁੰਦਾ ਆ,
0: ਜਦੋਂ
1: ਫਿਰ ਬਣ ਜਾਂਦਾ ਤਾਂ ਫਿਰ ਉਹ ਆਪਣੀ ਪੂਰੀ ਡਿਕਟੇਟਰਸ਼ਿਪ ਝਾੜਦਾ ਨਾ। ਇਹ ਜਿਹੜਾ ਰੁਝਾਨ ਹੈ ਨਾ ਇਹ ਲੀਡਰਾਂ ਨੂੰ ਸ਼ੋਭਾ ਨੀ ਦਿੰਦਾ ਮੇਰੇ ਹਿਸਾਬ। ਚਲੋ ਕੋਈ ਵੀ ਆ,
4: ਜੇ ਮੈਂ ਵੀ ਇੱਦਾਂ ਕਰੂੰਗਾ ਤੇ ਮੈਨੂੰ ਵੀ ਸ਼ੋਭਾ ਨੀ ਦਊਗਾ, ਕਹਿੰਦਾ ਮਤਲਬ ਜੇ ਅਸੀਂ ਜੇ ਕੰਮ ਕਰਨੇ ਤਾਂ ਫਿਰ ਪੱਕੇ ਕਰਨੇ, ਏਦਾਂ ਨੀ ਹੈਗਾ ਅਸੀਂ ਜਾ ਕੇ ਉਹਨਾਂ ਤੇ ਰੋਹ ਪਾਈਏ ਜਾਂ ਆਪਣੇ ਪਾਵਰ ਦਾ ਮਿਸ ਯੂਜ ਕਰੀਏ, ਹੋ ਨੀ ਸਕਦਾ ਜੀ।
0: ਜਿਹੜੇ ਜਿਹੜੇ ਇਹਨਾਂ ਨੇ ਡਰਾਈਵ ਵਧਾਉਣ ਦੀਆਂ ਫੀਸਾਂ ਰੱਖੀਆਂ ਸੀ
4: ਜੀ
0: ਤਕਰੀਬਨ 7-750 ਤੋਂ ਸਿੱਧੀ ਉਹ 12,000 ਤੇ ਮਾਰੀ ਕੁਛ ਡਾਲਰ ਘੱਟ, ਉਹਦੇ ਚ ਉਹਦਾ ਕੋਈ ਫਰਕ ਪੈ ਸਕਦਾ ਘਟਾ ਸਕਦੇ ਜੇ ਤੁਸੀਂ ਬਣਦੇ ਹੋ?
4: ਬਿਲਕੁਲ ਬਿਲਕੁਲ, ਉਨੀ ਰਿਵਰਟ ਕਰਾਂਗੇ ਜੀ ਜਿੰਨੀ ਸੀਗੀ ਪਹਿਲਾਂ।
0: ਓਕੇ,
4: ਕਿਉਂਕਿ ਦੇਖਿਆ ਜਾਵੇ ਓਨਲੀ ਇਨ ਬ੍ਰੈਂਪਟਨ ਵਾਏ ਕਿ ਜਿਹੜੀ 2025 ਦੇ ਵਿੱਚ ਇਹਨਾਂ ਨੇ ਮਾਈਨਰ ਵੇਰੀਏਸ਼ਨ ਦੀ ਫੀਸ ਸੀਗੀ ਉਹਨੂੰ ਇਹਨਾਂ ਨੇ 750 ਤੋਂ ਵਧਾ ਕੇ ਸਿੱਧਾ 11,999 ਡਾਲਰ ਕਰ,
0: 11,000
4: ਤੁਸੀਂ ਮਿਸੀ ਸਾਗਾ ਦੇ ਵਿੱਚ ਚਲ ਜਾਓ ਤੇ 850
0: ਜਿੰਨੇ
4: ਵੀ ਕੰਮ ਹੋ ਗਏ ਨਾ ਜੇ ਪੁਲਿਸ ਦੀ ਪੈਟਰੋਲਿੰਗ ਹੋਊਗੀ ਤੇ ਹੋਲ ਬ੍ਰੈਂਪਟਨ ਚ ਹੋਣੀ ਆ, ਇਹ ਨੀ ਹੈਗਾ ਕਿ ਆਪਾਂ ਇਕੱਲੇ 2-6 ਵਾਰਡ ਦੇ ਵਿਚ ਕਰੀਏ, ਨੋ ਏਦਾਂ ਨੀ ਹੋਊਗਾ ਜੀ।
0: ਇਨਫਰਾਸਟ੍ਰਕਚਰ ਦਾ ਕੀ ਕਰੋਗੇ? ਸਾਲ ਸਾਲ ਹਟਦੇ ਨੀ, ਜੇ ਕੋਈ 2 ਫੁੱਟ ਦਾ ਟੁੱਟਾ ਹੁੰਦਾ ਉੱਥੇ ਵੀ 5-4 ਮਹੀਨੇ ਲਾਉਂਦੇ।
4: ਬਿਲਕੁਲ ਬਿਲਕੁਲ, ਤੁਸੀਂ ਸਰ ਸੁਣਿਆ ਹੋਣਾ ਕਿ ਜਿਹੜੀ ਦੁਬਈ ਹੈ ਨਾ, ਦੁਬਈ ਉੱਥੇ ਕੀ ਕਰਦੇ ਆ ਕਿ ਕੋਈ ਕੰਪਨੀ ਨੂੰ ਕੰਟਰੈਕਟ ਦਿੰਦੇ ਨਾ, ਲੈਟ ਸੇ ਕਿ 2 ਮਹੀਨੇ ਦਾ ਕੰਟਰੈਕਟ ਦਿੱਤਾ ਉਹਨਾਂ ਨੇ, 2 ਮਹੀਨੇ ਤੋਂ ਅੱਧਾ ਘੰਟਾ ਵੀ ਉੱਪਰ ਹੋ ਗਿਆ ਨਾ ਤੇ ਉਹ ਕੰਪਨੀ ਨੂੰ ਬਲੈਕਲਿਸਟ ਕਰ ਦਿੰਦੇ ਆ। ਕੰਟਰੈਕਟ ਹੁੰਦੇ ਉਹਨਾਂ ਦੇ ਕਿ ਉਹ ਕੰਪਨੀ ਕੰਟਰੈਕਟ ਮੰਗਦੀਆਂ ਕਿ ਸਾਨੂੰ ਇੰਨਾ ਟਾਈਮ ਚਾਹੀਦਾ ਹੈ ਨਾ, ਮੰਨ ਲਓ 10 ਦਿਨ ਉੱਪਰ ਲੈ ਲਓ, ਪਰ ਉਹ 10 ਦਿਨਾਂ ਉੱਪਰ ਤੋਂ ਬਾਅਦ ਜੇ ਕਿਤੇ ਅੱਧਾ ਘੰਟਾ ਵੀ ਉੱਪਰ ਹੋ ਗਿਆ ਉਹ ਬਲੈਕਲਿਸਟ ਰਹਿੰਦੀ ਕੰਪਨੀ। ਉਹੀ ਕੰਮ ਆਪਾਂ ਕਰਨਾ ਚਾਹੁੰਦੇ ਜੀ ਇੱਥੇ ਵੀ। ਇਹ ਦੇਖੋ ਸਾਡਾ ਪੈਸਾ, ਮੰਨ ਲਓ ਕਿ ਟੈਕਸ ਪੇਅਰ ਦੀ ਮਨੀ ਹੈ ਨਾ, ਉਹਦਾ ਅਧਿਕਾਰ ਵੀ ਟੈਕਸ ਪੇਅਰ ਦਾ ਹੋਣਾ ਚਾਹੀਦਾ, ਨਾ ਕਿ ਇੱਥੇ ਲੀਡਰ ਜਿਹੜੇ ਆ ਉਹ ਬੀਚਦੇ ਹੋਣ ਤੇ ਇੱਥੇ ਲੋਕੀ ਟ੍ਰੈਫਿਕ ਦੇ ਵਿੱਚ ਫਸੇ ਰਹਿਣ।
0: ਤੇ ਇਹ ਵੀ ਤਾਂ ਬਾਰ ਐਤਵਾਰ ਛੁੱਟੀਆਂ ਦੇ ਹੁੰਦੇ ਆ ਤੇ ਬਾਕੀ ਵੀ 9-5 ਜੋਬ ਹੁੰਦੀ ਹੈ ਇਹਨਾਂ ਦੀ ਉੱਥੇ ਕੰਸਟਰਕਸ਼ਨ ਵਾਲਿਆਂ ਦੀ ਮੋਸਟਲੀ ਜ਼ਿਆਦਾ।
4: ਹਾਂਜੀ ਬਿਲਕੁਲ, ਮੈਂ ਉਹੀ ਗੱਲ ਕਰਦਾ ਕਿ ਦੇਖੋ ਇਹ ਕਹਿ ਲਓ ਕਿ ਜਦੋਂ ਇਹ ਕੰਸਟਰਕਸ਼ਨ ਸ਼ੁਰੂ ਹੁੰਦੀ ਆ 2 ਮਹੀਨੇ ਦਾ ਪ੍ਰੋਜੈਕਟ ਜਿਹੜਾ ਉਹ 2 ਸਾਲ ਦਾ।
0: ਬਿਲਕੁਲ,
4: ਉਹਦਾ ਰੀਜ਼ਨ ਇਹੀ ਆ ਕਿ ਇੱਕ ਤਾਂ ਇਹ ਆਵਰਲੀ ਵਾਲਾ ਜਿਹੜਾ ਸਿਸਟਮ ਹੈ ਨਾ ਉਹਨੂੰ ਖਤਮ ਕੀਤਾ ਜਾਊਗਾ ਘੱਟੋ ਘੱਟ ਇਹਨਾਂ ਜੋਬਸ ਦੇ ਵਿੱਚ। ਕੰਸਟਰਕਸ਼ਨ ਕੰਪਨੀਆਂ ਨੂੰ ਠੇਕਾ ਦਿੱਤਾ ਜਾਊਗਾ, ਉਹ ਆਵਰਲੀ ਦੇਣ ਕਿਸੇ ਨੂੰ ਜੋ ਮਰਜ਼ੀ ਕਰਨ, ਪਰ ਉਹਨਾਂ ਨੂੰ ਠੇਕਾ ਦਿੱਤਾ ਜਾਊਗਾ। ਉਸ ਤੋਂ ਬਾਅਦ ਉਹੀ ਕੰਮ ਹੋਊਗਾ ਜੀ ਜਿਹੜਾ ਅਸੀਂ ਤੁਹਾਨੂੰ ਕਹਿੰਦਾ ਕਿ ਦੁਬਈ ਦੇ ਵਿੱਚ ਕਰ ਰਹੇ ਹਾਂ, ਕਿਉਂਕਿ ਜ਼ਰੂਰੀ ਆ ਇਹ ਜਿਹੜਾ ਪੈਸੇ ਦਾ ਮਿਸਯੂਜ ਹੋ ਰਿਹਾ ਨਾ, ਇਹ ਰਲ ਮਿਲ ਕੇ ਮਿਲੀ ਭਗਤ ਦੇ ਨਾਲ ਚਲੋ ਕਿ ਅਬਿਊਜ਼ ਹੋ ਰਿਹਾ ਜੀ ਮਨੀ।
0: ਇੱਕ ਲਾਸਟ ਕੁਐਸਚਨ ਆ ਵੀ ਰੱਬ ਸੁੱਖ ਰੱਖੇ ਚਲੋ ਤੁਸੀਂ ਬਣ ਜਾਂਦੇ ਆ, ਸਿਆਸੀ ਤਾਕਤ ਦੀ ਦੁਰਵਰਤੋਂ ਖਤਮ ਹੋ ਸਕਦੀ ਆ? ਜਿੱਦਾਂ ਸੰਧੂ ਸਾਹਿਬ ਪਹਿਲਾਂ ਕਹਿ ਕੇ ਗਏ ਆ ਜਾਂ ਹੋਰ ਲੋਕ ਕਹਿੰਦੇ ਆ ਵੀ ਇਹਨਾਂ ਨੇ ਆਪਣੇ ਭਾਈ ਭਤੀਜਾ ਬਾਅਦ ਉੱਥੇ ਰਖਾ ਲਏ, ਮੁੰਡੇ ਕੁੜੀਆਂ ਸੈੱਟ ਕਰਾ ਲਏ ਜੀ ਅੰਦਰ ਸਿਟੀ 'ਚ, ਹੈ ਨਾ, ਫਲਾਨਾ ਕਰ ਲਿਆ ਜੀ, ਆਪਣੀਆਂ ਪੇ ਰੇਜਾਂ ਵਧਾ ਲਈਆਂ, ਮਤਲਬ ਲੋਕਾਂ ਦਾ ਇੱਕ ਚੁੰਬਰ ਨੇ ਕੋਲ ਆਇਆ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਗਾ, ਉਹ ਭੋਗਾਂ ਦੇ ਜਾਣ ਜੋਗੇ ਹੀ ਆ, ਗੁਰਦੁਆਰੇ ਜਾਣ ਜੋਗੇ ਆ, ਸਮਾਗਮਾਂ 'ਤੇ ਚਲ ਜਾਣ ਜੋਗੇ ਆ, ਬਾਕੀ ਤਾਂ ਕਦੇ ਕੋਈ ਇੰਨਾ ਉਹ ਨਹੀਂ, ਇਹਨਾਂ ਦਾ ਕੰਮ ਕੁੰਮ ਤਾਂ ਕਦੇ ਦਿਖਦਾ ਦੁਖਦਾ ਨਹੀਂ ਇਹੋ ਜਿਹਾ ਕੁਛ।
4: ਬਿਲਕੁਲ, ਦੇਖੋ ਇਹ ਜਿਹੜੀ ਨਾ ਪੋਲੀਟੀਕਲ ਪਾਵਰ ਦਾ ਮਿਸਯੂਜ਼ ਤੇ ਅਬਿਊਜ਼ ਹੋ ਰਿਹਾ, ਇਹਨੂੰ ਖਤਮ ਕੀਤਾ ਜਾਊਗਾ ਜੀ। ਕੁਆਲੀਫਿਕੇਸ਼ਨ ਦੇ ਆਧਾਰ ਤੇ ਕੋਈ ਹੋਵੇ ਉਹਨੂੰ ਜੋਬ ਮਿਲੂਗੀ ਜੀ, ਮੇਰਾ ਵਾਅਦਾ ਰਿਹਾ ਜੀ ਤੁਹਾਡਾ। ਦੂਸਰਾ ਜਿਹੜੀ ਪੋਲੀਟੀਕਲ ਪਾਵਰ ਦਾ ਅਬਿਊਜ਼ ਏਦਾਂ ਵੀ ਕਰਦੇ ਆ ਕਿ ਜਿੱਦਾਂ ਹੁਣ ਲੈਟਸ ਸੇ ਕਿ ਤੁਸੀਂ ਹੁਣ ਮੀਡੀਆ 'ਚ ਆਉਣਾ ਤੇ ਤੁਸੀਂ ਬੋਲਣਾ ਚਾਹੁੰਦੇ ਸੱਚਾਈ, ਹੈ ਨਾ, ਇਹ ਬੋਲਣ ਨਹੀਂ ਦਿੰਦੇ ਹੁੰਦਾ ਨਾ ਏਦਾਂ।
0: ਬਿਲਕੁਲ,
4: ਹਾਂਜੀ ਬਿਲਕੁਲ, ਮੇਰਾ ਖਿਆਲ ਤੁਹਾਡੇ ਨਾਲ ਵੀ ਹੋਇਆ, ਬਹੁਤ ਮੀਡੀਆ ਕਾਰ ਦੇ ਨਾਲ ਇਹ ਗੱਲਾਂ ਬਾਤਾਂ ਹੋਈਆਂ ਹਨ, ਪਰ ਇਹਨੂੰ ਖਤਮ ਕੀਤਾ ਜਾਊਗਾ ਜੀ, ਕਿਉਂਕਿ ਜਿਹੜਾ ਜੇ ਮੀਡੀਆ ਹੀ ਨਿਰਪੱਖ ਨਾ ਰਿਹਾ ਨਾ ਤਾਂ ਫਿਰ ਸਮਝ ਲਓ ਜਿੰਦਰ ਸਾਹਿਬ ਫਿਰ ਤਾਂ ਭੂਚਾਲ ਆਉਣੇ ਆਉਣਾ। ਇਸ ਕਰਕੇ ਮੀਡੀਆ ਨੂੰ ਨਿਰਪੱਖ ਹੋਣਾ ਹੀ ਪੈਣਾ,
0: ਘਰ ਵਾਲੀਆਂ ਜਾਂ ਬੱਚੇ ਘਰ ਕੈਸ਼ੇ ਲੈ ਲੈਂਦੇ ਆ, ਏਦਾਂ ਵੀ ਹੋ ਜਾਂਦਾ?
4: ਬਿਲਕੁਲ ਜੀ, ਇੱਦਾਂ ਹੋਇਆ ਸਾਡੇ ਮਾਨਯੋਗ ਮੇਅਰ ਸਾਹਿਬ ਨੇ $1.4 million ਘਰ ਲਿਆ ਸੀਗਾ ਉਹਨਾਂ ਦੀ ਵਾਈਫ ਨੇ,
0: ਪਰਮਾਤਮਾ
4: ਕਿਸੇ ਨੂੰ ਉਹਨਾਂ ਦਾ ਜਿਹੜੀ ਹੱਕ ਸੱਚ ਦੀ ਕਮਾਈ ਹੈ ਨਾ ਉਹੀ ਜਰੂਰੀ ਹੈ। ਮੈਂ ਜਿਹੜੇ ਸਾਹਿਬ ਐਂਡ ਦੇ ਇਹੀ ਕਹਿਣਾ ਚਾਹੁੰਦਾ ਜੀ ਕਿ ਦੇਖੋ ਹਰੇਕ ਨੂੰ ਮੌਕਾ ਮਿਲਣਾ ਚਾਹੀਦਾ ਆਉਣ ਦਾ, ਪਰ ਉਹਦੀ ਜਿਹੜੀ ਦੁਰਵਰਤੋਂ ਆ ਨਾ ਉਹ ਨੀ ਹੋਣੀ
0: ਚਾਹੀਦੀ।
4: ਇਹ ਮੇਰੇ ਆਪਣੇ ਵਿਚਾਰ ਹੈ ਜੀ ਕਿ ਕੁਛ ਵੀ ਆ ਜਿਹੜੀ ਆਪਣੀ ਪੋਲੀਟੀਕਲ ਪਾਵਰ ਦੀ ਦੁਰਵਰਤੋਂ,
0: ਕੋਈ ਇਹੋ ਜਿਹਾ ਸਿੱਟ ਚ ਮਤਾ ਨੀ ਪੈ ਸਕਦਾ ਵੀ ਜਿਹੜਾ ਇੱਕ ਵਾਰ ਜਾਂ ਦੋ ਵਾਰ ਬੰਦਾ ਬਣ ਗਿਆ ਕਿਸੇ ਵੀ ਸੀਟ ਤੇ, ਚਾਹੇ ਉਹ ਕੌਂਸਲਰ ਰੀਜਨਲ ਚਾਹੇ ਮੇਅਰ, ਵੀ ਉਹ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਦਾ ਇੱਥੇ?
4: ਉਹਦੇ ਲਈ ਗੱਲ ਇਹ ਹੈ ਕਿ ਇਹ ਤਾਂ ਲੋਕਾਂ ਨੂੰ ਸੋਚਣਾ ਪੈਣਾ ਜੀ ਮੇਰੇ ਹਿਸਾਬ ਨਾਲ, ਜੇ ਨਹੀਂ ਕੋਈ ਕੰਮ ਕਰਦਾ ਉਹਨੂੰ ਨਾ
0: ਲੋਕਾਂ ਦੀ ਸੁਣਦਾ ਕੋਣ ਆ ਵੋਟਾਂ ਤੋਂ ਬਾਅਦ?
4: ਨਹੀਂ ਮੈਂ ਉਹੀ ਗੱਲ ਕਰਦਾ ਜਦੋਂ ਉਹ ਦੁਬਾਰਾ ਇਲੈਕਸ਼ਨ ਰੀਇਲੈਕਟ ਵਾਸਤੇ ਇਲੈਕਸ਼ਨ ਲੜਦਾ ਲੱਗਦਾ ਕਿ ਇਹ ਬੰਦੇ ਨੇ ਕੋਈ ਕੰਮ ਹੀ ਨੀ ਕੀਤਾ ਤੇ ਇਹਨੇ ਆਪਣੇ ਪੋਲੀਟੀਕਲ ਪਾਵਰ ਦੀ ਦੁਰਵਰਤੋਂ ਕੀਤੀ ਆ, ਨਾ ਵੋਟਾਂ ਪਾਓ।
0: ਫਿਰ ਸਮੋਸੇ ਨੀ ਖਾਣੇ ਸੀ?
4: ਸਮੋਸੇ ਤਾਂ ਮਾਰੇ ਇੱਥੇ ਜਿੱਥੇ
0: ਹੁਣ ਤਾਂ ਟਿੱਕੀਆਂ ਦਾ ਰੁਝਾਨ ਬੜਾ ਚੱਲਿਆ ਗਿੱਲ ਸਾਹਿਬ, ਟਿੱਕੀਆਂ ਵੀ ਪੈਂਦੀਆਂ ਹੁਣ ਤਾਂ
4: ਮਾਰੇ ਜੀ,
0: ਛੋਲੇ ਵੀ ਨੇ ਉਹਦੇ ਵਿੱਚ ਤਰੀ ਵਾਲੇ,
4: ਤੇ ਇਹ ਮੈਂ ਕਹਿੰਦਾ ਇਹ ਆਪੇ ਘਰ ਬਣਾਓ ਤੇ ਜ਼ਿਆਦਾ ਵਧੀਆ ਹੈ। ਇਹ ਲੀਡਰਾਂ ਦੇ ਸਮੋਸੇ ਖਾ ਕੇ ਨਾ ਬਾਅਦ ਵਿੱਚ ਪਚਦੇ ਪੁਜਦੇ ਘੱਟ ਜਾਂਦੇ ਆ।
0: ਚਲੋ ਆਪਣਾ ਦੋ ਨੰਬਰ ਤੇ ਦੱਸੋ ਬਾੜ ਤੁਹਾਡੀ ਕਿੱਥੇ ਆ ਤੇ ਕੀ ਹਿਸਾਬ ਕਿਤਾਬ ਆ ਤੁਹਾਡਾ?
4: ਜੋ ਵੀ ਹੈ ਜੀ ਆਪਣੇ ਹੱਕ ਸੱਚ ਦੀ ਕਮਾਈ ਜਿਹੜੀ ਆ ਉਹ ਹੀ ਫਲਦੀ ਹੁੰਦੀ ਆ, ਬਾਕੀ ਖਾਣੀਆਂ ਦਾ ਜਿਹੜੇ ਸਾਹਿਬ ਦੋ ਰੋਟੀਆਂ
0: ਬੰਦਿਆਂ ਤੋਂ ਦੋ ਰੋਟੀਆਂ ਹੀ ਆ, ਉਹ ਗਾਣਾ ਵੀ ਮਾਨ ਸਾਹਿਬ ਦਾ
4: ਉਹ ਕਹਿੰਦੇ ਨਾ ਕਿ ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ ਬਿਨਾਂ ਪਰਾਂ ਦੇ ਕੁਸਮ ਉਡਾਰ ਸੀ ਤੂੰ, ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ ਬਿਨਾਂ ਬੇੜੀਓ ਲੰਘਣਾ ਪਾਰ ਸੀ ਤੂੰ, ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ ਐਟੋਮੈਟਿਕ ਹੀ ਖੁਦ ਹਥਿਆਰ ਸੀ ਤੂੰ, ਕਹਿੰਦੇ ਤੇਰੇ ਵਿੱਚ ਨਾ ਜੇਕਰ ਤਮਾ ਹੁੰਦੀ ਕਾਹਨੂੰ ਝਗੜਨਾ ਵਿੱਚ ਸਰਕਾਰ ਸੀ
0: ਤੂੰ।
4: ਐਂਡ ਦੇ ਕਹਿੰਦੇ ਕਹਿੰਦੇ ਦਾਣੇ ਅਦਬ ਦੇ ਆਦਮਾ ਭੁੱਲ ਗਏ ਹੋ, ਸਾਰੀ ਖਲਕ ਦਾ ਦੇਖ ਬਿਮਾਰ ਸੀ ਤੂੰ।
0: ਕਿਆ ਬਾਤ ਆ,
4: ਕਹਿੰਦੇ ਰੋਟੀ ਖਾਣੀ ਭੁੱਲ ਗਿਆ ਵੋਟੀ ਨੂੰ ਪੈ ਗਿਆ।
0: ਸਹੀ ਗੱਲ। ਚਲੋ ਨੰਬਰ ਦਓ ਤੁਸੀਂ ਆਪਣਾ ਫਿਰ
4: ਜੀ। 6476493167
0: ਵਾਰਡ ਨੰਬਰ ਕਿਹੜਾ ਤੁਹਾਡਾ
4: ਜੀ? ਵਾਰਡ ਨੰਬਰ 2 ਤੇ 6 ਤੇ ਰੀਜਨਲ ਕੌਂਸਲਰ ਉਮੀਦਵਾਰ। ਪਲੀਜ਼ ਇਸ ਵਾਰ ਵੋਟਾਂ ਪਾਇਓ ਜੀ, ਤੇ ਮੇਰੇ ਵਿਚਾਰ ਚੰਗੇ ਲੱਗੇ ਆ ਜਾਂ ਕੋਈ ਕੁਛ ਕੁਸ਼ਚਨ ਕਰਨਾ ਮੈਨੂੰ ਕਾਲ ਕਰ ਲਿਓ, ਤੇ ਵੋਟ ਜ਼ਰੂਰ ਪਾਇਓ ਜੀ ਮੈਨੂੰ 2 ਤੇ 6 ਤੋਂ। ਤੁਹਾਡਾ ਹੱਕ ਹੈ ਜੀ ਵੋਟ ਪਾਉਣਾ, ਤੇ ਮੇਰਾ ਮੇਰੀ ਰਿਕੁਐਸਟ ਹੈ ਕਿ ਵੋਟ ਮੈਨੂੰ ਇਸ ਕਰਕੇ ਪਾਓ ਕਿ ਕਰਾਂਗੇ ਜੀ ਕੁਛ ਆਪਾਂ ਨਾਲ ਮਿਲ ਕੇ ਸਾਰੇ ਜਣੇ।
0: ਬਿਲਕੁਲ। 647-6649-31 ਤੁਸੀਂ ਪ੍ਰੇਮਪਾਲ ਗਿੱਲ ਜੀ ਨਾਲ ਸੰਪਰਕ ਕਰ ਸਕਦੇ ਹੋ, ਮੈਨੂੰ ਵੀ ਮੇਰੇ ਤੋਂ ਐਨੀ ਟਾਈਮ ਨੰਬਰ ਬਾਅਦ 'ਚ ਲਿਆ ਜਾ ਸਕਦਾ 2 ਤੇ 6 ਨੰਬਰ ਵਾਰਡ ਦੇ ਵਿੱਚ ਬ੍ਰੈਂਪਟਨ, ਚਾਹੇ 647-6649-31 ਬਾਅਦ ਦੇ ਵਿੱਚ ਵੀ ਇੱਕ ਵਾਰ ਇੱਕ ਦੋ ਵਾਰ ਹੋਰ ਵੀ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਜੀ ਥੈਂਕ ਯੂ ਸੋ ਮਚ, ਲਵ ਯੂ। ਬਹੁਤ ਵਧੀਆ, ਥੈਂਕ ਯੂ ਸੋ ਮਚ, ਥੈਂਕ ਯੂ। ਦੋ ਕਾਲਾਂ ਲੈ ਲਈਏ ਫਿਰ ਚਲੀਏ ਪਰਮਿੰਦਰ। ਸਰਨਾਮ ਬਾਈ ਸਤਿ ਸ਼੍ਰੀ ਅਕਾਲ ਜੀ, ਜੀ ਆਨ ਲੰਘਿਓ।
5: ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦੀ ਇਹ ਕਹੀ ਵੀ ਟਿੱਕੀ ਦੀ ਹਾਜ਼ਮ ਹੁੰਦੀ ਆ ਆਪਣਾ ਜਿਹਨਾਂ ਸਰੋਕਿਆਂ ਦੇ, ਤੇ ਇਹਨਾਂ ਦੇ ਗੁਰਦੁਆਰੇ ਕਿਵੇਂ ਹਾਜ਼ਮ ਹੋ ਜਾਂਦੇ ਆ?
0: ਉਹ ਗੁਰਦੁਆਰੇ ਆ ਜਾਂਦੇ ਆ
5: ਆ ਗੁਰਦੁਆਰੇ 15-15 ਮੁੰਦੇ ਇਹਨਾਂ ਵੀ ਕਿੱਥੇ ਘੜਾ ਰਹੇ ਵੀ ਇਹਨਾਂ ਦੀ ਨਾੜ ਕੋਈ ਲਹਿਦਾ ਲੱਗੀ ਵੀ ਅੰਦਰ ਵੀ ਇਹਦੀ ਸਿੱਧੀ ਜਾਂਦੀ ਨਾ, ਕਦੋਂ ਲੋਹੇ ਦੇ ਪਾਈਪ ਲੱਗੇ ਹੋਏ ਆ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
5: ਸਾਨੂੰ ਟਿੱਕੇ ਨਹੀਂ ਖਾਣ ਦਿੰਦੇ ਤੁਸੀਂ?
0: ਲਵ ਯੂ, ਥੈਂਕ ਯੂ।
5: ਓਕੇ, ਆਈ ਲਵ ਯੂ।
0: ਬਿਲਕੁਲ ਬਿਲਕੁਲ ਬਿਲਕੁਲ। ਪਰ ਸੁਧਾਰਨੇ ਤਾਂ ਪੈਣੇ ਆ ਨਾ,
5: ਸੁਧਾਰੋ ਕਿਵੇਂ ਸੁਧਾਰੋ?

0: ਆਪਦੇ ਪੈਸੇ ਬਣਾ ਕੇ ਇਹਨਾਂ ਨੇ ਫਿਰ ਮੋੜ ਦੇਣੇ
1: ਆ। ਸੱਚੀ ਗੱਲ ਸੱਚੀ ਗੱਲ। ਥੈਂਕ ਯੂ ਸਾਡਾ, ਥੈਂਕ ਯੂ ਸੋ ਮਚ, ਥੈਂਕ ਯੂ ਜਸਜੀਤ ਭਾਈ, ਸਤਿ ਸ੍ਰੀ ਅਕਾਲ ਜੀ ਬਚਾ ਸਾਹਿਬ ਨੰਗੇ।
0: ਆਪਣੇ ਖਾਸ ਬੰਦੇ ਹੁੰਦੇ ਆ ਉਹਨਾਂ ਨੂੰ ਸਿਲੈਕਟ ਕਰ ਦਿੰਦੇ ਆ, ਉਹਨਾਂ ਦੀ ਪੁੱਛ ਕਰ ਜਾਂਦੀ ਹੈ। ਦੇਖੋ ਬੁਲਾਉਂਦੇ ਤਾਂ ਅਸੀਂ ਹੈ, ਜਿੱਦਾਂ ਨੀ ਆਪੇ ਬੁਲਾਓ ਵੀ ਨਹੀਂ, ਕੰਮ ਦੀ ਗੱਲ ਕਰੋ ਜੇ ਤੁਹਾਡੇ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਬੁਲਾ ਲਓ, ਕੋਈ ਗੱਲ ਨੀ ਚੱਕਰ। ਇਹ ਗੱਲ ਬਾਤ ਆ। ਬਾਕੀ ਰਹੀ ਗੱਲ ਜੀ, ਦੇਖੋ ਜਿਹੜੀ ਹੁਣ ਗੱਲ ਤੁਸੀਂ ਪੁੱਛੀ ਸੀਗੀ ਆਪਾਂ ਡਿਸੀਜਨ ਕੌਂਸਲ 2 ਸਾਲ ਤੋਂ ਬਾਅਦ ਨਾ ਬਣੇ ਜੀ, ਦੇਖੋ ਸਿੰਪਲ ਹੈ ਕੁਐਸਚਨ ਹੈ ਜੀ, ਇਹਨਾਂ ਹੱਥ ਚਾਹੀਦੀ, ਪ੍ਰੋਵਿੰਸ਼ਲ ਦੇ ਹੱਥ ਚਾਹੀਦੀ। ਜੇ ਪ੍ਰੋਵਿੰਸ ਚਾਹੂਗੀ ਤਾਂ ਕਰ ਸਕਦੀ ਹੈ, ਇਹ ਕੁਛ ਵੀ ਨੀ ਕਰ ਸਕਦੇ।
1: ਥੈਂਕ ਯੂ ਸੋ ਮਚ, ਮੈਂ ਜੋੜਦਾ ਪਰਵਿੰਦਰ ਨੂੰ, ਜਦ ਤੱਕ ਸੁਣਿਆ ਤੁੱਕ ਬੋਲੋ।

0: ਭਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
1: ਹਾਏ ਗਾਇਸ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
0: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 serving you from 3 locations.
2: Ladies and gentlemen, you are not ready for this.
3: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
4: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
3: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
4: ਕਾਲ 6476068110
3: ਔਰ ਵਿਜ਼ਿਟ sharmamortgages.com
5: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
6: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
5: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
6: 6478355294 647 835 5295
7: ਲਖਵਿੰਦਰ ਮੁਲਤਾਨੀ ਭਾਜੀ ਦਾ ਮੈਸੇਜ ਆਇਆ ਗੁੱਡ ਮਾਰਨਿੰਗ ਦਾ ਸਤਿ ਸ਼੍ਰੀ ਅਕਾਲ ਭਾਜੀ ਥੈਂਕ ਯੂ ਸੋ ਮਚ ਸੰਧੂ ਸਾਹਿਬ ਦਾ ਵੀ ਮੈਸੇਜ ਆਇਆ ਗਜ਼ਨੂ ਸਾਹਿਬ ਥੈਂਕ ਯੂ ਸੋ ਮਚ ਤੁਹਾਨੂੰ ਵੀ 8520 ਤੋਂ ਵੀ ਰੇਸ਼ਮ ਭਾਜੀ ਦਾ ਮੈਸੇਜ ਆਇਆ ਗੁੱਡ ਮਾਰਨਿੰਗ ਦਾ ਆਂਟੀ ਕੁਮਾਰੀ ਜੀ ਦਾ ਵੀ ਮੈਸੇਜ ਆਇਆ ਦਿਲ ਸੇ ਥੈਂਕ ਯੂ ਜੰਜੂਆ ਜੀ ਥੈਂਕ ਯੂ ਆਂਟੀ ਥੈਂਕ ਯੂ ਸੋ ਮਚ 3434 ਤੋਂ ਅਮਰਜੀਤ ਮੁਲਤਾਨੀ ਭਾਜੀ ਦਾ ਵੀ ਮੈਸੇਜ ਆਇਆ ਸਿਹਤਕ ਜੰਗ ਗੁੱਡ ਹੋਵੇ 8475 ਤੋਂ ਢੱਡ ਸਾਹਿਬ ਦਾ ਵੀ ਮੈਸੇਜ ਆਇਆ ਗੁੱਡ ਮਾਰਨਿੰਗ ਦਾ ਅਤੇ ਬਲਦੇਵ ਬਰਾੜ ਭਾਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਕਹਿੰਦੇ ਸਟਾਰਟਿੰਗ ਬੋਲ ਸਰਾਹਾ ਚੱਕ ਥੈਂਕ ਯੂ 7172 ਤੋਂ ਰਾਜ ਭਾਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ ਅਮਨ ਜੀ ਦਾ ਮੈਸੇਜ ਆਇਆ ਕਹਿੰਦੇ ਗੱਲ ਕਰਨੀ ਸੀ ਮੈਂ ਕਿਹਾ ਅਮਨ ਜੀ ਹੁਣ ਕੱਲ੍ਹ ਨੂੰ ਕਰਾਂਗੇ ਆਪਾਂ ਗੱਲਾਂ ਬਾਤਾਂ ਅੱਜ ਲਈ ਗੁੱਡ ਨਾਈਟ ਸੌ ਜਾਓ ਮੈਂ ਕਿਹਾ ਤੁਸੀਂ ਲਓ ਆਰਾਮ ਨਾਲ ਸੰਧੂ ਸਾਹਿਬ ਤੁਹਾਡੇ ਕੋਲ 30 ਘੰਟਾ ਸਿੱਧੇ ਆ ਜਾਓ ਡਾਇਰੈਕਟ ਜੀ ਆਨ
8: ਪਰਮਿੰਦਰ ਜੀ ਨੂੰ ਕੁਐਸਚਨ ਜੁੜ ਗਏ
7: ਤੇ ਇੱਕ ਮਿੰਟ ਹੋਲਡ ਰੱਖੋ ਪਰਮਿੰਦਰ ਨੰਗੇ ਸਤਿ ਸ਼੍ਰੀ ਅਕਾਲ ਜੀ ਆਨ ਸਵਾਗਤ ਆ
8: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
7: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ ਆਨ ਸੰਧੂ ਸਾਹਿਬ ਦੀ ਸੁਣ ਲਓ ਪਹਿਲਾਂ ਮਾੜਾ ਇਹਨਾਂ ਨੂੰ ਵਿਹਲੇ ਕਰਦੀ
8: ਮੈਂ ਜੀ ਕੱਲ੍ਹ ਇੱਕ ਪੋਸਟ 'ਚ ਪਰਮਿੰਦਰ ਜੀ ਦੇ ਸਾਕਸ਼ਾਤ ਦਰਸ਼ਨ ਕੀਤੇ ਤਸਵੀਰ ਦੇ ਬੜਾ ਚੰਗਾ ਲੱਗਾ
7: ਅੱਛਾ
8: ਹਾਂਜੀ
7: ਉਹ ਕਹਿੰਦੇ ਮੇਰੀ ਤਸਵੀਰ ਸੋਹਣੀ ਰਹੀ ਮੇਰੀ ਤਸਵੀਰ ਬਦਲਨੀ ਆ
8: ਨਹੀਂ ਗੱਲ ਤੇ ਵੇਖੋ ਤੁਹਾਡੇ ਦਿਲ 'ਚ ਕਿਹੜੀ ਸ਼ਰਧਾ ਪਿਆਰ ਸਰਕਾਰ ਨਾਲ ਤਸਵੀਰਾਂ ਤੇ ਵੇਖੋ ਏਦਾਂ ਮਤਲਬ ਚੱਲ ਜਾਂਦੇ ਮੇਰਾ ਕੁਐਸਚਨ ਪਰਮਿੰਦਰ ਜੀ ਆ ਪੰਜਾਬ ਦੇ ਵਿੱਚ

0: ਮੇਰਾ ਕੁਐਸਚਨ ਅਕਾਲ ਤਖ਼ਤ ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਜੇ ਉਹਦੇ ਕੋਲ ਕੰਪਲੇਂਟ ਪਹੁੰਚੀ ਹੈ ਕੋਈ, ਕੀ ਉਹਦਾ ਫਰਜ਼ ਨਹੀਂ ਬਣਦਾ ਕਿ ਉਹਨੂੰ ਪ੍ਰੋਪਰ ਪ੍ਰਕਿਰਿਆ ਤਹਿਤ ਆਪ ਖੁਦ ਜਾ ਕੇ ਥਾਣੇ ਐਸ ਆਈ ਦਰਜ, ਕਿਉਂਕਿ ਆਪਣਾ ਹੁਣ ਜਿਹੜਾ ਕਾਨੂੰਨ ਆ ਉਹਦੇ ਤਹਿਤ ਆਪਣਾ ਰਾਜ ਚੱਲਦਾ, ਨਾ ਕਿ ਹੁਣ ਲੋਕੀ ਆਪਾਂ ਜਿਹੜੇ ਧਾਰਮਿਕ ਚੀਜ਼ਾਂ ਉਹਨਾਂ ਦੇ ਤਹਿਤ ਚੱਲਦਾ, ਕਿ ਇੱਕ ਵਿਅਕਤੀ ਜਿਹੜਾ ਵਾ ਉਹਦਾ ਫਰਜ਼ ਬਣਦਾ ਨਾ ਕਿ ਮੈਂ ਆਪਣੀ ਡਿਊਟੀ ਨਿਭਾਵਾਂ। ਉਹ ਪੱਖਪਾਤ ਕਰਦਾ ਕਿ ਉਸ ਬੰਦੇ ਨੂੰ ਨਿੰਦਣਾ ਮਾੜਾ, ਮੈਂ ਕੱਲ੍ਹ ਤਹਿਤ ਦੀ ਗੱਲ ਨਹੀਂ ਕਰਦਾ, ਮੈਂ ਉਸ ਜਹਿਦਾਰ ਦੀ ਗੱਲ ਕਰਦਾ ਜਿਹੜਾ ਉਹਨਾਂ ਨੂੰ ਪੈਂਦਾ ਪਿੱਛੇ ਸਰਕਾਰ ਨੂੰ ਉਹ ਜਿਹੜੇ ਵੀ ਮੁੱਦੇ ਸੀ, ਤੇ ਕੀ ਹੁਣ ਉਹ ਜਿਹੜਾ ਅਕਾਲ ਤਖ਼ਤ ਦਾ ਜਹੇਦਾਰ ਆ ਉਹ ਆਪਣੀ ਡਿਊਟੀ ਨਿਭਾਈ? ਮੈਂ ਸੁਣਦਾ ਜੀ,
1: ਸੁਣੋ ਫਿਰ ਸੁਣੋ ਕਿ ਜਾਏ, ਹੁਣ ਸੁਣਿਓ ਏਦਾਂ ਹੀ ਖੜ ਕੇ ਕੱਟਿਓ ਨਾ। 21 ਅਗਸਤ ਦੀ ਐਫ ਆਈ ਆਰ ਹੋਈ ਹੋਈ ਆ ਕਿ ਚਾਵਲਾ ਸਾਹਿਬ ਨੂੰ ਬਾਹਰ ਕੈਨੇਡਾ ਨੂੰ ਭੇਜ ਕੇ ਸਰਕਾਰ ਕਿਹਦੀ ਆ, ਪੁਲਿਸ ਕਿਹਦੀ ਆ, ਉਹਨਾਂ ਨੇ ਬਾਅਦ ਦੇ ਵਿੱਚ ਐਫ ਆਈ ਆਰ ਦਾ ਜ਼ਿਕਰ ਕਰਨਾ ਸੀ। 20 ਦਿਨ 25 ਦਿਨ ਉਹਨੂੰ ਮੌਕਾ ਕਿਉਂ ਦਿੱਤਾ ਗਿਆ?
0: ਮੇਰਾ ਕੁਐਸਚਨ
1: ਉੱਥੇ ਸਰਕਾਰ ਦੀ ਜਾਂ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ?
0: ਮੇਰਾ ਕੁਐਸਚਨ ਉੱਥੇ ਨਹੀਂ, ਮੇਰਾ ਕੁਐਸਚਨ ਉੱਥੇ ਜਿਸ ਕੋ ਪਹਿਲਾਂ ਇਨਫੋਰਮੇਸ਼ਨ ਗਈ ਜਹੇਦਰ ਸਾਹਿਬ ਮੇਰੇ ਨਾਲ ਧੱਕਾ ਰਿਹਾ, ਭਾਵੇਂ ਝੂਠਾ ਜਾਂ ਸੱਚਾ, ਕੀ ਉਸ ਜਹੇਦਾਰ ਦਾ ਚੁੱਪ ਰੱਖੀ ਸਾਨੂੰ ਇਹੋ ਜਿਹੇ
1: ਜਹੇਦਾਰ ਨੇ ਤਾਂ 30 ਦਿਨ ਜਦੇ ਕਰਤਾ ਕੰਮ, ਉਹਨਾਂ ਨੂੰ ਪਤਾ ਸੀ ਵੀ ਕਾਜ ਉਹਨਾਂ ਤੇ ਡੇਗੀ,
0: ਉਹ ਤਾਂ ਬਾਅਦ ਚ ਕੀਤਾ ਨੀ ਮੇਰਾ ਇਹ ਕੱਲ
1: ਪਹਿਲਾਂ ਬਾਅਦ ਚ ਕਰਨਾ ਸੀ, ਹੁਣ 2 ਦਿਨ ਬਾਅਦ ਹੀ ਹੋਣਾ ਸੀ।
0: ਨਹੀਂ ਨਹੀਂ ਤੁਸੀਂ ਨਿਊਜ਼ ਨਹੀਂ ਪੜ੍ਹਦੇ, ਜਿਹੜੀ ਬੀਬੀ ਨੇ ਕੰਪਲੇਂਟ ਕੀਤੀ,
1: ਬੀਬੀ ਦੀ ਗੱਲ ਕਰਦੇ ਆ ਫਿਰ ਤੁਸੀਂ ਕਰਦੇ ਆ, ਤੁਹਾਨੂੰ ਦੱਸਦੇ ਆ ਸਾਰੀ ਖਬਰ, ਅਜੇ ਹੈਗੀ ਡਿਟੇਲ ਪਰਮਿੰਦਰ ਕੋ ਸਾਰੀ, ਮੈਂ ਸੁਣ ਕੇ ਆਇਆ, ਥੈਂਕ ਯੂ, ਹੋਲਡ ਰੱਖਿਓ। 76 0 ਧੰਨ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਆਪਾਂ ਬੇਨਤੀ ਕਰਨੀ ਸਾਰੇ ਸਭ ਪਰਿਵਾਰ ਆ ਕੇ ਉਹਨੇ ਚੰਗੇ ਬਦੇ ਇਲੈਕਟ ਕਰ ਗਏ ਜੀ ਇਲੈਕਸ਼ਨਾਂ 'ਚ।
1: ਬਿਲਕੁਲ ਬਿਲਕੁਲ,
2: ਬਾਕੀ ਚੱਲੀ ਜਾਣਾ ਤਾਂ ਮੱਥੇ ਖਾਣਾ ਚੱਲੀ ਜਾਣਾ,
1: ਠੀਕ ਆ, ਬਿਲਕੁਲ। ਸੰਪਰਕ ਕਰ ਲਿਓ ਤੁਸੀਂ, ਮੰਡੇ ਟੂ ਸੈਟਰਡੇ ਖੁੱਲਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ। ਸੋਫਾ ਸਟੂਡੀਓ ਆਪਣੇ ਸ਼ਗਨ ਦੀ ਬਿਨਾਂ ਸੰਪਰਕ ਕੀਤਾ ਜਾ ਸਕਦਾ 905-799-8877-8850 ਟੋਰਬਰਮ ਰੋਡ ਜੋਨਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, ਕਲਾਰਕ ਐਂਡ ਟੋਰਬਰਮ ਦਾ ਏਰੀਆ। ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੇ 416-930-1251 ਤੇ ਸੰਪਰਕ ਕੀਤਾ ਜਾ ਸਕਦਾ। ਤੰਦੂਰੀ ਬੋਇਜ਼ 905-956-1111 ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਸੰਪਰਕ ਕਰ ਲਿਓ, ਕਾਫੀ ਸਾਰੇ ਡਰਾਈਵਰਾਂ ਦੀ ਇਹਨਾਂ ਨੂੰ ਸਿਟੀ ਦੇ ਵਿੱਚ ਲੋੜ ਆ, ਅਤੇ ਮੌਂਟਰੀਅਲ ਜਾਣ ਦੀ ਵੀ ਲੋੜ ਹੈ ਡਰਾਈਵਰਾਂ ਦੀ ਹੈਗੀ ਆ, ਉਹਨਾਂ ਰਿਪੀਟਰ ਵੀ ਤੁਸੀਂ ਹਾਇਰ ਹੋ ਸਕਦੇ ਹੋ ਉੱਥੇ। 416-700-3839, 416-455-9311 'ਤੇ ਸੰਪਰਕ ਕਰ ਲਿਓ। 1497 ਬੁਲੇਵਾਰਡ ਯੂਨਿਟ ਨੰਬਰ 4 ਈਟੋਪਿਕ ਦੇ ਵਿੱਚ ਨੇ, ਗੁਰਬਖਸ਼ ਭਾਈ ਹੋਣਾ ਨਾਲ ਜਾਂ ਜਸਵੀਰ ਹੋਣਾ ਨਾਲ, ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਦੁਆਬਾ ਟਰੈਵਲ ਤੋਂ ਸੰਪਰਕ ਕਰ ਲਿਓ ਤੁਸੀਂ ਅਮਨਦੀਪ ਉਹਨਾਂ ਨਾਲ, 905-796-7800 ਟਰੈਵਲ, ਤੁਸੀਂ ਟਿਕਟਾਂ ਕਿਸੇ ਪ੍ਰਕਾਰ ਦੀਆਂ ਵੀ ਲੈਣੀਆਂ, ਪਾਕਿਸਤਾਨ ਜਾਣਾ ਜਾਂ ਇੰਡੀਆ ਜਾਣਾ, ਵਰਲਡ ਵਾਈਡ ਕਿਤੇ ਵੀ ਘੁੰਮਣਾ ਜਾਣਾ, 905-796-7800 'ਤੇ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਟਿਫਨ ਸਰਵਿਸ ਤੋਂ ਪਰਮਜੀਤ ਉਹਨਾਂ ਨਾਲ ਸੰਪਰਕ ਕਰ ਲਿਓ, 437-430-1063 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਸਨੀ ਬਾਈ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ, 647-470-1242। ਅਤੇ ਕੈਨੇਡਾ ਦੀਆਂ ਸੜਕਾਂ 'ਤੇ ਉਤਰੇ ਕਹਿੰਦਾ ਹਜ਼ਾਰਾਂ ਪ੍ਰਵਾਸੀ, ਮਤਲਬ ਆਪਣੇ ਸਟੂਡੈਂਟ, ਉਹ ਕਹਿੰਦੇ ਸਾਨੂੰ ਪੀ ਆਰ ਦੇ ਦਿਓ ਅਤੇ ਸਾਡਾ ਵਧਾ ਦਿਓ, ਡਿਪੋਰਟ ਨਾ ਕਰੋ, ਕਹਿੰਦੇ ਅਸੀਂ ਇੱਥੇ ਕੰਮ ਕਰਨਾ। ਕਨਿਸ਼ਕਾ ਜਹਾਜ਼ ਕਾਂਡ ਦੇ ਪੀੜਤਾਂ ਅਤੇ ਆਰ ਸੀ ਐੱਮ ਪੀ ਦਰਮਿਆਨ ਖਿੱਚੋਤਨ ਹੋ ਗਈ ਹੈ ਜੀ। ਟੋਰਾਂਟੋ ਵਿਖੇ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਤਾ, ਮਾੜੀ ਖਬਰ ਆ। ਓਨਟਾਰੀਓ ਵਿੱਚ ਗੋਲੀਆਂ ਚੱਲ ਗਈਆਂ, ਸ਼ੂਟਿੰਗ, ਦੱਸੋ ਕੀ ਬਣੂ, ਕੀ ਬਣੂ ਇੱਥੇ, ਕੀ ਬਣੂ ਲੋਕਾਂ ਦਾ, ਹੁਣ ਤਾਂ ਉੱਥੇ ਵੀ ਚੱਲੀ ਜਾਂਦੀ ਆ। ਪੰਜਾਬ 'ਚ ਵਿਦੇਸ਼ ਜਾਣ ਦੀ ਆੜ ਵਿੱਚ ਵੱਧ ਰਹੇ ਜਾਲੀ ਵਿਆਹ ਦੇ ਮਾਮਲੇ 'ਚ ਕੈਨੇਡਾ ਵੱਲੋਂ ਮੈਰਿਜ ਫਰੋਡ ਦੇ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ ਜੀ। ਫਾਈਬਰ ਕੇਬਲ ਕੱਟਣ ਕਾਰਨ ਅਮਰੀਕਾ ਦੇ ਕਈ ਹਵਾਈ ਅੱਡਿਆਂ 'ਤੇ ਉਡਾਨਾਂ ਪ੍ਰਭਾਵਿਤ ਹੋ ਗਈਆਂ ਨੇ। ਅਤੇ ਗ੍ਰੀਨਲੈਂਡ 'ਚ ਅਮਰੀਕਾ ਦੀ ਫੌਜੀ ਐਂਟਰੀ, ਪੁਰਾਣਾ ਮਿਲਟਰੀ ਬੇਸ ਮੁੜ ਖੁੱਲ੍ਹੇਗਾ, ਆਰਟਿਕ ਦੀ ਸੁਰੱਖਿਆ ਨਾਟੋ ਦੇ ਹੱਥ, ਚੱਕ ਦਿਓ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸਿਟ ਦਾ ਦਾਅਵਾ, ਇਰਾਨ ਦੀਆਂ ਸਾਰੀਆਂ ਏਅਰਲਾਈਨਾਂ ਬੁੱਧਵਾਰ ਤੋਂ ਬੰਦ ਕਰ ਦਿੱਤੀਆਂ ਜਾਣਗੀਆਂ। ਅਤੇ ਪਾਕਿਸਤਾਨ ਦੀ ਪੀ ਟੀ ਆਈ ਮਾਰਚ ਤੋਂ ਪਹਿਲਾਂ ਵੱਡੀ ਕਾਰਵਾਈ, ਇਮਰਾਨ ਖਾਨ ਦੇ ਅਤੇ ਦੋ ਹੋਰ ਭੈਣਾਂ ਉਹਨਾਂ ਦੀਆਂ 30 ਦਿਨਾਂ ਲਈ ਗ੍ਰਿਫਤਾਰ ਕਰ ਲਿਆ। ਪਰਮਿੰਦਰ ਜੀ, ਮਿੰਟ ਆਪਾਂ 1.5 ਲਾਉਣਾ ਇਸ ਖਬਰ 'ਤੇ, ਸਿੱਧਾ ਹੀ ਆਉਣ ਦਾ ਵੀ, ਅਮਰਜੀਤ ਚਾਵਲਾ ਸਾਹਿਬ ਵਾਲੀ ਕਿਹੜੀ ਖਬਰ ਆ ਅਤੇ ਕਿੱਥੋਂ ਬੀਬੀ ਆਈ, ਬੀਬੀ ਨੂੰ ਲੈ ਕੇ ਕੌਣ ਆਇਆ, ਬੀਬੀ ਕਿੱਥੇ, ਬੀਬੀ ਕਿੱਥੇ ਰੱਖੀ ਗਈ, ਬੀਬੀ ਦੇ ਸੰਪਰਕ 'ਚ ਬਹਿਰੀਨ ਦੇ ਵਿੱਚ ਕੌਣ ਸੀ, 21 ਤਰੀਕ ਦੀ ਐਫ ਆਈ ਆਰ ਹੋਈ ਹੋਈ, ਚਾਵਲਾ ਸਾਹਿਬ ਨੂੰ ਬਾਹਰ ਕੱਢ ਕੇ ਸਰਕਾਰ ਨੇ ਬਾਅਦ 'ਚ ਖੁਲਾਸਾ ਕਿਉਂ ਕੀਤਾ, ਕਿਹਦਾ ਫੋਨ ਆ ਉਹ ਜਿਹੜਾ ਪੰਜਾਬ ਸਰਕਾਰ ਦੇ ਕੋਲ ਆ ਅਤੇ ਕਹਿੰਦੇ ਅਸੀਂ ਪਰਤਾਂ ਖੋਲ੍ਹਣੀਆਂ ਫਰਵਰੀ ਤੱਕ, ਇਲੈਕਸ਼ਨ ਤੱਕ ਇੱਕ ਇੱਕ ਵੀਡੀਓ ਬਾਹਰ ਕੱਢਾਂਗੇ, ਕੀ ਹਿਸਾਬ ਕਿਤਾਬ ਜਿਹਾ ਹੈ?
0: ਹਰਜੀਤ ਜੀ, ਅਸਲ ਦੇ ਵਿੱਚ ਇਹ ਸਾਰੇ ਪ੍ਰਕਰਨ ਦਾ ਜਿਹੜਾ ਮੁੱਢ ਆ, ਜਿੱਥੋਂ ਸ਼ੁਰੂਆਤ ਹੁੰਦੀ ਆ, ਉਹ 2 ਦਸੰਬਰ 2024 ਤੋਂ ਹੁੰਦੀ ਆ। 2 ਦਸੰਬਰ 2024 ਨੂੰ ਸੁਖਬੀਰ ਬਾਦਲ ਨੂੰ ਸ੍ਰੀ ਕਲਤਾ ਸਾਹਿਬ ਵਿਖੇ
3: ਜਿਹੜੀ ਤਨਖਾਹ ਲਾਈ ਜਾਂਦੀ ਆ ਜਾਂ ਉਹਨਾਂ ਦੀ ਜਿਹੜੀ ਪੇਸ਼ੀ ਹੁੰਦੀ ਆ ਉਸ ਮੌਕੇ ਤੋਂ ਬਾਅਦ ਇਹ ਸਾਰੀ ਘਟਨਾ ਜਨਮ ਲੈਂਦੀ ਆ। ਔਰ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਆ ਦੋ ਤਿੰਨ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਨੇ ਕੀ ਕਹਿੰਦੇ ਨੇ ਉਹ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਉਸ ਵੇਲੇ ਜਥੇਦਾਰ ਸਾਹਿਬ ਸੀ ਉਹ ਕਹਿੰਦੇ ਉਹਨਾਂ ਦਾ ਇੱਕ ਬਹਿਰੀਨ ਵਾਲੀ ਬੀਬੀ ਦੇ ਨਾਲ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ। ਔਰ ਉਸ ਤੋਂ ਬਾਅਦ ਉਹ ਬਹਿਰੀਨ ਵਾਲੀ ਬੀਬੀ ਪੰਜਾਬ ਦਿੱਲੀ ਰਸਤੇ ਪੰਜਾਬ ਲਿਆਂਦੀ ਜਾਂਦੀ ਆ ਪਰ ਉਹ ਦਿੱਲੀ ਏਅਰਪੋਰਟ ਤੇ ਗ੍ਰਿਫਤਾਰ ਹੋ ਜਾਂਦੀ ਆ। ਔਰ ਵਿਰਸਾ ਸਿੰਘ ਬਲਟੋਆ ਦੀਆਂ ਪ੍ਰੈਸ ਕਾਨਫਰੰਸਾਂ ਵਿੱਚ ਹੀ ਰਹਿ ਜਾਂਦੀਆਂ ਨੇ। ਉਸ ਤੋਂ ਬਾਅਦ ਤਿੰਨ ਮਹੀਨਿਆਂ ਬਾਅਦ ਬੀਬੀ ਦੀ ਰਿਹਾਈ ਹੁੰਦੀ ਆ ਤੇ ਬੀਬੀ ਪਹੁੰਚ ਜਾਂਦੀ ਆ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਦੀ ਇੱਕ ਸਰਾਂ ਦੇ ਵਿੱਚ। 8-9 ਮਹੀਨੇ ਉਹ ਬੀਬੀ ਉੱਥੇ ਰਹਿੰਦੀ ਆ ਔਰ ਉਸ ਤੋਂ ਬਾਅਦ ਨਾ ਤਾਂ ਵਿਰਸਾ ਸਿੰਘ ਬਲਟੋਆ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਪਰ ਉਸ ਬੀਬੀ ਨੂੰ ਵੱਖ ਵੱਖ ਥਾਵਾਂ ਦੇ ਉੱਪਰ ਵੱਖ ਵੱਖ ਵਿਅਕਤੀ ਜਿਹੜੇ ਜਿਹਨਾਂ 'ਚ ਅਮਰਜੀਤ ਚਾਵਲਾ ਵੀ ਆ ਹੋਰ ਵੀ ਆ ਉਹ ਮਿਸਯੂਜ ਕਰਦੇ ਨੇ ਉਹਦਾ ਸਰੀਰਕ ਸ਼ੋਸ਼ਣ ਕਰਦੇ ਨੇ। ਸੋ ਕੁੱਲ ਮਿਲਾ ਕੇ ਇਹ ਪ੍ਰਕਰਨ ਅਜੀਤ ਜੀ ਇੱਦਾਂ ਦਾ ਕਿਹਾ ਜਾ ਸਕਦਾ ਕਿ ਅਕਾਲੀ ਦਲ ਦਾ ਆਲੂ ਬੰਬ ਅਕਾਲੀਆਂ ਦੇ ਵਿਹੜੇ 'ਚ ਫਟ ਗਿਆ। ਕਹਿਣ ਦਾ ਮਤਲਬ ਇਸ ਬੀਬੀ ਨੂੰ ਲਿਆਉਣ ਵਾਲੇ ਹਾਲੇ ਤੱਕ ਜਿਸ ਸਟੋਰੀ ਦੇ ਸਾਹਮਣੇ ਕਿਰਦਾਰ ਸਾਹਮਣੇ ਆ ਰਹੇ ਨੇ ਉਹ ਸਰਜੀਤ ਸਿੰਘ ਝਿੰਜਰ ਤੇ ਵਿਰਸਾ ਸਿੰਘ ਬਲਟੋਹਾ ਸੀ ਪਰ ਉਹ ਉਹਨਾਂ ਦੀ ਪ੍ਰਕਿਰਿਆ ਸੇਰੇ ਨੇ ਚੜੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਿੱਚ ਇੰਟਰ ਹੋ ਜਾਂਦੀ ਆ ਔਰ ਇੱਕ ਫੋਨ ਜਿਹੜਾ ਕਿਹਾ ਜਾਂਦਾ ਕਿ ਵਿਰਸਾ ਸਿੰਘ ਬਲਟੋਹਾ ਦਾ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਗਿਆ। ਸੋ ਹਾਲੇ ਬਹੁਤ ਸਾਰੀਆਂ ਇਸ ਮਾਮਲੇ 'ਚ ਪਰਤਾਂ ਹੋਣੀਆਂ ਜਿਹੜੀਆਂ ਆਉਣੀਆਂ ਬਾਕੀ ਨੇ ਕਿਉਂਕਿ ਇਹ ਜਿਹੜਾ ਪ੍ਰਕਰਨ ਸਾਡੇ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ 26 ਦੀਆਂ 2027 ਫਰਵਰੀ ਤੱਕ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਹੋਰ ਵੀਡੀਓ ਵੀ ਮਿਲ ਜਾਣੀਆਂ ਬਹੁਤ ਸਾਰੇ ਹੋਰ ਨਾਮ ਵੀ ਆ ਜਾਣੇ ਨੇ ਬੜਾ ਕੁਛ ਆ ਜਿਹੜਾ ਹਾਲੇ ਸੰਭਾਲਿਆ ਪਿਆ। ਹੁਣ ਆਪਾਂ ਇਸ ਮਾਮਲੇ ਤੇ ਆਉਂਦੇ ਹਾਂ ਕਿ ਇਹ ਮਾਮਲਾ ਅੱਜ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਪਹੁੰਚ ਗਿਆ। ਅਨੰਦਪੁਰ ਸਾਹਿਬ ਦੇ ਇੱਕ ਪਟੀਸ਼ਨਰ ਨੇ ਪਟੀਸ਼ਨ ਪਾਈ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਨੂੰ ਮਤਲਬ ਪੰਜਾਬ ਹਰਿਆਣਾ ਹਾਈ ਕੋਰਟ ਦਖਲ ਦੇਵੇ ਇਸ ਮਾਮਲੇ 'ਚ ਕਿ ਅਮਰਜੀਤ ਚਾਵਲਾ ਦਾ ਅਸਤੀਫਾ ਹਾਲੇ ਤੱਕ ਪ੍ਰਵਾਨ ਹੋਇਆ ਜਾਂ ਨਹੀਂ ਹੋਇਆ ਜਾਂ ਅਮਰਜੀਤ ਚਾਵਲਾ ਦੇ ਖਿਲਾਫ ਜਿਹੜੀ FIR ਹੋਈ ਆ ਉੱਤੇ ਕਾਰਵਾਈ ਕਿਉਂ ਨਹੀਂ ਹੋਈ। ਤੁਹਾਡਾ ਸਵਾਲ ਵੀ ਜਾਇਆ ਕਿ 21 ਅਗਸਤ ਤੋਂ 13 ਸਤੰਬਰ ਤੱਕ ਅਮਰਜੀਤ ਚਾਵਲਾ ਦੇ ਖਿਲਾਫ FIR ਹੋਣ ਦੇ ਬਾਵਜੂਦ ਪੀੜਤਾ ਦੇ ਮਜਿਸਟਰ ਸਾਹਮਣੇ ਬਿਆਨ ਹੋਣ ਦੇ ਬਾਵਜੂਦ ਅਮਰਜੀਤ ਚਾਵਲਾ ਨੂੰ ਕਿਸਨੇ ਸੇਫ ਰੂਟ ਦਿੱਤਾ ਕਿ ਉਹਨੇ ਕੈਨੇਡਾ ਫਰਾਰ ਹੋ ਜਾਵੇ। ਉਸ ਤੋਂ ਬਾਅਦ ਬਹੁਤ ਸਾਰੇ ਹੋਰ ਮਾਮਲੇ ਵੀ ਇਹਦੇ ਨਾਲ ਜੁੜਦੇ ਨੇ। ਪੰਜਾਬ ਦੇ ਵਾਰਸ ਪਹੁੰਚ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਕਹਿੰਦੇ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੇ ਜਿਹੜੇ ਬੰਦੇ ਆ ਉਹ ਪੰਥ 'ਚੋਂ ਛੇਕੇ ਜਾਣ ਔਰ ਉਹਨਾਂ ਦੀ ਮੁਕੰਮਲ ਜਾਂਚ ਹੋਵੇ। ਜਿਹੜੀ ਗੱਲ ਸੰਧੂ ਸਾਹਿਬ ਕਹਿ ਕੇ ਗਏ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਕਿਉਂ ਨਹੀਂ ਬੋਲਦੇ, ਬਿਲਕੁਲ ਉਹ ਇਸ ਮਾਮਲੇ 'ਚ ਇੰਨਾ ਕੁ ਬੋਲਿਆ ਕਿ ਉਹਨਾਂ ਨੇ ਪੰਥ 'ਚੋਂ ਜ਼ਰੂਰ ਛੇਕਤਾ ਅਮਰਜੀਤ ਚਾਵਲਾ ਨੂੰ ਪਰ ਹਰਜੀਤ ਜੀ ਹਾਲੇ ਤੱਕ ਅਸਤੀਫਾ ਪ੍ਰਵਾਨ ਨਹੀਂ ਹੋਇਆ। ਕਹਿਣ ਦਾ ਮਤਲਬ ਮੇਰੀ ਇਹ ਗੱਲ ਆ ਕਿ ਚਾਹੇ ਪੰਜਾਬ ਸਰਕਾਰ ਹੋਵੇ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ, ਚਾਹੇ SGPC ਹੋਵੇ, ਸਾਰੀਆਂ ਧਿਰਾਂ ਮੈਨੂੰ ਇਸ ਮਾਮਲੇ 'ਚ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕਾਣ ਲੱਗਦੀ ਆ, ਕਮੀਆਂ ਲੱਗਦੀਆਂ ਨੇ, ਸਾਰੇ ਆਪੋ ਆਪਣੀ ਜਿਹੜੀ ਰਾਜਨੀਤੀ ਖੇਡ ਰਹੀਆਂ ਨੇ। ਅਸਲ 'ਚ ਸਾਡੀਆਂ ਬਹੁਤ ਵੱਡੀਆਂ ਸ਼ਾਨਾ ਮੱਤੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਗਰਾਸ ਡਿੱਗ ਰਿਹਾ ਤੇ ਰੱਜ ਕੇ ਰਾਜਨੀਤੀ ਹੋ ਰਹੀ ਆ ਜੀ।

0: ਬਿਲਕੁਲ ਤੇ ਘਰ ਵਾਲੇ ਕਿਉਂ ਪੰਗੇ ਲੈਂਦੇ ਹੁੰਦੇ ਸਾਰੇ 81 0 ਨੂੰ ਵੀ ਸਤਿ ਸ਼੍ਰੀ ਅਕਾਲ ਜੀਆਂ ਨੂੰ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਨੰਗਿਓ
1: ਘਰ ਵਾਲੇ ਦਾ ਹੱਲ ਹੋਵੇ ਨਾ ਹੋਵੇ ਬੀਬੀ ਦਾ ਜ਼ਰੂਰ ਕਰ ਦੋ ਬਾਬਾ
0: ਸਹਿਮਤ ਹੋਵੋਗੇ ਇਸ ਗੱਲ ਨਾਲ ਜੇ ਨਾ ਵੀ ਸਹਿਮਤ ਹੋ ਤਾਂ ਵੀ ਦੱਸ ਸਕਦੇ ਹੋ ਕਹਿੰਦੇ ਰੇਪ ਹੁੰਦਾ ਇੱਕ ਵਾਰ ਜੇ ਤੁਹਾਡੀ ਸਹਿਮਤੀ ਨਾਲ ਨਹੀਂ ਮਤਲਬ ਹੁੰਦਾ ਤਾਂ ਉਹਨੂੰ ਰੇਪ ਗਿਣਿਆ ਜਾਂਦਾ ਜੇ 7-8 ਮਹੀਨੇ ਲਗਾਤਾਰ ਹੋਈ ਜਾਵੇ ਉਹਨੂੰ ਰੇਪ ਨਹੀਂ ਕਹਿੰਦੇ ਕਿਹਾ ਜਾਂਦਾ ਇਹ ਕੋਰਟਾਂ ਵੀ ਮੰਨਦੀਆਂ
1: ਜੀ ਤੁਹਾਡੀ ਗੱਲ ਨੂੰ ਹੋਰ ਹਰਜੀਤ ਜੀ ਤੁਹਾਡੀ ਗੱਲ ਨੂੰ ਹੋਰ ਵੱਡਾ ਕਰ ਦਿੰਦੇ ਆ ਕੱਲ ਵਿਰਸਾ ਸਿੰਘ ਬਲਟੋਆ ਨੇ ਜਿਹੜੇ ਤੱਥ ਦਿੱਤੇ ਨੇ ਕਿ ਇਸ ਬੀਬੀ ਨੇ 2011 ਦੇ ਵਿੱਚ ਜਿਹੜਾ ਧੂਰੀ ਦੇ ਵਿੱਚ ਇੱਕ ਪਰਚਾ ਦਰਜ ਕਰਾਇਆ ਸੀ ਰੇਪ ਦਾ ਉਹ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਔਰ ਇਸੇ ਬੀਬੀ ਨੇ ਨਾਭਾ ਦੀ ਅਦਾਲਤ ਦੇ ਵਿੱਚ ਇਸ ਬੀਬੀ ਦੇ ਉੱਪਰ 5 ਲੱਖ ਦੀ ਧੋਖਾਧੜੀ ਦਾ ਮਾਮਲਾ ਵੀ ਚੱਲਦਾ ਪਿਆ ਉਹ ਹੱਲੇ ਔਰ ਬਲਟੋਆ ਸਾਹਿਬ ਕਹਿ ਰਹੇ ਨੇ ਕਿ ਇਸ ਬੀਬੀ ਨੂੰ ਤਾਂ ਜਿਹੜੀ ਪਰਚੇ ਕਰਾਉਣ ਤੇ ਕਰਨ ਦੀ ਆਦਤ ਆ ਕ੍ਰਿਮੀਨਲ ਮਾਈਂਡਡ ਆ ਸੋ ਹੁਣ ਕਿਹਨੂੰ ਸੱਚਾ ਕਹੀਏ ਕਿਹਨੂੰ ਝੂਠਾ ਕਹੀਏ ਮੈਨੂੰ ਤਾਂ ਮਤਲਬ ਬੜਾ ਔਖਾ ਲੱਗਦਾ ਇਸ ਮਾਮਲੇ ਨੂੰ ਕਿਵੇਂ
0: ਚਲੋ ਸੰਧੂ ਸਾਹਿਬ ਨਾਲ ਕਰ ਲਿਓ ਸੰਪਰਕ ਤੁਸੀਂ ਕੋਈ ਫਾਰਨਸ ਦਾ ਕੰਮ ਆ ਏਸੀ ਦਾ ਰਿਪੇਅਰ ਦਾ ਕੋਈ ਕੰਮ ਆ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ ਗੈਸ ਪਾਈਪਲਾਈਨ ਪਾਉਣੀ ਹੈ ਤੁਸੀਂ 647-7046-4640 'ਤੇ ਸੰਪਰਕ ਕੀਤਾ ਜਾ ਸਕਦਾ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 40-25 ਬ੍ਰੈਂਡਨ ਗੇਟ ਰਾਏ ਮਾਲਟਨ 10178 ਹੋਰੰਟਾਰੀਓ ਸਟਰੀਟ ਬਰੈਂਪਟਨ ਉੱਥੇ ਸੰਪਰਕ ਕੀਤਾ ਜਾ ਸਕਦਾ ਡਾਕਟਰ ਰਜਿੰਦਰ ਗਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ 416-884-5486 ਜੇ ਆਹ ਦਿਨਾਂ 'ਚ ਉਹਨਾਂ ਨੇ ਫੋਨ ਨਾ ਚੱਕ ਸਕੇ ਨਾ ਥੋੜ੍ਹਾ ਬਿਜ਼ੀ ਹੈ ਕਿਉਂਕਿ ਉਹਨਾਂ ਦੀ ਬੇਟੀ ਦੀ ਸ਼ਾਦੀ ਆ ਉਹਨਾਂ ਦੀ ਬੇਟੀ ਦਾ ਵਿਆਹ ਹੈ ਆਪਣੇ ਸ਼ਨੀਵਾਰ ਨੂੰ ਅਤੇ ਹੋ ਸਕਦਾ ਉਹ ਤੁਹਾਡਾ ਫੋਨ ਪਿੱਕ ਨਾ ਕਰਨ ਜਾਂ ਮਤਲਬ ਉਰੇ ਪਰੇ ਹੋ ਸਕਦਾ ਤੁਹਾਡੀ ਅਪੋਇੰਟਮੈਂਟ ਬੁੱਕ ਕਰ ਦੇਣ ਅਤੇ ਦੇਖ ਲਿਓ ਕਰ ਲਿਓ ਗੱਲਬਾਤ ਜਾਂ ਵਧਾਈਆਂ ਦੇ ਦਿਓ ਉਹਨਾਂ ਨੂੰ 416-884-5486 ਹੋਰਨਬੈਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ 647-2-37-3123 ਗਰੀਸ਼ ਸ਼ਰਮਾ ਜੀ ਮੋਰਗੇ ਦੇ ਸਪੈਸ਼ਲਿਸਟ ਨਾਲ 647-6-88-10 ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਕਰਾਉਣ ਬਾਰੇ ਸੋਚਦੇ 416-6-27-67 ਅਤੇ ਗਿਲਸ ਸਵੀਟਸ 905-799-2616 ਪਰਮਿੰਦਰ ਜੀ ਸਿੱਧੀਆਂ ਹੈਡਲਾਈਨ ਨੇ ਆ ਫਿਰ ਹੁਣ ਤਾਂ ਹੋਰ ਤਾਂ ਕੋਈ ਹੱਲ ਨਹੀਂ
1: ਰਾਜਾ ਵੜਿੰਗ ਦਾ ਸੰਸਨੀ ਖੇਜ ਖੁਲਾਸਾ ਆਡੀਓ ਜਾਰੀ ਕਰਕੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਦਿਹਾਤੀ ਬਟਾਲਾ ਗੁਰਦਾਸਪੁਰ ਪਠਾਨਕੋਟ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਾਨਾਂ ਬਚਾਉਣ ਲਈ ਵਰਦੀਆਂ ਨਾ ਪਾਉਣ ਅਤੇ ਪਛਾਣ ਗੁਪਤ ਰੱਖਣ ਦੇ ਕੀਤੇ ਦਾਅਵੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਰਾਜਾ ਵੜਿੰਗ ਦੇ ਵਾਅਦੇ ਦਾਅਵੇ ਨੂੰ ਫਰਜ਼ੀ ਬ੍ਰੇਕਿੰਗ ਨਿਊਜ਼ ਪਟਿਆਲਾ ਦੇ NIS ਕੈਂਪਸ 'ਚ ਨੈਸ਼ਨਲ ਲੈਵਲ ਦੀ ਸਾਈਕਲਿਸਟ ਮਹਿਲਾ ਖਿਡਾਰਨ ਦਾ ਸਰੀਰਕ ਸ਼ੋਸ਼ਣ ਵਿਦੇਸ਼ੀ ਕੋਚ ਫਰਾਰ ਪਾਸਪੋਰਟ ਜ਼ਬਤ ਫਿਰ ਫਸ ਪਏ ਸਾਬਕਾ CM ਚਰਨਜੀਤ ਚੰਨੀ ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਚੰਨੀ ਦੇ ਬਿਆਨ ਉੱਤੇ ਪਲਟਵਾਰ ਬੋਲੇ ਉਹਨਾਂ ਨੇ ਕਾਲਜਾਂ 'ਚ ਜਾ ਕੇ ਮੀਟੂ ਦੀ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ ਜੋ ਕੀਤੀ ਅਸੀਂ ਉਹ ਨਹੀਂ ਕਰ ਸਕੇ ਇਸ ਵਾਰ ਮੋਦੀ ਸਰਕਾਰ ਦੇ ਰਡਾਰ ਉੱਤੇ ਪਰਾਲੀ ਸਾੜਨ ਵਾਲੇ ਪੰਜਾਬੀ ਕਿਸਾਨ ਪਰਾਲੀ ਸਾੜਨ ਉੱਤੇ 30,000 ਰੁਪਏ ਪ੍ਰਤੀ ਏਕੜ ਜੁਰਮਾਨਾ 15 ਸਾਲ ਲਈ ਫਰਦ ਉੱਤੇ ਫਿਰੇਗੀ ਲਾ ਲੀਕ ਬਿਗ ਬ੍ਰੇਕਿੰਗ ਜਪਾਨ 'ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੌਰਾਨ ਭਾਰਤ ਨੂੰ ਮਿਲਿਆ ਪਹਿਲਾ ਗੋਲਡ ਮਹਿਲਾ ਕ੍ਰਿਕਟ ਦੇ ਫਾਈਨਲ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਦੀਆਂ ਮੁਟਿਆਰਾਂ ਨੂੰ 147 ਦੌੜਾਂ ਨਾਲ ਦਿੱਤੀ ਮਾਤ CM ਭਗਵੰਤ ਮਾਨ ਜਪਾਨ 'ਚ ਵੇਖਣਗੇ ਹਾਕੀ ਦਾ ਮਹਾਂ ਮੁਕਾਬਲਾ ਏਸ਼ੀਅਨ ਖੇਡਾਂ 2026 ਦੇਖਣ ਲਈ ਮਿਲਿਆ ਸੱਦਾ ਸਾਬਕਾ ਕੇਂਦਰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਜਵਾਈ ਦੇ ਘਰ ਉੱਤੇ ਲੁਟੇਰਿਆਂ ਦਾ ਧਾਵਾ ਬੰਦੀ ਬਣਾ ਕੇ ਕੁੱਟਮਾਰ ਲੁਟੇਰੇ 5 ਲੱਖ ਰੁਪਏ ਦੀ ਨਗਦੀ ਲੈਪਟਾਪ ਮੋਬਾਈਲ ਫੋਨ ਤੇ ਪੈਟਰੋਲ ਪੰਪ ਦੀਆਂ ਕਾਪੀਆਂ ਲੈ ਕੇ ਫਰਾਰ
0: ਥੈਂਕ ਯੂ ਫਿਰ ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਬਹੁਤ ਵਧੀਆ ਥੈਂਕ ਯੂ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਵੱਧਾ ਘੱਟਾ ਬੋਲਿਆ ਗਿਆ ਕਰ ਦਿਓ ਮਾਫ਼ ਤੁਹਾਡੇ ਵਿਚਰਨਾ ਸਾਡੇ ਵਿਚਰਨਾ 530 ਦਾ ਸੰਜੇ ਪ੍ਰਸਾਦ ਕਿਸੇ ਦਾ ਸਹਿਮਤ ਹੋਣਾ ਜਦੋਂ ਨੇ ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ ਸੱਜਰੀ ਸਵੇਰ ਲੈ ਕੇ 6 ਪਠਾਲੋ ਨਹੀਂ ਹਾਜ਼ਰ 2 ਅਜਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਸ਼ਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਆ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕੋਈ ਵੀ ਅਪਡੇਟ ਦੇਣੀ ਚਾਹੁੰਦੇ ਹੋ, ਕੋਈ ਲੋਕਲ ਖਬਰਸਾਰ ਹੈ ਜਾਂ ਫਿਰ ਕੋਈ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਹੈਗੀ, ਤਾਂ ਇੱਕੋ ਹੀ ਨੰਬਰ ਤੇ ਆ ਜਿਹੜਾ ਤੁਸੀਂ ਕਾਲ ਕਰਕੇ ਸਾਨੂੰ ਸਾਰਿਆਂ ਨੂੰ ਅਪਡੇਟ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 ਤੇ ਦੋਸਤੋ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਉਮੀਦ ਕਰਦਾ ਆਵਾਜ਼ ਹੈ ਜਿਹੜੀ ਤੁਹਾਡੇ ਤੱਕ ਸਹੀ ਆਉਂਦੀ ਹੋਵੇਗੀ, ਟੱਲੀ ਵਾਂਗ ਵੱਜਦੀ ਹੋਵੇਗੀ। ਤੇ ਆਓ ਫਿਰ ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਾਡੀਆਂ ਤਾਰਾਂ ਜਿਹੜੀਆਂ ਆਲਰੇਡੀ ਪੰਜਾਬ ਜੁੜ ਚੁੱਕੀਆਂ, ਉੱਥੋਂ ਚੋਣ ਦੀਆਂ ਖਬਰਾਂ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਭਾਜੀ ਵੀ ਹੈ ਜਿਹੜੇ ਸਾਡੇ ਨਾਲ ਜੁੜ ਬੈਠੇ ਨੇ। ਕਹਿੰਦੇ ਜ਼ਿੰਦਗੀ ਵਿੱਚ ਸਭ ਕੁਝ ਦੁਬਾਰਾ ਮਿਲ ਸਕਦਾ ਹੈ, ਪਰ ਸਮੇਂ ਦੇ ਨਾਲ ਖੋਇਆ ਹੋਇਆ ਰਿਸ਼ਤਾ ਤੇ ਟੁੱਟਿਆ ਹੋਇਆ ਭਰੋਸਾ ਤੇ ਗੁਜ਼ਰਿਆ ਵਕਤ ਕਦੇ ਦੁਬਾਰਾ ਨਹੀਂ ਮਿਲਦਾ। ਤਰੱਕੀ ਇੰਨੀ ਹੋ ਗਈ ਕਿ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਬੰਦੇ ਨੂੰ ਦੇਖ ਤੇ ਸੁਣ ਸਕਦੇ ਹਾਂ, ਪਰ ਗਿਰਾਵਟ ਇੰਨੀ ਆ ਗਈ ਹੈ ਕਿ ਕੋਲ ਬੈਠੇ ਬੰਦੇ ਦਾ ਦੁੱਖ ਦਰਜ ਨਜ਼ਰ ਨਹੀਂ ਆਉਂਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਸੋਹਣੀਆਂ ਹਰਮਨ ਜੀ ਹੋਣਾ ਨੇ ਇਹ ਸਤਰਾ ਭੇਜੀਆਂ ਨੇ। ਕਹਿੰਦੇ ਘਾਟੇ ਵਾਧੇ ਸਭ ਚੱਲਦੇ ਰਹਿਣ, ਸ਼ੁਕਰ ਕਰੋ ਬਸ ਸਾਹਾਂ ਦਾ, ਜੋ ਕਿਸਮਤ ਵਿੱਚ ਹੈ ਉਹ ਆਪੇ ਮਿਲ ਜਾਊ, ਕੋਈ ਫਾਇਦਾ ਨਹੀਂ ਬਹੁਤੀਆਂ ਸਲਾਹਾਂ ਦਾ। ਅੱਛਾ, ਇਹ ਜਿਹੜੀਆਂ 17 ਇਹਦਾ ਨਾ ਮੈਂ ਇੱਕ ਉੱਦਾਂ ਕਹਿ ਲਓ ਵੀ ਵੀਡੀਓ ਬਣਾ ਕੇ ਵੀ ਹੈ ਆਪਣੇ ਸੋਸ਼ਲ ਮੀਡੀਆ 'ਤੇ ਪਾਈ ਹੈ। ਬਹੁਤ ਮੈਨੂੰ ਇਸ ਵੀਡੀਓ ਨੇ ਪਿਆਰ ਦਵਾਇਆ, ਬਹੁਤ ਮੈਸੇਜ ਅਤੇ ਕਾਲਸ ਵੀ ਆਈਆਂ ਇਸ ਵੀਡੀਓ ਨੂੰ ਕਹਿ ਕੇ, ਸੋ ਬਹੁਤ ਸਾਰਿਆਂ ਦਾ ਧੰਨਵਾਦ ਹੀ ਹੈ। ਤੋ ਤੁਹਾਡੇ ਨਾਲ ਇਹ, ਹਾਲਾਂਕਿ ਥੋੜ੍ਹਾ ਜਿਹਾ ਵਰਜਨ ਡਿਫਰੈਂਟ ਹੈ, ਪਰ ਤਕਰੀਬਨ ਗੱਲ ਉਹੀ ਕਹੀ ਹੈ ਉਸ ਵੀਡੀਓ 'ਚ ਵੀ ਮੈਂ। ਕਹਿੰਦੇ ਕੰਧਾਂ ਕੌਲੇ ਕੱਚੇ ਸੀ, ਸਾਕ ਸਾਰੇ ਸੱਚੇ ਸੀ, ਬੂਹਾ ਵੀ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਆਣ ਬਹਿੰਦਾ ਸੀ, ਸਾਈਕਲ ਹੀ ਕੋਲ ਸੀ ਤਾਂ ਵੀ ਮੇਲਜੋਲ ਸੀ, ਕਾਂ ਵੀ ਕੁਰਲਾਉਂਦੇ ਸੀ, ਪਰਾਹੁਣੇ ਵੀ ਆਉਂਦੇ ਸੀ, ਵਿਹੜੇ ਵਿੱਚ ਰੁੱਖ ਸੀ, ਸਾਂਝੇ ਦੁੱਖ ਸੁੱਖ ਸੀ, ਨਲਕੇ ਦਾ ਪਾਣੀ ਸੀ, ਚਾਟੀ ਤੇ ਮਧਾਣੀ ਸੀ, ਸੋਫੇ ਮੋਬਾਈਲ ਆ ਗਏ, ਦੂਰੀਆਂ ਵਧਾ ਗਏ, ਸ਼ਾਇਦ ਕੁਝ ਪਾਇਆ ਆ, ਬਹੁਤਾ ਤਾਂ ਅਸੀਂ ਗਵਾਇਆ ਹੈ। ਗੱਲ ਸੱਚੀ ਹੈ, ਬਿਲਕੁਲ ਸਹੀ ਗੱਲ ਹੈ ਜਿਹੜੀ ਕਿ ਜੋ ਕੁਝ ਤੈਨੂੰ ਨਹੀਂ ਮਿਲਿਆ ਤਾਂ ਕਰ ਉਸ ਦਾ ਸ਼ੁਕਰਾਨਾ, ਉਸ ਤੋਂ ਵੱਡਾ ਦੇਣਾ ਬੁੱਲਿਆ ਹਉ ਉਸਨੇ ਨਜ਼ਰਾਨਾ। ਕਿਆ ਬਾਤ ਹੈ, ਤਕਦੀਰਾਂ ਦੇ ਲਿਖੇ ਪਰ ਕਦੇ ਸ਼ਿਕਵਾ ਨਾ ਕਰਿਆ ਕਰ ਹੈ ਬੰਦੇ, ਤੂੰ ਇਤਨਾ ਅਕਲਮੰਦ ਨਹੀਂ ਜੋ ਖੁਦਾ ਦੇ ਇਰਾਦੇ ਸਮਝ ਸਕੇ, ਮੈਦਾਨ ਕੀ ਹਾਰ ਇਨਸਾਨ ਕੋ ਦੁਬਾਰਾ ਜੀਤਨੇ ਕਾ ਮੌਕਾ ਦੇਤੀ ਹੈ, ਲੇਕਿਨ ਮਨ ਕੀ ਹਾਰ ਇਨਸਾਨ ਕੋ ਜੀਤਨੇ ਸੇ ਪਹਿਲੇ ਹੀ ਹਰਾ ਦੇਤੀ ਹੈ। ਸੋ ਇਸ ਕਰਕੇ ਆਪਣਾ ਮਾਇੰਡ ਸੈਟ ਹੈ ਜਿਹੜਾ ਹਮੇਸ਼ਾ ਪੋਜ਼ਿਟਿਵ ਵਾਲਾ ਰੱਖੋ। ਮੈਂ ਇੱਕ ਸਟੋਰੀ ਹੈ ਜਿਹੜੀ ਉਹ ਵੀ ਪਾਈ ਸੀ, ਕਿੱਸਾ ਵੀ ਪਾਇਆ ਸੀਗਾ, ਜੇ ਸਮਾਂ ਲੱਗਿਆ ਉਹ ਵੀ ਸ਼ੇਅਰ ਕਰਾਂਗੇ। ਅੱਜ ਕੁਝ ਕੁ ਪੰਜਾਬ ਦੀਆਂ ਖਬਰਾਂ ਤੋਂ ਬਾਅਦ ਇੱਥੇ ਜਿਹੜੀਆਂ ਲੋਕਲ ਖਬਰਸਾਰ ਹੈ ਉਹ ਵੀ ਤੁਹਾਡੇ ਨਾਲ ਕੁਝ ਕੁ ਹੈਡਲਾਈਨਸ ਸਾਂਝੀਆਂ ਕਰਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹਿਣਾ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ। ਸੋ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ। ਕੋਈ ਵੀ ਅਪਡੇਟ ਲੈਣੀ ਆ ਸ਼ੋਪ ਅਰਾਊਂਡ ਕਰ ਲਓ। ਅੱਜ ਤੱਕ ਮੈਨੂੰ ਜਿੰਨੇ ਵੀ ਫੀਡਬੈਕ ਆਇਆ, ਕਿਸੇ ਦੇ $50, ਕਿਸੇ ਦੇ $100 ਪਰ ਮੰਥਲੀ ਹੈ ਜਿਹੜੀ ਬਜਟ ਹੈ, ਜਿਹੜੀ ਬਚਤ ਉਹ ਜਿਹੜੀ ਹੈ ਮਨਵੀਰ ਸਿੰਘ ਹੋਣੀ ਕਰਾ ਚੁੱਕੇ ਨੇ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੋਮ ਆਟੋ ਇੰਸ਼ੋਰੈਂਸ ਵਾਸਤੇ ਐਕਸਪਰਟ ਰੱਖਦੇ ਨੇ, ਐਡਵਾਈਸ ਦਿੰਦੇ ਨੇ ਕਿਸ ਤਰ੍ਹਾਂ ਤੁਹਾਡੀ ਇੰਸ਼ੋਰੈਂਸ ਘਟਾਈ ਜਾ ਸਕਦੀ ਹੈ। 647-219-2870 6472192870 ਤੇ ਸੰਪਰਕ ਕੀਤਾ ਜਾ ਸਕਦਾ ਆ। ਉੱਥੇ ਹੀ ਕੋਈ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਮਨਦੀਪ ਸਿੰਘ ਹੋਣੀ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। KPT ਰੈਨੋਵੇਸ਼ਨ 416-272-8214 ਤੇ ਦੋਸਤੋ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਗੁਰਦੇਵ ਭਾਜੀ, ਇੰਸ਼ੋਰੈਂਸ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਤੁਸੀਂ ਵਿਜ਼ਟਰ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਤੁਸੀਂ ਇਹ ਜਿਹੜਾ ਟਰੈਵਲ ਕਰ ਰਹੇ ਹੋ, ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਚੱਲੋ। ਆਊਟ ਆਫ ਪ੍ਰੋਵਿੰਸ਼ੀਅਲ ਹੈ ਜਿਹੜੀ ਇਹ ਕਵਰੇਜ ਹੈ ਆਪਣੀ ਘੱਟ ਜਾਂਦੀ ਹੈ ਉਹ ਹਿਪ ਕਰਕੇ, ਸੋ ਇਸ ਕਰਕੇ ਜ਼ਰੂਰ ਆਪਣੀ ਕਵਰੇਜ ਲੈ ਕੇ ਰੱਖੋ, ਪੀਸ ਆਫ ਮਾਇੰਡ ਹੈ ਜਿਹੜਾ ਇੱਕ ਉਹ ਰਹਿੰਦਾ ਆ। ਸੋ ਭਾਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 416-843-5623। ਗੁਰਦੇਵ ਸੱਜਣ ਭਾਜੀ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ, ਤੁਹਾਡਾ ਬਜਟ ਫਰੈਂਡਲੀ ਪੈਕ ਹੈ ਜਿਹੜਾ ਤੁਹਾਨੂੰ ਉਹ ਲੈ ਕੇ ਦਿੰਦੇ ਨੇ। ਅਤੇ ਉੱਥੇ ਹੀ ਆਪਾਂ ਜੇ ਚੱਲੀਏ ਤਾਂ ਬੱਚਿਆਂ ਨੂੰ ਆ ਜਿਹੜਾ ਭੰਗੜੇ ਦੇ ਨਾਲ, ਵਿਰਸੇ ਦੇ ਨਾਲ ਜੋੜਨਾ, ਦਾ ਭੰਗੜਾ ਅਕੈਡਮੀ ਦੇ ਹਰਜੋਤ ਬਹੁਤ ਭਰਵਾਂ ਹੁੰਗਾਰਾ ਆ। ਮੇਰੀ ਗੱਲਬਾਤ ਹੋਈ ਇਹਨਾਂ ਦੇ ਨਾਲ, ਕਹਿੰਦੇ ਕਿ ਬਹੁਤ ਪਿਆਰ ਮਿਲਿਆ ਪੇਰੈਂਟਸ ਅਤੇ ਬੱਚਿਆਂ ਵੱਲੋਂ, ਅਤੇ ਉਹਨਾਂ ਨੇ ਤੁਹਾਨੂੰ ਆ ਜਿਹੜਾ ਧੰਨਵਾਦ ਵੀ ਭੇਜਿਆ ਸਾਰਿਆਂ ਨੂੰ। ਸੋ ਤੁਸੀਂ ਕੋਰੀਓਗ੍ਰਾਫੀ ਕੋਈ ਕਰਾਉਣਾ ਚਾਹੁੰਦੇ ਹੋ, ਖੁਸ਼ੀ ਦਾ ਸਮਾਗਮ ਆ ਰਿਹਾ, ਬਹੁਤ ਉੱਚੇ ਦਰਜੇ ਦੀਆਂ ਜਿਹੜੀਆਂ ਇੰਟਰਨੈਸ਼ਨਲ ਸਟੇਜਾਂ ਉਹਨਾਂ 'ਤੇ ਕੰਪੀਟੀਸ਼ਨ ਇਹਨਾਂ ਦੀਆਂ ਟੀਮਾਂ ਜਿੱਤ ਚੁੱਕੀਆਂ, ਆਪ ਕਈ ਕੰਪੀਟੀਸ਼ਨਸ ਇਹਨਾਂ ਨੇ ਜਿੱਤੇ ਨੇ। ਸੋ ਇਸ ਟਾਈਮ ਵੱਖ ਵੱਖ ਅਹੁਦਿਆਂ 'ਤੇ ਆ ਜਿਹੜੇ ਇਹ ਇੰਸਟਰਕਟਰ ਦੀ ਟੀਮ ਕੰਮ ਕਰ ਰਹੀ ਹੈ, ਅਤੇ ਨਾਲੇ ਬੱਚਿਆਂ ਦਾ ਇੱਕ ਮਾਰਗਦਰਸ਼ਨ ਕਰਦੀ ਹੈ ਵੀ ਜੇ ਉਹਨਾਂ ਦਾ ਕੋਈ ਗੋਲ ਹੈ, ਤੁਸੀਂ ਲਾਅ 'ਤੇ ਜਾਣਾ, ਤੁਸੀਂ ਮੈਡੀਕਲ ਫਰਮ 'ਤੇ ਜਾਣਾ, ਕੀ ਅਪਰੋਚ ਤੁਹਾਡੀ ਹੋਣੀ ਹੋਣੀ ਚਾਹੀਦੀ ਹੈ। ਸੋ ਇਕੱਲਾ ਭੰਗੜੇ ਦੀ ਉੱਥੇ ਗੱਲ ਨਹੀਂ ਹੁੰਦੀ, ਉੱਥੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਵੀ ਇੱਕ ਮਾਰਗ ਦਰਸ਼ਨ ਜਾਂ ਰੋਡ ਮੈਪ ਹੈ ਜਿਹੜਾ ਦਿੱਤਾ ਜਾਂਦਾ। ਦਾ ਭੰਗੜਾ ਅਕੈਡਮੀ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਜ਼ਰੂਰ ਜਿੰਨੇ ਵੀ ਸਾਡੇ ਸਪੋਂਸਰ ਹੈ ਜ਼ਰੂਰ ਦੇ ਦਿਆ ਕਰੋ, ਨੰਬਰ 6475076672 6475076722 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਆਓ ਫਿਰ ਪੰਜਾਬ ਜੁੜਦੇ ਆ। ਗੁਰਦੇਵ ਭਾਜੀ ਵੈਲਕਮ। ਭਾਜੀ ਆਹ ਬੋਲਿਆ ਸਾਹਮਣੇ ਵਿੰਡੋ ਦਾ, ਇਹਨਾਂ ਦੇ ਵੀ ਪੜਦੇ ਚੱਕ ਦੋ, ਸਾਨੂੰ ਰਨਵੇ ਦਿਖੀ ਜਾਊਗਾ ਨਾਲੇ ਏਅਰਪੋਰਟ ਦੇ। ਹੈ ਜੀ, ਸੋ ਗੁਰਦੇਵ ਭਾਜੀ ਵੀ ਆ ਜਿਹੜੇ ਸਟੂਡੀਓ 'ਚ ਆ ਚੁੱਕੇ, ਉਹਨਾਂ ਦਾ ਵੀ ਵੈਲਕਮ ਕਰਦੇ ਆ। ਤੇ ਆਓ ਦੋਸਤੋ ਚੱਲਦੇ ਆ ਚੋਣਵੀਆਂ ਖਬਰਾਂ ਵੱਲ, ਜਿੱਥੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਆ ਜਿਹੜੇ ਜੁੜ ਚੁੱਕੇ ਨੇ। ਸੋ ਆਓ ਉਹਨਾਂ ਤੋਂ ਜਾਣਦੇ ਆ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ। ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ। ਦੋ ਤਿੰਨ ਕੁ ਖਬਰਾਂ ਤੋਂ ਬਾਅਦ ਤੁਸੀਂ ਕੋਈ ਤੁਹਾਡਾ ਵਿਊ ਪੁਆਇੰਟ ਹੈ ਜਾਂ ਕੋਈ ਤੁਸੀਂ ਆਪਣੀ ਹੋਰ ਅਪਡੇਟ ਲੈਣਾ ਚਾਹੁੰਦੇ ਹੋ ਪੰਜਾਬ ਦੀਆਂ ਖਬਰਾਂ 'ਤੇ ਜਾਂ ਭਾਰਤ ਦੀਆਂ ਖਬਰਾਂ 'ਤੇ, ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-6573-3337 9056733337 'ਤੇ ਆਓ ਫਿਰ ਤੁਹਾਨੂੰ ਲੈ ਕੇ ਚੱਲੀਏ ਪੰਜਾਬ, ਜਿੱਥੋਂ ਸਾਡੇ ਨਾਲ ਮੌਜੂਦ ਨੇ ਰਮੇਸ਼ ਹੁਸ਼ਿਆਰਪੁਰੀ ਜੀ। ਭਾਅ ਜੀ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ। ਤੇ ਚੱਲਦੇ ਆ ਪਹਿਲੀ ਖਬਰ। ਕਹਿੰਦੇ ਅਮਰਜੀਤ ਸਿੰਘ ਚਾਵਲਾ ਵਾਲੇ ਮਾਮਲੇ ਦੇ ਵਿੱਚ ਹੁਣ ਸ਼੍ਰੋਮਣੀ ਕਮੇਟੀ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਜੀ।
1: ਪੱਥਰ ਸਾਹਿਬ, ਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਸਲੇ 'ਤੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਬੜੇ ਸਾਰੇ ਇਸ ਵੇਲੇ ਕਸੂਤੇ ਫਸੇ ਹੋਏ ਆ, ਉਹ ਵੱਖਰੀ ਗੱਲ ਹੈ ਕਿ ਜਿਵੇਂ ਬਹੁਤ ਸਾਰੇ ਮਸਲੇ ਅਸੀਂ ਪਹਿਲਾਂ ਇਸ ਜਹਾਨ 'ਚ ਵੇਖੇ ਆ ਕਿ ਜਦੋਂ ਮਸਲੇ ਚਰਚਾ 'ਚ ਆਉਂਦੇ ਆ ਤੇ ਖੂਬ ਚਰਚਾ 'ਚ ਆਉਂਦੇ, ਹੌਲੀ ਹੌਲੀ ਉਹ ਦੱਬੇ ਕੁੱਟੇ ਜਾਂਦੇ ਆ ਤੇ ਆਪਣੇ ਆਖਰੀ ਸਾਹਾਂ ਦੇ ਵਿੱਚ ਗੁਜ਼ਰ ਜਾਂਦੇ ਨੇ ਬਹੁਤ ਸਾਰੇ ਮਸਲੇ। ਮਸਲਾ ਇਹ ਵੀ ਗੁਜ਼ਰ ਜਾਣਾ, ਮਸਲਾ ਇਹ ਵੀ ਲੰਘ ਜਾਣਾ। ਜਿਹੜੇ ਅੱਜ ਕਸੂਤੇ ਫਸੇ ਆ, ਕੱਲ ਇਹਨਾਂ ਨੇ ਫਿਰ ਸਾਡੇ ਤੁਹਾਡੇ ਤੇ ਰਾਜ ਕਰਨਾ। ਕਿਸੇ ਨੇ ਆਪਣੇ ਆਪ ਨੂੰ ਧਰਮ ਦਾ ਆਗੂ ਖਵਾਉਣਾ, ਕਿਸੇ ਨੇ ਆਪਣੇ ਆਪ ਨੂੰ ਵੱਡਾ ਸਿਆਸੀ ਆਗੂ ਖਵਾਉਣਾ। ਅਸੀਂ ਤੇ ਬੀਤੇ ਸਮੇਂ 'ਚ ਬਹੁਤ ਕੁਛ ਵੇਖਿਆ, ਅਸੀਂ ਉਹ ਵੀ ਦ੍ਰਿਸ਼ ਵੇਖੇ ਆ ਜਦੋਂ ਸਾਧ ਨੂੰ ਬਿਨਾਂ ਮੰਗਿਆਂ ਮਾਫੀਆਂ ਦਿੱਤੀਆਂ ਗਈਆਂ, ਜਦੋਂ SGPC ਦੇ ਧਨ ਦਾ ਇਸ਼ਾਰਾ ਕੀਤਾ ਗਿਆ, ਏਦਾਂ ਦੇ ਵੀ ਹੁਕਮਨਾਮੇ ਵੇਖੇ ਆ ਜਦੋਂ ਸੁੱਚਾ ਸਿੰਘ ਲੰਗਾਹ ਵਰਗੇ ਨੂੰ ਪੰਥ ਵਿੱਚੋਂ ਛੇਕਿਆ ਗਿਆ। ਉਹ ਤਸਵੀਰਾਂ, ਉਹ ਵੀਡੀਓ ਵੀ ਵੇਖੀਆਂ ਨੇ, ਤੇ ਫਿਰ ਸੁੱਚਾ ਸਿੰਘ ਲੰਗਾਹ ਦੀ ਐਂਟਰੀ ਵੀ ਵੇਖੀ ਹੈ। ਬਹੁਤ ਕੁਛ ਅਸੀਂ ਵੇਖਿਆ ਅੱਜ ਤੱਕ, ਬੜਾ ਕੁਛ ਆਡੰਡਾ ਹੈ। ਅਸੀਂ ਇਹ ਵੀ ਵੇਖਿਆ ਕਿ ਕਿਸ ਢੰਗ ਦੇ ਨਾਲ ਅਕਾਲ ਤਖ਼ਤ ਦੀ ਤਸੀਲ ਅੱਗੇ ਖੜ ਕੇ ਲੋਕ ਪਹਿਲਾਂ ਮਾਫੀਆਂ ਮੰਗਦੇ ਨੇ, ਜ਼ੁਲਮ ਕਬੂਲ ਕਰਦੇ ਨੇ, ਫਿਰ ਬਾਹਰ ਆ ਕੇ ਕਹਿੰਦੇ ਮੈਂ ਤੇ ਵੈਸੇ ਹੀ ਕਿਹਾ ਸੀ, ਮੈਂ ਤੇ ਉੱਥੇ ਅਕਾਲ ਤਖ਼ਤ ਸਾਹਿਬ ਸਾਹਮਣੇ ਕਰਕੇ ਕਹਿਤਾ, ਉਵੇਂ ਤੇ ਭਾਈ ਮੈਂ ਦੁੱਧ ਤੋਤਾ ਨਾ ਤੇ ਕੀਤਾ ਹੀ ਕੁਛ ਨੀ। ਅਸੀਂ ਬਹੁਤ ਕੁਛ ਕੀਤੇ ਸਬਕ ਵੇਖ ਚੁੱਕੇ ਹਾਂ। ਅਸੀਂ ਇਹ ਵੀ ਵੇਖ ਚੁੱਕੇ ਹਾਂ ਕਿ ਜਿਹਨਾਂ ਨੂੰ ਅਸੀਂ ਧਰਮ ਦੀ ਵਾਗਡੋਰ ਸੰਭਾਲੀ, ਜਿਹਨਾਂ ਨੂੰ ਜਥੇਦਾਰ ਲਾਇਆ, ਉਹਨਾਂ ਨੇ ਬਾਅਦ ਵਿੱਚ ਸਿਆਸੀ ਪਾਰਟੀਆਂ ਬਣਾ ਲਈਆਂ। ਜਿਹੜੇ ਜਦੋਂ ਸਿਆਸੀ ਪਦਵੀ ਤੇ ਬੈਠਦੇ ਆ ਉਹ ਕਹਿੰਦੇ ਆ ਕਿ ਪੰਥ ਮਹਾਨ ਹੈ, ਤੇ ਫਿਰ ਸਾਂਝਾਂ ਦਿੱਲੀ ਵਿੱਚ ਜਾ ਕੇ ਭਾਜਪਾ ਦੇ ਨਾਲ ਪਾਉਂਦੇ ਸੀ, ਉਹ ਵੀ ਕੁਛ ਵੇਖ ਚੁੱਕੇ ਆ। ਹੁਣ ਤਾਜ਼ਾ ਤਰੀਨ ਮਸਲਾ ਅਮਰਜੀਤ ਸਿੰਘ ਚਾਵਲੇ ਦਾ ਮਸਲਾ ਕਿਹਾ ਜਾਂਦਾ ਹੈ। ਹਾਲਾਂਕਿ ਅਮਰਜੀਤ ਸਿੰਘ ਚਾਵਲਾ ਇਹ ਗੱਲ ਕਹਿ ਚੁੱਕਾ ਆ, ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਜਿਹੜੀ ਬਹਿਰੀਨ ਤੋਂ ਔਰਤ ਆਈ ਜਾਂ ਲਿਆਂਦੀ ਗਈ, ਉਹ ਔਰਤ ਨੂੰ ਲਿਆਂਦਾ ਕਿਹਨੇ, ਕਿਸਨੇ ਸਰਾਵਾਂ ਦਵਾਈਆਂ, ਕਿਵੇਂ ਉਸਨੂੰ ਰੱਖਿਆ ਗਿਆ, ਕਿਵੇਂ ਉਸਨੂੰ VIP ਟ੍ਰੀਟਮੈਂਟ ਦਿੱਤਾ ਗਿਆ? ਕਹਿੰਦੇ ਮੈਂ ਖੁਲਾਸੇ ਕਰਾਂਗਾ। ਹੁਣ ਉਹ ਕਦੋਂ ਖੁਲਾਸਾ ਕਰਦੇ ਆ, ਕੀ ਖੁਲਾਸਾ ਕਰਦੇ, ਉਹ ਤੇ ਸਮਾਂ ਦੱਸੇਗਾ। ਪਰੰਤੂ ਇੱਕ ਖੁਲਾਸਾ ਬੜਾ ਸਿੱਧਾ ਪੱਧਰਾ ਜੱਗ ਜਾਹਰ ਹੋ ਚੁੱਕਾ ਆ ਕਿ ਬਹਿਰੀਨ ਤੋਂ ਆਈ ਇੱਕ ਬੀਬੀ ਕਰੀਬ ਕਰੀਬ 9 ਮਹੀਨੇ ਪਹਿਲਾਂ, ਜਿਹੜੀ ਗੁਰੂ ਘਰ ਦੀਆਂ ਸਰਾਵਾਂ 'ਚ ਰੱਖੀ ਜਾਂਦੀ ਹੈ। ਗੁਰੂ ਘਰ ਦੀਆਂ ਸਰਾਵਾਂ ਨਾ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਹੈ, ਨਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੰਟਰੋਲ 'ਚ ਹੈ। ਉਹ ਸਿੱਧੇ ਤੌਰ 'ਤੇ SGPC ਜਾਂ SGPC ਦੇ ਉੱਪਰ ਬੈਠੇ ਅਕਾਲੀ ਦਲ ਦੇ ਕੰਟਰੋਲ 'ਚ ਹੈ। ਦੂਜੇ ਬੰਦੇ ਦੀ ਉੱਥੇ ਕਿਸੇ ਦੀ ਭੋਰਾ ਦੀ ਦਖਲ ਅੰਦਾਜ਼ੀ ਨਹੀਂ ਚੱਲਦੀ। ਗੱਲ 2-4-5 ਦਿਨ ਦੀ ਹੋਵੇ ਤੇ ਅਸੀਂ ਇਹ ਵੀ ਕਹਿ ਸਕਦੇ ਜੀ ਭੁਲੇਖਾ ਪਾਤਾ, SGPC ਨੂੰ ਕੁਛ ਦੱਸਿਆ ਹੋਰ ਤੇ ਬੀਬੀ ਹੋਰ ਉੱਥੇ ਰੱਖ ਲਈ, SGPC ਨੂੰ ਅੱਖਾਂ 'ਚ ਘੱਟਾ ਪਾਤਾ। ਇਹ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਵੀ ਨਹੀਂ, ਇਹ ਮਹੀਨਿਆਂ ਬੱਧੀ ਗੱਲ ਹੈ। ਜਿਸ ਬੀਬੀ ਨੇ ਦੋਸ਼ ਲਾਏ ਕਿ ਮੇਰੇ ਨਾਲ ਬਲਾਤਕਾਰ ਕੀਤਾ ਅਮਰਜੀਤ ਸਿੰਘ ਚਾਵਲਾ ਨੇ, ਹੁਣ ਅਮਰਜੀਤ ਸਿੰਘ ਚਾਵਲਾ ਤੜਫਾ ਤੇ ਪਿਆ ਆ ਕਿ ਮੈਨੂੰ ਕੱਲੇ ਨੂੰ ਬਲੀ ਦਾ ਬੱਕਰਾ ਬਣਾਇਆ, ਮੈਂ ਆਉਣ ਵਾਲੇ ਦਿਨਾਂ 'ਚ ਖੁਲਾਸਾ ਕਰਾਂਗਾ। ਉਹ ਖੁਲਾਸੇ ਕੀ ਹੁੰਦੇ ਆਉਣ ਵਾਲੇ ਸਮੇਂ ਨੇ ਦੱਸਣਾ। ਪਰੰਤੂ ਜਿਹੜਾ ਇੱਕ ਖੁਲਾਸਾ ਮੈਂ ਜ਼ਿਕਰ ਕਰ ਰਿਹਾ ਉਹ ਬੜਾ ਸਾਫ਼ ਹੋ ਚੁੱਕਾ ਆ ਕਿ ਇੱਕ ਬੀਬੀ ਵਿਦੇਸ਼ ਤੋਂ ਆਉਂਦੀ ਹੈ, ਵਿਦੇਸ਼ ਤੋਂ ਜਦੋਂ ਆਉਂਦੀ ਹੈ ਉਹ SCPC ਦੀਆਂ ਸਰਾਵਾਂ 'ਚ ਰੱਖੀ ਜਾਂਦੀ ਹੈ, ਉਹਨੂੰ VIP ਟ੍ਰੀਟਮੈਂਟ ਦਿੱਤਾ ਜਾਂਦਾ ਤੇ ਉਹਦੇ ਨਾਲ ਬਲਾਤਕਾਰ ਹੋਇਆ ਜੋ ਬੀਬੀ ਆਖ ਰਿਹਾ। ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਲਾਤਕਾਰ ਦੁਨੀਆਂ ਦਾ ਸਭ ਤੋਂ ਘਿਨੌਣਾ ਅਪਰਾਧ ਹੈ, ਖਾਸ ਕਰਕੇ ਜਦੋਂ ਅਸੀਂ ਕਿਸੇ ਧਰਮ ਦੀ ਗੱਲ ਕਰਦੇ ਹਾਂ, ਖਾਸ ਕਰਕੇ ਸਿੱਖ ਧਰਮ ਦੀ ਗੱਲ ਕਰੀਏ, ਜਿਹੜੇ ਔਰਤ ਦੀ ਪੱਤ ਦੀ ਰਾਖੀ ਲਈ ਆਪਣੀ ਗਰਦਨ ਕਟਵਾ ਲੈਂਦੇ, ਔਰਤ ਦੀ ਪੱਤ ਦੀ ਰਾਖੀ ਲਈ ਉਸ ਕਿਸੇ ਗੁਰੂ ਦੇ ਸਿੱਖ ਦੇ ਉੱਪਰ ਦੋਸ਼ ਲੱਗਣ ਜਿਹੜਾ ਆਪਣੇ ਆਪ ਨੂੰ SCPC ਮੈਂਬਰ ਕਹਿੰਦਾ ਹੋਵੇ ਤੇ ਉਹ ਵੀ ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਇਹ ਕੁਛ ਵਾਪਰਿਆ ਹੋਵੇ, ਮੈਂ ਸਮਝਦਾ ਕਿ ਇਸ ਤੋਂ ਮਾੜਾ ਕੁਛ ਹੋ ਨਹੀਂ ਸਕਦਾ। ਹੁਣ ਦੂਜੇ ਪਾਸੇ ਬਲਾਤਕਾਰ ਤੋਂ ਅੱਗੇ ਜੇ ਆਪਾਂ ਚੱਲੀਏ, ਜਿਹੜਾ ਤੁਸੀਂ ਕਿਹਾ ਕਿ SCPC ਬੜੀ ਕਸੂਤੀ ਫਸੀ ਨਜ਼ਰ ਆ ਰਹੀ, ਕੱਲੀ SCPC ਨਹੀਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਜਿਨ੍ਹਾਂ ਨੇ 24 ਘੰਟੇ ਨਹੀਂ ਪੈਣ ਦਿੱਤੇ, ਜਦੋਂ ਮਸਲਾ ਚਰਚਾ ਚ ਆਇਆ ਤੇ ਫੈਸਲਾ ਲੈ ਰਿਹਾ ਤੇ ਅਮਰਜੀਤ ਸਿੰਘ ਚਾਵਲਾ ਨੂੰ ਪੰਥ ਵਿੱਚੋਂ ਛੇਕ ਦਿੱਤਾ, ਉਹਨਾਂ ਦੇ ਉੱਪਰ ਵੀ ਸਵਾਲ ਖੜੇ ਕੀਤੇ, ਅਸੀਂ ਨਹੀਂ ਖੜੇ ਕੀਤੇ, ਪੰਥਕ ਧਿਰਾਂ ਪੰਥਕ ਵਿਅਕਤੀਆਂ ਨੇ ਸਿੱਖ ਸ਼ਖਸੀਅਤਾਂ ਨੇ ਖੜੇ ਕੀਤੇ ਕਿ ਜਥੇਦਾਰ ਜੀ ਇੱਦਾਂ ਦੀ ਕਿਹੜੀ ਕਹਾਰੀ ਆ ਗਈ ਸੀ ਕਿ ਤੁਸੀਂ ਬੰਦੇ ਨੂੰ ਬਿਨਾਂ ਸੁਣਿਆ ਮਰਿਆਦਾ ਦੇ ਉਲਟ ਜਾ ਕੇ ਤੁਸੀਂ ਮਿੰਟਾਂ ਸਕਿੰਟਾਂ 'ਚ ਫੈਸਲਾ ਸੁਣਾ ਦਿੱਤਾ, ਕੀ ਤੁਹਾਡੇ ਤੇ ਕੋਈ ਦਬਾਅ ਸੀ? ਔਰ ਇੱਥੋਂ ਤੱਕ ਅਮਰਜੀਤ ਸਿੰਘ ਚਾਵਲਾ ਤੇ ਸਿੱਧਾ ਕਹਿ ਚੁੱਕਾ ਕਿ ਸਿਆਸੀ ਮਿੱਤਰਾਂ ਦੇ ਕਹਿਣ ਤੇ, ਹੁਣ ਸਿਆਸੀ ਮਿੱਤਰ ਜਥੇਦਾਰ ਸਾਹਿਬ ਦੇ ਕੌਣ ਹੋ ਸਕਦੇ ਆ? ਇਹ ਤੇ ਬੜੀ ਸਿੱਧੀ ਪੱਧਰੀ ਗੱਲ ਹੈ ਕਿ ਅਕਾਲੀ ਦਲ ਵਾਲੇ ਪਾਸੇ ਇਸ਼ਾਰਾ। ਦੂਜੀ ਗੱਲ, ਇਹ ਬੀਬੀ ਦੇ ਬਾਰੇ ਹੁਣ ਇੱਕ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਬੁਲਾਰੇ ਚਰਚਾ 'ਚ ਲੈ ਆਏ ਨੇ, ਉਹ ਕਹਿੰਦੇ ਕਿ ਸਰਬਜੀਤ ਸਿੰਘ ਝਿੰਜਰ ਨੇ ਟਿੱਕ ਲੈ ਕੇ ਦਿੱਤੀ ਸੀ ਇਸ ਬੀਬੀ ਨੂੰ, ਵਿਰਸਾ ਸਿੰਘ ਬਟੋਹਾ ਵੀ ਨਾਲ ਸੀ ਇਸ ਬੀਬੀ ਨੂੰ ਲਿਆਉਣ ਦੇ ਵਿੱਚ, ਹੁਣ ਲਿਆਂਦਾ ਕਿਉਂ? ਇਹ ਆਪਣੇ ਆਪ 'ਚ ਭੇਦ ਹੈ। ਗਿਆਨੀ ਹਰਪ੍ਰੀਤ ਸਿੰਘ ਜਿਹਨਾਂ ਨੇ ਬੜਾ ਸਿੱਧਾ ਕਿਹਾ ਕਿ ਮੇਰੀ ਕਰਦਾਰ ਖੁਸ਼ੀ ਲਈ ਮੈਨੂੰ ਫਸਾਉਣ ਦੇ ਲਈ ਇਸ ਬੀਬੀ ਨੂੰ ਲਿਆਂਦਾ ਗਿਆ ਸੀ ਹੈ। ਹਾਲਾਂਕਿ ਇਹ ਵੀ ਹੈਰਾਨੀਜਨਕ ਹੈ ਕਿ ਭਾਈ ਤੈਨੂੰ ਕਿਵੇਂ ਬਾਹਰ ਬੈਠੇ ਨੂੰ ਫਸਾ ਦੇਣਗੇ, ਕੀ ਕਿਤੇ ਨਾ ਕਿਤੇ ਦਾਲ ਵਿੱਚ ਪਹਿਲਾਂ ਕਾਲਾ ਸੀ? ਸਵਾਲ ਇਹ ਵੀ ਉੱਠ ਚੁੱਕਿਆ ਹੈ ਕਿਉਂਕਿ ਗਿਆਨੀ ਹਰਪ੍ਰੀਤ ਹੁਣੀ ਉਸ ਮੁਲਕ ਵਿੱਚ ਪਹਿਲਾਂ ਗੇੜਾ ਲਾ ਰਿਹਾ ਜਿਸ ਮੁਲਕ ਤੋਂ ਬੀਬੀ ਆਈ ਬਹਿਰੀਨ ਤੋਂ, ਹੁਣ ਗਿਆਨੀ ਹਰਪ੍ਰੀਤ ਵੀ ਕਸੂਤੇ ਫਸੇ ਆ। ਭਾਵਾਂ ਉਹ ਇਹ ਗੱਲ ਕਹਿ ਚੁੱਕੇ ਆ ਕਿ ਮੇਰੇ ਨਾਲ ਲਾਗਾ ਟੇਕਾ ਕੋਈ ਨੀ, ਮੈਂ ਇਸ ਬੀਬੀ ਨੂੰ ਇੱਕ ਅੱਧੀ ਵਾਰ ਮਿਲਿਆ ਜ਼ਰੂਰ ਹਾਂ, ਮਾੜੀ ਜਿਹੀ ਕਿਸੇ ਨੇ ਕਿਸੇ ਦੂਸਰੇ ਦੇ ਫੋਨ ਤੋਂ ਗੱਲ ਵੀ ਹੋਈ, ਉੱਦਾਂ ਮੇਰਾ ਕੋਈ ਵਾਹ ਵਾਸਤਾ ਹੀ ਨਹੀਂ ਇਸ ਬੀਬੀ ਦੇ ਨਾਲ। ਮੇਰੀ ਕਰਦਾਰ ਖੁਸ਼ੀ ਲਈ ਲੈ ਕੇ ਆਏ ਕਿਉਂਕਿ ਮੈਂ 2 ਦਸੰਬਰ ਨੂੰ ਹੁਕਮਨਾਮਾ ਸੁਣਾਇਆ ਸੀ, ਫੈਸਲਾ ਸੁਣਾਇਆ ਸੀ ਉਹਦੀ, ਜਿਹਦੇ ਵਿੱਚ ਇਹਨਾਂ ਨੇ ਮੈਨੂੰ ਜਿਹੜਾ ਬਦਨਾਮ ਕਰਨੇ ਇਸ ਬੀਬੀ ਨੂੰ ਸੱਦਿਆ ਸੀ, ਫਸ ਆਪ ਗਏ ਆ। ਹੁਣ SCPC ਜਾਂ ਹੋਰ ਜਿਹੜੇ ਇਸ ਮਸਲੇ 'ਚ ਕਸੂਤੇ ਫਸਣ ਦੀ ਗੱਲ, ਉਹ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਮਿਲ ਗਿਆ ਕਿਉਂਕਿ ਆਮ ਆਦਮੀ ਪਾਰਟੀ ਤੇ SCPC, ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਆਹਮੋ ਸਾਹਮਣੇ ਦੀਆਂ ਧਿਰਾਂ ਨੇ, ਮੁੱਦਾ ਕੋਈ ਵੀ ਹੋਵੇ, ਅਸੀਂ ਅੱਜ ਤੱਕ ਵੇਖਿਆ ਨੀ ਕਿ ਪੰਜਾਬ ਦੀ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਨੂੰ ਹੱਸ ਕੇ ਕਿਤੇ ਸਤਿ ਸ੍ਰੀ ਅਕਾਲ ਬੁਲਾਇਆ ਹੋਵੇ। ਦੋਵੇਂ ਇੱਕ ਦੂਜੇ ਦੀਆਂ ਕਿਤੇ ਨਾ ਕਿਤੇ ਜਿਹੜਾ ਵੱਢਣ ਨੂੰ ਕਾਹਲੇ ਰਹਿੰਦੇ ਆ। ਹੁਣ ਇਸ ਮਸਲੇ 'ਚ ਜਦੋਂ SCPC ਵਾਲੇ ਪਾਸੇ ਉਂਗਲ ਉੱਠ ਰਹੀ ਹੈ, ਜਦੋਂ ਮਸਲਾ ਗੁਰੂ ਘਰ ਦੀਆਂ ਸਰਾਵਾਂ ਦਾ ਆ, ਜਦੋਂ ਵਿੱਚ ਸਰਬਜੀਤ ਸਿੰਘ ਝਿੰਜਰ ਦਾ ਨਾਮ ਆ ਗਿਆ, ਅਕਾਲੀ ਯੂਥ ਅਕਾਲੀ ਦਲ ਦੇ ਲੀਡਰ ਦਾ, ਬਿਰਸਾ ਸਿੰਘ ਬਟੋਹੇ ਦਾ ਆ ਗਿਆ, ਤੇ ਫਿਰ ਅਗਲੇ ਕਹਿੰਦੇ ਜੀ ਅਸੀਂ ਹੁਣ ਸਿੱਟ ਬਣਾਉਣ ਜਾ ਰਹੇ ਹਾਂ, ਭਗਵੰਤ ਮਾਨ ਜੀ ਅਨਾਊਂਸ ਕਰਨਗੇ, ਕਹਿੰਦੇ ਬਹੁਤ ਜਲਦ ਵਿਸ਼ੇਸ਼ ਜਾਂਚ ਟੀਮ। ਜਿਹੜੀ ਵਿਸ਼ੇਸ਼ ਜਾਂਚ ਟੀਮ ਇਸ ਗੱਲ ਦਾ ਪਤਾ ਲਗਾਏਗੀ ਕਿ ਇਹ ਬੀਬੀ ਨੂੰ ਲਿਆਉਣ ਵਾਲਾ ਕੌਣ ਹੈ, ਇਸ ਬੀਬੀ ਦੀ ਟਿਕਟ ਕਿਨ ਲਾਈ ਸੀ, ਇਸ ਬੀਬੀ ਨੂੰ ਲਿਆਂਦਾ ਕਿਉਂ ਗਿਆ, ਇਸ ਬੀਬੀ ਨੂੰ ਲਿਆਉਣ ਦਾ ਮਨੋਰਥ ਕੀ ਸੀ, ਗੁਰੂ ਘਰ ਦੀਆਂ ਸਰਾਵਾਂ 'ਚ ਕਿਹਦੇ ਹੁਕਮ ਤੇ ਰੱਖਿਆ ਗਿਆ। ਜਦੋਂ ਪਰਚਾ ਕਰੀਬ 1 ਮਹੀਨਾ ਪਹਿਲਾਂ ਹੀ ਦਰਜ ਹੋ ਗਿਆ ਸੀ ਤੇ 1 ਮਹੀਨਾ ਦਰਜ ਪਰਚੇ ਦੇ ਬਾਵਜੂਦ ਉਹ ਵਿਅਕਤੀ ਦੀ ਭਾਵ ਅਮਰਜੀਤ ਚਾਵਲਾ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ, SCPC ਦੇ ਪ੍ਰਧਾਨ ਨੇ ਕਾਰਵਾਈ ਕਿਉਂ ਨਹੀਂ ਕੀਤੀ, SCP ਪ੍ਰਧਾਨ ਦਾ ਇਸ ਬੀਬੀ ਦੇ ਨਾਲ ਕੀ ਲਾਗਾ ਦੇਗਾ? ਕਹਿੰਦੇ ਅਸੀਂ ਸਾਰੀ ਜਾਂਚ ਕਰਾਵਾਂਗੇ। ਤੇ ਮੈਂ ਪਹਿਲਾਂ ਕਹਿ ਚੁੱਕਾ ਕਿ SCPC ਤੇ ਪੰਜਾਬ ਸਰਕਾਰ ਦਾ ਇਸ ਵੇਲੇ ਐਨ ਆਹਮੋ ਸਾਹਮਣੇ ਦੀ ਕਾਂਟੇ ਦੀ ਟੱਕਰ ਵਾਲੀਆਂ ਸਥਿਤੀ ਵਾਲੀ ਧਿਰਾਂ ਨੇ। ਸੋ ਇਸ ਮਾਮਲੇ 'ਚ ਵਾਕਿਆ ਜੇ ਪੰਜਾਬ ਸਰਕਾਰ ਸਿੱਟ ਬਣਾ ਦਿੰਦੀ ਹੈ ਤੇ ਮੈਨੂੰ ਲੱਗਦਾ ਕਿ ਕਈ ਉਹ ਪਰਤਾਂ ਖੁੱਲ ਜਾਣੀਆਂ ਨੇ ਜਿਹੜੀਆਂ ਦੱਬੀਆਂ ਘੁੱਟੀਆਂ ਤੇ ਲੋਕ ਚਰਚਾ 'ਚ ਲਿਆ ਰਹੇ ਆ ਪਰੰਤੂ ਖੁੱਲ ਕੇ ਨਹੀਂ ਕਹਿ ਰਹੇ। ਤੇ ਜੇ ਪੰਜਾਬ ਦੀ ਸਰਕਾਰ ਨੇ ਸਿੱਟ ਬਣਾ ਦਿੱਤੀ ਤੇ SCPC ਨੂੰ ਕਈ ਮਸਲਿਆਂ ਵਿੱਚ ਜਵਾਬ ਦੇਣਾ ਔਖਾ ਹੋ ਜਾਣਾ।
0: ਜੀ ਆ ਪੰਜਾਬ ਤੋਂ ਵੱਡੀ ਖਬਰ ਆ ਰਹੀ ਹੈ ਜੀ, ਕਈ ED ਨੇ ਮੋਹਾਲੀ ਦੇ ਵਿੱਚ ਵੱਡੇ ਪੱਧਰ ਤੇ ਕੀਤੀ ਛਾਪੇਮਾਰੀ ਵਾ ਜੀ।
1: ਅਸਲ ਵਿੱਚ ਪੱਥੂ ਸਾਹਿਬ ਮਸਲਾ ਮੋਹਾਲੀ ਦਾ ਪਹਿਲਾਂ ਵੀ ਕਈ ਵਾਰ ਚਰਚਾ 'ਚ ਆਇਆ, ਮੋਹਾਲੀ ਨੂੰ ਡਿਵੈਲਪਮੈਂਟ ਜਿਹੜੀ ਡਿਵੈਲਪਰ ਦੀ ਅਥਾਰਟੀ ਹੈ ਜਿਹੜੀ ਸਮੁੱਚੀ ਡਿਵੈਲਪਮੈਂਟ ਵਿਅਕਤੀ ਮੋਹਾਲੀ ਦੀ ਉਹਨੂੰ ਗਮਾਡਾ ਆਖਦੀ ਹੈ। ਗਮਾਡਾ ਤੋਂ ਭਾਵ ਹੈ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ। ਗਮਾਡਾ ਬੜਾ ਵੱਡਾ ਅਦਾਰਾ ਆ ਔਰ ਮੋਹਾਲੀ ਪੰਜਾਬ ਦਾ ਇਸ ਵੇਲੇ ਸਭ ਤੋਂ ਤੇਜ਼ੀ ਨਾਲ ਸਭ ਤੋਂ ਮਹਿੰਗਾ ਵੱਡੇ ਪੱਧਰ ਤੇ ਵਿਕਸਿਤ ਹੋ ਰਿਹਾ ਸ਼ਹਿਰ ਹੈਗਾ ਔਰ ਉਸ ਮੋਹਾਲੀ ਨੂੰ ਲੈ ਕੇ ਹੁਣ ਵੀ ਜੇ ਆਪਾਂ ਇਸ ਤੋਂ ਪਿਛਲੀਆਂ ਸਰਕਾਰਾਂ ਵਾਲੇ ਪਾਸੇ ਵੀ ਚਲੇ ਜਾਈਏ ਤੇ ਬੜੀ ਵਾਰ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਫਲਾਣੇ ਮੰਤਰੀ ਦੀ ਫਲਾਣੇ ਥਾਂ ਤੇ ਜੀਤੀ ਪੈ ਗਈ, ਫਲਾਣੀ ਥਾਂ ਤੇ ਇੱਥੇ ਉਸਨੇ ਗੜਬੜੀ ਕਰ ਲਈ। ਮੋਹਾਲੀ ਦਾ ਤੇ ਅਮਰੂਦਾਂ ਦਾ ਬਾਗ ਹੀ ਬਹੁਤ ਚਰਚਾ ਚ ਆਇਆ ਸੀ, ਵੱਡੇ ਵੱਡੇ ਅਫਸਰਾਂ ਦੀਆਂ ਧਰਮ ਪਤਨੀਆਂ ਦੇ ਨਾਮ ਵਿੱਚ ਆ ਗਏ ਸੀ ਕਿ ਕਿਵੇਂ ਖਾਲੀ ਜਗ੍ਹਾ ਖਰੀਦ ਲਈ ਗਈ ਜਿਹੜੀ ਸੜਕ ਦੇ ਕਿਨਾਰੇ ਸੀ, ਬਾਅਦ ਵਿੱਚ ਕਮਰਸ਼ੀਅਲ ਦਿਖਾਉਣ ਲਈ ਕਹਿਤਾ ਜੀ ਅਸੀਂ ਤੇ ਇੱਥੇ ਤੇ ਸਾਡਾ ਅਮਰੂਦਾਂ ਦਾ ਬਾਗ ਸੀ, ਸਾਡਾ ਨੁਕਸਾਨ ਬੜਾ ਹੋ ਗਿਆ ਤੇ ਸਰਕਾਰ ਕੋਲ ਦੁੱਗਣੀ ਤਿਗਣੀ ਕੀਮਤ ਵਸੂਲ ਲਈ ਸੀ, ਜਦਕਿ ਅਮਰੂਦਾਂ ਦਾ ਬੂਟਾ ਇੱਕ ਵੀ ਨਹੀਂ ਸੀ, ਇਹ ਵੀ ਮੋਹਾਲੀ ਛੋੜ ਚੁੱਕਾ ਪਿਛਲੀਆਂ ਸਰਕਾਰਾਂ ਦੇ ਸਮੇਂ। ਹੁਣ ਗੱਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਸਮੇਂ ਤੇ ਹੋਇਆ, ਮੌਕੇ ਦੀ ਸਰਕਾਰ ਵਿੱਚ ਵੀ ਭੱਟਲ ਸਾਹਿਬ ਗੱਲ ਪੂਰਾ ਅੱਗੇ ਨਹੀਂ ਵਧੀ ਹੈ, ਪਛਾਣ ਨਹੀਂ ਮੁੜੀ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਅੱਜ ਗਮਾਡਾ ਦੇ ਦਫ਼ਤਰ ਨੂੰ ਘੇਰਿਆ ਹੋਇਆ, ਗਮਾਡਾ ਦਾ ਦਫ਼ਤਰ ਗਮਾਡਾ ਦੇ ਦਫ਼ਤਰ ਨੂੰ ਘੇਰਿਆ ਇਸ ਲਈ ਆ ਕਿਉਂਕਿ ਉੱਥੇ ਈਡੀ ਪਹਿਲਾਂ ਵੀ ਛਾਪੇਮਾਰੀ ਕਰ ਚੁੱਕੀ ਹੈ, ਕਈ ਅਫਸਰਾਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ। ਔਰ ਮੈਂ ਯਾਦ ਕਰਾ ਦਾ ਜਦੋਂ ਈਡੀ ਨੇ ਇੱਕ ਵਾਰ ਮੋਹਾਲੀ ਦੇ ਕੁਛ ਜਿਹੜੇ ਨੂੰ ਆਪਾਂ ਬਿਲਡਰ ਆਖਦੇ ਹਾਂ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਤੇ ਏਦਾਂ ਦੇ ਦ੍ਰਿਸ਼ ਵੀ ਅਸੀਂ ਦੇਖੇ ਜਿਹੜੇ ਕੈਮਰਿਆਂ ਤੇ ਕੈਦ ਹੋ ਗਏ ਸੀ ਕਿ ਉੱਪਰਲੀਆਂ ਮੰਜ਼ਿਲਾਂ ਤੋਂ ਨੋਟਾਂ ਵਾਲੇ ਬੈਗ ਹੇਠਾਂ ਨੂੰ ਸੁੱਟੇ ਜਾਂਦੇ ਆ, ਈਡੀ ਨੇ ਦਬੋਚ ਲਏ ਸੀ, ਦੋ ਤਿੰਨ ਬਿਲਡਰ ਬੜੇ ਕਸੂਤੇ ਫਸੇ ਆ। ਅੱਜ ਈਡੀ ਮੁੜ ਕੇ ਆਈ ਗਮਾਡਾ ਦੇ ਦਫ਼ਤਰ ਤੇ, ਇਸ ਵੇਲੇ ਬਹੁਤ ਵੱਡੇ ਪੱਧਰ ਤੇ ਛਾਪੇਮਾਰੀ ਚੱਲ ਰਹੀ ਹੈ, ਉਹਦੀਆਂ ਤਿੰਨ ਮੰਜ਼ਿਲਾਂ ਸੀਲ ਕਰ ਦਿੱਤੀਆਂ ਗਈਆਂ ਨੇ ਜੋ ਮੇਰੇ ਕੋਲ ਜਾਣਕਾਰੀ ਗਮਾਡਾ ਦੀ। ਕਾਰਨ ਇਹ ਹੈ ਕਿ ਈਡੀ ਦੇ ਕੋਲ ਸ਼ਿਕਾਇਤਾਂ ਮਿਲੀਆਂ, ਈਡੀ ਕੋਲ ਜਾਣਕਾਰੀ ਹੈ ਤੇ ਜੋ ਬੀਤੇ ਸਮੇਂ ਚ ਗ੍ਰਿਫਤਾਰੀਆਂ ਹੋਈਆਂ ਉਹਦੇ ਵਿੱਚ ਖੁਲਾਸੇ ਹੋ ਚੁੱਕੇ ਆ ਕਿ CLU ਘੁਟਾਲਾ ਆ। CLU ਤੋਂ ਭਾਵ ਕਿ ਇੱਕ ਉਹ ਜ਼ਮੀਨ ਜਿਹੜੀ ਜ਼ਮੀਨ ਲਈ ਹੋਰ ਪਰਪਜ਼ ਲਈ ਜਾਂਦੀ ਹੈ, ਰੱਖੀ ਹੋਰ ਪਰਪਜ਼ ਲਈ ਹੁੰਦੀ ਹੈ ਤੇ ਵਰਤੋਂ ਹੋਰ ਪਰਪਜ਼ ਲਈ ਕੀਤੀ ਜਾਂਦੀ ਹੈ, ਜਿਹਨੂੰ ਆਪਾਂ ਚੇਂਜ ਲੈਂਡ ਯੂਜ਼ ਆਖਦੇ। CLU ਦਾ ਫੁੱਲ ਫਾਰਮ ਇਹ ਹੈ ਕਿ ਚੇਂਜ ਲੈਂਡ ਯੂਜ਼, ਕਿ ਕਿਸੇ ਹੋਰ ਪਰਪਜ਼ ਲਈ ਖਰੀਦ ਕੇ ਹੋਰ ਪਰਪਜ਼ ਲਈ ਵਰਤਣਾ। ਭਾਰਤੀ ਬੱਚਿਆਂ ਦੀ ਗਰਾਊਂਡ ਲਈ ਜ਼ਮੀਨ ਸੀ, ਕਿਸੇ ਗੁਰੂ ਘਰ ਲਈ ਸੀ, ਕਿਸੇ ਹਸਪਤਾਲ ਲਈ ਸੀ, ਕਿਸੇ ਪਾਰਕਿੰਗ ਲਈ ਸੀ, ਤੇ ਉੱਥੇ ਬਿਲਡਰ ਨੇ ਚੁੱਪ ਚਪੀਤੇ ਗਮਾਡਾ ਦੇ ਨਾਲ ਰਲ ਕੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਬੋਝੇ ਭਰ ਦਿੱਤੇ, ਭਾਰਤੀ ਪੈਸੇ ਵੰਡ ਦਿੱਤੇ ਤੇ ਜ਼ਮੀਨ ਤੇ ਆਪਾਂ ਬਿਲਡਿੰਗ ਬਣਾ ਲਈ, ਉਸ ਜ਼ਮੀਨ ਨੂੰ ਮਹਿੰਗੇ ਭਾਅ ਤੇ ਇਮਾਰਤਾਂ ਬਣਾ ਕੇ ਸੇਲ ਕਰ ਦਿੱਤਾ। ਉਸ ਚੀਜ਼ ਨੂੰ ਲੈ ਕੇ ਈਡੀ ਇਸ ਵੇਲੇ ਛਾਪੇਮਾਰੀ ਕਰ ਰਹੀ ਹੈ, ਅਜੇ ਤੱਕ ਤੇ ਬਿਲਡਰਾਂ ਦੇ ਨਾਮ ਹੈ ਤੇ ਚਰਚੇ ਆ ਕਿ ਗੱਲ ਬਿਲਡਰਾਂ ਤੱਕ ਨਹੀਂ, ਗੱਲ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਤੱਕ ਜਾਵੇਗੀ।
0: ਜੀ ਕਹਿੰਦੇ ਪੰਜਾਬ ਦੇ ਸਿਆਸੀ ਲੀਡਰਾਂ ਨੇ ਹੁਣ ਚੰਡੀਗੜ੍ਹ ਛੱਡ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਡੇਰੇ ਲਾ ਲਏ ਨੇ ਜੀ।
1: ਵੈਸੇ ਨਾ ਚਲੋ ਹਮੇਸ਼ਾ ਹੀ ਜਦੋਂ ਵੋਟਾਂ ਆਉਂਦੀਆਂ ਨੇ ਤੇ ਚੰਡੀਗੜ੍ਹ ਸੈਕਟਰੀਏਟ ਚ ਸੁੰਨ ਪੈ ਜਾਂਦੀ ਹੈ, ਚੰਡੀਗੜ੍ਹ ਦੇ ਦਫ਼ਤਰਾਂ ਚ ਸੁੰਨ ਪੈ ਜਾਂਦੀ ਹੈ ਕਿਉਂਕਿ ਉੱਥੇ ਰੌਣਕ ਉਦੋਂ ਹੀ ਲੱਗਦੀ ਹੈ ਜਦੋਂ ਮੰਤਰੀ ਸ਼ੰਤਰੀ ਬੈਠੇ ਹੁੰਦੇ ਆ, ਵਿਰੋਧੀ ਧਿਰਾਂ ਦੇ ਆਗੂ ਬੈਠੇ ਹੁੰਦੇ ਆ ਤੇ ਸਾਡੇ ਵਰਗੇ ਲੋਕ ਉਹਨਾਂ ਦੇ ਦਫ਼ਤਰਾਂ ਚ ਉਹਨਾਂ ਦੀਆਂ ਕੋਠੀਆਂ ਚ ਜਾ ਕੇ ਗੇੜੇ ਮਾਰਦੇ ਆ। ਕੋਈ ਸੈਕਟਰੀਏਟ ਜਾਂਦਾ, ਕੋਈ ਮਿੰਨੀ ਸੈਕਟਰੀਏਟ ਜਾਂਦਾ, ਕੋਈ MLA ਹੋਸਟਲ ਤੁਰਿਆ ਹੁੰਦਾ, ਕੋਈ ਕਿਸੇ ਥਾਂ ਤੇ ਤੁਰਿਆ ਹੁੰਦਾ ਕਿ ਸਾਡਾ ਤੇ ਮੰਤਰੀ ਸਾਹਿਬ ਫਲਾਣਾ ਕੰਮ ਹੈ, MLA ਸਾਹਿਬ ਸਾਡਾ ਫਲਾਣਾ ਕੰਮ ਨਹੀਂ ਹੁੰਦਾ, ਸਾਡੇ ਪਿੰਡ ਨੂੰ ਗ੍ਰਾਂਟ ਚਾਹੀਦੀ ਹੈ, ਸਾਡੇ ਪਿੰਡ ਤੇ ਨਾਲੀਆਂ ਟੁੱਟੀਆਂ ਨੇ, ਸਾਡੇ ਪਿੰਡ ਤੇ ਆਹ ਕਾਰਜ ਨਹੀਂ ਹੋਇਆ, ਆਮ ਤੌਰ ਤੇ ਇਹ ਚੀਜ਼ ਰਹੀਦੀ ਹੈ। ਹੁਣ ਤਾਜ਼ਾ ਸੀਨ ਜਿਹੜਾ ਤੁਸੀਂ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਰੌਣਕਾਂ ਘੱਟ ਗਈਆਂ ਤੇ ਪੰਜਾਬ ਦੇ ਵਿੱਚ ਲਾ ਲਏ ਡੇਰੇ, ਹੁੰਦਾ ਪਹਿਲਾਂ ਵੀ ਸੀ ਵੋਟਾਂ ਤੋਂ ਪਹਿਲਾਂ, ਪਰੰਤੂ ਇਸ ਵਾਰ ਹੈਰਾਨੀਜਨਕ ਵਰਤਾਰਾ ਇਹ ਆ ਕਿ ਵੋਟਾਂ ਚ ਜੇ ਕੁਛ ਮਹੀਨੇ ਹੈਗੇ ਨੇ ਤਾਂ ਵੀ ਜਿੰਨੇ ਕੁ ਸਿਆਸੀ ਲੀਡਰ ਹੈ, ਚਾਹੇ ਉਹ ਵਿਰੋਧੀ ਧਿਰਾਂ ਨੇ ਤੇ ਚਾਹੇ ਸੱਤਾਧਾਰੀ ਹੈ, ਉਹ ਤੁਹਾਨੂੰ ਪੰਜਾਬ ਦੇ ਪਿੰਡਾਂ ਚ ਨਜ਼ਰ ਆਉਣਗੇ। ਮੈਂ ਕਿੰਨੀ ਵਾਰ ਬੀਤੇ ਦਿਨਾਂ ਚ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਕਿ ਉਹ ਪੰਜਾਬ ਦੇ ਘਰ ਘਰ ਘੁੰਮ ਰਹੀ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਆ ਦੋ ਕੁ ਦਿਨ ਪਹਿਲਾਂ ਆਪ ਕਈ ਘਰਾਂ ਚ ਗਏ ਤੇ ਆਪਣਾ ਪਫਲੈਂਡ, ਆਪਣੀ ਮਸ਼ਹੂਰੀ ਵਾਲਾ ਪਫਲੈਂਡ, ਵਿਰੋਧੀਆਂ ਦੀ ਬਤਕੋਈ ਵਾਲਾ ਪਫਲੈਂਡ ਤੇ ਆਪਣੇ ਮੁਨਾਫੇ ਕਰਾਉਂਦੇ ਸੀ ਕਿ ਸਾਡੀ ਸਰਕਾਰ ਨੇ ਤੁਹਾਨੂੰ ਆਹ ਲਾਭ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਉਹ ਵੀ ਪੰਜਾਬ ਦੀਆਂ ਸੜਕਾਂ ਤੇ ਆ, ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਹੈ, ਕਾਂਗਰਸ ਦੀ ਗੱਲ ਕਰੀਏ ਤੇ ਉਹ ਪੰਜਾਬ ਦੇ ਉਹ ਮੁੱਦੇ ਜਿਹੜਾ ਮੁੱਦਾ ਇਸ ਵੇਲੇ ਉਹਨਾਂ ਨੂੰ ਚਾਹੀਦਾ ਹੈ, ਚਾਹੇ ਉਹ ਮੋਹਨਜੀਤ ਦਾ ਮਸਲਾ, ਚਾਹੇ ਗੁਲਜ਼ਾਰ ਦੀ ਖੁਦਕੁਸ਼ੀ ਦਾ ਮਸਲਾ ਹੈ, ਨਿੱਤ ਉਹਨੂੰ ਲੈ ਕੇ ਕਿਤੇ ਨਾ ਕਿਤੇ ਸੜਕਾਂ ਤੇ ਹੁੰਦੀ ਹੈ। ਅਕਾਲੀ ਦਲ ਪੰਜਾਬ 'ਚ ਵੱਡੀਆਂ ਰੈਲੀਆਂ ਕਰ ਰਿਹਾ ਹੈ, ਪੰਜਾਬ ਦੇ ਵਿਧਾਇਕ ਆਪਣੇ ਪਿੰਡਾਂ 'ਚ ਘੁੰਮ ਰਹੇ ਹੈ, ਪੰਜਾਬ ਦੇ ਮੰਤਰੀ ਪਿੰਡਾਂ 'ਚ ਘੁੰਮ ਰਹੇ ਹੈ, ਔਰ ਵਾਕਿਆ ਇਸ ਵੇਲੇ ਸੈਕਟਰੀ 'ਚ ਸੁਣਨਾ ਹੈ। ਵਾਕਿਆ ਇਸ ਵੇਲੇ ਜਿਹੜਾ ਜੇ ਅਸੀਂ ਕਹੀਏ ਕਿ ਚੰਡੀਗੜ੍ਹ ਦੇ ਵਿੱਚ ਲੋਕ ਜਾਂਦੇ ਨਹੀਂ, ਹੁਣ ਮੰਤਰੀ ਪੰਜਾਬ ਵਾਲੇ ਪਾਸੇ ਨੂੰ ਮੂੰਹ ਕਰ ਚੁੱਕੇ ਹੈ। ਹਾਲਾਂਕਿ ਗੱਲ ਥੋੜੀ ਸਮੇਂ ਤੋਂ ਪਹਿਲਾਂ ਆ, ਹੁੰਦੀ ਤੇ ਪਹਿਲਾਂ ਵੀ ਸੀ, ਇਸ ਵਾਰ ਥੋੜੀ ਹੈਰਾਨੀਜਨਕ ਵਰਤਾਰਾ ਆ, ਕਿਉਂਕਿ ਇਸ ਵਾਰ ਟੱਕਰ ਕੋਈ ਦੋ ਧਿਰਾਂ ਦੀ ਆਹਮੋ ਸਾਹਮਣੇ ਦੀ ਟੱਕਰ ਨਹੀਂ, ਪਤਾ ਨੀ ਕਿੰਨੇ ਕੋਨੀ ਟੱਕਰ ਬਣਨੀ ਹੈ, ਦੋ ਕੋਨੀ ਬਣਨੀ ਹੈ, ਤਿੰਨ ਕੋਨੀ ਬਣਨੀ ਹੈ, ਚਾਰ ਕੋਨੀ ਬਣਨੀ ਹੈ, ਜਿੱਥੇ ਇਹ ਸਥਿਤੀ ਸਪਸ਼ਟ ਨਹੀਂ, ਉਹ ਸਾਰੀਆਂ ਧਿਰਾਂ ਇਸ ਵੇਲੇ ਪੰਜਾਬ ਦੇ ਪਿੰਡਾਂ ਚ ਘੁੰਮ ਰਹੀਆਂ ਹੈ, ਕਿਉਂਕਿ ਪੰਜਾਬ ਦਾ ਵੋਟ ਬੈਂਕ ਜਿਹੜਾ ਪੱਟਲ ਸਾਹਿਬ ਅਸਲ ਵਿੱਚ ਪਿੰਡਾਂ ਚ ਪਸਦਾ
0: ਜੀ। ਤੇ ਲਾਸਟ ਖਬਰ ਹੈ ਜੀ, ਉਸ ਤੋਂ ਬਾਅਦ ਮੈਂ ਤੁਹਾਡੀ ਸਾਰਿਆਂ ਦੀਆਂ ਜਿਹੜੀਆਂ ਏਅਰ ਕਾਲਸ ਹੈ ਜਿਹੜੀਆਂ ਏਅਰ 'ਤੇ ਕਰਾਂਗਾ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਬੱਦਲ ਦੀ ਤਿਆਰੀ ਹੈ ਜੀ।
1: ਗੱਲ ਇਹ ਹੈ ਜੀ ਕਿ ਵੈਸੇ ਵੀ ਕੋਈ ਹੈਰਾਨੀਜਨਕ ਨਹੀਂ, ਜਦੋਂ ਅਸੀਂ ਕਿਸੇ ਸਿਆਸੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਕੋਈ ਜਥੇਬੰਧਕ ਵੱਡਾ ਬਦਲ ਹੋਵੇ, ਕੋਈ ਹੈਰਾਨੀਜਨਕ ਨਹੀਂ। ਜੇ ਕਾਂਗਰਸ ਦੀ ਗੱਲ ਤੁਸੀਂ ਸ਼ੇਰੀ ਹੈ, ਕਾਂਗਰਸ ਵਿੱਚ ਬੜੀ ਵਾਰ ਇੱਦਾਂ ਦੇ ਬਦਲ ਹੋਏ ਹੈ, ਇੱਦਾਂ ਦੀਆਂ ਚੀਜ਼ਾਂ ਅਸੀਂ ਵੇਖੀਆਂ ਜਿਹੜੀਆਂ ਹੈਰਾਨੀਜਨਕ ਸੀ। ਕਦੇ ਸੋਚਿਆ ਨਹੀਂ ਸੀ ਕਿਸੇ ਨੇ ਕਿ ਚਰਨਜੀਤ ਸਿੰਘ ਤੰਨੀ ਮੁੱਖ ਮੰਤਰੀ ਬਣ ਜਾਵੇਗਾ। ਇਹ ਵੀ ਤੇ ਇੱਕ ਵੱਡਾ ਪੰਜਾਬ ਦਾ ਬਦਲ ਸੀ ਕਾਂਗਰਸ ਦਾ, ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ ਜਾਵੇਗਾ, ਕਿਸੇ ਨੇ ਸੋਚਿਆ ਨਹੀਂ ਸੀ। ਬਹੁਤ ਸਾਰੀਆਂ ਅਜਿਹੀਆਂ ਤਬਦੀਲੀਆਂ ਕਾਂਗਰਸ ਵਿੱਚ ਅਸੀਂ ਵੇਖੀਆਂ, ਪਰੰਤੂ ਉਹ ਤਬਦੀਲੀਆਂ ਅਸੀਂ ਉਸ ਵੇਲੇ ਵੇਖੀਆਂ ਜਦੋਂ ਕਾਂਗਰਸ ਪਾਰਟੀ ਪੂਰਨ ਤੌਰ ਤੇ ਚੁਸਤ ਪੁਸਤ ਹੁੰਦੀ ਸੀ, ਪੱਲੇ ਕੁਛ ਨਾ ਕੁਛ ਹੁੰਦਾ ਸੀ। ਹੁਣ ਤਾਜ਼ਾ ਤਰੀਨ ਜਿਹੜਾ ਤੁਸੀਂ ਕਾਂਗਰਸ ਦੇ ਬਦਲਾਅ ਦਾ ਜ਼ਿਕਰ ਕੀਤਾ ਹੈ, ਪੱਟਲ ਸਾਹਿਬ, ਇਹ ਬਦਲਾਅ ਤੋਂ ਭਾਵ ਹੈ ਕਿ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਬਦਲਾਅ, ਚਰਚੇ ਇਸ ਗੱਲ ਦੇ ਸ਼ੁਰੂ ਹੋ ਗਏ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਹਾਈ ਕਮਾਂਡ ਜੱਟ ਸਿੱਖ ਚਿਹਰੇ ਦੇ ਉੱਪਰ ਦਾਅ ਖੇਡਣਾ ਜਾ ਰਹੀ ਹੈ। ਭਾਰਤੀ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਨਹੀਂ ਬਣਾਇਆ ਜਾਵੇਗਾ, ਨਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਵੇਗਾ। ਹੁਣ ਜੱਟ ਸਿੱਖ ਦੂਜੀ ਪਾਰਟੀਆਂ ਦੇ ਨਾਲ ਅਸੀਂ ਨਾਪ ਤੋਲ ਕੇ ਦੇਖੀਏ ਤਾਂ ਸਾਰੀਆਂ ਪਾਰਟੀਆਂ ਦੇ ਮੁੱਖ ਚਿਹਰੇ ਜੱਟ ਸਿੱਖ ਹੀ। ਹੁਣ ਕਾਂਗਰਸ ਪਹਿਲਾਂ ਦਲਿਤ ਦਲਿਤ ਕਰਦੀ ਸੀ, ਹੁਣ ਕੀ ਲੱਗਾ ਉਹੀ ਜਾਣਨ। ਖਬਰਾਂ ਇਹ ਹੈ ਕਿ ਕਾਂਗਰਸ ਪਾਰਟੀ ਪੰਜਾਬ 'ਚ ਵੱਡੇ ਪੱਧਰ ਤੇ ਜਿਹੜਾ ਜਥੇਬੰਧਕ ਬਦਲਾਅ ਕਰਨ ਦੀ ਤਿਆਰੀ 'ਚ ਹੈ। ਰਾਹੁਲ ਗਾਂਧੀ ਨੇ ਅਕਤੂਬਰ ਮਹੀਨੇ ਵਿੱਚ ਪੰਜਾਬ ਆਉਣਾ ਹੈ ਤੇ ਉਸ ਤੋਂ ਪਹਿਲਾਂ ਉਹ ਜਿਹੜਾ ਵੱਡੇ ਪੱਧਰ ਤੇ ਸਿਆਸੀ ਬਦਲ ਕਰਨਾ, ਤੇ ਉਸ ਸਿਆਸੀ ਬਦਲ ਵਿੱਚ ਤੇ ਇਹੀ ਚਰਚੇ ਹੈ ਕਿ ਜੱਟ ਸਿੱਖ ਚਿਹਰੇ ਤੇ ਉੱਪਰ ਕਾਂਗਰਸ ਪਾਰਟੀ ਆਪਣਾ ਸਿਆਸੀ ਦਾਅ ਖੇਡਣ ਜਾ ਰਹੀ ਹੈ। ਉਹ ਜੱਟ ਸਿੱਖ ਚਿਹਰਾ ਰਾਜਾ ਵੜਿੰਗ ਬਾਰੇ ਤੇ ਖਬਰਾਂ ਇਹ ਹੈ ਕਿ ਨਹੀਂ ਹੋਵੇਗਾ, ਤੇ ਦੂਜਾ ਕੌਣ ਹੋਵੇਗਾ ਇਹਨੂੰ ਲੈ ਕੇ ਅਜੇ ਤੱਕ ਭੇਦ ਬਰਕਰਾਰ ਹੈ
0: ਜੀ। ਤੇ ਸ਼੍ਰੋਤਿਓ, ਤੁਹਾਡੇ ਲਈ ਲਾਈਨਸ ਓਪਨ ਹੈ ਤੇ ਮੈਂ ਵਨ ਬਾਏ ਵਨ ਕਰਕੇ ਆ ਜਿਹੜੀਆਂ ਕਾਲਸ ਜਿਹੜੀਆਂ ਤੁਹਾਡੀ ਏਅਰ ਤੇ ਕਰਦਾ ਆ, ਸੋ ਆਪਾਂ ਕੁਇਕ ਕੁਇਕ ਲਵਾਂਗੇ। ਮੈਂ ਸਾਰਿਆਂ ਦਾ ਧੰਨਵਾਦੀ ਆ, ਬਹੁਤ ਦੇਰ ਤੋਂ ਸਾਰੇ ਹੋਲਡ ਕਰ ਰਹੇ ਆ। ਪਨੀਸਰ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ
0: ਜੀ
2: ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ
0: ਜੀ,
2: ਤੇ ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
2: ਰਮੇਸ਼ ਜੀ, ਪੰਜਾਬ ਸਰਕਾਰ ਨੇ ਉਹਨੂੰ ਕਿਉਂ, ਜਦ ਮੁਕੱਦਮਾ ਦਰਜ ਹੋ ਗਿਆ ਕਿਉਂ ਨੀ ਗ੍ਰਿਫਤਾਰ ਕੀਤਾ, ਕੈਨੇਡਾ ਕਿਉਂ ਜਾਣ ਦਿੱਤਾ? ਅੱਛਾ, ਮੇਰਾ ਸਵਾਲ ਸੀਗਾ ਜੀ ਵੀ ਨਾ, ਪੰਜਾਬ ਸਰਕਾਰ ਨੂੰ ਇੰਨੀ ਅਕਲ ਨੀ ਕੀ ਇਹ ਜਾਣ ਕੇ ਕਰ ਰਹੀ ਹੈ? ਕਿਉਂਕਿ ਪੰਜਾਬ ਸਰਕਾਰ ਨੇ ਦੇਖੋ 9 ਮਹੀਨੇ ਚ 27 ਵਾਰ ਕਰਜ਼ਾ ਲਿੱਤਾ 32,598 ਕਰੋੜ ਦਾ। ਇੱਕ ਵਾਰੀ ਜਾਂ 6 ਮਹੀਨੇ ਚ ਨਹੀਂ ਲੈ ਸਕਦੀ? ਸਾਨੂੰ ਆਪਣਾ ਪਤਾ ਜੇ ਘਰ ਲਈ ਕਰਜ਼ਾ ਲੈਣਾ ਪਵੇ ਜਾਂ ਕੁਛ ਲੈਣਾ ਪਵੇ, ਅਸੀਂ 3 ਮਹੀਨੇ ਜਾਂ 4 ਮਹੀਨੇ ਚ ਲਵਾਂਗੇ, ਜੇ ਫੇਰ ਲੇਟ ਪਵੇ ਇੱਕ ਵਾਰੀ ਹੋਰ ਲੈ ਲਾਂਗੇ। ਇਹਨੇ ਕਿਉਂ ਇੰਨੀ ਵਾਰ ਕੀਤਾ, ਪਲੀਜ਼ ਦੱਸੋਗੇ ਸਰ? ਤੁਹਾਡੇ ਵਿਚਾਰ ਜਾਨਣਾ ਚਾਹੁੰਦਾ। ਥੈਂਕ ਯੂ ਸਰ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ। ਮੈਂ ਇੱਕ ਕਾਲ ਲੈਣਾ, ਉਸ ਤੋਂ ਬਾਅਦ ਫਿਰ ਆਪਾਂ ਕਰ ਦਿੰਦੇ ਹਾਂ ਦੋਨੇ ਖਬਰਾਂ। ਗੋਸਲ ਸਾਹਿਬ ਜੀ ਆਏ ਨੂੰ ਜੀ।
3: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
3: ਭਾਜੀ ਭਾਜੀ, ਹੁਣੇ ਕੁਛ ਸਮਾਂ ਪਹਿਲਾਂ ਨਾ ਇੱਥੇ ਰੇਡੀਓ ਤੇ ਦੱਸਿਆ ਸੀ ਕਿ ਬੀਬੀ ਬਾਦਲ ਨੇ ਜਾ ਕੇ ਅਰਦਾਸ ਕੀਤੀ ਆ ਵੀ ਜਿਨ੍ਹਾਂ ਨੇ ਨਸ਼ੇ ਵੇਚੇ ਜਾਂ ਬੇਅਦਬੀ ਕਰਾਈ ਆ ਉਹਨਾਂ ਦਾ ਕੱਖ ਨਾ ਰਵੇ। ਮੈਨੂੰ ਲੱਗਦਾ ਬਾਈ ਜੀ ਦੀ ਖਬਰ ਸੱਚੀ ਹੋ ਗਈ ਆ, ਬੀਬੀ ਬਾਦਲ ਦੀ ਅਰਦਾਸ ਰੱਬ ਨੇ ਛੇਤੀ ਸੁਣ ਲਈ ਆ ਜੀ। ਇਹਦੇ ਬਾਰੇ ਕੀ ਵਿਚਾਰ ਆ ਜੀ ਇਹਨਾਂ ਦਾ?
0: ਜੀ ਜੀ ਜੀ ਜੀ ਭਾਜੀ,
1: ਪੱਟਲ ਸਾਹਿਬ ਅਸਲ ਵਿੱਚ ਨਾ ਮਾਫੀ ਚਾਹੂੰਗਾ, ਮੇਰੇ ਕੰਨਾਂ ਤੱਕ ਸਰੋਤਿਆਂ ਦੀ ਆਵਾਜ਼ ਨਹੀਂ ਹੈ, ਦੂਸਰੀ ਦੀ ਆਵਾਜ਼ ਜ਼ਰੂਰ ਪਈ ਹੈ ਜਿਨ੍ਹਾਂ ਨੇ ਸੁਖਬੀਰ ਬਾਦਲ ਦਾ ਜਿਹੜੀ ਚੀਜ਼ ਵਾਕਿਆ ਹੀ ਸੁਖਬੀਰ ਬਾਦਲ ਨੇ ਕਦੇ ਕਹੀ, ਸੁਖਬੀਰ ਬਾਦਲ ਨੇ ਨਹੀਂ ਕਹੀ ਸੀ, ਬੀਬਾ ਹਰਸਿਮਰਤ ਕੌਰ ਨੇ ਇਹ ਗੱਲ ਕਹੀ ਕਿ ਜੇ ਅਸੀਂ ਬੇਅਦਬੀਆਂ ਕਰਾਈਆਂ ਹੋਣ ਜਾਂ ਅਸੀਂ ਮਾੜਾ ਚੰਗਾ ਜੋ ਕੀਤਾ ਹੋਵੇ ਤੇ ਸਾਡਾ ਕੱਖ ਨਾ ਰਹੇ। ਹੁਣ ਭਾਈ ਇਹ ਕੱਖ ਨਾ ਰਹੇ ਦੀ ਡੈਫੀਨੇਸ਼ਨ ਸਾਡੇ ਤੁਹਾਡੇ ਲਈ ਹੋਰ ਹੈ, ਇਹਨਾਂ ਲੋਕਾਂ ਲਈ ਹੋਰ ਹੈ। ਇਸ ਕਰਕੇ ਇਹਨਾਂ ਦਾ ਕੱਖ ਰਿਹਾ ਜਾਂ ਨਹੀਂ ਰਿਹਾ ਮੈਂ ਨਹੀਂ ਕਹਿ ਸਕਦਾ, ਕਿਉਂਕਿ ਪਹਿਲਾਂ ਤੇ ਪਰਿਭਾਸ਼ਾ ਤੈਅ ਕਰਨੀ ਪਊ ਨਾ ਇਹ ਮੰਨਦੇ ਕਿਹਨੂੰ ਹੈ, ਕਿਉਂਕਿ ਇਹ ਤੇ ਭਾਈ ਸਦਾ ਉਹਨਾਂ ਵਿੱਚ ਹੀ ਹੈ ਜਿਹੜੇ ਲੁੱਟਣ ਵਾਲੇ ਲੋਕ ਹੈ, ਜਿਹੜੇ ਰਾਜ ਕਰਨ ਵਾਲੇ ਲੋਕ ਹੈ, ਇਹਨਾਂ ਦੀ ਟੋਚੀ ਤੇ ਸਦਾ ਹੀ ਬੋਲਦੀ ਹੈ। ਇਸ ਕਰਕੇ ਜਿਹੜੀ ਤੇ ਗੱਲ ਹੈਗੀ ਕਿ ਬੇਅਦਬੀਆਂ ਕਿਨ ਕਰਾਈਆਂ, ਕਿਹਦੇ ਰਾਜ ਵਿੱਚ ਹੋਈਆਂ, ਨਸ਼ੇ ਕੌਣ ਲੈ ਕੇ ਆਇਆ ਤੇ ਕਿਹਦੇ ਰਾਜ ਵਿੱਚ ਵਧੇ ਫੁੱਲੇ, ਉਹ ਗੱਲ ਕੋਈ ਲੁਕੀ ਛੁਪੀ ਹੈ ਨੀ। ਉਹ ਇੱਕ ਸੱਚ ਹੈ ਪੰਜਾਬ ਦਾ ਕਿ ਅਕਾਲੀ ਦਲ ਦਾ 10 ਸਾਲ ਰਾਜ ਪ੍ਰਬੰਧ ਸੀ, ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ੇ ਵਧੇ ਫੁੱਲੇ ਤੇ ਘੱਟ ਕਿਸੇ ਨੇ ਨੀ ਕੀਤੇ, ਚਾਹੇ ਕਾਂਗਰਸ ਚਾਹੇ ਮੌਕੇ ਦੀ ਆਮ ਆਦਮੀ ਪਾਰਟੀ।
0: ਤੇ ਦੂਸਰਾ ਭਾਜੀ ਸਵਾਲ ਇਹ ਸੀਗਾ ਪਨੇਸਰ ਸਾਹਿਬ ਦਾ, ਵੀ ਜਦੋਂ ਪਹਿਲਾਂ ਹੀ ਪਤਾ ਸੀਗਾ ਵੀ ਅਮਰਜੀਤ ਤੇ ਉਹ ਚਾਵਲਾ ਦੇ ਉੱਤੇ, ਮੈਂ ਆਈ ਗਏ ਇਹਨਾਂ ਦੇ ਪਨੇਸਰ ਸਾਹਿਬ ਦੀ ਮੈਂ ਇੱਕ ਵਾਰ ਦੁਬਾਰਾ ਲੈ ਲੈਣਾ ਜੀ। ਪਨੇਸਰ ਸਾਹਿਬ ਜੀ ਪਲੀਜ਼।
2: ਹਾਂਜੀ ਜੀ ਰਮੇਸ਼ ਜੀ, ਮੈਂ ਪੁੱਛਿਆ ਸੀਗਾ ਵੀ ਨਾ ਵੀ ਸਰਕਾਰ ਨੇ 27 ਵਾਰੀ ਨਾ 9 ਮਹੀਨਿਆਂ ਚ ਮਤਲਬ ਕਿ 32,598 ਕਰੋੜ ਦਾ ਕਰਜ਼ਾ ਲਿਆ, ਕੀ ਇਹ ਇੱਕ ਦੋ ਵਾਰ ਨਹੀਂ ਲੈ ਸਕਦੀ ਸੀ? ਕੀ ਇਹਦਾ ਮਤਲਬ ਕਿ ਇਹਨਾਂ ਨੂੰ ਸਮਝ ਨਹੀਂ ਹੈ ਵੀ ਸਾਨੂੰ ਕਿੰਨੇ ਪੈਸੇ ਦੀ ਲੋੜ ਆ, ਅਸੀਂ ਕਿੱਥੇ ਵਰਤਣਾ ਜਿਹੜਾ ਇਹ ਮਹੀਨੇ ਚ 3-3 ਵਾਰ ਕਰਜ਼ਾ ਲੈਂਦੇ ਆ? ਪਲੀਜ਼ ਮੈਂ ਇਹਦੇ ਪਿੱਛੇ ਕਹਿੰਦਾ ਤੁਹਾਡੇ ਵਿਚਾਰ ਕੀ ਨੇ ਸਰ? ਦੇਖੋ
0: ਜੀ ਭਾਜੀ
1: ਦੋਨੇ ਗੱਲਾਂ ਜਿਹੜੀਆਂ ਇੱਕ ਤੇ ਤੁਸੀਂ ਫਤਿਹ ਸਾਹਿਬ ਕੰਨਾਂ ਚ ਕਿਸੇ ਨਾ ਕਿਸੇ ਰੂਪ ਚ ਪਾਈ ਹੈ ਤੇ ਜਿਹੜੇ ਕਰਜ਼ੇ ਦੀ ਗੱਲ ਕੀਤੀ ਹੈ, ਦੇਖੋ ਗੱਲ ਇਹ ਆ ਇਹ ਭਾਰਤ ਦਾ ਬੜਾ ਖਤਰਨਾਕ ਸੱਚ ਹੈ। ਭਾਰਤ ਨੂੰ ਛੱਡੋ, ਹੁਣ ਤੇ ਦੁਨੀਆਂ ਦੇ ਪੂਰ ਵੀ ਕੁੱਝ ਮੁਲਕਾਂ ਚ ਇਹੋ ਜਿਹੀ ਰਵਾਇਤ ਮੈਨੂੰ ਲੱਗਦਾ ਕਿ ਕਹਿੰਦੇ ਆ ਕਿ ਗੁਆਂਢੀ ਦਾ ਰੂਪ ਨਹੀਂ ਆਉਂਦਾ, ਮੱਤ ਆ ਜਾਂਦੀ ਹੈ। ਆ ਬੀਤੇ ਸਮੇਂ ਪਟਲ ਸਾਹਿਬ ਅਸੀਂ ਅਮਰੀਕਾ ਦੀਆਂ ਖਬਰਾਂ ਵੀ ਸੁਣੀਆਂ ਹੈ ਕਿ ਜਦੋਂ ਉਸ ਮੁਲਕ ਵਿੱਚ ਵੀ ਜਿਹੜੇ ਟਰੰਪ ਸਾਹਿਬ ਕਹਿੰਦੇ ਕਿ ਜੇ ਭਾਈ ਆ ਜਿਹੜੀਆਂ ਵੋਟਾਂ ਆਉਣ ਵਾਲੇ ਸਮੇਂ ਚ ਕੁੜੀਆਂ ਮੈਨੂੰ ਪਾਉਂਦੇ ਆ ਤੇ ਮੈਂ ਇੰਨੇ ਇੰਨੇ ਪੈਸੇ ਪ੍ਰਤੀ ਪਰਿਵਾਰ ਦਵਾਂਗਾ, ਉਹ ਮੈਂ ਬੜਾ ਹੈਰਾਨ ਸੀ ਕਿ ਚਲੋ ਗੁਆਂਢੀਆਂ ਦਾ ਰੂਪ ਨਹੀਂ ਆਉਂਦਾ, ਮੱਤ ਆ ਜਾਂਦੀ ਹੈ। ਭਾਰਤ ਦੀਆਂ ਬਤਕੋਈਆਂ ਤੇ ਅਸੀਂ ਕਰਦੇ ਹਾਂ ਕਿ ਭਾਰਤ ਦੀ ਸਿਆਸਤ ਬੜੀ ਮੈਲੀ ਹੋ ਗਈ, ਬੜੀ ਹਲਕੀ ਹੋ ਗਈ। ਕੱਲੀ ਗੱਲ ਪੰਜਾਬ ਦੀ ਨਹੀਂ, ਸਮੁੱਚੇ ਭਾਰਤ ਵਿੱਚ ਹੀ ਵੋਟਾਂ ਠੱਗਣ ਦੀ ਰਾਜਨੀਤੀ ਚੱਲ ਰਹੀ ਹੈ ਤੇ ਵੋਟਾਂ ਠੱਗਣ ਤੋਂ ਭਾਵ ਹੈ ਕਿ ਢੰਗ ਦੇ ਨਾਲ ਸਰਕਾਰ ਦਾ ਖਜ਼ਾਨਾ ਲਟਾ ਕੇ ਲੋਕਾਂ ਨੂੰ ਤਰਲੇ ਮਿੰਨਤਾਂ ਕਰਾ ਕੇ ਤੇ ਉਹਨਾਂ ਦੇ ਬੋਝ ਚ ਕੁਛ ਨਾ ਕੁਛ ਰਿਸ਼ਵਤ ਲਈ ਪਾ ਦਿੱਤਾ ਜਾਂਦਾ, ਵੋਟਾਂ ਠੱਗੀਆਂ ਜਾਂਦੀਆਂ। ਉਹ ਚ ਭਗਵੰਤ ਮਾਨ ਸਰਕਾਰ ਮੈਂ ਸਮਝਦਾ ਆ ਕਿ ਅਕਾਲੀਆਂ ਨੂੰ ਵੀ ਪਛਾੜ ਗਈ, ਕਾਂਗਰਸ ਨੂੰ ਵੀ ਪਛਾੜ ਗਈ, ਬਹੁਤ ਅੱਗੇ ਹੈ, ਪਹਿਲੇ ਨੰਬਰ ਤੇ ਆ ਉਸ ਮਸਲੇ ਚ ਜਿਹਨੂੰ ਕਰਜ਼ਾ ਕਹਿੰਦੇ ਆ, ਪਹਿਲੇ ਮਸਲੇ ਵਿੱਚ ਹੈ। ਵੋਟਾਂ ਠੱਗਣ ਦੀ ਨੀਤੀ ਦੇ ਵਿੱਚ ਵੀ ਇਹ ਜਿਹੜੀ ਪਾਰਟੀ ਅੱਗੇ ਗਈ ਹੈਗੀ ਹੈ। ਸੋ ਇਸ ਕਰਕੇ ਜਿਹੜਾ ਅਮਰਜੀਤ ਚਾਵਲਾ ਦਾ ਮਸਲਾ ਹੈ, ਭਾਈ ਉਹ ਮਸਲਾ ਬੜਾ ਵੱਡਾ ਸੰਗੀਨ ਮਸਲਾ ਆ। ਮੈਂ ਉੱਥੇ ਇੰਨਾ ਕੀ ਕਹਾਂਗਾ ਕਿ ਵਾਕਈ ਉੱਥੇ ਜਾਂਚ ਦੀ ਲੋੜ ਹੈ, ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਔਰ ਸਮਾਂਬੱਧ ਹੋਣੀ ਚਾਹੀਦੀ ਹੈ। ਤੁਸੀਂ ਵੇਖਿਓ ਸੀ ਕਿੰਨੀਆਂ ਪਰਤਾਂ ਖੁੱਲਣੀਆਂ, ਕਿਉਂਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਇਸ ਹਮਾਮ ਵਿੱਚ ਸਾਰੇ ਨੰਗੇ ਹੈ, ਇਸੀ ਵਿੱਚ ਬੜੇ ਹੀ ਸਾਰੇ ਆ ਜਾਣੇ ਆ। ਮੈਂ ਕਈਆਂ ਦਾ ਨਾਂ ਲੈ ਦਿੱਤਾ, ਕਈਆਂ ਦਾ ਆਉਣ ਵਾਲੇ ਦਿਨਾਂ 'ਚ ਲੈ ਦੇਣਾ, ਇਹ ਬੜੇ ਸਾਰੇ ਉਸ ਹਮਾਮ 'ਚ ਆ ਜਾਣੇ, ਕੁਝ ਫਸਣ ਵਾਲੇ ਆ ਜਾਣੇ, ਕੁਝ ਫਸਾਉਣ ਵਾਲੇ ਆ ਜਾਣੇ।
0: ਜੀ ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂ ਭਾਜੀ
4: ਸਲਾਹਕਾਰ ਜਾਣੇ ਚਾਹੀਦੇ ਸਰਕਾਰ ਦੇ ਵਿੱਚ ਤੇ ਉਹ ਜਾ ਕੇ ਸਰਕਾਰ ਨੂੰ ਸਲਾਹ ਦੇ ਤੁਸੀਂ ਕਰਜ਼ਾ ਇੱਕ ਵਾਰੀ ਲੈਣਾ ਕਿ ਦੋ ਵਾਰੀ ਲੈਣਾ। ਤੇ ਅਗਲੀ ਗੱਲ ਭਾਜੀ ਇਹ ਵੇ ਜਿਹੜਾ ਸੁਖਵਾਲ ਖਹਿਰ ਆ ਤੇ ਮਜੀਠੀਆ ਇੱਕ ਤੇ ਲੋਕ ਗਏ, ਇਹਨਾਂ ਦੀ ਤਾਂ ਬਿਆਨਬਾਜ਼ੀ ਬੰਦ ਨੀ ਹੁੰਦੀ ਜਦੋਂ ਭਗਵੰਤ ਮਾਨ ਦੀ ਕੋਈ ਨਿਊਜ਼ ਆਉਂਦੀ ਹੈ, ਇਹਨਾਂ ਦੀ ਇੱਕ ਆਵਾਜ਼ ਨੀ ਸੁਣੀ।
0: ਰਮੇਸ਼ ਭਾਜੀ
1: ਦੱਸੋ ਪਲੀਜ਼। ਜੀ ਜੀ ਜੀ ਥੈਂਕ ਯੂ ਭਾਜੀ, ਥੈਂਕ ਯੂ ਜੀ ਰਮੇਸ਼ ਭਾਜੀ। ਭਾਜੀ ਸਾਹਿਬ ਤੁਸੀਂ ਆਪਣੇ ਸ਼ਬਦਾਂ ਤੇ ਸਵਾਲ ਨੂੰ ਬਿਆਨ ਕਰੋ ਅੱਜ ਨਾ, ਕੁਛ ਮੇਰੇ ਵਾਲੇ ਪਾਸੇ ਲਾਈਨ ਚ ਫਾਲਟ ਹੈ, ਮੈਨੂੰ ਲੱਗਦਾ ਕਿ ਆਵਾਜ਼ ਨਾ ਸਰੋਤਿਆਂ ਦੀ ਮੇਰੇ ਕੰਨਾਂ ਚ ਨਹੀਂ ਪੈ ਰਹੀ।
0: ਅੱਛਾ ਜੀ, ਇਹਨਾਂ ਨੇ ਸਵਾਲ ਇਹ ਰੱਖਿਆ ਭਾਜੀ, ਕਹਿੰਦੇ ਵੀ ਜਦੋਂ ਵੀ ਭਗਵੰਤ ਮਾਨ ਦੀ ਕੋਈ ਵੀ ਗੱਲ ਤੁਰਦੀ ਹੈ ਤੇ ਖਹਿਰਾ ਹੋ ਗਿਆ, ਸੋ ਇਹ ਜਿਹੜੇ ਚੁੱਪ ਨਹੀਂ ਬਹਿੰਦੇ ਤੇ ਇਹ ਕਿੱਥੇ ਲੁੱਕ ਗਏ ਨੇ, ਤੇ ਇਹਨਾਂ ਦੀ ਕੋਈ ਆ ਨਹੀਂ ਰਹੀ ਆਵਾਜ਼, ਖਹਿਰਾ ਹੋ ਗਿਆ, ਚੰਨੀ ਹੋ ਗਿਆ ਜਾਂ ਕਈ ਹੋਰ ਮਜੀਠੀਆ ਹੋ ਗਿਆ ਜੀ।
1: ਦੇਖੋ ਸੱਚ ਤੇ ਇਹੀ ਹੈ ਜੀ ਕਿ ਇਸ ਵੇਲੇ ਕਿ ਸਾਰੇ ਰਲ ਕੇ ਆਮ ਆਦਮੀ ਪਾਰਟੀ ਨੂੰ ਢਾਉਣਾ ਚਾਹੁੰਦੇ ਆ, ਕਿਉਂਕਿ ਅਕਾਲੀ ਤੇ ਕਾਂਗਰਸੀਆਂ ਨੇ ਜਿੰਨਾ ਸਮਾਂ ਰਾਜ ਕੀਤਾ ਸਰੋਤਿਓ, ਅਸੀਂ ਤੁਸੀਂ ਜੋ ਤਜਰਬਾ ਆ ਸਾਡਾ, ਤੁਸੀਂ ਵੀ ਬਹੁਤ ਸਾਰਿਆਂ ਨੇ ਉਹ ਹੱਡ ਹੰਡਾਇਆ, ਅੱਖੀ ਵੇਖਿਆ, ਕੰਨੀ ਸੁਣਿਆ ਆ, ਉਹ ਚਾਚੇ ਭਤੀਜੇ ਵਾਲੀ ਖੇਡ ਹੀ ਹੁੰਦੀ ਸੀ, ਉੱਥੇ ਬਹੁਤ ਕੁਛ ਏਦਾਂ ਦਾ ਨਹੀਂ ਹੁੰਦਾ ਸੀ। ਤੀਜੀ ਪਾਰਟੀ ਚ ਨੁਕਸ ਹੋਣਗੇ, ਮੈਂ ਨੀ ਕਹਿੰਦਾ ਕਿ ਆਮ ਆਦਮੀ ਪਾਰਟੀ ਬਹੁਤ ਚੰਗੀ, ਬੜੇ ਸਾਰੇ ਨੁਕਸ ਹੈ, ਪਰੰਤੂ ਉਹਨਾਂ ਦੋਹਾਂ ਦੇ ਨਾਲ ਵਿਰੋਧ ਵਿੱਚ ਹੈ, ਉਹਨਾਂ ਦੋਹਾਂ ਤੇ ਵੱਖਰੀ ਹੈ। ਇਹ ਗੱਲ ਇੱਕ ਸੱਚ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਤੇ ਕਾਂਗਰਸੀ ਇਹ ਦਿਲੋਂ ਚਾਹੁੰਦੇ ਹੈ ਕਿ ਹੋਰ ਜਿਹੜਾ ਮਰਜ਼ੀ ਆ ਜਾਏ, ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਉਣੀ ਚਾਹੀਦੀ। ਜਿਹੜਾ ਇਸ ਵੇਲੇ ਤੁਸੀਂ ਤਾਜ਼ਾ ਤਰੀਨ ਜ਼ਿਕਰ ਕੀਤਾ, ਤੁਸੀਂ ਸੁਖਪਾਲ ਖਹਿਰੇ ਦਾ ਜ਼ਿਕਰ ਕੀਤਾ, ਵਾਕਿਆ ਸੁਖਪਾਲ ਖਹਿਰਾ ਚੁੱਪ ਹੈ, ਸਮੁੱਚੀ ਕਾਂਗਰਸ ਚੁੱਪ ਹੈ, ਜਿਹੜੇ ਪੰਜਾਬ 'ਚ ਨਸ਼ਿਆਂ ਦੇ ਖਿਲਾਫ਼ ਰੋਜ਼ ਯਾਤਰਾ ਕੱਢ ਰਹੇ ਭਾਜਪਾ ਵਾਲੇ ਉਹ ਚੁੱਪ ਹੈਗੇ ਆ, ਬਿਕਰਮ ਸਿੰਘ ਮਜੀਠੀਆ ਚੁੱਪ ਹੈ, ਸੁਖਬੀਰ ਸਿੰਘ ਬਾਦਲ ਚੁੱਪ ਹੈ, ਬਾਕੀ ਜਦੋਂ ਔਰਤ ਜਾਤ ਦੀ ਗੱਲ ਕਰਦੇ ਅਸੀਂ, ਮਹਿਲਾ ਦੇ ਨਾਲ ਧੱਕਾ ਹੋਇਆ, ਜਿਹੜੀ ਉਹ ਆਪਣੇ ਆਪ ਨੂੰ ਨੰਨੀ ਸ਼ਾਂ ਕਹਿੰਦੀ ਹੈ, ਬੀਬਾ ਹਰਸਿਮਰਤ ਕੌਰ, ਉਹ ਚੁੱਪ ਹੈ। ਉਹ ਚੁੱਪੀ ਭਾਈ ਸਿਆਸੀ ਚੁੱਪੀ ਹੈ, ਉਹ ਬੜੀ ਸਿੱਧਾ ਇਸ਼ਾਰਾ ਆ।

0: ਠੀਕ ਹੈ, ਉਹ ਜਾਣਦੀਆਂ ਇਹਦੀ ਜੇਬ ਚੋਂ ਆ, ਜਿਹੜੇ ਮੇਰੇ ਵਰਗੇ ਇੱਥੇ ਸੱਜਣ ਕੁਐਸਚਨ ਕਰ ਦਿੰਦੇ ਆ ਕਰਜ਼ਾ ਲੈ ਲਿਆ ਕੀ ਉਹਨਾਂ ਦੀ ਜੇਬ ਚੋਂ ਜਾਂਦੀਆਂ, ਕੁਐਸਚਨ ਤੱਕ ਇਹ ਹੈ
1: ਜੀ।
0: ਮੇਰਾ ਕਹਿਣਾ ਮਤਲਬ ਜੇ ਫਰਜ਼ ਕਰੋ ਅੱਜ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਹੋਵੇ, ਭਾਵੇਂ ਅੱਜ ਭਗਵੰਤ ਮਾਨ ਦੀ ਸਰਕਾਰ ਹੈ, ਉਹ ਚੀਜ਼ਾਂ ਬੰਦ ਕਰ ਦਿੰਦੀ ਹੈ ਜਿਹੜਾ ਕਿ ਹਾਲਾਂਕਿ ਉਹ ਬੰਦ ਹੋਣ ਵਿੱਚ ਚਾਹੀਦੀਆਂ। ਕੀ ਉਹ ਸਰਕਾਰ ਨੂੰ ਲੋਕੀ ਵੋਟਾਂ ਪਾਦਣਗੇ? ਅਸੀਂ ਚੀਜ਼ ਤਾਂ ਹਰ ਇੱਕ ਫ੍ਰੀ ਮੰਗਦੇ ਹਾਂ ਤੇ ਭਗਵੰਤ ਮਾਨ ਆਪਦੀ ਜੇਬ ਚੋਂ ਕੱਢ ਲਿਆ ਵੀ, ਇੱਥੇ ਬੈਠੇ ਅਸੀਂ ਕਹਿ ਰਹੇ ਜੀ ਕਰਜ਼ਾ ਕਾਹ ਤੋਂ ਲੈ ਲਿਆ, ਕਰਜ਼ਾ ਤਾਂ ਅਮਰੀਕਾ ਫਿਰ ਵੀ ਬਹੁਤ ਹੈ। ਹਾਂ, ਪਰ ਕਈ ਥਾਵਾਂ ਤੇ ਪਾਲਿਸੀਆਂ ਗਲਤ ਨੇ, ਬੱਸਾਂ ਦਾ ਕਰਜ਼ਾ, ਬਿਜਲੀ ਦਾ ਕਰਜ਼ਾ, ਹੋਰ ਕਣਕ ਆਟਾ ਦਾ, ਜਿਹੜੇ ਫ੍ਰੀ ਰਸਮ ਚੰਗੇ ਚੰਗੇ ਜਿਹੜੇ ਘਰ ਵੀ ਹੈ ਉਹ ਵੀ ਲੈਣ ਚ ਲੱਗੇ ਹੁੰਦੇ ਆ। ਮੈਂ ਬਾਈ ਜੀ ਨੂੰ ਪੁੱਛਿਆ ਵੀ ਜੇ ਅੱਜ ਇਹ ਪਾਲਿਸੀਆਂ ਬੰਦ ਹੋ ਜਾਣ ਕੀ ਸਰਕਾਰ ਨੂੰ ਲੋਕੀ ਵੋਟਾਂ ਪਾ ਦੇਣਗੇ? ਮੰਗ ਸਾਡੇ
1: ਜੀ, ਬਹੁਤ ਬਹੁਤ ਧੰਨਵਾਦ ਭਾਜੀ। ਇਹਨਾਂ ਦਾ ਸਵਾਲ ਹੈ ਆਪਣੇ ਪ੍ਰੀਤ ਭਾਜੀ ਹੋਣਾ ਦਾ, ਜਿੱਦਾਂ ਆਟਾ ਦਾਲ ਜਾਂ ਫਿਰ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਫ੍ਰੀ ਸਹੂਲਤ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਸੋ ਜੇ ਇਹ ਸਹੂਲਤਾਂ ਬੰਦ ਕਰ ਦਿੱਤੀਆਂ ਜਾਣ ਕੀ ਲੋਕ ਆ ਜਿਹੜੇ ਸਰਕਾਰ ਨੂੰ ਵੋਟਾਂ ਪਾਉਣਗੇ, ਜਾਂ ਫਿਰ ਜਿਹੜੀ ਨਵੀਂ ਸਰਕਾਰ ਆਉਂਦੀ ਹੈ ਉਹ ਕਹਿੰਦੀ ਆ ਵੀ ਇਹ ਪਾਲਿਸੀਆਂ ਜਿਹੜੀਆਂ ਅਸੀਂ ਬੰਦ ਕਰਦੇ ਹਾਂ, ਕੀ ਉਸ ਦੇ ਨਾਲ ਲੋਕ ਖੜਨਗੇ? ਇਹ ਸਵਾਲ ਸੀਗਾ ਜੀ।
2: ਦੇਖੋ ਬੇਸਿਕਲੀ ਇਹਦਾ ਉੱਤਰ ਦੋ ਢੰਗ ਦੇ ਨਾਲ ਮੈਂ ਦੇ ਦੇਵਾਂਗਾ। ਇੱਕ ਤੇ ਜੇ ਤਾਜ਼ਾ ਤਰੀਨ ਇਹਦੇ ਪ੍ਰਭਾਵ ਵੇਖਣੇ ਆ, ਤਾਜ਼ਾ ਤਰੀਨ ਮੰਨ ਲਓ ਮੈਂ ਕਾਂਗਰਸ ਆ, ਮੈਂ ਐਲਾਨ ਕਰ ਦਿੰਦਾ ਜੀ ਕਿ ਮੈਂ ਸਬਸਿਡੀਆਂ ਬੰਦ ਕਰ ਦੇਣੀਆਂ, ਤੇ ਮੈਨੂੰ ਇਹ ਮੰਨ ਲੈਣਾ ਚਾਹੀਦਾ ਕਿ ਮੈਂ ਫੇਲ ਹੋ ਗਿਆ ਸੱਤਾ 'ਚ, ਸਿਆਸਤ ਵਿੱਚ ਫੇਲ ਹੋ ਗਿਆ, ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਮੈਂ ਅਕਾਲੀ ਦਲ ਹਾਂ, ਮੈਂ ਅੱਜ ਐਲਾਨ ਕਰਦਾ ਕਿ ਮੈਂ ਭਗਵੰਤ ਮਾਨ ਜੀ ਬਿਜਲੀ ਸਕੀਮ ਬੰਦ ਕਰਨੀ ਹੈ, ਜੇ ਲੋਕੋ ਤੁਸੀਂ ਵੋਟਾਂ ਪਾਉਂਦੇ ਹੋ ਆਹ 1000 ਰੁਪਏ ਵਾਲੀ ਮੈਂ ਬੰਦ ਕਰਨੀ, ਇਹ ਸਕੀਮ ਠੀਕ ਨਹੀਂ ਹੈ, ਮੈਂ ਤਾਂ ਵੀ ਫੇਲ ਹੈ। ਇਹ ਸਿਆਸੀ ਜਵਾਬ ਹੈ, ਇਹ ਆਮ ਆਦਮੀ ਪਾਰਟੀ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਇਹ ਜਿਹੜੇ ਲਾ ਦਿੱਤੀਆਂ ਉਹਨਾਂ ਨੇ ਨਾ, ਜਿਹੜਾ ਜਿਹੜਾ ਅਸੀਂ ਕਹਿ ਦਈਏ ਕਿ ਜਿਹੜਾ ਇਹ ਲਾਂਬੂ ਲਾ ਦਿੱਤਾ, ਇਹ ਲਾਂਬੂ ਸਿੱਧੀ ਕਿਤੇ ਭਜਾਇਆ ਨਹੀਂ ਜਾ ਸਕਦਾ। ਵੋਟਰਾਂ ਨੂੰ, ਪਬਲਿਕ ਨੂੰ, ਜਿੰਨਾ ਚਿਰ ਤੁਹਾਡੇ ਸਾਡੇ ਵਰਗੇ ਲੋਕ ਇਹ ਗੱਲ ਨਹੀਂ ਸਮਝਾਉਂਦੇ ਕਿ ਖੁਰਾਕ ਤੇ ਅਧਿਕਾਰ, ਇੱਕ ਹੁੰਦੀ ਖੁਰਾਕ ਇੱਕ ਹੁੰਦੇ ਅਧਿਕਾਰ, ਇਹ ਖੁਰਾਕ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ, ਚਾਹੇ ਉਹ ਮੁਫ਼ਤ ਬਿਜਲੀ ਹੈ, ਚਾਹੇ ਉਹ ਬੱਸਾਂ ਦਾ ਮੁਫ਼ਤ ਕਿਰਾਇਆ, ਚਾਹੇ ਆ 10 ਲੱਖ ਵਾਲੇ ਕਾਰਡ ਹੈ। ਹੁਣ ਇਹਦੇ ਮੁਕਾਬਲੇ ਲੋਕਾਂ ਨੂੰ ਦੱਸਣਾ ਪਏਗਾ ਕਿ ਭਾਵਾਂ ਕਾਂਗਰਸ ਹੈ ਭਾਵਾਂ ਅਕਾਲੀ, ਉਹਨਾਂ ਨੇ ਨਹੀਂ ਦੱਸਣਾ ਕਿਉਂਕਿ ਉਹਨਾਂ ਨੇ ਆਪ ਨਹੀਂ ਦੇਣੇ। ਸਾਨੂੰ ਤੁਹਾਨੂੰ ਦੱਸਣਾ ਪਏਗਾ ਅਧਿਕਾਰ ਕੀ, ਆਧਾਰਮ ਦੇ ਤੌਰ ਤੇ ਇੱਕ ਪਾਸੇ 10 ਲੱਖ ਵਾਲਾ ਕਾਰਡ ਹੈ, ਦੂਜੇ ਪਾਸੇ ਸਰਕਾਰੀ ਡਿਵੈਲਪ ਸਿਹਤ ਸਹੂਲਤ ਜਿਹੜੀ ਸਾਡੇ ਸੰਵਿਧਾਨ ਦੇ ਅਨੁਸਾਰ ਸਾਡਾ ਹੱਕ ਹੈ ਉਹ ਹੈ, ਸਾਨੂੰ ਮੰਗੋ ਕਰਨੀ ਚਾਹੀਦੀ, ਉਹ ਸਾਡਾ ਅਧਿਕਾਰ ਹੈ। ਕੋਈ ਇਹਦੇ ਵਿੱਚ ਸਾਨੂੰ 10 ਲੱਖ ਦਾ ਨਹੀਂ ਕਾਰਡ ਚਾਹੀਦਾ, ਸਾਨੂੰ ਆਯੁਸ਼ਮਾਨ ਨਹੀਂ ਚਾਹੀਦੀ, ਸਾਨੂੰ ਕਾਂਗਰਸ ਦੀ ਸਕੀਮ ਨਹੀਂ ਚਾਹੀਦੀ। ਇਵੇਂ ਜੇ ਅਸੀਂ ਸਿੱਖਿਆ ਦੀ ਗੱਲ ਕਰੀਏ, ਇਹ ਕਹਿੰਦੇ ਜੀ ਅਸੀਂ ਆਹ ਕਰ ਰਹੇ ਹਾਂ, ਇਹ ਤੇ ਸਾਡਾ ਸੰਵਿਧਾਨਿਕ ਰਾਈਟ ਹੈ, ਉਹ ਅਧਿਕਾਰ ਹੈ, ਤੁਸੀਂ ਸਾਨੂੰ ਖੁਰਾਕ ਦੇ ਰਹੇ ਹੋ, ਬਿਜਲੀ ਵਾਲੀ ਗੱਲ ਹੈ ਨਹੀਂ ਖੁਰਾਕ ਚਾਹੀਦੀ, ਉਹਦੇ ਮੁਕਾਬਲੇ ਤੁਸੀਂ ਵਾਜਬ ਰੇਟ ਦਿਓ, ਸਹੀ ਰੇਟ ਦਿਓ, ਠੱਗੀ ਛੱਡ ਦਿਓ, ਚੋਰ ਬਜ਼ਾਰੀ ਛੱਡ ਦਿਓ। ਸਾਨੂੰ ਤੁਹਾਨੂੰ ਲੋਕਾਂ 'ਚ ਇਹ ਗੱਲ ਲੈ ਕੇ ਜਾਣੀ ਪੈਣੀ ਹੈ, ਫਿਰ ਸਾਲਾਂ ਬੱਧੀ ਦਹਾਕਿਆਂ ਬੱਧੀ ਲੋਕਾਂ ਨੂੰ ਪਤਾ ਲੱਗੇਗਾ ਕਿ ਖੁਰਾਕ ਕੀ ਚੀਜ਼ ਹੁੰਦੀ ਹੈ, ਅਧਿਕਾਰ ਕੀ ਹੁੰਦੇ ਆ। ਲੋਕ ਅਧਿਕਾਰ ਮੰਗਣਗੇ, ਫਿਰ ਇਹਨਾਂ ਦੀ ਖੁਰਾਕ ਦੇ ਮਗਰ ਲੱਗ ਕੇ ਵੋਟਾਂ ਨਹੀਂ ਪਾਉਣਗੇ। ਬਾਕੀ ਸਿਆਸੀ ਪਾਰਟੀਆਂ ਤੋਂ ਮੁਖਾਲਫਤ ਨਹੀਂ ਹੋਣੀ ਕਿਉਂਕਿ ਉਹ ਆਪ ਵੀ ਸਾਰੇ ਇਸੇ ਰਾਹੇ ਤੁਰੇ ਹੋਏ ਆ
1: ਜੀ। ਅਗਲੀ ਕਾਲ 3645 ਜੀ, ਸਵਾਗਤ ਹੈ ਜੀ।
3: ਸ਼ਮੀ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਦੀਪਾ ਜੀ।
3: ਹਾਂਜੀ ਸ਼ਾਹਪੁਰ ਜੀ ਸਤਿ ਸ੍ਰੀ ਅਕਾਲ। ਤੇ ਮੇਰਾ ਇਹ ਸਵਾਲ ਆ, ਦੇਖੋ ਜਿੱਦਾਂ ਇੱਥੇ ਤੁਸੀਂ ਕਿਹਾ ਵੀ ਕਾਂਗਰਸ ਅਕਾਲੀ ਸਾਰੇ ਆਮ ਆਦਮੀ ਨੂੰ ਭਗਵੰਤ ਮਾਨ ਨੂੰ ਥੱਲੇ ਲਾਉਣ ਨੂੰ ਫਿਰਦੇ ਆ, ਇੱਥੇ ਵੀ ਕਈ ਲੋਕ ਇੱਦਾਂ ਸਵੇਰ ਤੋਂ ਲੈ ਕੇ ਉਹਨਾਂ ਦਾ ਕੰਮ ਆ ਜੀ, ਹਰੇਕ ਰੇਡੀਓ ਤੇ ਆਉਣਾ ਭਗਵੰਤ ਮਾਨ ਨੂੰ ਲਾਉਣਾ ਤੇ ਹਾਂ ਕਰਜ਼ੇ ਚੜ ਗਿਆ ਫਲਾਨਾ ਚੜ ਗਿਆ, ਏਦਾਂ ਨੀ ਕਰਨੀ ਚਾਹੀਦੀ, ਸਾਰਿਆਂ ਦਾ ਸਾਥ ਦੇਣਾ ਚਾਹੀਦਾ। ਬਾਕੀ ਸਵਾਲ ਮੇਰਾ ਇਹ ਹੈ ਜੀ, ਦੇਖੋ ਜਦ ਮੱਸਾ ਰੰਗੜ ਵਿੱਚ ਆਇਆ ਸੀ ਆਪਣੇ ਇੱਥੇ, ਤਾਂ ਉਸ ਵੇਲੇ ਸਿੰਘਾਂ ਨੇ ਕਿੱਦਾਂ, ਕਿੰਨੇ ਕੁ ਸਿੰਘ ਹੁੰਦੇ ਸੀ, ਕਿੱਦਾਂ ਉਹਨੂੰ ਕਿੱਦਾਂ ਉਹਦਾ ਸਿਰ ਲਾਇਆ, ਕਿੱਦਾਂ ਉਹਨੂੰ ਬਾਹਰ ਕੱਢਿਆ, ਫਿਰ ਮਹੰਤ ਸਰਾਵਾਂ ਚ ਕਿੱਦਾਂ ਗੰਦ ਪਾਉਂਦੇ ਸੀ, ਉਹਨਾਂ ਨੂੰ ਸਿੱਖਾਂ ਨੇ ਬਾਹਰ ਕੱਢਿਆ, ਸਿੱਖਾਂ ਨੇ ਮੱਸੇ ਰੰਗੜ ਨੂੰ ਬਾਹਰ ਕੱਢਿਆ। ਹੁਣ ਜੇ ਆਪੇ ਹੀ ਸਿੱਖ ਹਾ ਕੰਮ ਕਰਨ ਲੱਗ ਪਏ, ਜੇ ਜੋ ਕੁਛ ਆ ਸਰਾਵਾਂ ਨੂੰ ਗਲਤ ਥਾਂ ਤੇ ਵਰਤ ਕੇ, ਇਹਦੇ ਵਿੱਚ ਇੱਕ ਨੀ ਉਹ ਚਾਵਲਾ ਨੀ ਸ਼ਾਮਲ, ਸਾਰੇ ਧਾਮੀ ਗੜਗੱਜ ਸਭ ਵਿੱਚ, ਸੁਖਬੀਰ ਬਾਦਲ, ਸੁਖਬੀਰ ਬਾਦਲ ਨੂੰ ਪਤਾ ਨੀ, ਸਭ ਪਤਾ, ਹਰਪ੍ਰੀਤ ਵੀ, ਹਰਪ੍ਰੀਤ ਨੂੰ ਇਹਨਾਂ ਨੇ ਥੱਲੇ ਲਾਉਣਾ ਸੀ ਤਾਂ ਉਹਨੂੰ ਲਿਆਂਦਾ। ਦੇਖੋ ਇਹ ਜੇ ਏਦਾਂ ਕੰਮ ਕਰਨ ਲੱਗ ਪਏ, ਇਹਨਾਂ ਨੂੰ ਸਾਰਿਆਂ ਨੂੰ ਕੱਢਣਾ ਚਾਹੀਦਾ। ਦੇਖੋ ਬੰਦੇ ਹੈਗੇ ਚੰਗੇ, ਇਹਦੇ ਵਿੱਚ ਕੋਈ ਸ਼ੱਕ ਨੀ, ਬਹੁਤ ਸਿੱਖ ਚੰਗੇ ਜਿਹੜੇ ਰਣਜੀਤ ਸਿੰਘ ਵਰਗੇ ਜਿਹੜੇ ਹਰਿਮੰਦਰ ਸਾਹਿਬ ਵਿੱਚ ਸੇਵਾ ਨਿਭਾ ਸਕਦੇ, ਇਹਨਾਂ ਕੰਜਰਾਂ ਨੂੰ ਸਾਰਿਆਂ ਨੂੰ ਕੱਢਣਾ ਚਾਹੀਦਾ ਜੀ ਉੱਤੇ। ਮੈਂ ਤਾਂ ਇਹੀ ਮੇਰਾ ਸਵਾਲ ਹੈ ਜੀ। ਥੈਂਕ ਯੂ ਸ਼ਮੀ ਜੀ, ਥੈਂਕ ਯੂ ਹਰਪੁਰੀ ਜੀ, ਥੈਂਕਸ ਵੈਰੀ ਮੱਚ
1: ਜੀ, ਬਹੁਤ ਬਹੁਤ ਧੰਨਵਾਦ ਭਾਜੀ। ਇਹਨਾਂ ਨੇ ਸਵਾਲ ਜਿਹੜਾ ਇਹੀ ਰੱਖਿਆ

0: ਜਿੱਦਾਂ ਪਹਿਲਾਂ ਸਿੰਘਾਂ ਨੇ ਆ ਜਿਹੜਾ ਮਹੰਤਾਂ ਨੂੰ ਮੱਸਾ ਰੰਘੜ ਨੂੰ ਆ ਜਿਹੜਾ ਉਹਦੀ ਕੁੱਚੀ ਫੇਰੀ ਸੀਗੀ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਇਹਨਾਂ ਦਾ ਵੀ ਉਹ ਸਮਾਂ ਆ ਗਿਆ ਆ ਵੀ ਸਾਨੂੰ ਰਲ ਕੇ ਆ ਜਿਹੜਾ ਇਹਨਾਂ ਖਿਲਾਫ਼ ਖੜਨਾ ਚਾਹੀਦਾ?
1: ਦੇਖੋ, ਗੱਲ ਤੇ ਬਿਲਕੁਲ ਸੱਚੀ ਹੈ ਜੀ, ਸਮਾਂ ਵੀ ਆ ਗਿਆ, ਵਿਰੋਧ ਕਰਨਾ ਵੀ ਬਣਦਾ, ਔਰ ਕੁਝ ਲੋਕ ਕਰ ਵੀ ਰਹੇ ਹੈ। ਪਰੰਤੂ ਸਰੋਤਿਓ, ਨਾਲ ਨਾਲ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਕੁਝ ਚੀਜ਼ਾਂ ਸਮਝਣ ਤੇ ਸਿੱਖਣ ਦੀ ਲੋੜ ਹੈ ਕਿ ਇਹਦੀ ਡੰਗਾਈ ਵਿੱਚ ਜਾਣਾ ਪਏਗਾ। ਇਹ ਡੰਗਾਈ ਵਿੱਚ ਅਸੀਂ ਕਈ ਵਾਰ ਜ਼ਿਕਰ ਕੀਤਾ ਕਿ SGPC ਚੋਣਾਂ ਨਾ ਕਰਾਉਣੀਆਂ, ਉਹਦਾ ਸਿੱਧੇ ਤੌਰ ਤੇ ਕਿਹਨੂੰ ਲਾਹਾ ਦਿੱਤਾ ਜਾ ਰਿਹਾ ਸੀ? ਉਹਦਾ ਲਾਹਾ ਅਕਾਲੀ ਦਲ ਨੂੰ ਸੀ, ਕਿਉਂਕਿ ਅਕਾਲੀ ਦਲ ਤਾਂ ਚਾਹੇਗਾ ਕਦੇ ਵੀ ਨਾ ਵੋਟਾਂ ਪੈਣਾ, SGPC ਦੀਆਂ ਅਗਲਿਆਂ ਦਾ ਕਬਜ਼ਾ ਹੈ। ਹੁਣ ਨਹੀਂ ਕੌਣ ਕਰਾ ਰਿਹਾ ਸੀ? ਕੇਂਦਰ ਸਰਕਾਰ ਵਿੱਚ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਮੈਂ ਕਈ ਵਾਰ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਹੈ ਕਿ ਨਹੀਂ ਲੈਣਾ ਦੇਣਾ ਪੰਜਾਬ ਦਾ ਕੇਂਦਰ ਸਰਕਾਰ। ਹੁਣ ਉਹ ਲਾਭ ਕਿਸ ਹਿੱਤ ਵਿੱਚ ਚਾਹੇ ਜਾ ਰਹੇ ਸੀ, ਉਹਦੇ ਵੱਟੇ ਕੀਤਾ ਕੀ ਜਾ ਰਿਹਾ ਸੀ ਕਿ ਇਹਨਾਂ ਦੇ ਪਾਪ ਵੱਧ ਰਹੇ ਸੀ, ਇਹਨਾਂ ਦੀਆਂ ਗਲਤੀਆਂ ਵੱਧ ਰਹੀਆਂ ਸੀ? ਅਸੀਂ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਜਿੱਥੇ ਦੇਖਿਆ, ਅਸੀਂ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਦੇ ਵਿੱਚ ਇੱਕ ਸਾਬਕਾ ਜਥੇਦਾਰ ਦਾ ਜਿਹੜਾ ਪੁਤਲਾ ਬਣਾ ਕੇ ਉਹਨੂੰ ਘਰੀਸਣ ਦੇ ਵੀ ਬੀਤੇ ਸਮੇਂ ਵੇਖਿਆ, ਇੱਥੇ ਤੱਕ ਵੀ ਨਕਾਰਾ ਆ ਆ ਤੇ ਤਾਜ਼ਾ ਤਰੀਨ ਤੇ ਹਾਥੀ ਕਰ ਦਿੱਤੀ ਹੈ। ਸੋ ਸਰੋਤੇ, ਇਸ ਘਟਨਾ ਕ੍ਰਮ ਨੂੰ ਸਮਝੇ, ਇਹਦੇ ਵਿੱਚ ਇੱਕ ਲੋਕ ਨਹੀਂ, ਬੜੇ ਸਾਰੇ ਲੋਕ ਜਿਹੜੇ ਆ ਕਿਤੇ ਨਾ ਕਿਤੇ ਭਾਗੀਦਾਰ ਆ ਇਹਨਾਂ ਪਾਪਾਂ ਦੇ। ਮੈਨੂੰ ਲੱਗਦਾ ਕਿ ਵਿਰੋਧ ਕਰਨਾ ਚਾਹੀਦਾ, ਵਿਰੋਧ ਅੱਜ ਦੇ ਆਧੁਨਿਕ ਸਮੇਂ ਦੇ ਮੁਤਾਬਕ ਆਧੁਨਿਕ ਢੰਗ ਦੇ ਨਾਲ ਕਰੀਏ, ਔਰ ਉਹਦੇ ਵਿੱਚ ਬੜੇ ਸਾਰੇ ਢੰਗ ਤਰੀਕੇ ਹੈਗੇ ਆ। ਹਾਂ, ਇਸ ਗੱਲ ਤੇ ਲਗਭਗ ਇੱਕ ਮਤ ਹੋ ਜਾਣਾ ਚਾਹੀਦਾ ਕਿ ਜੋ ਹੋਇਆ ਇਹ ਅੱਤ ਨਿੰਦਣ ਯੋਗ ਹੈ, ਔਰ ਇਹਦੇ ਲਈ ਸਮੁੱਚੀ ਪ੍ਰਬੰਧਕੀ ਟੀਮ, ਚਾਹੇ ਉਹ
2: ਮੈਨੂੰ ਨੀ ਲੱਗਦਾ ਜੀ ਪਹਿਲੀਆਂ ਹਕੂਮਤਾਂ ਔਰ ਆਮ ਪਾਰਟੀ ਦੀ ਹਕੂਮਤ ਦੇ ਵਿੱਚ ਕੋਈ ਫਰਕ ਹੈ, ਕੋਈ ਅੰਤਰ ਨਹੀਂ ਹੈਗਾ। ਉਵੇਂ ਦਾ ਉਵੇਂ ਹੀ ਚੱਲ ਰਿਹਾ ਸਾਰਾ ਕੁਛ, ਲੁੱਟ ਘਸੁੱਟ ਕਰਜ਼ੇ ਦੀ, ਉਹ ਕਰਜ਼ਾ ਚੜ੍ਹਨਾ। ਦੇਖੋ, ਪੰਜਾਬ ਦੇ ਵਿੱਚ ਨਾ ਪਾਣੀ ਹੈ ਨਾ ਬਿਜਲੀ ਹੈ, ਇਹ ਤਾਂ ਸਹੂਲਤ ਬੰਦ ਹੋਣੀ ਚਾਹੀਦੀ ਹੈ ਔਰ ਇਹਦੀ ਦੁਰਵਰਤੋਂ ਹੋ ਰਹੀ ਹੈ। ਇੱਥੇ ਕੈਨੇਡਾ 'ਚ ਸਾਰੀ ਦੁਨੀਆ ਤੋਂ ਵੱਧ ਪਾਣੀ, ਇੱਕ ਇੱਕ ਬੂੰਦ ਦਾ ਸਾਨੂੰ ਹਿਸਾਬ ਦੇਣਾ ਪੈਂਦਾ, ਸਮਾਰਟ ਮੀਟਰ ਲੱਗੇ ਨੇ ਔਰ ਬਿਜਲੀ ਵੀ ਵਾਧੂ ਹੈ। ਦੇਖੋ ਸਾਡਾ ਇੱਥੇ ਕਿੰਨਾ ਧੂੰਆਂ ਕੱਢਿਆ ਪਿਆ, ਉੱਥੇ ਮੁਫ਼ਤ ਔਰ ਕਿੰਨੀਆਂ ਸਕੀਮਾਂ ਆ, ਕਿਸੇ ਨੂੰ 1000 ਆਈ ਜਾਂਦਾ ਔਰਤਾਂ ਨੂੰ, ਕਿਸੇ ਨੂੰ 3000 ਫ੍ਰੀ ਬੱਸਾਂ, ਇਹ ਦੁਰਵਰਤੋਂ ਹੀ ਹੈ। ਹੋਰ ਕੀ, ਵੋਟਾਂ ਦੀ ਖਾਤਰ ਇਹ ਭ੍ਰਿਸ਼ਟਾਚਾਰੀ ਹੈ, ਭਗਵੰਤ ਮਾਨ ਨੇ ਕਿਹੜਾ ਜੇਬ 'ਚੋਂ ਦੇਣੇ ਨੇ? ਤੇ ਜੇ ਉਹ ਸੁਹਿਰਦ ਹੋਣ ਪੰਜਾਬ ਪ੍ਰਤੀ, ਉਹ ਤਾਂ ਸਗੋਂ ਸੁਧਾਰ ਕਰਨ, ਉਹ ਪਹਿਲੇ ਵਾਲੇ ਕੰਮ ਉਹ ਹੋ ਰਿਹਾ, ਪਹਿਲੇ ਤੋਂ ਵੀ ਵੱਧ ਹੀ ਰਿਹਾ ਸਗੋਂ। ਪੰਜਾਬ ਦੇ ਵਿੱਚ ਪਿੰਡਾਂ, ਸਾਡੇ ਪਿੰਡ ਦੇ ਵਿੱਚ ਤਾਂ ਆਮ ਹੀ ਚੋਰੀਆਂ, ਕੋਈ ਮੋਟਰਾਂ ਨਹੀਂ ਛੱਡਦੇ, ਕੋਈ ਤਾਰਾਂ ਕੱਢੀ ਜਾਂਦੇ, ਕੋਈ ਕੁਛ, ਕੋਈ ਕਿਸੇ ਦੇ ਘਰ ਡਾਕਾ ਪੈ ਗਿਆ, ਨਿੱਤ ਦਾ ਕੰਮ ਆ, ਤੇ ਦਿਹਾੜੀ ਨੂੰ ਕੋਈ ਨਹੀਂ ਆਉਂਦਾ ਪਿੰਡ ਦੇ ਵਿੱਚੋਂ, ਤੇ ਉਹ ਸਾਰਿਆਂ ਨੂੰ ਆਟਾ ਦਾਲ ਮੁਫ਼ਤ ਮਿਲਦਾ, ਉਹ ਨਹੀਂ ਕੰਮ ਕਰ ਲਈ ਕਰਨਾ? ਇਹ ਵਿਹਲੜਾਂ ਦੀ ਫੌਜ ਤਿਆਰ ਹੋ ਰਹੀ ਹੈ, ਚੋਰੀਆਂ ਡਾਕੇ ਲਾਉਂਦੇ ਨੇ, ਮੌਜਾਂ ਕਰਦੇ ਆ। ਇਹੋ ਜੀ ਸਰਕਾਰ ਹੈ, ਜੇ ਇਹ 4 ਸਾਲ ਹੋਰ ਰਹਿ ਗਈ, ਇੱਧਰ ਵੀ ਕੰਮ ਹਿੱਲ ਜਾਣਾ। ਮਿਹਰਬਾਨੀ
0: ਜੀ, ਬਹੁਤ ਬਹੁਤ ਧੰਨਵਾਦ ਜੀ। ਕੈਪਟਨ ਸਾਹਿਬ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ।
3: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ।
3: ਅਮਰੀਕਾ ਜੋ ਹੈ ਉਹ ਚੀਨ ਦਾ ਕਰਜ਼ਾ ਹੀ ਹੈ, ਭਾਰਤ ਵੀ ਕਰਜ਼ਾ ਲੈਂਦਾ। ਮੈਂ ਪਰਮੇਸ਼ਵਰ ਸਾਹਿਬ ਅੱਗੇ ਬੇਨਤੀ ਕਰਦਾ, ਭਗਵੰਤ ਮਾਨ ਨੂੰ ਕੋਸਣ ਵਾਸਤੇ ਕਿਸੇ ਹੋਰ ਨੂੰ ਵੀ ਮੌਕਾ ਦੇ ਦਿਓ, ਦੋਨੋਂ ਹੱਥ ਜੋੜ ਕੇ ਬੇਨਤੀ ਕਰ। ਪਤਾ ਨੀ ਇਹਦਾ ਤਾਂ ਰਿਕਾਰਡ ਕੀਤਾ ਹੈ ਪ੍ਰੋਗਰਾਮ, ਕਿਉਂ ਹੋਣਾ ਨੀ ਚਾਹੀਦਾ? ਨਵਾਂ ਸਵਾਲ ਪੁੱਛ ਲੈਣਾ ਚਾਹੀਦਾ
0: ਜੀ। ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਰਮੇਸ਼ ਭਾਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਦਿੱਤਾ ਤੇ ਸਾਨੂੰ ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਤੋਂ ਜਾਣੂ ਕਰਾਇਆ। ਥੈਂਕ ਯੂ ਭਾਜੀ
1: ਜੀ, ਬਹੁਤ ਬਹੁਤ ਮਿਹਰਬਾਨੀ
0: ਜੀ। ਸੋ ਦੋਸਤੋ, ਬਹੁਤ ਬਹੁਤ ਧੰਨਵਾਦ, ਤੁਸੀਂ ਵੱਧ ਚੜ੍ਹ ਕੇ ਜਿਹੜੀ ਆਪਣੀ ਸ਼ਮੂਲੀਅਤ ਕੀਤੀ। ਤੇ ਕੁਝ ਕੁ ਜਿਹੜੀਆਂ ਖਾਸ ਖਬਰਾਂ, ਇੱਕ ਡਰਾਈਵਰ ਟਰਾਂਸਪੋਰਟੇਸ਼ਨ ਨੂੰ ਲੈ ਕੇ ਆ ਜਿਹੜੀ ਅੰਟਾਰੀਓ ਦੀ ਇੱਕ ਖਾਸ ਖਬਰ ਆ ਰਹੀ ਹੈ, ਸੋ ਉਹ ਵੀ ਉਹਦੇ ਤੇ ਵੀ ਚਾਨਣਾ ਪਾਉਂਦੇ ਹਾਂ। ਬਾਕੀ ਸਿੰਘ ਸਟੋਰ ਦੋਸਤੋ, ਤੁਸੀਂ ਘਰ ਦੇ ਵਿੱਚ ਆ ਜਿਹੜਾ ਜੈੱਟ ਲਵਾਉਣਾ ਚਾਹੁੰਦੇ ਹੋ, ਟੋਇਲਟ ਦੇ ਉੱਤੇ ਬੇਡਿਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਲਵਾਉਣਾ ਚਾਹੁੰਦੇ ਹੋ, ਤਾਂ $50 ਆ ਜਿਹੜਾ ਇੰਸਟਾਲੇਸ਼ਨ ਪਲੱਸ ਪ੍ਰੋਡਕਟ ਤੇ 1 ਸਾਲ ਦੀ ਵਾਰੰਟੀ। ਜੇ ਇੱਕ ਤੋਂ ਵੱਧ ਲਵਾਉਂਦੇ, ਉੱਦਾਂ ਤਾਂ ਭਾਜੀ ਇੱਕ ਘਰ ਦੇ ਵਿੱਚ ਇੱਕ ਤੋਂ ਵੱਧ ਹੀ ਲੱਗਦੇ ਆ,
4: ਇੱਕ ਤੋਂ ਵੱਧ ਹੀ ਲੱਗਦੇ।
0: ਸੋ $40 ਦੇ ਵਿੱਚ ਤੁਸੀਂ ਆ ਜਿਹੜਾ ਇਹ ਜੈੱਟ ਲਵਾ ਸਕਦੇ, ਜਿਹਦੇ ਵਿੱਚ ਪ੍ਰੋਡਕਟ ਵੀ ਸ਼ਾਮਿਲ ਹੈ, ਇੰਸਟਾਲੇਸ਼ਨ ਵੀ ਸ਼ਾਮਿਲ ਹੈ, ਤੇ ਨਾਲ ਦੀ ਨਾਲ 1 ਸਾਲ ਦੀ ਵਾਰੰਟੀ ਵੀ ਦਿੰਦੇ ਨੇ। ਸੋ ਤੁਸੀਂ ਸਿੰਘ ਸਟੋਰ ਵਾਲੇ ਭਾਜੀ ਹੁਣਾਂ ਨੂੰ ਆ ਜਿਹੜਾ ਕਾਲ ਕਰ ਲਿਓ। ਬਾਕੀ ਪਲੰਬਿੰਗ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਟੂਟੀ ਕੋਈ ਲੀਕ ਹੁੰਦੀ ਪਈ ਆ ਜਾਂ ਰਿਪਲੇਸ ਕਰਾਉਣਾ ਚਾਹੁੰਦੇ ਹੋ
4: ਜੀ, ਜੀ
0: ਪੋਟ ਲਾਈਟਸ ਤੁਸੀਂ ਲੈਣਾ ਚਾਹੁੰਦੇ ਹੋ, ਸੋ ਤੁਸੀਂ ਆ ਜਿਹੜਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਹੀ ਆਊਟਲੈਟ ਪ੍ਰਾਈਸਿਸ ਤੇ ਆ ਜਿਹੜਾ ਤੁਹਾਨੂੰ ਇਹ ਸਮਾਨ ਮੁਹੱਈਆ ਕਰਾ ਦਿੰਦੇ ਨੇ, ਤੇ ਇੰਸਟਾਲੇਸ਼ਨ ਵੀ ਕਰਾਉਂਦੇ ਨੇ। ਸੋ ਨੰਬਰ ਹੈ ਜੀ 6479786263 6479786263। ਤੁਸੀਂ ਆ ਜਿਹੜਾ ਇਹਦੇ ਤੇ 62 63 ਜੀ, ਮੇਰੇ ਕੋਲ 62 63 ਆਇਆ। ਓਕੇ, ਸੋ 62 33 ਨੰਬਰ ਹੈ। ਸੋ ਇੱਕ ਵਾਰ ਮੈਂ ਮੇਕ ਸ਼ੋਰ ਭਾਜੀ ਆਪਾਂ ਕਰ ਲੈਂਦੇ ਹਾਂ। ਸੋ ਤੁਸੀਂ ਇਹ ਜਿਹੜਾ ਇਹ ਕਰ ਸਕਦੇ ਹੋ, ਤੁਸੀਂ ਇਹਦੇ ਤੇ ਵੀ ਸ਼ੋਪ ਅਰਾਊਂਡ ਕਰ ਲਿਓ ਇੱਕ ਵਾਰ ਭਾਜੀ ਹੁਣਾਂ ਨੂੰ ਕਾਲ ਕਰ ਲਿਓ, ਤੁਸੀਂ ਪ੍ਰਾਈਸ ਡਿਫਰੈਂਸ ਹੈ ਜਿਹੜਾ ਆਪ ਤੁਸੀਂ ਦੇਖੋਗੇ। ਤੇ ਉੱਥੇ ਹੀ ਤੁਸੀਂ ਮੂਵਿੰਗ ਵਾਸਤੇ ਕੋਈ ਸਰਵਿਸਿਸ ਦੇਖ ਰਹੇ ਹੋ ਤਾਂ PSR ਮੂਵਰਸ, ਰੈਜੀਡੈਂਸ਼ੀਅਲ ਰੀਲੋਕੇਸ਼ਨ ਸਟੋਰੇਜ, ਕੋਈ ਸਮਾਨ ਕਰਨਾ ਹੈ, ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕਿੰਗ ਐਕਸਪਰਟ ਨੇ, ਕੈਨੇਡਾ ਵਾਈਡ ਹੈ ਜਿਹੜਾ ਤੁਸੀਂ ਮੂਵ ਕਰਨਾ ਤਾਂ PSR ਮੂਵਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ। ਸੋ ਨੰਬਰ ਹੈ ਜੀ PSR ਮੂਵਰਸ ਦਾ ਭਾਜੀ ਹੁਣਾਂ ਦਾ ਨੰਬਰ ਹੈ 4379889629 4379891929 4379891929 PSR ਮੂਵਰਸ ਇੱਕ ਭਰੋਸੇ ਮੰਦ ਨਾਮ ਹੈ ਜੇ ਤੁਸੀਂ ਮੂਵਿੰਗ ਦੀਆਂ ਸੇਵਾਵਾਂ ਦੇਖ ਰਹੇ ਹੋ। ਤੇ PSR ਮੂਵਰ 4379891929 ਭਾਜੀ ਜੀ ਆਇਆਂ ਨੂੰ ਵੈਲਕਮ ਗੁਰਦੇਵ ਭਾਜੀ। ਤੇ ਨੰਬਰ ਹੈ ਮੇਰੇ ਖਿਆਲ 62 63 62
4: ਸਾਡੀ ਅੱਜ ਅਸਾਂ ਕਨਫਿਊਜ਼ਨ ਹੈ, ਆਪਾਂ ਵੀ ਅੱਜ ਸੁੱਤੇ ਹੋ ਲੱਗਦੇ ਜਾਗ ਨਹੀਂ ਹੋਇਆ। 6263 62
0: ਹਾਂ 62 63
4: 62 63
0: ਉਹੀ ਹੈ। ਮੈਂ ਸਹੀ ਬੋਲਿਆ?
4: ਹਾਂ ਸਹੀ ਬੋਲਿਆ, ਮੈਂ ਚੈੱਕ ਕਰਕੇ ਦੇਖੀ ਸੌਂਦਾ ਨਹੀਂ ਗਏ ਆਪਾਂ।
0: ਅੱਛਾ ਜੀ, ਸੋ ਤੁਸੀਂ ਇਹ ਜਿਹੜਾ ਸਿੰਘ ਸਟੋਰ ਤੇ 6479786263 ਤੇ 6479786263 ਤੇ ਤੁਸੀਂ ਭਾਜੀ ਉਹਨਾਂ ਦਾ ਸੰਪਰਕ ਕਰ ਸਕਦੇ ਹੋ। ਤੇ ਉੱਥੇ ਹੀ ਜਿਹੜੀ ਹੈ ਖਬਰ ਜਿਹੜੀ ਇੱਕ ਇਹ ਆ ਰਹੀ ਹੈ ਵੀ ਓਨਟਾਰੀਓ ਦੀ ਟਰੱਕਿੰਗ ਨੂੰ ਲੈ ਕੇ ਕੁਛ ਕਦਮ ਚੱਕੇ ਜਾ ਰਹੇ ਨੇ ਤੇ ਇਹ ਜਿਹੜੇ ਹੈ ਲਾਗੂ ਆ ਜਿਹੜੇ ਅਗਲੇ ਸਾਲ ਜਨਵਰੀ 2027 ਦੇ ਵਿੱਚ ਹੋਣਗੇ। ਤੁਹਾਨੂੰ ਚੇਤਾ ਹੋਣਾ ਇੱਕ ਰਿਪੋਰਟ ਆਈ ਸੀਗੀ ਸ਼ੈਲੀ ਸਪੈਂਸ ਆਡੀਟਰ ਜਨਰਲ ਦੀ, ਉਹਨੇ ਕਈ ਖੁਲਾਸੇ ਕੀਤੇ ਸੀਗੇ ਵੀ ਕਈ ਜਿਹੜੇ ਸਕੂਲ ਹੈ ਟਰੱਕਿੰਗ ਏਜ਼ੀ ਦੇ ਜਿਹੜੇ ਲਾਇਸੈਂਸ ਪ੍ਰੋਵਾਈਡ ਕਰਦੇ ਆ ਉਹਨਾਂ 'ਤੇ ਕੋਈ ਰੈਗੂਲੇਟਰੀ ਨਹੀਂ, ਉਹਨਾਂ ਨੂੰ ਇੱਕ ਵਾਰ ਵੀ ਚੈੱਕ ਨਹੀਂ ਕੀਤਾ ਗਿਆ। ਮੇਰੇ ਖਿਆਲ 53 ਇਹੋ ਜਿਹੇ ਸਕੂਲ ਸੀਗੇ 216 ਸਕੂਲਾਂ ਦੇ ਵਿੱਚ, ਅਤੇ ਕਈ ਜਿਹੜੇ ਸਕੂਲ ਹੈ ਜਿਹੜੇ ਉਹ ਰੈੱਡ ਟੇਪ ਕੱਟ ਕਰਕੇ, ਮਤਲਬ ਹੈ ਜਿਹੜਾ ਇੱਕ ਵਿਚਲਾ ਰਾਹ ਕੱਢ ਕੇ ਸ਼ਾਰਟਕੱਟ ਰਾਹ ਅਪਣਾ ਕੇ ਜਿਹੜਾ ਏਜ਼ੀ ਲਾਇਸੈਂਸ ਹੈ ਜਿਹੜੇ ਉਹ ਦਵਾ ਰਹੇ ਸੀਗੇ। ਸੋ ਉਹ ਜਦੋਂ ਖਬਰ ਦਾ ਖੁਲਾਸਾ ਹੋਇਆ ਸੀ, ਰਿਪੋਰਟ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਸੀ, ਉਸ ਤੋਂ ਬਾਅਦ ਲਗਾਤਾਰ ਸਰਕਾਰ 'ਤੇ ਦਬਾਅ ਬਣਿਆ ਹੋਇਆ ਸੀਗਾ। ਹਾਲਾਂਕਿ ਸਰਕਾਰ ਨੇ ਕੁਛ ਕੁ ਜਿਹੜੀਆਂ ਚੇਂਜਸ ਕਰ ਦਿੱਤੀਆਂ ਸੀਗੀਆਂ, ਅਤੇ ਹੁਣ ਆ ਜਿਹੜਾ ਉਹ ਕਰਿਕੁਲਮ ਹੈ ਉਹਦੇ ਵਿੱਚ ਵੀ ਇਹ ਕੁਛ ਐਡ ਕੀਤਾ ਗਿਆ। ਫਟੀਗ ਮੈਨੇਜਮੈਂਟ ਜਦੋਂ ਬੰਦਾ ਥੱਕ ਜਾਂਦਾ ਆ, ਅਤੇ ਉਸ ਤੋਂ ਬਾਅਦ ਨੌਦਰਨ ਜਿਹੜੇ ਰੂਰਲ ਅਤੇ ਰਿਮੋਟ ਡਰਾਈਵਿੰਗ, ਉੱਥੇ ਕਈ ਇਹੋ ਜਿਹੇ ਹਾਦਸੇ ਹੋਏ, ਉਸ ਨੂੰ ਵੀ ਹੁਣ ਆ ਜਿਹੜਾ ਇਸ ਕਰਿਕੁਲਮ ਨੂੰ ਆ ਜਿਹੜਾ ਐਡ ਕੀਤਾ ਗਿਆ। ਹਿਊਮਨ ਟ੍ਰੈਫਿਕਿੰਗ ਅਵੇਅਰਨੈਸ ਹੋ ਗਿਆ, ਅਤੇ ਬ੍ਰੈਂਡ ਨਿਊ ਮੈਂਡੇਟੋਰੀ ਏਅਰ ਬ੍ਰੇਕ ਟ੍ਰੇਨਿੰਗ। ਸੋ ਇਹੋ ਜਿਹੀ ਕਈ ਤਬਦੀਲੀਆਂ ਜਿਹੜੀਆਂ ਨੇ ਓਨਟਾਰੀਓ ਟਰੱਕਿੰਗ ਡਰਾਈਵਿੰਗ ਦੇ ਵਿੱਚ ਹੈ ਜਿਹੜੀਆਂ ਆ ਜਾ ਰਹੀਆਂ ਨੇ। ਤੁਸੀਂ ਅੱਗੇ ਲਾਇਸੈਂਸ ਲੈਣਾ ਆ ਤਾਂ ਉਹਦੇ ਵਿੱਚ ਜਿਹੜੀਆਂ ਹੁਣ ਤੁਸੀਂ ਤਬਦੀਲੀਆਂ ਦੇਖੋਗੇ, ਪਰ ਇਹ ਸਾਰੀਆਂ ਜਿਹੜੀਆਂ ਤਬਦੀਲੀਆਂ ਨੇ ਅਗਲੇ ਸਾਲ ਲਾਗੂ ਕੀਤੀਆਂ ਜਾਣਗੀਆਂ। ਅਤੇ ਉੱਥੇ ਹੀ ਦੋਸਤੋ ਕੱਲ੍ਹ, ਕਿਉਂਕਿ ਹਾਊਸ ਆਫ ਕਾਮਨਸ ਸ਼ੁਰੂ ਹੋ ਚੁੱਕਾ ਆ, ਕੱਲ੍ਹ ਆ ਜਿਹੜਾ ਸਰਕਾਰ ਵੱਲੋਂ ਆ ਜਿਹੜੇ ਬਿੱਲ ਲਿਆਂਦੇ ਗਏ, ਅਤੇ ਬਿੱਲ ਨੂੰ ਆ ਜਿਹੜੇ ਪਾਸ ਵੀ ਆ ਜਿਹੜਾ ਉਹ ਹੋ ਜਾਣੇ ਆ, ਕਿਉਂਕਿ ਓਬਵੀਅਸ ਹੈ ਇਹਨਾਂ ਦੀ ਜ਼ਿਆਦਾ MPs ਹੈਗੇ ਨੇ। ਅਤੇ ਉਹ ਜਿਹੜੇ ਬਿੱਲ ਹੈ ਜਿਹੜੇ, ਇੱਕ ਤਾਂ ਇਹ ਹੈ ਵੀ ਸਪੀਡ ਅਪ ਕਰਨੇ, ਮੇਜਰ ਪ੍ਰੋਡਕਟਸ ਲੇਬਰ ਗਰੁੱਪਸ ਹੈ ਜਿਹੜੇ ਉਹਨਾਂ ਨੇ ਕੰਸਰਨ ਕੀਤਾ ਵੀ ਇਸ ਦੇ ਨਾਲ ਜਿਹੜਾ C-39 ਹੈ ਉਹਨਾਂ ਦੇ ਜਿਹੜੇ ਰਾਈਟ ਹੈ ਸਟ੍ਰਾਈਕ ਨੂੰ ਲੈ ਕੇ, ਆਪਣੇ ਹੱਕਾਂ ਨੂੰ ਲੈ ਕੇ, ਸ਼ਾਇਦ ਉਹ ਵੀ ਆ ਜਿਹੜੇ ਵਿੱਚ ਸਰਕਾਰ ਅਣਗੌਲਿਆ ਕੀਤੇ ਜਾ ਸਕਦੇ ਨੇ। ਹਾਲੇ ਉਹਨਾਂ ਦੇ ਕੰਸਰਨ ਹੈ, ਉਹ ਕਹਿੰਦੇ ਵੀ ਜਦੋਂ ਐਨ ਸਾਡੇ ਕੋਲ ਆ ਜਿਹੜੇ ਇਸ ਬਿੱਲ ਦੀ ਪੂਰੀ ਕਾਪੀ ਆਵੇਗੀ, ਵੱਖ ਵੱਖ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਵੀ ਕੁਛ ਵਿਰੋਧੀ ਸੋਰ ਹੈ ਜਿਹੜੇ ਉਠਾਏ ਹੈ ਵੀ ਜਦੋਂ ਸਾਨੂੰ ਇਸ ਬਾਬਤ ਕੁਛ ਹੋਰ ਇਨਫੋਰਮੇਸ਼ਨ ਆਵੇਗੀ ਤੇ ਅਸੀਂ ਆ ਜਿਹੜਾ ਹੋਰ ਵਿਸਥਾਰ ਦੇ ਨਾਲ ਲੋਕਾਂ ਨੂੰ ਦੱਸਾਂਗੇ, ਤੇ ਅਸੀਂ ਜ਼ੋਰਦਾਰ ਢੰਗ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਆਵਾਜ਼ ਚੱਕਾਂਗੇ। ਪਰ ਇਸ ਵਕਤ ਸਰਕਾਰ ਕਹਿ ਰਹੀ ਹੈ ਅਸੀਂ ਵੱਡੇ ਪੱਧਰ ਤੇ ਇਨਵੈਸਟਰਸ ਜਾਂ ਇਨਵੈਸਟਮੈਂਟ ਇੱਥੇ ਕਰਾਉਣੀਆਂ ਨੇ, ਬਹੁਤ ਇਹੋ ਜਿਹੀਆਂ ਚੀਜ਼ਾਂ ਰਿਸਟ੍ਰਿਕਸ਼ਨਸ ਹੈ ਜਿਹੜੀਆਂ ਉਹਨਾਂ ਨੂੰ ਦੂਰ ਕਰਨਾ ਪਵੇਗਾ ਤਾਂ ਕਿ ਜਿਹੜੇ ਫੋਰਨ ਇਨਵੈਸਟਰ ਆ ਵੱਧ ਤੋਂ ਵੱਧ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕਰਨ, ਕਿਉਂਕਿ ਸਰਕਾਰ ਦਾ ਟੀਚਾ ਵੀ ਅਗਲੇ 5 ਸਾਲਾਂ ਦੇ ਵਿੱਚ ਤਕਰੀਬਨ 1 ਟ੍ਰਿਲੀਅਨ ਦੇ ਕੋਲ ਜਿਹੜੀ ਫੰਡਿੰਗ ਹੈ ਜਿਹੜੀ ਆਵੇ। ਸੋ ਆਲਰੇਡੀ ਫੋਰਨ ਇਨਵੈਸਟਰ ਆ ਜਿਹੜੇ 150 ਦੇ ਕਰੀਬ ਕੈਨੇਡੀਅਨ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ ਆਪਣੀ ਦਿਲਚਸਪੀ ਦਿਖਾਈ ਹੈ। ਤੇ ਉੱਥੇ ਹੀ ਭਾਜੀ ਇੱਕ ਮਾਰਕਮ ਦੀ ਪਾਰਕਿੰਗ ਲੋਟ ਦੇ ਵਿੱਚ ਦੋ ਜਿਹੜੇ ਜੋੜੇ ਉਹ ਵਿਆਹੇ ਹੋਏ ਸੀਗੇ ਉਹਨਾਂ ਨੂੰ ਚਿੱਟੇ ਦਿਨ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਉਹਨਾਂ ਦੀ ਉਮਰ 70 ਦੇ ਕਰੀਬ ਹੈ ਜਿਹੜੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਹੈ ਜਿਹੜੀ ਉਹਦੇ ਤੇ ਤਫਤੀਸ਼ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਵੀ ਹੋਰਨਾਂ ਨੂੰ ਕੋਈ ਖਤਰਾ ਨਹੀਂ ਕਿ ਟਾਰਗੇਟਡ ਸ਼ੂਟਿੰਗ ਹੈ ਜਿਹੜਾ ਦੱਸਿਆ ਗਿਆ। ਗੁਰਦੇਵ ਭਾਜੀ ਸੁਪਰਵੀਜ਼ਰ ਤੇ ਲੈ ਕੇ ਕੋਈ ਅਪਡੇਟ ਜੀ?
4: ਹਾਂਜੀ, ਮੇਰੇ ਵੱਲੋਂ ਪਹਿਲਾਂ ਮੇਰੀ ਆਵਾਜ਼ ਜਿੱਥੇ ਵੀ ਸਰੋਤੇ ਸੁਣਦੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਪਰਵੀਜ਼ਰ ਦੇ ਲਈ ਆਪਾਂ ਕੋਲ ਉਹੀ ਨੋਰਮਲ ਉਹੀ ਪਲਾਨ ਚੱਲਦੇ ਆ ਜੀ। ਜੇ ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਇੰਡੀਆ ਤੋਂ ਬੁਲਾਉਣਾ ਚਾਹੁੰਦੇ ਹੋ ਆਉਣ ਵਾਲੀ ਸਮਰ ਦੇ ਵਿੱਚ, ਤੇ ਉਹ ਤੁਸੀਂ ਮੈਂਡੇਟੋਰੀ ਉਹਦੀ $1,00,000 ਦੀ ਜਿਹੜੀ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਹੈਗੀ ਆ ਉਹ ਤੁਸੀਂ ਕਵਰੇਜ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ। ਅੱਜ ਆਪਾਂ ਗੱਲ ਕਰਨੀ ਆ ਕ੍ਰਿਟੀਕਲ ਇਲਨੈਸ ਤੇ। ਦੇਖੋ, ਅਸੀਂ ਇੱਥੇ ਰਹਿੰਦੇ ਆ, ਜੇ ਕੋਈ ਸਾਨੂੰ ਕ੍ਰਿਟੀਕਲ ਇਸ਼ੂ ਹੋ ਜਾਂਦਾ, ਕੋਈ ਵੀ ਮੇਜਰ ਚਾਰ ਪ੍ਰੋਬਲਮ ਲੈ ਲੈਂਦੇ ਆ, ਚਾਰ ਵੱਡੀਆਂ ਮੇਜਰ ਡਿਸੀਜ਼ ਆ, ਹਾਰਟ ਅਟੈਕ ਆ, ਸਟ੍ਰੋਕ ਆ, ਪੈਰਾਲਾਈਜ਼ ਆ ਤੇ ਕੈਂਸਰ ਆ, ਜਿਹਦੇ ਵਿੱਚ ਕੋਈ ਵੀ ਕਵਰੇਜ ਹੋ ਜਾਂਦੀ ਆ, ਤੁਸੀਂ ਜੇ $1,00,000 ਦੀ ਕਵਰੇਜ ਲੈਂਦੇ ਹੋ ਤੁਸੀਂ ਕੰਮ ਤੇ ਨਹੀਂ ਜਾ ਸਕਦੇ, ਤੁਹਾਨੂੰ ਇੱਕੋ ਵਾਰੀ ਉਹ ਜਿਹੜਾ ਟੈਕਸ ਫ੍ਰੀ ਲਮਸਮ ਅਮਾਊਂਟ ਮਿਲ ਜਾਣੀ ਆ, ਉਹਦੇ ਤੇ ਉਹਦੇ ਨਾਲ ਤੁਹਾਡੇ ਘਰ ਦੇ ਗੁਜ਼ਾਰੇ ਹੋ ਸਕਦੇ, ਆਪਣੀ ਮੋਰਗੇਜ ਚੱਲੇਗੀ, ਕਾਰ ਇੰਸ਼ੋਰੈਂਸ ਚੱਲੇਗੀ, ਉਹਦੀ ਤੁਸੀਂ ਕਵਰੇਜ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ ਗੁਰਦੇਵ ਸੱਜਣ ਨੂੰ 416-843-56 ਤੇ ਹੀ। ਕ੍ਰਿਟੀਕਲ ਇਲਨੈਸ ਦੇ ਵਿੱਚ ਇੱਕ ਆਪਾਂ ਚਾਰ ਡਿਸੀਜ਼ ਵੀ ਕਵਰ ਕਰਦੇ ਹਾਂ ਤੇ 25 ਵੀ ਕਵਰ ਕਰਦੇ ਹਾਂ। ਤੁਸੀਂ ਉਹਦੇ ਬਾਰੇ ਬਰੀਫ ਚ ਮੇਰੇ ਤੋਂ ਜਾਣਕਾਰੀ ਲੈਣੀ ਤਾਂ ਮੈਨੂੰ ਕਾਲ ਕਰੋ 416-843-56 ਤੇ ਹੀ। ਇਸ ਦੇ ਨਾਲ ਨਾਲ ਆਪਾਂ ਸੁਪਰ ਵੀਜ਼ਾ ਦੀ ਸਰਵਿਸ ਵੀ ਪ੍ਰਦਾਨ ਕਰਦੇ ਹਾਂ, ਵਿਜ਼ਟਰ ਵੀਜ਼ਾ ਆ, ਟਰੈਵਲ ਪਲੈਨ ਆ, ਆਰੀਐਸ ਵੀ, ਬੱਚਿਆਂ ਦੀ ਐਜੂਕੇਸ਼ਨ, ਤੁਸੀਂ ਫਿਊਚਰ ਸੇਵ ਕਰਨਾ ਚਾਹੁੰਦੇ ਉਹ ਵੀ ਸਾਡੇ ਕੋਲ ਬਹੁਤ ਵਧੀਆ ਪਲੈਨ ਅਵੇਲੇਬਲ ਹਨ। ਨਾਲ ਨਾਲ TFSA ਆ ਤੇ ਡਿਸਬਿਲਟੀ ਪਲੈਨ ਆ, ਟਰੱਕਰ ਜਿਹੜੇ ਸਾਡੇ ਜਾਂ ਸੈਲ ਇੰਪਲਾਈਜ ਆ ਉਹਨਾਂ ਲਈ ਵੀ ਆਪਾਂ ਵਧੀਆ ਪਲੈਨ ਯੂਜ਼ ਕਰਕੇ ਉਹਨਾਂ ਦੀ ਕਵਰੇਜ ਕਰਦੇ ਹਾਂ। ਹੋਰ ਕੋਈ ਵੀ ਇੰਸ਼ੋਰੈਂਸ ਦੇ ਜਿਹੜੇ ਤੁਹਾਡੇ ਪਲੈਨ ਚੱਲਦੇ ਆ, ਭਾਵੇਂ ਲਾਈਫ ਇੰਸ਼ੋਰੈਂਸ ਨਾਲ ਰਿਗਾਰਡਿੰਗ ਆ, ਟਰਮ ਪਲੈਨ ਆ, ਪੇਡ ਅਪ ਪਲੈਨ ਆ, ਕੋਈ ਵੀ ਕੁਐਸਚਨ ਆ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ 416-843-5356 ਤੇ। DM ਵੀ ਕਰ ਸਕਦੇ ਹੋ, ਟੈਸਟ ਮੈਸੇਜ ਛੱਡ ਸਕਦੇ ਹੋ, ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਤੁਹਾਡੀ ਮੈਂ ਕਾਲ ਦਾ ਜਵਾਬ ਜ਼ਰੂਰ ਦੇਵਾਂਗਾ, ਮੈਸੇਜ ਦਾ ਜਵਾਬ ਵੀ ਦੇਵਾਂਗਾ। ਇੱਕੋ ਇੱਕ ਮੇਰਾ ਨੰਬਰ ਆ ਜੀ 416-843-5356। ਕੋਈ ਵੀ ਇੰਸ਼ੋਰੈਂਸ ਰਿਗਾਰਡਿੰਗ ਕੁਐਸਚਨ ਆ ਗੁਰਦੇਵ ਸੱਜਣ ਕਾਲ ਕਰ ਸਕਦੇ ਹੋ। ਥੈਂਕ ਯੂ
0: ਜੀ। ਬਿਲਕੁਲ ਜੀ, ਅਤੇ ਉੱਥੇ ਹੀ ਦੋਸਤੋ ਸਮਾਈਲਸ ਔਨ ਵੀਲਸ, ਆਪਣੇ ਦੰਦਾਂ ਦੇ ਜਾਂ ਫਿਰ ਬੱਚਿਆਂ ਦੇ ਕੋਈ ਬਰੇਸਿੰਗ ਕਰਾਉਣੀ ਹੈ, ਟੀਥ ਕਲੀਨਿੰਗ ਕਰਾਉਣੀ ਹੈ, ਹਮੇਸ਼ਾ ਪ੍ਰੋਫੈਸ਼ਨਲੀ ਹੈ ਜਿਹੜਾ ਸਾਲ ਦੇ ਵਿੱਚ ਇੱਕ ਵਾਰ ਹੈਵ ਟੂ ਮੈਂਡੇਟੋਰੀ ਜ਼ਰੂਰ ਕਰਾਓ, ਕਿਉਂਕਿ ਜੇ ਤੁਹਾਡੇ ਦੰਦ ਮਸੂੜੇ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਵੀ ਹੈ ਜਿਹੜਾ ਉਹ ਨਰੋਇਆ ਰਹਿੰਦਾ। ਸੋ ਸਮਾਈਲਸ ਔਨ ਵੀਲਸ ਤੁਸੀਂ ਕਾਲ ਕਰ ਦਿਓ, ਤੁਹਾਡੇ ਘਰ ਵੀ ਆ ਜਾਂਦੇ ਆ, ਜਾਂ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਕਈ ਵਾਰ ਕਮਿਊਟ ਕਰਕੇ ਆਪਾਂ ਅਣਗੌਲੇ ਕਰ ਦਿੰਦੇ ਹਾਂ, ਪਰ ਦੋਸਤੋ ਹਮੇਸ਼ਾ ਦੰਦਾਂ ਦੇ ਮਸੂੜਿਆਂ ਦੀ ਬਹੁਤ ਸਿਹਤ ਸੰਭਾਲ ਰੱਖੋ, ਖਾਸ ਤੌਰ 'ਤੇ ਬਜ਼ੁਰਗਾਂ ਅਤੇ ਬੱਚਿਆਂ ਦੀ, ਅਤੇ ਨਾਲ ਦੀ ਨਾਲ ਹੈ ਜਿਹੜਾ ਸਾਰੇ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਇਹ ਕੰਮ ਕਰਦੇ ਨੇ। ਸੋ ਤੁਸੀਂ ਕਾਲ ਕਰ ਸਕਦੇ ਹੋ ਅਪੁਆਇੰਟਮੈਂਟ ਵਾਸਤੇ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ 6479609008 ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਫਸਟ ਟਾਈਮ ਹੋਮ ਬਾਇਰ ਹੋ, ਅਪਸਾਈਜ਼ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਪਾਵਰ ਆਫ ਸੇਲ ਪ੍ਰੋਪਰਟੀ ਆਈ ਆ, ਅੱਜ ਉਹਦੀ ਸ਼ਾਮ ਤੱਕ ਅਸੀਂ ਵੀਡੀਓ ਵੀ ਅਪਲੋਡ ਕਰ ਦੇਣੀ ਹੈ, ਤੁਸੀਂ ਇੰਟਰਸਟਡ ਹੋ, ਕੰਟਰੀ ਸਾਈਡ ਅਤੇ ਬ੍ਰਹਮਲੀ ਦੇ ਏਰੀਏ ਦੇ ਵਿੱਚ 2700+ ਐਮਪੈਕ ਹੈ। ਇੱਦਾਂ ਨਹੀਂ ਹੈ ਵੀ ਬੇਸਮੈਂਟ ਪਾ ਕੇ ਮੈਂ ਦੱਸਦਾ ਹੁੰਦਾ, ਮੈਂ ਐਗਜੈਕਟ ਜੋ ਸਕੇਅਰ ਫੀਟ ਹੁੰਦੇ ਨੇ ਪ੍ਰੋਪਰਟੀ ਦੇ ਅਬਵ ਗ੍ਰੇਡ ਉਹ ਤੁਹਾਨੂੰ ਦੱਸਦਾ। 2713 ਦੇ ਕਰੀਬ ਹੈ ਜਿਹੜੀ ਸਕੇਅਰ ਫੀਟ ਇਹ ਪ੍ਰੋਪਰਟੀ, ਖੁੱਲ੍ਹੇ ਡੁੱਲੇ 4 ਬੈਡਰੂਮ, ਸੈਕਿੰਡ ਫਲੋਰ 'ਤੇ 2 ਤੁਹਾਨੂੰ ਮਾਸਟਰ ਬੈਡਰੂਮ ਮਿਲਦੇ ਆ ਅਤੇ 1 ਜੈਕ ਐਂਡ ਜਿਲ ਤੁਹਾਨੂੰ ਵਾਸ਼ਰੂਮ 2 ਬੈਡਰੂਮ ਦੇ ਨਾਲ ਮਿਲਦਾ। ਸੋ ਇੱਦਾਂ ਦੀ ਲੇਆਊਟ ਹੈ, ਸਾਈਡ ਐਂਟਰੈਂਸ ਹੈ ਬਿਲਡਰ ਵੱਲੋਂ ਕੱਢੀ ਹੋਈ ਹੈ ਬੇਸਮੈਂਟ ਵਾਸਤੇ। ਸੋ ਪਾਵਰ ਆਫ ਸੇਲ ਇਹ ਪ੍ਰੋਪਰਟੀ ਤੁਸੀਂ ਲੈਣਾ ਚਾਹੁੰਦੇ ਹੋ, ਤੁਹਾਨੂੰ ਆਲੇ ਦੁਆਲੇ ਦੇ ਨਾਲੋਂ ਇਹ ਤਕਰੀਬਨ 1.5 ਲੱਖ ਪ੍ਰੋਪਰਟੀ ਹੈ ਜਿਹੜੀ ਇਹ ਸਸਤੀ ਮਿਲ ਸਕਦੀ ਹੈ। ਸੋ ਨੰਬਰ ਮੇਰਾ 416-917-63-416-917-7763। ਤੇ ਕੱਲ ਟਰੰਪ ਸਾਹਿਬ ਨੇ ਕਿਹਾ ਵੀ ਅਸੀਂ ਪੋਟੈਸ਼ ਹੈ ਜਿਹੜਾ ਹੁਣ ਕੈਨੇਡਾ ਤੋਂ ਨਹੀਂ ਲੈਣਾ, ਅਸੀਂ ਇਹ ਬੈਲਾਰੂਸ ਆ ਉੱਥੋਂ ਲੈ ਲੈਣਾ। ਬੈਲਾਰੂਸ ਦੇ ਪ੍ਰੈਜ਼ੀਡੈਂਟ ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਇੰਨਾ ਜ਼ਿਆਦਾ ਪੋਟੈਸ਼, ਤੁਹਾਨੂੰ ਕਿੱਥੋਂ ਦੇ ਦਈਏ। ਸੋ ਚਲੋ ਉਹ ਵੀ ਹੈ ਜਿਹੜਾ ਇੱਕ ਤਰ੍ਹਾਂ ਜਿਹੜਾ ਡਰਾਉਣ ਵਾਲਾ ਕੰਮ ਹੁੰਦਾ ਆ, ਤੇ ਪਰ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ। ਤੇ ਉੱਥੇ ਹੀ ਦੋਸਤੋ ਆਰਨੈਟ ਹੁਣਾਂ ਦਾ ਸ਼ੋਅ ਆ ਰਿਹਾ ਆ ਗਲਫ ਸਟੇਟ ਦੇ ਵਿੱਚ, ਤੁਸੀਂ ਸੁੱਖ ਜੱਸਲ ਭਾਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਖੂਬਸੂਰਤ ਸ਼ਾਮ ਹੋਣ ਵਾਲੀ ਹੈ, 3 ਅਕਤੂਬਰ ਨੂੰ ਟਿਕਟਾਂ ਨਹੀਂ ਲਿੱਤੀਆਂ, ਸਪੋਂਸਰਸ਼ਿਪ ਕਰਨਾ ਚਾਹੁੰਦੇ ਤਾਂ ਸੁੱਖ ਜੱਸਲ ਭਾਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਕਾਲਸ ਨਹੀਂ ਲੈ ਸਕਿਆ ਮਾਫ਼ੀ ਚਾਹਵਾਂਗਾ, ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 416-917-63-416-917-7763। ਇੱਥੇ ਦੋ ਇਜਾਜ਼ਤ, ਨਾਨਕ ਨਾਮ
4: ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।
5: मेरी बेटी की क्लास में 33 बच्चे हैं। वो बताती है कि वहाँ किसी भी चीज की पूरी सुविधा नहीं है, भीड़ से भरी क्लास और शोर परेशान कर देता है और मदद कभी भी पूरी नहीं पड़ती। ये इसलिए है क्योंकि डग फोर्ड ने 2018 से हमारे सरकारी स्कूलों के बजट में से $6.5 बिलियन काट दिए हैं। हमारे बच्चे इससे बेहतर के हकदार हैं। आइए सरकार से कहें हमारे बच्चों में निवेश करें, क्लास साइज ठीक करें। एलिमेंट्री टीचर्स फेडरेशन ऑफ ऑन्टेरियो की ओर से एक संदेश।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
8: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜਵਾਂ ਪੈਰ ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤੰਬਰ ਮਹੀਨੇ ਦੀ 22 ਤਰੀਕ ਦਿਨ ਮੰਗਲਵਾਰ ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀ ਵੀ 'ਤੇ ਜਿਹੜੇ ਰੇਡੀਓ ਦੇ ਪ੍ਰੋਗਰਾਮ ਹੁੰਦੇ ਹਨ ਅਤੇ ਇਹ ਰਿਕਾਰਡ ਕੀਤੇ ਆਪਾਂ ਵਾਰ ਵਾਰ ਦਿਹਾੜੀ ਵਿੱਚ ਚਲਾਉਂਦੇ ਹਾਂ ਅਤੇ ਵੀਕਐਂਡ ਵੀ ਕਾਫੀ ਸਾਰੇ ਪ੍ਰੋਗਰਾਮ ਚਲਾਈਦੇ ਹਨ ਤੋ ਜੇ ਮਿਸ ਕਰ ਦਿੱਤਾ ਤਾਂ ਵੀਕਐਂਡ 'ਤੇ ਵੀ ਸੁਣ ਸਕਦੇ ਹੋ ਇਸਦੇ ਨਾਲ ਨਾਲ ਰੇਡੀਓ ਦੇ ਉੱਪਰ 6 ਵਜੇ ਤੋਂ ਲੈ ਕੇ 7 ਵਜੇ ਤੱਕ ਬਿਲਕੁਲ ਲਾਈਵ ਹੋਈਦਾ ਤੁਹਾਡੇ ਵਾਸਤੇ 530 AM ਡਾਇਲ 'ਤੇ ਮੰਡੇ ਟੂ ਫਰਾਈਡੇ ਲਾਈਵ ਬੈਠੀਦਾ ਤੁਹਾਡੇ ਵਾਸਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਤੁਸੀਂ ਸਟੂਡੀਓ ਵਿੱਚ ਕਾਲ ਕਰਨੀ ਹੋਵੇ 416-816-1515 ਸਟੂਡੀਓ ਦਾ ਨੰਬਰ ਹੁੰਦਾ ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਸੰਪਰਕ ਕਰ ਸਕਦੇ ਹੋ ਥੋੜ੍ਹੀ ਠਹਿਰ ਕੇ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਕਾਫੀ ਸਾਰੀਆਂ ਖਬਰਾਂ ਦੀ ਜਾਣਕਾਰੀ ਲੈ ਕੇ ਆਵਾਂਗੇ ਮੌਸਮ ਜਿਹੜਾ ਹੈਗਾ 17 ਡਿਗਰੀ ਤੱਕ ਪਹੁੰਚ ਜਾਵੇਗਾ ਬੁੱਧਵਾਰ ਨੂੰ 19 ਵੀਰਵਾਰ ਨੂੰ 19 ਸ਼ੁੱਕਰਵਾਰ ਨੂੰ 19 ਅਤੇ 20 ਅਤੇ ਸ਼ਨੀਵਾਰ ਨੂੰ 21 ਡਿਗਰੀ ਟੈਂਪਰੇਚਰ ਹਨ ਬੱਦਲ ਅਤੇ ਧੁੱਪ ਰਹੇਗੀ ਤੋ ਕੋਈ ਮੀਂਹ ਪੈਣ ਦੇ ਚਾਂਸਿਸ ਨਹੀਂ ਦੱਸੇ ਕਿ ਜਿਹੜੇ ਥੋੜ੍ਹੇ ਜਿਹੇ ਦਿਨ ਬਾਕੀ ਰਹਿ ਗਏ ਹਨ ਇੰਜੋਏ ਦਮ ਯਾਰ ਮੁੜ ਕੇ ਫਿਰ ਵਿੰਟਰ ਸ਼ੁਰੂ ਹੋ ਜਾਣੀ ਹੈਗੀ ਆ ਪਰ ਵਿੰਟਰਾਈਜ਼ ਆਪਣੇ ਘਰ ਨੂੰ ਆਪਣੇ ਕਾਰਾਂ ਨੂੰ ਕਰਨਾ ਬੜਾ ਜ਼ਰੂਰੀ ਹੁੰਦਾ ਆ ਤੋ ਜਿਹੜੇ ਹੁਣ ਆਹ 3-4 ਦਿਨ ਵਧੀਆ ਹਨ ਨਾ ਠੰਡ ਹੈਗੀ ਆ ਤੋ ਬਾਹਰ ਦਾ ਜਿਹੜਾ ਕੋਈ ਸਮਾਨ ਸਾਂਭਣਾ ਤਾਂ ਸਾਂਭ ਲਿਓ ਜ਼ਰੂਰ ਜਾਗਰਤ ਹੋ ਜਾਈਦਾ ਸਾਨੂੰ ਵੀ ਤੁਸੀਂ ਕਰ ਦਿੰਦੇ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਬੀਬੀ ਕਿਤੇ ਦੀਨ ਹੀ ਅੱਖਰ ਵਰਤਦੇ ਬਾਅਦ 'ਚ ਗੱਲਬਾਤ ਕਰਦਾ ਕੀ ਕੁਛ ਹੋ ਰਿਹਾ ਇੰਡੀਆ ਦੇ ਵਿੱਚ ਸਾਡੇ ਸਿੱਖ ਕੌਮ ਦੇ ਵਿੱਚ ਇਹ ਲੋਕ ਕੀ ਕਰ ਰਹੇ ਹਨ ਬੀਬੀ ਨੂੰ ਕੌਣ ਲੈ ਕੇ ਆਇਆ ਸੀਗਾ ਕੌਣ ਲੈ ਕੇ ਆਇਆ ਸਾ ਬੀਬੀ ਨੂੰ ਉਹਦੀ ਗੱਲਬਾਤ ਕਰਾਂਗੇ ਇਹ ਜ਼ਰੂਰ ਤੋ ਸਾਰੇ ਹੀ ਬਹੁਤ ਸਾਰੇ ਫਸੇ ਹੋਏ ਹਨ ਇਹਨਾਂ ਦਾ ਗਿੱਟੇ ਜਿਹੜੇ ਹੈ ਇਹ ਲੱਤਾਂ ਭਾਰ ਨਹੀਂ ਚੱਲਦੀਆਂ ਗਿੱਟੇ ਗਿੱਲੇ ਹੋਏ ਪਏ ਹਨ ਹੁਣ ਅਤੇ ਅਕਾਲੀਆਂ ਨਾਲ ਕੀ ਹੋਵੇਗਾ ਹੋਣਾ ਕੀ ਹੈਗਾ ਹੋ ਗਿਆ ਸਫਾਈ ਤੁਸੀਂ ਕਰ ਦਿੱਤੀ ਹੈਗੀ ਆ ਅਤੇ ਬਾਕੀ ਸਫਾਈ ਕਿੰਨੀ ਕੁ ਹੋਵੇ ਜਾਣ ਵਾਲਾ ਟਾਈਮ ਹੈ ਦੱਸੇਗਾ ਇਹ ਸੱਚ ਆ ਸੈਡ ਸਟੋਰੀ ਕੀ ਹੋ ਰਿਹਾ ਹੈਗਾ ਇੱਥੇ ਦੀਆਂ ਖਬਰਾਂ ਦੇਖ ਲਵੋ ਸਿੱਖਾਂ ਦੀਆਂ ਇੰਡੀਆ ਦੀਆਂ ਖਬਰਾਂ ਦੇਖ ਲਵੋ ਇਹ ਸਿੱਖ ਉਹ ਨਹੀਂ ਹਨ ਇਹ ਸਿੱਖ ਨਹੀਂ ਹਨ ਮੈਂ ਇਹੀ ਕਹਿ ਸਕਦਾ ਇਹ ਬੰਦੇ ਸਿੱਖ ਹੋ ਹੀ ਨਹੀਂ ਸਕਦੇ ਜੋ ਇੱਦਾਂ ਦੇ ਕੰਮ ਕਰਦੇ ਹਨ ਸੋ ਤੁਹਾਡੇ ਵਾਸਤੇ ਬਾਅਦ ਵਿੱਚ ਮੈਂ ਛੱਡ ਦਿੰਦਾ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਆ ਧੰਨਵਾਦ ਸਪੋਂਸਰ ਵੀਰਾਂ ਭੈਣਾਂ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਚੈਨ ਸਿੰਘ ਬੋਲਾ ਅਤੇ ਉਹਨਾਂ ਦੀ ਟੀਮ ਇੰਡੀਆ ਬਾਜ਼ਾਰ 2 ਲੋਕੇਸ਼ਨਾਂ ਹਨ ਗਰੋਸਰੀ ਦੀ ਸ਼ੋਪ ਇਹ ਕਰਨੀ ਹੋਵੇ ਤੁਸੀਂ ਰੈਕਸਟਲ ਵਿੱਚ ਕਰ ਸਕਦੇ ਹੋ ਚੌੜਾ ਬਾਜ਼ਾਰ ਵੀ ਕਹਿੰਦੇ ਹਨ ਰੈਕਸਟਲ ਵਿੱਚ ਗਰੋਸਰੀ ਸ਼ੋਪਿੰਗ ਕਰ ਸਕਦੇ ਹੋ ਇੰਡੀਆ ਬਾਜ਼ਾਰ ਤੋਂ ਫਰੈਸ਼ ਫਰੂਟਸ ਅਤੇ ਵੈਜੀਟੇਬਲ ਮਿਲਦੇ ਹਨ ਅਤੇ ਬ੍ਰੈਂਪਟਨ ਵਿੱਚ ਇਹ ਦੂਸਰੀ ਲੋਕੇਸ਼ਨਾਂ ਜਿੱਥੇ ਮੀਟ ਦੀਆਂ ਸੇਵਾਵਾਂ ਰੈਸਟੋਰੈਂਟ ਬੈਠ ਕੇ ਭੋਜਨ ਛਕ ਲਵੋ ਡਾਈਨ ਇਨ ਟੇਕ ਆਊਟ ਅਤੇ ਫੂਡ ਫਰੈਸ਼ ਬਣਦਾ ਹੈਗਾ ਕਿ ਟਿਫਨ ਸਰਵਿਸ ਵੀ ਅਵੇਲੇਬਲ ਹੁੰਦੀ ਆ ਇੰਡੀਆ ਬਾਜ਼ਾਰ ਵਾਲਿਆਂ ਕੋਲੋਂ ਚੈਨ ਸਿੰਘ ਬੋਲਾ ਦੀ ਬੜੀ ਮਿਹਨਤ ਕੀਤੀ ਹੋਈ ਇਹ ਜਿਹੜੀ ਬਿਜ਼ਨਸ ਮਿਹਨਤ ਨਾਲ ਬਣਾਈ ਗਈ ਹੈਗੀ ਤੁਸੀਂ ਭਰਮਾ ਹੰਗਾਰਾ ਕੀਤਾ ਧੰਨਵਾਦ ਤੁਹਾਡਾ ਕਰਦੇ ਹਨ ਅਤੇ ਰੈਕਸਟਲ ਵਿੱਚ ਲੋਕੇਸ਼ਨ ਅਤੇ ਬ੍ਰੈਂਪਟਨ ਵਿੱਚ ਕੈਂਡੀ ਰੋਡ 'ਤੇ ਨੌਰਥ ਆਫ ਬਵੇੜ ਸਾਊਥ ਆਫ ਸੈਂਡਲਵੁੱਡ ਔਨ ਕੈਂਡੀ ਰੋਡ ਇੰਡੀਆ ਬਾਜ਼ਾਰ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕੱਲ੍ਹ ਵੀ ਮਿਲੇ ਸੀਗੇ ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਅਮੈਰੀਕਾ ਵਿੱਚ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ 416-882-1200 ਇਹਨਾਂ ਦਾ ਨੰਬਰ ਹੈਗਾ ਸਾਡੇ ਕੋਲ ਰੀਅਲ ਸਟੇਟ ਸਾਡੀ ਫਰਮ ਹੈਗੀ ਆ ਫਰੀਵੇ ਰੀਅਲ ਅਸਟੇਟਸ ਬਹੁਤ ਸਾਰੀਆਂ ਪ੍ਰੋਪਰਟੀ ਕਮਰਸ਼ੀਅਲ ਪ੍ਰੋਪਰਟੀਜ਼ ਅਵੇਲੇਬਲ ਹਨ ਤੁਸੀਂ ਇਹ ਦੇਖਣੀਆਂ ਹੋਣ ਖਰੀਦਣੀਆਂ ਹੋਣ ਮੇਰੇ ਨਾਲ 416-451-2222 ਜਾਂ ਤੁਸੀਂ ਰਾਜ ਮੱਲੀ ਅਤੇ ਐਂਡੀ ਕੂਨਰ ਨਾਲ ਵੀ ਸੰਪਰਕ ਕਰ ਲਿਓ 416-455-4800 ਦੱਬ ਦਿਓ ਫਿਰ 416-451-2222 'ਤੇ ਸੁਨਹਿਰੀ ਮੌਕਾ ਹੈਗਾ ਪ੍ਰੋਪਰਟੀ ਦੇਖਣ ਵਾਸਤੇ ਪ੍ਰੋਪਰਟੀ ਖਰੀਦਣ ਵਾਸਤੇ ਤੋ ਕਦੋਂ ਕਲੋਜ਼ਿੰਗ ਕਰਨੀ ਆ ਕਿਹੜੀ ਪ੍ਰੋਪਰਟੀ ਕਿੰਨੇ ਕੁ ਦੀ ਮਿਲ ਸਕਦੀ ਹੈਗੀ ਆ ਤੁਹਾਨੂੰ ਵਧੀਆ ਗਾਈਡੈਂਸ ਦੇਵਾਂਗੇ ਸਾਡੀ ਟੀਮ ਬਹੁਤ ਵਧੀਆ ਹੈਗੀ ਕੰਮ ਕਰਦੀ ਆ ਰਾਤ ਦਿਨ ਇੱਕ ਟੀਮ ਵਰਕ ਕੀਤਾ ਜਾਂਦਾ ਹੈਗਾ ਤੁਹਾਡੇ ਪੈਸੇ ਬਚਾਏ ਅਤੇ ਕਮਾਏ ਵੀ ਆ ਜਾਂਦੇ ਆ ਤੁਹਾਡੇ ਵਾਸਤੇ 416-455-4800 ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ ਕੈਨੇਡਾ ਦੇ ਵਿੱਚ ਹੀ ਬਣਦਾ ਹੈ ਸ਼ੇਰ ਆਟਾ ਕੈਨੇਡਾ ਦੀ ਕਣਕ ਆ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਸ਼ੇਰ ਆਟਾ ਤੁਸੀਂ ਇਹਨਾਂ ਦਾ ਮਲਟੀਗ੍ਰੇਨ ਆਟਾ ਵੀ ਟਰਾਈ ਕਰਕੇ ਇਹ ਦੇਖਿਓ ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲੈਣੀ ਆ ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਹੋਵੇ ਤਾਂ 1136 ਮੈਸਨ ਬੁਲਵਾਰਡ 'ਤੇ ਪਹੁੰਚ ਸਕਦੇ ਹੋ ਡਰਾਈਵ ਥਰੂ ਓਇਲ ਚੇਂਜ
ਬ੍ਰੇਕ ਰਿਪੇਅਰ ਐਂਡ ਸਰਵਿਸ ਏਸੀ ਰਿਪੇਅਰ ਵੀ ਕਰਕੇ ਦਿੰਦੇ ਹਨ, ਮੇਜਰ ਤੇ ਮਾਈਨਰ ਰਿਪੇਅਰ ਕਰਦੇ ਆ, ਟਾਇਰ ਇੰਜਨ ਐਗਜ਼ੌਸਟ ਦੀ ਸਾਰੀ ਰਿਪੇਅਰ ਕਰਦੇ ਆ, ਤੇ ਇਹਨਾਂ ਕੋਲ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਆ, ਡਾਇਮੰਡ ਟਰੱਕ ਪਾਰਟਸ, ਸ਼ੀਟ ਬੰਪਰ, ਡੀਰ ਗਾਰਡਸ, ਟਰੱਕ ਲਾਈਸ, ਤੁਹਾਨੂੰ ਰੇਡੀਏਟਰਸ ਚਾਹੀਦੇ ਆ, ਸਟੈਕ ਕਿੱਟ ਚਾਹੀਦੀ ਆ, ਸਟੇਨਲੈਸ ਸਟੀਲ ਬੰਪਰ ਚਾਹੀਦੇ ਆ, ਤਾਂ ਬਲਕਾਰ ਜਾਂ ਸੁਰਜੀਤ ਨਾਲ 905-212-9900 ਤੇ ਸੰਪਰਕ ਕਰ ਲਿਓ। ਉੱਧਰੋਂ NDP ਦੇ ਲੀਡਰ, ਅੰਟੇਰੀਓ NDP ਦੇ ਲੀਡਰ ਮਾਰਟਰ ਸਟਾਈਲਸ ਕਹਿ ਰਹੇ ਹਨ, ਕਹਿੰਦੇ ਵੀ ਜਿਹੜੀ ਇਹਨੇ ਡੀਲ ਬਣਾਈ ਸੀ ਸਟੇਪਲ ਦੇ ਨਾਲ, ਇਹਦਾ ਆਰਡਰ ਹੋਣਾ ਚਾਹੀਦਾ। ਇਹ ਆਰਡਰ ਹੁੰਦਾ ਵੈਲਿਊ ਫੋਰ ਮਨੀ ਆਰਡਰ ਹੋਣਾ ਚਾਹੀਦਾ, ਇਹ ਨਹੀਂ ਹੈਗਾ ਚਲੋ ਜੀ ਆਪਾਂ ਆਰਡਰ ਕਰ ਦਿੱਤਾ, ਵੈਲਿਊ ਫੋਰ ਮਨੀ ਆਰਡਰ ਹੋਣਾ ਚਾਹੀਦਾ ਵੀ ਇਹ ਜਿਹੜਾ ਇਹਨਾਂ ਨੇ ਇਹਨਾਂ ਨੂੰ ਦਿੱਤੀ ਸੀਗੀ ਆਹ ਵੀ ਇੱਥੋਂ ਸਮਾਨ ਖਰੀਦੋ, ਵੀ ਕੀ ਆਪਾਂ ਸੱਚੀ ਪੈਸੇ ਬਚਾ ਰਹੇ ਹਾਂ, ਕੋਈ ਬੈਕ ਐਂਡ ਡੀਲ ਤਾਂ ਨਹੀਂ ਕੀਤੀ, ਵੈਲਿਊ ਫੋਰ ਮਨੀ ਆਰਡਰ ਮੰਗ ਕਰ ਰਹੇ ਹਨ। ਇੱਕ ਵੈਲਿਊ ਫੋਰ ਮਨੀ ਆਰਡਰ ਮੰਗਿਆ ਸੀਗਾ ਦੀਪਕਾ ਨੇ ਸ੍ਰੀ ਅੰਮ੍ਰਿਤਸਰ ਸਾਗਰ ਦੇ ਵਿੱਚ, ਪਰ ਬਹੁਤ ਸਾਰੇ ਕਹਿ ਤਾਂ ਲੋੜ ਹੀ ਨਹੀਂ ਹੈਗੀ, ਪੁਲਿਸ ਦਾ ਬਜਟ ਲੋੜ ਹੀ ਨਹੀਂ ਹੈਗੀ ਆਰਡਰ ਕਰਨ ਦੀ, ਕਹਿੰਦੇ ਜੇ ਹੋਰ ਸਾਰੀਆਂ ਚੀਜ਼ਾਂ ਆਰਡਰ ਹੁੰਦੀਆਂ, ਪੁਲਿਸ ਦਾ ਬਜਟ ਕੱਲ੍ਹ ਨਹੀਂ ਆਰਡਰ ਹੋਣਾ ਚਾਹੀਦਾ। ਇਹਦੇ ਪੈਟਿਕ ਬਰਾਊਨ ਤੇ ਹੋਰਾਂ ਨੇ ਵੀ ਨਾ ਕੀਤੀ ਸੀਗੀ, ਕਹਿੰਦੇ ਵੀ ਇਹਨੂੰ ਆਰਡਰ ਕਰਨ ਦੀ ਲੋੜ ਹੀ ਨਹੀਂ ਹੈਗੀ, ਟੈਕਸ ਵੀਰ ਦਾ ਪੈਸਾ ਛੱਡ ਦਿੰਦੇ ਹੈਗੇ, ਕਹਿੰਦੇ ਪਹਿਲਾਂ ਆਰਡਰ ਹੁੰਦਾ ਹੈਗਾ ਆ ਅਤੇ ਹੁਣ ਕੱਲ੍ਹ ਹੀ ਕਰਨਾ। ਉਹ ਵੈਲਿਊ ਫੋਰ ਮਨੀ ਆਰਡਰ ਹੁੰਦਾ ਆ ਉਹ ਬਾਹਰ ਦੀ ਕੰਪਨੀ ਕਰਦੀ ਹੁੰਦੀ ਆ, ਜਾਂ ਸਿਟੀ ਦੇ ਆਏ ਹੋਰ ਬੰਦੇ ਜਿਹੜੇ ਵਿਹਲੇ ਬੈਠੇ ਹੁੰਦੇ ਆ ਅਤੇ ਉਹ ਸਵਾਰ ਕੇ ਆਰਡਰ ਕਰਦੇ, ਦੱਸ ਦਿੰਦੇ ਹਨ ਵੀ ਪੈਸਾ ਕਿੱਥੋਂ ਆਇਆ, ਕਿੱਥੇ ਗਿਆ, ਕਿੱਦਾਂ ਖਰਚ ਹੋ ਰਿਹਾ ਹੈਗਾ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਇਹਨਾਂ ਦਾ ਨੰਬਰ ਹੈਗਾ, ਮੋਰਗੇਜ ਚਾਹੀਦੇ ਫਸਟ ਸੈਕਿੰਡ ਥਰਡ ਮੋਰਗੇਜ, ਜਸ ਭੁੱਲਰ ਸਾਹਿਬ ਦਾ ਨੰਬਰ 416-732-2611 ਨੰਬਰ ਇਹਨਾਂ ਦਾ ਹੈਗਾ, ਤੁਸੀਂ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਨਾਲ ਲਿਬਰਲ ਸਰਕਾਰ ਬੜੀ ਫਾਸਟ ਬਿੱਲ ਪਾਸ ਕਰ ਰਹੀ ਹੈਗੀ ਆ, ਕਹਿੰਦੇ ਫਾਸਟ ਟਰੈਕ ਹੋਵੇ ਅਤੇ ਨਾਲ ਦੀ ਨਾਲ ਜਿਹੜੀ ਰਿਵਿਊ ਹੁੰਦਾ ਆ ਉਹ ਛੇਤੀ ਤੋਂ ਛੇਤੀ ਹੋ ਜਾਵੇ, ਖੰਡ ਪਾਠ ਦੇ ਭੋਗ ਛੱਡ ਦਿਓ ਤਾਂ ਰਿਵਿਊ ਹੋਰ ਛੇਤੀ ਹੋ ਜਾਵੇਗਾ। ਸੱਦਿਆ ਨਾ ਕਰੋ ਯਾਰ, ਕੰਮ ਕਰ ਲੈਂਦੋ ਇਹਨਾਂ ਨੂੰ। BK ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰ ਲਿਓ, ਟੈਕਸ ਭਰਵਾਉਣਾ ਹੋਵੇ, ਕਾਰਪੋਰੇਟ ਟੈਕਸ, ਪਰਸਨਲ ਟੈਕਸ, 905-451-1414, 905-451-1414। ਜਸਪਾਲ ਗੋਨੀਆ ਸਾਹਿਬ ਦਾ ਨੰਬਰ 416-674-7050, ਰੈਕਸਟੇਲ ਫਾਈਨੈਂਸਿੰਗ ਤੋਂ। ਅਤੇ ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਕਰਵਾਉਣਾ ਹੋਵੇ ਤਾਂ ਸਟਾਰ ਲੇਨ ਪੇਂਟਿੰਗ, 416-230-4000 ਇਹਨਾਂ ਦਾ ਨੰਬਰ ਹੈਗਾ, 416-230-4000 'ਤੇ ਸੰਪਰਕ ਕਰ ਸਕਦੇ। ਬਹੁਤ ਸਾਰੀਆਂ ਮੇਰੇ ਕੋਲ ਖਬਰਾਂ ਹਨ, ਖਬਰਾਂ ਦੀ ਜਾਣਕਾਰੀ ਤੁਹਾਡੇ ਪਾਸੇ ਲੈ ਕੇ ਆਵਾਂਗੇ। ਗੁਰਮੁਖ ਸਬਾਰੀਆ ਸਾਹਿਬ ਵੀ ਸਾਡੇ ਨਾਲ ਸੰਪਰਕ ਕਰਨਗੇ, ਸੋ ਤੁਸੀਂ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਥੋੜ੍ਹਾ ਜਿਹਾ ਠਹਿਰ ਕੇ ਪਾ ਦਿਓ, 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਹੈ, 416-837-1515 ਸਟੂਡੀਓ ਦਾ ਨੰਬਰ ਹੁੰਦਾ ਹੈ। ਆਜ਼ਾਦ ਗੋਇਟ ਇਹ ਵੀ ਆਵਾਜ਼ ਉਠਾਉਂਦੇ ਹਨ ਅਤੇ ਸਿਟੀ ਕੌਂਸਲਰ ਦੀ ਸੀਟ ਪਾਸੇ ਖੜ੍ਹੇ ਹਨ, ਵਾਰਡ 9 ਅਤੇ 10 ਦੇ ਵਿੱਚ। ਸੋ ਗੱਲਬਾਤ ਹੋਈ ਸੀ ਆਜ਼ਾਦ ਗੋਇਟ ਸਾਹਿਬ ਨਾਲ, ਇਹ ਆਵਾਜ਼ ਉਠਾਉਂਦੇ ਹਨ, ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਆ, ਅਤੇ ਕਹਿੰਦੇ ਜੇ ਪਹਿਲੇ ਵਾਲੇ ਨਹੀਂ ਕੰਮ ਕੀਤਾ ਤਾਂ ਤੋੜ ਦੇਵੋ ਤਾਂ ਨਵੇਂ ਲੈ ਕੇ ਆ ਜਾਵੋ, ਇਹ ਤੁਹਾਡੇ 'ਤੇ ਛੱਡਦੇ ਹੈਗੇ ਆ। ਲਓ ਜੀ, ਪਿਛਲੇ 2 ਸਾਲਾਂ ਦੌਰਾਨ GTA ਦੇ ਵਿੱਚ, ਯਾਨੀ ਕਿ GTA ਏਰੀਆ ਦੇ ਵਿੱਚ 2 ਸਾਲਾਂ ਵਿੱਚ 1000 ਤੋਂ ਵੱਧ ਕਾਰ ਜੈਕਿੰਗ ਹੋਈ ਸੀਗੀ, 1000 ਤੋਂ ਵੱਧ ਸਿਰਫ ਕਾਰ ਜੈਕਿੰਗ, ਗੱਡੀ ਖੋਹ ਕੇ ਤੁਹਾਡੇ ਕੋਲ ਲੈ ਕੇ ਜਾਣਾ, ਇਹ ਮੋਸਟਲੀ ਕਹਿੰਦੇ ਸ਼ੋਪਿੰਗ ਮਾਲਸ ਜਾਂ ਰੈਸਟੋਰੈਂਟ ਦੇ ਬਾਹਰ ਹੁੰਦੀਆਂ ਹਨ। ਅਤੇ ਸਰਕਾਰੀ ਅੰਕੜਿਆਂ ਮੁਤਾਬਕ ਲਗਭਗ ਜਿਹੜਾ ਇੰਡੀਆ ਦਾ, ਪੰਜਾਬ ਦਾ ਜਿਹੜਾ ਹੈਗਾ, ਇੰਡੀਆ ਦਾ ਕਹਿ ਲਵੋ, ਸਰਕਾਰੀ ਅੰਕੜਿਆਂ ਮੁਤਾਬਕ ਲਗਭਗ 40% ਕੋਲ ਫਾਇਰਡ ਪਾਵਰ ਪਲਾਂਟ ਹਨ ਉਹ ਖਾਲੀ ਹੋ ਰਹੇ ਹਨ, ਕ੍ਰਿਟੀਕਲ ਕੰਡੀਸ਼ਨ ਵਿੱਚ ਹਨ ਕਿਉਂਕਿ ਇਹਨਾਂ ਕੋਲ ਕੋਲਾ ਹੈ ਨਹੀਂ। ਅਮਰਜੀਤ ਚਾਵਲਾ, ਮੈਂ ਸਿੰਘ ਨਹੀਂ ਲਾਉਣਾ ਹੁਣ, ਸ਼੍ਰੋਮਣੀ ਅਕਾਲੀ ਦਲ ਦਲ ਕੀ ਕਹੀਏ ਇਹਨਾਂ ਬਾਰੇ, ਸੋ ਬਹੁਤ ਕੁਝ ਸੁਣਨ ਨੂੰ ਮਿਲ ਆ ਰਿਹਾ ਹੈਗਾ। ਮੈਂ ਬਹੁਤ ਘੱਟ ਇੰਡੀਆ ਦੀਆਂ ਖਬਰਾਂ ਕਰਦਾ, ਮੈਂ ਸਾਡੇ ਨਾਲ ਜੁੜੀ ਹੋਈ ਹੈਗੀ ਆ। ਸੋ ਆਪਣੇ ਆਪ ਨੂੰ ਸੋ ਕਾਲਡ ਜਥੇਦਾਰ ਸਿੱਖ, ਮੈਂ ਤਾਂ ਕਦੇ ਨਹੀਂ ਇਹਨਾਂ ਨੂੰ ਮੰਨਿਆ, ਹਜੇ ਵੀ ਨਹੀਂ ਮੰਨਦਾ ਅਤੇ ਨਾ ਮੰਨਾਂਗੇ, ਆਪਾਂ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਦੇ ਦੇਵੇ। ਇਹ ਲੋਕ ਹਿੱਲੇ ਹੋਏ ਹਨ, ਬੀਬੀ ਨੂੰ ਕਿਹਨ ਲੈ ਕੇ ਆਉਂਦਾ, ਕੀ ਕੁਝ ਕੀਤਾ, ਕਿੱਥੇ ਕਿੱਥੇ ਲੈ ਕੇ ਗਏ, ਕਿੱਥੇ ਕਿੱਥੇ, ਅਤੇ ਕੌਣ ਕੌਣ ਅਨੁਭਵ ਸੀਗਾ, ਹੌਲੀ ਹੌਲੀ ਸਾਰੇ ਬਾਹਰ ਆ ਜਾਣਗੇ। ਕੱਖ ਨਹੀਂ ਹੋਣਾ, ਦੱਸ ਤਾਂ ਕੱਖ ਨਹੀਂ ਹੋਣਾ, ਗੱਲਾਂ ਹੋ ਜਾਣੀਆਂ ਹੈਗੀਆਂ, ਪਰ ਇਹਨਾਂ ਨੇ ਵੰਡੀ ਜਾਓ ਪੈਸਾ, ਦੇ ਜਾਓ ਇਹਨਾਂ ਨੂੰ ਪੈਸਾ, ਪਰ ਸਾਨੂੰ ਰੋਕ ਲੈਂਦੇ ਹਨ ਵੀ ਤੁਸੀਂ ਜੀ ਆਪਣੇ ਫਾਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਨਹੀਂ ਜਾ ਸਕਦੇ, ਸਭ ਤੋਂ ਵੱਧ ਭਾਵੇਂ ਰਿਸਪੈਕਟ ਦਿੱਤੀ ਜਾਵੇ। ਅਤੇ ਇਹ ਲੋਕ ਕੀ ਕਰ ਰਹੇ ਹਨ,
ਉਹ ਤੁਹਾਡੇ ਸਾਹਮਣੇ ਹੈਗਾ, ਗੱਲਾਂ ਬਾਤਾਂ ਥੋੜ੍ਹੇ ਠਹਿਰ ਕੇ ਕਰਾਂਗੇ। ਦੁੱਖ ਲਾ ਜਿੱਦਾਂ ਦੀ ਖਬਰ ਬਾਹਰ ਆਉਂਦੀ ਆ, ਮਾਰਕੀਟ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੀ ਔਰਤ ਨੂੰ 4 ਸਾਲ 10 ਮਹੀਨੇ ਦੀ ਸਜ਼ਾ ਹੋਈ ਆ। ਮਾਰਕੀਟ ਵਿੱਚ ਹੋਏ ਇੱਕ ਭਿਆਨਕ ਹਾਦਸੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੀ 43 ਸਾਲਾ ਕੈਰਲਨ ਨੀਲਸਨ ਨੂੰ 4 ਸਾਲ ਅਤੇ 10 ਮਹੀਨੇ ਦੀ ਸਜ਼ਾ ਸੁਣਾਈ ਗਈ ਆ। ਦੈਟਸ ਇਟ, 4 ਸਾਲ ਅਤੇ 10 ਮਹੀਨੇ ਦੀ ਕਿਸੇ ਜਾਨ ਲੈ ਲਈ। ਇਹ ਹਾਦਸਾ ਨਵੰਬਰ 2024 ਦੇ ਵਿੱਚ ਹਾਈਵੇ 7 ਦੇ ਉੱਤੇ ਹੋਇਆ ਸੀਗਾ। ਅਦਾਲਤ ਵਿੱਚ ਦੱਸਿਆ ਗਿਆ ਸੀਗਾ ਨੀਲਸਨ ਨੇ ਖੂਨ ਵਿੱਚ ਅਲਕੋਹਲ ਦੀ ਜਿਹੜੀ ਲੈਵਲ ਹੁੰਦਾ ਨਾ, ਉਹ 3 ਗੁਣਾ ਤੋਂ ਵੀ ਵੱਧ ਸੀਗਾ। 60 ਕਿਲੋਮੀਟਰ ਦੀ ਪ੍ਰਤੀ ਘੰਟਾ ਸਪੀਡ ਦੇ ਵਿੱਚ ਉਹ ਆਪਣੇ SUV ਨੂੰ 123 ਕਿਲੋਮੀਟਰ ਦੀ ਸਪੀਡ ਵਿੱਚ ਚਲਾ ਰਹੀ ਸੀਗੀ। ਅਤੇ ਗੱਡੀ ਨੇ ਲਾਈਨ ਪਾਰਕ ਵਾਲੇ ਸਾਹਮਣੇ ਆ ਰਹੇ ਟੋਯੋਟਾ ਮੈਟ੍ਰਿਕਸ ਨਾਲ ਟਕਰਾ ਗਈ ਅਤੇ 68 ਸਾਲਾ ਲੋਇਡ ਸਜ਼ੈਟੋ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਦੀ ਕਾਫੀ ਸੱਟਾਂ ਲੱਗੀਆਂ ਸੀਗੀਆਂ। ਐਂਬੂਲੈਂਸ ਉਹਨਾਂ ਨੂੰ ਲੈ ਕੇ ਗਈ ਏਅਰ ਐਂਬੂਲੈਂਸ, ਪੁਲਿਸ ਨੇ ਦੱਸਿਆ ਗਿਆ। ਅਤੇ ਜਿਹੜੀ ਨੀਲਸ ਸੀ ਜਿਹਨੇ ਸ਼ਰਾਬ ਪੀ ਕੇ ਗੱਡੀ ਚਲਾਈ ਸੀ, ਹੋਸ਼ ਵਿੱਚ ਮਿਲੀ ਸੀ ਆਪਣੀ ਗੱਡੀ ਦੇ ਵਿੱਚ, ਅਤੇ ਉਹਦੀ ਕਹਿੰਦੀ ਜਿਹੜੀ ਬੋਲ ਸੀਗੇ ਬੋਲੀ ਬੋਲਦੀ ਸੀ ਉਹ ਵੀ ਤਤਲਾ ਰਹੀ ਸੀ ਅਤੇ ਉਸਦੇ ਸਾਹ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀ। ਪੁਲਿਸ ਨੇ ਦੱਸਿਆ ਵੀ ਛੋਟੀ ਜਿਹੀ ਸ਼ਰਾਬ ਦੀ ਬੋਤਲ ਵੀ ਮਿਲੀ ਸੀ ਅਤੇ ਕਾਫੀ ਸਾਰੀ ਪੀਤੀ ਹੋਈ ਇੱਕ ਵੋਡਕਾ ਦੀ ਬੋਤਲ ਵੀ ਮਿਲੀ ਸੀਗੀ। ਸੋ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਨੀਲਸਨ ਉੱਤੇ 8 ਸਾਲ ਅਤੇ 3 ਮਹੀਨੇ ਲਈ ਗੱਡੀ ਚਲਾਉਣ ਦੀ ਪਾਬੰਦੀ ਵੀ ਰਹੇਗੀ। ਪਰ ਸਜ਼ਾ ਬਹੁਤ ਘੱਟ ਸੁਣਾਈ ਗਈ ਹੈ, ਕਿਸੇ ਦੀ ਮੌਤ ਲੈ ਲੈਣੀ 4 ਸਾਲ ਦੈਟਸ ਨਥਿੰਗ, ਜਿਹੜਾ ਚਲ ਗਿਆ ਉਹ ਵਾਪਸ ਨਹੀਂ ਆਵੇਗਾ। ਪਰ ਦੈਟਸ ਅ ਡਿਸੀਜਨ। ਅਤੇ ਸਕਾਰਬਰੋ ਹਸਪਤਾਲ ਦੀ ਪਾਰਕਿੰਗ ਵਿੱਚ ਗੋਲੀਬਾਰੀ ਹੋਈ, 70 ਸਾਲਾਂ ਦੀ ਉਮਰ ਦੇ ਪਤੀ ਅਤੇ ਪਤਨੀ ਦੀ ਮੌਤ ਹੋ ਗਈ। ਸੋ ਟੋਰਾਂਟੋ ਦੇ ਸਕਾਰਬਰੋ ਇਲਾਕੇ ਵਿੱਚ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਆਦਮੀ ਅਤੇ ਇੱਕ ਔਰਤ ਦੀ ਮੌਤ ਹੋ ਗਈ ਸੀ। ਜਦੋਂ ਪੁਲਿਸ ਪਹੁੰਚੀ 70 ਸਾਲਾਂ ਦੇ ਕਰੀਬ ਸੀ ਜਿਹੜੇ ਮਰੇ ਹੋਏ ਸਨ ਅਤੇ ਉਹਨਾਂ ਦੀ ਪਤਨੀ ਵੀ ਸੀਗੀ। ਸੋ ਘਟਨਾ ਸੋਮਵਾਰ ਨੂੰ ਦੁਪਹਿਰੇ 1:30 ਵਜੇ ਵਾਪਰੀ ਸੀਗੀ ਪ੍ਰੋਵਿਡੈਂਸ ਹੈਲਥ ਕੇਅਰ ਦੀ ਪਾਰਕਿੰਗ ਦੇ ਵਿੱਚ। ਹਸਪਤਾਲ ਵਾਰਡਨ ਐਵਨਿਊ ਸੀ ਨਿਕਲੇ ਐਵਨਿਊ ਦੇ ਨੇੜੇ ਸਥਿਤ ਹੈਗਾ ਆ। ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਕਹਿੰਦੇ ਗੋਲੀਆਂ ਲੱਗਣ ਕਾਰਨ ਦੋਨੇ ਕਾਫੀ ਜ਼ਖਮੀ ਸਨ ਅਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ। ਸੋ ਦੋਵਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਡੈੱਡ ਐਲਾਨ ਦਿੱਤਾ ਗਿਆ ਸੀਗਾ। ਸੋ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਫਾਇਰਮ ਬੰਦੂਕ ਵੀ ਮਿਲੀ ਸੀਗੀ। ਟੋਰਾਂਟੋ ਪੁਲਿਸ ਦਾ ਕਹਿਣਾ ਹੈਗਾ ਕਿ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ, ਪਰ ਇਸ ਸਮੇਂ ਪੁਲਿਸ ਹੋਰ ਕਿਸੇ ਹੋਰ ਸਸਪੈਕਟ ਦੀ ਭਾਲ ਵੀ ਨਹੀਂ ਕਰ ਰਹੀ ਹੈਗੀ ਆ। ਸੋ ਇਹ ਹੈਗੀ ਆ ਸਕਾਰ ਖਬਰ ਇੱਕ ਹੋਰ। ਅਤੇ ਜਿਹੜੀਆਂ ਵੇਲਸ ਮੂਵ ਕੀਤੀਆਂ ਗਈਆਂ ਸੀ ਨਾ ਮਰੀਨਲੈਂਡ ਤੋਂ, 10 ਕੀਤੀਆਂ ਗਈਆਂ ਸੀ, 10 ਵਿੱਚੋਂ 4 ਦੀ ਮੌਤ ਹੋ ਗਈ ਆ। ਅੱਛਾ, ਸੈਡ ਸਟੋਰੀ। ਬਹੁਤ ਸਾਰੀਆਂ ਮੈਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਸਪੋਂਸਰ ਵੀਰਾਂ ਭੈਣਾਂ ਧੰਨਵਾਦ ਜਿਹੜੇ ਪ੍ਰੋਗਰਾਮ ਸਪੋਂਸਰ ਕਰਦੇ ਹਨ, ਅਤੇ ਮੋਨਾ ਮਹਿੰਗੀ ਦਾ ਧੰਨਵਾਦ। ਨਾਲ ਦੀ ਨਾਲ ਢਿੱਲੋ ਵੀਡੀਓ 'ਤੇ ਪਹੁੰਚਣ ਦਾ ਮੌਕਾ ਮਿਲਿਆ। 46ਵੀਂ ਐਨੀਵਰਸਰੀ ਮਨਾ ਰਹੇ ਢਿੱਲੋ ਵੀਡੀਓ ਵਾਲੇ, 46 ਈਅਰਸ ਹੋ ਗਏ ਇਸ ਬਿਜ਼ਨਸ ਵਿੱਚ। ਬਲਵਿੰਦਰ ਸਿੰਘ ਇਹਨਾਂ ਨੇ ਫਾਦਰ ਸਾਹਿਬ ਨੇ ਬਿਜ਼ਨਸ ਸ਼ੁਰੂ ਕੀਤੀ ਸੀਗੀ ਅਤੇ ਮੁੜ ਕੇ ਫਿਰ ਸੈਮੀ ਢਿੱਲੋ ਪਰਿਵਾਰ ਨੇ ਬਿਜ਼ਨਸ ਟੇਕ ਓਵਰ ਕੀਤਾ। 46ਵੀਂ ਐਨੀਵਰਸਰੀ ਮਨਾਈ ਗਈ ਆ, ਵਧਾਈ ਦੇ ਪਾਤਰ ਹਨ ਕਿਉਂਕਿ ਐਂਟਰਟੇਨਮੈਂਟ ਦੇ ਵਿੱਚ ਅਤੇ ਸਾਨੂੰ ਬਹੁਤ ਕੁਝ ਦਿੱਤਾ। ਸ਼ੋਅ ਵੀ ਲੈ ਕੇ ਆਏ ਇਹਨਾਂ ਨੇ, ਟੀਵੀ ਸ਼ੋਅ ਵੀ ਚੱਲਦੇ ਸੀਗੇ ਨਾਲ ਦੀ ਨਾਲ। ਗੁਰਬਾਣੀ ਰੇਡੀਓ ਜਿਹੜਾ ਹੈਗਾ ਬਜ਼ੁਰਗਾਂ ਨੂੰ ਮਿਲਿਆ, ਸਾਰਿਆਂ ਨੂੰ ਮਿਲਿਆ, ਤੁਸੀਂ ਵੀ ਖਰੀਦ ਸਕਦੇ ਹੋ ਅਤੇ ਇਹ ਗੁਰਬਾਣੀ ਰੇਡੀਓ ਵਿੱਚ ਬਾਣੀ ਸੁਣ ਸਕਦੇ ਹੋ, ਸ਼ਬਦ ਗੁਰਬਾਣੀ ਸੁਣ ਸਕਦੇ ਹੋ। ਸੋ ਢਿੱਲੋ ਵੀਡੀਓ ਨੂੰ ਲੱਖ ਲੱਖ ਵਧਾਈ ਹੋਵੇ ਇਸ 46ਵੀਂ ਐਨੀਵਰਸਰੀ। ਕਿਆ ਬਾਤ ਹੈ। ਅਤੇ ਸਪੋਂਸਰ ਕੀਤਾ ਗਿਆ ਅਨਾਜ ਮਾਰਟ ਵੱਲੋਂ, ਇੰਡੀਅਨ ਅਤੇ ਸਾਊਥ ਏਸ਼ੀਅਨ ਗਰੋਸਰੀ ਸਟੋਰ ਹੈਗਾ, ਖੁੱਲ੍ਹ ਗਿਆ। ਮੋਟਰਸਾਈਕਲ ਦਾ ਇਨਾਮ ਕੱਢਿਆ, 1-2 ਕੁ ਮੋਟਰਸਾਈਕਲ ਕਬੱਡੀ ਵਾਲੇ ਵੀ ਕੱਢੇ ਸੀਗੇ। ਬਸ ਮੈਂ ਇੱਥੇ ਗੱਲ ਛੱਡ ਦਿੰਦਾ। ਅਤੇ ਅਨਾਜ ਮਾਰਟ ਵਾਲੇ ਮੋਟਰਸਾਈਕਲ ਕੱਢਿਆ ਅਤੇ ਬਾਪ ਅਤੇ ਬੇਟਾ ਉਸ ਮੋਟਰਸਾਈਕਲ ਨੂੰ ਲੈ ਕੇ ਗਏ। ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੋ ਅਨਾਜ ਮਾਰਟ ਦੇ 6141 ਮੇਫਲ ਰੋਡ 'ਤੇ, ਯੂਨਿਟ ਨੰਬਰ 42 ਦੇ ਵਿੱਚ, 6813-99 ਦਾ ਲੱਗਿਆ ਹੋਇਆ ਹੈਗਾ ਇਹ ਸੇਲ ਦੇ ਉੱਪਰ। ਲਓ ਜੀ, ਛੋੜੀਏ ਬ੍ਰੇਕ, ਲੈਂਦੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਗੁਰਮੁਖ ਸਿੰਘ ਬਾਰੇ ਸਭ ਨਾਲ ਗੱਲਾਂ ਬਾਤਾਂ ਕਰਾਂਗੇ, ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ, ਤੁਹਾਡੇ ਕਾਲਾਂ ਦੀ ਉਡੀਕ ਵੀ ਰਹੇਗੀ 416-837-15-15 ਦੀ।

0: फैक्ट्री जिथे पाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
7: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डरली साडी फैक्ट्री विजिट करो।
8: टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस। यू कैन काउंट ऑन अस, वी आर प्रोवाइडिंग एंड टू एंड असिस्टेंस। 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
9: ਪ੍ਰੋਗਰਾਮ ਦੇ ਵਿੱਚ GN ਟੈਕਸ ਮੈਸੇਜ ਕਰਨ ਦਾ ਬਹੁਤ ਬਹੁਤ ਧੰਨਵਾਦ। ਜਦੋਂ ਰਿਕਾਰਡਡ ਐਡਾਂ ਲੱਗ ਜਾਂਦੀਆਂ, ਮੈਨੂੰ ਮੌਕਾ ਮਿਲ ਜਾਂਦਾ ਆਪਣੇ ਸੈੱਲਫੋਨ ਵੱਲ ਦੇਖਣ ਦਾ। ਹੁਣ ਕਮਾਂਡ ਵੀ ਸਾਡੇ ਹੱਥ ਆ ਗਈ ਹੈਗੀ। ਕਈ ਵਾਰੀ ਨਾ ਰਾਤੇ ਨੂੰ ਵੇਟ ਕਰੀ ਸਾ, ਉੱਧਰੋਂ ਡਿਸਕਨੈਕਟ ਕਰਾਂਗੇ ਆਪਾਂ, ਕਨੈਕਟ ਕਰੀਏ ਸਵੇਰ ਨੂੰ ਤੁਹਾਡੇ ਪਾਸੇ ਲਾਈਵ ਹੋ ਜਾਵਾਂਗੇ। ਤੋ ਕੱਲ੍ਹ ਉੱਧਰੋਂ ਡਿਸਕਨੈਕਟ ਨਹੀਂ ਹੋਇਆ ਸੀਗਾ ਅਤੇ ਹੁਣ ਕਮੈਂਡ ਸਾਡੇ ਹੱਥ ਆ ਗਈ, ਆਪਾਂ ਹੀ ਡਿਸਕਨੈਕਟ ਕਰਾਂਗੇ, ਆਪਾਂ ਹੀ ਕਨੈਕਟ ਕਰਾਂਗੇ। ਹੁਣ ਇਹ ਮੁਸ਼ਕਿਲ ਇੱਕ ਹੋਰ ਦੂਰ ਹੋ ਗਈ ਹੈਗੀ ਆ। ਤੁਸੀਂ ਸਾਡਾ ਸਾਥ ਦਿੰਦੇ ਹੋ, ਬਿਲਕੁਲ ਲਾਈਵ ਤੁਹਾਡੇ ਵਾਸਤੇ ਬੈਠੇ ਹਾਂ। ਗੁਰਦੀਪ ਸਿੰਘ ਸੈਣੀ ਸਾਹਿਬ ਦਾ ਮੈਸੇਜ ਆਇਆ, ਰੀਅਲ ਸਟੇਟ ਵਿੱਚ ਮਾਹਰ ਹਨ, ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਤੁਸੀਂ ਗੁਰਦੀਪ ਸਿੰਘ ਨਾਲ ਵੀ ਸੰਪਰਕ ਕਰ ਸਕਦੇ ਹੋ, ਜਿੱਥੇ ਆਈ ਮੇਲੇ ਦੀ ਟੀਮ ਦੇ ਮੈਂਬਰ ਹਨ। ਕਾਫੀ ਸਾਰਾ ਪੈਸਾ ਧੇਲਾ ਇਕੱਠਾ ਕਰਕੇ ਮੇਲਾ ਕਰਵਾਈਦਾ ਸੀਗਾ ਤੁਹਾਡੇ ਵਾਸਤੇ, ਫੇਰ ਲੈ ਕੇ ਆਵਾਂਗੇ। ਤੁਹਾਡਾ ਆਪਣਾ ਹੀ ਇਹ ਮੇਲਾ ਹੁੰਦਾ, ਰੌਣਕਾਂ ਲਾ ਦਿੰਦੇ ਹੋ ਸਾਰੇ ਹੀ, ਤੁਸੀਂ ਉੱਥੇ ਪਹੁੰਚ ਕੇ ਨਾਗਰਾ ਫਲ ਦੇ ਆਈ ਮੇਲੇ ਦੇ ਫਿਊਚਰ ਵਿੱਚ ਲੈ ਕੇ ਆਵਾਂਗੇ। ਤੁਸੀਂ ਸਾਡੀ ਟੀਮ ਦੇ ਮੈਂਬਰ, ਮੇਰੇ ਤਾਂ ਸਾਰੇ ਹੀ ਮੈਂਬਰ ਹੋ, ਮੈਂਬਰ ਬਣਨਾ ਚਾਹੀਦਾ, ਕੋਈ ਫੀਸ ਨਹੀਂ ਹੈਗੀ। ਆਵੋ ਰਲ ਮਿਲ ਕੇ ਖੁਸ਼ ਰਹੀਏ ਅਤੇ ਦੁਨੀਆ ਨੂੰ ਖੁਸ਼ ਕਰੀਏ। ਤੁਹਾਡਾ ਆਪਣਾ ਹੀ ਪ੍ਰੋਗਰਾਮ ਹੁੰਦਾ, ਥੋੜ੍ਹਾ ਜਿਹੜੀ ਆ ਸਪੋਂਸਰਸ਼ਿਪ ਡਾਵਾਡੋਲ 'ਤੇ ਹੈਗੀ ਹੈ, ਕਿਉਂਕਿ ਬੜੇ ਔਖੇ ਤਰੀਕੇ ਨਾਲ ਬਿਜ਼ਨਸ ਚਲਾਈ ਜਾ ਰਹੇ ਹਨ ਅਤੇ ਇਹ ਹੋਲਡ 'ਤੇ ਪਾ ਦਿੱਤਾ ਗਾ। ਮੇਲਾ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਵਾਂਗੇ। ਲਓ ਜੀ, ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਲਾਈਨ ਜੁੜੀ ਹੋਈ ਹੈਗੀ ਆ, ਖਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਆ। ਬੀਬੀ ਨੂੰ ਕੌਣ ਲੈ ਕੇ ਆਇਆ? ਥੋੜ੍ਹੇ ਠਹਿਰ ਕੇ ਗੱਲਾਂ ਕਰਦੇ ਆ। ਛੱਡ ਦੇਵੋ ਬੀਬੀ ਦੀ ਜਾਨ, ਜਿਹਨਾਂ ਨੇ ਜਾਨ ਲੈ ਲਈ ਸੀ, ਲੈਣੀ ਸੀ ਉਹ ਤਾਂ ਲਈ ਬੈਠੇ ਹਨ, ਅਤੇ ਤੁਸੀਂ ਹੁਣ ਨਜ਼ਾਰੇ ਲੈ ਰਹੇ ਹੋ। ਕੌਣ ਕੌਣ? ਵਾਈਟਮਨ ਦੀਆਂ ਪਿੱਲ ਲੈਂਦਾ ਸੀਗਾ, ਦੱਸ ਦੇਵਾਂਗੇ ਥੋੜ੍ਹੀ ਆ ਠਹਿਰ ਕੇ। ਅਤੇ ਗੁਰਮੁਖ ਸਿੰਘ ਬਾਰੇ ਸਾਹਿਬ, ਸਤਿ ਸ਼੍ਰੀ ਅਕਾਲ ਜੀ। GN ਟੋਨਿਕ ਵਾਟਰ, ਇੱਕ ਨਾ ਬਹੁਤ ਤਰ੍ਹਾਂ ਦੇ ਪਾਣੀ ਮਿਲਦੇ ਹਨ, ਕਿਸੇ ਵਿੱਚ ਆਹ ਘੱਟ ਹੈ, ਕਿਸੇ ਪਾਣੀ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਹੋ ਗਏ ਹਨ, ਪਰ ਪੈਸਾ ਹੈਗਾ, ਲੋਕ 10-10 ਡਾਲਰ ਦੀ ਬੋਤਲ ਵੀ ਖਰੀਦਦੇ ਹਨ ਪਾਣੀ ਦੀ, ਅਤੇ ਸਾਨੂੰ ਤਾਂ ਟੂਟੀ ਵਾਲਾ ਪਾਣੀ ਵਧੀਆ ਲੱਗਦਾ, ਨਲਕੇ ਵਾਲਾ ਪਾਣੀ ਵਧੀਆ ਲੱਗਦਾ। ਬਾਰੇ ਸਾਹਿਬ, ਸਤਿ ਸ਼੍ਰੀ ਅਕਾਲ ਅਤੇ GN ਪ੍ਰੋਗਰਾਮ ਦੇ ਵਿੱਚ।
10: ਅਮਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵੇਰ ਦੀ ਆਪਾਂ ਸ਼ੁਰੂਆਤ ਕਰਦੇ ਹੈਗੇ ਅਹਿਮ ਖਬਰਾਂ ਦੇ ਨਾਲ। ਤੁਸੀਂ ਬਹੁਤ ਸਾਰੀਆਂ ਕੁਝ ਹਾਈਲਾਈਟ ਜਾਰੀ ਕੀਤੇ ਆ, ਤੇ ਕੁਛ ਨਾ ਕੁਛ ਆਪਾਂ ਇਹ ਗੱਲਾਂ ਸਾਂਝੀਆਂ ਕਰਾਂਗੇ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਇੱਕ ਮੁੱਦੇ ਦੇ ਉੱਪਰ ਕਿਵੇਂ ਗਰਮਾਈ ਹੋਈ ਆ, ਉਹਦੇ ਵਿੱਚ ਸਾਰੇ ਹੀ ਕਿਵੇਂ ਇੱਕ ਜ਼ਿੰਮੇਵਾਰ ਹੈਗੇ ਆ, ਸਾਰੀਆਂ ਧਿਰਾਂ ਜਿਵੇਂ ਕਹਿ ਦਿੰਦੇ ਕਿ ਸਮਾਜ ਸਾਰੇ ਨੰਗੇ ਹੈਗੇ ਆ, ਕਿ ਜਿਹੜਾ ਮਾਮਲਾ ਤੁਸੀਂ ਡਿਸਕਸ ਕੀਤਾ ਹੈ, ਸ਼੍ਰੋਮਣੀ ਕਮੇਟੀ ਦੇ ਵੱਡੇ ਜਿਹੜੇ ਇਲਜ਼ਾਮ ਲੱਗੇ ਆ ਉਹਨਾਂ ਦੇ, ਅਮਰਜੀਤ ਚਾਵਲਾ ਉਹਨਾਂ ਦੇ ਜਿਹੜੇ ਸੰਬੰਧ ਵਿੱਚ ਹੁਣ ਕੀ ਪ੍ਰੋਗਰੈਸ ਹੋਈਆਂ ਨੇ। ਇੱਥੇ ਕੈਨੇਡਾ ਦੇ ਵਿੱਚ ਹੁਣ ਪਾਰਲੀਮੈਂਟ ਦੀ ਸ਼ੁਰੂਆਤ ਹੋਈ ਸੀ ਕੱਲ੍ਹ, ਤੇ ਕੁਛ ਅਹਿਮ ਬਿੱਲ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੇ ਸੰਬੋਧਨ ਕੀਤਾ ਪਾਰਲੀਮੈਂਟ ਨੂੰ, ਉਹਨਾਂ ਨੇ ਕੋਈ ਸੰਕੇਤ ਕੀ ਦਿੱਤੇ ਹੈਗੇ ਆ, ਇਹਦੀ ਗੱਲਬਾਤ ਆਪਾਂ ਕਰਾਂਗੇ ਕਿ ਲੇਬਰ ਕੋਡ ਚੇਂਜਸ ਕੀ ਕੀਤੇ ਜਾ ਰਹੇ ਆ। ਇੰਟਾਰੀਓ ਦੇ ਏਜੀ ਜਿਹੜੇ ਹੈਗੇ ਆ ਡਾਕਟਰ ਐਡੀਟਰ ਜਨਰਲ, ਉਹਨਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਡਰਾਈਵਿੰਗ ਲਾਇਸੈਂਸ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਉੱਪਰ ਓਨਟਾਰੀਓ ਗਵਰਨਮੈਂਟ ਹੁਣ ਕੁਝ ਕਰਨ ਜਾ ਰਹੀ ਹੈ, ਦਾਅਵੇ ਕੀ ਕੀਤੇ ਜਾ ਰਹੇ ਆ, ਇਹਦੀ ਗੱਲਬਾਤ ਹੈ। ਤੇ ਗੁਆਂਢ ਮੁਲਕ ਦੇ ਵਿੱਚ ਡੋਨਾਲਡ ਟਰੰਪ ਅਮੈਰੀਕਨ ਜਿਹੜੇ ਆਪਣਾ ਟਰੰਪ ਟੀਵੀ ਜਿਹੜਾ ਸ਼ੁਰੂਆਤ ਕਰ ਰਹੇ ਆ, ਮੀਡੀਆ ਨੇ ਕਿਉਂ ਬਾਈਕਾਟ ਕੀਤਾ, ਤੇ ਬੇਲਾਰੂਸ ਦੀ ਪਟਾਸ਼ ਖਰੀਦਣ ਦੇ ਉੱਪਰ ਉਹਨਾਂ ਨੇ ਦਾਅਵੇ ਕੀਤੇ ਜਿਹੜੇ ਕਿ ਕੁਝ ਘੰਟਿਆਂ ਬਾਅਦ ਹੀ ਬੇਲਾਰੂਸ ਦੇ ਪ੍ਰੈਜ਼ੀਡੈਂਟ ਨੇ ਖਾਰਜ ਕਰ ਦਿੱਤੇ ਜੀ। ਤੇ ਡਿਜੀਟਲ ਸਰਵਿਸ ਟੈਕਸ ਦੇ ਉੱਪਰ ਜਿਹੜੇ ਆਪਣੇ ਪ੍ਰਧਾਨ ਮੰਤਰੀ ਹੈਗੇ ਆ, ਉਹਨਾਂ ਨੇ ਦੁਬਾਰਾ ਆਪਣਾ ਫਰਮ ਕੀਤਾ ਸਟੈਂਡ। ਤੇ ਆਪਾਂ ਸ਼ੁਰੂਆਤ ਜਿਹੜੀ
9: ਹੈਡਲਾਈਨ ਬਹੁਤ ਸਾਰੀਆਂ ਆ ਗਈਆਂ ਤੁਹਾਡੇ ਵਾਸਤੇ, ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ, ਗੁਰਮੁਖ ਸਿੰਘ ਬਾਰੀ ਸਾਹਿਬ ਸਾਡੇ ਨਾਲ ਜੁੜੇ ਹੋਏ ਹਨ। ਆਪਾਂ ਵੱਖ ਵੱਖ ਇਵੈਂਟਾਂ ਤੇ ਜਾਇਆ ਕਰੇ ਇਕੱਠੇ ਹੋ ਕੇ, ਤੁਸੀਂ ਬਿਲੀਵ ਨਹੀਂ ਕਰਨਾ, ਸਿਰਫ ਇੱਕ ਵਾਰੀ ਹੀ ਆਪਾਂ ਮਿਲੇ ਹਾਂ, ਉਹ ਵੀ 35 ਸਕਿੰਟ ਟਿਮ ਹੋਲਡਰ ਦੇ ਬਾਹਰ ਬੈਠੇ ਦੀ ਖਬਰਾਂ ਦੀ ਆਪਾਂ ਸ਼ੁਰੂਆਤ ਕਰ ਦਿੱਤੀ ਹੈਗੀ ਆ। ਫੋਨ ਤੇ ਵੀ ਬਹੁਤ ਘੱਟ ਗੱਲਬਾਤ, ਕਿਉਂਕਿ ਸਾਰੇ ਹੀ ਬਿਜ਼ੀ ਰਹਿੰਦੇ ਹਨ, ਪਰ ਆਉਣ ਵਾਲੇ ਦਿਨ ਤੁਹਾਡੇ ਵਾਸਤੇ ਕਾਫੀ ਖਬਰਾਂ ਲਾਈਵ ਔਨ ਲੋਕੇਸ਼ਨ ਵੱਖ ਵੱਖ ਟਾਈਮਿੰਗ ਤੇ ਵੀ ਲੈ ਕੇ ਆਇਆ ਕਰਾਂਗੇ। ਤੋ ਜਿੰਨਾ ਵੀ ਯੋਗਦਾਨ ਪਾ ਸਕਦੇ ਆਪਾਂ ਪਾਇਆ ਕਰਾਂਗੇ ਜ਼ਰੂਰ। ਤੁਸੀਂ ਯੋਗਦਾਨ ਪਾਉਂਦੇ ਹੋ, ਕਾਲਾਂ ਕਰਦੇ ਹੋ, ਧੰਨਵਾਦ ਕਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੱਥੇ ਸਪੋਂਸਰ ਵੀ ਕਰਦੇ ਹੋ, ਧੰਨਵਾਦ ਤੁਹਾਡਾ, ਕਿ ਸਪੋਂਸਰਸ਼ਿਪ ਦੇ ਨਾਲ ਹੀ ਪ੍ਰੋਗਰਾਮ ਚੱਲਦੇ ਹਨ। ਮਾਡਰਨ ਡਾਇਗਨੋਸਟ੍ਰਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਕਰਵਾਉਣੀ ਹੋਵੇ, DPF ਦਾ ਕੋਈ ਕੰਮ ਹੋਵੇ, ਇੰਜਨ ਡਾਇਗਨੋਸ ਕਰਵਾਉਣਾ ਹੋਵੇ, ABS ਦੇ ਸੈਂਸਰ ਇਸ਼ੂ ਸਾਰੇ ਲੱਭ ਕੇ ਦਿੰਦੇ ਹਨ, ਸੈਂਸਰਾਂ ਨੇ ਜਾਨ ਲੈ ਲਈ। 3472713834 ਤੇ ਮਾਡਰਨ ਡਾਇਗਨੋਸਟ੍ਰਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਨਾਲ ਗੱਲਬਾਤ ਕਰ ਲਿਓ। ਬੀਬੀ ਨੂੰ ਕੌਣ ਲੈ ਕੇ ਆਇਆ, ਇਹ ਸਿੱਖ ਕਿੱਧਰ ਨੂੰ ਤੁਰ ਪਏ ਹਨ, ਇਹ ਸਿੱਖ ਕੌਮ ਖਿੱਲਰ ਕਹਿੰਦਾ ਖਿੱਲਰ ਗਈ ਹੈਗੀ ਤੁਹਾਡੇ ਸਾਹਮਣੇ, ਇੱਥੇ ਦੇਖ ਲਵੋ ਰਾਜ ਗਰੇਵਾਲ ਤੇ ਇੱਧਰ ਗੁਰਦੁਆਰਿਆਂ ਨਾਲ ਕੀ ਕੁਝ ਹੋ ਰਿਹਾ ਹੈਗਾ ਆ, ਛਾਏ ਪਏ ਆ ਆਪਾਂ, ਸੱਚ ਆ ਸੈਡ ਸਟੋਰੀ ਹੈਗੀ ਆ। ਸਪੈਸ਼ਲੀ ਇੰਡੀਆ ਦੇ ਵਿੱਚ ਸਾਡੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਅਤੇ ਪੰਜਾਬ ਦੇ ਲੋਕ ਨਜ਼ਾਰਾ ਲੈਣ ਲਈ ਬੈਠੇ, ਸੋਚ ਰਹੇ ਹਨ ਵੀ ਕਿਣ ਕਿਣ ਇਸ ਬੀਬੀ ਦੇ ਨਾਲ ਬੈਠ ਕੇ ਪ੍ਰਸ਼ਾਦ ਛਕਿਆ। ਮੈਂ ਇਹੀ ਕਹਿ ਸਕਦਾ ਸੱਚ ਆ ਸੈਡ ਸਟੋਰੀ ਹੈਗੀ ਆ ਜੋ ਕੁਝ ਹੋਇਆ। ਤੁਸੀਂ ਹੀ ਸਮ ਅਪ ਕਰ ਦੇਵੋ ਵਾਰੀਆ ਸਾਹਿਬ, ਕਿਉਂਕਿ ਜੋ ਕੁਝ ਹੈਗਾ ਮੈਂ ਸਾਰਾ ਕਹਿੰਦਾ, ਆਈ ਹੈਵ ਨੋ ਰਿਸਪੈਕਟ ਫੋਰ ਦੀ ਜਥੇਦਾਰ। ਇੱਕ ਦੋ ਸਨ ਜਿਹਨਾਂ ਨੇ ਚੰਗੇ ਕੰਮ ਬਾਤ ਕੀਤੇ, ਇੱਕ ਭੋਰਾ ਸਾਹਿਬ ਵੀ ਸਨ, ਚੰਗੇ ਕੰਮ ਕੀਤੇ ਹਨ, ਬਾਕੀ ਤਾਂ ਸਾਰੇ ਇੱਧਰ ਖਿੱਲਰ ਹੀ ਰਹੇ। ਧਾਮੀ ਸਾਹਿਬ ਨਾਲ ਕਾਫੀ ਵਾਰੀ ਗੱਲ ਦੇ ਲਾਈਵ ਆਪਾਂ ਸੈੱਲਫੋਨ ਖੜਾ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਸੀ, ਜਿਹੜੀ ਕਿਤਾਬ ਦੇ ਵਿੱਚ ਲਿਖ ਬਹੁਤ ਗਲਤ ਸ਼ਬਦਾਵਲੀ ਵਰਤੀ ਗਈ ਸੀਗੀ ਅਤੇ ਉਹਨੂੰ ਆਪਣੇ ਸਿਲੇਬਸ ਵਿੱਚੋਂ ਕੱਢ ਨਹੀਂ ਰਹੇ ਸੀਗੇ। ਤੋ ਕੰਮ ਨਹੀਂ ਇਹਨਾਂ ਨੇ ਕੀਤੇ, ਜੋ ਕੰਮ ਨਹੀਂ ਕਰਨੇ ਚਾਹੀਦੇ ਉਹ ਕਰ ਰਹੇ ਹਨ। ਮਾਰੇ ਸਾਹਿਬ ਤੁਸੀਂ ਦੱਸ ਦਿਓ ਕੀ ਕੁਝ ਹੋਇਆ, ਕਿੱਥੇ ਕੱਪ ਖੜੇ ਆ ਹੁਣ
10: ਜੀ? ਕੱਲ ਤੁਸੀਂ ਗੱਲ ਕੀਤੀ ਸੀ ਲਾਈਵ ਦੀ, ਬੀਬੀ ਲਾਈਵ ਹੋ ਗਈ ਜਿਹਨੇ ਦੋਸ਼ ਲਾਇਆ, ਅਮਰਜੀਤ ਚਾਵਲਾ ਲਾਈਵ ਹੋ ਗਏ ਤੇ ਲਾਈਵ ਹੋ ਗਈ ਉਹਨਾਂ ਨੇ ਇੱਕ ਧਮਕੀ ਵਾਂਗ ਆਪਣਾ ਲਾਈਵ ਕਿਹਾ ਕਿ ਮੈਂ ਹੁਣ ਸਾਰਾ ਕੁਝ ਨਸ਼ਰ ਕਰ ਦਾਂਗਾ, ਤੁਸੀਂ ਮੈਨੂੰ ਬਲੀ ਦਾ ਬੱਕਰਾ ਬਣਾ ਰਹੇ ਹੋ, ਮੇਰੇ ਖਿਲਾਫ਼ ਸਿੱਧੀ ਹੋਈ ਕਾਰਵਾਈ ਕਰਤੀ, ਮੇਰਾ ਪੱਖ ਨਹੀਂ ਸੁਣਿਆ, ਆਉਣ ਵਾਲੇ ਸਮੇਂ 'ਚ ਮੈਂ ਸਾਰਿਆਂ ਦੇ ਭਾਂਡੇ ਭੰਨ ਦਿਆਂਗਾ, ਤਾਂ ਤੁਸੀਂ ਮੈਨੂੰ ਇਸ ਤਰ੍ਹਾਂ ਮੇਰੇ ਨਾਲ ਨਹੀਂ ਕਰ ਸਕਦੇ। ਉਹ ਤੋਂ ਤੁਰੰਤ ਬਾਅਦ ਕੁਛ ਘੰਟਿਆਂ ਬਾਅਦ ਵਿਰਸਾ ਸਿੰਘ ਵਟੂਆ ਜਿਹੜੇ ਕਿ ਬੜੇ ਚਰਚਾ 'ਚ ਰਹੇ ਆ ਬੀਬੀ ਦੇ ਮਾਮਲੇ ਦੇ ਵਿੱਚ, ਜਦੋਂ ਗਿਆਨੀ ਹਰਪ੍ਰੀਤ ਉੱਪਰ ਦੋਸ਼ ਲਾਏ ਸੀਗੇ, ਤਾਂ ਇਹ ਸਮਝਿਆ ਜਾਂਦਾ ਕਿ ਜਦੋਂ ਉਹ ਪ੍ਰੈਸ ਕਾਨਫਰੰਸ ਹੋਈ ਸੀ, ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਨਜ਼ਦੀਕ ਦੇ ਰਿਸ਼ਤੇਦਾਰ ਹੈਗੇ ਆ, ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਅਕਸ਼ ਤੇ ਵੱਡੇ ਸਵਾਲ ਉਠਾਏ ਗਏ ਸੀ ਆਪਣੀ ਪਤਨੀ ਦੇ ਨਾਲ ਸੰਬੰਧਾਂ ਨੂੰ ਲੈ ਕੇ। ਤਾਂ ਉਹਦੇ ਦਿਨਾਂ ਦਰਮਿਆਨ ਹੀ ਇਹ ਬੀਬੀ ਇੱਥੇ ਪੰਜਾਬ ਦੇ ਏਅਰਪੋਰਟ ਤੇ ਉਤਰੇ ਸੀ। ਹੁਣ ਉਹੀ ਵਿਰਸਾ ਸਿੰਘ ਵਟੂਆ ਜਿਹੜੇ ਅਕਾਲੀ ਆਗੂ ਹੈਗੇ ਆ, ਜਦੋਂ ਅਮਰਜੀਤ ਚਾਵਲਾ ਨੇ ਲਾਈਵ ਕੀਤਾ ਤੇ ਅਕਾਲੀ ਦਲ ਦੇ ਵਿੱਚ ਖਲਬਲੀ ਮੱਚੀ ਉੱਥੇ ਵੀ, ਕੁਛ ਨਾ ਕੁਛ ਵੇਰਵੇ ਜਿਹੜੇ ਪਾਟੋ ਧਾਰ ਸਾਹਮਣੇ ਆ ਜਾਣੇ, ਸੱਚ ਥੋੜਾ ਬਹੁਤਾ ਰਹਿੰਦਾ ਵਾ ਨਸ਼ਰ ਹੋਣ ਵਾਲਾ, ਉਹ ਵੀ ਕੌਮ ਦੇ ਸਾਹਮਣੇ ਆਜੂਗਾ। ਤਾਂ ਉਸ ਤੋਂ ਬਾਅਦ ਹੁਣ ਵਿਰਸਾ ਸਿੰਘ ਵਟੂਆ ਵੀ ਜਿਹੜੇ ਆ ਸਾਹਮਣੇ ਆ ਗਿਆ, ਹੱਕ 'ਚ ਆ ਗਿਆ ਅਮਰਜੀਤ ਚਾਵਲਾ ਦੇ, ਠੀਕ ਹੈ ਜੀ। ਮੀਡੀਆ 'ਚ ਦਾਅਵਾ ਕੀ ਕਰ ਰਿਹਾ, ਇਹ ਕਹਿ ਰਹੇ ਆ ਕਿ ਉਹ ਬੀਬੀ ਤਾਂ ਗਲਤ ਹੈਗੀ ਆ, ਨਾਭਾ 'ਚ ਉਹਦੇ ਉੱਪਰ ਧੋਖਾਧੜੀ ਦਾ ਮਾਮਲਾ ਦਰਜ ਹੈਗਾ, ਉਹਦਾ ਇਤਵਾਰ ਕੀ ਕੀਤਾ ਜਾਣਾ ਹੈਗਾ ਆ। ਉਹੀ ਤਾਰਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਜੋੜਨ ਦੀਆਂ ਕੋਸ਼ਿਸ਼ ਕੀਤੀਆਂ ਨੇ ਉਹਨਾਂ ਬੀਬੀ ਦੀਆਂ, ਤੇ ਅਮਰਜੀਤ ਚਾਵਲਾ ਨੂੰ ਇਹ ਗੱਲ ਕਹੀ ਹੈਗੀ ਕਿ ਹਾਲੇ ਉਹਨਾਂ ਦਾ ਪੱਖ ਆਉਣਾ ਹੈਗਾ ਆ। ਮੀਡੀਆ ਦੇ ਵਿੱਚ ਇੱਕ ਕਿਸਮ ਦੇ ਨਾਲ ਕੁਝ ਜਵਾਬ ਆ ਨਹੀਂ ਰਿਹਾ ਚੱਜ ਨਾਲ ਉਹਨਾਂ ਨੂੰ ਇਹਨਾਂ ਗੱਲਾਂ ਦਾ, ਕਿ ਉਹ ਬੀਬੀ ਨੂੰ ਏਅਰਪੋਰਟ ਤੋਂ ਉਹਦੀ ਟਿਕਟ ਜਿਹੜੀ ਆ ਕਿੰਨੇ ਲਈ, ਏਅਰਪੋਰਟ ਤੋਂ ਉਹਨੂੰ ਲੈਣ ਕੌਣ ਗਿਆ ਸੀਗਾ, ਤਾਂ ਫਿਰ ਉਹਨੂੰ ਸਰਾਂ ਚ ਸ਼੍ਰੋਮਣੀ ਕਮੇਟੀ ਨੇ ਕਿਉਂ ਰੱਖਿਆ, ਇਹਨਾਂ ਗੱਲਾਂ ਦਾ ਜਵਾਬ ਕਿਸੇ ਕੋਲ ਨੀ ਹੈਗਾ ਅਕਾਲੀ ਦਲ ਦੇ ਆਗੂ ਕੋਲ। ਫਿਲਹਾਲ ਜਿਹੜੇ ਵੱਡੀਆਂ ਪ੍ਰੈਸ ਕਾਨਫਰੰਸਾਂ ਹੋ ਜਾਂਦੀਆਂ ਸੀਗੀਆਂ ਜਦੋਂ ਪਿੱਛੇ ਜੇ ਮਾਮਲਾ ਆਪ ਸਰਕਾਰ ਦੇ ਵੱਡੇ ਸਵਾਲ ਉੱਠੇ ਸੀਗੇ 5 ਕਰੋੜ ਦੇ, ਜਿਹੜਾ ਗੁਰੀ ਹੈਗਾ ਆ ਆਪਣਾ ਇੱਕ ਕਲਾਕਾਰ ਹੈਗਾ ਸੀ ਉਹਦੇ ਮਾਮਲੇ ਦੇ ਵਿੱਚ, ਜਿਹੜੀਆਂ ਅਲੈਜਡ ਜਿਹੜੇ ਰੇਪ ਕੇਸ ਹੈਗੇ ਸੀਗੇ ਉਹਦੇ ਮਾਮਲੇ ਦੇ ਵਿੱਚ 5 ਕਰੋੜ ਦੇ ਜਿਹੜੇ ਮਾਮਲੇ ਉੱਠੇ ਸੀ, ਉਹਦੇ ਜਿਹੜੇ ਬਿਕਰਮ ਮਜੀਠੀਆ ਅਕਾਲੀ ਆਗੂ ਉਹਨਾਂ ਪ੍ਰੈਸ ਕਾਨਫਰੰਸਾਂ ਕੀਤੀਆਂ, ਉਹ ਵੀ ਚੁੱਪ ਨੇ। ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਕਿਹਾ ਸੀ ਕਿ ਹੁਣ ਜਿਹੜੀ ਪੰਜਾਬ ਦੀ ਇੱਜ਼ਤ ਖਤਰੇ 'ਚ ਹੈ, ਉਹ ਵੀ ਚੁੱਪ ਨੇ। ਤਾਂ ਹੁਣ ਗੱਲ ਇੱਥੇ ਆ ਕੇ ਮੁੱਕ ਗਈ ਹੈਗੀ ਆ ਕਿ ਝੂਠ ਸਿਰਜਿਆ ਜਾ ਰਿਹਾ ਲਗਾਤਾਰ, ਤਾਂ ਇਹਦੇ ਵਿੱਚ ਕੌਮ ਜਿਹੜੀ ਆ ਤੰਬੜ ਸਾਹਿਬ ਬੜੀ ਦੁਖੀ ਹੈਗੀ ਆ ਇਸ ਮਾਮਲੇ ਵਿੱਚ ਕਿ ਇਹ ਸੰਸਥਾਵਾਂ ਦਾ ਹੁਣ ਕੀਤਾ ਕੀ ਜਾਵੇ। ਕਿ ਇਹਦੇ ਨਾਲ ਤਾਂ ਬੰਦਾ ਓਦਾਂ ਹੀ ਉਹ ਚੰਗਾ ਵਾ ਵੀ ਆਪਣਾ ਰੱਬ ਦੇ ਆਪਣੇ ਘਰੇ ਰੱਬ ਦਾ ਨਾਮ ਲੈ ਲੇ ਤੇ ਗੁਰੂ ਨਾਲ ਸਿੱਧਾ ਆਪਣਾ ਰਾਬਤਾ ਰੱਖੇ, ਜਿਨ੍ਹਾਂ ਦਾ ਜਿਹੜਾ ਇੱਕ ਫਰਜ਼ ਸੀਗਾ
9: ਜੀ
10: ਆਪਣਾ ਪ੍ਰਚਾਰ ਕਰਨਾ, ਧਰਮ ਪ੍ਰਚਾਰ ਕਰਨਾ, ਇਹਨਾਂ ਕਰੀਤੀਆਂ ਨੂੰ ਰੋਕਣਾ, ਤਾਂ ਅੱਜ ਉਹੀ ਇਲਜ਼ਾਮ ਉਹਨਾਂ ਦੇ ਵੱਡੇ ਲੱਗ ਰਿਹਾ ਤੇ ਹੋਰ ਵੱਡੇ ਸਵਾਲ ਤਾਂ ਉੱਠਣਗੇ ਹੀ। ਹੁਣ ਇਹ ਮਾਮਲਾ ਜਿਹੜਾ ਜਾਣਾ ਹੈਗਾ ਗੰਭੀਰ ਹੋਰ ਹੋਣਾ ਜੀ, ਇਹਦੇ ਚ ਪਾਟੋ ਧਾੜ ਅਕਾਲੀ ਦਲ ਦੇ ਵਿੱਚ ਨਜ਼ਰ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇਹ ਵੀ ਵੱਡੇ ਸਵਾਲ ਉੱਠਦੇ ਆ। ਇੱਕ ਸਵਾਲ ਤੁਹਾਡੇ ਜਿਹਨ ਚ ਹੋਗਾ, 21 ਅਗਸਤ ਨੂੰ ਪਰਚਾ ਦਰਜ ਹੋਇਆ ਜੀ, ਤਾਂ ਫਿਰ ਜਿਹੜੀ ਆਪ ਸਰਕਾਰ ਹੈਗੀ ਆ, ਕੱਲ ਮੈਂ ਇੱਕ ਪ੍ਰੈਸ ਕਾਨਫਰੰਸ ਸੁਣੀ ਆ, ਉਹਦੇ ਵਿੱਚ ਇਹ ਜਵਾਬ ਨੀ ਆਇਆ ਕਿ 21 ਅਗਸਤ ਤੋਂ ਲੈ ਕੇ 13 ਸਤੰਬਰ ਤੱਕ ਉੱਥੇ ਕੋਈ ਗ੍ਰਿਫਤਾਰੀ ਜਾਂ ਐਕਸ਼ਨ ਕਿਉਂ ਨੀ ਹੋਇਆ ਪਰਚਾ ਦਰਜ ਹੋਣ ਤੋਂ ਬਾਅਦ, ਤਾਂ ਅਮਰਜੀਤ ਚਾਵਲਾ ਹੁਣ ਕੈਨੇਡਾ ਕਿਵੇਂ ਆ ਗਏ? ਇੱਥੋਂ ਇਹ ਲੱਗਦਾ ਹੈਗਾ ਕਿ ਸਾਰੀਆਂ ਹੀ ਪਾਰਟੀਆਂ ਕੋਈ ਤਿਆਰੀ ਏਦਾਂ ਦੀ ਕਰ ਰਹੀਆਂ ਸੀ ਇੱਕ ਦੂਜੇ ਉੱਪਰ ਨਿਸ਼ਾਨੇਬਾਜ਼ੀ ਕਰਨ ਦੀ, ਪਰ ਸਵਾਲ ਇਹ ਹੈਗਾ ਆ ਕਿ ਜਿਹੜੇ ਸਿੱਖ ਆ, ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਬੜੇ ਦੁਖੀ ਹੈਗੇ ਇਸ ਮਾਮਲੇ ਦੇ ਵਿੱਚੋਂ, ਤੇ ਸਿਆਸੀ ਪਾਰਟੀਆਂ ਆਪੋ ਆਪਣੇ ਜਿਹੜੇ ਨਿਸ਼ਾਨੇ ਆ ਉਹ ਕੱਸੀ ਜਾ ਰਹੀਆਂ ਨੇ, ਆਪਣੇ ਆਪ ਨੂੰ ਸੱਚਾ ਸਾਬਤ ਕਰ ਰਹੀਆਂ, ਦੂਜਿਆਂ ਨੂੰ ਝੂਠਾ ਸਾਬਤ ਕਰ ਰਹੀਆਂ ਜੀ।
9: ਗੁਰਮੁਖ ਸਿੰਘ, ਮੈਂ ਕੋਈ ਗੱਲ ਕਹਿਣੀ ਚਾਹੁੰਦਾ, ਕਿਉਂਕਿ ਜਦੋਂ ਇੱਦਾਂ ਦੀਆਂ ਘਟਨਾ ਵਾਪਰੀਆਂ ਨੇ ਨਾ, ਮੈਂ ਹੁਣ ਆਪਾਂ ਹੁਣ ਕੈਨੇਡਾ ਵਿੱਚ ਰਹੇ ਹਾਂ, ਆਹ ਸਾਡੀ ਕੰਟਰੀ ਆ, ਇੱਥੇ ਆਪਾਂ ਕੰਮ ਕਰਦੇ ਹਾਂ, ਇੱਥੋਂ ਆਪਾਂ ਪੈਸੇ ਕਮਾਉਂਦੇ ਹਾਂ ਅਤੇ ਸਰਕਾਰ ਨੂੰ ਟੈਕਸ ਦਿੰਦੇ, ਆਪਣਾ ਪਰਿਵਾਰ ਪਾਲਦੇ ਹੈਗੇ ਆ, ਇਸ ਨੂੰ ਸੇਫ ਕਿਸ ਤਰ੍ਹਾਂ ਬਣਾਉਣਾ? ਜਿਹੜਾ ਨੂੰ ਵੀ ਇੱਥੇ ਵੀ ਸਿੱਖ ਸਰਦਾਰ ਨੂੰ ਚੈਰਿਟੀ ਦਾ ਮਿਲਿਆ ਹੋਇਆ ਨਾ, ਜਾਂ ਨੋਟ ਫੋਰ ਪ੍ਰੋਫਿਟ ਦਾ ਮਿਲਿਆ ਹੋਇਆ, ਮੈਂ ਕਹਿੰਦਾ ਮੈਂ ਹੁਣ ਇੱਕ ਈਮੇਲ ਕਰਾਂਗਾ ਜ਼ਰੂਰ, ਜਿਹੜੇ ਇੱਥੇ ਦੇ ਇਹਨਾਂ ਨੂੰ ਇਹ ਚੈਰਿਟੀ ਜਾਂ ਨੋਟ ਫੋਰ ਪ੍ਰੋਫਿਟ ਦਾ ਦਿੰਦੇ ਆ ਨਾ ਦਰਜਾ, ਕੈਂਸਲ ਕੀਤੀਆਂ ਜਾਣ, ਇਹ ਪ੍ਰਾਈਵੇਟ ਬਣੇ ਹੋਏ ਹਨ, ਕਿਉਂਕਿ ਜਾਂ ਪ੍ਰੋਪਰ ਤਰੀਕੇ ਨਾਲ ਵੋਟਾਂ ਪਾਈਆਂ ਜਾਣ। ਫੋਕ ਕਾਲ ਜਿਹੜੇ ਆਪਣੇ MP MPP ਹਨ, ਇਹਨਾਂ ਨੂੰ ਬੇਨਤੀ ਹੈਗੀ ਆ, ਇਹਨਾਂ ਦੀ ਰਜਿਸਟ੍ਰੇਸ਼ਨ ਚੈੱਕ ਕਰੋ, ਕਾਰਪੋਰੇਸ਼ਨ ਚੈੱਕ ਕਰੋ, ਨੋਟ ਫੋਰ ਪ੍ਰੋਫਿਟ ਚੈੱਕ ਕਰੋ, ਅਤੇ ਜੇ ਵੋਟਾਂ ਨਹੀਂ ਪੈਂਦੀਆਂ ਤਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਆ ਚੈਰਿਟੀ ਅਤੇ ਨੋਟ ਫੋਰ ਪ੍ਰੋਫਿਟ ਵਾਲੇ ਜਿਹੜੇ ਆਹ ਰਜਿਸਟ੍ਰੇਸ਼ਨ ਖੋਹੀ ਜਾਵੇ। ਮੈਂ ਇੱਥੇ ਦੀ ਗੱਲ ਕਰਦਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਦੇ ਸਿੱਖਾਂ ਵਿੱਚ ਜੋ ਕੁਝ ਉੱਥੇ ਹੋ ਰਿਹਾ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਗੰਦ ਉੱਥੇ ਪਾਇਆ ਹੋ ਗਿਆ ਹੈ, ਸੋ ਕਾਲ ਇਹਨਾਂ ਦੇ ਜਥੇਦਾਰਾਂ ਨੇ ਸਾਰੇ ਹੀ ਨਹੀਂ, ਉਹ ਇੱਥੇ ਨਾ ਪੈਣਾ ਹੈ, ਪੈ ਰਿਹਾ ਇੱਥੇ ਆਲਰੇਡੀ ਪੈਣ ਲੱਗ ਪਿਆ। ਸੋ ਸਾਡੀ ਬੇਨਤੀ ਹੈਗੀ ਆ, ਮੇਰੇ ਵਾਸਤੇ ਸਾਰੇ ਹੀ ਆਪਣੇ ਹਨ, ਸੋ ਇੱਥੇ ਦੇ ਜਿਹੜੇ ਸੋ ਕਾਲ ਆਪਾਂ ਚੈਰਿਟੇਬਲ ਹਨ, ਆਪਾਂ ਤੁਹਾਡੇ ਹਨ, ਜਿਹੜੇ ਕਹਿੰਦੇ ਨਾ ਤੁਹਾਡੇ ਹਨ, ਸੋ ਇਹਨਾਂ ਦੀਆਂ ਵੋਟਾਂ ਕਿੰਨੇ ਚਿਰ ਬਾਅਦ ਪੈਣਾ ਚਾਹੀਦੀ, ਇੱਥੇ ਦੇ ਲੋਕ ਦਰਜ ਕਰਨ, ਸੇਵਾ ਕਰਨੀ ਕਰੋ। ਮੈਂ ਵੀ ਕਹਿੰਦਾ ਇੱਥੇ ਜਿਹੜੇ ਸੇਵਾ ਕਰ ਰਹੇ ਉਹਨਾਂ ਨੂੰ ਮੰਥਲੀ ਪੈਸੇ ਵੀ ਮਿਲਣੇ ਚਾਹੀਦੇ ਹਨ, ਆਪਣਾ ਪਰਿਵਾਰ ਤੋਰ ਲੈਣ। ਇੱਕ ਸਿੰਘ ਨੇ ਕਿੱਦਾਂ ਹਾਰਮੋਨੀਅਮ ਅਤੇ ਆਪਣੀ ਸ਼੍ਰੀ ਸਾਹਿਬ ਲਾਈ ਸੀਗੀ, ਕਹਿੰਦਾ ਮੈਂ ਰੋਟੀ ਵੀ ਨਹੀਂ ਕਮਾ ਸਕਦਾ। ਸੋ ਪੈਸੇ ਵੀ ਮਿਲਣੇ ਚਾਹੀਦੇ ਜਿਹੜਾ ਸੰਸਥਾਵਾਂ ਨੂੰ ਚਲਾਉਂਦਾ, ਪਰ ਜੇ ਸਹੀ ਚਲਾਉਂਦੇ ਹਨ। ਸੋ ਇਹ ਬੇਨਤੀ ਹੈਗੀ ਆ, ਕੱਲ੍ਹ ਤੁਸੀਂ ਕਰਨੀ ਹੋਵੇ 416-837 1515 ਸਟੂਡੀਓ ਨੰਬਰ, ਇੱਕ ਤੋਂ ਕੱਲ੍ਹ ਮੈਂ ਟੈਸਟ ਕਰ ਲੈਂਦਾ, 416-837-1515 ਆ। ਇੰਡੀਆ ਦੇ ਖਬਰ ਆਪਾਂ ਬਹੁਤ ਘੱਟ ਗੱਲ ਕਰੀ ਹੈਗੀ ਆ, ਹੁਣ ਜੋ ਨੈਸ਼ਨਲ ਖਬਰ ਹੋ ਜਾਂਦੀ ਹੈ, ਸਾਡੇ ਨਾਲ ਜੁੜੀ ਹੋਵੇ, ਸਾਡੇ ਸਿੱਖਾਂ ਦੇ ਨਾਲ ਜੁੜੀ ਹੋਵੇ, ਤਾਂ ਉਹ ਕਵਰ ਕਰਨੀ ਬੜੀ ਜ਼ਰੂਰੀ ਹੁੰਦੀ ਹੈ, ਇਹਨਾਂ ਨੂੰ ਜਾਗਰਤ ਕਰਨਾ ਬੜੀ ਜ਼ਰੂਰੀ ਹੁੰਦੀ ਆ। ਬਲਤੇਜ ਪੰਨੂ ਵੀ ਆਏ ਸੀ, ਉਹਨਾਂ ਨੇ ਕਾਫੀ ਸਾਰੀ ਜਾਣਕਾਰੀ ਦਿੱਤੀ ਆ, ਹੋਰ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਹ ਕਦੋਂ ਬੋਲਣਗੇ? ਇਹ ਉਹ ਕੌਮ ਸੀ ਜੋ ਗਲਤ ਕੰਮ ਹੋ ਸਕਦਾ ਰਾਈਟ ਵੇ ਉੱਥੇ ਖੜ ਜਾਂਦੀ ਸੀ, ਇਹ ਆਪ ਕਹਿੰਦੇ ਆਪਾਂ ਠਹਿਰ ਕੇ ਜਵਾਬ ਦੇਵਾਂਗੇ। ਇਹ ਹੁਣ ਬਲਟੋਏ ਨੇ ਵੀ ਸਾਥ ਦੇ ਦਿੱਤਾ, ਅਮਰਜੀਤ ਦਾ ਤਿੱਕੜੀ ਥਰੀਸਮ ਹੋ ਗਿਆ ਸੀਗਾ, ਬਾਅਦ ਚ ਗੱਲ ਕਰਦਾ। ਲਓ ਜੀ ਗੁਰਜੀਤ ਗੋਸਲ, ਤੁਸੀਂ ਆ ਗਏ, ਆ ਜਾਓ ਜੀ।
11: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ।
11: ਬਾਰੀਆ ਸਾਹਿਬ ਨੇ ਡਿਟੇਲ ਚ ਦੱਸਤਾ ਦਿੱਤਾ ਜੀ ਸਾਰਾ ਕੁਛ, ਹੈ ਨਾ। ਦੇਖੋ ਭਾਈ, ਜਦੋਂ ਸਿੱਖ ਕੌਮ ਤੇ ਭਾਰੀ ਪੈਂਦੀ ਸੀ ਆਪਣੇ ਭਾਈ ਰਣਜੀਤ ਸਿੰਘ ਵਰਗੇ ਜਿਹੜੇ ਜਾਗਦੀ ਜ਼ਮੀਰ ਵਾਲੇ ਸੀ ਹਨਾ
9: ਜੀ,
11: ਉਹ ਇਹ ਦਿੱਲੀ ਨੂੰ ਬਾਦਲ ਔਰ ਵੀ ਗੁਰਬਚਨੇ ਨੂੰ ਲੈ ਕੇ ਨੱਠ ਗਿਆ ਸੀ ਹਨਾ, ਉਹਨਾਂ ਨੇ ਦੇਖ ਲਓ ਕੁਰਬਾਨੀ ਦਿੱਤੀ ਆਪਣੀ ਕੌਮ ਦੀ ਖਾਤਰ ਹਨਾ। ਅੱਜ ਕੱਲ ਦੇ ਜਥੇਦਾਰ ਦੇਖ ਲਓ ਜੀ, ਪਹਿਲੀ ਗੱਲ ਤਾਂ ਇਹਨਾਂ ਦੀ ਜੀ ਇੱਥੋਂ ਕਾਜੂ ਬਦਾਮ ਬੰਦ ਕਰੋ ਗੁਰਦੁਆਰਿਆਂ ਚੋਂ ਜੀ ਸਾਰੇ, ਇਹ ਖਾ ਖਾ ਕੇ ਜੀ ਇਹ ਸਾਰਾ ਕੁਛ ਹੋ ਰਿਹਾ ਜੀ ਹਨਾ। ਤੇ ਅੱਜ ਕੱਲ ਦਾ ਜਥੇਦਾਰ ਹੈ ਜਿਹੜਾ ਜੀ, ਇਹ ਬੋਲਦਾ ਗੱਲ ਹੀ ਨੀ ਹੈਗਾ। ਭਾਈ ਰਣਜੀਤ ਸਿੰਘ ਨੇ ਆਪਣੀ ਕੌਮ ਲਈ ਕੀ ਕੁਛ ਕੀਤਾ ਦੇਖ ਲਓ ਜੀ, ਤੁਹਾਡੇ ਸਾਹਮਣੇ ਸੀ ਹਨਾ, ਕਿੰਨਾ ਨਿਘਾਰ ਆ ਗਿਆ ਸਾਡੀ ਕੌਮ ਦੇ ਵਿੱਚ ਹਾਂਜੀ। ਤੇ ਬਾਦਲ ਦਲੀਆਂ ਨੇ ਸਾਡੀ ਕੌਮ ਦਾ ਬੇੜਾ ਗਰਕ ਕਰਤਾ ਜੀ। ਮੈਂ ਕਹਿੰਦਾ ਜੇ ਕੋਈ ਸੱਚਾ ਸਿੱਖ ਆ ਨਾ ਜੀ, ਇਹਨਾਂ ਨੂੰ ਵੋਟ ਨਾ ਪਾਓ, ਇਹਨਾਂ ਦਾ ਕਹਿੰਦੇ ਖੇਤਰੀ ਪਾਰਟੀ, ਇਹਨਾਂ ਦਾ ਤਾਂ ਬਾਈਕਾਟ ਹੋਣਾ ਚਾਹੀਦਾ ਕਮਿਊਨਿਟੀ ਚੋਂ ਜੀ, ਕੌਮ ਦੇ ਵਿੱਚੋਂ, ਸਿੱਖ ਕੌਮ ਦੇ ਵਿੱਚੋਂ, ਬਾਹਰਲੇ ਮੁਲਕਾਂ ਚੋਂ ਇਹਨਾਂ ਦਾ ਬਾਈਕਾਟ ਕਰੋ ਜੀ ਸਾਰੇ।
9: ਜੋ ਧੰਨਵਾਦ, ਅਗਲੀ ਕਾਲ ਵੀ ਲੈਂਦਾ ਕੁਲਵੀਰ ਸਿੰਘ, ਲਾਈਨ ਹੋਰ ਤੇ ਰੱਖੋ, ਮੈਨੂੰ ਮੈਸੇਜ ਵੀ ਆ ਰਹੇ ਹਨ। ਪਿਆਰਾ ਸਿੰਘ US ਸੁਣ ਰਹੇ ਹਨ, ਅਤੇ ਨਾਲ ਦੀ ਨਾਲ ਇੰਦਰਪਾਲ ਸਿੰਘ ਤੇ ਜਸਵੀਰ ਸਿੰਘ, ਇਹ ਵੀ ਫਿਲਡਲਫੀਆ ਤੋਂ ਇੱਕ ਰੋਡ ਤੇ ਚੱਲ ਰਹੇ, ਉਹ ਵੀ ਸੁਣ ਰਿਹਾ ਹੈਗਾ, ਤੇ ਦਲਵੀਰ ਸਿੰਘ ਸਿੱਧੂ ਵੀ ਸੁਣ ਰਿਹਾ, ਧੰਨਵਾਦ ਤੁਹਾਡਾ। ਤੇ ਬੂਟਾ ਧਾਲੀਵਾਲ ਜੀ ਸਟਾਰਗੇਟ ਦੀ ਸ਼ਾਨ, ਉਹ ਵੀ ਸੁਣ ਰਹੇ ਹਨ ਪ੍ਰੋਗਰਾਮ ਨੂੰ। ਮੈਂ ਕੱਲ ਜਸਵੀਰ ਸਿੰਘ, ਤੁਸੀਂ ਵੀ ਹੋਲਡ ਕਰੋ, ਕੁਲਵੀਰ ਸਿੰਘ ਤੁਹਾਡੀ ਗੱਲ ਨੈਕਸਟ ਹੈਗੀ। ਮੈਂ ਤਾਂ ਹੀ ਕਿਹਾ ਜੋ ਕੁਝ ਇੱਥੇ ਹੋ ਰਿਹਾ ਸਾਡੇ ਕੈਨੇਡਾ ਵਿੱਚ ਨਾ ਹੋਵੇ, ਸਾਡੇ ਬੱਚੇ ਨੂੰ ਆਪਾਂ ਕੀ ਆਪਾਂ ਦੱਸਾਂਗੇ, ਕੀ ਹਿਸਟਰੀ ਸੁਣਾਵਾਂਗੇ। ਇੱਥੇ ਵੀ ਜਿਹੜੇ ਗੁਰੂ ਘਰ ਹਨ, ਜੇ ਚੈਰਿਟੀ ਵਾਲੇ ਹੈ, ਨੋਟ ਫੋਰ ਪ੍ਰੋਫਿਟ, ਇਹਦੀ ਇਲੈਕਸ਼ਨ ਕਿਸ ਹਿਸਾਬ ਨਾਲ ਹੁੰਦੀ ਆ, ਜੇ ਨਹੀਂ ਕਰਦੇ, ਲੰਬੇ ਸਮੇਂ ਤੋਂ ਉਹੀ ਚਲਾ ਰਹੇ ਹਨ ਇਹਨਾਂ ਗੁਰੂ ਘਰਾਂ ਨੂੰ, ਉਹਨਾਂ ਨੂੰ ਪ੍ਰਾਈਵੇਟ ਬਿਜ਼ਨਸ ਤੌਰ ਤੇ ਰਜਿਸਟਰ ਕੀਤਾ ਜਾਵੇ ਤੇ ਪ੍ਰੋਪਰ ਤਰੀਕੇ ਨਾਲ ਟੈਕਸ ਦਿੱਤਾ ਜਾਵੇ। ਦਿਸ ਨਥਿੰਗ ਰੋਂਗ ਵਿਦ ਦੈਟ। ਲਓ ਜੀ, ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ। ਕੁਲਵੀਰ ਸਿੰਘ ਜੀ ਤੁਸੀਂ ਆ ਜਾਓ, ਤੁਸੀਂ ਤੁਹਾਡੀ ਲਾਈਨ ਡਰਾਓ। ਜਸਵੀਰ ਸਿੰਘ ਜੀ ਤੁਸੀਂ ਆ ਜਾਓ।
10: ਤੰਬਰ ਸਾਹਿਬ ਸਤਿ ਸ੍ਰੀ ਅਕਾਲ, ਬਾਲੀਆ ਸਾਹਿਬ ਨੂੰ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ।
10: ਇਹ ਤੰਬਰ ਸਾਹਿਬ, ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਹੋ ਕੀ ਰਿਹਾ ਆ? ਇਹਦਾ ਮਤਲਬ ਇਹ ਆ, ਜਿਹੜੀ ਵੀ ਮਾੜੀ ਖਬਰ ਆਉਂਦੀ ਆ, ਇਹਨਾਂ ਪੱਗਾਂ ਵਾਲਿਆਂ ਨਾਲ, ਸਿੰਘਾਂ ਨਾਲ ਆਉਂਦੀ ਆ। ਮੈਂ ਤਾਂ ਕਹਿੰਦਾ ਇਹਨਾਂ ਤੁਹਾਡੇ ਮੇਰੇ ਵਰਗੇ ਮੋਨੇ ਘੋਨੇ ਚੰਗੇ ਆ।
9: ਸਰਦਾਰ ਵੀ ਚੰਗੇ ਹਨ, ਕੋਈ ਅੰਮ੍ਰਿਤ ਛੱਕ ਲੈਂਦਾ ਤੇ ਗੁਰੂ ਨਾਲ ਜੁੜ ਜਾਂਦਾ, ਅਸੀਂ ਹਜੇ ਦੂਰ ਹਾਂ। ਪਰ
10: ਸਾਰਿਆਂ ਨੂੰ ਨੀ
9: ਜੀ,
10: ਤੰਬਰ ਸਾਹਿਬ, ਅਸੀਂ ਸਾਰਿਆਂ ਨੂੰ ਨੀ ਕਹਿੰਦੇ। ਮੈਂ ਕੁਛ ਕਹਿੰਦਾ, ਜਿਹੜੇ ਮੋਹਰੇ ਹੈ ਨਾ, ਚੌਧਰੀ ਆ, ਜਿਹੜੇ ਘਰਾਮ ਚੌਧਰੀ ਆ ਨਾ ਕਮੇਟੀਆਂ ਦੇ ਵਿੱਚ, ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਜਿੱਦਾਂ ਗੁਸਲ ਬਾਈ ਨੇ ਕਿਹਾ, ਇਹਨਾਂ ਦੇ ਬਦਾਮ ਬਦੂਮ, ਹੋਰ ਜਿਹੜਾ ਇਹਨਾਂ ਦਾ ਹੈਵੀ ਸਮਾਨ ਆ, ਉਹ ਖਾਣ ਦਾ ਬੰਦ ਕਰਨਾ ਚਾਹੀਦਾ, ਤਾਂ ਹੀ ਇਹ ਇੱਦਾਂ ਦੇ ਕੰਮ ਕਰਦੇ ਆ। ਐਂਡ ਤੇ ਬਾਲੀਆ ਸਾਹਿਬ ਨੂੰ ਦੱਸਿਓ ਵੀ ਰਾਜ ਗਰੇਵਾਲ ਦਾ ਗੁਰਦੁਆਰਿਆਂ ਦੇ ਬਾਰੇ, ਉਹ ਲੋਨ ਦੇ ਬਾਰੇ ਕੀ ਕੁਛ ਹੈਗਾ ਆ? ਇਹ ਸਿੰਘ ਜੇ ਗੁਰਦੁਆਰਿਆਂ ਨੂੰ ਖਾਣ ਲੱਗ ਪਏ ਤਾਂ ਆਮ ਬੰਦਾ ਕੀ ਕਰੂਗਾ ਜੀ? ਇਹਨਾਂ ਨੂੰ ਬਚਾ ਕੇ ਰੱਖੋ, ਗੁਰਦੁਆਰੇ ਜਿਹੜੇ ਹੋਮ ਵੀ ਰਹਿੰਦੇ ਆ। ਬਾਲੀਆ ਸਾਹਿਬ ਕਹਤੇ ਪ੍ਰੋਪਰ ਸਾਰੀ ਤਰ੍ਹਾਂ ਦੱਸਿਓ ਜੀ, ਥੈਂਕ ਯੂ।
9: ਧੰਨਵਾਦ। ਬਦਾਮ ਬੜੇ ਵਿਕਣਗੇ। 643 ਸੀ, ਤੁਸੀਂ ਏਅਰ ਤੇ ਹੋ ਜੀ।
12: ਹਾਂਜੀ, ਸਤਿ ਸ੍ਰੀ ਅਕਾਲ ਦੰਬਰ ਸਾਹਿਬ,
9: ਠੀਕ ਠਾਕ ਜੀ?
12: ਹਾਂਜੀ, ਦੇਖੋ ਮੇਰੇ ਵਿਚਾਰ ਇਹ ਆ, ਇਹ ਕਦੇ ਵੀ ਹੁਣ ਬੰਦ ਨਹੀਂ ਹੋ ਸਕਦਾ। ਜੇ ਬੰਦ ਹੈ, ਪਹਿਲਾਂ ਗੁਰਦੁਆਰਾ ਸਾਹਿਬ ਦਾ ਇੱਕ ਹਾਲ ਹੋਣਾ ਚਾਹੀਦਾ। ਤੁਸੀਂ ਕੈਨੇਡਾ ਲਾ ਲਓ, ਕਿਤੇ ਲਾ ਲਓ, ਇਹਨਾਂ ਨੇ ਹੁਣ ਛੋਟੇ ਛੋਟੇ ਕਮਰੇ ਬਣਾ ਬਣਾ ਕੇ ਨਿੱਕੇ ਨਿੱਕੇ ਹਾਲ ਬਣਾਉਣੇ ਸ਼ੁਰੂ ਕਰ ਦਿੱਤੇ। ਜਿੱਦਣ ਇਹ ਹਾਲ ਬਣਨੇ ਸ਼ੁਰੂ ਹੋ ਗਏ ਸੀ, ਉਦਣ ਹੀ ਆਪਣੀ ਸਿੱਖੀ ਨਿਘਾਰ ਤੇ ਆ ਗਈ ਸੀਗੀ, ਕਿਉਂਕਿ ਗੁਰਦੁਆਰਾ ਇੱਕ ਹੋਣਾ ਚਾਹੀਦਾ। ਮਤਲਬ ਚਲੋ ਉਹਦੇ ਵਿੱਚ,
9: ਪਰ ਵੀਰ ਮੇਰੇ ਸੌਰੀ, ਵਿੱਚ ਇਹ ਬਣਦੇ ਤਾਂ ਆ ਨਾ, ਜਦੋਂ ਇੱਕ ਨਾ ਤੁਹਾਡਾ ਸਾਥ ਨਾ ਦੇਵੇ। ਜੇ ਰੂਲਸ ਆ, ਕੋਈ ਕਮੇਟੀ ਬਣਿਆ, ਕੋਈ ਕੌਂਸਲ ਬਣਿਆ, ਕੋਈ ਕਹਿੰਦਾ ਮੈਂ ਇੱਦਾਂ ਕਰਨਾ, ਕੋਈ ਮੈਂ ਇੱਦਾਂ ਕਰਨਾ, SCPC ਕਹਿੰਦੀ ਮੈਂ ਇੱਦਾਂ ਕਰਨਾ, ਜਦੋਂ ਇੱਕ ਇੱਕ ਇੱਕ ਰੂਲਸ ਰੈਗੂਲੇਸ਼ਨ ਥੱਲੇ ਨਹੀਂ ਚੱਲਦੇ ਨਾ, ਫਿਰ ਹਾਲ ਆਹੀ ਹੋਣਾ।
12: ਤੁਸੀਂ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਗੇ ਆਪਾਂ ਘੱਟੋ ਘੱਟ ਵੀ ਗੁਰਾਗੀ ਦਿਖਾਇਆ, ਘੱਟੋ ਘੱਟ 40-45 ਮਿੰਟ ਸੰਗਤ ਨੂੰ ਨਿਹਾਲ ਕਰਦਾ ਸੀ, ਤਾਂ ਆਪਾਂ ਉਹਨਾਂ ਨੂੰ ਦਿੰਦੇ ਸੀ ਵੀ ਅਸੀਂ ਉਹਨਾਂ ਦੇ ਕੀਰਤਨ ਤੋਂ ਖੁਸ਼ ਹੋ ਕੇ ਉਹਨਾਂ ਨੂੰ ਭੇਟਾ ਦਿੰਦੇ ਹਾਂ, ਰਾਈਟ
9: ਜੀ।
12: ਹੁਣ 5-5 ਮਿੰਟ ਲਈ ਇੱਕ ਸ਼ਬਦ ਬੋਲਣ ਆਉਂਦੇ ਆ, ਉਹ ਖੁਦ ਸਾਹਮਣੇ ਦੀ ਨਹੀਂ ਆਉਂਦੇ। ਕਦੀ ਤੁਸੀਂ ਦੇਖ ਲਓ, ਕੋਈ ਵੀ ਰਾਗੀ ਜੇ ਸਾਹਿਬ, ਕੋਈ ਵੀ ਕਥਾਬਾਜ, ਕਦੀ ਗੁਰੂ ਗ੍ਰੰਥ ਸਾਹਿਬ ਨੂੰ ਸਾਹਮਣੇ ਉਹ ਮੱਥਾ ਨਹੀਂ ਟੇਕੂਗਾ, ਸਾਈਡ ਤੋਂ ਮੱਥਾ ਟੇਕੂਗਾ, ਉਹ ਸਾਈਡ ਤੋਂ ਮੱਥਾ ਟੇਕ ਕੇ ਸਾਈਡ ਤੇ ਬਹਿ ਜਾਊਗਾ, ਕੀਰਤਨ ਕਰਨ ਤੋਂ ਬਾਅਦ ਉਹ ਸਾਈਡ ਤੋਂ ਹੀ ਉੱਠ ਕੇ ਚਲੇ ਜਾਊਗਾ। ਸਾਨੂੰ ਸਿੱਖਿਆ ਦੇਂਦਾ ਇਹ ਆ ਕਿ ਨਹੀਂ ਜੀ, ਗੁਰੂ ਨਾਲ ਜੁੜੋ, ਆਪ ਗੁਰੂ ਦੇ ਸਾਹਮਣੇ ਨਹੀਂ ਆਉਂਦੇ ਉਹ।
9: ਧੰਨਵਾਦ ਤੁਹਾਡਾ। ਮਜ਼ਾ ਸਾਈਡ ਤੋਂ ਮੱਥਾ ਟੇਕਦਾ, ਗੁਰੂ ਤਾਂ ਹਰ ਪਾਸੇ ਹੈਗਾ। ਮੈਂ ਇੱਥੇ ਮੱਥਾ ਟੇਕਦਾ, ਗੁਰੂ ਸਾਹਿਬ ਇੱਥੇ ਵੀ ਵੱਸਦੇ ਹਨ। ਗੁਰੂ ਗ੍ਰੰਥ ਸਾਹਿਬ ਮੱਥਾ ਕਈ ਵਾਰੀ ਸਾਈਡ ਵੱਲ ਚੱਲ ਕੇ ਆਉਂਦੇ ਹੁੰਦੇ ਆ, ਮੋਹਰੇ ਰਸ਼ ਵੀ ਹੋਇਆ ਤਾਂ ਕਰਕੇ ਟੇਕ ਲੈਂਦੇ ਹਨ, ਪਰ ਸਾਹਮਣੇ ਵੀ ਟੇਕਦੇ। ਮੱਥਾ ਤਾਂ ਜਿੱਥੋਂ ਮਰਜ਼ੀ ਟੇਕ ਲਵੋ, ਰਿਸਪੈਕਟ ਨਾਲ ਟੇਕ ਲਵੋ, ਤੁਸੀਂ ਮੱਥਾ ਟੇਕ ਤੁਹਾਡਾ ਸ਼ਾਮਿਲ ਹੋ ਜਾਂਦਾ, ਤੁਹਾਡੀ ਰਿਸਪੈਕਟ। ਬਾਰੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੀਦਾ? ਲਾਈਨਾਂ ਮੇਰੀਆਂ ਬਿਜ਼ੀ ਹਨ। 416-837-1515 'ਤੇ ਸਾਨੂੰ ਪ੍ਰੋਗਰਾਮ ਸਪੋਂਸਰ ਗਿਆ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਦੇ ਵੱਲੋਂ। ਟ੍ਰੇਲਰ ਬਣਾ ਕੇ ਦਿੰਦੇ ਹਨ, ਫਲੈਟ ਵੈਲ, ਡੀਜ਼ਲ ਟੈਂਕ, ਡਰੋਪ ਡੈਕਸ, ਕੋਇਲ ਵੈਲ ਟ੍ਰੇਲਰ, ਅਤੇ ਤੁਸੀਂ ਸਾਨੂੰ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਬਣਾ ਕੇ ਦਿੰਦੇ ਹਨ। 1170 ਫੀਸਟ ਡਰਾਈਵ 'ਤੇ ਹਨ, ਮਿਸਾਗਾ ਵਿੱਚ। ਗੁਰਮਿੰਦਰ ਤਨੇਸਰ ਹਿੰਦਾਬਾਈ ਦਾ ਨੰਬਰ 905-219-0 ਸਿਫਰ 80 ਹੈਗਾ ਹੈ ਜੀ, ਅਤੇ ਨਾਲ ਦੀ ਨਾਲ ਸਟਾਰ ਲੇਨ ਪੇਂਟਿੰਗ ਦਾ ਬਹੁਤ ਬਹੁਤ ਧੰਨਵਾਦ। ਬਾਰੀ ਸਾਹਿਬ, ਦੋ ਚਾਰ ਕੱਲ੍ਹ ਆਈਆਂ, ਕੋਈ ਜਵਾਬ ਦੇਣਾ ਚਾਹੁੰਦੇ ਹੋ?
10: ਬਿਲਕੁਲ ਜੀ, ਜਵਾਬ ਦੇਣਾ ਤੁਹਾਡਾ ਫਰਜ਼ ਹੈ ਜੀ।
9: ਜੀ,
10: ਇਹ ਗੱਲ ਠੀਕ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਬਹੁਤ ਸਾਰੀ ਬੇਨਿਜ਼ਮੀਆਂ ਦੀ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ 'ਚ ਆਏ ਨਿਗਾਰ ਦੀ, ਹਾਲਾਂਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਾਡੀ ਬੈਕਬੋਨ ਹੈਗੀ ਆ, ਇਹ ਸੱਚਾਈ ਹੈਗੀ ਆ, ਇਹਦੇ ਇੰਨਾ ਸਾਡਾ ਵਜੂਦ ਸੀਗਾ ਇਹਨਾਂ ਦੇ ਸਿਰ ਦੇ ਉੱਪਰ, ਤੇ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਵਿਵਾਦ ਉੱਠਦੇ ਰਹੇ ਆ ਜੀ, ਐਲੀਗੇਸ਼ਨ ਲੱਗਦੇ ਰਹੇ ਹੈਗੇ ਆ। ਇਹ ਗੱਲ ਠੀਕ ਆ ਕਿ ਸਵਾਲ ਜਿਹੜਾ ਆਇਆ, ਇਹ ਖਬਰ ਆਈ ਆ ਜੀ, ਉਹ ਖਬਰ ਜਿਹੜੇ ਸਾਬਕਾ ਐਮ ਪੀ ਰਾਜ ਗਰੇਵਾਲ ਨਾਲ ਹੁਣ ਜੁੜੀ ਹੋਈ ਆ, ਉਹਨਾਂ ਦੀ ਲਾਅ ਫਰਮ ਜਿਹੜੀ ਹੈਗੀ ਉਹਨਾਂ ਨਾਲ ਜੁੜੀ ਹੋਈ ਆ, ਐਲੀਗੇਸ਼ਨ ਹੈਗੇ ਆ ਉਹਨਾਂ ਦੇ ਅਗੇਂਸਟ ਲਾਅ ਸੂਟ ਹੈਗਾ ਜੀ। ਦੋ ਜਿਹੜੀਆਂ ਮੁੱਖ ਤੌਰ ਤੇ ਮੋਰਗੇਜ ਮੈਨੇਜਮੈਂਟ ਜਿਹੜੀਆਂ ਸੀਗੀਆਂ ਉਹਨਾਂ ਵੱਲੋਂ ਲਾਅ ਸੂਟ ਹੈਗਾ, ਹਾਲੇ ਇਹ ਲਾਅ ਸੂਟ ਦਾ ਜਿਹੜਾ ਫੈਸਲਾ ਕੁੰਨ ਆਪਾਂ ਕਹਿ ਸਕਦੇ ਜਜਮੈਂਟ ਉਹ ਸਾਹਮਣੇ ਨਹੀਂ ਹੈਗੀ। ਜਿਹੜੀ ਲਾਅ ਸੂਟ ਹੈ ਆਪਾਂ ਕਹਿ ਸਕਦੇ ਹਾਂ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਮਾਮਲਾ ਕਰੰਟ ਹੈਗਾ। ਲਾਅ ਸੂਟ ਕੀ ਹੈ ਕਿ ਕੋਈ 13 to 15 million ਦਾ ਲੋਨ ਦੋ ਗੁਰਦੁਆਰਾ ਸਾਹਿਬ ਇੱਥੋਂ ਦੇ ਸਥਾਨਕ ਹੈਗੇ ਆ, ਉਹਨਾਂ ਦੀ ਗਰੰਟੀ ਦੇ ਵਿਭਾਗ ਦੇ ਉੱਪਰ ਲੈਣ ਦੇ ਜਿਹੜੇ ਦੋਸ਼ ਹੈਗੇ ਆ, ਤੇ ਉਹਨਾਂ ਦੇ ਵਿੱਚ ਉਹਨੂੰ ਸਮੇਂ ਸਿਰ ਨਾ ਮੋੜਨ ਦੇ ਕਰਕੇ ਜਿਹੜਾ ਉਲਟਾ ਲਾਅ ਸੂਟ ਜਿਹੜਾ ਹੈਗਾ ਆਊਟਲਸ ਮੋਰਗੇਜ ਜੀ ਪੀ ਇੰਕ ਹੈਗਾ ਉਹਦੇ ਵੱਲੋਂ ਤੇ ਐਸ ਐਸ ਐਮ ਟੀ ਮੈਨੇਜਮੈਂਟ ਇੰਕ ਵੱਲੋਂ ਇਹਨਾਂ ਦੇ ਖਿਲਾਫ਼ ਜਿਹੜਾ ਆਇਆ ਹੈਗਾ। ਹਾਲਾਂ ਇਹ ਸਾਰਾ ਮਾਮਲਾ ਕਲੀਅਰ ਹੋਣਾ ਆ ਕਿ ਇਹਦੇ ਵਿੱਚ ਜਿਹੜਾ ਸੀਗਾ ਗੁਰਦੁਆਰਾ ਮੈਨੇਜਮੈਂਟ ਜਾਂ ਜਿਹੜੇ ਰਾਜ ਗਰੇਵਾਲ ਹੋਣੇ ਉਹਨਾਂ ਦਾ ਰੋਲ ਕੀ ਸੀਗਾ, ਕਿੱਥੇ ਫਾਲਟ ਹੈਗਾ, ਕਿ ਮਾਮਲਾ ਵਾਕਈ ਇਹ ਨਿਪਟ ਗਿਆ ਹੈਗਾ ਜਿਵੇਂ ਕਿ ਲਾ ਫਰਮ ਵੱਲੋਂ ਰਾਜ ਗਰੇਵਾਲ ਨੂੰ ਕਨਫਰਮ ਕੀਤਾ ਗਿਆ ਸੀਗਾ ਜਾਂ ਇਹ ਚੱਲ ਰਿਹਾ ਹੈਗਾ, ਕਿਉਂਕਿ ਮਾਮਲਾ ਬੜਾ ਪੇਚੀਦਾ ਤੇ ਲੀਗਲ ਹੈਗਾ। ਮੈਂ ਹਾਲੇ ਇੰਨਾ ਕਹੂੰਗਾ ਕਿ ਦੋਸ਼ ਲੱਗੇ ਨੇ ਤੇ ਇਹ ਦੋਸ਼ ਪਹਿਲਾਂ ਵੀ ਇਕੱਲੇ ਰਾਜ ਗਰੇਵਾਲ ਨਹੀਂ, ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਕਮਿਊਨਿਟੀ ਦੀਆਂ ਆਉਂਦੀਆਂ ਨੇ, ਸਾਨੂੰ ਵੇਟ ਐਂਡ ਵਾਚ ਇਹਦੇ ਤੇ ਗੋ ਥਰੂ ਹੋਣ ਦੀ ਲੋੜ ਹੈਗੀ, ਆਉਣ ਵਾਲੇ ਸਮੇਂ 'ਚ ਰਹੂਗੀ। ਅਸੀਂ ਇਹ ਚਾਹਵਾਂਗੇ ਕਿ ਜਿੰਨੀਆਂ ਵੀ ਮੈਨੇਜਮੈਂਟ ਹੈਗੀਆਂ ਇਹਦੇ ਤੇ ਆਪਣਾ ਪੱਖ ਜ਼ਰੂਰ ਆ ਕੇ ਰੱਖਣਾ ਚਾਹੀਦਾ ਕਿ ਆਹ ਚੀਜ਼ ਏਦਾਂ ਸਪਸ਼ਟ ਹੈਗੀ, ਖੁਦ ਹੀ ਸਪਸ਼ਟ ਕਰ ਦੇਣਾ ਚਾਹੀਦਾ, ਅਸੀਂ ਆਪਣੇ ਕੋਲੋਂ ਕੋਈ ਲਾ ਕੇ ਗੱਲ ਨਹੀਂ ਦੱਸ ਰਹੇ।
9: ਵਧੀਆ ਗੱਲ ਕੀਤੀ, ਮੈਂ ਕਹਿੰਦਾ ਗੁਰੂ ਜਿਹੜੇ ਦੋ ਗੁਰਦੁਆਰਿਆਂ ਨੂੰ ਪ੍ਰੈਸ ਕਾਨਫਰੰਸ ਰੱਖ ਲੈਣੀ ਚਾਹੀਦੀ ਹੈਗੀ ਆ। ਆਈ ਬਿਲੀਵ ਈਵਨ ਇੰਟੀਰੀਅਰ ਗੁਰਦੁਆਰਾ ਕਮੇਟੀ ਹੋਵੇ, ਇੰਟੀਰੀਅਰ ਗੁਰਦੁਆਰਾ ਕੌਂਸਲ ਹੋਵੇ, ਇਕੱਠੇ ਬੈਠ ਕੇ ਇਕੱਠੇ ਨਾ ਕਰਿਓ ਬਾਬਾ, ਸ਼ਾਂਤੀ ਚਾਹੀਦੀ ਆ। ਇਕੱਲੇ ਇਕੱਲੇ ਬੈਠ ਕੇ ਪ੍ਰੈਸ ਕਾਨਫਰੰਸ ਰੱਖ ਲੈਣ ਵੀ ਆਹ ਕੁਝ ਹੋਇਆ ਹੈਗਾ, ਪਤਾ ਇਹ ਵੀ ਲੱਗ ਰਿਹਾ ਹੈਗਾ ਵੀ ਇਹਦੇ ਵਿੱਚ ਇੱਕ ਅੱਧੇ ਬੰਦੇ ਰਸਾਈ ਸੀਗੇ, ਬਾਕੀ ਨੂੰ ਦੱਸੇ ਵੀ ਨਹੀਂ ਹੈਗਾ। ਇਹ ਕੋਈ ਇਹ ਖਬਰ ਜਿਹੜੀ ਹੈ ਸਾਨੂੰ ਬੈਕ ਐਂਡ ਤੋਂ ਮਿਲੀ, ਇਹ ਫਰੰਟ ਐਂਡ ਤੇ ਨਹੀਂ ਹੈ, ਮੈਂ ਦੱਸ ਦੇਵਾਂ। ਪਰ ਤੁਸੀਂ ਸਹੀ ਗੱਲ ਕੀਤੀ ਆ, ਇਹਨਾਂ ਨੂੰ ਪ੍ਰੈਸ ਕਾਨਫਰੰਸ ਰੱਖ ਲੈਣੀ ਚਾਹੀਦੀ ਹੈਗੀ ਆ। ਜਿਹੜੇ ਨਗਰ ਕੀਰਤਨ ਦੀ ਆ ਕੇ ਅਨਾਊਂਸਮੈਂਟ ਕਰਦੇ ਸੀਗੇ ਨਾ, ਹੱਥ ਜੋੜ ਕੇ ਬੇਤੀ ਆ ਜਾਓ, ਹੁਣ ਵੀ ਇੱਕ ਅਨਾਊਂਸਮੈਂਟ ਦੇ ਦੇਵੋ, ਅਸੀਂ ਪ੍ਰੈਸ ਕਾਨਫਰੰਸ ਇੰਨੀ ਤਰੀਕ ਨੂੰ ਰੱਖਣ ਲੱਗੇ ਹਾਂ। ਆਇਓ ਯਾਰ, ਬਿੱਲੀਆਂ ਲਾਈਨਾਂ ਤੁਹਾਡੇ ਵਾਸਤੇ ਸਾਰੀਆਂ ਡਿਲੀਟ ਕਰ ਦੇਵਾਂਗਾ, ਇੱਥੇ ਆੜ ਕੇ ਬੈਠ ਕੇ ਦੱਸ ਦੇਵੋ ਵੀ ਕੀ ਕੁਝ ਹੋ ਰਿਹਾ ਹੈਗਾ, ਤੁਹਾਡਾ ਫਰਜ਼ ਬਣਦਾ ਦੱਸਣ ਵਾਸਤੇ ਵੀ ਕੀ ਕੁਝ ਹੋ ਰਿਹਾ ਹੈਗਾ ਆ। ਤੋ ਲਾਈਨਾਂ ਸਾਰੀਆਂ ਬੀਜੀ ਹੋਈਆਂ। ਮੈਂ ਅਮਰਜੀਤ ਸਿੰਘ ਪਹਿਲਾਂ ਤੁਹਾਡੀ ਕਾਲ ਲੈਂਦਾ, ਫੇਰ ਲਵਾਂਗਾ 4146994445। ਅਮਰਜੀਤ ਸਿੰਘ ਜੀ ਆ ਜਾਓ ਜੀ।
13: ਹਾਂਜੀ, ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਜੀ।
13: ਜਿਹੜੀ ਖਬਰਾਂ ਆਈ ਆ ਚਾਵਲੇ ਵਾਲੀ, ਇਹ ਤਾਂ ਖਬਰ ਵੀ ਕੁਛ ਵੀ ਨੀ ਹੈਗੀ ਜੀ, ਇਹ ਖਬਰਾਂ ਤਾਂ ਬਹੁਤ ਵੱਡੀਆਂ ਜਿਹੜੀਆਂ ਬਾਹਰ ਨੀ ਆ ਰਹੀਆਂ। ਮੈਂ ਦੱਸਦਾ ਵੀ ਜੇ ਤੁਹਾਨੂੰ ਉੱਥੋਂ ਦਾ ਕੋਈ ਪ੍ਰਬੰਧਕ ਜੇ ਜਾਣਦਾ ਨਾ, ਤੁਹਾਡਾ ਜਾਣ ਪਛਾਣ ਜਾਂ ਰਿਸ਼ਤੇਦਾਰ, ਉਹਦੇ ਨਾਲ ਤੁਸੀਂ ਗੱਲ ਕਰਕੇ ਦੇਖੋ। ਮੈਂ ਤੁਹਾਨੂੰ ਦੋ ਘਟਨਾਵਾਂ ਦੱਸਦੀਆਂ ਜਿਹੜਾ ਮੈਂ ਪਰਸਨਲੀ ਦੇਖੀਆਂ ਆ
9: ਜੀ।
13: ਇੱਕ ਦਿੱਲੀ ਦਾ ਗੁਰਦੁਆਰਾ ਹੈਗਾ ਸੰਬੰਧਿਤ, ਆਪਣਾ ਇੱਥੋਂ ਦੋਸਤ ਗਿਆ, ਉਹਨੇ ਕਮਰਾ ਮੰਗਿਆ ਉਹਨਾਂ ਬਸਰਾਂ ਚ, ਕਹਿੰਦੇ ਕਮਰਾ ਹੈ ਨੀਗਾ। ਉੱਥੇ ਜੋ ਉੱਥੇ ਖੜ ਕੇ ਦੇਖਦਾ ਵੀ ਜਿਹੜੇ ਪ੍ਰੇਮੀ ਜੋੜੇ ਆ ਉਹ ਆ ਰਹੇ, ਉਹਨਾਂ ਨੂੰ ਕਮਰੇ ਦੇ ਰਹੇ ਆ
9: ਜੀ।

0: ਅਡਲਟ ਹਨ, ਆਪੇ ਸਿਚੁਏਸ਼ਨ ਸੋਲਵ ਕਰ ਲੈਣਗੇ, ਤੁਹਾਡਾ ਕੀ ਲੈਣਾ ਦੇਣਾ ਇਹਦੇ ਵਿੱਚ, ਤੁਸੀਂ ਆਰਾਮ ਨਾਲ ਘਰ ਬੈਠੇ ਹੋਰ ਕੰਮ ਕਰੋ। ਆ ਲਓ ਜੀ 4146 ਤੁਸੀਂ ਏਅਰ ਤੇ ਹੋ ਜੀ।
1: ਸਤਿ
0: ਸ੍ਰੀ ਅਕਾਲ ਜੀ, ਕੀ ਹਾਲ ਗ੍ਰੀਸ, ਤੁਹਾਡਾ ਨਾਮ ਗ੍ਰੀਸ ਆ?
1: ਹਾਂਜੀ ਹਾਂਜੀ, ਕਿਉਂ ਠੀਕ ਹੈ ਜੀ, ਨਾਮ ਵਧੀਆ ਨੀ ਹੈਗਾ?
0: ਨਹੀਂ ਨਾ ਦੇਖੋ ਨਾ ਵਧੀਆ ਨੇ, ਮੈਨੂੰ ਨਾਮ ਬਹੁਤ ਛੇਤੀ ਭੁੱਲ ਜਾਂਦੇ ਹੈਗੇ ਆ, ਹੁਣ ਤੁਸੀਂ ਕਾਲ ਕਰ ਰਹੇ ਹੋ, ਧੰਨਵਾਦ ਤੁਹਾਡਾ ਕਾਲ ਕਰਨ ਦਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਮੈਂ ਕਹਿਣਾ ਚਾਹੁੰਦਾ, ਉਹ ਕੱਲ ਮੈਂ ਪ੍ਰਧਾਨ ਮੰਤਰੀ ਮਾਰਕ ਕਰਨੇ ਦਾ ਭਾਸ਼ਣ ਸੁਣ ਰਿਹਾ ਸੀਗਾ, ਉਹ ਕਹਿ ਰਹੇ ਸੀ ਕਿ ਪਿਛਲੇ ਅਪ੍ਰੈਲ ਮੈਂ ਕਿਹਾ ਸੀਗਾ ਅਫੋਰਡੇਬਿਲਿਟੀ ਸਾਡੀ ਬਹੁਤ ਵਧੀਆ ਹੈਗੀ, 10 ਸਾਲ ਮੈਂ ਬਹੁਤ ਵਧੀਆ ਹੋ ਗਈ ਹੈ, ਹੁਣ ਕੱਲ ਕਹਿ ਰਹੇ ਸੀਗੇ ਜੀ ਅਸੀਂ ਕੰਮ ਕਰ ਰਹੇ ਹੈਗੇ ਆ, ਤਾਂ ਕਿਹੜੀ ਗੱਲ ਸੱਚੀ ਹੈ ਜੀ, ਉਹ ਅਪ੍ਰੈਲ ਵਾਲੀ ਜਾਂ ਹੁਣ ਵਾਲੀ? ਹੁਣ ਇੱਕ ਹੋਰ ਜੋ ਗੱਲ ਹੈਗੀ, ਦੇਖੋ ਗੋਲੀ ਰੋਜ਼ ਚੱਲ ਰਹੀ ਹੈਗੀ, ਬੰਦੇ ਆਪੋ ਬੰਦੋ ਦੀ ਇਤਨੀ ਹਿੰਮਤ ਹੋ ਗਈ ਤਾਂ ਪੁਲਿਸ ਵਾਲਿਆਂ ਕੋ ਵੀ ਮਾਰਨੇ ਲੱਗੇ ਹੈਗੇ
0: ਜੀ,
1: ਤੋ ਅਸੀਂ ਕਿਹੜਾ ਵਧੀਆ ਕੰਮ ਕੀਤਾ ਹੈ ਕਿ ਆਜ ਬੰਦੇ ਕ੍ਰਿਮੀਨਲ ਕਾ ਇਹ ਹਾਲ ਹੋ ਗਿਆ ਕਿ ਆਪਣੇ ਪੁਲਿਸ ਵਾਲੋਂ ਤੇ ਗੋਲੀ ਚੱਲ ਰਹੀ ਹੈ ਧੱਕਾਧੱਕ, ਤੋ ਇਹ ਬਾਰੇ ਦੱਸੇ ਜਰਾ ਵਾਰੀਆ ਸਾਹਿਬ ਕੀ ਮਤ ਕਰੇ ਜੀ, ਕਿਵੇਂ ਗੱਲ, ਉਹ ਪਹਿਲੇ ਵਾਲੀ ਗੱਲ ਸੱਚੀ ਸੀਗੀ ਹੁਣ ਵਾਲੀ ਹੈ? ਧੰਨਵਾਦ ਜੀ।
0: ਅਪ੍ਰੈਲ ਫੂਲ ਹੁੰਦਾ ਅਪ੍ਰੈਲ ਵਿੱਚ, ਉਹ ਗੱਲ ਨਹੀਂ ਮੰਨਦੇ ਹੁਣ ਵਾਲੀ ਮੰਨ ਲੈਂਦੇ, ਚਲੋ ਬਾਅਦ ਚ ਬਾਰੀ ਸਾਹਿਬ ਦੱਸ ਦੇਣਗੇ। ਮੈਂ ਬਾਅਦ ਚ ਮੈਂ 9445 ਇੱਥੇ ਕੈਪਟਨ ਸਾਹਿਬ ਆ ਉਹਨਾਂ ਦੀ ਕਾਲ ਲਵਾਂਗਾ, ਪਹਿਲਾਂ ਬਾਰੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਪਹਿਲਾਂ ਮੈਂ ਐਲਈ ਟਰੱਕ ਦਾ ਕਹਿ ਦਵਾਂ, ਰਾਜਾ ਬਾਈ ਦਾ ਸਪੋਂਸਰ ਕਰਦੇ ਆ ਪ੍ਰੋਗਰਾਮ ਨੂੰ, 416-953-6262 ਇਹਨਾਂ ਦਾ ਨੰਬਰ ਆ, 24 ਘੰਟੇ 7 ਦਿਨ ਸਰਵਿਸ ਮਿਲਦੀ ਆ, ਕਾਰਾਂ ਟਰੱਕਾਂ ਦਾ ਓਇਲ ਚੇਂਜ ਕਰਾਉਣਾ ਹੋਵੇ, ਟਰੱਕਾਂ ਦੇ ਟਾਇਰ ਚੇਂਜ ਕਰਾਉਣੇ ਹੋਣ, 1776 ਮਾਇਰ ਸਾਈਡ ਡਰਾਈਵ 'ਤੇ ਮਿਸਾਗਾ ਦੇ ਵਿੱਚ ਐਲੀ ਟਰੱਕ ਲੂਵ ਐਂਡ ਵਾਸ਼ ਵਾਲੇ ਰਾਜਾ ਬਾਈ ਜੀ। ਮਨਜੀਤ ਚੀਮਾ ਜੀ ਕੋਲ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 2-3 ਬੈਂਕ ਦੀਆਂ ਪ੍ਰੋਪਰਟੀ ਆਈਆਂ ਹੋਈਆਂ ਹਨ, ਵਧੀਆ ਮੌਕਾ ਹੁੰਦਾ ਵੀ ਸਾਸੀ ਪਲੈਸ ਵਿੱਚ ਖਰੀਦਣ ਵਾਸਤੇ। ਮੈਂ ਨਹੀਂ ਚਾਹੁੰਦਾ ਕਿਸੇ ਬੈਂਕ ਦੀ ਪ੍ਰੋਪਰਟੀ ਬੈਂਕ ਦੇ ਥਰੂ ਚੱਲ ਜਾਵੇ, ਪਰ ਕਈ ਵਾਰੀ ਔਖਾ ਟਾਈਮ ਆ ਜਾਂਦਾ, ਹੁਣ ਕੀ ਕਰ ਸਕਦੇ ਆ, ਪਰ ਜੇ ਪ੍ਰੋਪਰਟੀ ਦੇਖਣੀ ਹੋਵੇ, ਖਰੀਦਣੀ ਹੋਵੇ, ਮਨਜੀਤ ਚੀਮਾ ਜੀ ਨਾਲ 416-357-9965 'ਤੇ ਗੱਲਬਾਤ ਕਰ ਲੈਣੀ ਆ। ਬਾਰੀ ਸਾਹਿਬ ਤੁਸੀਂ ਕੁਝ ਕਹਿਣਾ ਹੋਵੇ ਕਹਿ ਸਕਦੇ ਹੋ, ਫਿਰ ਆਪਾਂ 9445 ਦੀ ਕਾਲ ਵੀ ਲੈਣੀ ਆ। ਗੋਲੀਆਂ ਚੱਲ ਰਹੀਆਂ ਹੈਗੀਆਂ, ਸੇਫਟੀ ਤੇ ਸਿਕਿਉਰਿਟੀ ਦੀ ਪ੍ਰੋਬਲਮ ਆਈ ਪਈ ਹੈਗੀ ਆ, ਮਤਲਬ ਇਹ ਆਵੇ ਲਿਬਰਲ ਸਰਕਾਰ ਕੁਛ ਕਰ ਨਹੀਂ ਰਹੀ।
2: ਦੇਖੋ ਪ੍ਰਧਾਨ ਮੰਤਰੀ ਮਾਰਕ ਕਰਨੀ ਹੁਣ ਕੱਲ ਕਿਹਾ ਕੀ ਆ ਪਾਰਲੀਮੈਂਟ ਚ, ਮੈਂ ਤੇ ਇਹ ਕਹਿ ਸਕਦਾ ਵਾਂ ਉਹਦੇ ਅਗੇਂਸਟ ਹਾਲਾਤ
0: ਜੀ,
2: ਸੇਫਟੀ ਵੱਲੋਂ ਕੀ ਆ ਇਹ ਵੀ ਆਪਾਂ ਕਹਿ ਦਿੰਨੇ ਆ। ਤੁਸੀਂ ਇੱਕ ਘਟਨਾ ਵੀ ਜਾਰੀ ਕਰ ਦਿੱਤੀ ਆ ਇੱਥੇ ਟੋਰਾਂਟੋ ਦੀ, ਉਹ ਮੈਂ ਵੀ ਪੜ੍ਹਦਾ ਪਿਆ ਸੀਗਾ ਸਵੇਰੇ
0: ਜੀ,
2: ਕਿ ਕਿਵੇਂ ਗਨ ਸ਼ਾਟ ਹੋਇਆ 2 ਬਜ਼ੁਰਗ ਜੋੜੇ, ਠੀਕ ਹੈ ਜੀ। ਤਾਂ ਇੱਥੇ ਇੱਕ ਲੈਟਰ ਵੀ ਜਿਹੜਾ ਸੀਗਾ ਸਾਹਮਣੇ ਸੋਸ਼ਲ ਮੀਡੀਆ ਤੇ ਆ ਜੀ, ਉਹਦੀ ਆ ਰਹੇਗਾ ਥੋਟੀਫਿਕੇਸ਼ਨ ਕੀ ਹੈ ਕਿ ਕਿਵੇਂ ਗੈਂਗਸਟਰ ਬਾਹਰਲੇ ਜਿਹੜੇ ਮੂਲ ਦੇ ਕੰਟਰੀਆਂ ਦੇ ਹੈਗੇ ਉੱਥੇ ਵੀ ਜਵਾਬ ਦੇ ਸਕਦੇ ਆ, ਤੇ ਕੈਨੇਡਾ ਨੂੰ ਸਿੱਧੇ ਚੈਲੰਜ ਕੀਤੇ ਜਾ ਰਹੇ ਕਿ ਤੁਹਾਡੇ ਅਸੀਂ ਕੈਨੇਡਾ ਦੇ ਕਬਜ਼ਾ ਕਰ ਲੈਣਾ, ਠੀਕ ਹੈ। ਲੇਕਿਨ ਕੱਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੇ ਜਦੋਂ ਪਾਰਲੀਮੈਂਟ ਦੀ ਸ਼ੁਰੂਆਤ ਹੋਈ ਸੈਸ਼ਨ ਦੇ ਵਿੱਚ, ਉਹਨਾਂ ਦੇ ਵਿੱਚ ਇਹ ਗੱਲ ਕਿਹਾ ਕਿ ਦਾਅਵਾ ਕੀਤਾ ਆਪਣਾ ਕਿ ਜਿਹੜਾ ਇਹ ਪਾਰਲੀਮੈਂਟ ਸੈਸ਼ਨ ਆ ਬਹੁਤ ਮਹੱਤਵਪੂਰਨ ਹੋਊਗਾ। ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਕੁਛ ਏਦਾਂ ਦੇ ਅਹਿਮ ਬਿੱਲ ਲਿਆ ਰਹੇ ਹਾਂ ਜਿਹੜੇ ਕਿ ਪਹਿਲਾਂ ਸਦੀਆਂ ਤੋਂ ਦਹਾਕਿਆਂ ਤੋਂ ਸ਼ਾਇਦ ਨਹੀਂ ਵਿਚਾਰੇ ਗਏ ਇਹ ਮਾਮਲੇ, ਤਾਂ ਅਸੀਂ ਉਹ ਲਿਆ ਰਹੇ ਹਾਂ ਗੱਲਾਂ ਸਾਰੀਆਂ। ਉਹਨਾਂ ਦਾ ਇਸ਼ਾਰਾ ਜਿਹੜਾ ਸੀ ਦੇਸ਼ ਦੇ ਵਿੱਚ ਨਿਵੇਸ਼ ਡਿਵੈਲਪਮੈਂਟ ਜਿਹੜੇ ਵੱਡੇ ਪ੍ਰੋਜੈਕਟ ਹੈ ਉਹਨਾਂ ਨੂੰ ਗੋ ਥਰੂ ਕਿਵੇਂ ਕਰਨਾ ਜਲਦੀ, ਉਹਨਾਂ ਦੇ ਫੈਸਲੇ ਕਿਵੇਂ ਲੈਣੇ ਆ, ਤਾਂ ਉਹਦੇ ਨਾਲ ਜੁੜੇ ਹੋਏ ਲੇਬਰ ਕੋਡ ਚੇਂਜਸ ਵੀ ਜਿਹੜੇ ਕੁਛ ਕੀਤੇ ਜਾ ਰਹੇ ਆ ਜੀ, ਇਹਦੇ ਵੱਡੇ ਸਵਾਲ ਜਿਹੜੀਆਂ ਲੇਬਰ ਯੂਨੀਅਨ ਜਿਹੜੀਆਂ ਉਠਾ ਰਹੀਆਂ ਹੈਗੀਆਂ ਨੇ। ਸੇਫਟੀ ਦੇ ਮਾਮਲੇ ਦੇ ਵਿੱਚ ਕੱਲ ਗੱਲ ਨਹੀਂ ਹੋਈ, ਆਪਾਂ ਓਵਰਆਲ ਇਹ ਗੱਲ ਮੈਂ ਸ਼ਾਰਟ ਚ ਕਰ ਦਿੰਦਾ ਕਿਉਂਕਿ ਆਪਾਂ ਪ੍ਰੋਗਰਾਮ ਅੱਗੇ ਵਧਾਉਣਾ, ਠੀਕ ਹੈ, ਕਿ ਜੋ ਦਾਅਵੇ ਕੀਤੇ ਗਏ ਸੀਗੇ ਕਿ ਅਸੀਂ ਇੱਥੇ ਆਪਣੇ ਰੂਬੀ ਸੋਤਾ ਵੀ ਹੈਗੇ ਆ ਆਪਣੇ ਜਿਹੜੇ ਉਹਨਾਂ ਨੂੰ ਮੇਰੇ ਖਿਆਲ ਕੰਬੈਟ ਕ੍ਰਾਈਮ ਦੇ ਜਿਹੜਾ ਸੈਕਟਰੀ ਬਣਾਇਆ ਗਿਆ ਆ, ਠੀਕ ਹੈ, ਸਟੇਟ ਸੈਕਟਰੀ ਨੇ, ਠੀਕ ਹੈ ਜੀ, ਉਹਨਾਂ ਨੇ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ, ਪਰ ਫਿਲਹਾਲ ਫਿਰ ਵੀ ਜੋ ਅਚੀਵਮੈਂਟਸ ਹੋਣੀਆਂ ਚਾਹੀਦੀਆਂ ਸੀਗੀਆਂ ਕਾਨੂੰਨ ਵਿਵਸਥਾ ਨੂੰ ਲੈ ਕੇ ਉਹ ਹਾਲੇ ਦਿਖਾਈ ਨਹੀਂ ਦਿੰਦੀਆਂ, ਇਹ ਸੱਚ ਹੈਗਾ। ਗੌਰਮੈਂਟ ਇੱਥੇ ਕੀ ਕਰੂਗੀ, ਲੇਕਿਨ ਫਿਲਹਾਲ ਫੋਕਸ ਪ੍ਰਧਾਨ ਮੰਤਰੀ ਹੋਣਾ ਦਾ ਜਿਹੜਾ ਆ ਉਹ ਡਿਵੈਲਪਮੈਂਟ ਵੱਲ ਹੈਗਾ ਜੀ, ਫੋਕਸ ਕਰਨ ਦਾ, ਇਹਦੇ ਉੱਪਰ ਆਉਣ ਵਾਲੇ ਸਮੇਂ 'ਚ ਆਪਾਂ ਚਰਚਾ ਜ਼ਰੂਰ ਕਰਾਂਗੇ ਜੀ।
0: ਦੇਖੋ ਜੀ, ਖੁਦ ਉਹਨਾਂ ਨੇ ਕਿਹਾ ਵੀ ਜਿਹੜੀ ਪੇਪਰ ਟ੍ਰੇਲ ਬਹੁਤ ਹੈਗੀ ਆ, ਪ੍ਰੋਜੈਕਟ ਨੂੰ ਕਾਫੀ ਡਿਲੇ ਲੱਗ ਜਾਂਦੀ ਹੈਗੀ ਆ, ਇਹ ਪ੍ਰੋਜੈਕਟ ਸ਼ੁਰੂ ਕਰਨ ਦੇ ਵਿੱਚ ਵੀ ਆਪਾਂ ਛੇਤੀ ਤੋਂ ਛੇਤੀ ਪ੍ਰੋਜੈਕਟ ਸ਼ੁਰੂ ਕਰਾਂਗੇ, ਤੋ ਜਿਹੜੀ ਡਿਲੇ ਹੈਗੀ। ਟਰੰਪ ਨੇ ਖੁਦ ਕਿਹਾ ਸਰ ਤੁਹਾਡਾ ਕਹਿੰਦਾ ਪੇਪਰ ਵਰਕ ਬਹੁਤ ਚੱਲਦਾ ਪਰ ਤੁਸੀਂ ਕੁਝ ਕਰਦੇ ਨਹੀਂ ਹੈਗੇ, ਆਪਣੇ ਲਈ ਕੁਝ ਨਾ ਕੁਝ ਕਰੋ, ਆਪਾਂ ਪਿਗੀ ਬੈਕ ਕਰ ਰਹੇ ਸੀ ਅਮੈਰੀਕਾ ਦੇ ਨਾਲ,

0: ਹੁਣ ਪਤਾ ਲੱਗ ਗਿਆ ਕੈਨੇਡਾ ਨੂੰ, ਸਾਨੂੰ ਵੀ ਕੁਝ ਨਾ ਕੁਝ ਕਰਨਾ ਪੈਣਾ, ਆਪ ਖੁਦ ਕਰਨਾ ਪੈਣਾ, ਸਾਡੇ ਕੋਲ ਸਭ ਕੁਝ ਹੈਗਾ, ਆਪਾਂ ਕਿਉਂ ਨਹੀਂ ਕੁਝ ਨਾ ਕੁਝ ਕਰ ਲਈਏ। ਹੁਣ ਇਨਵੈਸਟਮੈਂਟਸ ਹੋ ਰਹੀਆਂ ਹਨ, ਹੌਲੀ ਹੌਲੀ ਇਹ ਸ਼ੁਰੂ ਹੋ ਜਾਣਗੀਆਂ, ਅਸੀਂ ਵੀ ਤੁਹਾਡੇ ਨਾਲ ਹਾਂ, ਕਦੋਂ ਹੋਣਗੀਆਂ, ਕਦੋਂ ਜੋਬਸ ਕ੍ਰੀਏਟ ਹੋਣਗੀਆਂ, ਇਹ ਆਉਣ ਵਾਲੇ 2-4 ਮਹੀਨੇ ਦੱਸਣਗੇ ਜ਼ਰੂਰ। ਲਿਬਰਲ ਸਰਕਾਰ 'ਤੇ ਵੀ ਕਾਫੀ ਨਿਗਾਹ ਰੱਖੀ ਜਾ ਰਹੀ, ਹਰ ਇੱਕ ਬੰਦੇ ਵੱਲੋਂ ਕਹਿੰਦੇ ਬਈ ਅਨਾਊਂਸਮੈਂਟ ਹੋ ਜਾਂਦੀ ਹੈਗੀ ਆ, ਵੈਨ ਦੇ ਕਰਾਂ ਸਟਾਰਟ, ਅਸੀਂ ਵੇਟ ਕਰ ਰਹੇ ਹੈਗੇ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਵੇਟ ਕਰਦੇ ਹਨ। ਤੋ ਸਾਰੇ ਹੀ ਆਪਣੇ ਹਨ, ਜੇ ਕੰਮ ਕਰਨਗੇ ਤਾਂ ਅਗਾਂਹ ਵੋਟਾਂ ਪਾ ਦਿਓ, ਨਹੀਂ ਕਰਨਗੇ ਤਾਂ ਉਠਾ ਦਿਓ ਫਿਰ ਤੁਸੀਂ। 9445 ਤੁਸੀਂ ਏਅਰ 'ਤੇ ਹੋ ਜੀ ਕੈਪਟਨ ਸਾਹਿਬ।
1: ਕਮਲ ਸਾਹਿਬ ਸਤਿ ਸ੍ਰੀ ਅਕਾਲ। ਨਾ ਬਿਲਕੁਲ ਨਹੀਂ ਲਊਂਗਾ, ਦੇਖੋ ਪਹਿਲਾਂ ਤਾਂ ਗੁਰਦੁਆਰਿਆਂ ਦੇ ਉੱਤੇ ਸਰਕਾਰ ਲੋਨ ਨਹੀਂ ਦਿੰਦੀ, ਗੁਰਦੁਆਰਿਆਂ ਨੂੰ ਸ਼ੋ ਕਰਨਾ ਬੜਾ ਮੁਸ਼ਕਲ ਆ, ਇਹ ਪਤਾ ਨਹੀਂ ਕਿੱਦਾਂ ਇਹਨਾਂ ਨੂੰ ਲੋਨ ਮਿਲ। ਦੂਸਰਾ, ਇੱਕ ਵਿਅਕਤੀ ਇਹ ਕਹਿ ਰਿਹਾ ਹੈ ਸ਼ਕਲ ਦੇਖ ਕੇ ਵੋਟ ਨਾ ਪਾਓ, ਅਕਲ ਦੇਖ ਕੇ ਵੋਟ ਪਾਓ। 9 ਅਤੇ 10 ਵਾਰਡ ਦੇ, ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਮੱਲੀ ਸਾਹਿਬ 6 MMP ਬਣਿਆ ਉਦੋਂ ਵੋਟਾਂ ਵੀ ਗੋਰਿਆਂ ਦੀਆਂ ਸੀ ਜ਼ਿਆਦਾ, ਉਹਨਾਂ ਨਾਲ ਤੇ ਇਹ ਸੋਚਿਆ ਨੀ। ਤੁਸੀਂ ਇਹੋ ਜਿਹੇ ਬੰਦੇ ਨੂੰ ਚੁਣ ਕੇ ਜਦੋਂ ਉੱਥੇ ਭੇਜੋਗੇ, ਇਹ ਤਾਂ ਫਿਰ ਵੀ ਪਾੜੋ ਤੇ ਰਾਜ ਕਰੋ ਤੋਂ ਨੀਤੀ ਅਪਣਾਓਗੇ, ਸੁਚੇਤ ਹੋ ਜਾਓ ਦੋਸਤੋ। ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਗੁਰਬਖਸ਼ ਮੱਲੀ ਨੂੰ ਜਿਹੜੀ ਵੋਟ ਪਈ ਸੀ, ਮੋਸਟਲੀ ਇਹ ਵੋਟ ਪੈਂਦੀ ਆ ਪਾਰਟੀ ਨੂੰ, ਜਿਸ ਹਿਸਾਬ ਨਾਲ ਲਿਬਰ ਨੂੰ ਐਤਕੀ ਲਿਬਰ ਦੀ ਦੁਬਾਰਾ ਸਰਕਾਰ ਬਣੀ ਸੀ, ਇਹ ਵੋਟ ਪਈ ਸੀ ਮਾਰਕ ਕਾਰਨੀ ਨੂੰ। ਮੋਸਟਲੀ ਜਿਹੜੀ ਆ ਫੈਡਰਲ ਤੌਰ 'ਤੇ ਵੋਟਾਂ ਪੈਂਦੀਆਂ, ਬਹੁਤ ਘੱਟ ਵੋਟਾਂ ਪੈਂਦੀਆਂ ਉਸ ਇਨਸਾਨ ਨੂੰ, ਉਹਦੀ ਜਿਹੜੀ ਐਜੂਕੇਸ਼ਨ ਦੇਖੀ ਜਾਂਦੀ ਆ ਜਾਂ ਉਹਨਾਂ ਦੀ ਰੂਪ ਰੇਖਾ ਦੇਖੀ, ਤਾਂ ਸਿਰਫ ਪਾਰਟੀ ਨੂੰ ਹੀ ਵੋਟਾਂ ਪੈਂਦੀਆਂ ਹਨ। ਪਰ ਪਹਿਲੀ ਵਾਰੀ ਜਦੋਂ ਗਏ ਸੀਗੇ, ਦੇਖ ਲਓ ਜੀ, ਜੇ ਆਪਾਂ ਕਿਤੇ ਵੱਡੀ ਕੰਪਨੀ ਵਿੱਚ ਮੀਟਿੰਗ 'ਤੇ ਜਾਣਾ, ਸਾਡੀ ਖੁਦ ਦਾ ਤਾਂ ਕੰਮ ਲੱਗ ਪੈਂਦੀ ਆ ਵੀ ਕੀ ਗੱਲ ਕਰੇ, ਕਿੱਦਾਂ ਕਰੇ, ਕਿੱਦਾਂ ਤੁਰਾਂਗੇ। ਇਹ ਤਾਂ ਫਿਰ ਵੀ ਪਾਰਲੀਮੈਂਟ ਵਿੱਚ ਪਹੁੰਚੇ ਸੀਗੇ, ਹਾਂ ਕੰਮ ਕੀਤੇ ਸੀ ਪਰ ਘੱਟ ਹੋਏ ਜਿੰਨੇ ਹੋਣੇ ਚਾਹੀਦੇ ਸੀ। ਪਰ ਸਾਡੇ ਵਾਸਤੇ ਸਿੱਖਣ ਵਾਸਤੇ, ਸਾਨੂੰ ਸਾਡੀ ਕਮਿਊਨਿਟੀ ਨੂੰ ਇਸ ਵੱਖ ਵੱਖ ਜੋਬ 'ਤੇ ਲਗਾਉਣ ਵਾਸਤੇ ਮੱਲੀ ਦੀ ਦੇਣ ਕਾਫੀ ਹੈਗੀ ਆ। ਖੰਡ ਫੜ ਭੋਗ ਅਤੇ ਉੱਥੇ ਹੀ ਬਹੁਤ ਪਹੁੰਚੇ, ਮੈਂ ਖੁਦ ਕਹਿ ਤੁਹਾਨੂੰ ਦੱਸ ਪਹੁੰਚਦੇ ਸੀਗੇ। ਅਤੇ ਲਓ ਜੀ, ਬਾਰੇ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਅਤੇ ਕੈਪਟਨ ਸਾਹਿਬ ਨੇ ਜੋ ਕੁਝ ਕਿਹਾ, ਅਤੇ ਨਹੀਂ ਤਾਂ ਫਿਰ ਆਪਾਂ ਅਗਲੀ ਖਬਰ ਵੱਲ ਚੱਲਦੇ, ਖਬਰਾਂ ਬਹੁਤ ਸਾਰੀਆਂ ਹਨ।
1: ਬਿਲਕੁਲ, ਆਪਾਂ ਨੈਕਸਟ ਖਬਰ ਵੱਲ ਚੱਲਦੇ ਆ ਜੀ।
0: ਜੀ,
1: ਤੁਹਾਡੀ ਜਾਇਦਾਦ ਤਾਂ ਮੈਂ ਇਧਰੋਂ ਕੰਟੀਨਿਊ ਕਰਦਾ, ਕੁਛ ਆਪਾਂ ਫਾਰਵਰਡ ਕਰਨਾ ਹੈਗਾ। ਆਪਾਂ ਨੂੰ ਇਹ ਪਤਾ ਹੈਗਾ ਕਿ ਅੰਟਾਰੀਓ ਦੇ ਵਿੱਚ ਜਿਹੜੇ ਡਰਾਈਵਿੰਗ ਸਕੂਲ ਸੀਗੇ ਜੀ, ਠੀਕ ਹੈ, ਹੁਣ ਗੱਲ ਧਾਰਮਿਕ ਤੋਂ ਇੱਧਰ ਵੀ ਆ ਜੀ, ਇੱਥੇ ਹਾਲਾਤ ਨੈਗੇਟਿਵਿਟੀ ਤਾਂ ਹੈਗੀ ਆ ਕਿ ਸਾਡੇ ਕੋਲ ਖਬਰਾਂ ਜਿਹੜੀਆਂ ਆਉਂਦੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਕਿ ਜਿਹੜੇ ਡਰਾਈਵਿੰਗ ਸਕੂਲ ਸੀਗੇ, ਆਪਾਂ ਨੂੰ ਪਤਾ ਹੈਗਾ ਕਿ CBC ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਸੀਗਾ
0: ਜੀ,
1: ਜਿਹਦੇ ਵਿੱਚ ਉਹਨੇ ਰਿਕਾਰਡਿੰਗ ਕੀਤੀਆਂ ਕਿ ਗਾਹਕ ਬਣ ਕੇ ਇਹਨਾਂ ਸਕੂਲਾਂ ਦੇ ਵਿੱਚ ਗਏ, ਤੇ ਇਹ ਖੁਲਾਸੇ ਹੋਏ ਕਿ ਸਿਰਫ ਕਾਗਜ਼ੀ ਪੱਤਰੀ ਕਲਾਸਾਂ ਲਾਈਆਂ ਜਾ ਰਹੀਆਂ ਨੇ, ਜਿਹੜੇ ਟੈਸਟ ਹੈਗੇ ਆ ਰਿਮੋਟ ਏਰੀਆ ਜਾ ਕੇ ਬੁੱਕ ਕਰਾਏ ਜਾ ਰਹੇ ਆ, ਉੱਥੇ ਅਲੈਜਡਲੀ ਜਿਹੜੀ ਆ ਸੈਟਿੰਗ ਕਰਕੇ ਡਰਾਈਵਿੰਗ ਲਾਇਸੈਂਸ ਤੱਕ ਦਿੱਤੇ ਗਏ, ਜਿਹੜੀਆਂ ਟ੍ਰੇਨਿੰਗ ਬੇਸ ਦੇ ਉੱਪਰ ਕੱਲ ਨੂੰ ਇੰਸ਼ੋਰੈਂਸ ਸਸਤੀ ਹੁੰਦੀ ਆ ਉਹਨੂੰ ਵੀ ਜਿਹੜਾ ਬਾਈਪਾਸ ਕੀਤਾ ਗਿਆ। ਇਹ AG ਜਨਰਲ ਦੀ ਜਿਹੜੀ ਰਿਪੋਰਟ ਆਈ ਸੀ ਉਹਦੇ ਵਿੱਚ ਦਾਅਵੇ ਆਏ ਸੀਗੇ ਕਿ ਈਵਨ ਅੰਟਾਰੀਓ ਗਵਰਨਮੈਂਟ ਦੀ ਗੱਲ ਕਰ ਲਈਏ ਤਾਂ ਉਹਨੇ ਕੇਵਲ ਤੇ ਕੇਵਲ 20% ਜਿਹੜੇ ਸਕੂਲ ਸੀਗੇ ਡਰਾਈਵਿੰਗ ਉਹਨਾਂ ਨੂੰ ਇੰਸਪੈਕਟ ਕੀਤਾ ਸੀਗਾ, ਉਹਨਾਂ ਦਾ ਆਡਿਟ ਕੀਤਾ ਸੀ, ਬਾਕੀਆਂ ਦਾ ਕਦੀ ਆਡਿਟ ਹੀ ਨਹੀਂ ਸੀ ਹੋਇਆ, ਠੀਕ ਹੈ ਜੀ। ਤਾਂ ਇਹਦੇ ਉੱਪਰ ਹੁਣ ਆਪਾਂ ਕੀ ਕਹੀਏ ਕਿ ਜਦੋਂ AG ਜਨਰਲ ਦੀਆਂ ਲਗਾਤਾਰ ਸਿਫਾਰਿਸ਼ਾਂ ਆ ਗਈਆਂ, ਅੰਟਾਰੀਓ ਗਵਰਨਮੈਂਟ ਦਾ ਦਬਾਅ ਵੱਧ ਗਿਆ, ਤਾਂ ਹੁਣ ਆ ਕੇ ਇਹਨਾਂ ਨੇ ਕੀਤਾ ਕਿ ਠੀਕ ਹੈ ਅਸੀਂ ਜਿਹੜਾ 6-week ਐਮਰਜੈਂਸੀ ਇੰਸਪੈਕਸ਼ਨ ਵੀ ਕਿਸੇ ਟਾਈਮ ਤੇ ਕਰ ਸਕਦੇ ਇਹਨਾਂ ਸਕੂਲਾਂ ਦੀ। ਬਹੁਤ ਸਾਰੇ ਸਕੂਲਾਂ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਗਏ ਸੀਗੇ, ਜਿਹੜੀ ਸਟੈਂਡਰਡ 103 ਆਵਰ ਦੀ ਟ੍ਰੇਨਿੰਗ ਹੈ ਉਹ ਵੀ ਹੁਣ ਮੈਂਡੇਟੋਰੀ ਕੀਤੀ ਗਈ ਆ। ਲੇਕਿਨ ਇਹਦੇ ਵਿੱਚ ਬਹੁਤ ਕੁਛ ਹੋਇਆ ਕਿ ਮਿਸਯੂਜ਼ ਸਟੂਡੈਂਟਸ ਦੇ ਨਾਂ ਦੇ ਉੱਪਰ ਜਿਹੜੇ ਡਰਾਈਵ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਸੀ ਉਹਨਾਂ ਨੂੰ ਲੋਨ ਦਵਾਇਆ ਗਿਆ ਕਿਉਂਕਿ ਉਹਨੂੰ ਕੋਈ ਪੈਸੇ ਨਹੀਂ ਸੀ ਹੈਗੇ, ਘੱਟੋ ਘੱਟ ਸੈਂਕੜੇ ਜਿਹੜੇ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਸੀ, ਉਹਨਾਂ ਨੂੰ ਲੋਨ ਦਵਾਇਆ ਗਿਆ, ਲੋਨ ਦਵਾ ਕੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਗਈ ਤੇ ਲੋਨ ਉਹਨਾਂ ਦੇ ਨਾਂ ਤੇ ਖੜ ਗਿਆ, ਭਾਵ ਜਿਹੜਾ ਲੋਨ ਲਿਆ ਸੀ ਉਹਨਾਂ ਨੇ ਆਪਣੇ ਨਾਂ ਤੇ ਲਿਆ ਸੀ, ਪੈਸੇ ਦੇ ਦਿੱਤੇ ਅੱਗੇ, ਲੇਕਿਨ ਨਾ ਕਲਾਸਾਂ ਲੱਗੀਆਂ ਨਾ ਲਾਇਸੈਂਸ ਬਣਿਆ, ਉਧਰੋਂ ਰੌਲਾ ਪੈ ਗਿਆ ਉਹਨਾਂ ਡਰਾਈਵਿੰਗ ਸਕੂਲਾਂ ਦਾ, ਸਕੂਲ ਬੰਦ ਹੋ ਗਏ ਤੇ ਉਹ ਆਪਣੀਆਂ ਹੁਣ ਕਿਸ਼ਤਾਂ ਮੋੜ ਰਹੇ। ਕੋਈ ਮੈਨੂੰ ਕੱਲ ਪਰਸੋਂ ਸ਼ਾਇਦ ਮੈਨੂੰ ਆਫ ਦੀ ਜਿਹੜੇ ਕਾਲ ਆਈ ਸੀ ਕਿ ਸਾਡਾ ਮਾਮਲਾ ਉਠਾਇਓ ਕਿ ਅਸੀਂ ਉਹ ਪੈਸੇ ਹੁਣ ਸਾਡੇ ਕੋਲ ਹੈ ਨਹੀਂ ਦੇਣ ਵਾਸਤੇ, ਪਰ ਅਸੀਂ ਤਾਂ ਸਕੂਲਾਂ ਨੂੰ ਦਿੱਤੇ ਸੀ, ਸਕੂਲ ਬੰਦ ਹੋ ਗਏ ਆ,
0: ਤਾਂ ਅਸੀਂ ਹੁਣ ਪੈਸੇ ਇੱਥੇ ਮੜੇ ਹੋਲਡ ਕਰਿਓ। ਉਹ ਨਾ ਜਦੋਂ ਨਾ ਕਿਤੇ ਟਰਬਲ ਆ ਜਾਵੇ, ਲੋਕੀ ਜਾਂ ਲੀਗਲ ਦੌਰੇ ਕੋਲ ਜਾਂਦਾ ਜਾਂ ਆਪਣੀ ਕਮਿਊਨਿਟੀ ਸੈਂਟਰ ਕੋਲ ਜਾਂਦਾ, ਇਹ ਗੁਰੂ ਘਰ ਖੁੱਲ੍ਹੇ ਸੀਗੇ, ਤੁਹਾਡੀ ਮਾਦਰ ਕਰਨ ਵਾਸਤੇ ਜੇ ਕੋਈ ਮੁਸ਼ਕਿਲ 'ਚ ਆ ਗਏ ਉਹਦੀ ਮਾਦਰ ਹੋ ਸਕਦੀ ਹੈਗੀ ਹੈ, ਇਹ ਨਾ ਸੋਚਿਓ ਸਾਰੀਆਂ ਪ੍ਰੋਬਲਮ ਗੁਰੂ ਘਰ 'ਤੇ ਮੈਂ ਸਿੱਟੀ ਜਾਂਦਾ ਹੈਗਾ ਹਾਂ। ਸੋ ਇਹਨਾਂ ਨੇ ਲੋਨ ਲਏ ਸੀਗੇ ਵੀ ਸਾਨੂੰ ਅਸੀਂ ਡਰਾਈਵਿੰਗ ਦਾ ਲਾਇਸੈਂਸ ਲੈਣਾ ਅਤੇ ਉਹਦੇ ਵਿੱਚ ਪੈਸੇ ਲੱਗਦੇ ਆ, ਅਤੇ ਉਹ ਕਹਿੰਦੇ ਪੈਸੇ ਸਾਡੇ ਕੋਲ ਹੈ ਨਹੀਂ, ਸਕੂਲ ਵਾਲੇ ਨੇ ਲੋਨ ਲੈ ਕੇ ਦਿੱਤਾ, ਨਾ ਲੋਨ ਲੈ ਕੇ ਦਿੱਤਾ, ਪੈਸੇ ਵੀ ਰੱਖ ਲਏ, ਟ੍ਰੇਨਿੰਗ ਦਿੱਤੀ ਨਹੀਂ, ਇਹੀ ਹੈ ਨਾ
1: ਜੀ? ਬਿਲਕੁਲ।
0: ਸਾਡੇ ਸੋ ਕਾਲਡ MPP ਆ ਜਦੋਂ ਨਾ ਲੰਘੇ ਦਿਨੀ ਕਿਸੇ ਦੀ ਕੈਂਪੇਨਿੰਗ ਓਪਨਿੰਗ ਹੋਈ ਸੀਗੀ, ਉੱਥੇ ਯਾਰ MPP ਦਾ ਅਤੇ MPਆਂ ਦਾ ਕੀ ਕੰਮ ਸੀਗਾ? ਸਾਡੇ ਕੀ ਟਰਾਂਸਪੋਰਟ ਵਾਲੇ ਵੀ ਪਹੁੰਚੇ, ਉਹਨਾਂ ਨੂੰ ਕੋਈ ਸਵਾਲ ਹੀ ਨਹੀਂ ਕੀਤਾ ਕਿਸੇ ਨੇ ਵੀ ਤੁਸੀਂ ਕੀ ਕਰ ਰਹੇ ਹੈਗੇ ਆ ਯਾਰ? ਉਹਦੀ ਕੈਂਪੇਨਿੰਗ ਆਫਿਸ ਦੀ ਓਪਨਿੰਗ ਹੋਈ, ਤੁਸੀਂ ਆਪਣੇ ਕੰਮ ਕਰੋ, ਇੱਦਾਂ ਦੇ ਕੰਮ ਜਿਹੜੇ ਪੂਰੇ ਕਰਨ ਵਾਲੇ ਹੈਗੇ ਆ ਟਰਾਂਸਪੋਰਟ ਦੇ, ਉਹ ਕੰਮ ਕਰੋ। ਆ ਲੋਕੀ ਨਿਆਣੇ ਡੁੱਬੇ ਪਏ ਹਨ, ਪਰ ਇਹ 'ਚ ਨਿਆਣੇ ਲੋਕਾਂ ਦੀ ਵੀ ਗਲਤੀ ਹੈਗੀ ਆ ਜੋ ਜੁਗਾੜ ਵਰਤ ਕੇ ਕੰਮ ਲੈਣਾ ਚਾਹੁੰਦੇ ਹਨ, ਉਦੋਂ ਨਹੀਂ ਸੋਚਿਆ, ਪੜ੍ਹੇ ਲਿਖੇ ਨਹੀਂ ਸੀਗੇ ਵੀ ਪ੍ਰੋਗਰਾਮ ਕਿਸ ਤਰ੍ਹਾਂ ਚੱਲੂਗਾ, ਅਤੇ ਇਹਨਾਂ ਨੇ ਕੰਪਲੇਨ ਕਰ ਲਏ, ਕੀਤੀ ਕੰਪਲੇਨ, ਹੁਣ ਕੰਪਲੇਨ ਦਾ ਰਿਜ਼ਲਟ ਬਾਹਰ ਆ ਗਏ ਹਨ। ਗੁਰਮੁਖ ਸਿੰਘ ਜੀ, ਗੋ ਹੈਡ
1: ਜੀ। ਬਿਲਕੁਲ, ਤੇ ਹੁਣ 2 ਮਿੰਟ ਮੇਰੇ ਕੋਲ ਬਾਕੀ ਆ, ਕਿਉਂਕਿ ਮੈਂ ਬਾਕੀ ਕੰਮ ਤੁਹਾਡੇ ਲਈ ਛੱਡਣਾ ਹੁੰਦਾ ਕਿ ਆਪਾਂ ਸਾਰਾ ਫਿਰ ਰੈਪ ਅਪ ਵੀ ਕਰਨਾ ਆਪਣੇ ਸਪੌਂਸਰ ਵੀ। ਤਾਂ ਦੇਖੋ, ਜਿਹੜਾ ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਹੈਗੇ ਆ
0: ਜੀ,
1: ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ ਜਿਹੜੇ ਡਰਾਈਵਿੰਗ ਲਾਇਸੈਂਸ ਜਾਂ ਆਈਡੀਜ਼ ਹੈਗੀਆਂ ਨੇ ਵੱਡੀ ਪੱਧਰ ਤੇ ਕੰਪਰੋਮਾਈਜ਼ ਹੋਈਆਂ ਨੇ। ਇੱਕ ਜਿਹੜੀ ਏਜੰਸੀ ਹੈਗੀ ਆ ਉਹਨੇ ਇਹ ਦਾਅਵਾ ਕੀਤਾ ਇਸ ਗੱਲ ਦਾ ਕਿ ਲੋਟ ਆਫ ਈਵਨ ਨਾਰਥ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਲੋਕਾਂ ਦੀਆਂ ਆਈਡੀ ਜਿਹੜੀਆਂ ਨੇ ਉਹ ਕੰਪਰੋਮਾਈਜ਼ ਹੋਈਆਂ ਨੇ। ਇਹ ਪਹਿਲਾ ਮਾਮਲਾ ਨਹੀਂ ਹੈਗਾ, ਇਹ ਵੀ ਮੈਂ ਦੱਸ ਦੇਣਾ ਆਪਣਾ ਟਰੰਪ ਆਪਣਾ ਟੰਬਰ ਸਾਹਿਬ ਕਿ ਕਿੰਨੀ ਵਾਰੀ ਇਹ ਮਾਮਲੇ ਸਾਹਮਣੇ ਆਏ ਆ ਕਿ ਧੋਖਾਧੜੀਆਂ ਆਨਲਾਈਨ ਜਿਹੜੇ ਆ ਸਕੈਮ ਹੋ ਰਹੇ ਆ, ਆਈਡੀਆਂ ਚੋਰੀ ਹੋ ਰਹੀਆਂ ਨੇ, ਲੋਕਾਂ ਦੇ ਡਾਕੂਮੈਂਟ ਜਿਹੜੇ ਹੈਗੇ ਆ, ਈਵਨ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈਗੀ ਆ ਉਹ ਚੋਰੀ ਹੋ ਰਹੀ ਆ। ਹਾਲੇ ਤੱਕ ਇਹਦੇ ਉੱਤੇ ਵੀ ਇੱਕ ਨੈਸ਼ਨਲ ਪਾਲਿਸੀ ਨਹੀਂ ਆਈ ਕਿ ਜਦੋਂ ਇਹ ਮਾਮਲੇ ਸਾਹਮਣੇ ਆ ਰਿਹਾ ਤਾਂ ਉਹਨੂੰ ਕੰਬੈਟ ਕਿਵੇਂ ਕਰਨਾ ਹੈਗਾ। ਤੁਸੀਂ ਲੋਕਾਂ ਦੀਆਂ ਆਈਡੀਆਂ ਜਿਹੜੀਆਂ ਹੈਗੀਆਂ ਉਹਦੇ ਭਾਵ ਦੇ ਉੱਪਰ ਕੋਈ ਲੋਨ ਲਏ ਜਾ ਰਹੇ ਆ, ਕਈ ਥਾਵਾਂ ਤੇ ਕਈ ਬੰਦਿਆਂ ਦੇ ਲੋਨ ਬੋਲਦੇ ਹੁੰਦੇ ਆ, ਕਾਰਾਂ ਦੇ ਲੋਨ ਬੋਲਦੇ ਹੁੰਦੇ ਆ ਕਈ ਵਾਰੀ, ਜਾਂ ਉਹਨਾਂ ਦੇ ਜਿਹੜੀ ਕ੍ਰੈਡਿਟ ਹੈਗਾ ਆ, ਕ੍ਰੈਡਿਟ ਯੂਨੀਅਨ ਜਿਹੜੀ ਆ, ਜਿਹੜੀ ਟਰਾਂਸ ਯੂਨੀਅਨ ਆ ਜਾਂ ਐਕੋਫੈਕਸ ਹੈਗਾ, ਜਦੋਂ ਉੱਥੋਂ ਰਿਪੋਰਟ ਕੱਢਦੇ ਆ ਤਾਂ ਉਹਨਾਂ ਦੇ ਨਾਂ ਦੇ ਉੱਪਰ ਕੋਈ ਨਾ ਕੋਈ ਚੀਜ਼ ਬੋਲਣ ਡਈ ਹੁੰਦੀ ਆ, ਜਾਂ ਏਦਾਂ ਦਾ ਕ੍ਰੈਡਿਟ ਬੋਲਣ ਦਾ ਜਿਹੜਾ ਕਦੀ ਲਿਆ ਹੀ ਨਹੀਂ ਹੈਗਾ ਉਹਨਾਂ ਨੇ ਡੈਬਿਟ। ਠੀਕ ਹੈ,
0: ਅਸੀਂ ਤਾਂ ਮੈਂ ਕਹਿੰਦਾ ਇਹ ਕੈਂਪੇਨ ਓਪਨਿੰਗ ਖੰਡ ਪੜ ਭੋਗ ਦੇ ਬਿਜ਼ੀ ਇੱਦਾਂ ਦੇ ਕੰਮ ਨਹੀਂ ਕਰਨੇ। ਗੁਰੂ ਸਾਹਿਬ ਦਾ ਡਾਟਾ ਵੇਖ ਗਿਆ ਸੀ ਇਲੈਕਸ਼ਨ ਦੇ ਵਿੱਚ, ਤੁਹਾਡੀਆਂ ਆਈਡੀਆ ਵੇਖ ਰਹੀਆਂ ਹਨ। ਮੈਂ ਕਹਿੰਦਾ ਸਰਕਾਰ ਸੂ ਹੋਣੀ ਚਾਹੀਦੀ ਹੈਗੀ ਆ, ਇਹਨਾਂ ਦੇ ਜੋ MP ਸਾਰੇ ਹੀ ਸੂ ਹੋਣੇ ਚਾਹੀਦੇ, ਕੋਈ ਕੰਮ ਨਹੀਂ ਕਰ ਰਹੇ। ਆਪਾਂ ਚੂਜ਼ ਕੀਤੇ ਤੇ ਕੰਮ ਕਹਿੰਦੇ ਕੰਮ ਕਰਵਾਉਣ ਵਾਸਤੇ ਕੰਮ ਹੋ ਨਹੀਂ ਰਹੇ ਹੈਗੇ ਆ। ਕਿਸੇ ਦਾ ਡਾਟਾ ਚੋਰੀ ਹੋਣ ਪੁੱਛ ਕੇ ਦੇਖੋ, ਜਦੋਂ ਕਹਿੰਦੇ ਤੁਹਾਡੇ ਸਿਰ ਤਾਂ ਕਾਰ ਦਾ ਲੋਨ ਹੈਗਾ 50,000 ਦਾ, ਉਹ ਕਹਿੰਦਾ ਯਾਰ ਮੈਂ ਤਾਂ ਕਾਰ ਲਈ ਵੀ ਨਹੀਂ, ਤੁਹਾਡਾ ਡਾਟਾ ਚੋਰੀ ਹੋਇਆ ਸੀਗਾ। ਤੋ ਜੇ ਸਖ਼ਤ ਸਵਾਵਾਂ ਦੇਣਗੇ ਲੋਕੀ ਇੱਦਾਂ ਦੇ ਕੰਮ ਕਰਨਗੇ ਨਹੀਂ, ਛੱਡ ਦੇਣਗੇ, ਪਰ ਸਾਡੇ ਸਾਰੇ ਹੀ ਲੀਡਰ ਸੁੱਤੇ ਪਏ ਹਨ ਜੀ। ਗੋ ਹੈਡ।
1: ਤੇ ਜਾਂਦੇ ਜਾਂਦੇ ਮੈਂ ਇੱਕ ਗੁਆਂਢ ਮੁਲਕ ਤੋਂ ਖਬਰ ਸਾਂਝੀ ਕਰ ਦਿੰਦਾ ਜੀ। ਗੁਆਂਢ ਮੁਲਕ ਦੇ ਵਿੱਚ ਏਦਾਂ ਦੀ ਪਿਰਤ ਪੈ ਗਈ ਆ ਕਿ ਜਿਵੇਂ ਹੁਣ ਮੀਡੀਆ ਨੂੰ ਆਪਣੇ ਅਕੋਰਡਿੰਗਲੀ ਸਾਨੂੰ ਕੋਈ ਸਵਾਲ ਨਾ ਕਰੇ, ਜਿਹੜਾ ਮਨੋਰਕੀ ਸਿਸਟਮ ਜਿਹੜਾ ਆ ਉਹ ਸਾਹਮਣੇ ਆ ਰਿਹਾ ਅਮਰੀਕਾ ਦੇ ਵਿੱਚ ਹੁਣ, ਕਿ ਡੋਨਾਲਡ ਟਰੰਪ ਸਾਹਿਬ ਨੂੰ ਕੁਝ ਇੱਕ ਚੈਨਲਾਂ ਨੇ ਸਵਾਲ ਤਿੱਖੇ ਕੀਤੇ ਸੀ ਵਾਈਟ ਹਾਊਸ, ਉਸ ਤੋਂ ਬਾਅਦ ਉਹਨਾਂ CNN ਤੇ ਹੋਰ ਵੱਡੇ ਅਦਾਰਿਆਂ ਨੂੰ ਉੱਥੋਂ ਜਿਹੜਾ ਸੀਗਾ ਬੈਨ ਕਰ ਦਿੱਤਾ। ਉਸ ਤੋਂ ਬਾਅਦ ਕਿਉਂਕਿ ਕਲੈਕਟਿਵਲੀ ਇੱਕ ਆਪਾਂ ਕਹਿ ਸਕਦੇ ਹਾਂ ਪਲੇਟਫਾਰਮ ਹੈਗਾ ਜਿੱਥੇ ਸਾਰੇ ਚੈਨਲਾਂ ਨੂੰ ਯੂਜ਼ ਕਰਨਾ ਪੈਂਦਾ ਵਾਈਟ ਹਾਊਸ ਦੇ ਵਿੱਚ, ਤਾਂ ਸਾਰੇ ਚੈਨਲਾਂ ਨੇ ਉਹਦਾ ਬਾਈਕਾਟ ਕਰ ਦਿੱਤਾ ਜੀ। ਈਵਨ ਇੰਕਲੂਡਿੰਗ ਜਿਹੜਾ ਫੋਕਸ ਹੈਗਾ, ਉਹਨਾਂ ਦਾ ਆਪਣਾ ਇੱਕ ਬੜਾ ਫੇਵਰਟ ਚੈਨਲ ਹੈਗਾ, ਉਹਨਾਂ ਨੂੰ ਵੀ ਕਰਨਾ ਪਿਆ ਕਲੈਕਟਿਵਲੀ। ਤਾਂ ਉਸ ਤੋਂ ਬਾਅਦ ਟਰੰਪ ਸਾਹਿਬ ਨੇ ਆਪਣਾ ਟਰੰਪ TV ਜਿਹੜਾ ਆ ਉਹ ਸ਼ੁਰੂ ਕਰ ਦਿੱਤਾ, ਭਾਵ ਨਾ ਕੋਈ ਸਵਾਲ ਨਾ ਜਵਾਬ, ਮਨ ਕੀ ਬਾਤ ਜਿਹੜੀ ਆ ਉਹ ਹੋਊਗੀ। ਤਾਂ ਅਮਰੀਕਾ ਦੇ ਵਿੱਚ ਤੇ ਨਾਲ ਹੀ ਉਹ ਕਹਿੰਦੇ ਕਿ ਕੈਨੇਡਾ ਤੋਂ ਅਸੀਂ ਮਹਿੰਗੀ ਪਟਾਸ਼ ਹੋਰ ਨਹੀਂ ਖਰੀਦਣੀ, ਸਾਡਾ ਬੇਲਾਰੂ ਦਾ ਸਮਝੌਤਾ ਹੋ ਗਿਆ। ਤੇ ਉਸ ਤੋਂ ਕੁਛ ਘੰਟਿਆਂ ਬਾਅਦ ਬੇਲਾਰੂ ਦੇ ਪ੍ਰੈਜ਼ੀਡੈਂਟ ਜਿਹੜੇ ਸੀ ਉਹਨਾਂ ਕਿਹਾ ਕਿ ਸਾਡੇ ਕੋਲ ਕੋਈ ਪਟਾਸ਼ ਵਾਧੂ ਨਹੀਂ ਹੈਗੀ ਵੈਸਟ ਕੰਟਰੀਆਂ ਦੇਣ ਵਾਸਤੇ। ਸੋ ਇਹ ਹਾਲਾਤ ਗੁਆਂਢ ਮੁਲਕ 'ਚ ਵੀ ਹੈਗੇ ਆ ਜੀ। ਤੇ ਧੰਨਵਾਦ ਟੰਬਰ ਸਾਹਿਬ, ਆਪਾਂ ਫਿਰ ਕੱਲ ਮਿਲੀਏ ਦੁਬਾਰਾ ਨਵੇਂ ਵਿਸ਼ਿਆਂ ਦੇ ਨਾਲ।
0: ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਜੀ। ਗੁਰਮੁਖ ਸਿੰਘ ਬਾਰੀ ਸਾਹਿਬ ਦੇ ਇੱਕ ਮੈਂ ਕਾਲ ਲੈ ਲਵਾਂ, 81300 ਤੁਸੀਂ ਇਹ ਤੇ ਹੋ ਜੀ।
2: ਹੈਲੋ, ਸਤਿ ਸ੍ਰੀ ਅਕਾਲ ਟੰਬਰ ਸਾਹਿਬ, ਕੀ ਹਾਲ ਚਾਲ?
0: ਠੀਕ ਠਾਕ ਜੀ।
2: ਭਾਜੀ, ਕਿਉਂਕਿ ਆਪਾਂ ਤਾਂ ਜਿਹੜੇ ਬੰਦੇ ਬਣਾਈ ਦੇ ਆ ਨਾ, ਇਹਨਾਂ ਚੋਂ ਕੁਛ ਕੁ ਬੰਦਿਆਂ ਨੇ ਕੰਮ ਕੀਤੇ ਆ ਜਿਹੜੇ ਪਹਿਲੇ ਚਲੋ ਠੀਕ ਆ, ਹੁਣ ਉਹ ਨਹੀਂ ਹੈਗੇ ਨਾ ਪਾਵਰ 'ਚ, ਉਹ ਬੰਦੇ ਕਦੀ ਤਾਂ ਭੋਗ ਤੇ ਨੀ ਤੁਰਦੇ ਫਿਰਦੇ ਸੀ, ਜਿੱਦਾਂ ਹੁਣ ਟਰਾਂਸਪੋਰਟ ਮੰਤਰੀ ਤੁਰਿਆ ਫਿਰਦਾ, ਦੋ ਤਿੰਨ ਹੋਰ ਤੁਰੇ ਫਿਰਦੇ, ਇੱਕ ਪਹਿਲਾਂ ਤੁਰਿਆ ਫਿਰਦਾ ਹੁੰਦਾ ਸੀ, ਉਹਦਾ ਨਾਂ ਹੀ ਟੋਟਲ ਭੋਗ ਮੰਤਰੀ ਰੱਖਤਾ ਸੀਗਾ
0: ਜੀ। ਧੰਨਵਾਦ ਤੁਹਾਡਾ, ਟਾਈਮ ਮੇਰਾ ਸਮਾਪਤੀ ਵੱਲ ਜਾ ਰਿਹਾ ਹੈਗਾ। ਮੈਂ ਨਾ ਇੱਕ ਦੋ ਐਡਵਰਟਾਈਜ਼ਮੈਂਟ ਸਾਡਾ ਸ਼ੇਅਰ ਕਰਦੇ, ਫਿਰ ਵਾਪਸ ਆਉਂਦੇ ਆ, ਇੱਕ ਦੋ ਗੱਲਾਂ ਵੀ ਸ਼ੇਅਰ ਕਰਨੀਆਂ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
3: ਇੰਡੀਅਨ ਪੰਜਾਬੀ ਭਾਸ਼ਾ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗ੍ਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਭਾਸ਼ਾ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗ੍ਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗ੍ਰੋਸਰੀ ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚਲ ਕੇ ਰਹੇ ਆਪਰ
4: ਉਹ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
6: ਡਾਊਨ ਕਪਕ
0: 46 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ ਢਿੱਲੋ ਵੀਡੀਓ ਦਾ ਆਈਪੀਟੀਵੀ ਬਾਕਸ ਲੈ ਸਕਦੇ ਹੋ। ਤੁਸੀਂ ਕਿਤੇ ਟਰੈਵਲ ਕਰਨਾ ਹੋਵੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਸੰਪਰਕ ਕਰਨਾ 905-678-1200। ਟਿਕਟਾਂ ਬੜੀ ਸਾਸੀ ਪ੍ਰਾਈਸ ਵਿੱਚ ਲੱਗੀਆਂ ਹੋਈਆਂ ਹਨ, 905-678-1200। ਟਾਰਗੇਟ ਲੋਜੈਸਟਿਕ ਅਤੇ ਸੀ ਲਫਜ਼ ਇਮੀਗ੍ਰੇਸ਼ਨ ਵਾਲਾ ਧੰਨਵਾਦ, 905-670-4444। ਅਤੇ ਨਾਲ ਦੀ ਨਾਲ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। 6479888731 ਦਵਿੰਦਰ ਸਿੰਘ ਪਵਾਰ ਦਾ ਨੰਬਰ ਤੁਹਾਨੂੰ ਦੇ ਦਿੱਤਾ, ਕਾਲ ਕਰਨਾ ਜੇਕਰ ਮੋਰਗੇਜ ਦੀ ਸਰਵਿਸ ਸੇਵਾਵਾਂ ਲੈਣੀ ਹੋਣ ਤਾਂ ਦਵਿੰਦਰ ਸਿੰਘ ਪਰਿਵਾਰ ਨਾਲ ਸੰਪਰਕ ਕਰ ਲਿਓ। ਐਲੀ ਟਰੈਕ ਤੋਂ ਰਾਜਾ ਬਾਈ ਜੀ, ਇੰਡੀਆ ਪੰਜਾਬੀ ਬਾਜ਼ਾਰ, ਅਤੇ ਥਰੂ ਵਿਦ ਸਪੈਸ਼ਲ ਟ੍ਰੇਲਰ ਵਾਲੇ ਮਾਡਰਨ ਡਾਇਗਨੋਸਟਿਕ ਟਰੈਕਟਰ ਐਂਡ ਟ੍ਰੇਲਰ ਰਿਪੇਅਰ ਵਾਲੇ ਸਟਾਰ ਲੈਂਡ ਪੇਂਟਿੰਗ, ਜਸਪਾਲ ਗੋਹਣੀਆ, ਬੀ ਕੇ ਟੈਕਸ ਐਂਡ ਅਕਾਊਂਟਿੰਗ, ਜਸ ਪੋਲਰ ਐਡ ਮੇਰਾ ਕ੍ਰੀਏਟਿਵ ਏਜੰਸੀ ਹੈਗੀ ਆ। ਮਾਰਕੀਟਿੰਗ ਵਾਸਤੇ ਤੁਹਾਡੀ ਸੋਸ਼ਲ ਮੀਡੀਆ ਮੈਨੇਜ ਕਰਦੇ ਹਾਂ, 2895000667 'ਤੇ ਗੱਲਬਾਤ ਕਰ ਲੈਣੀ ਆ। ਅਤੇ ਨਿਊ ਬੈਸਟ ਟਰੈਕ ਸੈਂਟਰ ਸੁਰਜੀਤ ਅਤੇ ਬਲਕਾਰ ਬਾਈ ਜੀ, ਅਬੀ ਧਾਲੀਵਾਲ, ਅਤੇ ਇੰਡੀਆ ਬਾਜ਼ਾਰ, ਅਤੇ ਬੰਗਾ ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਤੋਂ ਖਿੜਕੀਆਂ ਦਰਵਾਜ਼ੇ ਚਾਹੀਦੇ ਨੇ, ਬੰਗੇ ਵਾਲਿਆਂ ਨਾਲ ਸੰਪਰਕ ਕਰ ਲਿਓ। ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਧੰਨਵਾਦ ਤੁਹਾਡਾ ਸੁਣਨ ਦਾ, ਅਤੇ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜ਼ਰੂਰ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ ਅਤੇ ਜੀ ਗੁਡ ਬਾਏ।

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GI ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸਤੰਬਰ ਮਹੀਨੇ ਦੀ 22 ਤਰੀਕ ਸੰ 2026 ਸਮਾਂ ਹੋ ਚੁੱਕਿਆ 7:03 ਤੇ ਇਹ ਪ੍ਰੋਗਰਾਮ 8 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋਗੇ। ਸਟੂਡੀਓ 'ਚ ਗੱਲਬਾਤ ਕਰਨ ਦੇ ਲਈ ਨੰਬਰ 416-233-7368 416-233-7368। ਪ੍ਰੋਗਰਾਮ ਦਾ ਆਗਾਜ਼ ਹੁੰਦਾ ਅਰਵਿੰਦ ਸਿੰਘ ਪੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਫਿਰ ਖਬਰਾਂ 'ਤੇ ਚਰਚਾ ਕਰਦੇ ਹਾਂ। ਇਸ ਤੋਂ ਬਾਅਦ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਆਪਾਂ ਲੋਕਲ ਟੌਪਿਕ ਦੇ ਉੱਤੇ, ਲੋਕਲ ਮੁੱਦਿਆਂ ਦੇ ਉੱਤੇ ਜਾਂ ਫਿਰ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਬਾਤਾਂ ਦੇ ਟੌਪਿਕਾਂ 'ਤੇ ਗੱਲਬਾਤ ਕਰਦੇ ਅਤੇ ਸਾਰੀ ਗੱਲਬਾਤ ਲਈ ਸਟੂਡੀਓ ਨੰਬਰ 416-233-7368 416-233-7368 ਆ ਰਿਹਾ ਵਾਪਸ ਅਰਵਿੰਦ ਸਿੰਘ ਭੱਟੀ ਜੀ ਦੇ ਨਾਲ ਨਿਊਜ਼ ਸੈਗਮੈਂਟ।

0: ਜੀ ਅਰਵਿੰਦ ਸਿੰਘ ਭੱਟੀ ਜੀ ਸਾਡੇ ਨਾਲ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਨੇ, ਸੋ ਆਨੰਦ ਮਾਣੋ ਖਬਰਾਂ ਦਾ। ਤੇ ਇਹ ਖਬਰਾਂ ਦਾ ਸੈਗਮੈਂਟ ਸਪੌਂਸਰ ਕੀਤਾ ਜਾ ਰਿਹਾ ਜੀ ਨਾਨਕ ਕਿਓ ਵੱਲੋਂ। ਸਟੂਡੀਓ ਨੰਬਰ 416-233-7378। ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਈ ਨੂੰ ਵੈਲਕਮ, ਗੋ ਅਹੈਡ ਪਲੀਜ਼।
1: ਖਬਰਾਂ ਦੇ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਕੀਤਾ ਸੁਚੇਤ, ਕਿਹਾ ਜੇ ਉਹ ਸੱਤਾ ਵਿੱਚ ਆਏ ਤਾਂ ਸਾਡੀਆਂ ਸਾਰੀਆਂ ਸਕੀਮਾਂ ਕਰਨਗੇ ਬੰਦ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਅਨੁਸਾਰ ਭਾਜਪਾ ਸੱਤਾ ਵਿੱਚ ਆਈ ਤਾਂ 6 ਮਹੀਨਿਆਂ ਚ ਨਸ਼ਾ ਕਰਾਂਗੇ ਖਤਮ। ਪੰਥ ਚੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਨੇ ਵੀਡੀਓ ਪਾ ਕੇ ਜਥੇਦਾਰ ਗੜਗੱਜ ਤੇ ਧੱਕਾ ਕਰਨ ਦਾ ਲਾਇਆ ਇਲਜ਼ਾਮ, ਜਾਨੀ ਹਰਪ੍ਰੀਤ ਸਿੰਘ ਦੀ ਵੀ ਹੋਈ ਐਂਟਰੀ। ਭਾਰਤ ਪਾਕ ਜ਼ੀਰੋ ਲਾਈਨ ਤੇ ਦੋਹਾਂ ਦੇਸ਼ਾਂ ਦੇ ਸ਼ਰਧਾਲੂ ਹੋਏ ਇਕੱਠੇ, ਜਥੇਦਾਰ ਗੜਗੱਜ ਨੇ ਰਸਤਾ ਖੋਲਣ ਦੀ ਕੀਤੀ ਅਰਦਾਸ। ਤੇ ਕੈਨੇਡਾ ਵਿੱਚ ਹਵਾਈ ਟ੍ਰੇਨਿੰਗ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮੁੱਖ ਮੰਤਰੀ ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਹੈ ਕਿ ਰਵਾਇਤੀ ਵਿਰੋਧੀ ਪਾਰਟੀਆਂ ਦੇ ਸੱਤਾ ਵਿੱਚ ਵਾਪਸੀ ਨਾਲ ਪੰਜਾਬ ਦੀਆਂ ਭਲਾਈ ਸਕੀਮਾਂ, ਸਰਕਾਰੀ ਸੰਸਥਾਵਾਂ ਤੇ ਪਾਣੀ ਦੇ ਅਧਿਕਾਰ ਖਤਰੇ ਵਿੱਚ ਪੈ ਜਾਣਗੇ। ਅਜਨਾਲਾ ਵਿਖੇ ਲੋਕ ਮੰਡਲੀ ਦੌਰਾਨ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਤੇ 1000 ਰੁਪਏ ਦੀ ਸਨਮਾਨ ਰਾਸ਼ੀ ਬੰਦ ਕਰ ਦੇਵੇਗੀ, ਜਦਕਿ ਨਿੱਜੀ ਅਦਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਮੁਹੱਲਾ ਕਲੀਨਿਕਾਂ ਤੇ ਸਰਕਾਰੀ ਸਕੂਲਾਂ ਨੂੰ ਕਮਜ਼ੋਰ ਕੀਤਾ ਜਾਵੇਗਾ। ਭਾਜਪਾ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇ ਦੇਵੇਗੀ ਤੇ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਨੂੰ ਵੀ ਪੰਜਾਬ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰੇਗੀ। ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਚ ਭਾਜਪਾ ਦੀ ਸਰਕਾਰ ਬਣੀ ਤਾਂ 6 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ। ਪਹਿਲਾਂ ਵੀ ਭਾਜਪਾ ਨੇ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ। ਉਹਨਾਂ ਕਿਹਾ ਕਿ ਅਸੀਂ ਯੂਪੀ ਚ ਗੁੰਡਾਗਰਦੀ ਖਤਮ ਕੀਤੀ, ਝਾਰਖੰਡ ਚ ਨਕਸਲਵਾਦ ਤੇ ਮੱਧ ਪ੍ਰਦੇਸ਼ ਚ ਡਕੈਤਾਂ ਦਾ ਸਫਾਇਆ ਕੀਤਾ, ਹੁਣ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ। ਚੌਹਾਨ ਸੋਮਵਾਰ ਨੂੰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਦਿਨ ਤਲਵੰਡੀ ਸਾਬੋ ਪਹੁੰਚੇ ਹੋਏ ਸਨ। ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਨੇ ਸੁਪਰੀਮ ਕੋਰਟ ਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। SIT ਨੇ ਕੋਰਟ ਨੂੰ ਕਿਹਾ ਕਿ 25 ਸਤੰਬਰ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ 90 ਦਿਨ ਪੂਰੇ ਹੋਣ ਵਾਲੇ ਨੇ, ਲਿਹਾਜ਼ਾ 25 ਸਤੰਬਰ ਤੱਕ ਮੁਲਜ਼ਮਾਂ ਦੇ ਖਿਲਾਫ਼ ਅਦਾਲਤ ਚ ਚਾਰਜਸ਼ੀਟ ਦਾਖਲ ਕਰ ਦਿੱਤੀ ਜਾਵੇਗੀ। ਰਿਪੋਰਟ ਵਿੱਚ ਕਿਹਾ ਗਿਆ ਕਿ CCTV ਚ ਚੜਾਵਾ ਚੋਰੀ ਦੇ 105 ਮਾਮਲੇ ਕੈਦ ਹੋਏ ਨੇ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲਾ 3 ਮੈਂਬਰੀ ਬੈਂਚ ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਚ ਦਾਖਲ ਵੱਖ ਵੱਖ ਪਟੀਸ਼ਨਾਂ ਤੇ ਸੁਣਵਾਈ ਕਰ ਰਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨ ਵੱਲੋਂ ਅਮਰਜੀਤ ਸਿੰਘ ਚਾਵਲਾ ਨੂੰ ਪੰਥ ਚੋਂ ਖਾਰਜ ਕਰਨ ਦੇ ਫੈਸਲੇ ਮਗਰੋਂ ਚਾਵਲਾ ਨੇ ਵੀਡੀਓ ਜਾਰੀ ਕਰਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਵਾਲ ਚੁੱਕੇ ਨੇ। ਚਾਵਲਾ ਨੇ ਕਿਹਾ ਕਿ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਬਿਨਾਂ ਹੀ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਚਾਵਲਾ ਨੇ ਕਿਹਾ ਕਿ ਜਿਸ ਮਹਿਲਾ ਵੱਲੋਂ ਉਸ ਤੇ ਗੰਭੀਰ ਦੋਸ਼ ਲਗਾਏ ਗਏ ਨੇ ਉਸ ਸਬੰਧੀ FIR ਦਰਜ ਹੈ ਤੇ ਅਦਾਲਤ ਵਿੱਚ ਧਾਰਾ 164 ਤਹਿਤ ਬਿਆਨ ਵੀ ਦਰਜ ਹੋ ਚੁੱਕੇ ਨੇ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਤੇ ਫੈਸਲਾ ਕਰਨ ਤੇ ਉਹਨਾਂ ਇਤਰਾਜ਼ ਜਤਾਇਆ। ਉਧਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਾਉਣ ਵਾਲੀ ਔਰਤ ਨੂੰ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਲਈ ਬਹਿਰੀਨ ਤੋਂ ਭਾਰਤ ਲਿਆਂਦਾ ਗਿਆ ਸੀ। ਉਹਨਾਂ ਇਸ ਮਾਮਲੇ ਦੀ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਮਲਟੋਆ ਨੇ ਕਿਹਾ ਕਿ ਮਹਿਲਾ ਨੂੰ ਭਾਰਤ ਅਤੇ ਪੰਜਾਬ ਲਿਆਉਣ ਸੰਬੰਧੀ ਉਹਨਾਂ ਵਿਰੁੱਧ ਲਾਏ ਜਾ ਰਹੇ ਦੋਸ਼ ਸਿਆਸਤ ਤੋਂ ਪ੍ਰੇਰਿਤ ਤੇ ਬੇਬੁਨਿਆਦ ਨੇ। ਮਲਟੋਆ ਨੇ ਦਾਅਵਾ ਕੀਤਾ ਕਿ ਮਹਿਲਾ ਨੇ 2011 ਚ ਧੂਰੀ ਥਾਣੇ ਵਿੱਚ ਰੇਪ ਦਾ ਕੇਸ ਦਰਜ ਕਰਵਾਇਆ ਸੀ ਜੋ ਜਾਂਚ ਤੋਂ ਬਾਅਦ ਅਦਾਲਤੀ ਕਾਰਵਾਈ ਵਿੱਚ ਝੂਠਾ ਸਾਬਤ ਹੋਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸਿੱਖ ਸੰਗਤ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲਣ ਦੀ ਅਰਦਾਸ ਲਈ ਡੇਰਾ ਬਾਬਾ ਨਾਨਕ ਵਿਖੇ ਭਾਰਤ ਪਾਕ ਦੀ 0 ਲਾਈਨ ਤੇ ਪਹੁੰਚਿਆ। ਹਾਲਾਂਕਿ BSF ਦੇ ਅਧਿਕਾਰੀਆਂ ਨੇ ਜਥੇ ਨੂੰ 0 ਲਾਈਨ ਤੋਂ ਕੁਝ ਦੂਰੀ ਪਹਿਲਾਂ ਹੀ ਰੋਕ ਦਿੱਤਾ। ਇਸ ਤੋਂ ਬਾਅਦ ਜਥੇਦਾਰ ਗਿਆਨੀ ਗੜਗੱਜ ਨੇ ਸੰਗਤ ਸਮੇਤ ਉੱਥੇ ਹੀ ਬੈਠ ਕੇ ਰਹਿਰਾ ਸਾਹਿਬ ਦੇ ਪਾਠ, ਸ਼ਬਦ ਕੀਰਤਨ ਤੇ ਅਰਦਾਸ ਕੀਤੀ। ਇਹ ਸਾਂਝਾ ਸਮਾਗਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਕਰਵਾਇਆ ਗਿਆ ਸੀ। ਇਹ ਹੁਣ ਇੱਕ ਖਬਰ ਕੈਨੇਡਾ ਤੋਂ। ਕੈਨੇਡਾ ਵਿੱਚ 18 ਸਤੰਬਰ ਨੂੰ ਇੱਕ ਪਲੇਨ ਕ੍ਰੈਸ਼ ਵਿੱਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਦਿੱਤੀ ਹੈ। ਇਹ ਹਾਦਸਾ ਫਲਾਈਟ ਟ੍ਰੇਨਿੰਗ ਦੌਰਾਨ ਹੋਇਆ। ਰਿਪੋਰਟ ਦੇ ਮੁਤਾਬਕ ਜਦੋਂ ਜਹਾਜ਼ ਸਮੇਂ ਸਿਰ ਲੈਂਡ ਨਹੀਂ ਹੋਇਆ ਤਾਂ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਲਗਭਗ 8 ਘੰਟੇ ਬਾਅਦ ਜਹਾਜ਼ ਦਾ ਮਲਬਾ ਮਿਲਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਕੱਲ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ। ਫਿਲਹਾਲ ਅਗਲੇ ਦੀ ਕਾਰਵਾਈ ਵਾਸਤੇ ਹਰਬੀਰ ਸਿੰਘ ਭੁੱਲਰ ਸਾਹਿਬ।

0: ਸਾਡੇ ਦੋਸਤੋ ਜੁੜੇ ਹੋਏ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਸਟੂਡੀਓ ਦਾ ਨੰਬਰ ਆ 416-233-7368 416-233-7368 ਤੇ ਰਵਾਇਤ ਦੇ ਅਨੁਸਾਰ ਖਬਰਾਂ ਤੋਂ ਬਾਅਦ ਖਬਰਾਂ ਤੇ ਚਰਚਾ ਤੇ ਤੁਹਾਡੇ ਸਵਾਲ ਤੇ ਪੱਟੀ ਸਾਹਿਬ ਦੇ ਜਵਾਬ ਦਾ ਸੈਗਮੈਂਟ ਸ਼ੁਰੂ ਆ ਜੀ। ਸੋ ਸਾਰੀਆਂ ਲਾਈਨਸ ਓਪਨ ਨੇ, ਤੁਸੀਂ ਬਿਨਾਂ ਦੇਰੀ ਕੀਤੇ ਕਾਲ ਕਰ ਸਕਦੇ ਹੋ। 416-233-7368 ਸਟੂਡੀਓ ਦਾ ਨੰਬਰ ਆ, 416-233-7368 ਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਅਲਫਾ ਫਿਜ਼ੀਓਥੈਰੇਪੀ। ਸੋ ਜੇ ਕਿਸੇ ਨੇ ਵੀ ਫਿਜ਼ੀਓਥੈਰੇਪੀ ਕਰਾਉਣੀ ਆ, ਸੋ ਏਅਰਪੋਰਟ ਸੈਂਡਲਵੁੱਡ 'ਤੇ ਇਹਨਾਂ ਦੀ ਇੱਕ ਲੋਕੇਸ਼ਨ ਆ, ਫਿਰ ਮਿਸੀਸਾਗਾ ਦੇ ਵਿੱਚ, ਈਟੂ ਵਿਕੋ ਦੇ ਵਿੱਚ, ਸੋ ਵੱਖ ਵੱਖ ਜਗ੍ਹਾ 'ਤੇ ਲੋਕੇਸ਼ਨਾਂ ਨੇ। ਸੋ ਜੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦਿਓਗੇ, ਤਾਂ ਜਿਹੜਾ ਪਹਿਲਾ ਸੈਸ਼ਨ ਆ ਉਹਦਾ ਤੁਹਾਨੂੰ ਫ੍ਰੀ ਟ੍ਰੀਟਮੈਂਟ ਕੀਤਾ ਜਾਊਗਾ ਜੀ, ਕੋਈ ਚਾਰਜ ਨਹੀਂ ਲਿੱਤਾ ਜਾਊਗਾ। ਐਂਡ ਇਸ ਤੋਂ ਬਾਅਦ ਜੇ ਤੁਹਾਨੂੰ ਫਰਦਰ ਟ੍ਰੀਟਮੈਂਟ ਦੀ ਲੋੜ ਆ, ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਤਾਂ ਵੀ ਤੁਹਾਨੂੰ ਤਕਰੀਬਨ 50% ਡਿਸਕਾਊਂਟ ਦਿੱਤਾ ਜਾਊਗਾ। ਸੋ ਤੁਸੀਂ ਆਪਣੇ ਪੇਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਲਫਾ ਫਿਜ਼ੀਓਥੈਰੇਪੀ ਨੂੰ ਕਾਲ ਕਰੋ, 905-226-0043 905-226-0043 905-226-0043। ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦਰ ਸਿੰਘ ਪੱਟੀ ਜੀ, ਅਤੇ ਨਿਊਜ਼ ਪੰਜਾਬ ਤੋਂ ਲੈ ਕੇ ਹਾਜ਼ਰ ਹੁੰਦੇ ਨੇ, ਅਤੇ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਖਬਰ ਦੇ ਉੱਤੇ ਵਿਸ਼ੇਸ਼ ਸਵਾਲ ਜਵਾਬ ਨੇ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ, 416-233-7368। ਪਹਿਲੀ ਕਾਲ 'ਤੇ ਚੱਲਦੇ ਹਾਂ, 4693 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਮੈਂ ਪੁੱਛਿਆ ਸੀਗਾ ਆਪਣੇ ਪੰਜਾਬ ਕਾਂਗਰਸ ਜਿਹੜੀ ਆ ਉਹ ਫੇਰ ਬਦਲ ਕਰ ਰਹੀ ਆ, ਪ੍ਰਧਾਨਗੀ ਦਾ ਸਿਹਰਾ ਕਿਹੜੇ ਤੇ ਬੰਨੂਗਾ ਐਤਕੀ, ਤੇ ਦੂਸਰਾ ਮੈਨੂੰ ਦੱਸੋ ਚਾਵਲਾ ਸਾਹਿਬ ਅਡਾਰੀ ਮਾਰਗ ਆ ਉੱਥੋਂ ਹੁਣ ਬਿਆਨਬਾਜ਼ੀ ਕਰਦੇ, ਇੱਥੇ ਰਹਿ ਕੇ ਕਰਦੇ ਤਾਂ ਫਿਰ ਬਿਆਨਬਾਜ਼ੀ, ਹਾਵੇ ਆਪਣਾ ਸਬੂਤ ਦਿੰਦੇ ਹਾਵੇ ਮੈਂ ਨਿਰਦੋਸ਼ ਹਾਂ, ਇਹਦੇ ਬਾਰੇ ਦੋਹਾਂ ਬਾਰੇ ਦੱਸੋ। ਥੈਂਕ ਯੂ ਜੀ।
2: ਸਰ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਇਹਨਾਂ ਦੇ ਨਵੇਂ ਰਜੇਸ਼ ਪਾਇਲਟ, ਸਤਸ਼ਨ ਪਾਇਲਟ, ਰਜੇਸ਼ ਪਾਇਲਟ ਦੇ ਬੇਟੇ ਸਤਸ਼ਨ ਪਾਇਲਟ ਬਣ ਗਏ ਹੁਣ ਕਾਂਗਰਸ ਦੇ ਇੰਚਾਰਜ, ਉਹ ਜਦੋਂ ਦਾ ਉਹਨਾਂ ਨੇ ਅਹੁਦਾ ਸੰਭਾਲਿਆ ਉਹਨਾਂ ਨੇ ਆ ਕੇ ਇੱਕੋ ਗੱਲ ਕਹੀ ਹੈ ਕਿ ਕੋਈ ਬਦਲਾਅ ਫਿਲਹਾਲ ਨਹੀਂ ਕੀਤਾ ਜਾਏਗਾ ਤੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹ ਵੀ ਨਹੀਂ ਐਲਾਨਿਆ ਜਾਏਗਾ। ਉਹ ਕਹਿੰਦੇ ਜੀ ਸਾਰੇ ਰਲ ਕੇ ਚੋਣ ਲੜਨਗੇ, ਜਿਹੜੇ ਨਾਲ ਜ਼ਿਆਦਾ MLA ਜਿੱਤਣਗੇ ਉਹਨੂੰ ਮੁੱਖ ਮੰਤਰੀ ਬਣਾਇਆ ਜਾਏਗਾ। ਦੂਜੀ ਖ਼ਬਰ ਤੁਸੀਂ ਚਾਵਲਾ ਸਾਹਿਬ ਵਾਲੀ ਗੱਲ ਕੀਤੀ ਹੈ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜੇ ਉਹ ਸੱਚੇ ਸੁੱਚੇ ਸੀ ਤਾਂ ਉਹਨਾਂ ਨੂੰ ਫਿਰ ਦੇਸ਼ ਛੱਡ ਕੇ ਜਾਣ ਦੀ ਲੋੜ ਨਹੀਂ ਸੀ, ਇੱਥੇ ਹੀ ਰਹਿ ਕੇ ਉਹ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਦੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਅਦਾਲਤ 'ਚ ਆਪਣੇ ਆਪ ਨੂੰ ਬੇਦੋਸ਼ਿਆ ਸਾਬਿਤ ਕਰਾਂਗਾ, ਪਰ ਬਾਹਰ ਜਾਣ ਦਾ ਫਿਰ ਕੀ ਮਤਲਬ ਸੀ ਇਹ ਗੱਲ ਕਿਸੇ ਦੀ ਸਮਝ ਨਹੀਂ ਆਈ।
0: ਤੇ ਇੱਕ ਗੁਲਾਬ ਸਿੱਧੂ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਵੀ ਫਲੈਸ਼ ਹੋ ਰਹੀ ਹੈ ਖਬਰ ਕਿ 9 ਬੰਦੇ ਅਰੈਸਟ ਕੀਤੇ ਗਏ ਨੇ, ਉਹ ਕੌਣ ਨੇ, ਕੋਈ ਉਹਨਾਂ ਬਾਰੇ ਅਪਡੇਟ ਆਈ ਪਟੀ ਸਾਹਿਬ?
2: ਨਹੀਂ ਸਰ, ਹਾਲੇ ਫਲੈਸ਼ ਹੀ ਆਈ ਹੈ ਜੀ, ਟੀਵੀ ਤੇ ਸਕਰੀਨ ਤੇ ਆ ਰਿਹਾ, ਇਹਦੀ ਡਿਟੇਲ ਕੱਲ ਆ ਜਾਏਗੀ ਤੇ ਉਹ ਮੈਂ ਕੱਲ ਦੀ ਖਬਰਾਂ 'ਚ ਪੂਰੀ ਡਿਟੇਲ ਦੱਸਾਂਗਾ ਜੀ।
0: ਜੀ, ਸੋ ਅਗਲੀ ਕਾਲ ਸਤਨਾਮ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ। ਪਟੀ ਸਾਹਿਬ, ਆ ਜਿਹੜੀ ਬੀਬੀ ਬਹਿਰੀਨ ਬਾਰੇ ਰੌਲਾ ਪੈ ਰਹੇ ਜੀ, ਤੇ ਬਹਿਰੀਨ 'ਚ ਕਿੰਨੀ ਪ੍ਰਾਪਰਟੀ ਬਣਾਈ ਹੈ ਤੇ ਜਿਉਂ ਦੀ ਪੰਜਾਬ 'ਚ ਆਈ ਹੈ ਉਹਦੀ ਕਿੰਨੀ ਪ੍ਰਾਪਰਟੀ ਬਣਾਈ ਹੈ ਜੀ, ਤੇ ਬਾਕੀ ਚਾਰਾ ਸਾਨੂੰ ਪੁਲਿਸ ਫੜਨ 'ਚ ਸਫਲ ਕਰ ਰਹੀ ਜੀ, ਵੀ ਪੈਸੇ ਦਿੱਤੇ ਕੀ ਹੋਇਆ ਜੀ, ਸਮਾਂ ਦੇਣ ਦਾ ਧੰਨਵਾਦ ਜੀ।
2: ਭਾਜੀ, ਜਿੰਨੀ ਉਹਦੀ ਪ੍ਰਾਪਰਟੀ ਹੈ ਉਹਦੇ ਬਾਰੇ ਤੇ ਮੈਨੂੰ ਕੋਈ ਬਹੁਤਾ ਨਹੀਂ ਪਤਾ, ਪਰ ਇੰਨਾ ਜ਼ਰੂਰ ਪਤਾ ਲੱਗਿਆ ਕਿ ਇਹ 2011 ਚ ਵੀ ਇੱਥੇ ਆਈ ਸੀ, ਉਦੋਂ ਵੀ ਇਹਨੇ ਰੇਪ ਦਾ ਪਰਚਾ ਦਰਜ ਕਰਾਇਆ ਸੀ ਤੇ ਉਹ ਪਰਚਾ ਅਦਾਲਤ 'ਚ ਖਾਰਜ ਹੋਇਆ ਸੀ। ਇਹ ਸ਼ੁਰੂ ਤੋਂ ਹੀ ਕੰਟਰੋਵਰਸੀ ਵਾਲੀ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਇਹਦੇ ਸੰਬੰਧ ਸਾਬਤ ਹੋ ਰਹੇ ਆ, ਹੌਲੀ ਹੌਲੀ ਪਰਤਾਂ ਖੁੱਲ ਰਹੀਆਂ ਤੇ ਅਖੀਰ ਤੇ ਇਹ ਗੱਲ ਕਿੱਥੇ ਜਾ ਕੇ ਮੁੱਕਣੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਇੰਨਾ ਜ਼ਰੂਰ ਹੈ ਕਿ ਇਹ ਕੋਈ ਲੇਡੀ ਕੋਈ ਬਹੁਤ ਹੀ ਵਧੀਆ ਕਰੈਕਟਰ ਦੀ ਮਾਲਕ ਨਹੀਂ, ਇਹ ਵੱਖਰੀ ਗੱਲ ਹੈ ਕਿ ਚਾਵਲਾ ਸਾਹਿਬ ਨੇ ਵੀ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੋਏਗੀ, ਇਹ ਜੋ ਹਾਲਾਤ ਬਣ ਰਹੇ ਆ ਉੱਥੋਂ ਇਹ ਲੱਗਦਾ।
0: 416-233-7368 ਸਟੂਡੀਓ ਦਾ ਨੰਬਰ ਆ। ਤਕਰੀਬਨ 7-8 ਮਿੰਟ ਸੈਗਮੈਂਟ ਹੋਰ ਚੱਲੂਗਾ, ਸੋ ਤੁਸੀਂ ਫੋਨ ਲਾਈਨਸ, ਦੋ ਫੋਨ ਲਾਈਨਾਂ ਖਾਲੀ ਨੇ, ਤੁਸੀਂ ਕਾਲ ਕਰ ਸਕਦੇ ਹੋ 416-233-7368। ਜੀ ਕੈਪਟਨ ਸਾਹਿਬ, ਸਤਿ ਸ਼੍ਰੀ ਅਕਾਲ, ਵੈਲਕਮ, ਸਵਾਗਤ।
4: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਆਪਣਾ ਖਹਿਰਾ ਸਾਹਿਬ ਅਤੇ ਮਜੀਠੀਆ ਸਾਹਿਬ ਨੇ ਬੜੀ ਚੁੱਪ ਤਾਰੀ ਹੋਈ ਹੈ, ਇਹ ਮਾਮਲਾ ਬੜਾ ਪਚੀਦਾ ਲੱਗਦਾ ਹੈ। ਇਹ ਦੱਸਿਆ ਗਿਆ ਵੀ ਸਰਬਜੀਤ ਅਤੇ ਵਲਟੋਆ ਜੋ ਹੈ ਬਹਿਰੀਨ ਤੋਂ ਲੈ ਕੇ ਆਏ ਹੈ, ਔਰ ਜੋ ਆਪਣਾ ਇਹ ਆਪਣੇ ਚਾਵਲਾ ਸਾਹਿਬ ਇਹ ਕਹਿੰਦੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ, ਔਰ ਗਿਆਨੀ ਹਰਪ੍ਰੀਤ ਜੀ ਕਹਿ ਰਿਹਾ ਹੈ ਕਿ ਇਸ ਨੂੰ ਲੜਕੀ ਨੂੰ ਮੈਨੂੰ ਬਦਨਾਮ ਕਰਨ ਵਾਸਤੇ ਬਹਿਰੀਨ ਤੋਂ ਲਿਆਂਦਾ ਜਾ ਗਿਆ ਹੈਗਾ। ਬਈ ਜੇ ਬਦਨਾਮ ਹੀ ਕਰਨਾ ਹੀ ਤੋ ਇੱਥੇ ਕਿਹੜਾ ਲੜਕੀਆਂ ਦਾ ਘਾਟਾ, ਸਹਾਰਨਪੁਰ ਤੋਂ ਪਰਲੇ ਪਾਸੇ ਚਲੇ ਜੋ ਪੇੜ ਦੀ ਖਾਤਰ ਬਹੁਤ ਕੁਛ ਹੁੰਦਾ ਹੈ ਉੱਥੋਂ ਵੀ ਲਿਆ ਜਾ, ਬਹਿਰੂਈ ਤੋਂ ਲਿਆਉਣ ਦੀ ਕੀ ਜ਼ਰੂਰਤ ਪੈ ਗਈ। ਉਹਦੇ ਤਾਂ ਬਹੁਤ ਲੰਮਾ ਟਾਈਮ ਇੱਥੇ 6-7-8 ਮਹੀਨੇ ਹੋ ਗਏ ਆ, ਔਰ ਬਲਤੇਜ ਪੰਨੂ ਵੀ ਇਹੀ ਕਹਿ ਰਿਹਾ ਹੈ ਵੀ ਆਪਣਾ ਇਹ ਜੋ ਹੈ ਨਾ ਵਲਟੋਆ ਸਾਹਿਬ ਤੇ ਇਹ ਸਰਬਜੀਤ ਵਗੈਰਾ ਬਾਹਰੋਂ ਲੈ ਕੇ ਆਏ ਆ, ਜੇ ਇਹ ਗਏ ਆ ਫਿਰ ਤਾਂ ਇਹ ਫੜੇ ਜਾਣਗੇ, ਟਿਕਟਾਂ ਲਈਆਂ ਹੋਣੀਆਂ, ਫਿਰ ਤਾਂ ਇਹ ਬਚ ਨਹੀਂ ਸਕਦੇ, ਇਹ ਤਾਂ ਇਨਕੁਆਰੀ ਹੋਊ, ਉਹਦੇ ਵਿੱਚ ਸਭ ਕੁਛ ਆਜੂ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ?
2: ਭਾਜੀ ਮੈਂ ਪਿਛਲੀ ਖਬਰ ਚ ਵੀ ਇਹੀ ਜ਼ਿਕਰ ਕਰ ਚੁੱਕਿਆ ਕਿ ਇਹ ਜਿਹੜੀ ਔਰਤ ਹੈ ਬਿਲਕੁਲ ਕੰਟਰੋਵਰਸ਼ੀਅਲ ਔਰਤ ਨਜ਼ਰ ਆ ਰਹੀ ਹੈ, ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਡਰ ਲੱਗਦਾ ਕਿ ਇਹਨੂੰ ਮੇਰੇ ਪਾਸੇ ਲਿਆਂਦਾ ਗਿਆ ਸੀ, ਤੇ ਸਿਰਫ ਬਹਿਰੀਨ ਤੋਂ ਹੀ ਕਿਉਂ ਤੇ ਇਹੀ ਔਰਤ ਕਿਉਂ? ਕਿੱਥੋਂ ਇਹ ਸਾਬਤ ਹੁੰਦਾ ਕਿ ਇਹ ਔਰਤ ਪਹਿਲਾਂ ਵੀ ਇੱਥੇ ਅਕਾਲੀ ਸਫਾ ਚ ਵਿਚਰਦੀ ਰਹੀ ਹੈ? ਬਹੁਤ ਸਾਰੇ ਨੇਤਾਵਾਂ ਨਾਲ ਇਹਨਾਂ ਦੇ ਸੰਬੰਧ ਲੱਗਦੇ ਆ ਮੈਨੂੰ, ਜਿਹੜੀਆਂ ਪਰਤਾਂ ਹੌਲੀ ਹੌਲੀ ਹੁਣ ਖੁੱਲਣਗੀਆਂ। ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਚਾਵਲਾ, ਅਮਰਜੀਤ ਚਾਵਲਾ ਨੇ ਜਿਹੜੀ ਆਪਣੀ ਵੀਡੀਓ ਪਾਈ ਹੈ ਉਹਨੇ ਨਾਲ ਛੋਟੀ ਜਿਹੀ ਧਮਕੀ ਵੀ ਦਿੱਤੀ ਹੈ ਕਿ 1-2 ਦਿਨਾਂ ਚ ਮੈਂ ਖੁਲਾਸੇ ਕਰਾਂਗਾ ਸਿਰਫ ਮੈਨੂੰ ਹੀ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ, ਹੋਰ ਵੀ ਬੰਦੇ ਸ਼ਾਮਿਲ ਨੇ। ਇੱਥੋਂ ਇਹ ਗੱਲ ਸਾਬਤ ਹੁੰਦੀ ਹੈ। ਸੋ ਬਸ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹ ਕਾਫੀ ਕ੍ਰੂਸ਼ਲ ਨੇ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ। ਤੇ ਤੁਸੀਂ ਕਿਹਾ ਕਿ ਮਜੀਠੀਆ ਚੁੱਪ ਕਿਉਂ ਹੈ? ਸਿਰਫ ਮਜੀਠੀਆ ਨਹੀਂ ਚੁੱਪ, ਸੁਖਬੀਰ ਸਿੰਘ ਬਾਦਲ ਵੀ ਚੁੱਪ ਹੈ, ਹਰਸਿਮਰਤ ਕੌਰ ਬਾਦਲ ਵੀ ਚੁੱਪ ਹੈ, ਜਿਹੜੇ ਹਰ ਮਸਲੇ ਨੂੰ ਬੜਾ ਉਛਾਲਦੇ ਹੁੰਦੇ ਆ। ਇਸ ਮਾਮਲੇ ਤੇ ਉਹਨਾਂ ਨੇ ਸਾਰੀ ਚੁੱਪ ਧਾਰੀ ਹੋਈ ਹੈ, ਜ਼ਰੂਰ ਅੰਦਰ ਕੋਈ ਮਤਲਬ ਖਿਚੜੀ ਪੱਕ ਰਹੀ ਹੈ
0: ਜੀ। ਤੇ ਪਟੇਲ ਸਾਹਿਬ, ਜਿਹੜਾ ਭਗਵੰਤ ਮਾਨ ਸਾਹਿਬ ਨੇ ਕੁਝ ਕਿਹਾ ਗਾ, ਉਹ ਲੋਕਾਂ ਨੂੰ ਡਰਾਇਆ ਕਿ ਭਾਈ ਜੇ ਦੂਜੀ ਸਰਕਾਰ ਆ ਗਈ ਤੁਹਾਡਾ 1,000 ਰੁਪਇਆ ਵੀ ਬੰਦ ਹੋ ਜਾਏਗਾ, ਤੁਹਾਡਾ ਬਿਜਲੀ ਵਾਲਾ ਵੀ ਬੰਦ ਹੋ ਜਾਏਗਾ, ਤੁਹਾਡਾ ਆਹ ਵੀ ਬੰਦ ਹੋ ਜਾਏਗਾ, ਇਹ ਇੱਕ ਡਰਾਵਾ ਗਾ ਜਾਂ ਇੱਕ ਸੱਚਾਈ ਆ, ਜਾਂ ਇਹ ਸਕੀਮਾਂ, ਇਹ ਭਲਾਈ ਸਕੀਮਾਂ ਨੇ ਜਾਂ ਇੱਕ ਖਜ਼ਾਨੇ ਤੇ ਬੋਝ ਸਕੀਮਾਂ ਨੇ, ਇਹਦੇ ਬਾਰੇ ਕੀ ਕਹਿੰਦੇ?
2: ਦੇਖੋ ਜੀ, ਇਹ ਤੁਸੀਂ ਸਵਾਲ 'ਚ ਹੀ ਆਪਣਾ ਜਵਾਬ ਦੇਤਾ, ਕਿਉਂਕਿ ਇਹ ਜਿਹੜੀਆਂ ਭਲਾਈ ਸਕੀਮਾਂ ਹੁੰਦੀਆਂ, ਨੋ ਡਾਊਟ ਕਿ ਇਹ ਖਜ਼ਾਨੇ ਤੇ ਬੋਝ ਤਾਂ ਹੁੰਦੇ ਹੀ ਹੈ। ਇਹਨਾਂ ਨੇ ਨਾਲ ਇਹ ਖਦਸ਼ਾ ਜ਼ਾਹਰ ਕੀਤਾ, ਇਹ ਡਰਾਵਾ ਨਹੀਂ ਦਿੱਤਾ, ਇਹ ਕਿਹਾ ਕਿ ਜਦੋਂ ਅਸੀਂ ਨਾ ਰਹੇ ਜਾਂ ਅਗਲੀ ਪਾਰਟੀ ਕੋਈ ਆਏਗੀ, ਜੇ ਉਹ ਚਾਹੇਗੀ ਕਿ ਅਸੀਂ ਇਹ ਪੰਜਾਬ ਤੋਂ ਇਸ ਚੋਂ ਕਰਜ਼ੇ ਤੋਂ ਬਾਹਰ ਕੱਢਣਾ, ਤੇ ਫਿਰ ਉਹ ਲੋਕਾਂ ਨੂੰ ਇਹ ਤਰਕ ਦੇਵੇਗੀ ਕਿ ਇਹ ਜਿਹੜੀਆਂ ਸਕੀਮਾਂ ਨੇ, ਫ੍ਰੀ ਵਾਲੀਆਂ ਸਕੀਮਾਂ, ਇਹ ਬੰਦ ਕਰਨੀਆਂ ਪੈਣਗੀਆਂ, ਤਾਂ ਹੀ ਕਰਜ਼ੇ ਦਾ ਬੋਝ ਹਲਕਾ ਹੋਏਗਾ। ਉਹਨਾਂ ਨੇ ਇਹ ਖਦਸ਼ੇ ਪ੍ਰਗਟ ਕੀਤਾ, ਬਾਕੀ ਲੋਕਾਂ ਨੂੰ ਹੁਣ ਇਹ ਦੇਖਣਾ ਪਏਗਾ ਕਿ ਉਹਨਾਂ ਨੂੰ ਇਹ ਸਕੀਮਾਂ ਪਸੰਦ ਨੇ, ਇਹਨਾਂ ਨੂੰ ਕੰਟੀਨਿਊ ਰਖਾਉਣਾ ਜਾਂ ਹੋਰ ਕਿਸੇ ਪਾਰਟੀ ਨੂੰ ਮੌਕਾ ਦੇ ਕੇ ਇਹਨਾਂ ਨੂੰ ਬੰਦ ਕਰਾਉਣਾ।
0: ਸਟੂਡੀਓ ਦਾ ਨੰਬਰ ਹੈ ਦੋਸਤੋ 416-233-7368, 416-233-7368, 416-233-7368। ਆਖਰੀ 5 ਮਿੰਟ ਪੱਟੀ ਸਾਹਿਬ ਆਪਣੇ ਕੋਲ ਨੇ, ਸੋ ਜੇ ਤੁਹਾਡਾ ਕੋਈ ਵੀ ਸਵਾਲ ਆ ਤਾਂ ਬਿਨਾਂ ਦੇਰੀ ਕੀਤੇ ਤੁਸੀਂ ਕਾਲ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਜੀ ਵੀਨਸ ਆਟੋ ਪਰਫੋਰਮੈਂਸ ਵੱਲੋਂ। ਜੇ ਤੁਸੀਂ ਆਪਣੀ ਗੱਡੀ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, $89 ਦੇ ਵਿੱਚ ਆਇਲ ਚੇਂਜ ਹੋਜੂਗਾ, ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ ਹੋਊਗਾ। ਗੱਡੀ ਦੀ ਸੇਫਟੀ ਕਰਵਾਉਣੀ ਆ, $80 ਦੇ ਵਿੱਚ ਹੋਵੇਗੀ, ਐਂਡ ਬ੍ਰੇਕਾਂ ਵਗੈਰਾ ਦੇ ਕੰਮ ਕਰਵਾਉਣੇ ਆ, ਕੋਈ ਹੀਟ ਵਗੈਰਾ ਗੱਡੀ ਦਾ ਹੁਣ ਕਿਉਂਕਿ ਸੀਜ਼ਨ ਸ਼ੁਰੂ ਹੋਜੂਗਾ, ਕਿਸੇ ਵੀ ਤਰ੍ਹਾਂ ਦੀ ਰਿਪੇਅਰ ਮੈਂਟੇਨੈਂਸ ਦਾ ਕੰਮ ਆ, ਤਾਂ ਵੀਨਸ ਆਟੋ ਪ੍ਰੈਫਰੈਂਸ ਨੂੰ ਕਾਲ ਕਰ ਲਓ। ਰੇਡੀਓ ਚੜ੍ਹਦੀ ਕਲਾ ਲਈ ਸਪੈਸ਼ਲ ਡਿਸਕਾਊਂਟ 416-844-8620, 416-844-8620, 416-844-8620 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਗਲੀ ਕਾਲ ਗੁਰਿੰਦਰਜੀਤ, ਸਤਿ ਸ਼੍ਰੀ ਅਕਾਲ ਬਾਈ ਜੀ।
5: ਸਤਿ ਸ਼੍ਰੀ ਅਕਾਲ ਜੀ, ਮੇਰਾ ਸਵਾਲ ਹੈ ਜੀ, ਕੌਮ ਦੇ ਜਥੇਦਾਰ ਨੂੰ ਅਕਾਲਤਖ਼ਤ ਸਾਹਿਬ ਦੇ ਜਥੇਦਾਰ ਹੋ ਗਏ, ਉਹਨੂੰ ਅਰਦਾਸ ਕਰਨ ਤੱਕ ਦੀ ਇੱਕ ਆਗਿਆ ਨਾ ਮਿਲਣੀ, ਵੀ ਕਿੱਡੀ ਕਿੰਨੀ ਕਹਿੰਦੇ ਤੁਸੀਂ ਗੱਲ ਨੂੰ ਸਹੀ ਮੰਨਦੇ ਹੋ ਕਿ ਆਮ ਇੱਕ ਸਧਾਰਨ ਫੌਜੀ ਵੱਲੋਂ ਜਾਂ BSF ਵੱਲੋਂ ਰੋਕਿਆ ਜਾਣਾ, ਵੀ ਇਹ ਕਿੰਨਾ ਕੁ ਵਾਜਬ ਆ? ਤੇ ਇੱਕ ਦੱਸਿਓ ਵੀ ਜਿਹੜੇ ਹੁਣ ਇਹਨਾਂ ਦੇ ਅੱਜ ਕੱਲ੍ਹ ਆਮ ਆਦਮੀ ਦੇ ਸਪੋਕਸਪਰਸਨ ਆ, ਵੀ ਸਾਰੀ ਉਮਰ ਉਹ ਜਿਹੜੇ ਪ੍ਰੈਸ ਕਾਨਫਰੰਸਾਂ ਬਹੁਤ ਕਰਦੇ ਅੱਜ ਕੱਲ੍ਹ, ਵੀ ਉਹ ਪੱਗਾਂ ਵਾਲਿਆਂ ਨੂੰ ਗਾਲਾਂ ਕੱਢਦੇ ਰਹੇ, ਚੰਗਾ ਮੰਦਾ ਬੋਲਦੇ ਰਹੇ, ਅੱਜ ਉਹ ਪੱਗ ਬੰਨ ਕੇ ਆਉਂਦੇ ਪਏ ਨੇ, ਵੀ ਉਹ ਵੀ ਗਾਂ ਪਤਾ ਲੱਗਾ ਵੀ ਇਲੈਕਸ਼ਨ ਲੜ ਸਕਦੇ ਆ ਕਿ ਨਹੀਂ ਲੜ ਸਕਦੇ, ਇਸਦੇ ਬਾਰੇ ਦੱਸੋ ਜੀ। ਬਹੁਤ ਦੇਰ ਸੁਣਦਾ
2: ਜੀ। ਪਹਿਲੀ ਗੱਲ ਜਿਹੜੀ ਤੁਸੀਂ ਦੱਸੀ ਹੈ ਜਥੇਦਾਰ ਸਾਹਿਬ ਵਾਲੀ, ਉਹ ਅਸਲ 'ਚ ਮੈਂ ਖ਼ਬਰਾਂ 'ਚ ਵੀ ਦੱਸਿਆ ਕਿ ਦੋਵਾਂ ਪਾਕਿਸਤਾਨ ਤੇ ਭਾਰਤ ਦੋਵਾਂ ਪਾਸਿਆਂ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਦਾ ਇਕੱਠ ਸੀਗਾ ਜ਼ੀਰੋ ਲਾਈਨ ਤੇ, ਉਹਨਾਂ ਨੇ ਕਿ ਅਸੀਂ ਅਰਦਾਸ ਕਰਨੀ ਹੈ, ਤੇ ਉੱਥੇ ਜਥੇਦਾਰ ਸਾਹਿਬ ਨੂੰ ਸੱਦਿਆ ਹੋਇਆ ਸੀ। ਪਰ ਰਿਪੋਰਟਾਂ ਜੋ ਇਹ ਕਹਿੰਦੀਆਂ ਕਿ ਟਾਈਮ ਥੋੜ੍ਹਾ ਜਿਹਾ ਜ਼ਿਆਦਾ, ਕਿਉਂਕਿ ਸੂਰਜ ਢਲਣ ਤੋਂ ਬਾਅਦ ਜੋ ਸ਼ਾਮ ਦੀ ਹੋ ਜਾਂਦੀ ਹੈ ਉਦੋਂ ਜ਼ੀਰੋ ਲਾਈਨ ਦੇ ਲਾਗੇ ਉਹ ਕਿਸੇ ਨੂੰ ਵੀ ਨਹੀਂ ਆਉਣ ਦਿੰਦੇ। ਐਕਚੁਲੀ ਇਹਨਾਂ ਦਾ ਪ੍ਰੋਟੋਕੋਲ ਹੀ ਹੁੰਦਾ, ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਕੋਈ ਕੌਮ ਦੇ ਜਥੇਦਾਰ ਨੇ ਜਾਂ ਕੌਣ ਨੇ। ਇਸ ਕਰਕੇ ਮੈਨੂੰ ਲੱਗਦਾ ਕਿ BSF ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਹੋਏਗਾ, ਤੇ ਬਾਕੀ ਅਦਰਵਾਈਜ਼ ਉਹਨਾਂ ਨੇ ਜਿੱਥੇ ਵੀ ਉਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਹੀ, ਮੈਂ ਖ਼ਬਰਾਂ 'ਚ ਵੀ ਦੱਸਿਆ, ਉੱਥੇ ਬੈਠ ਕੇ ਉਹਨਾਂ ਨੇ ਚੌਂਕੜਾ ਮਾਰ ਕੇ ਪਹਿਲਾਂ ਰਹਿਰਾ ਸਾਹਿਬ ਦਾ ਪਾਠ ਕੀਤਾ, ਸ਼ਬਦ ਕੀਰਤਨ ਕੀਤਾ, ਤੇ ਫਿਰ ਉੱਥੇ ਹੀ ਅਰਦਾਸ ਕਰ ਦਿੱਤੀ। ਦੂਜੀ ਗੱਲ ਜਿਹੜੀ ਤੁਸੀਂ ਦੱਸ ਰਹੇ ਹੋ, ਆਮ ਆਦਮੀ ਪਾਰਟੀ ਦੇ ਮੁੱਖ ਸਪੋਕਸਪਰਸਨ ਜਿਹੜੇ ਬਲਤੇਜ ਪੰਨੂ ਨੇ, ਉਹ ਕਾਫੀ ਸਮਾਂ ਕੈਨੇਡਾ 'ਚ ਹੀ ਰਹੇ ਨੇ, ਕੈਨੇਡਾ 'ਚ ਹੀ ਉਹ ਪੱਤਰਕਾਰੀ ਵੀ ਕਰਦੇ ਰਹੇ ਆ, ਤੇ ਇੱਥੇ ਆ ਕੇ ਹੁਣ ਉਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਨੋ ਡਾਊਟ ਕਿ ਪਹਿਲਾਂ ਉਹ ਨੰਗੇ ਸਿਰ ਹੀ ਆਪਣੀਆਂ ਕਾਰਵਾਈਆਂ ਕਰਦੇ ਸੀ, ਤੇ ਅੱਜ ਕੱਲ੍ਹ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੇ ਦਸਤਾਰ ਸਜਾਉਣੀ ਸ਼ੁਰੂ ਕੀਤੀ ਹੈ। ਹੁਣ ਬਾਕੀ ਗੱਲਾਂ ਦਾ ਉਹ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਜਿਹੜਾ ਤੁਸੀਂ ਦੱਸ ਰਹੇ ਹੋ, ਸਾਡੇ ਵਾਸਤੇ ਤੇ ਇਹੀ ਖ਼ਬਰ ਹੈ ਉਹ ਇਸ ਵੇਲੇ ਪਾਰਟੀ ਦੇ ਸਪੋਕਸਪਰਸਨ ਹੈ ਤੇ ਦਸਤਾਰ ਬੰਨ ਕੇ ਹੀ ਵਿਚਰਦੇ ਆ।
0: ਅਲੀ ਕਾਲ 1052 ਨੰਬਰ ਆ, ਸਤਿ ਸ੍ਰੀ ਅਕਾਲ ਜੀ।
6: ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਜਿਹੜਾ ਬਲਦੇਵ ਪੰਨੂ ਦਾ ਮੈਂ ਕਨਫਰਮ ਕਰਦਾ ਜੀ, ਵੀ ਜਿਹੜਾ ਪੱਗ ਬੰਨ ਕੇ ਇਸ ਵੇਲੇ ਬਹੁਤ ਆ ਰਿਹਾ ਹੈ, ਆਲਰੇਡੀ ਕਨਫਰਮ ਆ ਕਿ ਉਹਨੂੰ ਟਿਕਟ ਮਿਲਣੀ ਆ ਤੇ ਉਹਨੇ ਆਪਣਾ ਇਲੈਕਸ਼ਨ ਲੜਨੀ।
0: ਚਲੋ ਥੈਂਕ ਯੂ ਸੋ ਮਚ ਜੀ, ਧੰਨਵਾਦ, ਤੁਹਾਨੂੰ ਅੰਦਰਲੀ ਖ਼ਬਰ ਦਾ ਪਤਾ ਹੋਊਗਾ। ਕੈਪਟਨ ਸਾਹਿਬ ਜੀ,
7: ਪੱਟੀ ਸਾਹਿਬ ਇਹ ਲੜਕੀ ਦਾ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ ਪਹੁੰਚਿਆ ਸੀ, ਔਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਕਿਸੇ ਨੂੰ ਤਲਬ ਨਹੀਂ ਕੀਤਾ। ਭਗਵੰਤ ਮਾਨ ਨੇ ਤਾਂ ਇੰਨੀ ਗੱਲ ਕਹੀ ਸੀ ਕਿ ਗੋਲਕਾਂ ਚੋਂ ਪੈਸੇ ਚੋਰੀ ਹੁੰਦੇ ਆ, ਇਹਦੇ ਕੋਈ ਸ਼ੱਕ ਨਹੀਂ ਚੋਰੀ ਹੁੰਦੇ ਆ, ਉਹਨੂੰ ਤਲਬ ਕਰ ਲਿਆ ਸੀ ਅਕਾਲ ਤਖ਼ਤ ਦੇ ਨਹੀਂ, ਸਾਹਮਣੇ ਬਿਲਡਿੰਗ ਦੇ ਵਿੱਚ ਉਹ ਝੋਲਾ ਭਰ ਕੇ ਲੈ ਗਿਆ ਸੀ ਲੋਕਾਂ ਦੀਆਂ ਸ਼ਿਕਾਇਤਾਂ, ਤੇ ਅਕਾਲ ਤਖ਼ਤ ਦੇ ਜਥੇਦਾਰ ਦੇ ਸਾਹਮਣੇ ਐ ਬੈਠਾ ਸੀ ਉਹ ਵਿਚਾਰਾ ਹੱਥ ਜੋੜ ਕੇ, ਜਿਵੇਂ ਕਿਸੇ ਸ਼ੇਰ ਦੇ ਸਾਹਮਣੇ ਗਰੀਬ ਬੰਦਾ ਪੈਸੇ ਮੰਗਣ ਗਿਆ ਹੁੰਦਾ। ਉਦੋਂ ਤਾਂ ਇਹ ਕਹਿੰਦੇ ਸੀ ਉਹਨੂੰ ਕਿ ਇਹਨੇ ਜੋ ਹੈ ਅਕਾਲ ਤਖ਼ਤ ਨਾਲ ਮੱਥਾ ਲਾਇਆ, ਸੂਝਵਾਨ ਇਹ ਕਹਿੰਦੇ ਸੀ ਕਿ ਅਕਾਲੀ ਦਲ ਨਾਲ ਮੱਥਾ ਲਾਇਆ। ਹੁਣ ਅਕਾਲ ਦਲ ਦੇ ਜਥੇਦਾਰ ਸਾਹਿਬ ਨੇ ਚੁੱਪ ਕਿਉਂ ਧਾਰੀ ਹੋਈ ਹੈ? ਜਰਾ ਕਰੂਹਾ ਤਲਬ ਕਿਸੇ ਨੂੰ ਸੁਆਦਤਾ ਤਾਂ ਨਾ, ਜਥੇਦਾਰ ਤਾਂ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਕ੍ਰਿਸਚਨ ਧਰਮ ਦੇ ਵਿੱਚ ਪੋਪ ਹੁੰਦਾ ਹੈ। ਸਾਡੀ ਮਾੜੀ ਕਿਸਮਤ, ਸੋਰੀ
2: ਜੀ। ਭਾਜੀ ਬੇਨਤੀ ਇਹ ਹੈ ਕਿ ਜਥੇਦਾਰ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਕੋਲ ਜਦੋਂ ਸ਼ਿਕਾਇਤ ਆਈ ਤੇ ਉਹਨਾਂ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਉਹਦੇ ਨਾਲ ਹੀ ਉਹ ਬੀਬੀ ਵੀ ਕਹਿੰਦੀ ਕਿ ਮੈਂ ਜਥੇਦਾਰ ਤੋਂ ਇਲਾਵਾ ਧਾਮੀ ਸਾਹਿਬ ਨੂੰ ਵੀ ਇਹ ਸ਼ਿਕਾਇਤ ਕੀਤੀ ਸੀ ਚਾਵਲਾ ਸਾਹਿਬ ਦੀ, ਪਰ ਉਹਨਾਂ ਨੇ ਵੀ ਕੋਈ ਇਹਤੇ ਕੰਨ ਨਹੀਂ ਧਰਿਆ। ਇੱਥੋਂ ਇਹ ਜ਼ਾਹਿਰ ਹੀ ਹੋ ਰਿਹਾ ਕਿ ਇਹਨਾਂ ਨੂੰ ਪਤਾ ਸੀਗਾ ਕਿ ਇਹੋ ਜਿਹੀਆਂ ਕਾਰਵਾਈਆਂ ਹੋ ਰਹੀਆਂ, ਕਿਹੜੇ ਕਿਹੜੇ ਜਿਹੜੇ ਸਾਡੇ ਲੀਡਰ ਅਕਾਲੀ ਦਲ ਦੇ ਲੀਡਰ ਨੇ ਜਾਂ ਸ਼੍ਰੋਮਣੀ ਕਮੇਟੀ ਨਾਲ ਸੰਬੰਧ ਰੱਖਦੇ ਆ, ਜਿਹੜੇ ਗੁਰੂ ਸਾਹਿਬ ਦੀਆਂ ਜਿਹੜੀਆਂ ਸਰਾਵਾਂ ਉਹਨਾਂ ਨੂੰ ਵੀ ਨਹੀਂ ਬਖਸ਼ਦੇ। ਇਹਦਾ ਮਤਲਬ ਧਾਮੀ ਸਾਹਿਬ ਵੀ ਓਨੇ ਹੀ ਜ਼ਿੰਮੇਵਾਰ ਨੇ ਇਸ ਸਾਰੇ ਮਾਮਲੇ ਵਾਸਤੇ ਜਿੰਨਾ ਕੋਈ ਹੋਰ। ਸੋ ਆਉਣ ਵਾਲਾ ਸਮਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ 1-2 ਦਿਨਾਂ ਦੀ ਗੱਲ ਹੈ ਜਦੋਂ ਚਾਵਲਾ ਜੀ ਨੇ ਹੋਰ ਨਾਂ ਲੈਣੇ ਆ ਕਿ ਕਿਹੜੇ ਕਿਹੜੇ ਹੋਰ ਇਨਵੋਲਵ ਸੀਗੇ ਅਕਾਲੀ ਆਗੂ, ਉਹ ਫਿਰ ਸਾਰਾ ਕਿੱਸਾ ਬਾਹਰ ਆ ਜਾਏਗਾ। ਹੋ ਸਕਦਾ ਉਹ ਚ ਧਾਮੀ ਸਾਹਿਬ ਦਾ ਵੀ ਨਾਂ ਆਉਂਦਾ ਹੋਵੇ, ਕਿਉਂਕਿ ਅੱਜ ਧਾਮੀ ਸਾਹਿਬ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਫਾਈਆਂ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਜਿੰਨਾ ਚਿਰ ਇਹ ਸਾਰਾ ਕੁਛ ਕਲੀਅਰ ਨਹੀਂ ਹੁੰਦਾ ਉਹਨਾਂ ਕੋਲ ਕੁਛ ਵੀ ਨਹੀਂ ਕਿਹਾ ਜਾ ਸਕਦਾ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ, ਧੰਨਵਾਦ ਤੁਹਾਡਾ ਜੀ, ਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਵੀ ਗੱਲਬਾਤ ਹੋਊਗੀ 15 ਮਿੰਟ ਲਈ, ਅਤੇ ਇੱਕ ਖਾਸ ਮਹਿਮਾਨ ਵੀ ਇੰਡੀਆ ਤੋਂ ਜੋ ਭੱਟੀ ਸਾਹਿਬ ਨੇ ਅਰੇਂਜ ਕੀਤੇ ਨੇ ਇੱਕ ਖਾਸ ਗੱਲਬਾਤ ਲਈ, ਉਹਦੇ ਬਾਰੇ ਵੀ ਕੱਲ੍ਹ ਚਰਚਾ ਕਰਾਂਗੇ। ਸੋ ਭੱਟੀ ਸਾਹਿਬ ਥੈਂਕ ਯੂ ਵੈਰੀ ਮੱਚ, ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ।
2: ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ,
0: ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀ ਭੱਟੀ ਸਾਹਿਬ ਖਬਰਾਂ ਤੇ ਚਰਚਾ ਤੇ ਹੁਣ ਸੈਗਮੈਂਟ ਆਪਾਂ ਖੁੰਡ ਚਰਚਾ ਦੇ ਵਿੱਚ ਲੋਕਲ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦਾ ਨੰਬਰ ਆ 416-233-7868। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ।
8: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
8: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
9: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
10: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509
10: ਔਰ ਵਿਜ਼ਿਟ insuranceforyou.ca।
11: ਆਜ
12: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
13: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
12: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
14: ਆਪਾਂ ਘਰ ਤਾਂ ਲੈ ਲਿਆ, ਹੁਣ ਮੌਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
15: ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
14: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
15: 416-732-2611 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
16: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
17: ਬਸ ਇੰਨੀ ਗੱਲ।

0: दलजीत तो दुसान
1: बड़ी भाई,
0: आप क्या लेने आए हो?
1: शुद्ध देसी घी।
0: लो भाजी, इसका टेस्ट बहुत ही अच्छा है।
1: घी टेस्ट के लिए थोड़ा खाते हैं, घी सेहत के लिए खाते हैं। मुझे चाहिए शुद्ध देसी घी, जो घर वाला टेस्ट दे, जो ब्रांड भी हो ना वो ट्रस्टेड हो। वो एक नाम मेरे दिमाग में नहीं आ रहा।
0: नानक घी भाजी,
1: नानक घी चाहिए यार। अगर आपको भी चाहिए शुद्ध देसी घी तो कहिए नानक घी चाहिए। सो गुड सो प्योर इट्स नानक।
2: दोस्तों आज क्योंकि ना मेरा खुंड चर्चा दे विच दिल करदा हुंदा कि बहुत सारे टॉपिक ने जिन्हां ते दिल करदा कि आ टॉपिक आ खबर आ इहदे ते चर्चा करिए, इहदे ते तुहाडे विचार जानिए। एंड पर जिहड़ा वोटां दा सीजन आ इह भी बड़ा इंपॉर्टेंट आ, जिथे कि अपने बच्चे तुसीं हुण हो सकदा अपने बच्चिआं नूं स्कूल ड्रॉप करन जा रहे हो, उहदे विच स्कूल ट्रस्टी दा की रोल हुंदा? जिहड़े स्कूल ट्रस्टी रहि चुके ने उहनां नाल गल्लबात करांगे। आने वाले जिहड़े रीजनल ज सिटी कौंसलर दे इलैक्शन कैंडीडेट ने, जिहड़े तुहाडे अपने वार्डां दे विच पार्कां दीआं समस्यां ने, नेबरहुड दीआं समस्यावां ने, क्राइम दीआं समस्यां ने, पार्किंग दीआं समस्यावां ने, उहनां नूं सॉल्व करना भी जिथे कि बनदा गा उत्थे ही उहनां कैंडीडेटां दा विजन जानना ते साडा सवाल पुछना ते तुहाडे भी सवाल पुछना, उन्ना ही ये अपना सारिआं दा सांझा जिहड़ा इहदे विच बनदा गा योगदान पाउणा। सो स्टूडियो दा नंबर आ 416-233-7368। साडे नाल वार्ड 9 ते 10 ते कैंडीडेट जुड़न जा रहे ने, थोड़ी देर तक उन्हां नाल गल्लबात करांगे। सो तुसीं जरूर प्रोग्राम दे विच शिरकत करनी आ ते बिना देरी कीते कॉलां करनियां ने ते ताकि आपां सारे सवाल जवाब उन्हां नाल कर सकीए। नंबर स्टूडियो दा रहेगा जी 416-233-7368। सो कौन ने वो कैंडीडेट, बड़ा जल्दी तुहाडे रूबरू कर रहे हैं। मोना जी दा इक संदेश, इस तों बाद खुंड चर्चा दे विच अज स्पैशल गल्लबात।
3: थैंक यू सो मच जी। सब नालों पहलां तां सारे ही लिसनर्स नूं प्यार भरी सति श्री अकाल एक बार फिर तों। डेफिनेटली काफ़ी बार सानूं क्वेश्चंस आंदे ने जिदां कि असीं लाइफ इंश्योरेंस, क्रिटिकल इलनेस, डिसेबिलिटी इंश्योरेंस, मोरगेज इंश्योरेंस, पूरी फाइनेंशियल प्लानिंग चाहे स्टेट प्लानिंग की जरूरत होवे, डिपेंडिंग अपॉन कारपोरेट ओन्ड पॉलिसीज की जरूरत होवे, उस हिसाब दे नाल पॉलिसीज नूं डिजाइन किया जा सकता है। काफ़ी बार मैनूं क्वेश्चंस आंदे हैगे आ कि जदों भी वर्किंग एज अ ब्रोकर कि काफ़ी बार मैनूं इस तरीके नाल कंसर्नस भी आ जांदे क्लाइंट्स वल्लों कि जे डील करते हैं सानू की बेनीफिट हैगा, एज अ क्लाइंट उन्हां दे लई की बेनीफिशियल हो सकता है। डेफिनेटली सब नालों वड्डा बेनीफिट तो ही हो जाता है कि उन्हां दे लई कि जो मेरे नाल डील कर रहे हैं वर्किंग एज अ ब्रोकर, सारी इंश्योरेंस कंपनीज नाल डील करते हैं, कैनेडा की जिन्नी भी इंश्योरेंस कंपनीज है उन्हां दे विचों शॉप अराउंड करके नॉट ओनली की प्रीमियम्स की हाँ जी लोएसट प्रीमियम होने चाहिए हैं, नाल दे नाल कवरेज बेस्ट होंगी है। दैट्स बी गरंटी ऑलवेज कि जी भी पॉलिसी थोड़ा सुजैसट करा वो डेफिनेटली थोड़ी सुटेबिलिटी के हिसाब ਦੇ ਨਾਲ ਤੁਹਾਡੀ ਨੀਡਸ ਦੇ ਹਿਸਾਬ ਦੇ ਨਾਲ ਤੁਹਾਡੇ ਲਈ ਡੈਫੀਨੇਟਲੀ ਬੈਸਟ ਆਪਸ਼ਨ ਹੋਏਗੀ ਓਵਰਆਲ। ਦੂਜੀ ਚੀਜ਼ ਗੱਲ ਕਰੀਏ ਕਿ ਐਕਸਪੀਰੀਅੰਸ, ਡੈਫੀਨੇਟਲੀ ਮੈਂ ਇਸ ਇੰਡਸਟਰੀ ਵਿੱਚ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ 18 ਸਾਲਾਂ ਤੋਂ ਵੀ ਪਲੱਸ ਟਾਈਮ ਦਾ ਮੇਰਾ ਐਕਸਪੀਰੀਅੰਸ ਹੈਗਾ, ਹਮੇਸ਼ਾ ਹੀ ਕੰਮ ਕੀਤਾ ਫੁੱਲ ਟਾਈਮ ਸ਼ੁਰੂ ਤੋਂ ਲੈ ਕੇ ਹੁਣ ਤੱਕ ਔਰ ਹਮੇਸ਼ਾ ਹੀ ਕਰਦੇ ਰਹਿਣਾ ਹੈਗਾ ਡੈਫੀਨੇਟਲੀ। ਐਂਡ ਜਿਹਦੇ ਵਿੱਚ ਕਿ ਨੋਟ ਓਨਲੀ ਪ੍ਰੋਵਾਈਡਿੰਗ ਦਾ ਪੋਲਿਸੀਜ਼, ਪੋਲਿਸੀਜ਼ ਦੇ ਨਾਲ ਨਾਲ ਜਿਹੜੀ ਸਰਵਿਸਿਜ਼ ਜ਼ਰੂਰਤ ਪੈਂਦੀ ਹੈ ਡੇਲੀ ਬਾਏ ਡੇਲੀ ਬੇਸਿਸ ਦੇ ਉੱਤੇ ਕਾਫ਼ੀ ਵਾਰ ਹੁੰਦਾ ਕਿ ਤੁਹਾਨੂੰ ਕੋਈ ਨਾ ਕੋਈ ਬੈਨੀਫਿਸ਼ਰੀ ਅਪਡੇਟ ਹੋਣਾ, ਐਡਰੈਸ ਅਪਡੇਟ ਹੋਣਾ, ਬੈਂਕਿੰਗ ਡਿਟੇਲਸ ਹੋਣੀ ਹੈ, ਕਲੇਮਸ ਦੇ ਟਾਈਮ 'ਤੇ ਕਲੇਮ ਫੋਰਮਸ ਫਿਲ ਕਰਨੇ ਹੁੰਦੇ ਆ। ਸੋ ਉਹ ਸਾਰੀ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ। ਇੱਕ ਵਾਰ ਤੁਸੀਂ ਪੋਲਿਸੀ ਕਰਵਾ ਲੈਂਦੇ ਹੋ ਉਸ ਟਾਈਮ ਤੋਂ ਲੈ ਕੇ ਸਰਵਿਸਿਜ਼ ਦੇ ਟਾਈਮ ਤੱਕ ਕਲੇਮਸ ਤੱਕ ਤੁਸੀਂ ਕੋਈ ਕੰਸਲਟੇਸ਼ਨ ਸਾਨੂੰ ਚਾਰਜਿਸ ਕੋਈ ਪੇ ਨਹੀਂ ਕਰਨੇ ਹੁੰਦੇ, ਕੋਈ ਤੁਹਾਨੂੰ ਫੀਸ ਨਹੀਂ ਚਾਰਜ ਕੀਤੀ ਜਾਂਦੀ। ਜਿੰਨੀ ਵਾਰ ਮਰਜ਼ੀ ਜੇ ਤੁਸੀਂ ਸਾਡੇ ਤੋਂ ਪੋਲਿਸੀਜ਼ ਦੇ ਰਿਲੇਟਿਡ ਸਰਵਿਸ ਲੈ ਸਕਦੇ ਹੋ, ਈਵਨ ਕਿ ਤੁਹਾਡੀਆਂ ਜਿਹੜੀਆਂ ਪੋਲਿਸੀਜ਼ ਕਿਤੋਂ ਬਾਹਰੋਂ ਵੀ ਕਿਸੇ ਤੋਂ ਕਰਵਾਈਆਂ ਸੀ ਤੁਹਾਨੂੰ ਉਹਦੇ ਰਿਲੇਟਿਡ ਸਰਵਿਸ ਚਾਹੀਦੇ ਤਾਂ ਵੀ ਡੈਫੀਨੇਟਲੀ ਅਸੀਂ ਫਰੀ ਆਫ ਕੋਸਟ ਨੋ ਓਬਲੀਗੇਸ਼ਨ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ। ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਮੇਰੀਆਂ ਡੈਜ਼ੀਗਨੇਸ਼ਨਸ, ਜੇ ਮੈਂ ਗੱਲ ਕਰਾਂ ਕਿ ਇਸ ਟਾਈਮ 'ਤੇ ਨੋਟ ਓਨਲੀ ਕਿ LLQP ਐਕਸਪੀਰੀਅੰਸ ਦੇ ਨਾਲ ਨਾਲ ਮੇਰੀ LLQP ਦੇ ਨਾਲ ਨਾਲ ਮੇਰੀਆਂ ਡੈਜ਼ੀਗਨੇਸ਼ਨਸ ਜਿਹੜੀਆਂ ਹੈਗੀਆਂ ਇਸ ਟਾਈਮ 'ਤੇ, ਜੇ ਗੱਲ ਕਰੀਏ ਕਿ ਚਾਰਟਰਡ ਲਾਈਫ ਅੰਡਰ ਰਾਈਟਰ ਐਂਡ ਸਰਟੀਫਾਈਡ ਹੈਲਥ ਸਪੈਸ਼ਲਿਸਟ ਦੀ ਮੇਰੀ ਡੈਜ਼ੀਗਨੇਸ਼ਨਸ ਹੈਗੀਆਂ ਨੇ, ਜਿਹਦੇ ਨਾਲ ਕਿ ਤੁਹਾਨੂੰ ਹੋਰ ਐਡਵਾਂਸਮੈਂਟ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ ਤੁਹਾਨੂੰ ਪੋਲਿਸੀਜ਼ ਡਿਜ਼ਾਈਨ ਕਰਵਾਉਣ ਦੇ ਲਈ ਐਂਡ ਨਾਲ ਦੀ ਨਾਲ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ। ਕੋਈ ਵੀ ਤੁਸੀਂ ਇਨਵੈਸਟਮੈਂਟਸ ਕਰਨੀਆਂ ਹੁੰਦੀਆਂ, TFSA ਹੋ ਗਿਆ, RRSP, ਸੋਰੀ FHSA, ਬੱਚਿਆਂ ਦੇ RESP, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਾਂ ਫਿਰ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰੀਏ, ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰੀਏ, ਤਾਂ ਡੈਫੀਨੇਟਲੀ ਇਹ ਸਾਰੀਆਂ ਡੈਜ਼ੀਗਨੇਸ਼ਨਸ ਐਕਸਪੀਰੀਅੰਸ ਹੋਣ ਦੇ ਨਾਲ ਨਾਲ ਸਾਡਾ ਆਫਿਸ ਲੋਕੇਟਡ ਹੈਗਾ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬਰੈਂਪਟਨ, ਜਿੱਥੋਂ ਤੁਹਾਨੂੰ ਇਹ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ। ਮੋਰ ਦੈਨ 60 ਐਡਵਾਈਜ਼ਰ ਸਾਡੇ ਕੋਲ ਇਸ ਟਾਈਮ 'ਤੇ, ਆਲਮੋਸਟ ਇਸ ਟਾਈਮ 'ਤੇ ਕਾਫੀ ਪਰਸਨਸ ਹੈਗੇ ਆ ਜਿਹੜੇ ਕਿ ਕਾਫੀ ਫੁੱਲ ਟਾਈਮ ਵੀ ਕਰ ਰਹੇ ਨੇ, ਕਾਫੀ ਪਰਸਨਸ ਪਾਰਟ ਟਾਈਮ ਵੀ ਸਾਡੇ ਨਾਲ ਕੰਮ ਕਰ ਰਹੇ ਨੇ। ਜੇ ਤੁਸੀਂ ਵੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ, ਚਾਹੇ ਲਾਇਸੈਂਸਡ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਜਿੱਥੇ ਕੰਮ ਕਰ ਰਹੇ ਸੀਗੇ, ਜਾਂ ਫਿਰ ਨਵੇਂ ਤਰੀਕੇ ਤੋਂ ਤੁਸੀਂ ਲਾਇਸੈਂਸ ਲੈ ਕੇ ਸਾਡੇ ਨਾਲ ਇੰਸ਼ੋਰੈਂਸ ਇੰਡਸਟਰੀ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਹਾਨੂੰ ਪੂਰੀ ਪ੍ਰੋਡਕਟ ਨੌਲੇਜ, ਪੂਰੇ ਸਾਡੇ ਜਿਹੜਾ ਐਕਸਪੀਰੀਅੰਸ ਹੈਗਾ ਉਹਦਾ ਬੈਨੀਫਿਟ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ, ਤਾਂ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਕਲਾਇੰਟਸ ਨੂੰ ਸਰਵ ਕਰ ਸਕੋ। ਕੋਈ ਵੀ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509। ਥੈਂਕ ਯੂ ਸੋ ਮਚ ਜੀ,
2: ਬਹੁਤ ਬਹੁਤ ਧੰਨਵਾਦ ਜੀ। 416-509-1509 ਮੋਨਾ ਮਹਿੰਗੀ ਦਾ ਨੰਬਰ ਆ, 416-509-1509। ਅੱਜ ਦੀ ਇਸ ਵਿਸ਼ੇਸ਼ ਗੱਲਬਾਤ ਨੂੰ ਸਪੋਂਸਰ ਕਰ ਰਹੇ ਨੇ ਗੁਰਸ਼ਰਨ ਬਾਜਵਾ ਜੀ। ਸੋ ਜੇ ਤੁਸੀਂ ਫਾਰਮ ਹਾਊਸ ਜਾਂ ਲਗਜ਼ਰੀ ਕਰ ਲੈਣੇ ਤਾਂ ਗੁਰਸ਼ਰਨ ਬਾਜਵਾ ਜੀ ਦਾ ਨਾਮ ਯਾਦ ਰੱਖੋ। ਇੱਕ ਨਾ ਇਹਨਾਂ ਕੋਲ ਮਿਲਟਨ ਦੇ ਵਿੱਚ 10 ਏਕੜ ਜ਼ਮੀਨ, 4 ਬੈਡਰੂਮ, 3 ਵਾਸ਼ਰੂਮ ਦਾ ਘਰ ਸੇਲ ਦੇ ਉੱਤੇ ਆ, ਅਤੇ ਇੱਕ ਸੈਲਵਰਨ ਦੇ ਵਿੱਚ 3200 ਸਕੇਅਰ ਫੀਟ, 4 ਬੈਡਰੂਮ ਦਾ ਘਰ, 4 ਵਾਸ਼ਰੂਮ ਨੇ, ਡਬਲ ਕਾਰ ਗਰਾਜ ਸੇਲ ਦੇ ਉੱਤੇ ਆ। ਸੋ ਇਹ ਘਰਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰੋ 647-299-5748, 647-299-5748, 647-289-5548 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਵਾਰਡ 9-10 ਤੋਂ ਰੀਜਨਲ ਕੌਂਸਲਰ ਲਈ ਕੈਂਡੀਡੇਟ ਸਤਪਾਲ ਜੌਲ। ਜੌਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
4: ਥੈਂਕ ਯੂ ਜੀ ਹਰਵੀਰ ਭੁੱਲਰ ਜੀ, ਬਹੁਤ ਮਿਹਰਬਾਨੀ ਸਾਰੇ ਸਰੋਤੇ ਦਰਸ਼ਕਾਂ ਨੂੰ ਜੀ।
2: ਜੌਲ ਸਾਹਿਬ, ਸਾਡੇ ਸਾਰੇ ਸਰੋਤੇ ਤੁਹਾਨੂੰ ਜਾਣਦੇ ਨੇ, ਕੋਈ ਪੱਤਰਕਾਰਤਾ ਕਰਕੇ, ਜਰਨਲਿਸਟ ਕਰਕੇ, ਕੋਈ ਸਕੂਲ ਟਰੱਸਟੀ ਕਰਕੇ, ਪਰ ਜਿਹੜੇ 2-4% ਜੇ ਕੋਈ ਨਹੀਂ ਜਾਣਦੇ ਤਾਂ ਆਪਣੇ ਆਪ ਨੂੰ ਇੱਕ ਵਾਰੀ ਜਾਣੂ ਕਰਵਾ ਦਿਓ, ਆਪਣੀ ਇੰਟਰੋਡਕਸ਼ਨ ਜ਼ਰੂਰ ਸਾਡੇ ਸਰੋਤਿਆਂ ਦੇ।
4: ਨਹੀਂ, ਥੈਂਕ ਯੂ ਵੈਰੀ ਮੱਚ। ਮੇਰਾ ਨਾਮ ਸਤਪਾਲ ਸਿੰਘ ਜੌਲ ਹੈ ਜੀ। ਪਿਛਲੇ ਲਗਭਗ 25 ਸਾਲਾਂ ਤੋਂ ਜਿਹੜਾ ਜੀ ਮੈਂ ਬਰੈਂਪਟਨ ਸਿਟੀ ਦੇ ਵਿੱਚ ਰਹਿੰਦੇ ਹੋਏ ਜਿਹੜਾ ਜੀ ਵੀ ਤਰ੍ਹਾਂ ਤਰ੍ਹਾਂ ਦੀਆਂ ਜਰਨਲਿਜ਼ਮ ਦੇ ਕੈਰੀਅਰ ਦੇ ਦੌਰਾਨ ਜਿਹੜੀਆਂ ਮੁਸ਼ਕਲਾਂ ਲੋਕਾਂ ਦੀਆਂ ਸੁਣ ਸੁਣ ਕੇ ਮਿਊਨਸੀਪਲ ਪ੍ਰੋਵਿੰਸ਼ੀਅਲ ਤੇ ਫੈਡਰਲ ਲੈਵਲ ਤੱਕ ਪਹੁੰਚਾ ਕੇ ਉਹਨਾਂ ਦੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਲਗਾਤਾਰ ਤੁਹਾਡੇ ਨਾਲ ਕਰਦੇ ਰਹੇ ਹਾਂ, ਤੇ ਇੰਡੀਵਿਜੁਅਲੀ ਵੀ ਜੇ ਕਿਸੇ ਫੈਮਿਲੀ ਨੂੰ, ਕਿਸੇ ਪਰਿਵਾਰ ਨੂੰ ਕੋਈ ਇਸ਼ੂਜ਼ ਆ ਰਹੇ ਆ ਤੇ ਉਹ ਵੀ ਸੁਣ ਕੇ ਜਿਹੜੇ ਕਿ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਉਹਨਾਂ ਦੀਆਂ ਜ਼ਿੰਦਗੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਆਸਾਨ ਕਰੀਏ। ਸੋ ਇਸ ਤਰੀਕੇ ਦੇ ਨਾਲ ਗੁਜ਼ਰਦੇ ਹੋਏ ਲੰਬਾ ਸਮਾਂ ਜਿਹੜਾ ਕਮਿਊਨਿਟੀ ਦੇ ਵਿੱਚ ਮੈਨੂੰ ਹੋ ਗਿਆ, ਹੁਣ ਕਰਕੇ ਜਿਸ ਕਰਕੇ ਤੁਸੀਂ ਕਿ ਵੱਡੀ ਕੰਟਰੀ ਦੇ ਵਿੱਚ ਲੋਕ ਮੈਨੂੰ ਆਲਰੇਡੀ ਜਾਣਦੇ ਹੀ ਹੈ, ਤੇ ਕਿਉਂਕਿ ਨਵੇਂ ਜਿਹੜੇ ਜੀ ਪਿੰਡ ਤਾਂ ਆਪਣਾ ਤੁਹਾਨੂੰ ਪਤਾ ਵੀ ਇਹ ਉਹ ਮੂਵ ਹੁੰਦੇ ਆ ਆਪਣੇ ਇਲਾਕੇ ਦੇ ਵਿੱਚ, ਜਿਸ ਕਰਕੇ ਵੀ ਸਤਪਾਲ ਸਿੰਘ ਜੌਲ ਦੇ ਬਾਰੇ ਚ ਜੇ ਕੁਝ ਹੋਰ ਵੱਧ ਜਾਣਨਾ ਵੀ ਹੋਵੇ ਤੇ ਮੈਂ ਤਕਰੀਬਨ ਕਮਿਊਨਿਟੀ ਦੇ ਵਿੱਚ 24 ਘੰਟੇ ਹਾਜ਼ਰ ਹੀ ਰਹਿੰਦੇ। 416-895-37 ਫੋਨ ਨੰਬਰ ਹੈ ਜੀ।
2: ਤੁਹਾਡੇ ਆਉਣ ਸਾਰੇ ਸਾਡੇ ਕਾਲਾਂ ਵੀ ਤੁਹਾਡੇ ਲਈ ਆਉਣ ਲੱਗ ਗਏ। ਸੰਦੀਪ ਜੀ ਨੇ, ਸੰਦੀਪ ਜੀ ਸਤਿ ਸ਼੍ਰੀ ਅਕਾਲ
5: ਜੀ। ਹਾਂਜੀ, ਮੇਰਾ ਸਵਾਲ ਹੈਗਾ ਆਪਣੇ ਜੌਲ ਭਾਜੀ ਉਹਨਾਂ ਨੂੰ ਕਿ ਕੀ ਕਹਿੰਦੇ ਹੈਗੇ ਫੋਰ ਇੰਸਟੈਂਸ, ਕਿਉਂਕਿ ਆਪਣੇ ਜਿੱਦਾਂ ਸਾਰੇ ਕੀ ਕਹਿੰਦੇ ਹੈਗੇ ਵੀ ਹੁਣ ਇਲੈਕਸ਼ਨਾਂ ਲਈ ਕੱਢ ਰਹੇ ਹੈਗੇ ਕੀ ਕਹਿੰਦੇ ਹੈਗੇ ਆ ਟਰੱਸਟੀ ਵਾਸਤੇ, ਕਿਉਂਕਿ ਜਿਹੜਾ ਸਭ ਤੋਂ ਜਿਹੜਾ ਕੀਮਤੀ ਜਿਹੜੀ ਸਭ ਤੋਂ ਕੀਮਤੀ ਚੀਜ਼ ਆਪਣੇ ਆਪਣੇ ਮਾਂ ਪਿਓ ਲਈ ਹੁੰਦੇ, ਆਪਣੇ ਬੱਚੇ ਹੁੰਦੇ ਹੈਗੇ ਆ, ਔਰ ਜਿਹੜੀ ਵੀਰ ਜੀ ਤੁਹਾਨੂੰ ਪਤਾ ਹੋਣਾ 2-3 ਦਿਨ ਪਹਿਲਾਂ ਰਿਪੋਰਟ ਆਈ ਆ ਕਿ ਇਹਨਾਂ ਨੇ 8,200 ਬੱਚਾ ਸਕੂਲੋਂ ਸਸਪੈਂਡ ਕੀਤਾ ਗਿਆ ਹੈਗਾ, ਕਿਉਂਕਿ ਉਹਨਾਂ ਦੇ ਵੈਕਸੀਨੇਸ਼ਨ ਹੀ ਲੱਗੀਆਂ ਹੋਈਆਂ ਹੈਗੀਆਂ ਨੇ, ਕਿਉਂਕਿ ਆਫਟਰ COVID-19 ਦੀ ਮਹਾਮਾਰੀ ਤੋਂ ਬਾਅਦ ਚੋਂ ਇਹ ਕਿੰਨਾ ਗੰਭੀਰ ਮਸਲਾ ਬਣ ਗਿਆ। ਇਸ ਇਸ਼ੂ ਨੂੰ ਕਿਉਂ ਐਡਰੈਸ ਨਹੀਂ ਕੀਤਾ ਜਾ ਰਿਹਾ ਹੈਗਾ, ਕਿ ਵਾਈ ਇੰਨਾ ਲੈਪ ਕਿਉਂ ਹੋ ਰਿਹਾ ਹੈਗਾ, ਮੈਂ ਜਸਟ ਇਹ ਗੱਲ ਪੁੱਛਣਾ ਚਾਹੁੰਦਾ।
2: ਸ਼ੁਕਰੀਆ ਜੀ, ਆਫ ਦੈਟ ਤੁਸੀਂ ਸੁਣ ਸਕਦੇ ਹੋ ਆਨਸਰ ਜੀ ਜੋ ਸਾਹਿਬ।
4: ਨਹੀਂ, ਇਹਨਾਂ ਦੀ ਥੈਂਕ ਯੂ ਵੈਰੀ ਮੱਚ ਸੰਦੀਪ, ਬਿਲਕੁਲ ਠੀਕ ਗੱਲ ਹੈ। 9,000 ਦੇ ਕਰੀਬ 8,800 ਤੋਂ ਵੀ ਅੱਜ ਦੇ ਜ਼ਿਆਦਾ ਸਟੂਡੈਂਟਸ ਆ ਉਹ ਪਿਛਲੇ ਸਾਲ ਦੇ ਦੌਰਾਨ ਜਿਹੜਾ ਜੀ ਪੀ ਇਹ ਮਿਸਿਸਾਗਾ ਬਰੈਂਪਟਨ ਕੈਲੇਡਨ ਦੇ ਵਿੱਚ ਇਹ ਸਸਪੈਂਸ਼ਨ ਦਾ ਸਾਹਮਣਾ ਹੋਇਆ। ਆਮ ਤੌਰ 'ਤੇ ਕਿਉਂਕਿ ਇਹ ਰੈਗੂਲੇਸ਼ਨ ਹੈ, ਜਿਹੜੀ ਰੈਗੂਲੇਸ਼ਨ ਹੈ ਇਮਿਊਨਾਈਜੇਸ਼ਨ ਦੀ, ਇਹ ਰੀਜਨ ਜਾਂ ਸਿਟੀ ਵਾਈਡ ਨਹੀਂ, ਇਹ ਪ੍ਰੋਵਿੰਸ ਵਾਈਡ ਹੈ ਅਤੇ ਪ੍ਰੋਵਿੰਸ਼ਲ ਲੈਜਿਸਲੇਸ਼ਨ ਦੇ ਤਹਿਤ ਹੀ ਇਹ ਜਿਹੜੀ ਗੁਣ ਹੁੰਦੀ ਆ। ਉਹਦੇ ਵਿੱਚ ਇਹੋ ਜਿਹੀ ਸਫੀਸ਼ੀਐਂਟ ਕਈ ਵਾਰੀ ਫੈਮਿਲੀਜ਼ ਨੂੰ ਓਪਰਚੁਨਿਟੀ ਦਿੱਤੀ ਜਾਂਦੀ ਆ, ਬਹੁਤ ਸਾਰੀਆਂ ਫੈਮਿਲੀਜ਼ ਜਿਹੜੀਆਂ ਜੀ ਪੀ ਇਹ ਆਪਣੇ ਡਾਕਟਰ ਦੇ ਨਾਲ ਇਹ ਟੀਕਾਕਰਨ ਜਿਹੜਾ ਜੀ ਵੀ ਕਰਵਾ ਕੇ ਅਪਡੇਟ ਵੀ ਕਰਦੇ ਆ ਰੈਕਰਡ ਨੂੰ, ਪਰ ਕਿਤੇ ਕਿਤੇ ਜਿਹੜੇ ਇਸ ਤਰ੍ਹਾਂ ਦੇ ਕੇਸਿਸ ਆ ਉਹ ਸਾਹਮਣੇ ਆਉਂਦੇ ਆ, ਉਹਦੇ ਵਿੱਚ ਫਿਰ ਇਹ ਆਪਾਂ ਕਿੰਨਾ ਸ਼ਹਿਰਾਂ ਦੇ ਵਿੱਚ ਜਿਹੜੀਆਂ ਇਹ ਸਸਪੈਂਸ਼ਨ ਦੇਖ ਰਹੇ ਹਾਂ, ਤੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਫੈਮਿਲੀ ਜਿਹੜੇ ਆ ਕਈ ਵਾਰੀ ਕੰਮਾਂ ਦੇ ਵਿੱਚ ਬਿਜ਼ੀ ਨੇ ਜਾਂ ਅਦਰਵਾਈਜ਼ ਕੋਈ ਹੋਰ ਪਰਸਨਲ ਰੀਜ਼ਨ ਹੋ ਸਕਦੇ ਆ, ਤੇ ਜਦੋਂ ਫਿਰ ਇਹ ਸਸਪੈਂਸ਼ਨ ਹੁੰਦੀ ਆ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਐਂਪਲ ਅਪਰਚੁਨਿਟੀ ਦਿੱਤੀ ਜਾਂਦੀ ਆ ਵੀ ਜੇ ਜਸਟ ਰੈਕਰਡ ਦੇ ਵਿੱਚ ਕੋਈ ਖਿਲਾਫ਼ ਹੋਵੇ ਤੇ ਡਾਕਟਰ ਨਾਲ ਗੱਲ ਕਰਕੇ ਵਿਦ ਇਨ ਫਿਊ ਆਵਰਸ ਜਿਹੜਾ ਜੀ ਤੇ ਉਹ ਰੈਕਰਡ ਕਈ ਵਾਰੀ ਅਪਡੇਟ ਹੋ ਜਾਂਦਾ, ਤੋ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਨ ਈਜ਼ੀ ਸਿਚੁਏਸ਼ਨ ਤੇ ਫੈਮਿਲੀ ਵਾਸਤੇ ਬਣਦੀ ਆ, ਪਰ ਕੁੱਲ ਮਿਲਾ ਕੇ ਜਿਹੜੀਆਂ ਫੈਮਿਲੀ ਇਹ ਫੋਲੋ ਅਪ ਲੈ ਕੇ ਡਾਕਟਰ ਦੇ ਨਾਲ ਕੰਟੀਨਿਊਸਲੀ ਜਿਹੜੀਆਂ ਇਹ
2: ਪਿਛਲੇ ਹਫ਼ਤੇ ਜੋ ਐਕਸੀਡੈਂਟ ਹੋਇਆ ਕੰਸਟਰਕਸ਼ਨ ਸਾਈਟ ਦੇ ਨੇੜੇ ਇੱਕ ਵਰਕਰ ਦੀ ਡੈਥ ਹੁੰਦੀ ਆ, ਤੇ ਇਹ ਆਪਣੇ ਮੀਡੀਆ ਦੇ ਵਿੱਚ ਕਿਉਂਕਿ ਸ਼ਾਇਦ ਆਪਣੀ ਕਮਿਊਨਿਟੀ ਨਾਲ ਸੰਬੰਧਿਤ ਨਹੀਂ ਸੀ ਤਾਂ ਇੰਨੀ ਖ਼ਬਰ ਚਰਚਾ 'ਚ ਨਹੀਂ ਬਣੀ, ਪਰ ਵਾਰਡ 9-10 ਦੇ ਵਿੱਚ ਜਦੋਂ ਅਜਿਹੀ ਘਟਨਾ ਵਾਪਰਦੀ ਆ ਕੰਸਟਰਕਸ਼ਨ ਏਰੀਏ ਦੇ ਨੇੜੇ, ਐਂਡ ਉੱਥੇ ਹੀ ਜੇ ਹੋਰ ਦੇਖਿਆ ਜਾਵੇ ਕ੍ਰਾਈਮ ਸਨੈਚਿੰਗ ਜਿਹੜਾ ਉਹ ਆਮ ਹੀ ਹੋਇਆ ਪਿਆ ਜੀ, ਸੋ ਇਹਦੇ ਬਾਬਤ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਰੋਕੀਆਂ ਜਾ ਸਕਦੀਆਂ ਨੇ?
4: ਹਾਂ ਬਿਲਕੁਲ, ਦੇਖੋ ਜੀ ਇਹ ਬੜਾ ਸੈਡ ਇੰਸੀਡੈਂਟ ਵੈਸੇ ਬ੍ਰੈਂਪਟਨ ਸਾਡੇ ਵਾਰਡ 10 ਦੇ ਵਿੱਚ ਹੀ ਵਾਪਰਿਆ ਸੀਗਾ ਕੰਸਟਰਕਸ਼ਨ ਸਾਈਟ ਤੇ ਜਿੱਥੇ ਕਿ ਵਰਕਰ ਦੀ ਡੈਥ ਹੋਈ, ਸੋ ਮੈਂ ਸਮਝਾਂਗਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਦੁਰਘਟਨਾਵਾਂ ਵਾਪਰਦੀਆਂ ਉਹ ਸਾਨੂੰ ਇੰਡੀਕੇਟ ਕਰਦੀਆਂ ਵੀ ਕਿਤੇ ਨਾ ਕਿਤੇ ਇਹ ਜਿਹੜੀ ਕੰਸਟਰਕਸ਼ਨ ਸਾਈਟ ਆ ਵੀ ਉਹਨੂੰ ਕਿਸ ਤਰ੍ਹਾਂ ਹੋਰ ਮੋਰ ਬੈਟਰ ਸਿਕਿਓਰ ਕੀਤਾ ਜਾ ਸਕਦਾ ਬ੍ਰੈਂਪਟਨ ਸਿਟੀ ਦੇ ਵਿੱਚ ਤੇ ਪੀਲ ਰੀਜਨ ਦੇ ਵਿੱਚ ਵੀ ਕਿੰਨੇ ਸ਼ਹਿਰ ਜਿਹੜੇ ਆਪਣੇ ਆਉਂਦੇ ਆ ਕੁੱਲ ਮਿਲਾ ਕੇ, ਸੋ ਇਹਦੇ ਵਿੱਚ ਜਿਹੜਾ ਜੀ ਵੀ ਇਹ ਅਸੀਂ ਆਸ ਪਾਸ ਦੇ ਵਿੱਚ ਦੇਖਦੇ ਹਾਂ ਕਿ ਜਿਹੜੀ ਇਹ ਸਪੀਡਿੰਗ ਵੀ ਐਨਦਰ ਰੀਜ਼ਨ ਹੁੰਦਾ, ਪਰ ਜਿਹੜਾ ਇਹ ਕੰਸਟਰਕਸ਼ਨ ਸਾਈਟ ਦੇ ਪ੍ਰੋਪਰਲੀ ਸਿਕਿਓਰ ਕੀਤੀ ਹੋਵੇ ਤੇ ਡਰਾਈਵਰ ਨੂੰ ਖਿਲਾਫ਼ ਜਿਹੜੀ ਆ ਉਹ ਵਾਰਨਿੰਗ ਇੰਡੀਕੇਸ਼ਨ ਮਿਲ ਸਕਦੀ ਹੈ ਕਿ ਕੰਸਟਰਕਸ਼ਨ ਸਾਈਟ ਆ ਰਹੀ ਆਉਣਾ ਜਿਹੜਾ ਜੀ ਉਹ ਰਿਕੁਆਇਰਡ ਆ, ਇਸ ਸਿਲਸਿਲੇ ਦੇ ਮੈਨੂੰ ਜੇ ਮੈਨੂੰ ਓਪਰਚੁਨਿਟੀ ਮਿਲਦੀ ਹੈ ਜੋ ਫਿਊਚਰ ਦੇ ਵਿੱਚ ਮੈਂ ਸੋਚਿਆ ਹੋਇਆ ਕਿ ਪੀਲ ਪੁਲਿਸ ਦੇ ਨਾਲ ਮਿਲ ਕੇ ਜ਼ਰੂਰ ਕੰਮ ਕੀਤਾ ਜਾਊਗਾ ਕਿ ਸਿਟੀ ਵਾਈਡ ਸੀ ਨਹੀਂ ਰੀਜਨ ਵਾਈਡ ਜਿਹੜੀਆਂ ਇਹ ਕੰਸਟਰਕਸ਼ਨ ਸਾਈਟਸ ਆ ਇਹਨਾਂ ਨੂੰ ਕਿੱਦਾਂ ਬੈਟਰ ਸਿਕਿਓਰ ਕੀਤਾ ਜਾ ਸਕਦਾ ਜੀ।
2: ਬਿਲਕੁਲ ਜੀ, ਸੋ ਦੋਸਤੋ ਜੌਹਲ ਸਾਹਿਬ ਸਾਡੇ ਨਾਲ ਅਗਲੇ ਤਕਰੀਬਨ 7-8 ਮਿੰਟ ਸਾਡੇ ਨਕੋਲ ਨੇ, ਸੋ ਜੇ ਤੁਸੀਂ ਕੋਈ ਵੀ ਸਵਾਲ ਜਵਾਬ ਕਰਨਾ ਤੁਹਾਡਾ ਤਾਂ ਸਟੂਡੀਓ ਦੀਆਂ ਲਾਈਨਸ ਓਪਨ ਨੇ 416-233-7368 ਸਟੂਡੀਓ ਨੰਬਰ ਆ 416-233-7368 3056 ਨੰਬਰ। ਸਤਿ ਸ਼੍ਰੀ ਅਕਾਲ ਜੀ
6: ਭੁੱਲਰ ਸਾਹਿਬ ਤੇ ਜੌਹਲ ਸਾਹਿਬ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ?
2: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਜੀ, ਜੌਹਲ ਸਾਹਿਬ ਨੇ 4 ਸਾਲ ਸਕੂਲ ਟਰੱਸਟੀ ਦੀ ਸੇਵਾ ਕੀਤੀ, ਬੜੀ ਇਮਾਨਦਾਰੀ ਨੇ ਸੇਵਾ ਕੀਤੀ ਨੇ, ਵਧੀਆ ਕੰਮ ਕੀਤੇ, ਸੈੱਲ ਫੋਨ ਬੰਦ ਕਰਾਏ, ਪਰ ਤੇ ਆਪਣੇ ਇਮਾਨਦਾਰਾਂ ਨੂੰ ਦੱਸਣ ਪਹਿਲਾਂ ਸਕੂਲ ਦੇ ਵਿੱਚ ਜਿਹੜੇ ਬੱਚੇ ਭੰਗ ਪੀਂਦੇ ਆ ਵਾਸ਼ਰੂਮਾਂ ਚ ਵੜ ਕੇ, ਉਹਨਾਂ ਬਾਰੇ ਇਹਨਾਂ ਦੇ ਕੀ ਵਿਚਾਰ ਸੀ? ਕਿਤੇ ਗਾਹ ਹੋਣੇ ਨੇ ਜਿਹੜਾ ਇਹ ਰੀਜਨਲ ਕੌਂਸਲ ਦੀ ਸਿਲੈਕਸ਼ਨ ਲੜ ਰਹੇ ਆ, ਜੇ ਇਹ ਕਾਮਯਾਬ ਹੁੰਦੇ ਆ ਕੀ ਇਹ ਆਪਣੇ ਜਿਹੜੇ ਉੱਥੇ ਘਟਾਲੀਆਂ ਹੋ ਰਹੀਆਂ ਉੱਥੇ ਜਿਹੜਾ ਮਾਫੀਆ

0: ਮਾਂ ਨੂੰ ਮਾਰਨਾ ਵੀ ਨਾ ਜੇਬ ਦੇ ਵਿੱਚ ਪੈਸੇ ਹੋਣਗੇ ਤੇ ਨਾ ਬੱਚਿਆਂ ਦੇ ਮਾਇੰਡ ਦੇ ਵਿੱਚ ਇਸ ਤਰ੍ਹਾਂ ਦੇ ਨਿਕ ਸੁੱਖ ਜਿਹੜੇ ਖਰੀਦ ਕੇ ਤੇ ਆਪਣੀ ਸਿਹਤ ਦਾ ਨੁਕਸਾਨ ਕਰਨ ਦੀ ਅਪਰਚੁਨਿਟੀ ਬਣੇਗੀ, ਉਹ ਤਾਂ ਹੋ ਗਈ ਚੜ੍ਹਦੀ ਗੱਲ। ਫਿਰ ਅਸੀਂ ਪੀਲ ਪੁਲਿਸ ਦੇ ਨਾਲ ਵੀ ਇੱਥੇ ਮਿਲ ਕੇ ਕੰਮ ਕੀਤਾ ਸੀ, ਅਲਕੋਹਲ ਐਂਡ ਗੇਮਿੰਗ ਕਮਿਸ਼ਨ ਸਾਡੇ ਓਨਟੈਰੀਓ ਦੇ ਇੰਸਪੈਕਟਰ ਵੀ ਅਸੀਂ ਨਾਲ ਲਏ ਤੇ ਸਾਡੇ ਸਕੂਲਾਂ ਦੇ ਆਲੇ ਦੁਆਲੇ ਦੇ ਵਿੱਚ ਜਿੱਥੇ ਪਤਾ ਲੱਗਦਾ ਸੀ ਵੀ ਭੰਗ ਤੇ ਵੇਪਿੰਗ ਟੋਫੀਆਂ ਵਗੈਰਾ ਵੇਚੀਆਂ ਜਾ ਰਹੀਆਂ ਬੱਚਿਆਂ ਨੂੰ, ਉਹਨਾਂ ਸਟੋਰਾਂ ਤੇ ਅਸੀਂ ਵਾਰਨਿੰਗ ਵੀ ਜਿਹੜੀ ਦਵਾਈ ਸੀ। ਤੋ ਇਸ ਤਰੀਕੇ ਦੇ ਨਾਲ ਜਦੋਂ ਮੈਨੂੰ ਰਿਸਪੋਂਸੀਬਿਲਿਟੀ ਮਿਲਦੀ ਆ ਤੇ ਉਹਦੇ ਵਿੱਚ ਘੱਟ ਕੀਤਾ ਨਹੀਂ ਜਾਂਦਾ, ਉਹ ਸਿਸਟਮ ਦਾ ਹਿੱਸਾ ਬਣਨ ਦੇ ਲਈ ਮੈਂ ਕਿਸੇ ਵੀ ਆਫਿਸ ਦੇ ਵਿੱਚ ਇਲੈਕਟ ਹੋਣ ਦੇ ਲਈ 24 ਘੰਟੇ ਰਾਹਾਂ ਚ ਤੁਰਿਆ ਨਹੀਂ ਫਿਰਦਾ, ਕਿਉਂਕਿ ਮੇਰਾ ਇਹ ਜਰਨਲਿਜ਼ਮ ਦਾ ਕੈਰੀਅਰ ਵੀ ਦੱਸਦਾ ਕਿ ਮੈਂ ਸਦਾ ਲੋਕਾਂ ਦੀ ਗੱਲ, ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਜੀਵਨ ਆਸਾਨ ਕਰਨ ਦਾ ਆਪਣਾ ਏਜੰਡਾ ਰੱਖਿਆ ਤੇ ਇਹੀ ਏਜੰਡਾ ਜਿਹੜਾ ਜੀ ਵੀ ਮੇਰਾ ਪਿਛਲੇ 4 ਸਾਲ ਰਿਹਾ, ਇਹੀ ਏਜੰਡਾ ਕਹਾਂ ਜਾ ਕੇ ਰਹਿਣਾ ਤੇ ਜੇ ਲੋਕਾਂ ਦੇ ਬੈਸਟ ਇੰਟਰਸਟ ਦੇ ਵਿੱਚ ਉੱਥੇ ਚੰਗਾ ਹੋ ਰਿਹਾ ਤੇ ਉਹਦੀ ਸਿਫਤ ਕਰਨਾ ਮੇਰਾ ਫਰਜ਼ ਹੋਵੇਗਾ, ਪਰ ਜੇ ਕੁਝ ਨਹੀਂ ਚੰਗਾ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਇੰਡੀਕੇਸ਼ਨ ਦਿੱਤੀਆਂ ਤੇ ਜੇ ਮੇਰੇ ਧਿਆਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਇਨਅਪਰੋਪ੍ਰੀਏਸ਼ਨ ਆ ਗਈ ਤੇ ਜ਼ਰੂਰ ਮੈਂ ਉਸਦਾ ਸਖਤੀ ਦੇ ਨਾਲ ਵਿਰੋਧ ਕਰਾਂਗਾ, ਆਵਾਜ਼ ਉਠਾਵਾਂਗਾ, ਲੋਕਾਂ ਨੂੰ ਦੱਸਾਂਗਾ ਜੀ।
1: ਇੱਕ ਜੋਬ ਸਾਹਿਬ ਤੁਹਾਡੇ ਨਾਲ ਮੈਨੀਫੈਸਟੋ ਦੇ ਵਿੱਚ ਪੜ੍ਹ ਰਿਹਾ ਸੀ, ਇੱਕ ਨਾ ਮੁੱਦਾ ਗਾ ਜਿਹੜਾ ਉਹ ਸਨੋ ਵਾਲ ਕਹਿ ਦਿੰਦੇ ਆ, ਵਿੰਡਰੋ ਕਹਿ ਦਿੰਦੇ ਆ, ਕੰਧਰੀ ਕਹਿ ਦਿੰਦੇ ਆ, ਉਹ ਬਹੁਤ ਸਿਟੀਜ਼ਨਾਂ ਨੂੰ ਪ੍ਰੋਬਲਮ ਆਉਂਦੀ ਆ, ਜਿਹੜੇ ਕਈ ਵਾਰ ਡਿਸੇਬਲ ਨੇ ਸੀਨੀਅਰ ਨੇ ਉਹਨਾਂ ਤੋਂ ਤਾਂ ਉਹ ਜੰਮੀ ਹੋਈ ਸਨੋ ਚੱਕੀ ਨਹੀਂ ਆਉਂਦੀ। ਤੁਸੀਂ ਦੂਜਾ ਪੁਆਇੰਟ ਹੀ ਲਿਖਿਆ ਹੋਇਆ ਨੋ ਵਿੰਡਰੋ, ਤੁਹਾਨੂੰ ਲੱਗਦਾ ਇਹਦਾ ਕੋਈ ਹੱਲ ਪ੍ਰੈਕਟੀਕਲੀ ਪੋਸੀਬਲ ਹੈ ਵੀ ਆ ਜਾਂ ਨਹੀਂ?
0: ਹੈ ਜੀ, ਕਿਉਂਕਿ ਮੈਨੂੰ ਇਹ ਲੱਗਦਾ ਵੀ ਸਾਰੀ ਧਰਤੀ ਦੇ ਉੱਤੇ ਮੈਂ ਗਿਆ ਹੈ ਤੇ ਜਿੱਥੇ ਇਨਸਾਨ ਆ ਉੱਥੇ ਮੁਸ਼ਕਲਾਂ ਹੈਗੀਆਂ ਵੀ ਆ, ਪਰ ਜਿੱਥੇ ਇਨਸਾਨ ਸਿਰ ਜੋੜ ਕੇ ਬੈਠ ਜਾਣ ਮੁਸ਼ਕਲਾਂ ਹੱਲ ਵੀ ਇਨਸਾਨ ਆਪ ਹੀ ਕਰ ਲੈਂਦੇ ਆ। ਆਮ ਤੌਰ ਤੇ ਜਿਹੜਾ ਮੁਸ਼ਕਲਾਂ ਤੋਂ ਭੱਜਣ ਦੀ ਪ੍ਰਵਿਰਤੀ ਬਣਾਈ ਹੋਈ ਆ, ਮੈਨੂੰ ਲੱਗਦਾ ਇਸ ਮਸਲੇ ਦਾ ਹੱਲ ਹੁੰਦਾ ਨਹੀਂ ਹੈ। ਇੱਦਾਂ ਹੀ ਵਿੰਡਰੋ ਸਾਡੇ ਆਸ ਪਾਸ ਦੇ ਸ਼ਹਿਰਾਂ ਨੇ ਇਹਨੂੰ ਹੱਲ ਕੀਤਾ ਹੋਇਆ, ਬ੍ਰੈਂਪਟਨ ਵੀ ਇਹਨੂੰ ਕਰ ਸਕਦਾ। ਪਿਛਲੇ 20 ਸਾਲ ਤੇ ਮੈਨੂੰ ਇੱਥੇ ਜਿਹੜੇ ਹੁਣ ਤੱਕ ਇਲੈਕਟ ਹੁੰਦੇ ਰਹੇ ਕੌਂਸਲਰ, ਰੀਜਨਲ ਕੌਂਸਲਰ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ। ਉਹ ਪਹਿਲਾਂ $5 million ਦਾ ਭੁੱਲਰ ਸਾਹਿਬ ਐਸਟੀਮੇਟ ਸਾਲ ਦਾ ਦੱਸਦੇ ਹੁੰਦੇ ਸੀ ਬ੍ਰੈਂਪਟਨ ਦੇ ਵਾਸਤੇ, ਉਹ ਐਸਟੀਮੇਟ 15-20 ਸਾਲਾਂ ਦੇ ਵਿੱਚ $19 million ਤੱਕ ਪਹੁੰਚ ਗਿਆ, ਪਰ ਸਰਵਿਸ ਅਜੇ ਤੱਕ ਦਿੱਤੀ ਨਹੀਂ ਗਈ ਹੈ। ਇਸੇ ਕਰਕੇ ਮੈਂ ਆਪਣੇ ਏਜੰਡੇ ਦੇ ਵਿੱਚ, ਵਿਜ਼ਨ ਦੇ ਵਿੱਚ ਇਸ ਇਸ਼ੂ ਨੂੰ ਟੌਪ ਤੇ ਰੱਖਿਆ ਹੋਇਆ ਹੈ ਕਿ ਜੇ ਮੈਨੂੰ ਅਪਰਚੁਨਿਟੀ ਬ੍ਰੈਂਪਟਨ 9-10 ਦੇ ਵਿੱਚੋਂ ਮਿਲਦੀ ਹੈ ਤੇ ਸਭ ਤੋਂ ਪਹਿਲਾਂ ਜਾਂਦਿਆਂ ਜੀ ਮੈਂ ਚਾਹੂੰਗਾ ਇਸ ਇਸ਼ੂ ਤੇ ਫੈਕਟ ਫਾਈਂਡਿੰਗ ਕਰਕੇ ਜਿੰਨੀ ਜਲਦੀ ਹੋ ਸਕੇ ਸਰਵਿਸ ਜਿਹੜੀ ਅੱਜ ਪੀ ਸਿਟੀ ਦੇ ਵਿੱਚ ਰੈਜੀਡੈਂਟਸ ਨੂੰ ਦਿੱਤੀ ਜਾ ਸਕੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਜਿਹੜੇ ਸਾਡੇ ਫਿਜ਼ੀਕਲੀ ਚੈਲੰਜ ਜਾਂ ਫਿਰ ਸੀਨੀਅਰ ਆਪ ਉਹ ਆਪਣੀ ਸਨੋ ਨਹੀਂ ਡਰਾਈਵ ਵਿੱਚੋਂ ਸਾਫ਼ ਕਰ ਸਕਦੇ, ਉਹਨਾਂ ਨੇ ਕੋਈ ਵਿਅਕਤੀ ਹਾਇਰ ਕੀਤੇ ਹੁੰਦੇ ਆ, ਉਹ ਜੇ ਸਾਫ਼ ਕਰਕੇ ਜਾਂਦੀ ਆ ਤੇ ਮਗਰੋਂ ਟਰੱਕ ਪਾਉਂਦਾ ਤੇ ਉਹ ਫਿਰ ਵੱਟ ਬਣਾ ਕੇ ਚਲੇ ਜਾਂਦੇ ਤੇ ਪਰਨਾਲਾ ਉੱਥੇ ਦਾ ਉੱਥੇ ਜੀ। ਸੋ ਕਈ ਵਾਰੀ ਇਹ ਸਾਰਾ ਜਿਹੜਾ ਦਾ ਦੇਣ ਆ ਲੋਕਾਂ ਦਾ ਇਸ ਕੰਮ ਦੇ ਵਿੱਚ ਲੈ ਜਾਂਦਾ। ਮੈਂ ਚਾਹੂੰਗਾ ਕਿ ਸਿਟੀ ਇਹਨੂੰ ਜਿੰਨੀ ਵੀ ਜਲਦੀ ਹੋ ਸਕੇ ਇਸ ਇਸ਼ੂ ਨੂੰ ਸੋਲਵ ਕਰਨ, ਕਿਉਂਕਿ ਆਸ ਪਾਸ ਦੇ ਸ਼ਹਿਰਾਂ ਨੇ ਇਹਨੂੰ ਕੀਤਾ ਹੋਇਆ।
1: ਆਖਰੀ 3-4 ਮਿੰਟ ਜੋ ਸਾਹਿਬ, ਸਤਪਾਲ ਜੋਹਰ ਜੀ ਸਾਡੇ ਸਟੂਡੀਓ ਲਾਈਨ ਤੇ ਜੁੜੇ ਹੋਏ ਨੇ, ਤੁਹਾਡਾ ਕੋਈ ਵੀ ਸਵਾਲ ਆ ਬਿਨਾਂ ਦੇਰੀ ਕੀਤੇ ਕਾਲ ਕਰ ਲਓ 416-233-7368 416-233-7368 ਜੀ। ਕੈਪਟਨ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ।
2: ਜੋਹਰ ਸਾਹਿਬ ਸਤਿ ਸ੍ਰੀ ਅਕਾਲ। ਤੁਸੀਂ ਕਿਸੇ ਵੀ ਚੈਨਲ ਦੇ ਉੱਤੇ ਥੋਕ ਵਜਾ ਕੇ ਇਹ ਗੱਲ ਨਹੀਂ ਕਹੀ ਕਿ ਜਿਹੜੀਆਂ ਮਿਊਨਸਿਪਲ ਕਮੇਟੀ ਦੇ ਅੰਦਰ ਕਮੀਆਂ ਹੈਗੀਆਂ ਮੈਂ ਉਸ ਨੂੰ ਉਜਾਗਰ ਕਰੂੰਗਾ। ਸਵਾਲ ਨੰਬਰ 2, ਤੁਸੀਂ ਇੱਕ ਚੈਨਲ ਤੇ ਹਮੇਸ਼ਾ ਹੀ ਕਹਿੰਦੇ ਸੀ ਮੰਗਤੇ ਅਤੇ ਮੰਗਤੀਆਂ, ਦੇਖੋ ਉਹ ਵਿਚਾਰੇ ਕਿਸਮਤ ਦੇ ਮਾਰੇ ਹੋਏ ਆ ਜਿਹੜੇ ਪੁਲਿਸ ਵਾਲੇ ਜੇ ਕੇ ਰਾਸ਼ਨ ਉੱਥੋਂ ਲੈਂਦੇ ਸੀ। ਤੁਹਾਡਾ ਫਰਜ਼ ਇਹ ਬਣਦਾ ਸੀ ਉੱਥੇ ਜਾ ਕੇ ਚੈੱਕ ਕਰਦੇ ਜਿਹੜੇ ਲੋਕ ਨਜਾਇਜ਼ ਰਾਸ਼ਨ ਲੈ ਰਹੇ ਉਹਨਾਂ ਦਾ ਪਿੱਛਾ ਕਰਦੇ, ਫਿਰ ਤੁਸੀਂ ਇਹ ਤੇ ਲਿਆਉਣਾ ਮੰਗਤੇ ਅਤੇ ਮੰਗਤੀਆਂ ਕਹਿਣਿਆ ਇਹ ਤਾਂ ਜਾਇਜ਼ ਨਹੀਂ ਸੀ, ਬਾਕੀ ਤੁਸੀਂ ਦੱਸ ਦਿਓ
1: ਜੀ। ਆਫ ਦਾ ਏਅਰ ਕਿਰਪਾ ਸਾਹਿਬ ਸੁਣ ਸਕਦੇ ਹੋ ਜੀ।
0: ਨਹੀਂ ਦੇਖੋ, ਪਹਿਲੀ ਗੱਲ ਤੇ ਮੈਨੂੰ ਤੁਸੀਂ ਉਹ ਪ੍ਰੋਗਰਾਮ ਦੱਸਣਾ ਤਰੀਕ ਜਦੋਂ ਮੈਂ ਮੰਗਤੇ ਤੇ ਮੰਗਤੀਆਂ ਕਿਹਾ ਹੋਵੇ। ਮੈਂ ਇਹ ਜ਼ਰੂਰ ਕਹਿੰਦਾ ਵੀ ਜਿਹੜੀਆਂ ਇਹ ਫੂਡ ਬੈਂਕਸ ਆ ਜੀ, ਵੀ ਇਹ ਜਦੋਂ ਸਾਡੇ ਇੱਥੇ ਹੁਣ ਆਪਾਂ ਦੇਖਦੇ ਹਾਂ ਕਿ ਆ ਹੋਮਲੈਸਨੈਸ ਤੇ ਬਾਕੀ ਸਾਰੀ ਇਹ ਅਫੋਰਡੇਬਿਲਿਟੀ ਦੇ ਇਸ਼ੂ ਆਏ ਆ, ਉਹਦੇ ਵਿੱਚ ਫੂਡ ਬੈਂਕ ਤੇ ਡਿਪੈਂਡੈਂਸੀ ਜਿਹੜੀ ਉਹ ਵਧੀ ਆ, ਜਿਹਦੇ ਕਰਕੇ ਪੰਜਾਬੀ ਚ ਸਮਝਾਉਣ ਦੇ ਲਈ ਕਿ ਇਹ ਫੂਡ ਬੈਂਕ ਤੇ ਜਾਣਾ ਮੰਗ ਕੇ ਖਾਣ ਦੇ ਬਰਾਬਰ ਹੀ ਹੈ, ਇਹ ਗੱਲ ਮੈਂ ਜ਼ਰੂਰ ਕਹੀ ਹੋਊਗੀ। ਪਰ ਮੰਗਤੇ ਤੇ ਮੰਗਤੀਆਂ ਨਹੀਂ, ਮੈਨੂੰ ਲੱਗਦਾ ਵੀ ਕਿਹਾ, ਜੇ ਕਿਤੇ ਕਿਹਾ ਤੇ ਉਹ ਤੁਸੀਂ ਮੈਨੂੰ ਦੇ ਸਕਦੇ ਆ ਰਿਕਾਰਡਿੰਗ, ਮੈਂ ਉਹਨੂੰ ਵਾਚ ਕਰੂੰਗਾ। ਤੇ ਦੂਸਰਾ ਇਹ ਹੈ ਜੀ ਵੀ ਇਹ ਕਮੀਆਂ ਉਜਾਗਰ ਤੇ ਹੈ ਹੀ ਆ ਆਲਰੇਡੀ, ਮੀਡੀਆ ਦੇ ਵਿੱਚ ਸਾਰੀਆਂ ਕਮੀਆਂ ਤੁਸੀਂ ਸੁਣ ਹੀ ਰਹੇ ਆ, ਤੇ ਇਹਦੇ ਤੇ ਮੈਂ ਵਾਰ ਵਾਰ ਕਈ ਪ੍ਰੋਗਰਾਮਾਂ ਚ ਦੇਖੋ, ਕਈ ਵਾਰੀ ਇਸ ਤਰ੍ਹਾਂ ਹੁੰਦਾ ਭੁੱਲਰ ਸਾਹਿਬ ਜਦੋਂ ਮਨ ਦੇ ਵਿੱਚ ਕਈ ਵਾਰੀ ਆਪਾਂ ਈਰਖਾ ਲੈ ਕੇ ਬੈਠੇ ਹੋਈਏ, ਪੱਖਪਾਤ ਲੈ ਕੇ ਬੈਠੇ ਹੋਈਏ, ਕੋਈ ਸਾਡੀ ਪ੍ਰਜ਼ਿਊਮਡ ਇਸ ਤਰੀਕੇ ਦਾ ਫਰੇਮਵਰਕ ਆਪਣੇ ਮਾਇੰਡ ਦੇ ਵਿੱਚ ਬਣਿਆ ਹੋਵੇ ਤੇ ਕੋਈ ਵੀ ਜਵਾਬ ਸਾਨੂੰ ਸੈਟਿਸਫਾਈ ਨਹੀਂ ਫਿਰ ਕਰਦਾ ਜੀ। ਇਸ ਕਰਕੇ ਕੋਸ਼ਿਸ਼ ਅਸੀਂ ਇਹੀ ਕਰ ਰਹੇ ਹਾਂ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਓਨੈਸਟੀ ਦੇ ਨਾਲ ਦਿਲ ਖੋਲ ਕੇ ਜਿਹੜਾ ਜੀ ਵੀ ਫਰਾਖਲੀ ਦਿੱਲੀ ਦੇ ਨਾਲ ਪੇਸ਼ ਆਉਂਦੇ ਰਹੀਏ, ਹਰ ਮਸਲੇ ਨੂੰ ਉਠਾਉਂਦੇ ਰਹੀਏ।

0: ਕਾਹਦੀ ਖੇਤਰ ਚ ਖੜਦੇ ਰਹੀਏ, ਇਹਦੇ ਵਿੱਚ ਕਮੀਆਂ ਸਾਰਾ ਕੁਛ ਆ ਹੀ ਜਾਂਦਾ। ਹਮੇਸ਼ਾ ਕਿਹਾ ਕਮੀਆਂ ਨੂੰ ਉਜਾਗਰ ਨਾ ਕਰਨ ਵਾਸਤੇ ਸਤਪਾਲ ਸਿੰਘ ਜੌਲ ਤੇ ਹੈ ਹੀ ਨੀ, ਪਹਿਲਾਂ ਹੀ LMIA ਤੇ ਕਮੀਆਂ ਕਿੰਨੀ ਉਜਾਗਰ ਕੀਤੀਆਂ।
1: ਆਖਰੀ ਕਾਲ ਜੌਲ ਸਾਹਿਬ ਤੁਹਾਡੇ ਲਈ, ਆਈ ਨੋ ਤੁਸੀਂ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਵੀ ਬਿਜੀ ਹੋ, ਆਖਰੀ ਕਾਲਸ ਤੁਹਾਡੇ ਔਨ ਏਅਰ ਕਰਦੇ ਹਾਂ, ਇਸ ਤੋਂ ਬਾਅਦ ਤੁਸੀਂ ਉਹਨਾਂ ਦਾ ਸਵਾਲ ਦੇਖ ਕੇ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜੀ। ਕਮਲਜੀਤ ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੀਂ
1: ਜੀ।
2: ਮੇਰਾ ਮੁੱਦਾ ਹੋ ਰਿਹਾ ਸੀ ਹੈਗੀ ਹੈ ਨਾ, ਬਵੇਰ ਤੋਂ ਨਿਕਲਦੀ ਹੈ ਇੱਕ ਪਾਸੇ ਨੂੰ ਬੀਪੀ ਫਰੈਚਰ ਕਰੀਗ, ਇੱਕ ਪਾਸੇ ਨੂੰ ਹੈਗੀ ਆ ਆਪਣੇ ਈਡਮ ਪੱਖਿਆ ਲਾ ਕੇ, ਸਾਡੇ ਬੱਸ ਪਏ ਨਾ ਬੰਨ ਪੈ ਜਾਂਦੀ ਹੈ ਕਦੀ ਉਧਰੋਂ ਨੀ ਆਉਂਦੀ ਹੈਗੀ ਮੁੜ ਕੇ।
1: ਸੋ ਟਰਾਂਸਪੋਰਟ ਦਾ ਤੁਹਾਡਾ ਇਸ਼ੂ ਆ, ਟ੍ਰਾਂਜ਼ਿਟ ਦਾ?
2: ਹਾਂਜੀ ਇੱਕ ਪਾਸੇ ਜਾਂਦੀ ਬਾਨਵੇ ਬੱਸ ਰੂੜੀ ਬਹੁਤ ਦੂਰ ਤੇ ਜਾਂਦੀ ਲੰਬੀ, ਜਾਂਦੀ ਹੈ ਪੀਲ ਮੋਰੀਆ ਹੋਸਪਿਟਲ ਨੂੰ। ਹਾਂਜੀ ਅਸੀਂ ਜਾਣਾ ਹੁੰਦਾ ਉੱਥੇ ਬਿਲਡਿੰਗਾਂ ਸਾਰੀਆਂ ਹੈਗੀਆਂ ਨਾ ਬੰਨ ਸੈਵਨ ਦੀਆਂ,
1: ਜੋ ਵਾਰਡ 9 ਤੇ 10 ਦੀ ਗੱਲ ਕਰ ਰਹੇ ਤੁਸੀਂ?
2: ਹਾਂਜੀ
1: ਕਿਹੜੇ ਵਾਰਡ ਦੀ ਗੱਲ ਕਰ ਰਹੇ ਹੋ? ਕਦੋਂ ਵੋਟਾਂ ਨੇ ਐਂਡ ਤੇ ਤੁਹਾਡਾ ਨੰਬਰ ਵੀ ਸ਼ੇਅਰ ਕਰੋ, ਜਿਹੜੇ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਨੇ, ਤੁਹਾਡੀ ਕੈਂਪੇਨ ਨਾਲ ਜੁੜਨਾ ਚਾਹੁੰਦੇ ਨੇ, ਤੁਹਾਡਾ ਨੰਬਰ ਵੀ ਸਾਂਝਾ ਕਰ ਦੇ।
0: ਬਿਲਕੁਲ ਜੀ, ਭਾਵੇਂ ਕਿ ਆਪ ਕਾਲਰ ਸਾਡੇ ਵੀਰ ਜੀ ਦੀ ਆਵਾਜ਼ ਨਹੀਂ ਸੁਣਾਈ ਦਿੱਤੀ, ਇਹਨਾਂ ਨੂੰ ਟੈਲੀਫੋਨ ਨੰਬਰ 416-895-3784 ਤੁਸੀਂ ਜ਼ਰੂਰ ਇਹ ਮੇਰੇ ਤੱਕ ਆਪਣੀ ਮੁਸ਼ਕਲ ਪਹੁੰਚਾਉਣਾ, ਜੇ ਟਰਾਂਸਪੋਰਟ ਦਾ ਕੋਈ ਇਸ਼ੂ ਹੋਇਆ ਤਾਂ ਜਿਉਂ ਹੀ ਓਪਰਚੁਨਿਟੀ ਬਣਦੀ ਆ ਮੇਰਾ ਇਹ ਵੀ ਪ੍ਰਾਇਓਰਟੀ ਤੇ ਏਜੰਡੇ ਤੇ ਹੈਗਾ ਜੀ। ਦੂਸਰਾ ਇਹ ਹੈ ਜੀ ਵੀ ਅਸੀਂ ਐਡਵਾਂਸ ਪੋਲ ਦੇ ਵਿੱਚ 10-11 ਤੇ 16-17 ਅਕਤੂਬਰ ਨੂੰ ਬਰੈਂਪਟਨ ਵਾਰਡ 9-10 ਦੇ ਵਿੱਚ ਵੋਟ ਪਾਉਣ ਦੇ ਲਈ ਭੈਣ ਭਰਾਵਾਂ ਨੂੰ ਪ੍ਰੇਰਿਤ ਕਰ ਰਹੇ ਹਾਂ, ਲਗਾਤਾਰਤਾ ਦੇ ਨਾਲ ਇਨਫੋਰਮੇਸ਼ਨ ਵੀ ਦੇ ਰਹੇ ਹਾਂ। ਇੱਕ ਬੈਲਟ ਪੇਪਰ ਦੇ ਉੱਤੇ ਜਾ ਕੇ ਉੱਤੇ ਤੁਸੀਂ 4 ਵੋਟਾਂ ਪਾਉਣੀਆਂ ਨੇ, ਪਹਿਲਾਂ ਮੇਅਰ ਦੇ ਵਿੱਚੋਂ ਜਿੰਨੇ ਕੈਂਡੀਡੇਟ ਆਏ ਕਲੈਕਟ ਕਰਨਾ, ਇੱਦਾਂ ਫਿਰ ਸਕੂਲ ਟਰਸਟੀ ਜਿਹੜਾ ਜੀ ਬੈਲਟ ਪੇਪਰ ਦਾ ਫਰੰਟ ਪੇਜ ਤੇ ਇਹ 2 ਵੋਟਾਂ ਪਾਉਣ ਤੋਂ ਬਾਅਦ ਉਹ ਪੇਜ ਜਦੋਂ ਵਰਤੋਗੇ ਤੇ ਪਿੱਛੇ ਦੇਖੋਗੇ ਟੋਪ ਤੇ ਰੀਜਨਲ ਕੌਂਸਲ ਦੇ ਕੈਂਡੀਡੇਟ ਬਰੈਂਪਟਨ ਵਾਰਡ 9-10 ਦੇ ਵਿੱਚ ਸਤਪਾਲ ਸਿੰਘ ਜੌਲ ਦਾ ਨਾਂ ਉੱਪਰੋਂ 5ਵਾਂ ਹੇਠੋਂ 5ਵਾਂ ਨਜ਼ਰ ਆਵੇਗਾ ਬਿਲਕੁਲ ਵਿਚਕਾਰ, ਤੇ 4th ਵੋਟ ਹੈ ਜਿਹੜੀ ਜੀ ਤੁਸੀਂ ਉਹ ਸਿਟੀ ਕੌਂਸਲ ਦੀ ਪਾ ਕੇ ਫਿਰ ਉਹ ਆਪਣੀਆਂ 4 ਵੋਟਾਂ ਪਾਉਣ ਦੇ ਨਾਲ ਬੈਲਟ ਜਿਹੜਾ ਉਹ ਕੰਪਲੀਟ ਹੋ ਜਾਏਗਾ। ਸੋ ਸਤਪਾਲ ਸਿੰਘ ਜੌਲ ਦਾ ਨਾਂ ਬੈਲਟ ਦੇ ਉੱਤੇ ਹੈ, ਸੋ ਇਲੈਕਟ ਕਰਕੇ ਜਿਹੜਾ ਜੀ ਅਪਰਚੁਨਿਟੀ ਤੁਸੀਂ ਆਪਣੇ ਆਪ ਨੂੰ ਦੇਣੀ ਹੈ, ਆਪਣੇ ਆਪ ਨੂੰ। ਪਿਛਲੇ ਮੇਰੇ ਕੰਮ ਦੱਸਦੇ ਆ ਕਿ ਜਿੰਨੇ ਵੀ ਉਹ ਕੰਮ ਆ ਤੁਹਾਡੇ ਜੀਵਨ ਆਸਾਨ ਕਰਨ ਵਾਸਤੇ ਹੈ, ਸੋ ਮੈਂ ਆਪਣੇ ਆਪ ਲਈ ਉੱਥੇ ਕੁਛ ਕਰਨ ਨਹੀਂ ਜਾਣਾ ਹੁੰਦਾ। ਸੋ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਇਸ ਦੇ ਵਿੱਚ ਸਹਾਇਤਾ ਕਰੋਗੇ, ਆਉਣ ਵਾਲੇ ਸਮੇਂ ਦੇ ਜਿਸ ਤਰ੍ਹਾਂ ਸਕੂਲ ਬੋਰਡ ਦੇ ਵਿੱਚ ਜਿਹੜਾ ਜੀ ਮੁਸ਼ਕਲਾਂ ਜਿੰਨੀਆਂ ਸੀਗੀਆਂ ਉਹ ਘਟੀਆਂ ਨੇ, ਕਮੀਆਂ ਉਜਾਗਰ ਕੀਤੀਆਂ ਗਈਆਂ, ਉੱਥੇ ਜਾ ਕੇ ਵੀ ਤੇ ਜਿੱਥੇ ਵੀ ਅਸੀਂ ਜਾਂਦੇ ਉੱਥੇ ਕਮੀਆਂ ਨੂੰ ਟੱਸਣ ਨਹੀਂ ਜਾਂਦੇ, ਉਜਾਗਰ ਕਰਨ ਨਹੀਂ ਜਾਂਦੇ ਆ, ਤੇ ਉਹ ਜਿਉਂ ਹੀ ਪਤਾ ਲੱਗਦੀਆਂ ਨੇ ਫੈਕਟ ਫਾਈਂਡਿੰਗ ਕਰਦੇ ਹਾਂ ਅਸੀਂ, ਤੇ ਉਸ ਬੇਸ ਤੇ ਫਿਰ ਅਸੀਂ ਪ੍ਰਿੰਸੀਪਲ ਬੇਸ ਸਾਡੇ ਜਿਹੜੇ ਐਕਸ਼ਨਸ ਹੁੰਦੇ ਨਾ ਕਿ ਸਪੈਕੂਲੇਸ਼ਨ ਬੇਸਡ। ਸੋ ਇਸ ਕਰਕੇ ਜੋ ਕੁਝ ਵੀ ਸੰਭਵ ਹੋ ਸਕੇਗਾ ਲੋਕਾਂ ਦੇ ਬੈਸਟ ਇੰਟਰਸਟ ਦੇ ਵਿੱਚ ਉਹ ਮੈਂ ਕਰਨ ਤੋਂ ਕਦੀ ਵੀ ਝਿਜਕਦਾ ਨਹੀਂ ਹੈ, ਨਾ ਝਿਜਕੇ ਹਾਂ ਤੇ ਨਾ ਝਿਜਕਣਾ ਆਉਣ ਵਾਲੇ ਸਮੇਂ ਦੇ ਵਿੱਚ। 416-895-3784 ਮੇਰਾ ਫੋਨ ਨੰਬਰ ਹੈ ਜੀ। ਬੋਲੋ ਸਾਹਿਬ
1: ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਗੁੱਡ ਲੱਕ। ਸੋ 416-895-3784 ਜੌਲ ਸਾਹਿਬ ਦਾ ਨੰਬਰ ਆ, ਤੁਸੀਂ ਜੀ ਡਾਇਰੈਕਟ ਇਹਨਾਂ ਨੂੰ ਕਾਲ ਕਰ ਸਕਦੇ ਹੋ, 416-895-3784।

0: ਦੋਸਤੋ ਇੱਕ ਨਵੇਂ ਨੰਬਰ ਸਾਂਝਾ ਕੀਤਾ ਸੀ ਪਿਛਲੇ ਹਫ਼ਤੇ ਤੇ ਮੈਨੂੰ ਲਗਾਤਾਰ 4-5 ਦਿਨਾਂ ਤੋਂ ਕਾਲਾਂ ਆ ਰਹੀਆਂ ਨੇ। ਇਹ ਨੰਬਰ ਸੀਗਾ ਵਿੱਕ ਸੇਠੀ ਜੀ ਦਾ। ਸੋ ਵਿੱਕ ਸੇਠੀ ਜੀ ਸਾਡੇ ਬੜੇ ਅਜੀਜ਼ ਨੇ ਅਤੇ ਬਹੁਤ ਇਮਾਨਦਾਰ ਨੇ। ਸੋ ਇਹ ਇਮਾਨਦਾਰੀ ਦੀ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਰਾਈਟ ਨਾਓ ਇਹ ਜਰਨਲ ਮੈਨੇਜਰ ਹੈਗੇ ਨੇ ਫਰੋਸਟ GMC। ਇਹਨਾਂ ਬਵੇਡ ਮੇਨ 'ਤੇ GMC, ਸ਼ੈਵਰਲੇ, ਬਿਊਕ, ਕੈਡਲੈਕ ਇਹਦੀ ਡੀਲਰਸ਼ਿਪ ਆ। ਬ੍ਰੈਂਡ ਨਿਊ ਗੱਡੀਆਂ ਵੀ ਨੇ, ਤੁਸੀਂ ਲੀਜ਼, ਫਾਈਨੈਂਸ ਅਤੇ ਕੁਝ ਕੁ ਪੁਰਾਣੀਆਂ ਗੱਡੀਆਂ ਵੀ ਇੱਥੋਂ ਬਾਏ ਕਰ ਸਕਦੇ ਹੋ। ਸੋ ਇੱਥੇ ਤੋਂ ਜਰਨਲ ਮੈਨੇਜਰ ਨੇ। ਅਤੇ ਮੈਂ ਨਾ ਇੱਕ ਵਾਰ ਇਹਨਾਂ ਦੀ ਐਡ ਡਿਲੀਵਰ ਕੀਤੀ ਅਤੇ ਮੈਂ ਗੱਡੀ ਕਹਿਤਾ ਕਿ ਜੀ $59 ਇਹਦੀ ਪੇਮੈਂਟ ਬਣਦੀ ਆ। ਇਹਨਾਂ ਨੇ ਜੀ ਮੈਨੂੰ ਸਪੈਸ਼ਲ ਕਰੈਕਟ ਕੀਤਾ, ਕਹਿੰਦੇ ਭਾਅ ਜੀ ਇਹ ਗਲਤ ਐਡ ਸੀਗੀ। ਮੈਂ ਜੀ ਕੀ ਗਲਤ? ਕਹਿੰਦੇ $49 ਪਲੱਸ ਟੈਕਸ, ਇਹ ਜ਼ਰੂਰ ਕਹਿੰਦੇ ਦੇ ਦਿਓ ਤਾਂ ਕਿ ਕਲੈਰਿਟੀ ਰਹੇ। ਇੰਨੀ ਇਮਾਨਦਾਰੀ ਨਾਲ ਜਿਹੜਾ ਇਹ ਆਪਣੀ ਡੀਲ ਰੱਖਦੇ। ਸੋ ਇਹਨਾਂ ਨੇ ਹੁਣ ਡੀਲ ਭੇਜੀ ਆ ਰੇਡੀਓ ਚੜ੍ਹਦੀ ਕਲਾ ਲਈ ਸਪੈਸ਼ਲ। ਸ਼ੈਵਰਲੇ ਦੀ SUV ਗੱਡੀ ਹੈ, 2026 ਮਾਡਲ, ਜਿਹਦਾ ਨਾਮ ਆ ਟਰੈਕਸ। ਸੋ ਜੇ ਇਹ SUV ਨੂੰ, ਬ੍ਰੈਂਡ ਨਿਊ SUV ਨੂੰ ਤੁਸੀਂ 2 ਸਾਲਾਂ ਲਈ ਲੀਜ਼ ਕਰਨਾ, $2500 ਡਾਊਨ ਪਾਉਣੇ ਹੋ, 2 ਸਾਲਾਂ ਲਈ ਲੀਜ਼ ਕਰਦੇ ਹੋ, ਇਹਦੀ ਵੀਕਲੀ ਪੇਮੈਂਟ ਰਹਿ ਜਾਂਦੀ ਆ $49 ਪਲੱਸ ਟੈਕਸ। ਜੀ ਹਾਂ, ਆਮ ਤੌਰ 'ਤੇ ਇੱਕ ਗੱਡੀ ਨੂੰ ਇੱਕ ਦਿਨ ਲਈ ਰੈਂਟ ਕਰਨਾ ਹੋਵੇ $50 ਲੱਗਦੇ ਆ, ਅਤੇ ਪੁਰਾਣੀ ਗੱਡੀ ਵੀ ਲੈਣੀ ਹੋਵੇ ਤਾਂ ਕਈ ਵਾਰ ਬਹੁਤ ਮਹਿੰਗੀਆਂ ਹੁੰਦੀਆਂ ਨੇ। ਬ੍ਰੈਂਡ ਨਿਊ ਗੱਡੀ ਲੀਜ਼ ਕਰ ਸਕਦੇ ਹੋ $49 ਪਲੱਸ ਟੈਕਸ, ਵੀਕਲੀ ਪੇਮੈਂਟ ਇਹਨਾਂ ਦੀ ਬਣੂਗੀ। ਇੱਕ ਇਹਨਾਂ ਕੋਲ ਹੋਰ ਗੱਡੀ ਆ ਬੋਲਟ, ਉਹਦਾ ਨਾਮ ਆ ਉਹ ਫੁੱਲੀ ਇਲੈਕਟ੍ਰਿਕ ਆ। ਉਹਦੀ ਪੇਮੈਂਟ ਵੀ ਜੇ ਉਹਨੂੰ ਲੀਜ਼ ਕਰ ਦਿਓ ਫੁੱਲੀ ਇਲੈਕਟ੍ਰਿਕ ਆ, ਉਹ 'ਚ ਕੋਈ ਤੇਲ ਦਾ ਖਰਚਾ ਵੀ ਨਹੀਂ, ਅਤੇ ਉਹਦੀ ਪੇਮੈਂਟ ਵੀ ਆਹੀ $60-70 ਪਤਾ ਨਹੀਂ $50-60 ਵੀਕਲੀ ਬਣਦੀ ਆ। ਉਹਦੀ ਡਿਟੇਲ, ਪੂਰੀ ਡਿਟੇਲ ਲਈ ਤੁਸੀਂ ਵਿੱਕ ਸੇਠੀ ਨੂੰ ਕਾਲ ਕਰ ਲਓ, ਇਹਦੀ ਡਿਟੇਲ ਮੇਰੇ ਕੋਲ ਆ ਚੁੱਕੀ ਆ। ਸੋ ਚਾਹੇ ਤੁਸੀਂ ਇਲੈਕਟ੍ਰਿਕ ਬੋਲਟ ਜਾਂ ਸ਼ੈਵਰਲੇ ਦੀ SUV ਗੱਡੀ ਲੈਣੀ ਆ $49 ਪਲੱਸ ਟੈਕਸ ਵੀਕਲੀ ਪੇਮੈਂਟ, ਤਾਂ ਤੁਸੀਂ ਵਿੱਕ ਸੇਠੀ ਜੀ ਨੂੰ ਕਾਲ ਕਰਨਾ ਗਾ। ਸੋ ਇਹਨਾਂ ਦਾ ਨੰਬਰ 1913 ਦਾ ਨੰਬਰ ਮੈਂ ਤੁਹਾਨੂੰ ਸਾਂਝਾ ਕਰਾਂਗਾ, ਨੰਬਰ ਆ 647-992-1913, 647-992-1913, 6479921913, 647-992-1913। ਸੈਲਾਂ ਜੋ ਚੁੱਕੀ ਆ ਰਸ਼ਮੀਤ ਜੀ ਨਾਲ, ਅਕਾਲ ਮੁਰਗੇ ਤੋਂ ਪ੍ਰਿੰਸੀਪਲ ਬ੍ਰੋਕਰ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
1: ਬਹੁਤ ਬਹੁਤ ਧੰਨਵਾਦ ਹੈਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ।
0: ਮੇਰਾ ਪਹਿਲਾ ਸਵਾਲ ਰਸ਼ਮੀ ਜੀ ਇਹ ਆ, ਕਦੋਂ ਜਦੇ ਨਾ ਆਪਾਂ ਕੋਈ ਕੁਛ ਵੀ ਬਾਏ ਕਰਨਾ ਤਾਂ ਬੰਦਾ ਕਹਿੰਦਾ ਵੀ ਚਲੋ ਆਹ ਨਵੀਂ ਜਗ੍ਹਾ ਖੁੱਲ੍ਹੀ ਆ, ਹੁਣ ਅਨਾਜ ਮਾਰਟ ਇੱਕ ਗਰੋਸਰੀ ਸਟੋਰ ਖੁੱਲ੍ਹਿਆ ਗਾ, ਬੰਦਾ ਹਰੇਕ ਕਿਤੇ ਚਲੇ ਜਾਂਦਾ। ਜਦੋਂ ਸਰਵਿਸ ਦੀ ਗੱਲ ਹੁੰਦੀ ਆ, ਖਾਸ ਤੌਰ 'ਤੇ ਉਹਦੇ 'ਚ ਪੈਸਾ ਇਨਵੋਲਵ ਹੋਵੇ, ਉਦੋਂ ਬੰਦਾ ਕਹਿੰਦਾ ਯਾਰ ਕਿ ਮੈਂ ਨਵੇਂ ਬੰਦੇ ਕੋਲ ਜਾਵਾਂ ਨਾ ਜਾਵਾਂ ਜਾਂ ਐਕਸਪੀਰੀਅੰਸ ਕੋਲ ਜਾਵਾਂ। ਸੋ ਐਕਸਪੀਰੀਅੰਸ ਦੇ ਵਿੱਚ ਤੁਸੀਂ ਇਹ ਦੱਸੋ ਪ੍ਰਿੰਸੀਪਲ ਬ੍ਰੋਕਰ ਕੀ, ਇਹਦੇ ਵਿੱਚ ਕਿੰਨਾ ਕੁ ਐਕਸਪੀਰੀਅੰਸ ਚਾਹੀਦਾ, ਕੀ ਲੱਗਦਾ ਬੰਦਾ ਜੁਆਇਨ ਕਰਦਾ ਪ੍ਰਿੰਸੀਪਲ ਬ੍ਰੋਕਰ ਬਣ ਸਕਦਾ?
1: ਨਹੀਂ ਜੀ, ਹੈਰੀ ਜੀ ਵਧੀਆ ਕੁਐਸਚਨ ਹੈਗਾ। ਸੋ ਪਹਿਲਾਂ ਜਦੋਂ ਅਗਰ ਕਿਸੇ ਨੇ ਏਜੰਟ ਬਣਨਾ, ਮੋਰਗੇਜ ਏਜੰਟ ਲੈਵਲ 1 ਦਾ ਜਿਹੜਾ ਹੈਗਾ ਉਹ ਪੜ੍ਹਾਈ ਕਰਨਗੇ ਤੇ ਉਹਦਾ ਐਗਜ਼ਾਮ ਦੇਣਗੇ। ਤੇ ਜਸਟ ਫੋਰ ਯੋਰ ਇਨਫੋਰਮੇਸ਼ਨ, ਉਹ ਮੈਂ ਕੋਰਸ ਪੜ੍ਹਾਉਂਦੀ ਹਾਂ ਮੋਰਗੇਜ ਪ੍ਰੋਫੈਸ਼ਨਲਸ ਕੈਨੇਡਾ ਦੇ ਨਾਲ, ਜਿੱਥੇ ਲੋਕਾਂ ਨੇ ਅਗਰ ਏਜੰਟ ਬਣਨਾ ਹੈਗਾ। ਸੋ ਲੈਵਲ 1 ਦਾ ਜਿਹੜਾ ਹੈਗਾ ਪਹਿਲਾਂ ਲਾਇਸੈਂਸ ਮਿਲਦਾ ਹੈਗਾ, ਸਾਲ ਦਾ ਐਕਸਪੀਰੀਅੰਸ ਤੋਂ ਬਾਅਦ ਤੁਸੀਂ ਫਿਰ ਪੜ੍ਹਾਈ ਕਰਕੇ ਐਗਜ਼ਾਮ ਦੇ ਕੇ ਲੈਵਲ 2 ਦੇ ਏਜੰਟ ਬਣ ਸਕਦੇ ਹੈਗੇ ਹੋ। ਉਸ ਤੋਂ 2 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਤੁਸੀਂ ਪੜ੍ਹਾਈ ਕਰਕੇ ਫਿਰ ਬ੍ਰੋਕਰ ਦਾ ਐਗਜ਼ਾਮ ਦੇ ਕੇ ਬ੍ਰੋਕਰ ਬਣ ਸਕਦੇ ਹੈਗੇ ਹੋ। ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣੀ ਬ੍ਰੋਕਰੇਜ ਖੋਲ ਸਕਦੇ ਹੋ, ਐਜ਼ ਅ ਪ੍ਰਿੰਸੀਪਲ ਬ੍ਰੋਕਰ ਕੰਮ ਕਰ ਸਕਦੇ ਹੋ। ਜੋ ਜਿਹੜਾ ਸਾਡਾ ਰੈਗੂਲੇਟਰ FSR ਉਹ ਕਹਿੰਦਾ ਕੋਈ ਵੀ ਬ੍ਰੋਕਰੇਜ ਬਿਨਾਂ ਪ੍ਰਿੰਸੀਪਲ ਬ੍ਰੋਕਰ ਤੋਂ ਨਹੀਂ ਚੱਲ ਸਕਦੀ ਹੈਗੀ ਹੈ। ਸੋ ਹਰ ਬ੍ਰੋਕਰੇਜ ਦਾ ਇੱਕ ਪ੍ਰਿੰਸੀਪਲ ਹੁੰਦਾ ਹੈਗਾ। ਉਦਾਂ ਹੀ ਜਿਹੜਾ ਮੈਂ ਅਕਾਲ ਮੋਰਗੇਜਸ ਦੀ ਹੈਗੀ ਹਾਂ, ਤੇ ਸਾਡੇ ਕੋਲ ਅਬਾਊਟ 200 ਏਜੰਟ ਜਿਹੜਾ ਹੈਗਾ ਕੰਮ ਕਰਦਾ।
0: ਤੇ ਅਸੀਂ ਤੁਹਾਡੇ ਨਾਲ ਜੇ ਡਾਇਰੈਕਟ ਰਾਬਤਾ ਕਰਨਾ ਹੋਵੇ, ਸੋ ਕਈ ਵਾਰ ਇਹ ਹੁੰਦਾ ਕਿ ਸਾਡੀ ਫਾਈਲ ਰਸ਼ਮੀਤ ਜੀ ਕੋਲ ਜਾਊਗੀ, ਕਿਤੇ ਹੋਰ ਜਾਊਗੀ, ਉਹ ਤੁਸੀਂ ਉਹ ਸਾਰੀ ਫਾਈਲ ਤੇ ਆਪ ਕੰਮ ਕਰਦੇ ਹੋ?
1: ਮੇਰੇ ਕੋਲ ਟੀਮ ਹੈਗੀ ਹੈ ਜੀ, ਬਟ ਕਲਾਇੰਟ ਨਾਲ ਹਮੇਸ਼ਾ ਮੇਰਾ ਫੁੱਲ ਟੱਚ ਰਹਿੰਦਾ ਹੈਗਾ।
0: ਤੇ ਜਿਹੜਾ ਫਾਈਨਲ ਰਿਵਿਊ ਆ,
1: ਫਾਈਨਲ ਰਿਵਿਊ ਤੋਂ ਪਹਿਲਾ ਰਿਵਿਊ ਤੱਕ ਸਿਰਫ ਮੇਰੇ ਨਾਲ ਹੀ ਗੱਲ ਹੋਏਗੀ।
0: ਤੇ
1: ਜਿਹੜੀ ਟੀਮ ਹੈਗੀ ਹੈ ਉਹ ਪਿੱਛੇ ਰਹਿ ਕੇ ਸਿਰਫ ਫਾਈਲ ਅੰਡਰਰਾਈਟ ਕਰਦੀ ਹੈ, ਬੈਂਕ ਨਾਲ ਗੱਲ ਕਰਦੀ ਹੈਗੀ ਹੈ ਕਿ ਬੈਂਕ ਨੂੰ ਕੀ ਡਾਕੂਮੈਂਟਸ ਚਾਹੀਦੇ ਨੇ, ਬਟ ਸਾਰਾ ਰਿਵਿਊ ਜਿਹੜਾ ਮੈਂ ਖੁਦ ਕਰਦੀ ਹੈਗੀ ਹਾਂ ਜੀ।
0: ਬਹੁਤ ਅੱਛੇ। ਸੋ ਇਹਦੇ ਵਿੱਚ ਨਾ ਸਾਨੂੰ ਹੋਰ ਭਰੋਸਾ ਬਣ ਜਾਂਦਾ ਕਿ ਰਸ਼ਮੀਤ ਜੀ ਪ੍ਰਿੰਸੀਪਲ ਬ੍ਰੋਕਰ ਆਪ ਸਾਡੀ ਫਾਈਲ ਨੂੰ ਚੈੱਕ ਕਰ ਰਹੇ ਨੇ। ਅੱਛਾ, ਇਹਦੇ ਵਿੱਚ ਬ੍ਰਿਜ ਬਾਰੇ ਕਾਫੀ ਗੱਲਾਂ ਹੁੰਦੀਆਂ ਨੇ ਕਿ ਇੱਕ ਘਰ, ਹੁਣ ਤਾਂ ਕਈ ਲੋਕ ਇਹ ਕਹਿਣ ਲੱਗ ਗਏ ਕਹਿੰਦੇ ਰਿਸਕ ਨਾ ਲਓ ਭਾਈ, ਤੁਸੀਂ ਇੱਕ ਘਰ ਸੇਲ ਤੇ ਲਾਇਆ, ਦੂਜਾ ਬੁੱਕ ਕਰਾਇਆ ਤੇ ਹੁਣ ਪਤਾ ਨਹੀਂ ਉਹ ਤੁਹਾਡਾ ਵਿਕੇ ਨਾ ਵਿਕੇ, ਪਰ ਜੇ ਆਪਸ਼ਨ ਬਣਦੀ ਹੈ ਤਾਂ ਉਹਦੇ ਚ ਇੱਕ ਬ੍ਰਿਜ ਵਾਲੀ ਤੁਸੀਂ ਆਪਸ਼ਨ ਦੱਸਦੇ ਹੋ, ਉਹ ਕੀ ਹੁੰਦੀ ਹੈ?
1: ਜੀ ਬ੍ਰਿਜ ਲੋਨ ਦੇਖੋ ਜੀ, ਏਦਾਂ ਹੁੰਦਾ ਹੈਗਾ ਕਿ ਅਗਰ ਸੇ ਸਪੋਜ਼ ਮੇਰੇ ਕੋਲ ਇੱਕ ਘਰ ਹੈਗਾ ਜਿਹਨੂੰ ਮੈਂ ਵੇਚ ਕੇ ਨਵਾਂ ਲੈ ਰਹੀ ਹਾਂ, ਬਟ ਜਿਹੜਾ ਨਵਾਂ ਘਰ ਆ ਉਹ ਪਹਿਲਾਂ ਕਲੋਜ਼ ਹੋ ਰਿਹਾ ਤੇ ਮੇਰਾ ਐਗਜ਼ਿਸਟਿੰਗ ਘਰ ਬਾਅਦ ਵਿੱਚ, ਮਤਲਬ ਕਿ ਮੇਰੀ ਡਾਊਨ ਪੇਮੈਂਟ ਮੇਰੀ ਕਲੋਜ਼ਿੰਗ ਤੋਂ ਬਾਅਦ ਮਿਲੇਗੀ ਮੈਨੂੰ, ਸੋ ਉਹਦੇ ਵਾਸਤੇ ਜਿਹੜਾ ਹੈਗਾ ਬੈਂਕ ਬ੍ਰਿਜ ਲੋਨ ਦੇ ਦਿੰਦੇ, ਇੱਕ ਬ੍ਰਿਜ ਬਣਾਤਾ ਬੇਸਿਕਲੀ ਅਸੀਂ ਕੁਝ ਦਿਨਾਂ ਵਾਸਤੇ, ਮਹੀਨੇ ਵਾਸਤੇ, ਜਿਸ ਕਰਕੇ ਕਿ ਮੇਰੇ ਕੋਲ ਐਗਜ਼ਿਸਟਿੰਗ ਮੇਰਾ ਘਰ ਵਿਕ ਜਾਵੇ, ਉਹਦੀ ਡਾਊਨ ਪੇਮੈਂਟ ਮੇਰੇ ਨਵੇਂ ਘਰ ਵਿੱਚ ਚਲੀ ਜਾਵੇ। ਸੋ ਤੁਸੀਂ ਪਹਿਲਾਂ ਵੀ ਆਪਣਾ ਘਰ ਕਲੋਜ਼ ਕਰ ਸਕਦੇ ਹੈਗੇ ਹੋ, ਭਾਵੇਂ ਤੁਹਾਡਾ ਐਗਜ਼ਿਸਟਿੰਗ ਘਰ ਨਹੀਂ ਵਿਕਿਆ, ਬਟ ਉਹ ਫਰਮ ਕਲੋਜ਼ ਹੋਣਾ ਚਾਹੀਦਾ ਤਾਂ ਬ੍ਰਿਜ ਲੋਨ ਮਿਲਦਾ ਹੈਗਾ।
0: ਸੋ ਦੋਸਤੋ, ਰਸ਼ਮੀਤ ਜੀ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, ਪਹਿਲੀ ਵਾਰ ਫਸਟ ਟਾਈਮ ਮੌਰਗੇਜ ਕਰਵਾ ਰਹੇ ਹੋ, ਪ੍ਰੀ ਅਪਰੂਵਲ ਮੌਰਗੇਜ ਲੈਣੀ ਹੈ, ਮੌਰਗੇਜ ਰਿਨਿਊ ਕਰਾਉਣੀ ਆ, ਜਾਂ ਫਿਰ ਹੋਰ ਕੋਈ ਵੀ ਮੌਰਗੇਜ ਦੇ ਸੰਬੰਧ 'ਚ ਤੁਹਾਡਾ ਕੁਐਸਚਨ ਆ, 6745349499। ਰਸ਼ਮੀਤ ਜੀ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਤੋਂ ਪੁੱਛਾਂਗੇ ਫਿਕਸ ਤੇ ਵੇਰੀਏਬਲ ਬਾਰੇ ਕਿ ਇਹਦੇ ਵਿੱਚ ਬੰਦਾ ਡਿਸਾਈਡ ਕਿਵੇਂ ਕਰੇ ਕਿ ਸਾਨੂੰ ਫਿਕਸ ਵੱਲ ਜਾਣਾ ਚਾਹੀਦਾ, ਵੇਰੀਏਬਲ ਵੱਲ ਜਾਣਾ ਚਾਹੀਦਾ, ਇਹਦੇ ਬਾਰੇ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਲਵਾਂਗੇ। ਸੋ 6745349499, 6745349499। ਰਸ਼ਮੀਤ ਜੀ, ਹੋਰ ਕੁਝ ਐਡ ਕਰਨਾ ਚਾਹੁੰਦੇ?
1: ਮੇਰਾ ਨੰਬਰ ਗੂਗਲ ਕਰ ਸਕਦੇ ਹੋ ਜੀ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਹਮੇਸ਼ਾ ਕਹਿੰਦੀ ਹੈ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ, ਸੋ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। 6745349499, 6745349499। ਤੇ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਗਿਆ ਜੀ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ। ਤੁਸੀਂ ਟਿਕਟਾਂ ਲੈਣੀਆਂ ਨੇ, ਟਿਕਟਾਂ ਇੱਕ ਦੇ ਜਗ੍ਹਾ ਦੋ ਲਓਗੇ ਕਿਉਂਕਿ ਸਸਤੀਆਂ ਇੰਨੀਆਂ ਨੇ। ਕਟਾਰੀਆ ਟੂਰਸ ਐਂਡ ਟਰੈਵਲ ਅਤੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦਿਓ। ਅੱਜ ਲਾਸਟ ਦਿਨ ਆ ਅੰਮ੍ਰਿਤਸਰ ਵਾਲੀ ਟਿਕਟ ਨਹੀਂ, ਹਾਂ ਕੱਲ੍ਹ, ਸੋ ਆਹ ਦੋ ਦਿਨ ਨੇ। ਜੇ ਤੁਸੀਂ ਅੰਮ੍ਰਿਤਸਰ ਵਾਲੀ ਟਿਕਟ 'ਤੇ $100 ਦਾ ਡਿਸਕਾਊਂਟ ਲੈਣਾ ਤਾਂ 905-678-1200, 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਐਵਰੈਸਟ ਟ੍ਰੇਡਰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਜੇ ਤੁਹਾਡੇ ਕੋਲ ਕੋਈ ਵੀ ਗਰੋਸਰੀ ਜਾਂ ਕੋਈ ਵੀ ਪ੍ਰੋਡਕਟ ਆ ਜਿਹੜਾ ਗਰੋਸਰੀ ਸਟੋਰਾਂ 'ਤੇ ਡਿਸਟ੍ਰੀਬਿਊਟ ਕਰਾਉਣਾ, ਉਹਦੇ 'ਚ ਹੈਲਪ ਕਰਦੇ ਨੇ, 6745521-5557, 6745521-5557 'ਤੇ ਗੱਲਬਾਤ ਕਰ ਸਕਦੇ ਹੋ। ਬਾਕੀ ਤੁਸੀਂ ਡਕਟ ਕਲੀਨਿੰਗ ਦਾ ਨੰਬਰ ਲੈਣਾ, ਕਲੀਨਿੰਗ ਦਾ ਨੰਬਰ ਲੈਣਾ, ਬਲਾਇੰਡਸ ਦਾ ਨੰਬਰ ਲੈਣਾ, ਪੂਰੀ ਹੈਰੀਟੇਜ, ਸੀ ਕੇ ਲਿਕੁਇਡੇਸ਼ਨ ਜਾਂ ਸਾਡੇ ਹੋਰ ਜਿੰਨੇ ਵੀ ਬਿਜ਼ਨਸ ਅਦਾਰੇ ਨੇ, ਕੋਈ ਨੰਬਰ ਮਿਸ ਕਰ ਗਏ ਹੋ ਤੁਸੀਂ, ਜਾਂ ਫਿਰ ਆਪਣੀ ਐਡਵਰਟੀਜ਼ਮੈਂਟ ਸਾਡੇ ਅਦਾਰ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਆ 6479921-2032। ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਈ ਵੀ ਸੁਝਾਅ ਨੇ, ਜਾਂ ਕੋਈ ਖ਼ਬਰ ਸਾਂਝੀ ਕਰਨਾ ਚਾਹੁੰਦੇ ਹੋ, ਐਡਵਰਟੀਜ਼ਮੈਂਟ ਲਈ ਗੱਲ ਕਰਨਾ ਚਾਹੁੰਦੇ ਹੋ, ਜਾਂ ਕੋਈ ਨੰਬਰ ਚਾਹੀਦਾ ਤਾਂ ਮੈਨੂੰ ਕਾਲ ਕਰ ਸਕਦੇ ਹੋ 6479921-2032, 6479921-2032। ਕੱਲ੍ਹ ਨੂੰ ਇੱਕ ਬਹੁਤ ਸਪੈਸ਼ਲ ਟਾਕ ਸ਼ੋਅ ਆ, ਜਿਹੜੇ ਆਪਾਂ ਸੋਚਦੇ ਹਾਂ ਕਿ ਇੰਡੀਆ 'ਚ ਪਈਆਂ ਜ਼ਮੀਨਾਂ ਦਾ ਅਸੀਂ ਕੀ ਕਰਾਂਗੇ, ਉਹਦਾ ਇੱਕ ਹੱਲ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ,
4: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf $6,29,990 ton te naal $1,30,000 tak de designer finishes. HST rebates ate bahut vadiyan savings da fayda lao. Aaj hi visit karo paradisedevelopments.com, paradisedevelopments.com.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸੋਹਣੀ ਜੀ ਸਵੇਰ ਨੂੰ। ਬਟ ਮਿੱਠੀ ਤਾਂ ਹੈ ਪਰ ਯਾਰ ਠੰਡ ਵੀ ਬੜੀ ਮਿੱਠੀ ਹੈ ਅੱਜ ਸਵੇਰੇ ਯਾਰ, ਅੱਜ ਬਾਹਰ ਨਿਕਲੇ ਸੱਚੀ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਮੌਸਮ ਇੰਨਾ ਆਲਰੇਡੀ ਠੰਡਾ ਹੋ ਚੁੱਕਿਆ। ਹੁਣੇ 7 ਡਿਗਰੀ ਟੈਂਪਰੇਚਰ ਹੈ ਬਾਹਰ, ਇੰਝ ਹੀ ਲੱਗਦਾ ਯਾਰ ਕਿ ਕੱਲ੍ਹ ਪਰਸੋਂ ਦੀਆਂ ਗੱਲਾਂ ਨੇ ਵੀ ਸਵੇਰੇ 20-22 ਹੁੰਦਾ ਸੀਗਾ ਅਤੇ ਰਾਤੋਂ ਰਾਤ ਹੀ ਠੰਡ ਹੋ ਗਈ। ਸੋ ਹੁਣ ਲੋਜ ਆਫ 6-7 ਡਿਗਰੀਜ਼ ਦੇਖਣ ਨੂੰ ਮਿਲ ਰਹੇ ਨੇ। ਸੋ ਚਲੋ ਯਾਰ ਕੀ ਕਰ ਸਕਦੇ ਹਾਂ ਕਿ ਨਹੀਂ, ਹੁਣ ਨੈਚੁਰਲੀ ਸਪਟੈਂਬਰ ਹੈ, ਅਕਤੂਬਰ ਆਲਮੋਸਟ ਆ ਚੁੱਕੀ ਆ ਅਤੇ ਠੰਡ ਨੇ ਵੀ ਹੋਣਾ। ਬਟ ਜਿਹਦੇ ਨਾਲ ਵੀ ਗੱਲ ਕਰੋ ਹਰੇਕ ਕਹਿੰਦਾ ਯਾਰ ਕਿ ਨਵੀ ਲੱਗਦਾ ਨਹੀਂ ਕਿ ਐਤਕੀ ਤਾਂ ਅਚਾਨਕ ਹੀ ਕੋਲਡ ਵੈਦਰ ਆ ਗਿਆ। ਸੋ ਸਮਰ ਵਾਜ ਬਿਊਟੀਫੁਲ ਯਾਰ, ਬੜੀ ਵਧੀਆ ਸਮਰ ਸੀ, ਗਰਮੀ ਵਧੀਆ ਇੰਜੋਏ ਕੀਤੀ। ਦੇਖਿਆ ਉਦੋਂ ਕਹਿੰਦੇ ਸੀ ਨਾ ਲੋਕ ਭਾਜੀ ਯਾਰ ਗਰਮੀ ਨੇ ਬੱਸ ਕਰਾਤੀ, ਹੁਣ ਉਹੀ ਲੋਕ ਵਿਚਾਰੇ ਜੈਕਟਾਂ ਪਾ ਪਾ ਕੇ ਨਿਕਲ ਰਹੇ ਆ ਅਤੇ ਠਰੂ ਠਰੂ ਕਰ ਰਹੇ ਆ। ਸੋ ਜਿਹੜਾ ਸਮਾਂ ਹੁੰਦਾ ਉਸਨੂੰ ਆਪਾਂ ਇੰਜੋਏ ਕਰ ਲਿਆ ਕਰੀਏ, ਨਹੀਂ ਤਾਂ ਫਿਰ ਐਵੇਂ ਹੀ ਹੋਣਾ। ਸੋ ਖੈਰ ਕੋਈ ਗੱਲ ਨਹੀਂ, ਡਰੈਸ ਵਾਰਮ ਬੰਡਲ ਅਪ ਕਰ ਲਓ ਥੋੜ੍ਹਾ ਬਹੁਤਾ, ਹੀਟ ਹੂਟ ਚੱਲ ਪਈ ਘਰਾਂ ਦੇ ਵਿੱਚ ਹਲਕੀ ਫੁਲਕੀ, ਅਤੇ ਹੁਣ ਫੋਲ ਦੇ ਡੈਕੋਰੇਸ਼ਨ ਵੀ ਸਾਰੇ ਤਿਆਰ ਤਿਆਰ ਕਰ ਰਹੇ ਆ, ਪੰਪਕਿਨ ਨਿਕਲ ਰਹੇ ਆ, ਬੱਚਿਆਂ ਦੇ ਹੈਲੋਵੀਨ ਕੋਸਟਿਊਮ ਲਏ ਜਾ ਰਹੇ ਆ, ਐਂਡ ਔਨ ਟੂ ਦਾ ਨੈਕਸਟ ਸੀਜ਼ਨ ਹੈ। ਸੋ ਖੈਰ ਨੰਬਰ ਹੈ ਆਪਣਾ 9056733337, ਅਤੇ ਗੱਲਬਾਤ ਤੁਹਾਡੀ ਸਾਡੀ ਆਲਵੇਜ਼ ਆਲਵੇਜ਼ ਹੋ ਸਕਦੀ ਹੈ 905-673-3337 ਆਪਣਾ ਨੰਬਰ ਹੈ 9056733337, ਅਤੇ ਗੱਲਾਂ ਬਾਤਾਂ ਕਰਦੇ ਹਾਂ। ਅਤੇ ਸਾਡੇ ਨਾਲ ਸੌਰਵ ਰਤਨ ਜੀ ਵੀ ਜੁੜ ਚੁੱਕੇ ਆ, ਸੌਰਵ ਜੀ ਨਾਲ ਕਰੀਏ ਯਾਰ ਥੋੜ੍ਹੀ ਬਹੁਤੀ ਆਪਾਂ ਫਾਈਨੈਂਸਿਸ ਦੀ ਅਤੇ ਮਾਰਕੀਟ ਦੀ ਗੱਲਬਾਤ, ਅਤੇ ਲੈਟਸ ਸੀ ਕੀ ਬਣਦਾ। ਸੌਰਵ ਜੀ ਮਾਰਕੀਟ ਦੇ ਵਿੱਚ ਤਾਂ ਬੱਲੇ ਬੱਲੇ ਹੋਈ ਪਈ ਆ।
1: ਡੈਫੀਨੇਟਲੀ ਨਵੀ, ਆਈ ਅੰਡਰਸਟੈਂਡ ਕਿ ਮਾਰਕੀਟ ਦੇ ਵਿੱਚ ਇੱਕ ਜਿਹੜਾ ਥੋੜਾ ਰਿਵਰਸਲ ਆਇਆ ਹੈਗਾ, ਮਾਰਕੀਟ ਹੈਜ਼ ਗੇਨਡ ਗੁੱਡ ਮੋਮੈਂਟਮ। ਬਟ ਓਵਰਆਲ ਮੈਂ ਇਹ ਕਹਾਂਗਾ ਕਿ ਇੱਕ ਡਿਪ ਜਿਵੇਂ ਮੈਂ ਗੱਲ ਕੀਤੀ ਸੀ, ਓਪਰਚੁਨਿਟੀ ਟੂ ਗ੍ਰੈਬ ਦਾ ਨਿਊ ਐਸੈਟਸ, ਉਹ ਆਏਗਾ ਹੀ ਆਏਗਾ। ਸੋ ਕਿਉਂਕਿ ਇਸ ਵੇਲੇ ਮਾਰਕੀਟ ਜਿਹੜਾ ਹੈਗਾ 7 ਫੈਕਟਰਸ ਦੇ ਉੱਪਰ ਇੰਪੈਕਟ ਹੋ ਰਹੀ ਹੈ। ਪਹਿਲੀ ਗੱਲ, ਯੀਲਡਸ ਹਾਈ ਨੇ। ਯੀਲਡ ਸਿਰਫ US ਦੇ ਵਿੱਚ ਨਹੀਂ, UK, ਕੈਨੇਡਾ, ਜਪੈਨ, ਸਾਰੀ ਜਗ੍ਹਾ ਜਿਹੜਾ ਹੈਗਾ ਵਾ ਯੀਲਡਸ ਜਿਹੜੀਆਂ ਹੈਗੀਆਂ ਨੇ ਉਹ ਹਾਈ ਨੇ। ਦਾ ਕਾਰਨ ਕੀ ਹੈ ਕਿ ਗਵਰਨਮੈਂਟ ਡੈਟ ਜਿਹੜਾ ਹੈਗਾ ਨਵਾਂ ਅਕਵਾਇਰ ਕਰੀ ਜਾ ਰਹੀ ਹੈ, ਨੋਟ ਛਾਪੀ ਜਾ ਰਹੀ ਹੈਗੀ ਹੈ, ਆਇਲ ਹਾਈ ਹੈਗਾ, ਇਨਫਲੇਸ਼ਨ ਵੱਧ ਗਿਆ ਹੈਗਾ। ਉਹਦੇ ਕਰਕੇ ਤੁਸੀਂ ਇਹ ਦੇਖੋ ਕਿ ਨੈਕਸਟ ਈਅਰ ਵੀ ਓਵਰ $1 ਟ੍ਰਿਲੀਅਨ ਜਿਹੜਾ ਹੈਗਾ ਉਹ AI ਦੇ ਕੈਪੀਟਲ ਐਕਸਪੈਂਡੀਚਰ ਇਨਵੈਸਟਮੈਂਟ ਦੇ ਵਿੱਚ ਲੱਗੇਗਾ। ਸੋ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹ ਸਾਈਡ ਲਾਈਨ ਤੇ ਜਾ ਰਿਹਾ ਹੈਗਾ। ਸੋ ਇਸੇ ਕਰਕੇ ਚਾਹੇ ਉਹ ਹਾਈਪਰ ਸਕੇਲਰ ਨੇ, ਚਾਹੇ ਉਹ ਕਾਰਪੋਰੇਸ਼ਨ ਨੇ, ਚਾਹੇ ਗਵਰਨਮੈਂਟ ਨੇ, ਇਹਨਾਂ ਸਾਰਿਆਂ ਨੂੰ ਡੈਟ ਚਾਹੀਦਾ ਹੈ। ਔਰ ਇਨਵੈਸਟਮੈਂਟ ਬਹੁਤ ਵੱਡੇ ਲੈਵਲ ਤੇ ਹੋਣੀ ਹੈ, ਕਿਉਂਕਿ ਮਸ਼ੀਨ ਲਰਨਿੰਗ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਡਕਟੀਵਿਟੀ ਦਾ ਨਵਾਂ ਆਯਾਮ ਸੈੱਟ ਕਰਨ ਦੇ ਲਈ ਇਹਨਾਂ ਚੀਜ਼ਾਂ ਦੀ ਬੜੀ ਜ਼ਰੂਰਤ ਹੈ। ਸੋ ਇਸ ਕਰਕੇ ਇਨਵੈਸਟਮੈਂਟ ਨੂੰ ਲੈ ਕੇ ਜਿਹੜੀ ਮੈਂ ਗੱਲ ਕਹਾਂਗਾ, ਉਹਨਾਂ 3 ਏਜੰਡਾ ਜਾਂ 3-point agenda, number 1, there is no need to worry about your existing investments which you have done over a period of time, they will continue to grow. ਕਾਰਨ ਕੀ ਹੈ ਕਿ ਅਰਨਿੰਗਸ ਦੀ ਗਰੋਥ ਅੱਛੀ ਹੈਗੀ ਹੈ। ਸੋ ਇਫ ਯੂ ਆਰ ਸਿਟਿੰਗ ਵਿਦ ਗੁੱਡ ਸਟਾਕਸ ਔਰ ਗੁੱਡ ਪੋਰਟਫੋਲੀਓ ਆਫ ਫੰਡਸ, ਤੁਹਾਡੇ ਅਗਰ ਉਹਦੇ ਵਿੱਚ ਪੋਰਟਫੋਲੀਓ ਦੇ ਵਿੱਚ ਸਟਾਕ ਅੱਛੇ ਹੈਗੇ ਨੇ, ਮੀਨਸ ਕਿ ਪੋਰਟਫੋਲੀਓ ਮੈਨੇਜਰ ਵਧੀਆ ਸਟਾਕਸ ਦੇ ਵਿੱਚ ਡੀਲ ਕਰ ਰਿਹਾ, ਹੋਲਡਿੰਗ ਪੈਟਰਨ ਕੀ ਹੈ, ਪੀਰੀਅਡ ਕੀ, ਐਕਸੈਟਰਾ ਐਕਸੈਟਰਾ, ਕਿਉਂਕਿ ਉੱਥੋਂ ਤੁਹਾਡੀ ਸਟੈਂਡਰਡ ਡੇਵੀਏਸ਼ਨ ਵਗੈਰਾ ਪਤਾ ਲੱਗਦੀ ਹੈ, ਤੇ ਮੰਨ ਕੇ ਚੱਲੋ ਕਿ ਰਿਟਰਨ ਪੈਟਰਨ ਸਟਰੋਂਗ ਰਹੇਗਾ। ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਵੀ ਡਿਪਸ ਆਏ ਹੈਗੇ ਨੇ 2018 ਦੇ ਵਿੱਚ, 22 ਦੇ ਵਿੱਚ, ਇਹ ਵਾਲਾ ਡਿਪ ਜਿਹੜਾ US ਇਲੈਕਸ਼ਨ ਤੋਂ ਪਹਿਲਾਂ ਵਾਲਾ ਜਿਹੜਾ ਮੈਂ ਪ੍ਰੈਡਿਕਟ ਕਰ ਰਿਹਾ, ਇਹ ਓਪਰਚੁਨਿਟੀ ਦਏਗਾ ਟੂ ਬਲਕ ਅਪ ਦਾ ਥਿੰਗਸ। ਸੋ ਹਾਲ ਦੀ ਘੜੀ, ਕਿਉਂਕਿ ਹੁਣ ਮਿਸਟਰ ਟਰੰਪ ਮਿਲ ਰਹੇ ਹੈਗੇ ਨੇ ਸ਼ੀ ਜਿਨਪਿੰਗ ਨੂੰ, ਉਧਰੋਂ ਸਾਊਦੀ ਦੇ ਉੱਪਰ ਪ੍ਰੈਸ਼ਰ ਹੈਗਾ ਹੂਥੀਜ਼ ਨੂੰ ਕੰਟਰੋਲ ਕਰਨ ਦੇ ਲਈ, ਇਰਾਨ ਹੈਗਾ। ਸੋ ਕੁੱਲ ਮਿਲਾ ਕੇ ਜੀਓ ਪੋਲੀਟੀਕਲ ਕ੍ਰਾਈਸਿਸ ਜਿਹੜਾ ਹੈਗਾ ਉਹ ਸਟਾਕ ਮਾਰਕੀਟ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਪੰਪ ਅਪ ਕਰ ਰਿਹਾ ਹੈਗਾ। ਲੇਕਿਨ ਓਵਰਆਲ ਮਾਰਕੀਟਸ ਵਿਲ ਡਿਲੀਵਰ ਗੁੱਡ ਅਲਫਾ ਨੈਕਸਟ ਈਅਰ, ਕਿਉਂਕਿ ਆਈ ਵਾਸ ਲੁਕਿੰਗ ਐਟ ਦਾ ਡੇਟਾ ਸਿੰਸ ਆਫਟਰ 1938, ਮੋਸਟ ਆਫ ਦਾ ਟਾਈਮ ਮਾਰਕੀਟਸ ਹੈਵ ਡਿਲੀਵਰ ਡਬਲ ਡਿਜਿਟ ਰਿਟਰਨ ਆਫਟਰ ਮਿਡ ਟਰਮ ਇਲੈਕਸ਼ਨ, ਔਰ ਮਿਡ ਟਰਮ ਇਲੈਕਸ਼ਨ ਦੇ ਵਿੱਚ ਮੋਟੇ ਤੌਰ ਦੇ ਉੱਪਰ ਰੂਲਿੰਗ ਪਾਰਟੀ ਨੇ ਲੂਜ਼ ਕੀਤਾ। ਇਹ ਸਿਰਫ ਪੰਜ ਵਾਰੀ ਹੋਇਆ ਜਦੋਂ ਇਹ ਨਹੀਂ ਰੂਲ ਕਰ ਪਾਏ, ਜਦੋਂ ਜਾਰਜ ਬੁਸ਼ ਜੂਨੀਅਰ, ਬਿਲ ਕਲਿੰਟਨ ਐਂਡ ਸੈਕਿੰਡ ਵਰਲਡ ਵਾਰ ਦੇ ਟਾਈਮ ਰੂਜ਼ਲਵੈਟ ਜਦੋਂ ਸੀਗੇ, ਆਪਣੇ ਫਰੈਂਕਲਿਨ ਰੂਜ਼ਲਵੈਟ ਜਦੋਂ ਪ੍ਰੈਜ਼ੀਡੈਂਟ ਸੀਗੇ. ਸੋ ਇਸ ਕਰਕੇ ਦਾ ਡੇਟਾ ਐਂਡ ਦਾ ਸਰਕਮਸਟਾਂਸਿਸ ਡੂ ਨਾਟ ਪੁਆਇੰਟ ਟੂਵਰਡਸ ਰਿਸੈਸ਼ਨ. ਰਿਸੈਸ਼ਨ ਰਿਸੂਸ਼ਨ ਹਜੇ ਕਿਤੇ ਨਹੀਂ ਆਉਣਾ, ਇਹ ਹਜੇ ਦੂਰ ਹੈ ਮੇਰੇ ਹਿਸਾਬ ਨਾਲ. ਲਾਸਟ ਈਅਰ ਮੈਂ ਕਹਿ ਰਿਹਾ ਸੀ ਤਕਰੀਬਨ 7 ਤੋਂ 9 ਸਾਲ, ਹੁਣ 5 ਤੋਂ 7 ਸਾਲ. ਕਾਰਨ ਕੀ ਹੈ ਕਿ ਅਸੀਂ ਹੁਣ ਮਿਡ ਟਰਮ ਦੇ ਵਿੱਚ, ਸੋਰੀ ਮਿਡ ਸਾਈਕਲ ਦੇ ਵਿੱਚ ਅਸੀਂ ਡੀਲ ਕਰ ਰਹੇ ਹਾਂ ਇਕਾਨਮੀ ਦੇ. ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਇਹ ਮੰਨਣਾ ਹੈਗਾ ਕਿ ਕੰਜ਼ਿਊਮਰਿਜ਼ਮ ਕੈਨ ਲੀਡ ਟੂ ਡਿਸਟਰਕਸ਼ਨ ਆਉਣ ਵਾਲੇ ਟਾਈਮ ਦੇ ਵਿੱਚ. ਲੇਕਿਨ ਉਸ ਤੋਂ ਪਹਿਲਾਂ ਪੈਸੇ ਬਣਾਉਣਾ, ਪੈਸੇ ਬਣਾ ਕੇ ਉਹਨੂੰ ਸਹੇਜਣਾ, ਇਹੀ ਇੱਕ ਚੰਗੇ ਇਨਵੈਸਟਰ ਦਾ ਕੰਮ ਹੈ, ਇਹੀ ਇੱਕ ਚੰਗੇ ਐਡਵਾਈਜ਼ਰ ਦਾ ਕੰਮ ਹੈ. ਐਂਡ ਵੀ ਕੰਟੀਨਿਊ ਟੂ ਡੂ ਸੋ. ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ, ਫੀਲ ਫ੍ਰੀ ਟੂ ਗਿਵ ਮੀ ਅ ਕਾਲ. ਆਈ ਐਜੂਕੇਟ ਮਾਈ ਕਲਾਇੰਟ ਫਸਟ ਐਂਡ ਦੈਨ ਵੀ ਡੂ ਬਿਜ਼ਨਸ. ਸੋ ਇਸ ਕਰਕੇ 416-833-8533, 416-833-8533. ਜੀ ਨਵੀ
0: ਨੰਬਰ ਇੱਕ ਕੁਇਕ ਹੈ 416-833-8533, 416-833-8533. ਸਰਬਜੀਤ ਥੈਂਕ ਯੂ ਸੋ ਮਚ.
1: ਥੈਂਕ ਯੂ ਜੀ.
0: ਸ਼ੁਕਰੀਆ ਸਰ. ਸੋ ਸਟੂਡੀਓ ਦਾ ਫੋਨ ਨੰਬਰ ਹੈ 9056733337 ਤੇ ਗੱਲਬਾਤ ਤੁਹਾਡੀ ਸਾਡੀ ਤੁਹਾਡੀ ਹੋ ਰਹੀ ਹੈ. ਕੱਲ ਕੇਅਰ ਮਿਸਾਗਾ ਦੇ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਤੇ 10 ਜਣੇ ਹੋਸਪਿਟਲਾਈਜ਼ਡ. ਸਵੇਰ ਦੀ ਗੱਲ ਹੈ, 3:40 ਦੀ. ਸੋ ਬੀ ਸੇਫ ਯਾਰ, ਘਰਾਂ 'ਚ ਅੱਗਾਂ ਲੱਗਣ ਦੇ ਕਾਰਨ ਬੜੇ ਯੂਨੋ ਜ਼ਿਆਦਾਤਰ ਚਲੋ ਆਪਣਾ ਹੀ ਕਸੂਰ ਹੁੰਦਾ, ਕਦੇ ਕੁਛ ਔਨ ਰਹਿ ਗਿਆ, ਕਦੇ ਕੋਈ ਗਲਤੀ ਕਰ ਲਈ ਅਤੇ ਅੱਗ ਲੱਗ ਗਈ. ਸੋ ਬੀ ਕੇਅਰਫੁਲ. ਹੁਣ ਤੁਸੀਂ ਦੇਖੋ ਲੋਕ ਯਾਰ ਕਿਵੇਂ ਬਿਲਕੁਲ ਡਰਦੇ ਹੀ ਨਹੀਂ. ਇੱਕ ਹੁਣ ਬੰਦੇ ਨੂੰ ਅਰੈਸਟ ਕੀਤਾ ਗਿਆ ਸੀਗਾ 71 ਗੱਡੀਆਂ ਦੇ ਬ੍ਰੇਕਿੰਗ ਕਰਕੇ. ਹੁਣ ਨਾਲ ਹੀ ਇੱਕ ਲੇਡੀ ਵੀ ਪੁਲਿਸ ਲੱਭ ਰਹੀ ਹੈ. ਤੁਸੀਂ ਦੇਖੋ ਕਿ ਇੱਕ ਬਹੁਤ ਵੱਡੀ ਬ੍ਰੇਕਿੰਗ ਸਪਰੀ, ਯਾਨੀ ਕਿ ਗੱਡੀਆਂ ਦੀਆਂ ਵਿੰਡੋਆਂ ਵੁੰਡਾਂ ਤੋੜ ਕੇ ਜਾਂ ਕੋਈ ਡੋਰ ਲੌਕ ਨਹੀਂ ਸੀ ਕੀਤੇ ਗੱਡੀਆਂ ਦੇ ਮਿਸਿਸਾਗਾ ਦੇ ਵਿੱਚ, 3-4 ਦਿਨਾਂ ਦੇ ਵਿੱਚ 71 ਗੱਡੀਆਂ ਇਹਨਾਂ ਨੇ ਐਂਟਰ ਕੀਤੀਆਂ. ਸੋ ਜਿਹੜਾ ਬੰਦਾ ਕੋਰੀ ਆ ਉਹਦਾ ਨਾਂ, ਉਹਨੂੰ ਅਰੈਸਟ ਕੀਤਾ ਗਿਆ. ਹੁਣ ਕੁੜੀ ਹੈ ਐਂਡਰੀਆ, ਉਹਨੂੰ ਪੁਲਿਸ ਲੱਭ ਰਹੀ ਆ. ਆਪਣੇ ਗੱਡੀਆਂ ਗੁੱਡੀਆਂ ਨੂੰ ਲੋਕ ਲੁਕ ਲਾ ਲਿਆ ਕਰੋ ਰਾਤ ਨੂੰ ਯਾਰ, ਬੜੇ ਲੋਕ ਐਸੇ ਤੁਰੇ ਫਿਰਦੇ ਆ ਤੇ ਯੂ ਨੈਵਰ ਨੋ ਕਿ ਕਦੋਂ ਕਿਵੇਂ ਕਿਸੇ ਨੇ ਤੁਹਾਡੀ ਗੱਡੀ 'ਚ ਆ ਕੇ ਵੜ ਜਾਣਾ. ਬੀਤੇ ਦਿਨੀ ਇੱਕ ਸ਼ੂਟਿੰਗ ਹੋਈ ਤੇ ਤੁਸੀਂ ਸ਼ਾਇਦ ਉਹਦੇ ਬਾਰੇ ਸੁਣਿਆ ਵੀ ਹੋਣਾ. ਪਿਛਲੇ ਵੀਕ ਦੀ ਗੱਲ ਹੈ, ਉਸ ਤੋਂ ਵੀ ਪਿਛਲੇ, ਆਈ ਥਿੰਕ 13 ਤਰੀਕ ਦੀ, ਤੇ ਲੋਰੈਂਸ ਅਤੇ ਇੰਡਰਹਿਲ ਐਵਨਿਊ ਟੋਰਾਂਟੋ 'ਚ ਇਹ ਸ਼ੂਟਿੰਗ ਹੋਈ. ਤਕਰੀਬਨ 4:30 ਸੁਬਹਾ ਪੁਲਿਸ ਉੱਥੇ ਗਈ ਤੇ ਇੱਕ ਸ਼ੂਟਿੰਗ ਦੇ ਵਿੱਚ 27 ਸਾਲ ਦਾ ਨੌਜਵਾਨ ਰਾਘਵ ਸ਼ਰਮਾ, ਉਹਦੀ ਪਹਿਲਾਂ ਯੂਨੋ ਸ਼ੂਟਿੰਗ ਹੋਈ, ਫਿਰ ਹੋਸਪਿਟਲ ਲੈ ਕੇ ਗਏ ਤੇ ਫਿਰ ਉਹਦੀ ਯਾਰ ਸੈਡਲੀ ਹੀ ਪਾਸਡ ਅਵੇ. ਤੇ ਇੱਕ 23 ਸਾਲ ਦਾ ਬੰਦਾ ਸਟੋਵਿਲ ਦਾ ਰਹਿਣ ਵਾਲਾ ਤੇ ਉਹਨੇ ਆਪਣੇ ਆਪ ਨੂੰ ਟਰਨ ਇਨ ਕੀਤਾ. ਹੁਣ ਨੋ ਕਲੂ ਕੀ ਕਾਰਨ ਹੈ, ਬਟ ਸਾਨੂੰ ਪਤਾ ਲੱਗਿਆ ਕਿ ਸਾਡੇ ਕੁਝ ਇੱਕ ਯੂਨੋ ਬਿਜ਼ਨਸਮੈਨ ਸੱਜਣ ਨੇ ਤੇ ਉਹਨਾਂ ਦਾ ਇਹ ਬੇਟਾ ਸੀਗਾ. ਚਲੋ ਮੈਂ ਉਹਨੇ ਡਿਸਕਲੋਜ਼ ਨਹੀਂ ਕਰਨਾ ਕਿਉਂਕਿ ਆਈ ਐਮ ਨੋਟ ਸ਼ੋਰ ਜੇ ਪਬਲਿਕ ਇਨਫੋਰਮੇਸ਼ਨ ਹੈ, ਆਊਟ ਆਫ ਰਿਸਪੈਕਟ ਉਸ ਪਰਿਵਾਰ ਦੇ ਲਈ, ਬਟ ਸਾਡੇ ਨਾਲ ਵੀ ਬਿਜ਼ਨਸ ਉਹਨਾਂ ਨੇ ਕੀਤਾ. ਸੋ ਇਟਸ ਵੈਰੀ ਸੈਡ ਟੂ ਹੀਅਰ ਯਾਰ ਕਿ ਜਦੋਂ ਕੋਈ ਨੌਜਵਾਨ ਤੁਰ ਜਾਂਦਾ ਨਾ ਤਾਂ ਉਹ ਵੀ ਯਾਰ ਐਸੀ ਉਮਰ ਦੇ ਵਿੱਚ ਜਦੋਂ ਪ੍ਰਾਈਮ ਇੱਕ ਉਮਰ ਹੁੰਦੀ ਹੈ ਤੇ ਬੱਚੇ ਆਪਣੇ ਫੈਮਲੀ ਦੀ ਬਿਜ਼ਨਸ ਟੇਕ ਕੇਅਰ ਤੇ ਟੇਕ ਓਵਰ ਕਰ ਰਹੇ ਆ ਤੇ ਫਿਰ ਐਸੀ ਇੱਕ ਗੱਲ ਵਾਪਰ ਜਾਵੇ ਅਚਾਨਕ ਹੀ, ਇਟਸ ਵੈਰੀ ਅਨਫੋਰਚੁਨੇਟ, ਵੈਰੀ ਸੈਡ ਐਂਡ ਵੈਰੀ ਹਾਰਟ ਬ੍ਰੇਕਿੰਗ. ਸੋ ਇੱਕ ਦੋ ਮੈਸੇਜ ਨੂੰ ਦੇਈਏ ਫਿਰ ਆਪਾਂ ਅੱਜ ਦੀ ਗੱਲਬਾਤ ਆਪਣੀ ਸ਼ੁਰੂ ਕਰਦੇ ਹਾਂ. ਇੱਕ ਤਾਂ ਤੁਸੀਂ ਯਾਦ ਰੱਖੋ ਜ਼ਰੂਰ ਫਰੈਸ਼ ਫੂਡ ਸੈਂਟਰ ਨੂੰ, ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਲੋਕੇਟਡ ਹੈ. ਫਰੈਸ਼ ਫੂਡ ਸੈਂਟਰ 'ਤੇ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਅਤੇ ਇਹਨਾਂ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ. ਸੋ ਜਸਟ ਗਿਵ ਦਮ ਅ ਕਾਲ ਐਂਡ ਕਾਲ ਨਹੀਂ ਪਹੁੰਚ ਜਾਓ, ਕੈਨੇਡੀ ਡੂਗਲ, ਕੈਨੇਡੀ ਐਂਡ ਮੇਫੀਲਡ ਦੇ ਬਿਲਕੁਲ ਨਜ਼ਦੀਕ ਫਰੈਸ਼ ਫੂਡ ਸੈਂਟਰ. ਇੱਕ ਅਸੀਂ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਏਰੀਅਨ ਮਿਲਸ ਐਕਿਰਾ ਦਾ, ਗੱਡੀਆਂ ਲੈਣੀਆਂ ਐਕਿਰਾ ਦੀਆਂ ਲਓ, ਏਰੀਅਨ ਮਿਲਸ, ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਸਾਡੇ ਬੜੇ ਪਿਆਰੇ ਸੱਜਣ ਨੇ, ਬਹੁਤ ਪਿਆਰੇ ਵੀਰ ਨੇ ਯਾਰ। ਇੱਥੋਂ ਦੇ ਦੋਨੋਂ ਜਾਣੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ, ਏਰੀਅਨ ਮਿਲਸ, ਐਕਿਰਾ। ਜਾਂ ਤਾਂ ਕਰਨ ਨਾਲ ਗੱਲਬਾਤ ਕਰ ਲਿਓ ਜਾਂ ਕਰ ਲਿਓ ਜਗਦੀਪ ਨਾਲ, ਤੇ ਨੰਬਰ 9058285800 9058285800 ਦੇ ਉੱਤੇ ਗੱਲਬਾਤ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 416-470-2040। ਹਾਂਜੀ 6919 ਹੈਲੋ।
2: ਹਾਂਜੀ ਥੈਂਕ ਯੂ ਨਵੀ ਟਾਈਮ ਦੇ, ਧੰਨਵਾਦ ਜੀ।
0: ਜੀ ਵੈਲਕਮ।
2: ਹਾਂਜੀ ਨਵੀ ਜੀ, ਇੱਕ ਮੈਂ ਗੱਲ ਕਰਨੀ ਚਾਹੁੰਦਾ, ਮੇਰੇ ਲਈ ਤਾਂ ਮੈਟਰ ਬੜਾ ਸੀਰੀਅਸ ਹੈ, ਪਰ ਬਾਕੀ ਵਾਲੇ ਬੰਦੇ ਕਿੱਦਾਂ ਹੋ ਸਕਦਾ ਜਿੰਨੇ ਸੁਣਨ ਵਾਲੇ ਦੱਸਣ ਦੇ ਬਾਰੇ ਕਿ ਆਪਾਂ ਜਦੋਂ ਡਰਾਈਵ ਕਰਦੇ ਜਾਂਦੇ ਨਾ ਹਾਈਵੇ ਤੇ ਜਾਂ ਛੋਟੀ ਰੋਡ ਤੇ ਵੀ ਲਾ ਲਓ, ਕਈ ਮੈਂ ਬਹੁਤ ਵਾਰੀ ਦੇਖਿਆ ਆਪਣੇ ਨਵੀ ਜੀ ਕਿ ਜਿਹੜੇ ਹੈ ਨਾ ਲੋਕ ਆ ਕਈ ਸਰਗਟ ਪੀਂਦੇ ਆ, ਪੀਂਦੇ ਪੀ ਜਾਣ ਆਪਾਂ ਨੂੰ ਮਾਈ ਨੀ ਹੈਗਾ, ਜਿੱਥੇ ਘਰ ਪੀਣ ਬਾਹਰ ਪੀਣ ਜਿੱਥੇ ਮਰਜ਼ੀ ਪੀਣ, ਪਰ ਉਹ ਸਰਗਟ ਪੀਂਦੇ ਜਲਦੀ ਜਲਦੀ ਬਾਹਰ ਛੱਡਣ ਦੇ ਆ, ਮੇਰੇ ਮੂਹਰੇ ਸਿੱਟੀ ਅੱਜ ਤੇ ਮੈਂ ਕਹਿੰਦਾ ਵੀ ਸਾਰੀਆਂ ਗੱਡੀਆਂ ਕੋਈ ਬ੍ਰਾਂਡ ਨਿਊ ਤਾਂ ਹੈ ਨੀ ਗਿਆ, ਕਈਆਂ ਦੀ ਥੱਲੇ ਆਇਲ ਲੀਕ ਕਰ ਦਿੰਦੇ, ਕਿਤੇ ਬਾਈ ਦਾ ਖੁਦਾ ਨਾ ਖਾਸਤਾ ਕੋਈ ਅੱਗ ਲੱਗ ਜਾਵੇ ਗੱਡੀ ਨੂੰ, ਫਾਇਰ ਹੋ ਜਾਵੇ, ਕੁਛ ਹੋ ਜਾਵੇ, ਉਹਦਾ ਕੀ ਕੌਣ ਜ਼ਿੰਮੇਵਾਰ ਉਹਦਾ, ਆਪਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਪੁਲਿਸ ਨੂੰ ਰਿਪੋਰਟ ਕਰ ਸਕਦੇ ਹਾਂ ਜਾਂ ਕੇ ਉਹਦੀ ਕੋਈ ਵੀਡੀਓ ਵਗੈਰਾ ਬਣਾ ਕੇ ਜਾਂ ਕੇ ਇੱਦਾਂ ਕਰ ਸਕਦੇ ਹਾਂ, ਇਹਦੇ ਬਾਰੇ ਮੈਂ ਬਚਾ ਲੈਣਾ ਚਾਹੁੰਦਾ ਸੀ, ਆਪਾਂ ਕਿੱਦਾਂ ਤੁਸੀਂ ਉਹ ਸਕਦੇ
0: ਕਰ ਸਕਦੇ ਹੋ, ਇਲੀਗਲ ਹੈ ਹੁਣ ਸਿਗਰਟ ਵੀ ਸਿੱਟਣੀ, ਇਹ ਲਿਟਰਿੰਗ ਹੈ, ਭਾਵੇਂ ਇੱਕ ਵੀ ਸਿਗਰਟ ਆ ਤੇ ਉਹਦਾ ਫਾਈਨ ਵੀ ਹੈ, ਤੇ ਬੰਦਾ ਫਾਈਨ ਵੀ ਕੀਤਾ ਜਾ ਸਕਦਾ।
2: ਹਾਂਜੀ ਪਰ ਬਹੁਤ ਡੇਂਜਰਸ ਹੈ ਜ਼ਿਆਦਾ, ਦੇਖੋ ਛੱਡਦਾ ਕੋਈ ਬੰਦਾ, ਕੋਈ ਲੇਡੀਜ਼ ਆ ਕੋਈ ਡਰਾਈਵ ਕਰਦੀ ਘਬਰਾ ਜਾਂਦੀ ਕੁਛ ਕਿੱਦਾਂ ਹੋ ਸਕਦਾ, ਨਹੀਂ ਬਹੁਤ ਜ਼ਿਆਦਾ ਡੇਂਜਰਸ ਹੈ, ਮੈਂ ਜਾਣਾ ਕਿ ਚਾਹੁੰਦਾ ਕਿੰਨੇ ਆਪਣੇ ਸਾਰੇ ਵਿਚਾਰ ਦੇਣ ਕਿੱਦਾਂ ਆਪਾਂ ਕੀ ਕਰ ਸਕਦੇ ਇਹਦੇ ਬਾਰੇ,
0: ਨਹੀਂ ਵਿਚਾਰ ਤਾਂ ਭਾਜੀ ਕੀ ਦੇਣੇ ਆ ਵਿਚਾਰ, ਜੇ ਹੁਣ ਅਗਲਾ ਕਰਦਾ ਜੇ ਪੁਲਿਸ ਫੜੂਗੀ ਤਾਂ ਹੀ ਹੈ, ਹੋਰ ਕੀ ਕਰ ਸਕਦੇ ਹੋ, ਜਾ ਕੇ ਗਲੋਂ ਤਾਂ ਫੜ ਨਹੀਂ ਸਕਦੇ ਬੰਦੇ ਨੂੰ,
2: ਨਹੀਂ ਗਲੋਂ ਨਹੀਂ ਆਪਾਂ ਜਿੱਦਾਂ ਵੀਡੀਓ ਉਹਦੀ ਬਣਾ ਕੇ ਕਰ ਸਕਦੇ ਹਾਂ ਅਪਲੋਡ ਕਰਦੇ, ਕਿੱਦਾਂ ਦੇ ਦੇ ਦਿੰਦਾ ਆਪਾਂ ਨੂੰ
0: ਜੀ ਵੀਡੀਓ ਵੀਡੀਓ ਵੀਡੀਓ ਤੁਸੀਂ ਪੁਲਿਸ ਨੂੰ ਦੇ ਦਿਓ ਜਿਹੜੀ ਹੈਗੀ ਆ,
2: ਠੀਕ ਹੈ ਜੀ।
0: ਹਾਂ ਜੇ ਤੁਹਾਡੇ ਕੋਲ ਡੈਸ਼ ਕੈਮ ਫੁਟੇਜ ਹੈਗੀ ਹੈ ਕੋਈ ਬੰਦਾ ਆਪਣੇ ਗੱਡੀ ਤੋਂ ਬਾਹਰ ਸਿੱਟ ਰਿਹਾ ਤਾਂ ਫਿਰ ਬੰਦਾ ਲੱਭਣਾ ਹੀ ਬਹੁਤ ਸੌਖਾ ਕਿਉਂਕਿ ਲਾਇਸੈਂਸ ਪਲੇਟ ਉਹਦੀ ਆ ਗਈ ਵਿੱਚ।
2: ਹਾਂਜੀ ਹਾਂਜੀ ਠੀਕ ਹੈ ਠੀਕ ਹੈ, ਧੰਨਵਾਦ,
0: ਨਹੀਂ ਠੀਕ ਹੈ ਸਰ, ਥੈਂਕ ਯੂ। ਨਹੀਂ ਤੁਹਾਡਾ ਚਲੋ ਕੰਸਰਨ ਜਾਇਜ਼ ਹੈ, ਇਟਸ ਲੈਟਰਿੰਗ ਤਾਂ ਹੈ, ਇਟਸ ਕੰਸਿਡਰਡ ਲੈਟਰਿੰਗ, ਮੈਨੂੰ ਪਤਾ ਹਾਈਵੇ ਤੇ ਰੋਡਾਂ ਤੇ ਹਰੇਕ ਹੀ ਸਿੱਟੀ ਜਾਂਦਾ ਆਪਣੀ ਸਿਗਰਟ ਪੀ ਪੀ ਕੇ, ਨਹੀਂ ਇੱਦਾਂ ਕਰਨਾ ਚਾਹੀਦਾ, ਯੂ ਹੈਵ ਟੂ ਪ੍ਰੋਪਰਲੀ ਉਹਨੂੰ ਤੁਸੀਂ ਡਿਸਪੋਜ਼ ਕਰੋ, ਪੀ ਰਹੇ ਹੋ ਸਿਗਰਟ ਜੀ ਸਦਕੇ ਤੁਹਾਡੀ ਮਰਜ਼ੀ ਹੈ, ਤੁਹਾਡੀ ਲਾਈਫ ਹੈ, ਜਿੰਨੀ ਮਰਜ਼ੀ ਪੀਓ, ਬਟ ਅਗੇਨ ਡੂ ਨਾਟ ਲੈਟਰ। ਇਹ ਭਾਜੀ ਹੁਣਾਂ ਦੀ ਗੱਲ ਬਿਲਕੁਲ ਸਹੀ ਹੈ, ਅਤੇ ਪਰ ਲੋਕ ਕਿੱਥੇ ਸੁਣਦੇ, ਇੱਥੇ ਤਾਂ ਲੋਕ ਮੈਕਡੋਨਲਡ ਖਾ ਖਾ ਕੇ ਰੈਪਰ ਮੈਕਡੋਨਲਡ ਦੀ ਹੀ ਪਾਰਕਿੰਗ ਲੋਟ ਸਿੱਟ ਰਹੇ ਆ, ਭਾਵੇਂ ਉੱਥੇ ਟਰੈਸ਼ ਕੈਨ ਥਾਂ ਥਾਂ 'ਤੇ ਲੱਗੇ ਹੋਏ ਆ, ਪਤਾ ਨਹੀਂ ਲੋਕ ਯਾਰ ਕਿਉਂ ਸਫਾਈ ਰੱਖਣ ਨੂੰ ਤਿਆਰ ਨਹੀਂ ਹੈਗੇ। ਇੱਕ ਤੁਸੀਂ ਸਾਰੇ ਯਾਦ ਰੱਖੋ ਮੈਸੇਜ ਬਿਯੋਂਡ ਆਈਵਰ ਦਾ, ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਤੁਹਾਡੇ ਲਈ ਬਿਯੋਂਡ ਆਈਵਰ ਲੋਕੇਟਡ ਹੈ, ਰੋਮੀ ਬਾਈ ਜੀ ਹੁਣਾਂ ਨੂੰ ਜਾ ਕੇ ਮਿਲੋ, ਤੁਹਾਨੂੰ ਚਾਹੀਦੀਆਂ ਨੇ ਐਨਕਾਂ, ਬਾਏ ਵਨ ਗੇਟ ਵਨ ਫਰੀ ਲੱਗਿਆ ਹੋਇਆ, ਹਜੇ ਵੀ ਇੱਕ ਐਨਕ ਲਓ ਦੂਜੀ ਬਿਲਕੁਲ ਫਰੀ, ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ, ਨੰਬਰ ਹੈ 9057933937 9057933937 Beyond Eyewear, ਤੁਸੀਂ ਜਾਓ ਰੋਮੀ ਜੀ ਨੂੰ ਮਿਲੋ, ਇੱਕ ਐਨਕ ਨਾਲ ਇੱਕ ਫਰੀ, ਅਤੇ ਬਾਕੀ ਹੋਰ ਬਹੁਤ ਸਾਰੀਆਂ ਡੀਲਾਂ ਨੇ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ, ਅਤੇ ਤੁਸੀਂ 100% ਜ਼ਰੂਰ ਜ਼ਰੂਰ ਜ਼ਰੂਰ ਰੋਮੀ ਉਹਨਾਂ ਨੂੰ ਵਿਜ਼ਿਟ ਕਰੋ। ਸੋ ਅੱਜ ਗੱਲਬਾਤ ਥੋੜ੍ਹੀ ਜਿਹੀ ਤੁਹਾਡੇ ਨਾਲ ਕਰਨੀ ਹੈ, ਇੱਕ ਮੈਂ ਆਨਲਾਈਨ ਕਿਸੇ ਦੀ ਇੱਕ ਸਿਚੁਏਸ਼ਨ ਥੋੜ੍ਹੇ ਸੁਣ ਰਿਹਾ ਸੀ, ਇੱਕ ਮੁੰਡਾ ਅਤੇ ਉਹ ਕਹਿੰਦਾ ਕਿ ਯਾਰ ਮੇਰਾ ਵਿਆਹ ਹੋਇਆ, ਅਤੇ ਉਹ ਕਹਿੰਦਾ ਕਿ ਮੈਂ ਆਪਣੀ ਵਾਈਫ ਨਾਲ ਅਪਾਰਟਮੈਂਟ ਰੈਂਟ ਕਰ ਰਿਹਾ, ਅਪਾਰਟਮੈਂਟ ਕਹਿੰਦਾ ਮੈਂ ਆਪਣੀ ਵਾਈਫ ਨਾਲ ਰੈਂਟ ਕਰ ਰਿਹਾ, ਅਤੇ ਕਹਿੰਦਾ ਉਹਨੇ ਵੀ ਅੱਧਾ ਰੈਂਟ ਉਹ ਦਿੰਦੀ ਹੈ ਅੱਧਾ ਮੈਂ ਦਿੰਦਾ, ਆਈ ਨਹੀਂ ਵੀ ਸਾਰਾ ਮੈਂ ਦੇ ਰਿਹਾ, ਸਾਡਾ ਹੈਫ ਹੈਫ ਰੈਂਟ ਸਪਲਿਟ ਹੈ, ਤੇ ਕਹਿੰਦਾ ਉਹਨੇ ਸਾਡੇ ਕਹਿੰਦਾ ਮੈਂ ਜ਼ਿਆਦਾਤਰ ਬਾਹਰ ਹੀ ਹੁੰਦਾ ਕੰਮ ਕੁੰਮ ਕਰਦਾ ਤੇ ਘਰੇ ਚਲੋ ਸ਼ਾਮਾਂ ਸ਼ੁਮਾਂ ਨੂੰ ਹੀ ਆਈਦਾ। ਤੇ ਕਹਿੰਦਾ ਕਿ ਉਹਨੇ ਮੇਰੀ ਵਾਈਫ ਨੇ ਚੱਕ ਕੇ ਕਿਤੇ ਚਾਬੀ ਦੇ ਦਿੱਤੀ ਮੇਰੀ ਮਦਰ ਇਨ ਲਾਅ ਯਾਨੀ ਕਿ ਮੇਰੀ ਸੱਸ ਨੂੰ ਸਾਡੀ ਅਪਾਰਟਮੈਂਟ ਦੀ। ਤੇ ਕਹਿੰਦਾ ਮੈਂ ਅਚਾਨਕ ਇੱਕ ਦਿਨ ਯੂਨੋ ਫਰੀ ਹੋਇਆ ਤੇ ਮੈਂ ਦਿਨੇ ਘਰੇ ਚਲਾ ਗਿਆ, ਦਿਨੇ ਗਿਆ ਤੇ ਉਹ ਆਈ ਹੋਈ ਸੀਗੀ ਕਈ ਚੀਜ਼ਾਂ ਕੋਈ ਸਮਾਨ ਸਮੂਹ ਲੈ ਕੇ ਤੇ ਉਹ ਸਾਡੇ ਘਰੇ ਆਈ ਹੋਈ ਸੀ। ਤੇ ਕਹਿੰਦਾ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਯੂਨੋ ਆਹ ਕੀ ਵੀ ਤੂੰ ਚਾਬੀ ਦਿੱਤੀ ਆ? ਕਹਿੰਦੀ ਹਾਂ ਮੈਂ ਚਾਬੀ ਦਿੱਤੀ ਆ, ਫਿਰ ਕੀ ਹੋ ਗਿਆ? ਤੇ ਉਹ ਮੁੜ ਕੇ ਕਹਿੰਦੀ ਕਿ ਵਟਸ ਦਾ ਬਿਗ ਡੀਲ? ਉਹ ਕਹਿੰਦਾ ਕਿ ਬਿਗ ਡੀਲ ਇਹ ਹੈ ਕਿ ਮੇਰਾ ਘਰ ਹੈ। ਕਹਿੰਦਾ ਉਹ ਉਲਟ ਮੈਨੂੰ ਕਹਿੰਦੀ ਕਿ ਸਿਰਫ ਤੇਰਾ ਨਹੀਂ, ਅੱਧੀ ਅੱਧਾ ਰੈਂਟ ਮੈਂ ਵੀ ਦਿੰਦੀ ਹਾਂ, ਸੋ ਜੇ ਮੈਂ ਚਾਬੀ ਦੇਣੀ ਹੈ, ਜੇ ਮੇਰੀ ਮਾਂ ਕਦੇ ਕਦੇ ਆ ਜਾਂਦੀ ਹੈ, ਸ਼ੀ ਇਜ਼ ਅਲਾਊਡ, ਉਹ ਅਲਾਊਡ ਹੈ। ਉਹ ਕਹਿੰਦਾ ਕਿ ਨਾ ਬਈ, ਜੇ ਤਾਂ ਤੂੰ ਮੇਰੀ ਪਰਮਿਸ਼ਨ ਲਈ ਆ ਫਿਰ ਅਲਾਊਡ ਹੈ, ਆਈ ਨਹੀਂ ਵੀ ਐਵੇਂ ਚੱਕ ਕੇ ਯੂਨੋ ਵੀ ਜਦੋਂ ਮਰਜ਼ੀ ਆਈ ਉਹਦਾ ਜੀ ਕੀਤਾ ਤਾਂ ਆ ਸਕਦੀ ਹੈ। ਸੋ ਕੁੜੀ ਦੀ ਆਰਗੂਮੈਂਟ ਹੈ ਕਿ ਮੈਂ ਹੈਫ ਰੈਂਟ ਪੇ ਕਰਦੀ ਹਾਂ ਤੇ ਜੇ ਮੈਂ ਚਾਬੀ ਦੇਣੀ ਹੈ ਆਪਣੀ ਮਦਰ ਨੂੰ ਤਾਂ ਮੈਂ ਦੇ ਸਕਦੀ ਹਾਂ। ਸੋ ਨੰਬਰ ਆਪਣਾ 9056733337 9056733337 ਆਪਣਾ ਫੋਨ ਨੰਬਰ ਹੈ। ਕੀ ਖਿਆਲ ਹੈ ਤੁਹਾਡਾ? ਜੇ ਉਸਦੀ ਵਾਈਫ ਹੈਫ ਰੈਂਟ ਪੇ ਕਰ ਰਹੀ ਹੈ, ਤੁਹਾਨੂੰ ਲੱਗਦਾ ਕਿ ਉਹਦੇ ਕੋਲ ਫੁੱਲ ਰਾਈਟ ਆ ਕਿ ਜੇ ਉਹਨੇ ਚਾਬੀ ਦੇਣੀ ਆ ਆਪਣੀ ਮਦਰ ਨੂੰ ਤਾਂ ਉਹ ਦੇ ਸਕਦੀ ਹੈ? ਤੇ ਜੇ ਬਿਨ ਪੁੱਛਿਆ ਉਹ ਚਾਹੁੰਦੀ ਹੈ ਕਿ ਮੇਰੀ ਮਦਰ ਆਵੇ, ਇਜ਼ ਦੈਟ ਓਕੇ? ਨੰਬਰ ਹੈ ਆਪਣਾ 9056733337 9056733337। ਇੱਕ ਤਾਂ ਕਿਸੇ ਨੂੰ ਵੀ ਆਪਣੇ ਹਾਊਸ ਦੀ ਕੀ ਦੇਣੀ ਜੋ ਉਸ ਘਰ ਦਾ ਨਹੀਂ ਮਾਲਕ ਆ, ਇਹਨਾਂ ਨੂੰ ਇਹ ਗੱਲ ਕਿੰਨੀ ਕੁ ਸਹੀ ਆ। ਖੈਰ ਲੈਟਸ ਸੀ, ਦੇਖਦੇ ਹਾਂ ਤੁਹਾਡਾ ਕੀ ਖਿਆਲ ਹੈ। 9056733337 ਆਪਣਾ ਨੰਬਰ ਹੈ। ਅਤੇ ਇੱਕ ਖੁਸ਼ਖਬਰੀ ਬਈ, ਫੈਸ਼ਨ ਆਈ ਕਿਊ ਲੀਡਿੰਗ ਆਪਣੀ ਕਮਿਊਨਿਟੀ ਦਾ ਕਲੋਦਿੰਗ ਅਤੇ ਅਪੈਰਲ ਬ੍ਰਾਂਡ ਹੈ ਅਤੇ ਫੈਸ਼ਨ ਆਈ ਕਿਊ ਦੇ ਬ੍ਰਾਂਡ ਅੰਬੈਸਡਰ ਬਣੇ ਐਮੀ ਵਿਰਕ। ਵਾਹ! ਸੋ ਬਹੁਤ ਬਹੁਤ ਮੁਬਾਰਕਾਂ ਹੋਣ ਫੈਸ਼ਨ ਆਈ ਕਿਊ ਨੂੰ। ਫੈਸ਼ਨ ਆਈ ਕਿਊ ਦੇ ਕੈਨੇਡੀਅਨ ਬ੍ਰਾਂਡ ਅੰਬੈਸਡਰ ਬਣੇ ਐਮੀ ਵਿਰਕ ਸਾਹਿਬ। ਸੋ ਫੈਸ਼ਨ ਆਈ ਕਿਊ 'ਤੇ ਜਾਓ, ਕੱਪੜੇ ਕਿਸੇ ਵੀ ਕਿਸਮ ਦੇ ਚਾਹੀਦੇ ਆ, ਚਾਹੇ ਵੈਸਟਰਨ ਕੱਪੜੇ ਚਾਹੀਦੇ ਆ, ਚਾਹੇ ਤੁਹਾਨੂੰ ਕੋਈ ਵੀ ਕੁੜਤੇ ਪਜਾਮੇ ਸੂਟ ਕੋਟ ਪੈਂਟ ਲੇਡੀ ਸੂਟ ਜੁੱਤੀਆਂ ਕੁਛ ਵੀ ਚਾਹੀਦਾ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ। ਨੰਬਰ ਹੈ 9054532225 ਫੈਸ਼ਨ ਆਈ ਕਿਊ ਨੂੰ ਤੁਸੀਂ ਜ਼ਰੂਰ ਯਾਦ ਰੱਖੋ। 0575 ਹਾਂਜੀ ਸਰ।
3: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਸਰ, ਕੀ ਹਾਲ?
3: ਬਸ ਬੜੀਆ, ਪਹਿਲੇ ਤੋਂ ਇਨਕੇ ਤੋਂ ਬੌਂਡ ਹੀ ਨਹੀਂ ਲੱਗ ਰਿਹਾ ਮੁਝੇ ਜਿਨਕੇ ਵੀ ਬਾਤ ਕਰ ਰਹੇ ਹੋ, ਕਿਉਂਕਿ ਸ਼ਾਦੀ ਕੇ ਬਾਅਦ ਘਰ ਤੇਰਾ ਮੇਰਾ ਨਹੀਂ ਹੋਤਾ, ਹਮਾਰਾ ਹੋਤਾ ਹੈ। ਠੀਕ ਹੈ, ਔਰ ਆਪਣੀ ਮਾਂ ਕੋ ਹੀ ਦੇ ਰਹੀ ਹੈ, ਕਿਸੇ ਥਰਡ ਪਾਰਟੀ ਕੋ ਥੋੜੀ ਨਾ ਦੇ ਰਹੀ ਹੈ। ਚਾਹੇ ਤੁਮ ਵੀ ਆਪਣੀ ਮਾਂ ਕੋ ਦੇ ਦੋਗੇ ਤੋ ਵੋ ਵੀ ਫਿਰ ਵੋ ਪੁੱਛੇਗੀ ਤੁਮੇ ਵੀ ਬੁਰਾ ਲੱਗੇਗਾ। ਯਾ ਤੋ ਹੈ ਨਾ ਕਿਸੀ ਐਕਸ ਵਾਈ ਜ਼ੈਡ ਕੋ ਦੇ ਰਹੀ ਹੈ ਯਾ ਕੁਛ ਹੋਰ ਹੈ, ਆਪਣੀ ਮਾਂ ਕੋ ਦੇ ਰਹੀ ਹੈ, ਕੋਈ ਰੀਜ਼ਨ ਹੋਗਾ, ਉਹ ਡਿਸਕਸ ਕਰ ਸਕਦੇ ਹੋ।
0: ਨਹੀਂ ਪਰ ਕਿਉਂ ਦੇ ਰਹੀ ਹੈ? ਨਹੀਂ ਕਿਉਂ ਦੇ ਰਹੀ ਹੈ? ਅਗਰ ਕੋਈ ਅਗਰ ਕੋਈ ਘਰ ਮੇ ਹੈ ਤੋ ਵੋ ਬੈਲ ਮਾਰ ਕੇ ਵੀ ਆ ਸਕਤੀ ਹੈ, ਚਾਬੀ ਕਿਉਂ ਚਾਹੀਏ ਉਸਕੋ?
3: ਕੁਸ਼ਚਨ ਵੋ ਹੋਣਾ ਚਾਹੀਏ ਐਕਚੁਅਲੀ, ਯੇ ਨਹੀਂ ਕਿ ਤੂਨੇ ਦੀ ਭਾਈ ਕਿਆ ਰੀਜ਼ਨ ਥਾ, ਕੋਈ ਰੀਜ਼ਨ ਹੈ ਆਪਸ ਮੇ ਡਿਸਕਸ ਕਰ ਲੋ, ਦੈਟ ਸ਼ੁਡ ਬੀ ਦਾ ਰਾਈਟ ਕੁਸ਼ਚਨ ਟੂ ਆਸਕ, ਨਾ ਕਿ ਤੇਰਾ ਘਰ ਹੈ ਯਾ ਮੇਰਾ ਘਰ ਹੈ, ਮੇਰੀ ਚਲੇਗੀ ਤੇਰੀ ਚਲੇਗੀ, ਯੇ ਤੋ ਨਹੀਂ, ਯੇ ਐਸੇ ਤੋ ਫਿਰ ਉਨਕੀ ਚਲੇਗੀ ਨਹੀਂ, ਇਨਕੀ ਸ਼ਾਦੀ ਟੁੱਟ ਜਾਏਗੀ, ਇਤਨਾ ਹੈ ਤੋ ਤੇਰਾ ਮੇਰਾ। ਤੋ ਮੁਝੇ ਤੋ ਯਹੀ ਲਗਤਾ ਹੈ ਕਿ ਰਾਈਟ ਕੁਸ਼ਚਨ ਆਸਕ ਕਰਨਾ ਚਾਹੀਏ, ਨਾ ਕਿ ਯੇ ਬੋਲਨਾ ਚਾਹੀਏ ਭਾਈ ਹਾਂ ਭਾਈ।
0: ਨਹੀਂ ਲੇਕਿਨ ਆਪਕੋ ਕੋਈ ਇਸ਼ੂ ਨਹੀਂ ਲਗਤਾ ਅਗਰ ਵੋ ਕੀ ਦੇ ਰਹੀ ਹੈ? ਆਪਕੋ ਕੋਈ ਇਸ਼ੂ ਨਹੀਂ ਲਗਤਾ?
3: ਨਹੀਂ ਮੇਰੇ ਕੋਈ ਇਸ਼ੂ ਨਹੀਂ ਲਗਤਾ, ਕਿ ਮਾਂ ਬਾਪ ਕਾ ਰਿਸ਼ਤਾ ਨਾ, ਮੁਝੇ ਐਸਾ ਲਗਤਾ ਕਿ ਉਨਕੇ ਤੋ ਆਂਖ ਮੂੰਦ ਕੇ ਟਰਸਟ ਕੀਆ ਜਾ ਸਕਤਾ ਹੈ।
0: ਅੱਛਾ, ਅਣਜਾਣ ਕਿਸੇ ਐਕਸ ਵਾਈ ਜ਼ੈਡ ਨੂੰ ਦੇ ਰਹੀ ਹੈ ਚਾਬੀ। ਸੋ ਨੰਬਰ ਹੈ ਆਪਣਾ 9056733337 9056733337। ਬਟ ਜੇ ਉਹ ਕਵੇ ਕਿ ਮੈਂ ਤਾਂ ਐਮਰਜੈਂਸੀ ਲਈ ਦਿੱਤੀ ਹੈ, ਜੇ ਕਿਤੇ ਘਰੇ ਕਿਸੇ ਚੀਜ਼ ਦੀ ਲੋੜ ਹੈ ਚਲ ਐਟਲੀਸਟ ਉਹਦੇ ਕੋਲ ਚਾਬੀ ਹੈਗੀ ਹੈ ਤਾਂ ਉਹ ਆ ਸਕਦੀ ਹੈ। ਬਟ ਫਿਰ ਵੀ ਬੰਦਾ ਕਹੂਗਾ ਯਾਰ ਵੀ ਇਹਦਾ ਮਤਲਬ ਇਹ ਥੋੜਾ ਵੀ ਤੂੰ ਚਾਬੀ ਦੇਣੀ ਹੈ। 1510 ਹਾਂਜੀ ਭਾਈ
1: ਨਵੀ ਜੀ ਬਿਲਕੁਲ ਗਲਤ ਆ, ਬਿਨਾਂ ਉਹਦੀ ਸਹਿਮਤੀ ਤੋਂ ਚਾਬੀ ਨਹੀਂ ਸੀ ਦੇਣੀ ਚਾਹੀਦੀ। ਜੇ ਉਹਦਾ ਅੱਧਾ ਘਰ ਹੈ ਅੱਧੀ ਚਾਬੀ ਤੋੜ ਕੇ ਦੇ ਦੇ, ਜੇ ਉਹਦੇ ਨਾਲ ਖੁੱਲਦਾ ਤਾਂ ਅੰਦਰ ਆ ਜਾ, ਨਹੀਂ ਤਾਂ ਨਹੀਂ। ਫਿਰ ਵੱਖ ਰਹਿਣ ਦਾ ਫਾਇਦਾ ਕੀ ਜੇ ਚਾਬੀਆਂ ਦੇਣੀਆਂ ਫਿਰ ਸੱਸ ਨਾਲ ਰਵੇ? ਨਹੀਂ ਬਿਲਕੁਲ ਨੀ ਹੋਣਾ ਚਾਹੀਦਾ।
0: ਅੱਛਾ ਜੇ ਉਹ ਕਵੀ ਮੈਂ ਤਾਂ ਐਮਰਜੈਂਸੀ ਲਈ ਦਿੱਤੀ ਹੈ, ਕਿਤੇ ਕੋਈ ਲੋੜ ਲੋੜ ਪੈਂਦੀ ਆ?
1: ਨਹੀਂ ਐਮਰਜੈਂਸੀ ਉਹਨੂੰ ਕਹਦੀ ਆ, ਇੱਥੇ ਕਿਹੜਾ ਬਾਹਰ ਭੁਚਾਲ ਆਇਆ ਤੇ ਉਹ ਘੰਟੀ ਵੀ ਜਾ ਕੇ ਆ ਸਕਦੀ ਆ, ਪਰ ਉਹਨੂੰ ਪੁੱਛੇ ਬਿਨਾਂ ਪੁੱਛੇ ਦੇਤਾ ਉਹ ਤਾਂ ਗਲਤ ਹੈ ਨਾ।
0: ਉਹੀ ਹੈ ਨਾ, ਕਈ ਵਾਰ ਨਾ ਬੰਦੇ ਨੂੰ ਲੱਗਦਾ ਕਿ ਅੱਛਾ ਬਈ ਅੱਧਾ ਰੈਂਟ ਮੈਂ ਦੇ ਰਹੀ ਹਾਂ ਤਾਂ ਅੱਧਾ ਮੇਰਾ ਘਰ ਹੈ, ਮੈਂ ਜਿਵੇਂ ਮਰਜ਼ੀ ਕਰਾਂ।
1: ਜੇ ਅੱਧਾ ਰੈਂਟ ਦੇ ਰਹੀ ਹੈ ਉਹਨੂੰ ਅੱਧਾ ਪੁੱਛਣਾ ਵੀ ਬਣਦਾ ਨਾ।
0: ਹਾਂ ਇਹ ਵੀ ਹੈ,
1: ਉਹਦੀ ਰਾਏ ਲੈਣੀ ਚਾਹੀਦੀ ਹੈ ਪਹਿਲਾਂ। ਜੇ ਉਹ ਸਹਿਮਤ ਹੁੰਦੇ ਦੋ ਜਾਣੇ ਫਿਰ ਉਹ ਕੰਮ ਕਰੋ, ਨਹੀਂ ਤਾਂ ਨਹੀਂ, ਨਹੀਂ ਤਾਂ ਬੰਦ ਕਰ ਦਿਓ।
0: ਪਰ ਹੁਣ ਬਾਈ ਜੀ ਕਹਿੰਦੇ ਕਿ ਯਾਰ ਉਹ ਮਾਂ ਨੂੰ ਹੀ ਦੇ ਰਹੀ ਹੈ, ਉਹ ਕਿਹੜੇ ਕਿਸੇ ਅਜੀਬ ਨੂੰ ਦੇ ਰਹੀ ਹੈ?
1: ਨਹੀਂ ਫਿਰ ਕੀ ਆ, ਫਿਰ ਮਾਂ ਨਾਲ ਰਹੋ। ਜਦੋਂ ਅੱਡ ਰਹਿੰਦੇ ਹੋ ਤੁਸੀਂ ਫਿਰ ਮਾਂ ਬਾਪ ਦਾ ਕੀ ਵਿੱਚ ਕੰਮ ਆ? ਜੇ ਤੁਸੀਂ ਇੱਕ ਘਰ ਚ ਰਹਿੰਦੇ ਹੋ ਫਿਰ ਹੋ ਸਕਦਾ ਸਾਰਿਆਂ ਕੋਲ ਚਾਬੀਆਂ ਹੋਣ, ਪਰ ਉਹ ਤੁਹਾਡੀ ਅਲੱਗ ਜਾਇਦਾਦ ਹੈ, ਬਿਲਕੁਲ ਨਹੀਂ ਚਾਹੀਦਾ।
0: ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਨਾਲ ਦੀ ਨਾਲ ਇੱਕ ਮੈਂ ਤੁਹਾਨੂੰ ਜ਼ਰੂਰ ਸਬਜ਼ੀ ਮਾਰਕੀਟ ਵਾਲਿਆਂ ਦਾ ਮੈਸੇਜ ਦਵਾਂ। ਸਬਜ਼ੀ ਮਾਰਕੀਟ ਰੈਸਟੋਰੈਂਟ ਨੇ ਆਪਣੀ ਹੁਣ ਤੀਜੀ ਲੋਕੇਸ਼ਨ ਖੋਲ੍ਹੀ ਹੈ, ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਕੋਰਨਰ ਤੇ, 1650 ਵਿਲੀਅਮਸ ਪਾਰਕਵੇ। ਪਾਓ ਭਾਜੀ 1 ਕਿਲੋ 1 ਫਰੀ, ਗੰਨੇ ਦਾ ਰਸ 1 ਕਿਲੋ 1 ਫਰੀ, ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ ਤੇ 24 ਆਵਰਸ 24 ਘੰਟੇ ਖੁੱਲ੍ਹੇ ਨੇ। ਸਬਜ਼ੀ ਮਾਰਕੀਟ ਵਿਲੀਅਮਸ ਪਾਰਕਵੇ ਟੋਰਬਰਮ ਤੇ ਜਾਓ ਤੇ ਜਦੋਂ ਮਰਜ਼ੀ ਜਾਓ, ਦਿਨੇ ਜਾਓ, ਰਾਤ ਨੂੰ ਜਾਓ, ਤੜਕੇ ਜਾਓ, ਅਪ ਟੂ ਯੂ, ਜਾਓ ਜ਼ਰੂਰ। 0080 ਹਾਂਜੀ ਵਰਗੀ ਵਾਲਾ
4: ਵਧੀਆ ਨੇ ਵੀ ਮਾਰਨਿੰਗ
0: ਜੀ।
4: ਹਾਂਜੀ ਸਰ, ਹੈਗਾ ਇਸ਼ੂ ਕਿਉਂ ਨੀ ਹੈਗਾ? ਬਹੁਤ ਇਸ਼ੂ ਹੈ ਯਾਰ, ਸਾਡਾ ਮਿੱਤਰ ਹੈਗਾ ਮਿਸੀ ਸਰਗਾ ਰਹਿੰਦਾ, ਸੋ ਸਿਮਿਲਰ ਸਟੋਰੀ ਜੀ ਆ। ਭਰਜਾਈ ਹੋਣਾ ਨੇ ਨਾ ਆਪਣੇ ਪੇਰੈਂਟਸ ਦੇ ਕੋਲ ਘਰ ਲਿਆ ਹੋਇਆ ਉੱਥੇ ਰੈਂਟ ਤੇ, ਤੇ ਉਹ ਮਿੱਤਰ ਕਰਦਾ ਰਿਹਾ, ਕਹਿੰਦਾ ਯਾਰ ਮੇਰੀ ਸੱਸ ਰੋਜ਼ ਹੀ ਬੜੀ ਹੁੰਦੀ ਆ ਵੀ ਮੈਂ ਜਦੋਂ ਆਉਂਦਾ ਕਦੇ ਕੁਛ ਕਦੇ ਕੁਛ, ਤੇ ਨਹੀਂ ਨਹੀਂ ਸਰ ਹੈਗਾ ਇਸ਼ੂ ਹੈਗਾ। ਦੋ ਤਿੰਨ ਚੀਜ਼ਾਂ ਨੇ, ਅਗਰ ਤਾਂ ਇਹਨਾਂ ਦੀ ਪਹਿਲਾਂ ਹਸਬੈਂਡ ਵਾਈਫ ਦੀ ਗੱਲ ਹੋਈ ਆ ਵੀ ਤੂੰ ਵੀ ਆਪਣੀ ਮਦਰ ਨੂੰ ਚਾਬੀ ਦੇ ਦੇ, ਮੈਂ ਵੀ ਆਪਣੀ ਮਦਰ ਨੂੰ ਦੇ ਦਿੰਦੀ ਹਾਂ, ਜਦੋਂ ਮਰਜ਼ੀ ਮੇਰੀ ਮਦਰ ਆਵੇ, ਜਦੋਂ ਮਰਜ਼ੀ ਤੇਰੀ ਮਦਰ ਆਵੇ, ਫਿਰ ਤਾਂ ਠੀਕ ਆ। ਠੀਕ ਆ, ਤੇ ਜੇ ਸਰ ਹੁਣ ਤੁਸੀਂ ਰੈਂਟ ਦੇ ਰਹੇ ਹੋ, ਸਭ ਆਪਣਾ ਆਪਣੀ ਪ੍ਰਾਈਵੇਸੀ ਰੱਖੀ ਆ, ਫਿਰ ਉਹ ਮੰਮੀ ਜੀ ਦਾ ਪਿੰਡੋਂ ਪਿੱਛੋਂ ਆਉਣਾ, ਮੰਮੀ ਜੀ ਆ ਵੀ ਪਿੱਛੋਂ ਰਹੇ ਨੇ ਹਨਾ, ਤੇ ਜਾਂ ਤਾਂ ਫਿਰ ਜਵਾਈ ਘਰੇ ਹੋਵੇ ਜਦੋਂ ਭਾਈ ਹੋਣੀ ਹੋ ਤਾਂ, ਪਰ ਨਹੀਂ ਨਹੀਂ ਹੈਗਾ ਸਰ, ਗਲਤ ਚੀਜ਼ ਕਰ ਰਹੇ, ਭਰਜਾਈ ਹੋਣੀ ਇਹਨਾਂ ਨੂੰ
0: ਨਹੀਂ। ਤੁਹਾਡੇ ਤੁਹਾਡੇ ਜਿਹੜਾ ਤੁਹਾਡਾ ਮਿੱਤਰ ਹੈ ਤੇ ਕੀ ਉਹ ਕਹਿੰਦਾ ਕਿ ਬਸ ਮੇਰੀ ਸੱਸ ਆਈ ਰਹਿੰਦੀ ਹੈ?
4: ਉਹ ਕਹਿੰਦਾ ਵੀ ਮਤਲਬ ਕੁਛ ਨਾ ਕੁਛ ਹੋ ਜਾਂਦਾ, ਮਤਲਬ ਬਹਾਨਾ ਜਿਹਾ, ਕਹਿੰਦਾ ਮੇਰੀ ਵਾਈਫ ਬਣਾ ਦਿੰਦੀ ਹੈ, ਮੇਰੇ ਤੋਂ ਕੁਕਿੰਗ ਨਹੀਂ ਹੁੰਦੀ, ਕੈਬਿਨੇਟ ਕਲੀਨ ਕਰਨੀ ਸੀਗੀ, ਜਾਂ ਮੇਰੇ ਤੋਂ ਬੈਡਸ਼ੀਟ, ਕਹਿੰਦਾ ਧੱਕੇ ਜੇ ਨਾਲ ਨਾ, ਕਹਿੰਦਾ ਸਾਸੂ ਮਾਂ ਜੀ ਆਏ ਹੁੰਦੇ ਆ, ਕਹਿੰਦਾ ਆਈ ਐਮ ਸੋ ਡਨ ਵਿਦ ਦੀ ਲਾਈਫ। ਮੈਂ ਕਿਹਾ ਯਾਰ ਇਹ ਨਾ ਮੁੱਦਾ ਤੇਰਾ ਵੱਜ ਜਾਣਾ, ਮੈਂ ਕਿਹਾ ਇਹ ਨਾ ਤੂੰ ਵੀ ਕਰਕੇ ਦੇ ਆਂਟੀ, ਉਹਨਾਂ ਨੂੰ ਤੂੰ ਵੀ ਕਹਿ ਵੀ ਤੂੰ ਵੀ ਚਲੇ ਜਾ, ਆਂਟੀ ਵੀ ਇਹ ਕੰਮ ਕਰ ਸਕਦੇ ਆ, ਉਹ ਬੈਡਸ਼ੀਟ ਕਲੀਨ ਕਰ ਸਕਦੇ, ਉਹ ਵੀ ਕੁਕਿੰਗ ਕਰ। ਉਹ ਕਹਿੰਦਾ ਮੇਰੀ ਵਾਈਫ ਰੌਲਾ ਪਾਉਂਦੀ ਆ ਵੀ ਮੈਨੂੰ ਨੀ ਦੱਸਿਆ, ਦੋਵਾਂ ਨੇ ਮੰਮੀ ਕਿੱਦਾਂ ਆਈ ਸੀਗੀ ਮੇਰਾ ਜੋ, ਉਹ ਹੈਗਾ ਮੁੱਦਾ ਹੈਗਾ। ਉਹ ਭਾਈ ਹੋਣੀ ਕਹਿੰਦੇ ਮੁੱਦਾ ਨੀ, ਬੌਂਡਿੰਗ ਵਾਲਾ ਰੌਲਾ ਹੀ ਨੀ, ਗੱਲ ਇਹ ਆ ਵੀ ਜਦੋਂ ਜਦੋਂ ਮੰਮੀ ਜੀ ਇੱਧਰੋਂ ਆ ਰਹੇ ਨਾ, ਮੰਮੀ ਜੀ ਉੱਧਰੋਂ ਵੀ ਆਉਣੇ ਚਾਹੀਦੇ।
0: ਮੈਂ ਠੀਕ ਹੈ, ਨਹੀਂ ਇਸ਼ੂ ਫਿਰ ਦੇਖੋ ਯੂ ਨੋ ਆਪਸ ਵਿੱਚ ਹੀ ਵਾਧਾ ਹੈ, ਹੋਰ ਤਾਂ ਕਿਸੇ ਨੂੰ ਕੀ ਪਰਵਾਹ ਹੈ।
4: ਉਹ ਤਾਂ ਹੈ ਭਾਜੀ, ਫਿਰ ਇਹਨਾਂ ਚੀਜ਼ਾਂ ਕਰਕੇ ਨਾ ਆਪਾਂ ਇਹ ਮੁੱਦੇ ਲੈ ਕੇ ਆਉਂਦੇ, ਆਪਣਾ ਬਹੁਤ ਵਧੀਆ ਸ਼ੋਅ ਹੈ। ਦੇਖੋ ਇੱਕ ਵਾਰੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ, ਹਸਬੈਂਡ ਵਾਈਫ ਚ ਨਾ ਕੋਈ ਰੌਲਾ ਨੀ ਹੁੰਦਾ, ਹਸਬੈਂਡ ਵਾਈਫ ਦਾ ਕੋਈ ਸੱਚੀ ਨੀ ਰੌਲਾ ਹੁੰਦਾ, ਇਹਨਾਂ ਦੀ ਬੜੀ ਵਧੀਆ ਟਿਊਨਿੰਗ ਹੁੰਦੀ ਹੈ। ਜਦੋਂ ਏਦਾਂ ਦੇ ਪੇਰੈਂਟਸ ਵਿੱਚ ਆ ਗਏ ਨਾ, ਵਿੱਚ ਏਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ, ਫਿਰ ਸਰ ਉਹ ਹਸਬੈਂਡ ਵਾਈਫ ਚ ਨਾ ਰੌਲਾ ਬਣਨਾ ਸ਼ੁਰੂ ਹੋ ਜਾਂਦਾ। ਅਦਰਵਾਈਜ਼ ਹਸਬੈਂਡ ਵਾਈਫ ਆਪਣਾ ਬਹੁਤ ਵਧੀਆ ਆਪਣੀ ਲਾਈਫ ਜੀਂਦੇ ਆ, ਪਰ ਇਹ ਜਦੋਂ ਇੱਧਰੋਂ ਹੋ ਗਿਆ ਉੱਧਰੋਂ ਹੋ ਗਿਆ, ਫਿਰ ਉਹ ਚੀਜ਼ਾਂ ਨਾ ਕਾਫੀ ਵਾਧੀਆਂ ਵਾਧੀਆਂ ਵਾਧੀਆਂ ਵਾਧੀਆਂ, ਫਿਰ ਤੁਹਾਨੂੰ ਪਤਾ ਹੀ ਕਿੱਥੇ ਪਹੁੰਚ।
0: ਬਿਲਕੁਲ ਨਹੀਂ, ਠੀਕ ਹੈ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸਰ ਨਾਲ ਸੁਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਜੀ ਭਾਜੀ ਵੈਲਕਮ।
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ, ਬਿਲਕੁਲ ਗ੍ਰੈਂਡ ਹਾਊਸ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਇਸ ਵੀਕਐਂਡ ਦਾ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ। ਤੁਹਾਡੀ ਕਲੋਜਿੰਗ ਹੋ ਰਹੀ ਆ, ਜੇ ਤੁਸੀਂ ਨਵਾਂ ਘਰ ਜਿਹੜਾ ਲੈਣ ਜਾ ਰਹੇ ਹੋ, ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਜਿਹੜੀਆਂ ਕਿ ਤੁਹਾਨੂੰ ਸਪੈਸ਼ਲ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਲੇਟੈਸਟ ਫਰਨੀਚਰ ਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ ਤੁਸੀਂ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਨਵੀ ਬਾਈ ਜੀ ਜਿਹਨਾਂ ਪਰਿਵਾਰਾਂ ਨੇ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ, ਜੀ ਹਾਂ, ਚੋਇਸ ਆਫ ਕਲਰ ਦੇ ਨਾਲ, ਕਲਰ ਵੀ ਤੁਹਾਡੀ ਮਰਜ਼ੀ ਦਾ ਬਣੂਗਾ, ਸੀਟਾਂ ਹਾਰਡ ਸੋਫਟ ਕਰਨੀਆਂ ਚਾਹੁੰਦੇ ਹੋ, ਲੈਗਸ ਗੋਲਡਨ ਸਿਲਵਰ ਜਾਂ ਵੁਡਨ ਦੀਆਂ ਲਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ, ਸੋਫਾ ਐਂਡ ਲਵਸਿਟ, ਚੋਇਸ ਆਫ ਕਲਰ ਦੇ ਨਾਲ, ਹਾਰਡ ਫੋਮ ਸਿਟਿੰਗ ਦੇ ਨਾਲ, ਬੈਕ ਦੇ ਉੱਪਰ ਚੈਨਲ ਵੀ ਬਣੇ ਹੋਏ ਨੇ, ਕਲਰ ਆਪਸ਼ਨ ਜਿਹੜੀ ਮਰਜ਼ੀ ਬਣਾ ਸਕਦੇ ਹੋ। ਸੋ ਕੈਨੇਡੀਅਨ ਮੇਡ ਸੋਫਾ ਐਂਡ ਲਵਸਿਟ, ਜਿਹਦੀ ਰੈਗੂਲਰ ਕੀਮਤ 2,2500 ਡਾਲਰ ਸੀ, ਜਿੰਨੇ ਵੀ ਪਰਿਵਾਰ ਇਸ ਵੀਕਨ ਦੇ ਉੱਪਰ ਪਹੁੰਚਣਗੇ, ਕੈਨੇਡੀਅਨ ਮੇਡ ਸੋਫਾ ਸੈੱਟ ਚੋਇਸ ਆਫ ਕਲਰ ਦੇ ਨਾਲ 799 ਦਾ, ਜੀ ਹਾਂ, 799 ਡਾਲਰ ਦੇ ਵਿੱਚ 5 ਸੀਟਾਂ ਕਸਟਮਾਈਜ਼ ਕੈਨੇਡੀਅਨ ਮੇਡ ਤੁਸੀਂ ਆਪਣੇ ਘਰ ਲੈ ਕੇ ਜਾਣੀਆਂ, 799 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਜਿਹੜਾ ਬਿਲਕੁਲ ਤੁਸੀਂ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਡੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, ਨਵੀ ਭਾਜੀ।
0: ਕੀ ਬਾਤ ਹੈ, 6685 ਟੋਮਕਨ ਰੋਡ ਤੇ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ। ਮੈਨੀ ਜੀ, ਕੀ ਹਾਲ ਹੈ?
6: ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਸਰ।
6: ਨਵੀ, ਆਪਣੇ ਸ਼ੋਅ ਦੀ ਪਤਾ ਖਾਸੀਅਤ ਕੀ? ਆਪਣਾ ਸ਼ੋਅ ਯੰਗ ਬੱਚਿਆਂ ਤੋਂ ਲੈ ਕੇ ਨਿਊ ਜਨਰੇਸ਼ਨ ਤੋਂ ਓਲਡ ਜਨਰੇਸ਼ਨ ਸੁਣਦੀ ਹੈ। ਸੋ ਆਈ ਥਿੰਕ ਪ੍ਰੋਬਲਮ ਇਹਦੇ ਵਿੱਚ ਕੀ ਹੈਗੀ ਆ, ਕਮਿਊਨੀਕੇਸ਼ਨ ਹੈ। ਦੇਰ ਵਾਜ਼ ਨੋ ਕਮਿਊਨੀਕੇਸ਼ਨ ਅਮੰਗ ਹਸਬੈਂਡ ਐਂਡ ਵਾਈਫ। ਆਪਾਂ ਹਮੇਸ਼ਾ ਹੀ ਤੱਤ ਕੱਢਦੇ ਹਾਂ ਵੀ ਕਮਿਊਨੀਕੇਸ਼ਨ ਹੋਏਗੀ ਤੇ ਸਿਚੁਏਸ਼ਨ ਨਹੀਂ ਆਉਂਦੀ। ਜੇ ਕਮਿਊਨੀਕੇਟ ਕੀਤਾ ਜਾਵੇ ਤੇ ਦੇਰ ਇਜ਼ ਨੋ ਪ੍ਰੋਬਲਮ। ਪਰਮਿਸ਼ਨ ਦੀ ਨਹੀਂ ਗੱਲ ਹੁੰਦੀ ਹੈ, ਪਰਮਿਸ਼ਨ ਦੀ ਮੈਂ ਤੁਹਾਨੂੰ ਪਰਮਿਸ਼ਨ ਦਿੱਤੀ ਜਾਂ ਨਹੀਂ ਦਿੱਤੀ, ਉਹਦੇ ਚ ਹੁੰਦੀ ਕਮਿਊਨੀਕੇਟ ਕਰਨਾ ਵੀ ਦਿਸ ਇਜ਼ ਵਾਟ ਆਈ ਐਮ ਗੋਇੰਗ ਟੂ ਡੂ, ਐਟਲੀਸਟ ਯੂ ਆਰ ਅਵੇਅਰ ਵੀ ਕੱਲ੍ਹ ਨੂੰ ਜੇ ਤੂੰ ਘਰ ਆਏ ਤੇ ਹੋ ਸਕਦਾ ਮੇਰੀ ਮਦਰ ਹੋਵੇ। ਸੋ ਕਮਿਊਨੀਕੇਸ਼ਨ ਦੇ ਨਾਲ ਪ੍ਰੋਬਲਮ ਉੱਥੇ ਪਹਿਲੇ ਸੋਲਵ ਹੋ ਜਾਂਦੀ ਹੈ। ਪ੍ਰੋਬਲਮ ਇਹ ਨਹੀਂ ਵੀ ਚਾਬੀ ਦਿੱਤੀ ਕਿ ਨਹੀਂ ਦਿੱਤੀ, ਆਈ ਡੋਂਟ ਸੀ ਦੈਟ ਐਜ਼ ਅ ਪ੍ਰੋਬਲਮ। ਮੈਨੂੰ ਲੱਗਦਾ ਵੀ ਪ੍ਰੋਬਲਮ ਉਦੋਂ ਹੋਣੀ ਚਾਹੀਦੀ ਹੈ ਵੀ ਜੇ ਉਹ ਚਾਬੀ ਦਿੱਤੀ ਦਾ ਇੰਟਰਫੇਰੈਂਸ ਵੱਧਦੀ ਹੈ, ਵੀ ਤੁਸੀਂ ਜਦੋਂ ਘਰ ਵੜੇ ਤੇ ਘਰ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਕਦ ਕੋਈ ਆਇਆ ਕਿ ਨਹੀਂ ਆਇਆ। ਆਈ ਥਿੰਕ ਪੇਰੈਂਟਸ ਨੂੰ ਵੀ ਕਮਿਊਨੀਕੇਟ ਕਰਨਾ ਚਾਹੀਦਾ, ਹਸਬੈਂਡ ਵਾਈਫ ਨੂੰ ਵੀ ਕਮਿਊਨੀਕੇਟ ਕਰਨਾ ਚਾਹੀਦਾ ਵੀ ਅੱਜ ਮੰਮੀ ਜਾ ਰਹੇ ਨੇ, ਕੋਈ ਆ ਰੀਜ਼ਨ ਹੈਗਾ ਆ। ਸੋ ਸਾਰੀਆਂ ਚੀਜ਼ਾਂ ਰਿਜ਼ੋਲਵ ਹੁੰਦੀਆਂ ਨੇ ਸਿਰਫ ਇੱਕ ਛੋਟੀ ਜਿਹੀ ਕਮਿਊਨੀਕੇਸ਼ਨ ਦੇ ਨਾਲ। ਹਸਬੈਂਡ ਵਾਈਫ ਦੀ ਕਮਿਊਨੀਕੇਸ਼ਨ ਹੋਵੇ, ਪੇਰੈਂਟਸ ਜਿਹਨਾਂ ਕੋਲ ਚਾਬੀ ਹੈਗੀ, ਹੋ ਸਕਦਾ ਬੈਕਅਪ ਵਾਸਤੇ ਚਾਬੀ, ਹੋ ਸਕਦਾ ਵੀ ਉਹ ਕਿਤੇ ਘਰ ਦੇ ਵਿੱਚ ਸਫਾਈ ਵਿੱਚ ਹੈਲਪ ਕਰ ਰਹੇ ਹੋਣ। ਪਰ ਜੇ ਕਮਿਊਨੀਕੇਟ ਕਰ ਦੋਗੇ ਨਾ ਹਸਬੈਂਡ ਨੂੰ ਮਾਇੰਡ ਹੋਏਗਾ, ਨਾ ਵਾਈਫ ਨੂੰ ਮਾਇੰਡ ਹੋਏਗਾ, ਨਾ ਪਤਾ ਲੱਗੇਗਾ ਵੀ ਕੁੜੀ ਦੇ ਮਾਂ ਪਿਓ ਰਹੇ ਨਾ ਮੁੰਡੇ ਦੇ ਮਾਂ ਪਿਓ ਰਹੇ।
0: ਪਰ ਦੇਖੋ, ਜੇ ਹੁਣ ਕਮਿਊਨੀਕੇਟ ਕਰ ਦਿੱਤਾ, ਵਾਈਫ ਕਹਿੰਦੀ ਹੈ ਕਿ ਯੂ ਨੋ ਮੈਂ ਚਾਬੀ ਦੇ ਰਹੀ ਹਾਂ, ਜੇ ਹਸਬੈਂਡ ਕਹਿ ਦੇ ਕਿ ਨਹੀਂ ਬਈ ਤੂੰ ਨਹੀਂ ਦੇਣੀ, ਫਿਰ ਲੜਾਈ ਫਿਰ ਉੱਥੇ ਫਿਰ ਆਊਗੀ।
6: ਪਰ ਉਹ ਤੁਹਾਡਾ ਉਹ ਸਿਚੁਏਸ਼ਨ ਪਹਿਲਾਂ ਤੁਹਾਡੀ ਆ ਗਈ ਨਾ, ਪ੍ਰੋਬਲਮ ਤਾਂ ਅੱਜ ਵੀ ਆਈ ਹੋਈ ਹੈ ਜਦੋਂ ਨਹੀਂ ਦੱਸਿਆ ਸੀਗਾ। ਪਰ ਐਟਲੀਸਟ ਹਸਬੈਂਡ ਨੂੰ ਉਹਨਾਂ ਦਾ ਪਤਾ ਨਾ ਵੀ ਚਾਬੀ ਦਿੱਤੀ ਹੋਈ, ਏਦਾਂ ਤਾਂ ਨਹੀਂ ਸੀਗਾ ਵੀ ਹਸਬੈਂਡ ਘਰ ਵੜਿਆ ਤੇ ਅੰਦਰ ਮਦਰ ਬੈਠੀ ਤੋਂ ਕਹਿੰਦਾ ਵੀ ਚਾਬੀ ਕਿੱਦਾਂ ਹੀ, ਤੋਂ ਕਹਿੰਦੀ ਮੈਂ ਦਿੱਤੀ ਸੀ, ਦੈਟਸ ਵੇਅਰ ਦਾ ਪ੍ਰੋਬਲਮ ਸਟਾਰਟਸ। ਪਰ ਜੇ ਸਟਾਰਟਿੰਗ ਵਿੱਚ ਹੀ ਤੁਸੀਂ ਇੱਕ ਦੂਜੇ ਨੂੰ ਕਮਿਊਨਿਕੇਟ ਕਰ ਦਿੰਦੇ ਹੋ, ਤੇ ਇੱਕ ਦੂਜੇ ਨੂੰ ਤੁਹਾਨੂੰ ਪਤਾ ਚੱਲ ਜਾਏਗਾ ਵੀ ਵਟ ਇਜ਼ ਹੀ ਐਕਸਪੈਕਟਿੰਗ ਔਰ ਵਟ ਇਜ਼ ਸ਼ੀ ਐਕਸਪੈਕਟਿੰਗ।
0: ਨਹੀਂ ਠੀਕ ਹੈ, ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ ਐਟਲੀਸਟ, ਕਿਉਂਕਿ ਪ੍ਰੋਬਲਮ ਹੋਣ ਤੋਂ ਬਾਅਦ ਉਹ ਚੀਜ਼ ਰਿਜ਼ੋਲਵ ਹੋਣੀ ਮੁਸ਼ਕਿਲ ਹੈ, ਬਟ ਪਹਿਲਾਂ ਤੁਸੀਂ ਗੱਲਬਾਤ ਕਰ ਲਓਗੇ, ਚਲੋ ਆਰਗੂਮੈਂਟ ਤੂੰ ਤੂੰ ਮੈਂ ਥੋੜੀ ਬਹੁਤੀ ਹੋਊਗੀ, ਬਟ ਉਹ ਇਸ਼ੂ ਰਿਜ਼ੋਲਵ ਹੋ
6: ਜਾਊਗਾ।
0: ਠੀਕ ਹੈ ਸਰ, ਬਹੁਤ ਸ਼ੁਕਰੀਆ। ਬਟ ਦੇਖੋ, ਪਰ ਪ੍ਰੋਬਲਮ ਫਿਰ ਉਹੀ ਆਉਂਦੀ ਹੈ ਨਾ, ਜੇ ਉਹ ਕੁੜੀ ਕਵੇ ਕਿ ਮੈਂ ਬਈ ਕੀ ਦੇਣੀ ਆ, ਤੇ ਉਹ ਬੰਦਾ ਕਵੇ ਨਾ ਬਈ ਤੂੰ ਕੁਛ ਨਹੀਂ ਦੇਣਾ, ਫਿਰ ਉੱਥੇ ਵੀ ਪ੍ਰੋਬਲਮ ਖੜਦੀ ਹੈ, ਉਹਨੇ ਕਹਿਣਾ ਕਿ ਕਿਉਂ ਮੈਂ ਕਿਉਂ ਨਹੀਂ ਦੇ ਸਕਦੀ। ਸੋ ਦੇਰ ਇਜ਼ ਅ ਇਸ਼ੂ, ਕਹਿੰਦੇ ਨਹੀਂ ਹੁੰਦੇ ਕਿ ਇਸ਼ੂ ਦੇ ਵਿੱਚ ਵੀ ਇਸ਼ੂ ਹੈ। ਸੋ ਕੁਆਲਿਟੀ ਕਾਰ ਰਿਪੇਅਰ ਨੂੰ ਸਾਰੇ ਯਾਦ ਰੱਖੋ, ਤੁਸੀਂ ਇੱਕ ਵਧੀਆ ਮਕੈਨਿਕ ਦੀ ਭਾਲ ਚੋਂ, ਕੁਆਲਿਟੀ ਕਾਰ ਰਿਪੇਅਰ ਅਫੋਰਡੇਬਲ, ਓਨੈਸਟ, ਰਿਲਾਇਬਲ ਤੇ ਟਰੱਸਟਵਰਦੀ ਟੀਮ ਹੈ, ਵਧੀਆ ਮਕੈਨਿਕ ਲੱਭ ਰਹੇ ਹੋ, ਕੁਆਲਿਟੀ ਕਾਰ ਰਿਪੇਅਰ 905-460-1111 9054600111 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਹੈ ਕੁਆਲਿਟੀ ਕਾਰ ਰਿਪੇਅਰ। 8737 ਹੈਲੋ ਜੀ, ठीक है सर, आप कैसे हो?
7: मैं ठीक ठाक, आपका शो सुनता रहता हूँ।
0: आपकी कॉल बड़ी देर बाद आई, आई थिंक।
7: नहीं, मैं खामोशी से सुनता हूँ।
0: नहीं, मैं ना, मैं ऑनेस्टली मैं एक दिन याद कर रहा था, मैं क्या यार कॉल ही नहीं है, इतनी देर होगी।
7: नहीं, मैं यूं समझे कि मैं आपका एक साइलेंट फैन हूँ जो सुनता।
0: नहीं, थैंक यू। और सब ठीक ठाक?
7: आज

0: ਜੀ ਵਾਪਿਸ ਆਏ। ਸੈਕਿੰਡ ਥਿੰਗ ਇਜ਼, ਆਪਣੇ ਇਹਨਾਂ ਮੁਲਕਾਂ ਦੇ ਅੰਦਰ ਆਪਣੇ ਸਲੀਪ ਸਕੈਡਿਊਲ ਸਹੀ ਨਹੀਂ ਹੈਗੇ, ਉਹਨਾਂ ਕਰਕੇ ਵੀ ਸਾਡੇ ਅੰਦਰ ਹਾਰਮੋਨਲ ਇਸ਼ੂਜ਼ ਆਉਂਦੇ ਨੇ, ਜਿਹਦੇ ਨਾਲ ਜੇ ਰਾਤ ਨੂੰ ਪ੍ਰੋਪਰ ਨਹੀਂ ਸੁੱਤੇ ਤਾਂ ਸਾਡੇ ਅੰਦਰ ਗ੍ਰੈਲਿਨ ਹਾਰਮੋਨ ਜਿਹੜਾ ਕਿ ਸਾਨੂੰ ਕਹਿੰਦਾ ਵੀ ਓਕੇ ਭੁੱਖ ਲੱਗੀ ਆ, ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਐਂਡ ਲੈਪਟਿਨ ਜਿਹੜਾ ਕਿ ਇਹ ਕਹਿੰਦਾ ਢਿੱਡ ਭਰਿਆ ਘੱਟ ਜਾਂਦਾ ਹੈ। ਔਰ ਸਰੀਰ ਨੂੰ ਸਮਝ ਨਹੀਂ ਆਉਂਦੀ, ਕਨਫਿਊਜ਼ਨ ਦੇ ਅੰਦਰ ਮੀਲਸ ਤੋਂ ਬਾਅਦ ਵੀ, ਖਾਣਾ ਖਾਣ ਤੋਂ ਬਾਅਦ ਵੀ ਅਸੀਂ ਕੁਛ ਖਾਣ ਨੂੰ ਲੱਭਦੇ ਹਾਂ। ਐਂਡ ਦਿਸ ਅਗੇਨ ਬਿਕਮ ਦ ਚੈਲੰਜ ਇਨ ਵੇਟ ਲਾਸ ਪੇਸ਼ੈਂਟਸ। ਫੀਮੇਲਸ ਬਹੁਤ ਕਾਮਨਲੀ, ਤੁਸੀਂ ਆਈ ਐਮ ਨੋਟ ਸ਼ੋਰ ਇਫ ਯੂ ਹੈਵ ਐਵਰ ਹਰਡ, ਬਟ ਡੈਫੀਨੇਟਲੀ ਆਈ ਹੈਵ ਹਰਡ ਐਜ਼ ਅ ਪ੍ਰੈਕਟੀਸ਼ਨਰ, ਵੀ ਮੈਂ ਨਾ ਪੂਰਾ ਮੰਥ ਆਪਣਾ ਜਿਹੜਾ ਹੈ ਉਹ ਵੇਟ ਲਾਸ ਪ੍ਰੋਗਰਾਮ ਵਿੱਚ ਚੰਗੀ ਤਰ੍ਹਾਂ ਫੋਲੋ ਕਰਦੀ ਹਾਂ, ਬਟ ਰਾਈਟ ਬਿਫੋਰ ਮਾਈ ਮੈਂਸਟਰਲ ਸਾਈਕਲ ਮੈਨੂੰ ਪਤਾ ਨਹੀਂ ਕੀ ਹੁੰਦਾ, ਮੈਂ ਚੋਕਲੇਟ ਮਤਲਬ ਖਰੀਦ ਖਰੀਦ ਕੇ ਖਾਂਦੀ ਹਾਂ। ਵਾਈ? ਬਿਕੋਜ਼ ਐਸਟ੍ਰੋਜਨ ਲੈਵਲ ਫਾਲ ਕਰਨ ਨਾਲ ਅਗੇਨ ਐਨਰਜੀ ਫਾਲ ਕਰਦੀ ਹੈ, ਐਂਡ ਫੀਮੇਲ ਵਾਂਟਸ ਟੂ ਗੋ ਬਾਏ ਈ ਚੋਕਲੇਟ ਔਰ ਡਿਜ਼ਰਟਸ ਔਰ ਸਮ ਮਿੱਠਾ। ਸਾਡੇ ਇਮੋਸ਼ਨਲ ਸਟੇਟਸ ਆਫ ਮਾਇੰਡ, ਡਿਪਰੈਸ਼ਨ, ਇੰਗਜ਼ਾਇਟੀ, ਹਾਈ ਕੋਰਟੀਸੋਲਸ, ਉਹ ਵੀ ਸਰੀਰ ਨੂੰ ਲੋਅ ਫੀਲ ਕਰਾਉਂਦੇ ਨੇ, ਐਂਡ ਅਗੇਨ ਸਰੀਰ ਚਾਹੁੰਦਾ ਹੈ ਹੈਪੀਨੈਸ, ਉਹਨਾਂ ਨੂੰ ਡੋਪਾਮਾਈਨ ਚਾਹੀਦੀ, ਇੰਡੋਰਫਿਨਸ ਚਾਹੀਦੇ ਆ, ਅਤੇ ਇਹ ਫੂਡਸ ਫਿਰ ਸਾਨੂੰ ਉਹੀ ਦਿੰਦੇ। ਬੱਚਿਆਂ ਦੇ ਅੰਦਰ ਮਿੱਠਾ ਖਾਣ ਦੇ ਨਾਲ ਕਿਉਂ ਬੱਚੇ ਚੋਕਲੇਟ ਕੈਂਡੀਆਂ ਨਹੀਂ ਰੋਂਦੇ ਆ? ਕਿਉਂਕਿ ਅਸੀਂ ਡੋਪਾਮਾਈਨ ਇੰਡੋਰਫਿਨਸ ਅਸੀਂ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਲਾ ਦਿੰਦੇ ਹਾਂ। ਰੂਟੀਨ ਡੇ ਦੇ ਅੰਦਰ ਵੀ ਜੇ ਅਸੀਂ ਡੇਲੀ ਇੱਕ ਪਹਿਲਾਂ ਨੋਰਮ ਹੁੰਦਾ ਸੀ ਰੋਜ਼ ਰੋਟੀ ਤੋਂ ਬਾਅਦ ਡਿਜ਼ਰਟ ਖਾਂਦੇ ਸੀ, ਤਾਂ ਸਰੀਰ ਦੇ ਅੰਦਰ ਉਸ ਰੂਟੀਨ ਦੀ ਵੀ ਆਦਤ ਪਈ ਹੁੰਦੀ ਹੈ ਕਿ ਉਸ ਸਮੇਂ ਸ਼ਾਮੀ 8 ਵਜੇ, ਸ਼ਾਮੀ 6 ਵਜੇ ਲਿਵਰ ਆਲਰੇਡੀ ਸਟਾਰਟ ਪ੍ਰੋਡਿਊਸਿੰਗ ਐਨਜ਼ਾਈਮਸ ਟੂ ਪ੍ਰੋਸੈਸ ਸ਼ੂਗਰ, ਐਂਡ ਵੀ ਕੁਡ ਹੈਵ ਫੈਟੀ ਲਿਵਰ ਦੈਟ ਇਜ਼ ਲੀਡਿੰਗ ਟੂ ਕਰੇਵਿੰਗ ਫਾਰ ਸ਼ੂਗਰ। ਸੋ ਇਹਦਾ ਮਤਲਬ ਕਿ ਵੇਟ ਲਾਸ ਦੇ ਅੰਦਰ, ਨੋਟ ਓਨਲੀ ਇਨ ਵੇਟ ਲਾਸ ਬਟ ਇਨ ਜਨਰਲ ਐਜ਼ ਵੈਲ, ਜੇ ਮੈਨੂੰ ਸ਼ੂਗਰ ਕਰੇਵਿੰਗਸ ਹੋ ਰਹੀਆਂ ਤੇ ਇਹ ਮੇਰੀਆਂ ਇਹਨਾਂ ਚੋਂ ਕੋਈ ਵੀ ਚੀਜ਼ ਹਿੱਲੀ ਹੋਈ ਹੈ, ਮੇਰੇ ਹਾਰਮੋਨਸ ਹਿੱਲੇ ਹੋਏ ਨੇ, ਮੇਰੇ ਅੰਦਰ ਸਟ੍ਰੈਸ ਜ਼ਿਆਦਾ ਹੈ, ਕੋਰਟੀਸੋਲ ਜ਼ਿਆਦਾ ਹੈ। ਐਂਡ ਅਨਦਰ ਥਿੰਗ ਹੈਪਨਸ ਇਨ ਫੀਮੇਲਸ ਇਜ਼ ਸਿਸਟੈਮਿਕ ਫਟੀਗ, ਵੇਅਰ ਵੈਨ ਦੇ ਹੈਵ ਲੋ ਆਇਰਨ ਐਂਡ ਹਾਈਪੋਥਾਇਰੋਇਡਿਜ਼ਮ, ਉਦੋਂ ਵੀ ਉਹਨਾਂ ਨੂੰ ਮਿੱਠਾ ਖਾ ਕੇ ਐਨਰਜੀ ਚਾਹੀਦੀ ਹੈ। ਸੋ ਮਿੱਠਾ ਇਜ਼ ਨਾਟ ਦ ਸਬਸਟੀਟਿਊਟ ਆਫ ਐਨਰਜੀ, ਮਿੱਠਾ ਇਜ਼ ਜਸਟ ਅਨਦਰ ਫਾਰਮ ਆਫ ਲਿਕਰ ਦੈਟ ਵੀ ਆਰ ਟੇਕਿੰਗ। ਸ਼ਰਾਬ ਪੀਣਾ ਤੇ ਐਕਸੈਸਿਵ ਮਿੱਠਾ ਖਾਣਾ ਇੱਕੋ ਚੀਜ਼ ਹੈ, ਜਿੰਨੇ ਰੋਗ ਸ਼ਰਾਬ ਲਿਵਰ ਨੂੰ ਦਿੰਦੀ ਹੈ ਓਨੇ ਹੀ ਰੋਗ ਚੀਨੀ ਸਾਡੇ ਲਿਵਰ ਨੂੰ ਦਿੰਦੀ ਹੈ। ਸੋ ਇਸ ਕਰਕੇ ਇਫ ਯੂ ਆਰ ਚੈਲੰਜ ਵਿਦ ਫੈਟੀ ਲਿਵਰ, ਇਫ ਯੂ ਆਰ ਚੈਲੰਜ ਐਂਡ ਇਫ ਸ਼ੂਗਰ ਇਜ਼ ਅ ਚੈਲੰਜ ਇਨ ਵੇਵ ਆਫ ਯੂਅਰ ਵੇਟ ਲਾਸ, ਤਾਂ ਅਸੀਂ ਇਸ ਨੂੰ ਰਿਵਰਸ ਕਰ ਸਕਦੇ ਹਾਂ। ਦੇਰ ਆਰ ਗ੍ਰੇਟ ਰੈਮਡੀਜ਼ ਜਿਹੜੀਆਂ ਸ਼ੂਗਰ ਕਰੇਵਿੰਗਸ ਤੇ ਕੰਮ ਕਰਦੀਆਂ, ਜਿਸ ਨਾਲ ਤੁਸੀਂ ਆਪਣੇ ਫੈਟੀ ਲਿਵਰ ਨੂੰ ਰਿਵਰਸ ਕਰ ਸਕਦੇ ਹੋ, ਡਾਇਬਟੀਜ਼ ਨੂੰ ਕੰਟਰੋਲ ਕਰ ਸਕਦੇ ਹੋ, ਕੋਲੈਸਟ੍ਰੋਲ ਨੂੰ ਕੰਟਰੋਲ ਕਰ ਸਕਦੇ ਹੋ, ਐਂਡ ਸਟ੍ਰੈਸ ਡਿਸਆਰਡਰ ਨੂੰ ਵੀ ਠੀਕ ਕਰ ਸਕਦੇ ਹੋ। ਸੋ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਹੋਗੀ, ਇਫ ਯੂ ਹੈਵ ਐਨੀ ਕੁਐਸਚਨ ਫੀਲ ਫਰੀ ਟੂ ਕੰਟੈਕਟ ਸੁਜੋਗ ਹੋਮਿਓ ਕਲੀਨਿਕ।
1: ਨੰਬਰ 6478562516 6478562516 647-856-2516 647-856-2516 ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਜੀ। 7114 ਹੈਲੋ ਜੀ।
2: ਹਾਂਜੀ ਨਵੀ ਜੀ, ਇਹ ਬੇਸਿਕਲੀ ਮੇਰੇ ਹਿਸਾਬ ਨਾਲ ਮੇਰੀ ਥਿੰਕਿੰਗ ਹੈ, ਮਦਰ ਨੂੰ ਮਾਈਂਡਫੁਲ ਹੋਣਾ ਚਾਹੀਦਾ ਇਨੀਸ਼ੀਅਲ ਇਅਰਸ ਆਫ ਮੈਰਿਜ ਦੇ ਵਿੱਚ, ਯੂ ਨੋ ਟਿਲ ਹਰ ਡਾਟਰ ਐਂਡ ਹਰ ਸਨ ਇਨ ਲਾ ਜਲਦ ਅਪ, ਯੂ ਨੋ ਦੇ ਸ਼ੁੱਡ ਬੀ ਗਿਵਨ ਸਮ ਸੋਰਟ ਆਫ ਪ੍ਰਾਈਵੇਸੀ, ਕਿ ਯੂ ਨੋ ਦੇ ਕੈਨ ਬਟ ਟੁਗੈਦਰ ਐਂਡ ਬਿਕਮ ਫੈਮਿਲੀ ਫਸਟ। ਉਹਨਾਂ ਦੀ ਪ੍ਰਾਈਵੇਸੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਇਨ ਦਾ ਫਸਟ 5 to 7 ਇਅਰਸ ਆਫ ਮੈਰਿਜ, ਐਂਡ ਇਟ ਆਈ ਥਿੰਕ ਦ ਓਨਰਸ ਐਂਡ ਦ ਬਰਡਨ ਗੋਜ਼ ਔਨ ਦੀ ਐਲਡਰ ਪਰਸਨ, ਜਿਹੜਾ ਏਦਾਂ ਹੀ ਆਪਣੇ ਕਲਚਰ ਚ ਬਹੁਤ ਆਦਤ ਹੈ ਘੁਸਣ ਦੀ, ਤੇ ਸਾਨੂੰ ਪਤਾ ਅਸੀਂ ਵੱਡੇ ਹਾਂ, ਅਸੀਂ ਸਾਡੀ ਇੱਜ਼ਤ ਹੋਣੀ ਚਾਹੀਦੀ ਹੈ, ਵੀ ਨੋ ਦੈਨ ਐਟ ਦੀ ਐਂਡ ਆਫ ਦ ਡੇ ਦੈਟ ਯੂ ਸੀ ਸੋ ਮੱਚ, ਆਈ ਮੀਨ
1: ਇਸ਼ੂਜ਼ ਯਾ
2: ਟੁੱਟ ਜਾਂਦੇ ਨੇ ਯਾ ਐਨੀਵੇ, ਬਟ ਯਾ ਇਟ ਐਬਸੋਲੂਟਲੀ ਮੇਰੀ, ਆਈ ਐਮ 38 ਇਅਰਸ ਓਲਡ, 7.5 ਸਾਲ ਹੋ ਗਏ ਮੇਰੀ ਮੈਰਿਜ ਨੂੰ, ਮੇਰੀ ਵਾਈਫ ਨੇ ਤੇ ਮੈਂ ਐਕਚੁਅਲੀ only because of this reason we had to cut off all our ties, can you believe it?
1: Achha.
2: Because it was getting
1: tusi apni nahi vi tusi apne wife de family nal ties cut kite
2: nahi ohne apne main apne we two kids, me and her, we are a family of four.
1: ਤੁਸੀਂ ਆਪਦੀ ਫੈਮਿਲੀ ਨਾਲ ਨਹੀਂ ਗੱਲ ਕਰਦੇ ਤੇ ਉਹ ਆਪਦੀ ਫੈਮਿਲੀ ਨਾਲ ਨਹੀਂ ਗੱਲ
2: ਕਰਦੇ? ਨਹੀਂ ਮੈਂ ਨਹੀਂ ਕਰਦਾ ਸੀ, ਬਿਕੋਜ਼ ਮਾਈ ਪੇਰੈਂਟਸ ਆਰ ਇਰਰੈਸ਼ਨਲ, ਟੂ ਦ ਲੈਵਲ ਆਈ ਡੋਨਟ ਵਾਂਟ ਟੂ ਗੈਟ ਇਨਟੂ
1: ਦ ਡੀਟੇਲ,
2: ਟੂ ਦ ਲੈਵਲ ਦੈਟ ਆਈ ਵਾਜ਼ਨਟ ਲੈਫਟ ਐਨੀ ਅਦਰ ਆਪਸ਼ਨ, ਬਿਲੀਵ ਯੂ ਮੀ ਔਨ ਦੈਟ, ਹੈਂਡ ਔਨ ਹਾਰਟ ਬੀਇੰਗ ਓਨੈਸਟ ਟੂ ਗੋਡ, ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਸੀਗਾ ਨਾ ਵੀ, ਐਂਡ ਆਈ ਕੈਨ ਓਨਲੀ ਯੂ ਨੋ ਆਈ ਡੋਨਟ ਨੀਡ ਟੂ ਪ੍ਰੂਵ ਮਾਈਸੈਲਫ ਐਨੀ, ਮੈਂ ਆਈ ਹੈਡ ਟੂ ਕੱਟ ਮਾਈ ਟਾਈਜ਼, And automatically, she was like, if you are not talking, you are making sort of this sacrifice, and you are that evolved of a human being, that you are taking this, you are taking this step for your own two sons and me, then, you know, she told her parents, ke, main bahut khush hun. I don't need anybody. I have a man, like, we are good together. Because wo kehndi ke itni hoega 5 saal baad na issue hoega ke you know kitna kitna tere man ch aayegi gall eh later on ke meri gall hundi hai. Anyways, I think it's totally on parents. Jadon assi main vi 22 saal baad, it will depend on me how what kind of relationship I have with my kids and with their spouses. It is on me. Onus and burden is absolutely on me.
1: Yeah, yeah. So, nahin, thank you. Chalo, thank you, sir. Thank you, sir. Thanks for sharing. Dekho yaar, ki kush, you know, sometimes you have to sacrifice bahut sari cheeza. Paradise Developments de kar dekho. GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 629,990 dollar ton te naal 130,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. Paradise Developments .com. Very good. ਤੇ ਨਾਲ ਹੀ ਜਿਹੜੇ ਡੇਰੀ ਹਰਨਟੇਰੀ ਉਤੇ ਘਰ ਨੇ ਉਹਨਾਂ ਦੀ ਵੀ ਜਾਣਕਾਰੀ ਲੈ ਲਓ. Central Mississauga de rehn wale ho, eh mauka na gawao. Ballymore Homes valon Dairy Lane Towns jald hi Dairy Road West ate Hurran Terrio te aa rahe ne. Contemporary Town Home high $700,000 to shuru ho rahe ne. Simat samay layi HST de vich khas bachat da fayda lao. Highway 401, 407 ate 410 Go Transit Shopping ate Pearson Airport to sirf kujh ek minta di duri te. Sab to pehle buyers de vich shamil hon da mauka na gawao. Aaj hi register karo ballymorehomes.com. ballymore homes.com. Very good. G 6581. Hello.
3: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਸਾਰੇ ਬੰਦਿਆਂ ਦੀ ਤੁਹਾਨੂੰ ਕਾਲ ਆਈ ਹੈ. ਮੈਂ ਕਿਹਾ ਮੈਂ ਲੇਡੀ ਬਣ ਕੇ ਗੱਲ ਕਰ ਲਾਂ
1: ਜੀ.
3: ਤੇ ਆਈ ਐਮ ਔਨ ਯੂ ਨੋ, ਜਿਹੜਾ ਬੰਦਾ ਆ ਉਹ ਵੀ ਡਾਊਨ ਟਾਈਮ ਲਈ ਘਰ ਆਉਂਦਾ ਤੇ ਅੱਗੇ ਸੱਸ ਬੈਠੀ ਹੋਵੇ, ਇਟਸ ਵੈਰੀ ਡਿਫਿਕਲਟ.
1: ਸਹੀ ਗੱਲ.
3: ਸੋ ਯੂ ਨੋ, ਇਟਸ ਦ ਵੂਮਨ ਸ਼ੁਡ ਬੀ ਥੋਟਫੁਲ ਅਬਾਊਟ ਇਟ ਕਿ ਆਪਣੇ ਜੇ ਆਪਣੇ ਪਰਸਪੈਕਟਿਵ ਨਾਲ ਸੋਚਦੀ ਹੈ ਕਿ ਮੇਰੀ ਮੰਮੀ ਹੈ, ਇਹ ਹੈ, ਉਹ ਹੈ, ਬਟ ਇਹ ਵੀ ਸੋਚੇ ਜੇ ਉਹਦਾ ਬ੍ਰਦਰ ਹੋਵੇ ਤੇ ਉਹਦੇ wife ਦੇ ਅੱਗੇ ਘਰ ਦੇ ਆ ਕੇ ਬੈਠੇ ਰਹਿਣ, ਤਾਂ ਵੇਅਰ ਇਜ਼ ਅ ਡਾਊਨ ਟਾਈਮ, ਵੇਅਰ ਇਜ਼ ਅ ਬੌਂਡਿੰਗ ਟਾਈਮ ਬਿਟਵੀਨ ਹਸਬੈਂਡ ਐਂਡ ਵਾਈਫ. ਇਟਸ ਵੈਰੀ ਇੰਪੋਰਟੈਂਟ ਫਾਰ ਅ ਵੂਮਨ ਟੂ ਟੇਕ ਅ ਸਟੈਂਡ ਕਿ ਇਹ ਇਹਦਾ ਘਰ ਆ ਤੇ ਆਈ ਡੋਂਟ ਵਾਂਟ ਲਾਈਕ ਕਿ ਵੀ ਹਨਾ ਬੰਦੇ ਨੂੰ ਇੰਨੀ ਜ਼ਿਆਦਾ ਇੰਟਰਫੇਰੈਂਸ ਆਲ ਦਾ ਟਾਈਮ ਕਿ ਬੰਦਾ ਜੇ ਨਾ ਵੀ ਆਉਂਦੀ ਹੋਵੇ ਨਾ, ਹੀ ਵਿਲ ਬੀ ਆਲਵੇਜ਼ ਥਿੰਕਿੰਗ ਮੇ ਬੀ ਉਹ ਘਰ ਹੋਊਗੀ. ਸੋ ਇਟਸ ਸਾਈਕੋਲੋਜੀਕਲੀ, ਇਟਸ ਇਮੋਸ਼ਨਲੀ, ਇਟਸ ਡਿਸਟਰਬਿੰਗ ਦ ਬੈਲੈਂਸ ਆਫ ਦੈਟ ਪਰਸਨ. ਲਾਈਕ ਘਰ ਜਾਓ ਤਾਂ ਕੀ ਪਤਾ ਉਹ ਬੈਠੀ ਹੋਏ, ਲਾਈਕ ਇਟਸ ਨੋਟ ਫੇਅਰ, ਇਟਸ ਨੋਟ ਫੇਅਰ.
1: ਨਹੀਂ, ਨਾਲੇ ਦੇਖੋ ਦੋਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਨਾ. ਚਾਬੀ ਦੇਣੀ ਹੈ ਤਾਂ ਤੂੰ ਉਹਨੂੰ ਪੁੱਛ ਕੇ ਦੇ, ਜੇ ਉਹ ਕਹਿੰਦਾ ਨਹੀਂ ਤਾਂ ਕਹਿ ਓਕੇ ਨੋ ਪ੍ਰੋਬਲਮ. ਸੋ ਬਿਲਕੁਲ, ਥੈਂਕ ਯੂ ਸੋ ਮਚ. ਬਹੁਤ ਸ਼ੁਕਰੀਆ. ਸਾਡੇ ਨਾਲ ਸਰਾਂਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ. ਸਰਾਂਸ਼ ਕੈਸੇ ਹੋ?
4: ਸਤਿ ਸ਼੍ਰੀ ਅਕਾਲ, ਵਧੀਆ ਜੀ, ਤੁਸੀਂ ਦੱਸੋ ਜੀ?
1: ਬਹੁਤ ਵਧੀਆ, ਬਹੁਤ ਵਧੀਆ. ਸਰਾਂਸ਼, ਸੋ ਤੁਸੀਂ ਆਲਵੇਜ਼ ਸਭ ਦੀ ਹੈਲਪ ਕਰਦੇ ਹੋ ਤੇ ਗਵਰਨਮੈਂਟ ਸਟੱਡੀ ਦੇ ਲਈ ਲੋਨ ਦਿੰਦੀ ਹੈ, ਐਂਡ ਤੁਸੀਂ ਇਹ ਸਟੱਡੀ ਕਿਤੇ ਵੀ ਕਰ ਸਕਦੇ ਹੋ. ਆਨਲਾਈਨ ਕਰੋ, ਘਰੇ ਕਰੋ, ਕੰਮ 'ਤੇ ਕਰੋ, ਆਨਲਾਈਨ ਸਟੱਡੀ ਕਰੋ. ਸੋ ਕੱਲ੍ਹ ਕਿੰਨੇ ਕੁ ਬੰਦਿਆਂ ਦੇ ਅਕਾਊਂਟ 'ਚ ਫੰਡਿੰਗ ਆਈ ਹੈ?
4: ਹਾਂਜੀ, ਕੱਲ ਮੋਰ ਦੈਨ 7 ਲੋਗੋ ਕੇ ਅਕਾਊਂਟ ਮੇਂ ਫੰਡਿੰਗ ਆਈ ਹੈ. ਇਸ ਪੈਸੇ ਕੋ ਵੀ ਕਹੀਂ ਵੀ ਖਰਚ ਕਰ ਸਕਤੇ ਹੈ, ਵੋ ਕੋਈ ਵੀ ਰੈਸਟ੍ਰਿਕਸ਼ਨ ਨਹੀਂ ਹੈ. 50,000 ਸੇ 1,17,000 ਡਾਲਰ ਤੱਕ ਕੀ ਫੰਡਿੰਗ ਹੈ. ਆਪ ਹਮੇ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ, ਐਂਡ ਫੰਡਿੰਗ ਕੋ ਹਾਸਿਲ ਕਰੇ, ਸਕਿੱਲ ਵੀ ਹਾਸਿਲ ਕਰੇ, ਫੰਡਿੰਗ ਵੀ ਹਾਸਿਲ ਕਰੇ 0% ਪੇ ਬਿਨਾ ਗਾਰੰਟੀ ਕੇ.
1: ਵੈਰੀ ਗੁੱਡ, 0% ਤੇ ਫੰਡਿੰਗ ਮਿਲ ਰਹੀ ਹੈ ਬਿਨਾ ਕਿਸੇ ਗਾਰੰਟੀ ਦੇ. ਐਂਡ ਫੰਡਿੰਗ ਜਾਂ ਲੋਨ ਸੁਣ ਕੇ ਨਾ ਹਰੇਕ ਡਰ ਜਾਂਦਾ ਕਿ ਕਿਤੇ ਕੋਈ ਪੰਗਾ ਨਾ ਪੈ ਜਾਏ. ਸੋ ਇਹ ਲੋਨ ਦੇ ਟਰਮਸ ਕੀ ਨੇ ਤੇ ਕਿਵੇਂ ਡਿਫਰੈਂਟ ਨੇ?
4: ये लोन आपको गवर्नमेंट दे रही है, बैंक नहीं दे रहा, तो यहाँ पे कागज वैसे लगते हैं, कोई भी इसमें सेटिंग नहीं है, कोई कमीशन नहीं है, साफ काम है, 8 साल से कर रहे हैं. और अगर आपका फैमिली साइज ज्यादा, आपको ज्यादा फंडिंग आती है, आपका अगर आप 2 साल का कोर्स करते हैं तो आपको ऐसे फैमिली ऑफ 4 को 1.5 लाख डॉलर आ गया. ढाई साल बाद पहली किस्त स्टार्ट है, तब तक ये लोन पे ब्याज है ही नहीं। ढाई साल बाद भी ब्याज कितना है? 2.5% साल का, मतलब लाख डॉलर का ब्याज कितना बना? सिर्फ $2,500 साल का, 15 साल में पे करते हैं। अगर हाथ टाइट है, गवर्नमेंट आपका लोन इंटरेस्ट के साथ डेफर कर देती है। इस लोन को मिस ना करें, इकोनॉमी थोड़ी स्लो है, कल को रूल चेंज ना हो, कॉल करें, ऑफिस आए, हजारों को हेल्प कर चुके हैं।
1: एंड फंडिंग जी कोई फैमिली है, फोर पीपल ने, हस्बैंड वाइफ दो बच्चे ने, था कितने पैसे बन जाते, थोड़ी कितनी फीस है?
4: हाँ जी, हस्बैंड वाइफ दोनों पढ़ते तो 1.5 लाख तक बन जाता है। अगर फैमिली ऑफ फाइव है तो अराउंड $178,000 भी उनको मिल जाता है। आप हमें कॉल करते हैं, असेसमेंट कराते हैं, हमारे ऑफिस आते हैं, और लाइक हमारी फीस कितनी काम होने के बाद सिर्फ $199 है काम होने के बाद लेते। जैसे कल हमें 7 बंदों की फंडिंग करी है, उनके खाते में डायरेक्ट, मेरे नहीं, उनके खाते में, तो उन्होंने हमारी फीस हमें इंट्रैक्ट कर दी। कोई भी चलाकी मीठी बातें नहीं है। नंबर नोट करें, 437-234-3175, 437-234-3175, कॉल करो, एस्टिमेट लो, 437-264-3175, 437-234-3175।
1: नंबर एक क्विक है, 437-264-3175, 437-264-3175। सराश नु कॉल करो, सराश बहुत शुक्रिया,
4: थैंक यू जी।
1: ओके, क्या बात, अच्छा यार समाड़ी हो भी गया नवी ना। ओके, एक तो जो मोर्गेज चाहिए है, लोन चाहिए, एक एक टीम है, याद रखो हरमन नो, टीम हरमन बता, मैं हरमन तो खुद मोर्गेज कराई है, इन्नी वधिया सर्विस है कि छाड़ी गलां दियो। 647-685-9000 नंबर है, 647-685-9000। गड्डी चाहिए है कैनेडियन मित्सुबिशी, मित्सुबिशी दी गड्डिया 10 साल की वारंटी है, 10 ईयर्स। अगले यार कई डीलर तो 2-4 साल की मसा ही देंगे, 10 साल की वारंटी, इन्नी भरोसे भरोसे वाली गड्डी है। नंबर है 647-678-2754, 647-678-2754, कैलेडन मित्सुबिशी। तुसी सुन रहे हो प्रोग्राम पंजाबी लहरा नवी सिद्धू दे नाल। अपनी बिजनेस दी एडवरटाइजमेंट दे लई या होर कोई भी जानकारी लैण दे लई कॉल करो 647-504-1557।
5: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁਦੀ ਨਹੀਂ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਮਾਈ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਲ, ਐਂਡ 905-671-2000।
5: To your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
7: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ।
8: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
7: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
8: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
7: 905-671-2000, 905-671-2000।
8: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਓ।
9: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
10: Canada Revenue Agency yani ki CRA bina kisi court judgment to tade bank account nu seize ya freeze kar sakte ha. Tusi CRA de karze nu legally maaf karwa sakte ho. For more information call DCAP
11: 905-908-2499, 905-908-2499 or visit 411debt.ca. Some conditions apply.
12: ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
13: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
14: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
15: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
16: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
17: ਡਰਾਈਵਿੰਗ ਲਾਇਸੈਂਸ?
16: ਨੋ।
17: ਪੁਲਿਸ ਆਫਿਸਰ?
16: ਨੋ ਨੋ।
17: ਟ੍ਰੈਫਿਕ ਲਾਇਸੈਂਸ?
16: ਨੋ।
17: ਦੈਨ
3: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
18: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
19: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
20: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
21: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 Stratton Avenue 416-819-6000।
3: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ? ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200 95922000 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
22: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
23: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ 50 Sunnyvale Gate ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tavakitchen.ca 905-790-1699
24: ਯਾਰ, ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ, ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699 905-790-1699
25: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
26: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
27: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
28: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
29: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
30: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਕੱਪੜਾ ਮੇਰੇ ਸਹਿਤ ਦੀ ਮਿਲੀ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਗਾਂਸ ਖੂਬਸੂਰਤ ਸਵੇਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਚਲੋ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੀਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਜਿੱਥੇ ਸਾਨੂੰ ਸੁਣ ਰਹੇ ਹੋ ਉੱਥੇ ਦੇ ਨਾਲ ਨਾਲ ਸਾਨੂੰ ਤੁਸੀਂ ਆਪਣੇ ਰੇਡੀਓ ਸੈਟਸ ਦੇ ਉੱਤੇ ਇੰਟਰਨੈਟ ਦੇ ਰਾਹੀਂ www.am530.ca ਜਾਂ ਰੇਡੀਓ ਵਾਸ ਟੋਰਾਂਟੋ .com ਜਾਂ ਸਾਡੇ ਕਿਸੇ ਵੀ ਪੇਜ ਦੇ ਉੱਤੇ am530 ਦੇ ਉੱਤੇ ਜਾ ਕੇ ਸਾਨੂੰ ਸੁਣ ਸਕਦੇ ਹੋ। ਆਪ ਸਭ ਦਾ ਹਾਰਦਿਕ ਸਵਾਗਤ। ਇੱਕ ਸੁਰਮਈ ਸਵੇਰ ਜਿਸ ਵਿੱਚ ਸੂਰਜ ਰੌਸ਼ਨੀ ਦੇ ਰਿਹਾ ਸੋਨੇ ਰੰਗੀ ਸੁਰਮਈ ਸਵੇਰ ਅਤੇ ਜਿਸ ਵਿੱਚ ਸਨੀ ਮਿਕਸ ਕਲਾਊਡੀ ਪੀਰੀਅਡ ਪਲੱਸ ਡਿਜਿਟ ਡਬਲ ਦੇ ਵਿੱਚ ਨੰਬਰਸ ਦੇ ਵਿੱਚ ਟੈਂਪਰੇਚਰ ਪਰ 10 ਜਾਂ 10 ਤੋਂ ਹੇਠ ਉੱਤੇ ਹੁੰਦੇ ਰਹਿਣਗੇ, ਯਾਨੀ ਕਿ ਫੁੱਲ ਸਲੀਵਸ ਔਰ ਜੈਕਟਸ ਤੁਸੀਂ ਅੱਜ ਜੇਕਰ ਰਹੇ ਹੋ ਤਾਂ ਪਾ ਕੇ ਨਿਕਲੋਗੇ। ਅਤੇ ਅੱਜ ਦੇ ਕੁਛ ਖਾਸ ਸਮਾਚਾਰਾਂ ਦੇ ਨਾਲ ਨਾਲ ਕੁਛ ਹੋਰ ਗੱਲਾਂ ਬਾਤਾਂ ਵੀ ਹਮੇਸ਼ਾ ਦੀ ਤਰ੍ਹਾਂ ਸਾਂਝੀਆਂ ਕਰਾਂਗੇ। ਆਗਾਜ਼ ਹਮੇਸ਼ਾ ਉਸ ਪਰਮਪੁਰਖ ਪਰਮੇਸ਼ਵਰ ਦੇ ਨਾਮ ਉਟਾਸਣਾ ਜਿਸ ਦੇ ਨਾਮ ਉਟਾਸਣਾ ਆਗਾਜ਼ ਦੁਨੀਆ ਦੀ ਹਰ ਸ਼ੈ ਦਾ ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਮੁਸਕਰਾਹਟ ਚਿਹਰੇ ਦਾ ਹਿੱਸਾ ਅਤੇ ਰੌਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ। ਸ਼ੋਅ ਵਿੱਚ ਤੁਸੀਂ ਸਾਨੂੰ 905-673-3337 ਕਾਲ ਕਰ ਰਹੇ ਹੋ, ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ, ਟਿਕਟ ਹੈ ਤੁਹਾਡੀ। ਅਤੇ ਆਪਾਂ 10 ਵਜੇ ਤੱਕ ਦੇ ਸਾਥ ਦੇ ਦੌਰਾਨ ਤੁਹਾਡੇ ਨਾਲ ਖੂਬ ਸਾਰੀ ਗੱਲਬਾਤ ਕਰਾਂਗੇ, ਜਿਹਨਾਂ ਵਿੱਚੋਂ ਮੁੱਖ ਤੌਰ ਦੇ ਉੱਤੇ ਮਾਰਕ ਕਾਰਨੀ ਅੱਜ ਅਮੈਰੀਕਾ ਦੇ ਵਿੱਚ ਹੈ ਨਿਊਯਾਰਕ ਦੇ ਏਰੀਏ ਦੇ ਵਿੱਚ, ਅਤੇ ਇਹਦੇ ਉੱਪਰ ਗੱਲ ਕਰਾਂਗੇ। ਕੱਲ੍ਹ ਇੱਕ ਬਿੱਲ ਜਿਹੜਾ ਪਿਛਲੇ ਵੀਕ ਦਾ ਡਿਊ ਸੀਗਾ ਉਹ ਟੇਬਲ ਹੋਇਆ ਹੈਗਾ, ਉਸ ਬਿੱਲ ਦੇ ਰਾਹੀਂ ਕੈਨੇਡਾ ਦੇ ਵਿੱਚ ਕੀ ਚੇਂਜਸ ਆ ਰਹੀਆਂ, ਲੇਬਰ ਲਾਅ ਦੇ ਵਿੱਚ ਚੇਂਜਸ ਲੈ ਕੇ ਆ ਰਹੇ ਨੇ ਫੈਡਰਲ ਲੈਵਲ ਦੇ ਉੱਤੇ, ਉਸ ਤੋਂ ਇਲਾਵਾ ਕੁਛ ਇਨਵਾਇਰਮੈਂਟਲ ਅਤੇ ਕੁਛ ਹੋਰ ਇਹਦੇ ਉੱਪਰ ਡਿਸਕਸ਼ਨ ਜਿਹੜੀਆਂ ਹੈਗੀਆਂ ਨੇ। ਗੋਲੀਬਾਰੀ ਦੀਆਂ ਘਟਨਾਵਾਂ ਬੈਲਵਿਲ ਦੇ ਵਿੱਚ ਇੱਕ ਬੰਦੇ ਵੱਲੋਂ ਗੰਨ ਨਾਲ ਸ਼ੂਟਿੰਗ ਕੀਤੀ ਗਈ, ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਹੋਸਪਿਟਲਾਈਜ਼ ਆ, ਉਸ ਦੇ ਉੱਪਰ ਮੋਰ ਡਿਟੇਲਸ ਆਈਆਂ ਨੇ। ਦੋ ਸਸਪੈਸ਼ੀਅਸ ਹਾਲਤ ਦੇ ਵਿੱਚ ਗੱਡੀਆਂ ਦੇ ਵਿੱਚ ਇੱਕੋ ਪੈਟਰਨ ਦੇ ਵਿੱਚ ਦੋ ਅੱਗ ਲੱਗਣ ਦੀਆਂ ਘਟਨਾਵਾਂ ਅਲੱਗ ਅਲੱਗ GTA ਦੇ ਵਿੱਚ ਏਰੀਆ 'ਚ ਹੋਈਆਂ। ਦੋਨਾਂ 'ਚ ਇੱਕੋ ਪੈਟਰਨ ਹੈ ਕਿ ਦੋਨਾਂ ਗੱਡੀਆਂ ਦੇ ਵਿੱਚ ਡੈੱਡ ਬੋਡੀਜ਼ ਸੀਗੀਆਂ, ਅਤੇ ਪੁਲਿਸ ਅਤੇ ਇਨਵੈਸਟੀਗੇਟਰਸ ਜਿਹੜੇ ਨੇ ਇਨਵੈਸਟੀਗੇਸ਼ਨਸ ਕਰ ਰਹੇ ਨੇ, ਅਤੇ ਲੋੜੀਂਦੀ ਜਾਣਕਾਰੀ ਅਗਰ ਕੋਈ ਦੇ ਸਕਦਾ ਉਹਦੇ ਬਾਰੇ ਤੁਸੀਂ ਕ੍ਰਾਈਮ ਸਟੋਪਰਸ ਨੂੰ ਜਿਹੜਾ ਹੈਗਾ ਆਪਣੀ ਜਾਣਕਾਰੀ ਹਮੇਸ਼ਾ ਤੁਹਾਡੀ ਗੁਪਤ ਰੱਖੀ ਜਾਂਦੀ ਹੈ, ਜਾਣਕਾਰੀ ਦੇ ਸਕਦੇ ਹੋ। ਕੁਛ ਹੋਰ ਵੀ ਗੱਲਾਂ ਹੋਣਗੀਆਂ ਪਰ ਉਸ ਨਾਲ ਨਾਲ ਸਾਥੀ ਮੇਰੇ ਨਾਲ ਸੰਤੋਸ਼। ਸੰਤੋਸ਼ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਅਮਨ ਜੀ, ਬਹੁਤ ਵਧੀਆ ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਪਿਆਰੇ ਜੇ ਸ਼ੋਅ ਰੇਡੀਓ ਆਵਾਜ਼ 'ਤੇ। ਅਤੇ ਅੱਜ ਅਮਨ ਜੀ ਬਹੁਤ ਸੋਹਣਾ ਸੂਰਜ ਚੜ੍ਹਿਆ, ਸੂਰਜ ਨੇ ਤੇ ਹਾਜ਼ਰੀ ਲਵਾ ਦਿੱਤੀ, ਸੋ ਸਾਡੀ ਰੇਡੀਓ ਲਿਸਨਰਸ ਨੇ ਵੀ ਹਾਜ਼ਰੀ ਲਵਾਉਣੀ ਆ। ਅਤੇ ਲਵਾਉਣ ਲਈ ਨੰਬਰ ਹੈਗਾ 905-673-3337-905-673 ਇੰਗਲਿਸ਼ ਮਿੰਗਲਿਸ਼ ਕਰ ਲਈਏ, ਜਿਹਦੇ 'ਚ ਮੈਨੂੰ ਲੱਗਦਾ ਕਿ ਮੈਂ ਤਾਂ ਹਮੇਸ਼ਾ ਫੇਲ ਹੋ ਜਾਂਦੀ ਹਾਂ। ਸੋ ਅਸੀਂ ਦੇਖਦੇ ਹਾਂ ਕਿ ਇੰਗਲਿਸ਼ ਦਾ ਵਰਡ ਨਹੀਂ ਤੁਸੀਂ ਕੋਈ ਬੋਲਣਾ,
0: ਹਾਂ,
1: ਤੇ ਦੇਖਦੇ ਹਾਂ ਕਿ ਅੱਜ ਕੌਣ ਕੌਣ ਵਿਨਰ ਹੁੰਦੇ ਆ।
0: ਠੀਕ ਹੈ, ਕੱਲ ਤੁਸੀਂ ਫਿਰ ਵਿਨਰ ਕੀਤੀ ਸੀ, ਅੱਜ ਫਿਰ ਵਿਨਰ ਕਰਦੀ ਆ ਆਪਾਂ
1: ਜੀ? ਬਿਲਕੁਲ ਅਮਨ ਜੀ।
0: ਸੋ ਅੱਜ ਆਪਾਂ ਵਿਨਰ ਕਰਾਂਗੇ ਨਜ਼ਾਰਾ ਵਾਲਾ ਵੱਲੋਂ, ਸਾਡੇ ਨਾਲ ਨਜ਼ਾਰਾ ਦੀ ਟੀਮ ਹੋਲ ਤੇ ਆ।
1: ਠੀਕ ਹੈ ਜੀ।
0: ਤੇ ਇੱਕ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ, ਜਿਹੜਾ ਨਵਾਂ ਬਿੱਲ ਟੇਬਲ ਕੀਤਾ ਜਾ ਰਿਹਾ ਤੇ ਕੁਛ ਡੋਨਲਡ ਟਰੰਪ ਤੇ ਪੋਟਾਸ਼ ਦੇ ਉੱਪਰ ਜਿਹੜਾ ਹੈਗਾ, ਡੋਨਲਡ ਟਰੰਪ ਦੀ ਸਟੇਟਮੈਂਟ ਕਿ ਬੇਲਾਰੂਸ ਦੇ ਨਾਲ ਜਿਹੜਾ ਕਿ ਰਸ਼ੀਆ ਦਾ ਭਰਾ, ਯਾਨੀ ਕਿ ਰਸ਼ੀਆ ਦਾ ਛੋਟਾ ਭਰਾ, ਜਿਵੇਂ ਕੈਨੇਡਾ ਨੂੰ ਅਮੈਰੀਕਾ ਦਾ ਛੋਟਾ ਭਰਾ ਕਹਿੰਦੇ ਸੀ, ਰਸ਼ੀਆ ਦਾ ਛੋਟਾ ਭਰਾ ਬੇਲਾਰੂਸ, ਅਤੇ ਡੋਨਲਡ ਟਰੰਪ ਵੱਲੋਂ ਇੱਕ ਸਟੇਟਮੈਂਟ ਆਈ ਹੈ ਕਿ ਬਹੁਤ ਸਸਤੀ ਪੋਟਾਸ਼ ਬੇਲਾਰੂਸ ਤੋਂ ਸਾਈਨ ਹੋ ਗਈ। ਮੈਂ ਤੁਹਾਨੂੰ ਦੱਸ ਦਵਾਂ ਸਾਰਿਆਂ ਨੂੰ ਕਿ ਤੁਹਾਨੂੰ ਪਤਾ ਹੀ ਨਹੀਂ ਗਾ ਇਹ ਮੁਲਕ ਦੇ ਵਿੱਚ ਕੀ ਕੁਛ ਪਿਆ। ਆਪਾਂ ਸਾਊਦੀ ਅਰੇਬੀਆ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਕਿ ਉਹ ਤੇਲ ਵੇਚਦਾ
1: ਜੀ,
0: ਦੁਨੀਆ ਦਾ ਨੰਬਰ 1 ਪੋਟਾਸ਼ ਅਤੇ ਨੰਬਰ 1 ਕੁਆਲਿਟੀ ਅਤੇ ਨੰਬਰ 1 ਲੈਵਲ, ਯਾਨੀ ਕਿ ਜਿੰਨੀ ਕੁਆਂਟਿਟੀ ਆ ਸਾਡੇ ਕੋਲ ਆ ਪੂਰੀ ਦੁਨੀਆ ਦੇ ਵਿੱਚ ਪੋਟਾਸ਼ ਦੀ, ਅਤੇ ਮੁੱਖ ਤੌਰ ਦੇ ਉੱਤੇ 85% ਅਮੈਰੀਕਨਸ ਨੇ ਜਿਹੜੇ ਸਾਡੇ ਪੋਟਾਸ਼ ਦੇ ਉੱਤੇ ਡਿਪੈਂਡੈਂਟ ਨੇ। ਕੀ ਤੁਸੀਂ ਇਹਦੇ 'ਤੇ ਵੀ ਗੱਲ ਕਰਨੀ ਚਾਹੁੰਦੇ ਹੋ? ਮੈਂ ਇਹ ਵੀ ਜ਼ਰੂਰ ਜਾਣਨਾ ਚਾਹੂੰਗਾ ਕਿ ਕਿੰਨੇ ਕੁ ਲੋਕ ਨੇ, ਜੇ ਮੈਂ ਥੋੜ੍ਹਾ ਜਿਹਾ ਤਸਪਰਾ ਇਹਤੇ ਕਰਾਂ ਅਮੈਰੀਕਾ ਅਤੇ ਕੈਨੇਡਾ ਦੇ ਰਿਲੇਸ਼ਨਸ ਦੇ ਉੱਤੇ, ਡੋਨਲਡ ਟਰੰਪ ਦੇ ਉੱਪਰ ਸਪੈਸ਼ਲੀ ਮੇਰਾ ਫੇਵਰੇਟ ਹੈ। 905-673-3337 ਸਟੂਡੀਓ ਦੇ ਨੰਬਰ ਨੇ, ਅਤੇ ਤੁਸੀਂ ਸਾਡੇ ਨਾਲ ਗੱਲ ਕਰਨੀ ਹੈ। ਹਾਂ ਭਾਅ ਜੀ, ਇਹਦੇ 'ਤੇ ਡਿਟੇਲ ਬਣ ਜੀ ਗੱਲ ਕਰੋ ਜੀ, ਦੱਸੋ ਥੋੜ੍ਹਾ ਜਿਹਾ, ਉਹ ਵੀ ਦੱਸਾਂਗੇ। ਇੰਗਲਿਸ਼ ਮਿੰਗਲਿਸ਼
1: ਜੀ,
0: ਅਸੀਂ ਇੰਗਲਿਸ਼ ਮਿੰਗਲਿਸ਼ 'ਚ ਅੱਜ ਵਿਨਰਸ ਕੱਢਾਂਗੇ। ਸਾਡੇ ਨਾਲ ਪ੍ਰਨੀਤ ਆ। ਪ੍ਰਨੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਦਾਰੂ ਵਾਲੇ ਡਰਿੰਕਸ ਉਹਨੂੰ ਕੀ ਕਹਿੰਦੇ ਆ, ਮੌਕਟੇਲ ਕਿਹੜਾ ਟੇਲ? ਉਹ ਕਾਕਟੇਲ ਦਾ ਦਾਰੂ ਵਾਲਾ ਅੱਛਾ ਮੌਕਟੇਲ ਆ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਤੁਹਾਡਾ ਕਿਹੜਾ ਵਿਕਦਾ ਹੈਗਾ ਸਭ ਤੋਂ ਜ਼ਿਆਦਾ ਮਨਮੋਹਨ ਜੀ ਆਏ ਸੀ ਗੈਸਟ ਆਏ ਸੀ ਤੁਹਾਡੇ ਕੋਲ ਸਾਨੂੰ ਬੜਾ ਵਧੀਆ ਲੱਗਿਆ ਸੀ ਤੁਹਾਡੀ ਆਵਾਜ਼ ਘੱਟ ਰਹੀ ਹੈ ਥੋੜਾ ਮੂਵ ਹੋਣਾ ਪੈਣਾ ਜਗ੍ਹਾ ਤੋਂ ਹਾਂਜੀ ਹੈਲੋ
2: ਹਾਂਜੀ ਹਾਂਜੀ ਹਾਂਜੀ ਉਹ ਸਾਡੇ ਕੋਲ ਸਰ ਉਹ ਮੌਕ ਪਿਓਸ ਨਹੀਂ ਆਇਆ ਨਾ ਸਾਡੇ ਰੀਫਰੈਸ਼ਿੰਗ ਡਰਿੰਕਸ ਦੇ ਵਿੱਚ ਆ ਜਾਂਦਾ
0: ਨਹੀਂ ਉਹਨੂੰ ਕਹਿੰਦੇ ਕੀ ਨੇ ਬੜਾ ਦੱਸੇ ਸਾਰਨ ਪਲਾਈ ਅੱਜ
2: ਹਾਂਜੀ ਹਾਂਜੀ ਸਰ ਉਹਨੂੰ ਪੀਨਾ ਕਲਾਡਾ ਕਹਿੰਦੇ
0: ਹਾਂ ਪੀਨਾ ਕਲਾਡਾ
2: ਹਾਂਜੀ
0: ਸੋ ਅੱਜ ਜਿੰਨੇ ਵੀ ਲੋਕ ਪਾਰਟਿਸਿਪੇਟ ਕਰ ਰਹੇ ਆ
1: ਜੀ
0: ਜਿਵੇਂ ਕੱਲ ਅਸੀਂ ਦੋ ਜਣਾਂ ਨੂੰ ਵਿਨਰਸ ਨੂੰ ਭੇਜਿਆ ਸੀਗਾ ਨਾਮ
1: ਜੀ
0: ਅੱਜ ਜਿੰਨੇ ਵੀ ਕਾਲ ਕਰਨਗੇ ਲੋਕ ਇਹਨਾਂ ਚੋਂ ਦੋ ਲੋਕ ਜਿਹੜੇ ਨਹੀਂ ਚਾਰ ਪੰਜ ਲੋਕ ਜਿਹੜੇ ਹੋਣਗੇ ਉਹ ਨਜ਼ਾਰਾ ਤੇ ਜਾ ਕੇ ਆਹ ਡਰਿੰਕ ਪੀਣਗੇ ਕਿੰਨੇ ਦੀ ਵੇਚਦੇ ਹੋ ਤੁਸੀਂ ਉਹ ਡਰਿੰਕ
2: ਹੈਲੋ
0: ਹਾਂਜੀ ਡਰਿੰਕ ਕਿੰਨੇ ਦੀ ਵੇਚਦੇ ਹੋ ਤੁਸੀਂ ਉਹ
2: ਹਾਂਜੀ ਹਾਂਜੀ ਸਰ ਵੈਸੇ ਉਹ ਸਾਡੀ $9.99
0: ਯਾਨੀ $10 ਦੀ ਡਰਿੰਕ ਆ ਪੰਜ ਲੋਕਾਂ ਦੇ ਅਸੀਂ ਨਾਂ ਕੱਢਾਂਗੇ ਤੁਹਾਡੇ ਕੋਲ ਠੀਕ ਹੈ $10 ਈਚ ਪਰਸਨ ਦਾ ਤੁਹਾਡਾ ਡਰਿੰਕ ਜਿਹੜਾ ਹੈਗਾ ਜਾਂ ਉਹਦੇ ਬਦਲੇ ਚ ਕੁਛ ਹੋਰ ਜੇ ਖਾਣੇ ਵਾਲਾ ਹੋਇਆ ਤਾਂ ਉਹ ਆਪਾਂ ਕਰ ਸਕਦੇ ਹਾਂ ਉਹ ਤੁਸੀਂ ਦਿਓ ਪਾਸਤਾ ਤੁਹਾਡਾ ਸਭ ਤੋਂ ਜ਼ਿਆਦਾ ਪਾਸਤਾ ਕਿਹੜਾ ਵਿਕਦਾ ਹੈਗਾ
2: ਹਾਂਜੀ ਸਰ ਸਾਡਾ ਸਭ ਤੋਂ ਜ਼ਿਆਦਾ ਮੋਸਟ ਫੇਮਸ ਜਿਹੜੇ ਸਾਡੇ ਕਸਟਮਰ ਪਸੰਦ ਕਰਦੇ ਆ ਉਹ ਹੈਗਾ ਅਲਫਰੈਡੋ ਕਰੀਮ ਪਾਸਤਾ
0: ਅਲਫਰੈਡੋ ਪਾਸਤਾ ਜਿਹੜਾ ਹੈਗਾ ਇੱਕ ਹਰੇ ਰੰਗ ਦਾ ਮੈਂ ਲੈ ਕੇ ਜਾਣਾ ਉਹ ਤਾਂ ਜਾਨ ਹੀ ਕੱਢ ਦਿੰਦਾ
2: ਹਾਂਜੀ ਉਹ ਪੈਸਟੋ ਪਾਸਤਾ ਸਰ
0: ਪੈਸਟੋ ਪਾਸਤਾ ਦੇਣਾ ਮੈਂ ਜਾਂ ਚਲੋ ਚਲੋ ਅਲਫਰੈਡੋ ਕਰ ਦਿਓ ਚਲੋ ਜਾਂ ਪਾਸਤਾ ਅਸੀਂ ਕਰਾਂਗੇ ਠੀਕ ਹੈ ਪੰਜ ਕੂਪਨ ਅਸੀਂ ਕੱਢਣ ਲੱਗੇ ਤੁਹਾਡੇ ਨਜ਼ਾਰਾ ਦੇ ਨਾਂ ਤੇ ਸਾਡੇ ਲੋਕ ਜਿਹੜੇ ਪਾਰਟਿਸਿਪੇਟ ਕਰਨਗੇ ਇੰਗਲਿਸ਼ ਵਿੰਗਲਿਸ਼ ਉਹਨਾਂ ਨੂੰ ਅਸੀਂ ਦਵਾਂਗੇ ਠੀਕ ਹੈ ਤੁਸੀਂ ਵੀ ਸੁਣੋ ਬਹੁਤ ਫਨੀ ਹੋਊਗਾ ਬਹੁਤ ਵਧੀਆ ਲੱਗੂ ਇੰਗਲਿਸ਼ ਵਿੰਗਲਿਸ਼ ਠੀਕ ਹੈ ਹਾਂਜੀ ਤੇ ਥੋੜਾ ਨਾ ਅਸੀਂ ਪਹਿਲਾਂ ਕਰ ਲਈ ਇੰਗਲਿਸ਼ ਵਿੰਗਲਿਸ਼ ਕਿਵੇਂ ਦਵਾਣਾ ਓਕੇ ਇੰਗਲਿਸ਼ ਵਿੰਗਲਿਸ਼ ਚ ਕੀ ਹੁੰਦਾ ਪ੍ਰਨੀਤ ਤੁਸੀਂ ਇੰਗਲਿਸ਼ ਆਪਾਂ ਇੰਨੀ ਕੁ ਜ਼ਿਆਦਾ ਪਿੰਗਲਿਸ਼ ਬੋਲਣੀ ਸ਼ੁਰੂ ਕਰਤੀ ਆ ਪਿੰਗਲਿਸ਼ ਹੈਗੀ ਪੰਜਾਬੀ ਤੇ ਇੰਗਲਿਸ਼ ਨੂੰ ਹਨਾ
1: ਮਿਕਸ ਕਰਕੇ
0: ਬਈ ਆਪਾਂ ਕੋਈ ਕੋਈ ਸੈਂਟੈਂਸ ਪੂਰਾ ਕਰ ਹੀ ਨਹੀਂ ਪਾਉਂਦੇ ਕੋਈ ਆਪਣੇ ਸ਼ਬਦਕੋਸ਼ ਦੇ ਵਿੱਚ ਇੰਨੇ ਕੁ ਅੱਖਰ ਐਡ ਕਰ ਦਿੱਤੇ ਅਸੀਂ ਅੰਗਰੇਜ਼ੀ ਦੇ ਜਿਵੇਂ ਹੁਣ ਮੈਂ ਐਡ ਕਰਤੇ ਵਰਡ ਕਹਿਤਾ
1: ਜੀ
0: ਜਮਾ ਕਰ ਦਿੱਤੇ ਕਹਿਣਾ ਸੀ ਹਨਾ ਬਈ ਅੰਗਰੇਜ਼ੀ ਬਿਨੇ ਬੋਲੇ ਬਿਨਾ ਅਨੁਵਾਦ ਪੂਰਾ ਕਰੇ ਬਿਨਾ ਆਪਾਂ ਅੰਗਰੇਜ਼ੀ ਬੋਲੇ ਬਿਨਾ ਰਹਿ ਨਹੀਂ ਪਾਉਂਦੇ
1: ਜੀ ਬਿਲਕੁਲ
0: ਤੇ ਇਹ ਪਹਿਲੀ ਵਾਰ ਹੁੰਦਾ ਕਿ ਅਸੀਂ ਤੁਹਾਨੂੰ ਪੰਜਾਬੀ 'ਚ ਲੈ ਕੇ ਜਾਣਾ ਪਰ ਇਹ 'ਚ ਰੂਲ ਹੁੰਦਾ ਜੇ ਮੈਂ ਕਹਾਂ ਤੁਹਾਡਾ ਨਾਂ ਕੀ ਹੈ ਤੁਸੀਂ ਕਹੋ ਸੁਰਜੀਤ ਮੈਂ ਕਿਹਾ ਤੁਸੀਂ ਕੰਮ ਕੀ ਕਰਦੇ ਹੋ ਹੁਣ ਤੁਹਾਨੂੰ ਯਾਦ ਨਾ ਆਵੇ ਮੈਂ ਇਹਨੂੰ ਕੀ ਕਹਾਂ ਪੰਜਾਬੀ 'ਚ ਤੁਸੀਂ ਉਹੀ ਉਲਝ ਜ਼ਰੂਰ ਉਹ ਨਹੀਂ ਕਰਨਾ ਫਾਊਲ ਨਹੀਂ ਮਤਲਬ ਫਾਊਲ ਆ ਉਹ ਤੁਸੀਂ ਐ ਨਹੀਂ ਕਹਿਣਾ ਮੈਂ ਬਸ ਉਹ ਆ ਕਰਦਾ ਐਂ ਕਰੋ ਨਿਕਲ ਜਾਂਦਾ ਕੰਮੇ ਨਹੀਂ ਕਰਦਾ ਹੈਨਾ ਸੋ ਅੱਜ ਪਹਿਲੇ ਜਿਹੜੇ ਵਿਨਰਸ ਨੇ ਅਲਫਰੈਡੋ ਪਾਸਤਾ ਜਾਂ ਤੁਹਾਡਾ ਵਨ ਆਫ ਦਾ ਟੋਪ ਆ ਇਹਨਾਂ ਦਾ ਅਲਫਰੈਡੋ ਪਾਸਤਾ ਜੇ ਤੁਹਾਡੇ ਬੱਚਿਆਂ ਨੇ ਖਾ ਲਿਆ ਤੁਸੀਂ ਪੱਕਾ ਹੀ ਨਜ਼ਾਰਾ 'ਤੇ ਜਾਣਾ ਸ਼ੁਰੂ ਕਰ ਦੇਣਾ ਜਾਂ ਤੁਸੀਂ ਜਿਹੜਾ ਹੈਗਾ ਪੀਨਾ ਕਲਾਡਾ ਡਰਿੰਕ ਹੈ ਤੁਸੀਂ ਉਹ ਵੀ ਬੱਚਿਆਂ ਨੂੰ ਪਿਲਾਤਾ ਆਪਣਿਆਂ ਨੂੰ ਤੁਸੀਂ ਪੀ ਲਿਆ ਜਾਂ ਉਹਨਾਂ ਨੂੰ ਪਿਲਾਤਾ ਬਾਰ ਬਾਰ ਜਾਣਗੇ ਬਾਰ ਬਾਰ ਕੇ ਉੱਥੇ ਜਾ ਕੇ ਡਰਿੰਕ ਪੀਣਾ ਇਹਨਾਂ ਦਾ ਬਾਰ ਬਹੁਤ ਵਧੀਆ ਬਣਿਆ ਹੋਇਆ ਇਹਨਾਂ ਦੇ ਬਾਰ ਦੇ ਵਿੱਚ ਤੁਸੀਂ ਬੀਅਰਸ ਤੋਂ ਲੈ ਕੇ ਹਰ ਚੀਜ਼ ਟਰਾਈ ਕਰ ਸਕਦੇ ਹੋ ਸੋ ਨੰਬਰ ਟੂ ਕਾਲ ਹੈਗਾ ਨਜ਼ਾਰਾ ਨੂੰ 416-803-1616 ਸਪੈਸ਼ਲ ਲਗਾਇਆ ਹੋਇਆ ਪ੍ਰਨੀਤ ਕਿਹੜੇ ਤੇ ਬੁਕਿੰਗ ਬਹੁਤ ਜ਼ਿਆਦਾ ਆ ਰਹੀ ਹੈ ਰਾਤ ਵੀ ਇਹ ਪਾਰਟੀ ਅਟੈਂਡ ਕਰਕੇ ਹਟੇ ਨੇ
2: ਹਾਂਜੀ ਹਾਂਜੀ ਸਰ ਸਾਡੇ ਕੋਲ ਵੀਕਡੇ ਸਪੈਸ਼ਲ ਇਵੈਂਟ ਦੇ ਉੱਤੇ ਆਫਰ ਚੱਲ ਰਹੇ $900 ਦੇ ਵਿੱਚ ਅਸੀਂ 30 ਪੀਪਲ ਦਾ ਤੁਹਾਨੂੰ ਗੈਦਰਿੰਗ ਕਰਕੇ ਦਿੰਦੇ ਹਾਂ ਪੂਰਾ ਇਵੈਂਟ ਪਲਾਨ ਕਰਕੇ ਦਿੰਦੇ ਹਾਂ ਇਨਕਲੂਡਿੰਗ ਤੁਹਾਡੇ ਡੀਜੇ ਸਿਸਟਮ ਹੁੰਦਾ ਡਿਸਕੋ ਲਾਈਟਸ ਹੁੰਦੀਆਂ ਨੇ ਉਸਦੇ ਵਿੱਚ ਅਨਲਿਮਿਟਿਡ ਫੂਡ ਸਰਵਿੰਗ ਤੇ ਅਨਲਿਮਿਟਿਡ ਤੁਹਾਨੂੰ ਸੋਫਟ ਡਰਿੰਕਸ ਉਸ ਪੈਕੇਜ ਦੇ ਵਿੱਚ ਅਸੀਂ ਤੁਹਾਨੂੰ ਕਰਕੇ ਦਿੰਦੇ ਹਾਂ ਟੋਟਲ
0: ਸੋ $900 ਚ ਬੱਚੇ ਡਰਿੰਕ ਸੋਫਟ ਡਰਿੰਕਸ ਹੋ ਗਏ ਅਨਲਿਮਿਟਿਡ ਖਾਣਾ ਜਿੰਨਾ ਮਰਜ਼ੀ ਖਾਓ 30 ਲੋਕ ਚੱਲ ਜਾਣਗੇ ਠੀਕ ਹੈ ਇੱਦਾਂ ਹੀ ਆ ਨਾ
1: ਜੀ
2: ਹਾਂਜੀ ਹਾਂਜੀ
0: ਸੋ ਸੋ ਇਟਸ ਗੁੱਡ ਡੀਲ ਤੇ $900 ਚ 30 ਲੋਕਾਂ ਤੱਕ ਦੀ ਤੁਹਾਡਾ ਜਨਮ ਦਿਨ ਪਾਰਟੀ ਤੁਸੀਂ ਕਰ ਸਕਦੇ ਹੋ ਤੇ ਮੱਲੋ ਮੱਲੀ 30 ਲੋਕ ਤਾਂ ਇਕੱਠੇ ਹੋਏ ਜਾਂਦੇ ਨੇ ਤੇ ਤੁਸੀਂ ਪੂਰਾ ਸਟੇਜ ਬਣਿਆ ਹੋਇਆ ਤੇ ਇਹਨਾਂ ਦਾ ਐਂਬੀਅੰਸ ਜਿਹੜਾ ਹੈਗਾ ਉਹ 5-star ਹੋਟਲਸ ਵਰਗਾ ਤੇ ਤੁਸੀਂ ਖੁੱਲੀ ਡੁੱਲੀ ਪਾਰਕਿੰਗ ਦੇ ਨਾਲ ਨਜ਼ਾਰਾ ਨਾ ਹੈਗਾ ਬਹੁਤ ਸਾਰੇ ਲੋਕ ਮੰਗਣੀਆਂ ਵਿਆਹ ਅੱਜ ਕੱਲ੍ਹ ਕਰ ਰਹੇ ਨੇ ਲੋਕ PR ਦੇ ਚੱਕਰਾਂ 'ਚ ਬਹੁਤ ਸਾਰੇ ਲੋਕਾਂ ਨੇ ਵਿਆਹ ਬੁੱਕ ਕਰਾਏ ਨੇ ਆਮ ਤੌਰ 'ਤੇ ਤੁਸੀਂ ਘਰੇ ਫੋਟੋਆਂ ਖਿੱਚ ਲੈਂਦੇ ਹੋ ਬੈਕਯਾਰਡ ਦੇ ਵਿੱਚ ਉਹ ਕਈ ਵਾਰੀ ਪੁੱਛ ਲੈਂਦੇ ਜੱਜ ਵੀ ਆਹ ਕਿੱਥੇ ਖਿੱਚੀਆਂ ਫੋਟੋਆਂ ਵਿਆਹ ਕੀਤਾ ਅਤੇ ਤੁਸੀਂ ਨਕਲੀ ਲੱਗਦਾ ਸੋ ਲੋਕ ਬਹੁਤ ਸਾਰੇ ਹੁਣ ਬੈਂਕਟ ਹਾਲ ਮੰਗੋ ਬੈਂਕਟ ਹਾਲ ਪੈਂਦੇ ਨੇ ਮਹਿੰਗੇ ਬਹੁਤ ਜ਼ਿਆਦਾ ਮਹਿੰਗੇ ਪੈਂਦੇ ਨੇ ਸੋ ਤੁਸੀਂ 129 ਲੋਕਾਂ ਤੱਕ ਦੀ ਕੋਈ ਵੀ ਪਾਰਟੀ ਕਰਨੀ ਆ 129 ਪੀਪਲ ਨਜ਼ਾਰਾ ਤੇ 416-803-1616 416-803-1616 ਦੇ ਉੱਤੇ ਟੈਕਸਟ ਮੈਸੇਜ ਕਰ ਸਕਦੇ ਹੋ ਨਜ਼ਾਰਾ ਨੂੰ ਗੂਗਲ ਦੇ ਉੱਪਰ ਨਜ਼ਾਰਾ ਪਾ ਲਿਓ ਨਜ਼ਾਰਾ ਆ ਗਿਆ ਹੋਵੇ ਤੇ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਆਊਗਾ ਪੜ੍ਹਦਿਆਂ ਨੂੰ ਮੂਹਰੇ ਸਾਈਨ ਲੱਗਿਆ ਹੁੰਦਾ ਨਜ਼ਾਰਾ ਆ ਗਿਆ ਹੋਵੇ, ਅਤੇ ਜਾਂਦੇ ਹੋਏ ਪੜ੍ਹਦੇ ਹੋ ਨਜ਼ਾਰਾ ਆ ਗਿਆ ਹੋਵੇ। ਅਤੇ ਤੁਸੀਂ ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ ਹੈ, 30 ਰੈਂਬਲਰ ਡਰਾਈਵ, ਜਿੱਥੇ ਤਵਾ ਕਿਚਨ ਆ ਉਸੇ ਪਲਾਜ਼ੇ ਦੇ ਵਿੱਚ ਹੈ, ਤਵਾ ਕਿਚਨ ਵਾਲੇ ਪਲਾਜ਼ੇ 'ਤੇ ਨਜ਼ਾਰਾ, ਫਾਈਨ ਇੰਡੀਅਨ ਰੈਸਟੋ ਐਂਡ ਲੌਂਚ। ਅਤੇ ਤੁਸੀਂ ਜਿਹੜੇ ਵਾਸ਼ਰੂਮਸ ਨੇ ਇਹਨਾਂ ਦੇ ਵੱਡੇ ਵਾਸ਼ਰੂਮਸ ਨੇ, ਏਅਰਪੋਰਟ ਵਰਗੇ ਸਾਫ ਸੁਥਰੇ ਵਾਸ਼ਰੂਮ, ਅਤੇ ਇੱਦਾਂ ਹੁੰਦਾ ਵੀ ਇੰਨੀ ਭੀੜ ਇਕੱਠੀ ਹੋ ਗਈ ਅਤੇ ਵਾਸ਼ਰੂਮ 'ਚ ਗੰਦ ਪਿਆ ਹੁੰਦਾ ਉੱਥੇ ਅੰਦਰ, ਖੁੱਲ੍ਹੇ ਡੁੱਲੇ ਵੱਡੇ ਵਾਸ਼ਰੂਮਸ ਨੇ, 7 ਵਾਸ਼ਰੂਮਸ ਨੇ। ਸੋ ਤੁਸੀਂ ਕਾਲ ਕਰਨੀ ਹੈ ਇਹਨਾਂ ਨੂੰ 416-803-1616 ਦੇ ਉੱਤੇ। ਖਾਣੇ ਦੇ ਵਿੱਚ ਇਹਨਾਂ ਦੇ ਸਭ ਤੋਂ ਜ਼ਿਆਦਾ ਵਿਕਣ ਵਾਲਾ ਜਿਵੇਂ ਡਾਇਨਿੰਗ ਵੀ ਕਰਨੀ ਹੈ, ਡਾਇਨਿੰਗ 'ਚ ਤੁਸੀਂ ਇਹਨਾਂ ਦਾ ਤਵਾ ਚਿਕਨ ਦਾ ਇੱਕ ਤਾਂ ਜਿਹੜਾ ਪ੍ਰੀਮੀਅਮ ਆਈਟਮ ਆ ਤਵਾ ਚਿਕਨ ਤਾਂ ਇਹਨਾਂ ਕੋਲ ਹੈਗਾ ਹੀ ਹੈਗਾ, ਉਹਦੀ ਤਰੀ ਡਿਫਰੈਂਟ ਆ, ਇਹ ਬੋਨ ਵਾਲਾ ਚਿਕਨ ਹੁੰਦਾ, ਬਹੁਤ ਦੂਰੋਂ ਦੂਰੋਂ ਲੋਕ ਲੈ ਕੇ ਜਾਂਦੇ, ਕਿਚਨਰ ਤੋਂ ਆ ਕੇ ਲੈ ਕੇ ਜਾਂਦੇ ਲੋਕ ਔਸ਼ਵਾ ਤੋਂ ਆਉਂਦੇ ਨੇ, ਬੈਰੀ ਤੋਂ ਆਉਂਦੇ ਨੇ। ਅਤੇ ਤੁਸੀਂ ਮੋਟਰ ਵਾਲੀ ਗੋਟ ਕਰੀ ਟਰਾਈ ਕਰਨੀ ਆ, ਜਿਹੜੀ ਕਿ 6 ਤੋਂ 8 ਘੰਟੇ ਦੇ ਪ੍ਰੋਸੈਸ 'ਚ ਬਣਦੇ। ਅੱਜ ਕੱਲ੍ਹ ਇਹਨੇ ਹਾਂਡੀ ਸਟਾਰਟ ਕੀਤੀ ਆ, ਹਾਂਡੀ 'ਚ ਨਾ ਪਨੀਰ ਬਣਾ ਕੇ ਦਿੰਦੇ ਤੰਦੂਰ ਦੇ ਅੰਦਰ, ਸੰਤੋਸ਼, ਹਾਂਡੀ 'ਚ ਪਨੀਰ, ਹਾਂਡੀ 'ਚ ਦਾਲ, ਦਾਲ ਇੱਦਾਂ ਦੀ ਆ ਵੀ ਮੱਖਣ ਦਾ ਢਾਬਾ ਲਾ ਲਓ ਜਾਂ ਲੱਕੀ ਢਾਬਾ ਨੀ ਇੰਡੀਆ 'ਚ, ਉਹ ਸਟਾਈਲ ਦੀ ਦਾਲ ਆ,
1: ਵੈਰੀ ਨਾਈਸ,
0: ਉਤੋਂ ਲਾਲ ਲਾਲ ਰੰਗ ਦੀ ਹੁੰਦੀ ਆ
1: ਜੀ,
0: ਤੇ ਦਾਲ
1: ਸਮੋਕੀ ਜਿਹਾ ਟੇਸਟ ਹੁੰਦਾ,
0: ਸਮੋਕੀ ਟੇਸਟ, ਹਾਂਡੀ 'ਚ ਬਣਨੀ ਹੈ ਨਾ, ਉੱਤੇ ਨਾਨ ਲੱਗਿਆ ਹੁੰਦਾ, ਉਹਦੇ
1: ਵੈਰੀ ਨਾਈਸ,
0: ਹਾਂਡੀ ਦੇ ਉੱਪਰ ਨਾਨ ਲੱਗਿਆ ਹੁੰਦਾ,
1: ਅੱਛਾ,
0: ਤੰਦੂਰ ਦੇ ਵਿੱਚ ਬਣਦੀ ਹੈ ਅਲੱਗ ਤੋਂ,
1: ਵਾਓ,
0: ਡਬਲ ਪ੍ਰੋਸੈਸ 'ਚ ਬਣਦੀ ਹੈ ਦਾਲ,
1: ਅੱਛਾ ਮੈਂ ਕਦੀ ਟਰਾਈ ਨਹੀਂ ਕੀਤਾ,
0: ਨਾ ਨਹੀਂ, ਤੰਦੂਰ 'ਚ ਅਲੱਗ ਬਣਦੀ ਹੈ,
1: ਵਾਓ,
0: ਤੰਦੂਰ 'ਚ ਇਹਨੇ 20 ਤੋਂ 30 ਮਿੰਟ ਰਹਿਣਾ ਹੁੰਦਾ, ਤੇ ਉਹ ਮਿੱਟੀ ਜਿਹੜੀ ਤੰਦੂਰ ਦੀ ਤੇ ਪਲੱਸ ਮਿੱਟੀ ਜਿਹੜੀ ਕਸੂਰੇ ਦੀ ਹੁੰਦੀ ਆ
1: ਜਿਹ
0: 'ਚ ਹਾਂਡੀ 'ਚ ਬਣਾਉਂਦੇ ਆ
1: ਜੀ,
0: ਬਈ ਉਹ ਸਵਾਦ ਹੀ ਅਲੱਗ ਲੈਂਦੇ। ਇੱਕ ਹਾਂਡੀ ਪਨੀਰ ਇਹਨਾਂ ਦਾ
1: ਜੀ,
0: ਇੱਕ ਹਾਂਡੀ ਚਿਕਨ ਟਰਾਈ ਕਰਕੇ ਦੇਖਣਾ,
1: ਵਾਓ,
0: ਤੇ ਤਿੰਨੋਂ ਇਹਨਾਂ ਨੇ ਸਟਾਰਟ ਕੀਤੇ ਨੇ ਸਪੈਸ਼ਲ ਆ, ਜਿੰਨੇ ਵੀ ਰੇਡੀਓ ਆਵਾਜ਼ ਦੇ ਲਿਸਨਰਸ ਜਾਣਗੇ ਤੁਹਾਨੂੰ $12 ਤੋਂ ਉੱਪਰ ਕਿਸੇ ਵੀ ਚੀਜ਼ ਦੀ ਕੋਸਟ ਚਾਰਜ ਨਹੀਂ ਕੀਤੀ ਜਾਊ, ਬੜੀ ਵਧੀਆ ਹਾਂਡੀ 'ਚ ਬਣਿਆ ਹੋਇਆ। ਸੋ ਤੁਸੀਂ ਟਰਾਈ ਕਰਨਾ, ਨਜ਼ਾਰਾ 'ਤੇ ਪਹੁੰਚਣਾ, NAZARA। ਤੇ ਪਨੀਤ ਥੋੜ੍ਹਾ ਇੰਗਲਿਸ਼ ਵਿੰਗਲਿਸ਼ ਕਰਦੀ ਹੈ?
2: ਹਾਂਜੀ ਹਾਂਜੀ ਸਰ, ਮੈਂ ਵੇਟ ਕਰ ਰਹੀ ਸੀ।
0: ਅੱਛਾ ਚਲੋ ਠੀਕ ਹੈ, ਵੇਟ ਕਰ ਰਹੀ ਸੀ। ਹਾਂਜੀ ਪ੍ਰੀਤ, ਤੁਹਾਡਾ ਕੀ ਹਾਲ ਚਾਲ ਹੈ?
2: ਬਸ ਵਧੀਆ ਸਰ, ਚੜ੍ਹਦੀ ਕਲਾ, ਤੁਸੀਂ ਸੁਣਾਓ?
0: ਬਸ ਵਧੀਆ। ਤੁਹਾਡਾ ਨਾਮ ਕੀ ਹੈ?
2: ਮੇਰਾ ਨਾਮ ਪ੍ਰਨੀਤ ਕੌਰੀ।
0: ਪ੍ਰਨੀਤ ਕੌਰ ਹੈ ਨਾ, ਤੇ ਪ੍ਰਨੀਤ ਤੁਸੀਂ ਕੰਮ ਕੀ ਕਰਦੇ ਹੋ?
2: ਹਾਂਜੀ ਸਰ, ਮੈਂ
0: ਸਰ ਕਹਿਤਾ ਆਊਟ ਹੋ ਗਿਆ ਵੈਸੇ, ਚਲੋ ਕੰਮ ਬਾਰੇ ਦੱਸ ਦਿਓ ਫਿਰ।
2: ਹਾਂਜੀ ਹਾਂਜੀ,
0: ਤੁਹਾਡਾ ਨੰਬਰ ਦੇ ਦੋ, ਤੁਸੀਂ ਤਾਂ ਰਹਿਣੇ ਦੋ ਇੰਗਲਿਸ਼ ਵਿੰਗਲਿਸ਼, ਠੀਕ ਹੈ? 416-803-1616 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਈਵੈਂਟ ਦੀ ਬੁਕਿੰਗ ਵਾਸਤੇ, ਨਜ਼ਾਰਾ ਵਾਸਤੇ। 416-803-1616 ਸਟੂਡੀਓ ਦੇ ਵਿੱਚ ਲਾਈਨ ਓਪਨ ਕਰਨ ਲੱਗਿਆ ਸੀ, ਅਤੇ ਤੁਸੀਂ ਜਿਹੜਾ ਹੈਗਾ ਕਾਲ ਕਰ ਰਹੇ ਹੋ 905-673-3337। ਫਸਟ 5 ਵਿਨਰਸ ਜਿਹੜੇ ਹੋਣਗੇ
1: ਜੀ,
0: ਨਹੀਂ ਵੀ ਜਿੱਤ ਪਾਏ ਉਹ ਵੀ ਆਪਾਂ ਕਰ ਦੇਣਾ ਵਿੱਚ ਇੱਕ ਦੋ
1: ਪਾਰਟਿਸਿਪੈਂਟ,
0: ਹਾਂ 5 ਜਣੇ ਤੁਸੀਂ ਕਰੀ ਦੇਣੇ ਆ
1: ਜੀ,
0: ਠੀਕ ਹੈ? 5 ਜਣੇ ਅਸੀਂ ਕਰ ਦੇਣੇ ਨੇ, ਅਤੇ ਨੰਬਰ ਟੂ ਕਾਲ ਚਾਹੇ ਸਮਾਲ ਪੀਜ਼ਾ ਕਰ ਦਈਏ ਵਿੱਚ, 3 ਆਈਟਮ ਕਰਕੇ, ਪੀਜ਼ਾ ਵੀ ਬੜਾ ਮਸ਼ਹੂਰ ਹੈ ਇਹਨਾਂ ਦਾ
1: ਜੀ,
0: ਨਜ਼ਾਰਾ ਵਾਲਿਆਂ ਦਾ। ਨਜ਼ਾਰਾ ਅਤੇ ਪੀਜ਼ਾ ਪਹਿਲਾ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਪੀਜ਼ਾ ਮਿਲਦਾ ਨਾਲ ਤੁਹਾਨੂੰ
1: ਜੀ,
0: ਤੇ ਪੀਜ਼ਾ ਸਪੈਸ਼ਲਾਈਜ਼ ਮਿਲਦਾ ਉਹ ਵਾਲਾ, ਦੂਜਾ ਨਹੀਂ, ਇਟਾਲੀਅਨ ਸਟਾਈਲ, ਇਟਾਲੀਅਨ ਸਟਾਈਲ ਪੀਜ਼ਾ ਤੁਹਾਨੂੰ ਮਿਲੂਗਾ। ਅਤੇ ਤੁਸੀਂ ਨਜ਼ਾਰਾ ਤੇ ਪਹੁੰਚਣਾ, ਅਸੀਂ ਸਮਾਲ ਪੀਜ਼ਾ ਵੀ ਕਰਾਂਗੇ।
1: ਬਿਲਕੁਲ, ਸੋ ਅੱਜ ਤਾਂ ਬਹੁਤ ਜ਼ਿਆਦਾ ਇਨਾਮ ਹੀ ਇਨਾਮ ਹੈ, ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ, ਚਾਹੇ ਜਿੱਤੋ ਚਾਹੇ ਹਾਰੋ, ਦੈਟ ਡਜ਼ਨਟ ਮੈਟਰ। ਸੋ ਤੁਸੀਂ ਕਾਲ ਕਰਨੇ 905-673-3337, 905-673-3337।

0: 9956733337 ਤੇ ਕਾਲ ਸਾਡਾ ਸ਼ੇਅਰ ਹੋਣਾ ਸ਼ੁਰੂ ਹੋ ਗਏ ਨੇ ਤੇ ਤੁਸੀਂ ਹੋਲਡ ਰੱਖੋਗੇ ਨਾਲ ਨਾਲ ਸਾਰੇ ਮੇਰੇ ਨਾਲ ਪਵਨ ਕੌਰ ਗਿੱਲ ਪਵਨ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
1: ਸਤਿ ਸ਼੍ਰੀ ਅਕਾਲ ਅਮਨ ਜੀ ਬਹੁਤ ਵਧੀਆ
0: ਸੋ ਜਦੋਂ ਲੋਕ ਕਦੇ ਨਾ ਗੈਸ ਪਾਉਣ ਜਾਂਦੇ ਨੇ ਤੇ ਗੈਸ ਪਾਉਣ ਲੱਗੇ ਉਹ ਲੋਕ ਨਾ 2 ਸੈਂਟ 3 ਸੈਂਟ 5 ਸੈਂਟ ਸਸਤੀ ਲੱਗੀ ਹੁੰਦੀ ਹੈ ਅਤੇ ਉਹ 5 ਸੈਂਟ ਸਸਤੀ ਗੈਸ ਨੂੰ ਲਾਈਨ 'ਚ ਖੜ੍ਹੇ ਰਹਿੰਦੇ ਆ ਪਰ ਕਈ ਵਾਰੀ ਉਸੇ ਗੱਡੀ 'ਚ ਬੈਠੇ ਬੈਠੇ ਚੈੱਕ ਨਹੀਂ ਕਰਦੇ ਕਿ ਮੈਂ ਆਪਣੀ ਆਟੋ ਇੰਸ਼ੋਰੈਂਸ ਸਵਿੱਚ ਨਹੀਂ ਕੀਤੀ ਅਤੇ ਮੈਨੂੰ ਬਹੁਤ ਸਾਰੇ ਪੈਸੇ ਵੱਜਣਾ ਪਵਨ ਕੌਰ ਗਿੱਲ ਜਿਹਨਾਂ ਦਾ ਨੰਬਰ ਜਿਹੜਾ ਹੈਗਾ ਅਸੀਂ ਦਿੰਦੇ ਹੁੰਦੇ ਹਾਂ 647-3259100 ਪਵਨ ਕੌਰ ਗਿੱਲ ਅਤੇ ਆਟੋ ਔਰ ਹੋਮ ਔਰ ਕਮਰਸ਼ੀਅਲ ਇੰਸ਼ੋਰੈਂਸ 'ਚ ਟੋਪ ਦਾ ਨਾਮ ਹੈ ਔਰ ਤੁਸੀਂ ਰਿਜ਼ਲਟ ਦੇ ਨਾਲ ਪਵਨ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਮਾਰਕੀਟਿੰਗ ਕਰਦੇ ਹੋ ਅਤੇ ਸਿਰਫ ਰੇਡੀਓ ਰਾਹੀਂ ਕਰਦੇ ਹੋ ਤਕਰੀਬਨ ਮੈਨੂੰ ਲੱਗਦਾ 500 ਤੋਂ 1000 ਲੋਕ ਤੁਹਾਨੂੰ ਮਿਲ ਚੁੱਕੇ ਹੋਣਗੇ ਪਿਛਲੇ ਸਾਲ 'ਚ
1: ਹਾਂਜੀ ਹੋ ਗਏ ਹੋਣਗੇ
0: ਸੋ ਸਕਸੈਸ ਰੇਟ ਬਹੁਤ ਹਾਈ ਹੈ 80% ਤੱਕ ਸਕਸੈਸ ਰੇਟ ਹੈ ਯਾਨੀ ਕਿ ਤੁਹਾਨੂੰ 80% ਲੋਕਾਂ ਦੀ ਇੰਸ਼ੋਰੈਂਸ ਘਟਣੀ ਹੈ ਪਰ ਤੁਹਾਨੂੰ ਪਤਾ ਨਹੀਂ ਪਵਨ ਅੱਜ ਦੱਸੋਗੇ ਕਿ ਜਿਹੜਾ ਲਾਸਟ ਕੋਈ ਇੰਸ਼ੋਰੈਂਸ ਘਟੀ ਉਹਦੇ ਬਾਰੇ
1: ਹਾਂਜੀ ਅਮਨ ਜੀ ਮੇਰੇ ਕੋਲ 2 ਪ੍ਰੋਪਰਟੀਜ਼ ਆਈਆਂ ਸੀਗੀਆਂ ਇੱਕ ਉਹਨਾਂ ਦਾ ਪ੍ਰਾਈਮਰੀ ਸੀ ਤੇ ਇੱਕ ਰੈਂਟਲ ਸੀਗਾ ਤੇ ਨਾਲ ਉਹਨਾਂ ਦੀ ਆਟੋ ਸੀਗੀਆਂ 2 ਤੇ ਜੀ ਉਹਨਾਂ ਦੀ ਇਕੱਲੀ ਪ੍ਰੋਪਰਟੀ 'ਚ ਹੀ ਆਪਾਂ 1800 ਜਿਵੇਂ ਐਨੂਅਲ ਸੇਵਿੰਗ ਹੋ ਗਈ ਆ ਤੇ ਦੂਸਰੀ ਸਾਈਡ ਆਟੋ ਸਾਈਡ ਉਹਨਾਂ 'ਚ ਜੀ 750 ਸੇਵਿੰਗ ਹੋਈ ਆ ਤੇ ਇਸ ਤੋਂ ਇਲਾਵਾ ਅਮਨ ਜੀ ਮੇਰੇ ਕੋਲ ਹੋਰ ਇੱਕ ਆਏ ਸੀਗੇ ਉਹਨਾਂ ਦੀ ਟੈਨੈਂਟ ਇੰਸ਼ੋਰੈਂਸ ਸੀ ਨਾਲ ਆਟੋ ਇੱਕ ਸਿੰਗਲ ਗੱਡੀ ਸੀਗੀ ਤੇ 2 ਡਰਾਈਵਰ ਸੀਗੇ ਤੇ ਜੀ ਉਹਨਾਂ ਦੀ ਵੀ ਆਲਮੋਸਟ 800 ਦੀ ਸੇਵਿੰਗ ਹੋਈ ਆ ਜੀ ਆਲ ਟੁਗੈਦਰ ਉਹਨਾਂ ਨੂੰ ਕੰਬਾਈਨ
0: ਸੋ ਸੋ ਮੰਥਲੀ $40 ਤੋਂ ਲੈ ਕੇ $50 ਤੋਂ ਲੈ ਕੇ $150 ਤੱਕ ਦੀ ਲੋਕਾਂ ਦੀ ਸੇਵਿੰਗ ਹੋ ਰਹੀ ਹੈ ਐਵਰੇਜ 40 ਤੋਂ ਲੈ ਕੇ 150 ਜੀ ਤੁਸੀਂ ਪਲੀਜ਼ ਇੱਕ ਨੰਬਰ ਡਾਇਲ ਕਰੋ ਨੰਬਰ ਡਾਇਲ ਕਰਨ ਤੋਂ ਬਾਅਦ ਤੁਹਾਨੂੰ ਇੱਕ ਰਿਜ਼ਲਟ ਮਿਲੂਗਾ ਜੋ ਤੁਹਾਨੂੰ ਅਮੇਜ਼ਿੰਗ ਸੇਮ ਕਵਰੇਜ ਕਈ ਵਾਰੀ ਇਹ ਕਵਰੇਜ ਵਧਾ ਦਿੰਦਾ ਜਿਵੇਂ ਟੈਨੈਂਟ ਇੰਸ਼ੋਰੈਂਸ ਐਡ ਕਰ ਦਿੱਤੀ ਕਵਰੇਜ ਵੱਧ ਗਈ ਪਰ ਪ੍ਰੀਮੀਅਮ ਘੱਟ ਗਿਆ ਬੰਡਲ ਆਪਸ਼ਨ ਸੀਗਾ ਜੇ ਬੰਡਲ ਹੋਵੇ ਤਾਂ ਰੇਟ ਘੱਟਦਾ ਹੁੰਦਾ ਅਤੇ ਸੈਕਿੰਡ ਆਪਸ਼ਨ ਇਹਨਾਂ ਨੇ ਟੈਨੈਂਟ ਇੰਸ਼ੋਰੈਂਸ ਪਾਤੀ ਜਿਹਦੇ 'ਚ ਉਹਨਾਂ ਦਾ ਸਮਾਨ ਵੀ ਪ੍ਰੋਟੈਕਟ ਹੋ ਗਿਆ ਜਿਹੜਾ ਘਰ ਦੇ ਅੰਦਰ ਪਿਆ ਨੰਬਰ ਟੂ ਕਾਲ 647-3259100 ਪਵਨ ਕੌਰ ਗਿੱਲ 647-3259100 ਨੰਬਰ ਦੇ ਉੱਤੇ ਤੁਸੀਂ ਆਟੋ ਹੋਮ ਜਾਂ ਕਮਰਸ਼ੀਅਲ ਕਿਸੇ ਵੀ ਇੰਸ਼ੋਰੈਂਸ ਵਾਸਤੇ ਕੋਈ ਫੂਡ ਟਰੱਕ ਜਾਂ ਤੁਹਾਡਾ ਕੋਈ ਰੈਸਟੋਰੈਂਟ ਹੈ ਜਾਂ ਤੁਹਾਡਾ ਕੋਈ ਕਿਚਨ ਕੈਬਨਿਟ ਤੋਂ ਲੈ ਕੇ ਆਫਿਸ ਜਾਂ ਕੋਈ ਵੀ ਤੁਹਾਡਾ ਕੰਮ ਹੈ ਈਵਨ ਤੁਸੀਂ ਰੇਡੀਓ ਵੀ ਕਰਦੇ ਹੋ ਅਤੇ ਤੁਸੀਂ 647-3259100 ਨੰਬਰ ਦੇ ਉੱਤੇ ਪਵਨ ਕੌਰ ਗਿੱਲ ਨੂੰ ਕਾਲ ਕਰੋਗੇ 647-3259100 ਪਵਨ ਥੈਂਕ ਯੂ ਸੋ ਮਚ
1: ਥੈਂਕ ਯੂ
0: ਜੀ 647-3259100 ਤੇ ਸਟੂਡੀਓ ਤੁਹਾਡੇ ਲਾਈਨ ਮੇਰੇ ਕੋਲ ਪੂਰੇ ਫੁੱਲ ਸੀ ਹੁਣ 2 ਲਾਈਨ ਖਾਲੀ ਹੋ ਗਈਆਂ ਨੇ 905-673-3337 ਤੇ ਪਹਿਲੇ ਕਾਲਸ ਵੱਲ ਚੱਲਾਂਗੇ ਆਪਾਂ ਸੋ ਫਸਟ ਕਾਲ ਆਫ ਦ ਸ਼ੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ
2: ਸਤਿ ਸ਼੍ਰੀ ਅਕਾਲ ਜੀ
0: ਕੀ ਨਾਮ ਹੈ ਤੁਹਾਡਾ
2: ਜੋਬਨਦੀਪ ਸਿੰਘ
0: ਜੋਬਨਦੀਪ ਜੋਬਨ ਰੁੱਤੇ ਚਲੋ ਆਪਾਂ ਹੁਣ ਕਾਹਨੂੰ ਕਹਿਣਾ ਸੁਣਾਇਆ ਲੱਗੋ ਪਰ ਲਿਖਿਆ ਬਹੁਤ ਸੋਹਣਾ ਸ਼ਿਵ ਕੁਮਾਰ ਬਟਾਲਵੀ ਨੇ ਕਹਿੰਦਾ ਜੋਬਨ ਰੁੱਤੇ ਹਾਂਜੀ ਉਹ ਮੌਤ ਦੇ ਉੱਪਰ ਗੱਲ ਕੀਤੀ ਹੈ ਨਾ ਤੇ ਆਸ਼ਿਕ ਕੁਮਾਰ ਦੇ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਹਾਂਜੀ ਬੜਾ ਬੜਾ ਸੋਹਣਾ ਲਿਖਿਆ ਹੋਇਆ ਸੀਗਾ ਸ਼ਿਵ ਕੁਮਾਰ ਬਟਾਲਵੀ ਮੈਨੂੰ ਕੋਈ ਯਾਦ ਆ ਗਿਆ ਹੋਰ ਹੈ ਨਾ ਸੋ ਜੋਬਨ
2: ਹਾਂਜੀ
0: ਕਿਵੇਂ ਹੋ ਤੁਸੀਂ
2: ਬੜੇ ਵਧੀਆ ਜੀ ਤੁਸੀਂ ਸੁਣਾਓ
0: ਬਸ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਮੇਸ਼ਾ ਬੜੀ ਖੁਸ਼ੀ ਹੋਈ ਤੁਸੀਂ ਸਾਨੂੰ ਕਾਲ ਕੀਤੀ ਫੋਨ ਜ਼ਿਆਦਾ ਬਿਜ਼ੀ ਤਾਂ ਨਹੀਂ ਆ ਰਿਹਾ ਸੀ
2: ਨਹੀਂ ਜੀ ਨਹੀਂ ਬਿਜ਼ੀ ਨਹੀਂ ਸੀ
0: ਬਿਜ਼ੀ ਕਹਿਤਾ ਤੁਸੀਂ ਬਿਜ਼ੀ ਕਹਿਤਾ ਦੁਬਾਰਾ ਕਰ ਲਿਓ ਟ੍ਰਾਈ ਬਾਰ ਬਾਰ ਕਰ ਸਕਦੇ ਤੁਸੀਂ ਹੈ ਦੁਬਾਰਾ ਕਰ ਲਓ 905-673-3337 ਵਿਨਰਸ ਜਿਹੜੇ ਨੇ 5 ਵਿਨਰਸ ਨੇ ਜਿਹੜੇ ਤੁਸੀਂ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਜੋ ਬੰਦਾ ਨਾਂ ਲਿਖ ਲਈ ਤੇ ਵਿਨਰ ਜਾਂ ਨਹੀਂ ਵੀ ਵਿਨ ਕੀਤਾ ਅਸੀਂ 5 ਲੋਕਾਂ ਨੂੰ ਕੂਪਨਸ ਕੱਢ ਰਹੇ ਆ ਤੁਹਾਡੇ ਨਜ਼ਾਰਾ ਦੇ ਤੇ ਨੈਕਸਟ ਕਾਲ ਤੇ ਆ ਰਾਜਵੀਰ ਆ ਗਏ ਹਾਂਜੀ
3: ਜੀ ਸਤਿ ਸ਼੍ਰੀ ਅਕਾਲ ਰਾਜਵੀਰ ਜੀ
4: ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ
3: ਕੀ ਕਰਦੇ ਹੋ ਤੁਸੀਂ ਹੁਣੇ
4: ਮੈਂ ਜੀ ਮੇਰੇ 2 ਬੱਚੇ ਆ ਘਰ ਵਿਹਲੀ ਹੁਣੇ ਜੀ 3-4 ਸਾਲ ਹੋ ਗਏ ਬਸ ਉਹਨਾਂ ਨੂੰ ਸੰਭਾਲਦੀ ਹੁੰਨੀ ਆ
3: ਤੇ ਬੱਚੇ ਸਕੂਲ ਜਾਂਦੇ ਆ
4: ਹਾਂਜੀ ਸਕੂਲ ਜਾਂਦੇ ਆ ਜੀ
0: ਸਕੂਲ ਕਹਿੰਦੇ ਸੀ ਦੁਬਾਰਾ ਕਰ ਲਿਓ ਠੀਕ ਹੈ ਇੱਕ ਇੱਕ ਚੀਜ਼ ਹੋਰ ਆ ਇਹ ਨਾ ਕਿਹਾ ਕਰੋ ਮੈਂ ਵਿਹਲੀ ਹੁੰਨੀ ਆ 2 ਬੱਚਿਆਂ ਨੂੰ ਪਾਲ ਕੇ ਵੱਡਾ ਕਰਨਾ ਇਹ ਬਹੁਤ ਵੱਡੀ ਜੌਬ ਹੁੰਦੀ ਹੈ ਠੀਕ ਹੈ ਨੰਬਰ ਬੁਲਾ ਕੇ ਭੁੱਲ ਗਏ ਹੋ ਆਪੇ ਹੱਸੀ ਜਾਂਦੇ ਆਪਸ 905-673-3337 ਨੰਬਰ ਨੇ ਇੰਗਲਿਸ਼ ਵਿੰਗਲਿਸ਼
3: ਜੀ
0: ਤੇ ਤੁਸੀਂ ਅੰਗਰੇਜ਼ੀ ਨਹੀਂ ਬੋਲਣੀ ਤੁਸੀਂ ਸਿਰਫ ਪੰਜਾਬੀ ਚ ਗੱਲ ਕਰਨੀ ਹੈ
3: ਜੀ ਬਿਲਕੁਲ
0: ਤੇ ਜਲਦੀ ਤੋਂ ਪਹਿਲਾਂ ਕਾਲ ਕਰ ਲਓ ਦੋ ਲਾਈਨਸ ਹੁਣ ਮੈਂ ਹੋਰ ਖਾਲੀ ਪਈਆਂ ਨੇ 905-673-3337 ਤੇ ਬੜਾ ਵਧੀਆ ਲੱਗਦਾ ਮੈਨੂੰ ਗੱਲ ਕਰਨੀ ਹੈ
3: ਬਹੁਤ ਮਜ਼ਾ ਆਉਂਦਾ ਕਿ ਇਸ ਤੋਂ ਪਤਾ ਚੱਲਦਾ ਕਿ ਅਸੀਂ ਇੰਗਲਿਸ਼ ਦੇ ਉੱਤੇ ਕਿੰਨਾ ਕੁ ਡਿਪੈਂਡੈਂਟ ਹੋ ਗਏ ਹੋਇਆ ਹਨਾ
0: ਹਾਂ ਜਿਵੇਂ ਅਮਰੀਕਾ ਕਹਿੰਦਾ ਮੇਰੇ ਤੇ ਡਿਪੈਂਡੈਂਟ ਹੋ ਏਦਾਂ ਲੱਗਦਾ ਵੀ ਇੰਗਲਿਸ਼ ਤੇ ਵੀ ਡਿਪੈਂਡੈਂਟ ਹੋ ਗਏ ਨਾ
3: ਜੀ ਬਿਲਕੁਲ
0: 905-673-3337 ਜੋਰਾ ਕਰਚ ਦਾ ਨੰਬਰ ਨੋਟ ਕਰ ਲਓ ਤੇ ਇਹਨਾਂ ਕੋਲ ਇੱਕ 20 acre ਦਾ ਫਾਰਮ ਹਾਊਸ ਆਇਆ ਜਿਹੜਾ ਕਿ ਹੋਲਡ ਰੱਖਣਾ ਪੈਣਾ ਸਾਰਿਆਂ ਨੂੰ ਤੁਸੀਂ ਜਿੰਨੇ ਵੀ ਕਾਲ ਨੇ ਪਲੀਜ਼ ਮੈਂ ਨਾਲ ਨਾਲ ਕਮਰਸ਼ੀਅਲਸ ਵੀ ਕਵਰ ਕਰਨੇ ਹੁੰਦੇ ਆ ਸੋ ਇਹ 20 acre ਦਾ ਫਾਰਮ ਹਾਊਸ ਹੈ ਜਿਹਦੇ ਵਿੱਚ ਤੁਸੀਂ ਰਹਿ ਸਕਦੇ ਹੋ 4 bedroom ਦਾ ਘਰ ਹੈ ਇਹਦੇ ਵਿੱਚ 20 acre ਦੇ ਫਾਰਮ ਹਾਊਸ 'ਚ 4 bedroom ਦਾ ਇਹਦੇ ਵਿੱਚ ਘਰ ਹੈ ਔਰ ਇਸ ਪ੍ਰੋਪਰਟੀ ਨੂੰ 9 lakh ਦੇ ਨੰਬਰਾਂ 'ਚ ਅਗਰ ਖਰੀਦਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ 410 ਦੇ ਉੱਪਰ ਅਤੇ ਕਿੰਗ ਦੇ ਨੇੜੇ ਜਿੱਥੇ ਨਵਾਂ ਹਾਈਵੇ ਆ ਰਿਹਾ 1 acre ਦਾ ਕਮਰਸ਼ੀਅਲ ਲੋਟ ਆ ਜਿਹਦੇ ਵਿੱਚ ਵਰਕਸ਼ਾਪ ਹੈ ਜਿਹਦੇ ਵਿੱਚ ਜਿਹੜਾ ਹੈਗਾ 3 shed ਬਣੇ ਹੋਏ ਨੇ ਰੈਂਟ ਆਉਂਦਾ ਕਾਰਪੇਅਰ ਸ਼ੋਪ ਤੁਸੀਂ ਕਾਰ ਸੇਲ ਬੋਡੀ ਵਰਕ ਪੇਂਟ ਕੁਛ ਵੀ ਕਰਨਾ ਚਾਹੁੰਦੇ ਹੋ ਟਰੱਕਾਂ ਦਾ ਪਾਰਕਿੰਗ ਕਰਨਾ ਚਾਹੁੰਦੇ ਹੋ ਆਪਣੇ ਵਾਸਤੇ M2 ਜ਼ੋਨਿੰਗ ਦੇ ਨਾਲ ਜੋਰਾ ਗਰਚਾ ਨੂੰ ਕੰਟੈਕਟ ਕਰਨਾ ਟੌਪ ਦੇ ਰੀਅਲਟਰ ਨੇ 416-274-6339 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਬੋਲੋ ਜੀ ਤੁਸੀਂ ਔਨ ਏਅਰ ਹੋ
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ
3: ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਕੀ ਨਾਮ ਹੈ ਤੁਹਾਡਾ
5: ਮੇਰਾ ਨਾਮ ਜੀ ਨਵਦੀਪ ਹੈ ਜੀ
3: ਨਵਦੀਪ ਜੀ ਨਵਦੀਪ ਜੀ ਕੀ ਕਰਦੇ ਹੋ ਤੁਸੀਂ
5: ਮੈਂ ਜੀ ਟਰੱਕ ਚਲਾਉਣ ਡਿਆ ਜੀ
3: ਤੁਸੀਂ
0: ਟਰੱਕ ਕਹਿੰਦਾ ਟਰੱਕ ਨਾ ਕੀ
5: ਟਰੱਕ ਕੋਲ ਕਦੇ ਨਹੀਂ ਕਹਿੰਦਾ ਟਰੱਕ ਟਰੱਕ ਹੀ ਹੁੰਦਾ ਜੀ
0: ਨਹੀਂ ਨਹੀਂ ਇਹਦਾ ਵੀ ਸ਼ਬਦ ਹੈਗਾ ਹੁਣ ਤੁਹਾਨੂੰ ਦੱਸਦਾ 25 ਨੂੰ ਹੋਰ ਪਤਾ ਲੱਗ ਜਾਣਾ
5: ਜੀ ਬਿਲਕੁਲ
0: ਹਾਂਜੀ
5: ਮੈਂ ਤਾਂ ਹੀ ਮੈਂ ਡਰਾਈਵ ਨੂੰ ਚਲਾਉਣ ਡਿਆ ਕਹਿਤਾ
3: ਚਲੋ
0: ਦੁਬਾਰਾ ਟਰਾਈ ਕਰੋ ਠੀਕ ਹੈ
3: ਦੁਬਾਰਾ ਕਰੋ ਤੁਸੀਂ
0: ਜ਼ਰੂਰ ਕਰੋ ਪਲੀਜ਼ ਹਾਂਜੀ ਅਮਨਦੀਪ ਇਹ ਤਾਂ ਜਿੱਤ ਕੇ ਜਾਊ ਵੀ ਅਮਨਦੀਪ
3: ਬਿਲਕੁਲ ਅਮਨ ਹੈ ਨਾ
0: ਅਮਨਦੀਪ ਬੀ ਆ ਹਾਂਜੀ ਅਮਨਦੀਪ
6: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਬੀ ਕੀ ਆ ਲਾਸਟ ਨੇਮ ਓਹੋ ਕਟਿਆ ਗਿਆ ਤੇ ਜੋਬਨਦੀਪ ਦੁਆਰਾ ਆ ਕੇ ਲੱਗਦਾ ਮੈਨੂੰ ਜੋਬਨਦੀਪ ਸਿੰਘ
7: ਹੈਲੋ
0: ਹਾਂਜੀ
7: ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਤੁਹਾਨੂੰ ਪਤਾ ਤੁਸੀਂ ਐਂਟਰੀ 'ਚ ਆਊਟ ਹੋ ਕੇ ਵੈਸੇ ਹੈਲੋ ਕਹਿੰਦਾ ਪਹਿਲਾਂ ਆਪ ਹੈਲੋ ਕਹਿੰਦਾ ਤੁਸੀਂ ਅਸੀਂ ਤਾਂ ਛੇੜਿਆ ਵੀ ਨਹੀਂ ਤੁਸੀਂ ਪਹਿਲਾਂ ਹੀ ਛੱਡ ਗਏ
7: ਅੱਛਾ ਜੀ
0: ਦੁਆਰਾ ਕਰ ਲਿਓ ਹੁਣ ਦੁਆਰਾ ਕਰ ਲਿਓ ਪਰ ਜਿੱਤਣਾ ਜ਼ਰੂਰ ਆ ਰਾਧਾ ਜੀ
8: ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਤੁਹਾਡੇ
8: ਮੇਰਾ ਹਾਲ ਠੀਕ ਹੈ ਤੁਸੀਂ ਦੱਸੋ
0: ਬਸ ਵਧੀਆ ਜੀ ਚੜ੍ਹਦੀ ਕਲਾ ਤੁਹਾਡੀ ਆਵਾਜ਼ 'ਚ ਬੜੀ ਐਨਰਜੀ ਆ
8: ਚੜ੍ਹਦੀ ਕਲਾ ਚੜ੍ਹਦੀ ਕਲਾ ਜੀ
0: ਨਹੀਂ ਮਤਲਬ ਕੀ ਖਾਣੇ ਪੀਣੇ ਕੀ ਹੋ ਜੀ
8: ਨਾਰਮਲ ਖਾਣਾ ਵੈਜੀਟੇਰੀਅਨ
0: ਨਾਰਮਲ ਕਹਿਤਾ ਉਠੋਗੇ ਦੁਆਰਾ ਕਰ ਲਿਓ ਠੀਕ ਹੈ
3: ਕਿਦਾਂ ਆ ਗਿਆ
0: ਆ ਜਾਂਦਾ ਬਸ 905-673-3337 ਕਾਲ ਕਰ 905-673-3337

0: ਤੁਸੀਂ ਨਾਲ ਹੋ ਸਾਡੇ ਤੇ ਅਸੀਂ ਤੁਹਾਡੇ ਨਾਲ ਤੇ ਨੈਕਸਟ ਕਾਲ।
1: ਸਤਿ ਸ਼੍ਰੀ ਅਕਾਲ ਜੀ
0: ਮਨਪ੍ਰੀਤ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਮਨਪ੍ਰੀਤ ਜੀ ਕੀ ਹਾਲ ਚਾਲ ਹੈ ਤੁਹਾਡੇ?
2: ਬਹੁਤ ਵਧੀਆ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਮਨਪ੍ਰੀਤ ਜੀ ਅੱਜ ਸਵੇਰੇ ਸਵੇਰੇ ਤੁਸੀਂ ਘਰੋਂ ਬਾਹਰ ਨਿਕਲੇ, ਕਿਵੇਂ ਨਿਕਲੇ ਸੀ?
2: ਅੱਜ ਤਾਂ ਘਰੇ ਸੀ, ਅੱਜ ਤਾਂ ਕਿਤੇ
1: ਘਰੇ ਸੀਗੇ। ਤੇ ਟੀਵੀ ਚਲਾਇਆ ਅੱਜ?
2: ਨਹੀਂ ਜੀ।
1: ਤੇ ਰਸੋਈ ਚ ਕੀ ਕੰਮ ਕੀਤਾ?
2: ਬਸ ਜੀ ਦਾਲ ਸਬਜ਼ੀ ਬਣਾ ਰਹੇ ਆ।
1: ਤੇ ਤੁਹਾਡੇ ਬੱਚੇ ਹੈਗੇ ਆ?
2: ਹਾਂਜੀ ਬੱਚੇ ਵੱਡੇ ਆ ਜੀ ਦੋਨੇ।
1: ਕਿੰਨੇ ਵੱਡੇ?
2: ਬੇਟਾ ਹੈਗਾ 18 ਸਾਲ ਦਾ, ਬੇਟੀ ਹੈਗੀ 15 ਸਾਲ ਦੀ।
1: ਬੇਟਾ ਕਿੱਥੇ ਜਾਂਦਾ ਹੈ ਸਟੱਡੀ ਕਰਨ?
2: ਬੇਟਾ ਪੜ੍ਹਨ ਜਾਂਦਾ ਜੀ।
1: ਕਿੱਥੇ?
0: ਨਜ਼ਾਰਾ ਤੁਹਾਨੂੰ ਪਿਕ ਕਰਨਾ, ਤੁਸੀਂ 400 16 500 18 3200 ਤੇ ਟੈਕਸਟ ਕਰ ਦਿਓ। ਠੀਕ ਹੈ
2: ਅਸੀਂ
0: ਤੁਹਾਨੂੰ ਭੇਜ ਦਾਂਗੇ। ਥੈਂਕ ਯੂ ਭੈਣ ਜੀ। ਤੇ ਜਸਪ੍ਰੀਤ ਜੀ
3: ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
3: ਠੀਕ
0: ਹੈ
3: ਜੀ।
0: ਤੁਸੀਂ ਚਲੋ ਪਤਾ ਲੱਗ ਜਾਏ ਕੱਲ ਉਹਨੇ ਕੀ ਬੇਵਕੂਫੀ ਕੀਤੀ ਤੇ ਅਮਰੀਕਾ ਦੇ ਥੋੜੇ ਜਿਹਾ ਸ਼ਰਮਿੰਦਾ ਹੁਣ ਸਾਨੂੰ ਜਿਹੜੇ ਸੁਣਦੇ ਹੁੰਦੇ ਵੀ ਯਾਰ ਸਾਡਾ ਪ੍ਰਧਾਨ ਕਿਹੋ ਜਿਹਾ ਹੈ
3: ਜੀ। ਹਾਂਜੀ ਹਾਂਜੀ
0: ਹਾਂਜੀ ਟਰੰਪ ਨੇ ਇੱਕ ਚੀਜ਼ ਕਰਤੀ, ਦੁਨੀਆ 'ਚ ਨੰਬਰ 1 ਕਰਤਾ ਮਾਰਕਾ ਨੇ। ਤੁਹਾਨੂੰ ਪਤਾ ਇਸ ਵੇਲੇ ਇਹ ਚਾਂਸਸ ਨੇ ਕਿ ਸ਼ਾਇਦ ਨੋਬਲ ਪੀਸ ਦੇ ਵਿੱਚ ਅਗਲੇ 'ਚ ਮਾਰਕਾਨੀ ਦਾ ਨਾਮ ਰਜਿਸਟਰ ਹੋ ਜਾਵੇ। ਵਰਲਡ ਦੇ ਪਾਵਰਫੁਲ ਜਿਹੜੇ 10 ਲੋਕ ਨੇ ਉਹਨਾਂ 'ਚ ਇਸ ਵੇਲੇ ਮਾਰਕਾਨੀ ਦਾ ਨਾਂ ਆ ਰਿਹਾ।
3: ਠੀਕ ਹੈ ਭਾਜੀ।
0: ਹਾਂਜੀ ਇਹ ਉਹ ਕਰ ਰਹੇ ਨੇ ਜੋ ਮੈਂ ਹੈਰਾਨ ਹੁੰਦਾ ਸੀ। ਮੈਂ ਸਡਬਰੀ ਦੇ ਏਰੀਏ 'ਚ ਕੰਮ ਕਰਦਾ ਕਾਫੀ।
3: ਅੱਛਾ ਜੀ।
0: ਸਰਕਾਰੀ ਬਿਲਡਿੰਗਾਂ ਨੂੰ ਨਾ ਉੱਥੇ ਜਿਵੇਂ ਲੱਖ ਲੱਖ 2-2 ਲੱਖ ਦੀਆਂ ਖਰੀਦ ਕੇ ਜਿਹੜੀ ਨਿਲਾਮੀ ਚਾਹੁੰਦੇ ਆ ਉਹਨਾਂ ਨੂੰ ਬਣਾ ਕੇ ਅਸੀਂ ਰੈਂਟਲ ਕਰਕੇ ਭੇਜਦੇ ਹਾਂ, ਫਿਰ ਉਹ ਕੰਪਨੀਆਂ ਰੈਂਟ ਕਰਦੀਆਂ ਸਾਡੇ ਤੋਂ। ਜੇ ਕੋਈ ਬੰਦਾ ਇੱਦਾਂ ਦਾ ਇੰਟਰਸਟਿਡ ਹੋਇਆ ਦੱਸਿਓ ਸਾਨੂੰ। ਸਸਤੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜਸਪ੍ਰੀਤ, ਜਿਵੇਂ ਅਸੀਂ ਇੱਕ ਪ੍ਰੋਪਰਟੀ 3 ਲੱਖ ਦੀ ਚੱਕੀ ਹੈ, 7 ਯੂਨਿਟ 'ਚ ਪਹਿਲੇ 'ਚ ਅਪਰੂਵ ਨੇ, 3 ਬਾਅਦ 'ਚੋਂ, ਦੋ ਸੈਕਸ਼ਨ 'ਚ ਸਾਨੂੰ 10 ਯੂਨਿਟ ਅਪਰੂਵ ਨੇ। ਜੇ 10 ਯੂਨਿਟ ਅਸੀਂ ਕੰਪਲੀਟ ਕਰਦੇ ਹਾਂ $21,000 ਰੈਂਟ ਹੁੰਦਾ ਕੰਪਨੀ ਦਊਗੀ, 7 ਯੂਨਿਟ 15,000 ਸਾਡੇ ਰੈਂਟ ਹੋ ਰਹੇ ਨੇ। ਠੀਕ ਹੈ
3: ਜੀ।
0: ਤੇ ਨਾਲ ਇਹ ਰੈਂਟ ਮਾਈਨਿੰਗ ਕੰਪਨੀ ਸਾਡੇ ਤੋਂ ਲੈ ਰਹੀ ਹੈ, ਕੋਈ ਪ੍ਰਾਈਵੇਟ ਬੰਦਾ ਨਹੀਂ ਲੈ ਰਿਹਾ।
3: ਠੀਕ ਹੈ ਭਾਜੀ।
0: ਹਾਂਜੀ ਤੇ ਇਹ ਸਾਰੀ ਪ੍ਰੋਪਰਟੀ ਅਸੀਂ 7.5 ਲੱਖ 'ਚ ਤਿਆਰ ਕਰ ਰਹੇ ਹਾਂ, ਟੌਪ ਟੂ ਬੋਟਮ ਬ੍ਰੈਂਡ ਨਿਊ ਬਿਲਡਿੰਗ ਬਣ ਜੂਗੀ। ਇਹ ਬਣ ਜੂਗੀ 10,000+ ਸਕੁਅਰ ਫਿੱਟ ਤੇ ਇਹਦੇ ਵਿੱਚ ਲੋਟ ਵੱਡਾ 100 ਫੁੱਟ ਬਾਏ 200 ਫੁੱਟ ਦਾ ਲੋਟ ਹੈ, ਕਲੋਜ਼ ਟੂ 1.25 ਏਕੜ ਹੈ। ਤੇ ਇਹਦੇ ਵਿੱਚ ਸਾਡੀ 100% ਫਾਈਨਾਂਸਿੰਗ ਹੋ ਰਹੀ ਹੈ। 100% 7.5 ਲੱਖ ਦੀ ਫਾਈਨਾਂਸਿੰਗ ਕਰਨ ਤੋਂ ਬਾਅਦ $7,000-$8,000 ਬਚਦਾ ਪਿਆ ਮਹੀਨੇ ਦਾ।
3: ਠੀਕ ਹੈ ਭਾਜੀ।
0: ਬਹੁਤ ਸਾਰੇ ਟੋਰਾਂਟੋ ਦੇ ਲੋਕ ਜਿਹੜੇ ਪੜ੍ਹੇ ਲਿਖੇ ਵਧੀਆ ਚੰਗੇ ਟੋਰਾਂਟੋ ਡਾਊਨਟਾਊਨ ਵਾਲੇ ਏਰੀਆ 'ਚ ਬੈਠੇ ਆ
1: ਜੀ,
3: ਹਾਂਜੀ,
0: ਉਹ ਤਕਰੀਬਨ ਸਡਬਰੀ, ਸੂਸਡਬਰੀ, ਟੈਮਿਨਸ ਤੇ ਇੱਕ ਬੈਲਟ ਆ ਵੱਡੀ, ਇਹ ਮਾਈਨਿੰਗ ਦੀ ਬੈਲਟ ਹੈ ਓਨਟੈਰੀਓ ਦੀ। ਸਭ ਤੋਂ ਵੱਧ ਮਾਈਨਿੰਗ ਨਿਕਲਦੀ ਓਨਟੈਰੀਓ 'ਚ ਇੱਥੋਂ।
3: ਠੀਕ ਹੈ ਭਾਜੀ।
0: ਤੇ ਇਹ ਇੱਥੇ ਲੋਕ ਪੈਸਾ ਇਨਵੈਸਟ ਕਰ ਰਹੇ ਆ। ਹੁਣ ਜਿਹੜਾ ਕੱਲ੍ਹ ਲਾਅ ਪਾਸ ਹੋਣ ਲਈ ਟੇਬਲ 'ਤੇ ਗਿਆ ਉਹ ਬਿੱਲ ਬੜਾ ਮਹੱਤਵਪੂਰਨ ਆ, ਮੈਂ ਉਹਦੇ ਉੱਤੇ ਵੀ ਬੋਲੂੰਗਾ, ਪਰ ਪਹਿਲਾਂ ਆਪਾਂ ਇੰਗਲਿਸ਼ 'ਤੇ ਚੱਲਦੇ ਹਾਂ। ਠੀਕ ਹੈ। ਬਹੁਤ ਮਹੱਤਵਪੂਰਨ ਹੈ, ਤੁਹਾਨੂੰ ਦੱਸਣਾ ਜ਼ਰੂਰੀ ਹੈ। ਮੈਨੂੰ ਹੁੰਦਾ ਤੁਸੀਂ ਰੋਜ਼ ਦੀ ਰੋਜ਼ ਅਪਡੇਟ ਹੋਵੋ, ਜਿੰਨੇ ਮੈਨੂੰ ਸੁਣਦੇ ਹੋ ਤੁਸੀਂ ਕੋਈ ਚੰਗੀ ਚੀਜ਼ ਸੁਣ ਸਕੋ ਵੀ ਕੀ ਹੋਇਆ, ਤੁਹਾਨੂੰ ਪਤਾ ਲੱਗ ਸਕੇ, ਨੌਲੇਜ ਵਧੇ ਤੁਹਾਡੀ। ਜਿਵੇਂ ਮੈਨੂੰ, ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਕਹਿੰਦੇ ਵੀ ਚਾਈਨਾ 'ਚ ਇੱਕ ਬੰਦਾ ਬੈਠਾ, ਉਹ ਕਹਿੰਦਾ ਹੁਣ ਟਰੰਪ ਆਪਣੇ ਜਵਾਈ ਨੂੰ ਬਣਾ ਦੂਗਾ, ਸੋਰੀ ਟਰੰਪ ਆਪਣੇ ਮੁੰਡੇ ਨੂੰ ਜਿਹੜਾ ਬਣਾ ਦੂਗਾ ਵਾਈਸ ਪ੍ਰੈਜ਼ੀਡੈਂਟ, ਸੋਰੀ ਪ੍ਰੈਜ਼ੀਡੈਂਟ ਬਣਾ ਦੂਗਾ, ਆਪ ਵਾਈਸ ਪ੍ਰੈਜ਼ੀਡੈਂਟ ਬਣ ਜੂਗਾ ਅਗਲੀ ਟਰਮ ਦੇ ਵਿੱਚ, ਟਰੰਪ ਫੇਰ ਆਊਗਾ। ਮੈਂ ਕਿਹਾ ਟਰੰਪ ਦੇ ਬੁੜੇ ਦਾ ਰਾਜਾ ਵੀ ਇਹ ਇਕੱਲਾ ਹੀ ਮੋਟੂ ਜਿਹਾ ਵੀ ਜੋ ਮਰਜ਼ੀ ਕਰੀ ਚੱਲੂਗਾ, ਬਾਕੀ ਬੇਵਕੂ ਬੈਠੇ ਨੇ ਅਮਰੀਕਾ ਦੇ ਵਿੱਚ।
3: ਹਾਂਜੀ ਹਾਂਜੀ,
0: 45 ਕਰੋੜ ਲੋਕ ਮੂਰਖ ਬੈਠੇ ਨੇ ਉੱਥੇ, ਮੂਰਖ ਹੁੰਦੇ ਨੇ। ਮੈਂ ਹਮੇਸ਼ਾ ਇੱਕ ਕਾਇਦਾ ਰੱਖਿਆ ਵੀ ਬਈ ਬਹਿਸ ਨਾ ਕਰੋ ਇਸ ਚੀਜ਼ 'ਚ। ਕਪਿਲ ਸ਼ਰਮਾ ਨੂੰ ਆਪਣਾ ਆੜੀ ਬਣਾਇਆ, ਉਹ ਕਹਿੰਦਾ ਵੀ ਉਹ ਕਹਿੰਦਾ ਹਾਥੀ ਉੜਦਾ ਦੇਖਿਆ, ਤੁਸੀਂ ਕਹੋ ਹਾਂਜੀ ਮੇਰੀ ਟਾਕੀ 'ਚ ਵੀ ਬੈਠਾ ਹੁੰਦਾ,
3: ਦੇਖਿਆ ਬਿਲਕੁਲ ਸਹੀ ਹੈ ਭਾਜੀ,
0: ਸਮਝੇ ਨਾ, ਉੱਥੇ ਗੱਲ ਖਤਮ ਕਰ ਦੋ, ਹਾਂਜੀ ਹਾਂਜੀ ਮੇਰੀ ਟਾਕੀ 'ਚ ਵੀ ਬੈਠਾ ਸੀ, ਚੰਗਾ ਸਤਿ ਸ਼੍ਰੀ ਅਕਾਲ ਜੀ। ਉਹਨਾਂ ਬਹਿਸ ਨਹੀਂ ਕਰਨੀ ਵੀ ਹਾਥੀ ਵੀ ਉੜ ਜਾਂਦਾ ਕਿਤੇ। ਚਲੋ ਕਰੀਏ ਆਪਾਂ ਗੱਲਬਾਤ ਸ਼ੁਰੂ, ਕਰਦੇ ਹਾਂ ਖੇਲਾ ਸ਼ੁਰੂ। ਜਸਪ੍ਰੀਤ ਜੀ ਕੀ ਕੰਮ ਕਰਦੇ ਹੋ ਸੀ?
3: ਮੈਂ ਭਾਜੀ ਬਸ ਘਰਾਂ ਦੇ ਵਿੱਚ ਨਲਾਉਣ ਜਾਂਦਾ ਜੀ।
0: ਘਰਾਂ 'ਚ ਨਹਾਉਣ ਜਾਂਦੇ ਹੋ?
3: ਨਲਾਉਣ ਜਾਂਦਾ ਜੀ, ਨਲਾਉਣ ਜਾਂਦਾ ਜੀ ਬੰਦਿਆਂ ਨੂੰ, ਉਹਨਾਂ ਦੀ ਮਦਦ ਕਰਨ ਜਾਂਦਾ ਜੀ।
0: ਅੱਛਾ ਸਮਝ ਗਿਆ, ਨਲਾਉਣ ਵੀ ਨਾ ਕਹੋ, ਤੁਸੀਂ ਕਹੋ ਮੈਂ ਘਰਾਂ 'ਚ ਉਹਨਾਂ ਦੀ ਸੇਵਾ ਕਰਨ ਜਾਂਦਾ।
3: ਹਾਂਜੀ ਸੇਵਾ ਕਰਨ,
0: ਇਹ ਸੇਵਾ ਹੀ ਆ ਬਾਈ ਜੀ, ਇਹ ਜਿਹੜੀ ਉਹਨਾਂ ਦੇ ਬੱਚਿਆਂ ਤੋਂ ਨਹੀਂ ਹੋ ਰਹੀ ਤੁਸੀਂ ਕਰ ਦਿੰਦੇ ਹੋ।
3: ਹਾਂਜੀ
0: ਥੈਂਕ ਯੂ ਸੋ ਮਚ, ਪਹਿਲਾਂ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਇਸ ਚੀਜ਼ ਲਈ ਕਿ ਪ੍ਰਮਾਤਮਾ ਨੇ ਤੁਹਾਨੂੰ ਸੇਵਾ ਵਾਲਾ ਕੰਮ ਦਿੱਤਾ, ਨਾਲੇ ਸੇਵਾ ਨਾਲੇ ਕਰਮ। ਹਾਂਜੀ
3: ਹਾਂਜੀ, ਧੰਨਵਾਦ ਜੀ, ਧੰਨਵਾਦ
0: ਧੰਨਵਾਦ ਜੀ। ਅੱਛਾ ਤੇ ਫਿਰ ਤੁਸੀਂ ਜਾਣੇ ਕਾਹਦੇ 'ਚ ਹੋ?
3: ਮੈਂ ਤੁਰ ਕੇ ਚਲ ਜਾਂਦਾ ਭਾਜੀ, ਮੈਂ ਟਾਈਮ ਮੈਂ ਨਿਕਲ ਜਾਂਦਾ ਹੁੰਦਾ ਟਾਈਮ ਨਾਲ।
0: ਟਾਈਮ ਕਹਿਤਾ ਸੀ ਦੁਬਾਰਾ
3: ਭਾਜੀ ਭਾਜੀ ਭਾਜੀ
1: ਭਾਜੀ ਪਿਆਰੀ ਨਾਲ ਆਏ ਸੀ ਜਸਪ੍ਰੀਤ ਜੀ,
0: ਥੈਂਕ ਯੂ ਸੋ ਮਚ। ਔਰ ਨੈਕਸਟ ਕਾਲ, ਹੈਲੋ 9635 9635 ਨੰਬਰ, ਹੈਲੋ ਹਾਂਜੀ
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
4: ਜੋਬਨਦੀਪ ਸਿੰਘ ਗੱਲ ਕਰਦਾ ਪਿਆ।
0: ਇਹ ਨਹੀਂ, ਇਹ ਦੂਜੇ ਵਾਲੇ ਨੇ, ਦੋ ਜੋਬਨਦੀਪ ਨੇ, ਇੱਕ ਇੱਕ ਨਾਂ ਨਾਲ ਜੋਬਨ ਸਿੰਘ ਵਾਲਾ।
4: ਜੋਬਨਦੀਪ ਸਿੰਘ ਗੱਲ ਕਰਦਾ ਪਿਆ, ਮੇਰਾ ਨਾਮ ਤੁਸੀਂ ਲਿਖ ਲਿਆ ਸੀ।
0: ਹਾਂਜੀ ਲਿਖ ਲਈ, ਤੁਹਾਡਾ ਨਾਮ ਬਹੁਤ ਚੱਲਦਾ, ਤੁਹਾਡਾ ਨਾਂ ਸ਼ਹਿਰ ਚ ਪੂਰੇ ਚ ਇਸ ਵੇਲੇ ਘੱਟੋ ਘੱਟ 80-90 ਹਜ਼ਾਰ ਲੋਕ ਸੁਣ ਰਹੇ ਆ ਤੁਹਾਨੂੰ। ਹਾਂਜੀ
4: ਮੈਂ ਕੋਸ਼ਿਸ਼ ਕਰਦਾ ਪਿਆ ਕਿ ਮੈਂ ਘੱਟ ਤੋਂ ਘੱਟ ਅੰਗਰੇਜ਼ੀ ਦੇ ਸ਼ਬਦ ਬੋਲਾਂ।
0: ਹਾਂ ਜਿਹੜਾ

0: ਹੈਲੋ
1: ਹਾਂਜੀ ਜੀ
0: ਸਤਿ ਸ਼੍ਰੀ ਅਕਾਲ
1: ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਵੀ ਤੁਸੀਂ ਰੇਡੀਓ ਕਰ ਸਕਦੇ ਹੋ
0: ਧੰਨਵਾਦ
2: ਮੋਬਾਈਲ ਹੈ ਜਾਂ ਲੈਂਡਲਾਈਨ ਹੈ
1: ਜਦੋਂ ਤੁਸੀਂ ਉੱਥੇ ਜਾਂਦੇ ਹੋ ਨਾ ਤੁਸੀਂ ਕਹਿਣਾ ਸੀ ਦੂਰ ਸੰਚਾਰ ਮਾਧਿਅਮ ਦੇ ਰਾਹੀਂ ਕਰ ਰਹੀ ਹਾਂ ਕੀ ਕਹਿਣਾ ਸੀਗਾ
0: ਅਮਨ ਜੀ ਤੁਸੀਂ ਮੈਨੂੰ ਜਾਣਦੇ
1: ਹਾਂ ਓ ਹਾਂ ਚਲੋ ਰਣਜੀਤ ਫਿਰ ਕਰਦੇ ਗੱਲ ਜੀ ਫੋਨ ਕਰ ਲਿਓ ਸੈੱਲ ਤੇ ਕਰ ਲਿਓ ਮੈਂ ਪਛਾਣ ਲਿਆ ਹੁਣ ਪਛਾਣ ਲਿਆ ਮੈਨੂੰ ਲੱਗਦਾ ਸੀਗਾ ਆਵਾਜ਼ ਤੋਂ ਯਾਦ ਆ ਗਿਆ ਸੰਤੋਸ਼ ਤੁਸੀਂ ਇਹਨਾਂ ਦੀ ਇੱਕ ਲਿਸਟਿੰਗ ਕੀਤੀ ਸੀ ਨਹੀਂ ਨਹੀਂ ਇੱਧਰ ਹਾਂਜੀ ਚਲੋ ਠੀਕ ਹੈ ਸੰਤੋਸ਼ ਉਹਨਾਂ ਨੇ ਬਿਜ਼ਨਸ ਲਿਸਟ ਕੀਤਾ ਤੁਸੀਂ ਇੱਧਰ ਇਹਨਾਂ ਦਾ ਵੌਨ ਦੇ ਵਿੱਚ ਇਹ ਉਹ ਵਾਲੇ ਨੇ
2: ਓਕੇ ਓਕੇ ਓਕੇ
1: ਹਾਂਜੀ ਹਾਂਜੀ ਸੋ ਨੈਕਸਟ ਕਾਲ ਆ ਮੇਰਾ 6780 ਹਾਂਜੀ
3: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਬਸ ਖਤਮ ਕਾਪੀ ਟੂ ਆਲ ਜੀ ਕਹਿੰਦੇ ਹੈਲੋ
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
1: ਸਤਿ ਸ਼੍ਰੀ ਅਕਾਲ ਭਾਜੀ ਬਾਈ ਤੁਸੀਂ ਇੰਨਾ ਡਰੋਗੇ ਪਹਿਲਾਂ ਜਿੱਤੋਗੇ ਕਿਵੇਂ
3: ਨਹੀਂ ਨਹੀਂ ਡਰਨ ਦੀ ਗੱਲ ਨੀ ਤੁਸੀਂ ਤਾਂ ਸਵਾਲ ਕਰੋ
1: ਨਹੀਂ ਮੈਂ ਕਰੂੰਗਾ ਤੁਸੀਂ ਇਹ ਤਾਂ
2: ਪਹਿਲਾਂ ਨਾਮ ਦੱਸੋ ਤੁਸੀਂ
1: ਇਹਨਾਂ ਨੂੰ ਜਿਵੇਂ ਵਕੀਲ ਨਹੀਂ ਕਹਿ ਕੇ ਭੇਜ ਦਿੰਦਾ ਕਿਸੇ ਬੰਦੇ ਨੂੰ ਕ੍ਰਿਮੀਨਲ ਨੂੰ
2: ਇੱਥੇ ਜਾ ਵੀ
1: ਥਾਣੇ ਜਾ ਕੇ ਕੁਛ ਨਹੀਂ ਬੋਲਣਾ ਜੇ ਪੁਲਿਸ ਸਾਹਿਬ ਬੋਲੂਗਾ ਹਾਂ ਜਾਂ ਨਾ ਚ ਜਵਾਬ ਦੇਣਾ ਹੈ ਬਸ ਬਸ ਬਸ ਇਹ ਉਹ ਪਾਲਸੀ ਨਾ ਹਾਂਜੀ
3: ਅੱਜ ਤੁਸੀਂ ਮੈਂ ਕਿਹਾ ਇਹੀ ਹਾਲ ਕੀਤਾ ਥਾਣੇ ਪੁਲਿਸ ਵਾਲੇ
1: ਹਾਂ ਥਾਣੇ ਪੁਲਿਸ ਵਾਲੇ ਕੀਤਾ ਹੈ ਨਾ
3: ਹਾਂਜੀ ਹਾਂਜੀ
1: ਤੇ
2: ਨਾਮ ਕੀ ਹੈ ਤੁਹਾਡਾ
3: ਮੇਰਾ ਨਾਮ ਵਿਕਰਮ ਸਿੰਘ ਹੈ ਜੀ
1: ਵਿਕਰਮ ਸਿੰਘ ਹੈ ਤੇ ਵੈਸੇ ਇਹਨਾਂ ਨੇ ਪੁਲਿਸ ਕਹਿ ਦਿੱਤਾ ਕਹਾਂ ਚੱਲ ਪੈਂਦੇ ਆਪਾਂ
3: ਪੰਜਾਬ
1: ਦਾ ਹੁਣ ਬਹੁਤ ਸਾਰੀ ਅੰਗਰੇਜ਼ੀ ਚੀਜ਼ਾਂ ਨੂੰ ਅੰਗਰੇਜ਼ੀ ਚ ਲਿਖਣ ਲੱਗ ਗਏ ਕਿਉਂਕਿ ਸ਼ਬਦ ਕੋਸ਼ ਨਹੀਂ ਹੈਗਾ ਉਹਨਾਂ ਕੋਲ ਵੈਸੇ ਇਹਦਾ ਪੰਜਾਬੀ ਚ ਸ਼ਬਦ ਕੋਸ਼ ਹੈਗਾ
3: ਦੱਸ ਦੋ ਫਿਰ ਤੁਸੀਂ ਕਿਉਂਕਿ ਸਾਨੂੰ ਤਾਂ ਅੱਜ ਤੱਕ ਪੁਲਿਸ ਦਾ ਹੀ ਪਤਾ ਲੱਗਿਆ ਜੀ
1: ਹਾਂਜੀ ਕੋਤਵਾਲ ਕਹਿੰਦੇ ਸੀ ਤੇ ਸਿਪਾਹੀ ਕਹਿੰਦੇ ਸੀ ਸਿਪਾਹੀ ਤੇ ਕੋਤਵਾਲ
3: ਸਿਪਾਹੀ ਤਾਂ ਹੋ ਗਿਆ ਨਾ ਜੀ
1: ਕੋਤਵਾਲ ਥਾਣਾ ਹੋ ਗਿਆ ਜੀ ਥਾਣਾ ਕੋਤਵਾਲ
3: ਤੇ ਸਿਪਾਹੀ ਹੋ ਗਿਆ ਉਹਦਾ ਅਹੁਦਾ ਕੀ ਹੈਗਾ
1: ਭਾਜੀ ਕੋਤਵਾਲ ਥਾਣਾ
3: ਕੋਤਵਾਲ ਵੀ ਹਾਂਜੀ
1: ਹਾਂਜੀ ਹਾਂਜੀ
3: ਥਾਣਾ ਹੋ ਗਿਆ
1: ਭਾਜੀ ਮੈਂ ਵੀ ਟਾਕੀ ਚ ਬੈਠਾ ਦੇਖਿਆ ਸੀ ਭਾਜੀ ਮੈਂ ਵੀ ਹੱਥ ਬੈਠਾ ਦੇਖਿਆ ਸੀ ਕੀ ਲੈ ਕੇ ਜਾਵਾਂ ਤੁਹਾਡਾ ਏਦਾਂ ਹੀ ਕਹਿ ਸਕਦਾ ਹਾਂਜੀ
3: ਹਾਂਜੀ ਨਹੀਂ ਜਿਹੜਾ ਕੰਮ ਹੈ ਉਹਨੂੰ ਜਿਹੜਾ ਉਹ ਕੰਮ ਕਰਦੇ ਆ ਉਹ ਬੰਦਿਆਂ ਨੂੰ ਤਾਂ ਪੁਲਿਸ ਹੀ ਕਹਾਂਗੇ ਕਿ ਉਹਨੂੰ ਵੀ ਆਪਾਂ ਕੋਤਵਾਲ ਜਾਂ ਸਿਪਾਹੀ ਕਹਾਂਗੇ
1: ਸਿਪਾਹੀ ਕਹਿ ਦਾਂਗੇ ਜੀ
3: ਸਿਪਾਹੀ ਹੋ ਗਿਆ ਥਾਣੇਦਾਰ ਹੋ ਗਿਆ
1: ਸਰ ਇਤਿਹਾਸ ਪੜੋ ਉਹਦੇ ਚ ਜਗ੍ਹਾ ਜਗ੍ਹਾ ਤੇ ਸਿਪਾਹੀ ਮੈਂਸ਼ਨ ਆ ਉੱਥੇ ਏਦਾਂ ਕਿਤੇ ਵੀ ਨਹੀਂ ਹੈ ਤੁਸੀਂ ਚਲੋ ਹੁਣ ਗੱਲ ਨੂੰ ਲੰਬਾ ਲੈ ਕੇ ਜਾ ਰਹੇ ਹੋ ਤੁਸੀਂ ਜਿੱਤ ਗਏ ਮੈਂ ਹਾਰਿਆ ਤੁਹਾਡਾ ਇੱਕ ਕੂਪਨ ਤੁਸੀਂ ਲੈ ਲਿਓ ਠੀਕ ਹੈ ਨਹੀਂ ਨਹੀਂ ਨਹੀਂ ਹੁਣ ਐ ਨਾ ਕਰੋ ਤੁਹਾਡਾ ਨਾਂ ਕੀ ਆ
2: ਵਿਕਰਮ ਜੀ
1: ਤੁਹਾਡਾ ਤੁਸੀਂ ਵਿਨ ਕੀਤਾ ਆਪਣਾ ਕੂਪਨ ਲੈ ਲਿਓ ਠੀਕ ਹੈ
3: ਥੈਂਕ ਯੂ
1: ਭਾਈ ਜੀ ਥੈਂਕ ਯੂ ਸੋ ਮਚ ਔਰ 905 ਨੰਬਰ ਹੈਲੋ ਸਤਿ ਸ਼੍ਰੀ ਅਕਾਲ ਆਂਟੀ ਜੀ ਕੀ ਹਾਲ ਚਾਲ ਤੁਹਾਡਾ
4: ਵਧੀਆ ਜੀ ਵਧੀਆ
1: ਪਹਿਲਾਂ ਮੈਂ ਤੁਸੀਂ ਆਪਣੀ ਉਮਰ ਦੱਸੋ ਤੁਹਾਡੀ ਕਿੰਨੀ ਹੋ ਗਈ
4: ਮੇਰੀ ਉਮਰ ਹੋ ਹੀ ਗਈ 65-66 ਸਾਲ
1: ਕਿਵੇਂ ਰਹੀ ਜ਼ਿੰਦਗੀ ਬਹੁਤ ਖੂਬਸੂਰਤ ਰਹੀ ਨਾ
4: ਵਧੀਆ ਜੀ
1: ਹੈ ਨਾ ਸੈਟੀਸਫਾਈਡ
4: ਹਾਂਜੀ ਹਾਂਜੀ
1: ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਭਾਵੇ ਜੋ ਸਾਡੇ ਲਈ ਠੀਕ ਠੀਕ ਲੱਗਦਾ ਉਹ ਪਰਮੇਸ਼ਵਰ ਸਾਨੂੰ ਦੇ ਦਿੰਦੇ ਨੇ ਠੀਕ ਹੈ ਕਈ ਵਾਰੀ ਸਾਨੂੰ ਦੁੱਖ ਵੀ ਉਨਾ ਕੁ ਦਿੰਦੇ ਜਿੰਨਾ ਕੁ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਠੀਕ ਹੈ ਤੇ ਸੁੱਖ ਵੀ ਉਨਾ ਕੁ ਦਿੰਦੇ ਆ ਕਿ ਅਸੀਂ ਸੁੱਖ ਚ ਗਏ ਹੋਏ ਲੋਕਾਂ ਦਾ ਉਤਪੀੜਨ ਨਾ ਕਰਨ ਲੱਗੇ ਜਿਵੇਂ ਟਰੰਪ ਕਰਦਾ ਇੱਤੀ ਮਾਰ ਪਈ ਕੁਲੜਾਵੇ ਤੈਂ ਕੀ ਦਰਦ ਨਾ ਆਇਆ ਜਿਸ ਦਿਨ ਇਹ ਬੰਦਾ ਪ੍ਰੈਜੀਡੈਂਟ ਬਣਦਾ ਉਸ ਦਿਨ ਮੁਲਕ ਦੀ ਸਭ ਤੋਂ ਵੱਡੀ ਜਿਹੜੀ ਪਾਦਰੀ ਦੀ ਪੋਜੀਸ਼ਨ ਹੈ ਉਸ ਲੇਡੀ ਵੱਲੋਂ ਇਹਨੂੰ ਕਿਹਾ ਜਾਂਦਾ ਕਿ ਪ੍ਰੈਜੀਡੈਂਟ ਟਰੰਪ ਆਉਣ ਵਾਲੇ ਉਹਨੇ ਭਵਿੱਖਬਾਣੀ ਕਰਤੀ ਸੀ ਇਹਦੇ ਬਾਰੇ ਭਵਿੱਖਬਾਣੀ ਉਹਨੂੰ ਪਤਾ ਬੰਦੇ ਦਾ ਅੰਦਰੋਂ ਨੇਚਰ ਕਿਸ ਤਰ੍ਹਾਂ ਬੰਦਾ ਕਿਹੋ ਜਿਹਾ ਦਿਮਾਗੀ ਤੌਰ ਤੇ ਕਿਹੋ ਜਿਹਾ ਕੀੜਾ ਹੈ ਅੰਦਰ ਤੇ ਉਹਨੂੰ ਪਤਾ ਸੀ ਜਿਹੜੀ ਸਿਆਸਤ ਖੇਡ ਕੇ ਲੋਕਾਂ ਨੇ ਜਿੱਤੇ ਨੇ ਬਈ ਲੋਕ ਚਾਹੇ ਬੇਵਕੂਫ ਬਣ ਗਏ ਪਰ ਇਹ ਕਿਸ ਤਰ੍ਹਾਂ ਦੇ ਲੋਕ ਨੇ ਅੰਦਰੋਂ ਉਹਨਾਂ ਕਿੱਦਾਂ ਦੇ ਨੇ ਉਹਨੇ ਕਿਹਾ ਸੀ ਇਹ ਲੋਕ ਜੋ ਸਾਡੀਆਂ ਸਫਾਈਆਂ ਕਰਦੇ ਨੇ ਇਹ ਲੋਕ ਜਿਹੜੇ ਸਾਡੇ ਕੰਮ ਅਸੀਂ ਨਹੀਂ ਕਰ ਪਾਉਂਦੇ ਉਹ ਵਾਲੇ ਪੂਰੇ ਕਰਦੇ ਨੇ ਇਹ ਲੋਕ ਜੋ ਸਾਡੇ ਲਈ ਫਸਲਾਂ ਕੱਟਦੇ ਨੇ ਆਪਣੇ ਫਲ ਫੁੱਲ ਤੋੜਦੇ ਨੇ ਇਹ ਲੋਕ ਜੋ ਸਾਡੇ ਉੱਠਣ ਤੋਂ ਪਹਿਲਾਂ ਸਾਰਾ ਕੁਛ ਸਾਫ਼ ਸੁਥਰਾ ਕਰਕੇ ਰੱਖਦੇ ਨੇ

0: ਇਹਨਾਂ ਕੋਲ ਵੀ ਅਧਿਕਾਰ ਹੈ ਸਾਡੇ ਵਰਗਾ ਜੀਵਨ ਜੀਣ ਦਾ। ਸਾਡੇ ਕੋਈ ਅਧਿਕਾਰ ਨਹੀਂ ਕਿਸੇ ਦੇ ਜੀਵਨ ਸਥਲ ਦੇ ਉੱਪਰ ਅਸੀਂ ਉਹਨਾਂ ਨੂੰ ਆਹਤ ਕਰੀਏ। ਤੇ ਇਹ ਆਦਮੀ ਬੈਠਾ ਸਿਰ ਮਾਰਨ ਲੱਗਿਆ ਸੀ ਉਹਦੇ ਲਈ ਵੀ ਪਰੇ ਹੱਟ ਤੂੰ। ਅਸਲ 'ਚ ਜਦੋਂ ਬੰਦਾ ਮੌਤ ਭੁੱਲ ਜਾਂਦਾ ਨਾ ਉਹ ਇਸ ਤਰ੍ਹਾਂ ਬਣ ਜਾਂਦਾ ਵਿਨਾਸ਼ਕਾਰੀ ਬੁੱਧੀ। ਡੋਨਲਡ ਟਰੰਪ ਨੇ ਕੱਲ੍ਹ ਕਿਹਾ ਕਿ ਉਹ ਬੇਲਾਰੂਸ ਤੋਂ ਪੋਟਾਸ਼ ਖਰੀਦੂਗਾ ਅਤੇ ਗੁੱਡ ਡੀਲ ਆ ਪੋਸਟ ਪਾ ਦਿੱਤੀ। ਅੰਧ ਭਗਤ ਨੇ ਜਿਹੜੇ ਅਮੈਰੀਕਾ ਦੇ ਵਿੱਚ ਰੇਸਿਸਟ ਜਿਹੜੇ ਰੈੱਡ ਨੈੱਕ ਲੋਕ ਨੇ, ਰੈੱਡ ਨੈੱਕ ਕਹਿੰਦੇ ਹੁੰਦੇ ਇਹਨਾਂ ਨੂੰ ਰੇਸਿਸਟ ਲੋਕਾਂ ਨੂੰ, ਇੱਥੇ ਵੀ ਬਥੇਰੇ ਨੇ, 15-20% ਨੇ, ਇੱਥੇ ਵੀ ਬਹੁਤ ਰੌਲਾ ਪੈ ਰਿਹਾ। ਮੈਂ ਇਹਦੇ 'ਤੇ ਵੀ ਕਿਸੇ ਦਿਨ ਟੋਪਿਕ 'ਤੇ ਗੱਲ ਕਰੂੰਗਾ, ਸਾਊਥ ਏਸ਼ੀਅਨ ਵਰਸਿਸ ਜਿਹੜੇ ਗੋਰੇ ਰੈੱਡ ਨੈੱਕ ਲੋਕ ਨੇ ਪਿੰਡਾਂ 'ਚ ਜਿਹੜੇ ਰੇਸਿਸਟ ਲੋਕ ਬੈਠੇ ਨੇ ਉਹਨਾਂ ਦਾ ਕੀ ਚੱਲ ਰਿਹਾ, ਉਹ ਵੀ ਬੜੇ ਵੱਡੇ ਲੈਵਲ 'ਤੇ ਚੱਲਣਾ ਸ਼ੁਰੂ ਹੋ ਗਿਆ। ਅੱਛਾ, ਇਹਨਾਂ ਚੀਜ਼ਾਂ ਨੂੰ ਚਲਾਉਣ ਲਈ ਸਾਡੀਆਂ ਪਿਛਲੀਆਂ ਸਰਕਾਰਾਂ ਬਹੁਤ ਜ਼ਿੰਮੇਵਾਰ ਨੇ। ਜੇਲ੍ਹ 'ਚ ਬੈਠਾ ਇੱਕ ਟੁੱਚਾ ਜਿਹਾ ਆਦਮੀ, ਉਹ ਲੰਡੂ ਜਿਹਾ ਬੰਦਾ ਬੈਠਾਇਆ ਇਹਨਾਂ ਜੇਲ੍ਹ 'ਚ, ਉਹ ਚਿੱਠੀ ਪਾ ਦਿੰਦਾ ਕੈਨੇਡਾ ਸਰਕਾਰ ਨੂੰ, ਜਿਵੇਂ ਉਹ ਕੋਈ ਸਰਕਾਰ ਹੁੰਦਾ। ਬਿਸ਼ਨੋਈ ਨੇ ਲਿਖਿਆ ਹੁਣ ਅਸੀਂ ਕੈਨੇਡਾ ਨੂੰ ਦੱਸਾਂਗੇ ਸਾਡੇ ਬੰਦੇ ਐਂ ਹੋ ਗਏ। ਉਹ ਕੋਈ ਸਰਕਾਰ ਥੋੜ੍ਹੀ ਹੈ ਕਿਸੇ ਮੁਲਕ ਦੀ। ਉਹ ਜੇਲ੍ਹ 'ਚ ਇੱਕ ਮੁਲਜ਼ਮ ਬੈਠਾ, ਚਾਰ ਟੰਬੇ ਲਾਉਣ, ਉਹਨੂੰ ਫੜ ਕੇ ਮੁੱਦਾ ਪਾ ਕੇ ਬੰਦਾ ਕਿੱਥੋਂ ਬਸ ਚੀਂ ਕਰ ਜਾਵੇ ਜੀ। ਅਤੇ ਇੰਨਾ ਕਿੰਨਾ ਕੁ ਵੱਡੀ ਸਰਕਾਰ ਨਾਕਾਮ ਹੋ ਚੁੱਕੀ ਹੈ, ਇੰਡੀਆ ਦੀ ਫੇਲ ਹੋ ਚੁੱਕੀ ਆ ਕਿ ਇਹਨਾਂ ਤੋਂ ਆਪਣੇ ਜੇਲ੍ਹ 'ਚ ਬੈਠੇ ਬੰਦੇ ਕੰਟਰੋਲ ਨਹੀਂ ਹੋ ਰਹੇ। ਇਹਦਾ ਮਤਲਬ ਤਾਂ ਫੇਲੀਅਰ ਆਫ ਗਵਰਨਮੈਂਟ ਹੈ, ਕੋਈ ਚੰਗੀ ਗੱਲ ਨਹੀਂ ਹੈ। ਤੁਸੀਂ ਬਿਸ਼ਨੋਈ ਸੁਣ ਲੈਂਦੇ ਹੋ, ਮੈਂ ਸੁਣਦਾ ਵੀ ਇੱਕ ਸਰਕਾਰ ਗਿਰ ਚੁੱਕੀ ਹੈ, ਬਿਲਕੁਲ ਖਤਮ ਹੋ ਗਈ, ਕੰਡਮ ਹੋ ਗਈ। ਉਦੋਂ ਜੇਲ੍ਹ 'ਚ ਬੰਦਾ ਨਹੀਂ ਸਾਂਭਿਆ ਜਾਂਦਾ, ਇੱਕ ਉਹ ਇਹਨਾਂ 'ਤੇ ਬਦਮਾਸ਼ ਬਣਿਆ ਹੋਇਆ। ਮੈਂ ਇਹ ਸੋਚਦਾ ਵੀ ਸਰਕਾਰ ਹਾਰ ਗਈ, ਬਦਮਾਸ਼ ਜਿੱਤ ਗਿਆ ਇਹਨਾਂ 'ਤੇ। ਇਹ ਚੀਜ਼ਾਂ ਨੇ ਮਾਨਸਿਕਤਾ ਦੀ ਗੰਦਗੀ ਹੈ ਨਾ ਜਿਹੜੀ ਇਹ ਕਰਿਆ ਜਾ ਰਿਹਾ, ਜਿਹੜੇ ਇੱਥੇ ਲੋਕ ਹੁਣ ਕੱਚੇ ਨਹੀਂ ਹੈਗੇ ਵੀ ਇਹਨਾਂ ਪ੍ਰਤੀ ਲੋਕ ਨਫ਼ਰਤ ਪੈਦਾ ਕਰਨ। ਬਹੁਤੇ ਲੋਕ ਪੰਜਾਬ ਤੋਂ ਹੀ ਨੇ, ਦੂਜੀਆਂ ਸਟੇਟਾਂ ਦੇ ਘੱਟ ਨੇ। ਵੀ ਫਿਰ ਇਹ ਬੰਦੇ ਡਿਪੋਰਟ ਹੋ ਜਾਣ ਬੈਕ, ਵੀ ਇਹਨਾਂ ਦਾ ਭਲਾ ਨਾ ਹੋਵੇ। ਇਹੋ ਜਿਹੇ ਗੇਟ ਖੇਡਾਂ ਉੱਥੇ ਖੇਡੀਆਂ ਜਾਂਦੀਆਂ ਨੇ। ਚਲੋ, ਪਰਮਾਤਮਾ ਭਲਾ ਕਰਨ ਸਭ ਦਾ, ਜਿਹਦੀ ਜ਼ਬਾਨ 'ਚ ਜੋ ਨਿਕਲਦਾ ਅਸਰ ਤਾਂ ਪਰਮੇਸ਼ਵਰ ਨੇ ਕਰਨਾ ਹੈਗਾ, ਉਹਦਾ ਕੀ ਹੁੰਦਾ। ਫਿਲਹਾਲ ਟਰੰਪ ਕਹਿੰਦਾ ਪਟਾਸ਼ ਖਰੀਦੂਗਾ, ਨਾਲੇ ਬੇਲਾਰੂਸ ਦਾ ਪ੍ਰੈਜੀਡੈਂਟ ਆ ਕੇ ਫਟਾਫਟ ਸਟੇਟਮੈਂਟ ਦੇ ਦਿੰਦਾ, ਕਹਿੰਦਾ ਅਸੀਂ ਤਾਂ ਵੇਚੀ ਉਹਨੀਆਂ ਨੇ, ਖਰੀਦ ਕਿੱਥੋਂ ਲਈ। ਉਹ ਕਹਿੰਦਾ ਅਸੀਂ ਤਾਂ ਰੂਸ ਅਤੇ ਚੀਨ ਨੂੰ ਹੀ ਨਹੀਂ ਦੇ ਪਾ ਰਹੇ ਪੂਰੀ ਪਟਾਸ਼, ਅਸੀਂ ਤਾਂ ਦੇ ਹੀ ਨਹੀਂ ਸਕਦੇ, ਸਾਡੇ ਕੋਲ ਹੈ ਹੀ ਨਹੀਂ ਕਿ ਹੋਰ ਦੇਵਾਂਗੇ ਕਿੱਥੋਂ, ਅਤੇ ਅਸੀਂ ਤਾਂ ਕੋਈ ਵੀ ਚੀਜ਼ ਅਮੈਰੀਕਾ ਨੂੰ ਦੇ ਨਹੀਂ ਸਕਦੇ। ਉਹਨੇ ਰਾਈਟ ਵੇ ਆਂਸਰ ਦੇ ਦਿੱਤਾ ਔਨ ਪ੍ਰੈਸ ਕਾਨਫਰੰਸ। ਅਤੇ ਇਹ ਆਦਮੀ ਝੂਠ ਕਿਸ ਲੈਵਲ ਦਾ ਬੋਲਦਾ ਦੇਖ ਲਓ ਤੁਸੀਂ, ਕਿੱਡਾ ਝੂਠਾ ਆਦਮੀ ਆ। ਜਿਹੜਾ ਬੰਦਾ ਪਾਵਲ ਦੇ ਮਗਰ ਪਿਆ ਹੋਇਆ ਸੀ ਕਿ ਇੰਟਰਸਟ ਰੇਟ ਨਹੀਂ ਘਟਾਉਂਦਾ, ਅਮਰੀਕਾ ਦੇਖੋ ਤੁਹਾਡਾ ਮੁਲਕ ਕਿੰਨਾ ਜ਼ਿਆਦਾ ਵਿਆਜ ਪੇ ਕਰ ਰਿਹਾ ਇੰਟਰਨੈਸ਼ਨਲ ਡੈਟ ਦੇ ਉੱਤੇ, ਇਹ ਆਦਮੀ ਆਪਣਾ ਨਵਾਂ ਬੰਦਾ ਲਾਉਂਦਾ ਪਹਿਲਾਂ ਆਉਂਦੇ ਹੀ ਇੰਟਰਸਟ ਵਧਾ ਦਿੰਦਾ। ਇਸ ਤੋਂ ਵੱਡੀ ਠੱਗੀ ਕੀ ਹੋ ਗਈ। ਮਿਡ ਟਰਮ ਇਲੈਕਸ਼ਨਸ ਨੇ ਨਾ ਸ਼ੀਸ਼ਾ ਦਿਖਾਉਣ ਲੱਗੇ ਨੇ ਟਰੰਪ ਨੂੰ। ਲੋਕਾਂ ਨੂੰ ਇਹ ਯਕੀਨ ਹੈ ਵੀ ਟਰੰਪ ਨੇ ਜਿੱਤਿਆ ਨਾ, ਲੋਕ ਮਾਨਸਿਕ ਤੌਰ 'ਤੇ ਹਾਰ ਚੁੱਕੇ ਨੇ, ਹਾਰ ਮੰਨ ਚੁੱਕੇ ਨੇ। ਐਲਨ ਮਸਕ ਦੇ ਅੱਗੇ, ਫੇਸਬੁੱਕ ਵਾਲੇ, ਇੰਸਟਾਗ੍ਰਾਮ ਗ੍ਰਾਮ ਵਾਲੇ ਆ ਬੰਦੇ ਦੇ ਅੱਗੇ, ਜਿਹੜੇ 5-10 ਸਰਮਾਏਦਾਰ ਇਕੱਠੇ ਹੋ ਗਏ। ਪਰ ਇੱਕ ਚੀਜ਼ ਯਾਦ ਰੱਖਿਓ, ਯੂਰਪੀਅਨ ਅਤੇ ਅਮੈਰੀਕਨਸ ਕਦੇ ਗੁਲਾਮ ਨਹੀਂ ਹੋਏ ਜ਼ਿੰਦਗੀ 'ਚ। ਯੂਰਪੀਅਨ ਹੀ ਅਮੈਰੀਕਾ ਦੇ ਵਿੱਚ ਬੈਠੇ ਨੇ। ਗੋਰਿਆਂ ਦਾ ਇੱਕ ਮੁਲਕ ਦਿਖਾਓ ਜਿਹੜਾ ਗੁਲਾਮ ਹੋਇਆ ਹੋਵੇ, ਕਦੇ ਇੱਕ ਵੀ ਨਹੀਂ ਹੈਗਾ। ਚਲੋ ਆਂਟੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੈਸੇ ਹੀ ਗਿਫਟ ਆਈ, ਸਾਡੇ ਵੱਲੋਂ ਪਿਆਰ ਹੈ ਬਹੁਤ ਬਹੁਤ।
1: ਨਾਮ ਕੀ ਆਂਟੀ ਜੀ ਤੁਹਾਡਾ?
2: ਹਾਂਜੀ, ਤੁਹਾਨੂੰ ਜੀ ਬਹੁਤ ਬਹੁਤ ਪਿਆਰ।
0: ਕੀ ਨਾਂ ਤੁਹਾਡਾ?
2: ਮੇਰਾ ਨਾਮ ਜੀ ਮਨਜੀਤ ਕੌਰ।
0: ਤੇ ਆਂਟੀ ਜੀ, ਇੱਕ ਤਾਂ ਕੰਮ ਕਰਨ ਲਈ ਬੰਦਿਆਂ ਦੀ ਲੋੜ ਹੈ, ਸਪੈਸ਼ਲੀ ਜਿਹੜੇ ਬਜ਼ੁਰਗ ਨੇ ਜਿਹਨਾਂ ਨੂੰ ਕੰਮ ਨਹੀਂ ਕਈ ਵਾਰੀ ਮਿਲਦੇ, ਖੜ ਕੇ ਔਖੇ ਕੰਮ ਨਹੀਂ ਹੁੰਦੇ ਉਹਨਾਂ ਤੋਂ। ਤੁਸੀਂ ਨੰਬਰ ਲਿਖੋ ਸਾਰੇ, ਜੇ ਕੋਈ ਕੰਮ ਕਰਨਾ ਚਾਹੁੰਦਾ 416-803-1616 ਨੰਬਰ 'ਤੇ ਟੈਕਸਟ ਮੈਸੇਜ ਕਰ ਦਿਓ, 416-803-1616। ਕਈ ਬਜ਼ੁਰਗ ਨੇ, ਉਹਨਾਂ ਤੋਂ ਕੰਮ ਨਹੀਂ, ਸਖ਼ਤ ਕੰਮ ਨਹੀਂ ਹੁੰਦੇ, ਔਖੇ ਕੰਮ ਨਹੀਂ ਹੁੰਦੇ, 416-803-1616 ਦੇ ਉੱਤੇ ਕੰਮ ਕਰ ਸਕਦੇ ਆ। ਅੱਜ ਦਾ ਇੱਕ ਟੌਪਿਕ ਸੀਗਾ, 99 ਸਾਲ ਦਾ ਇੱਕ ਬੰਦਾ ਫੇਰ ਦੁਬਾਰਾ ਮੇਅਰ ਦਾ ਇਲੈਕਸ਼ਨ ਲੜਨਾ ਚਾਹੁੰਦਾ। ਰੌਲਾ ਇਹ ਹੈ ਕਿ ਅਮੈਰੀਕਾ 'ਚ ਇੱਕ ਸੈਨੇਟਰ ਦਾ ਇਲੈਕਸ਼ਨ ਲੜ ਰਿਹਾ, ਬੰਦਾ ਵੀਲਚੇਅਰ ਦੇ ਉੱਤੇ ਬੈਠਾ, ਬਜ਼ੁਰਗ ਹੋ ਚੁੱਕਿਆ, ਇੰਨਾ ਬਜ਼ੁਰਗ ਹੋ ਚੁੱਕਿਆ ਕਿ ਦਿਮਾਗ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ। ਸਵਾਲ ਇਹ ਉੱਠਣਾ ਸ਼ੁਰੂ ਹੋ ਗਿਆ ਡੋਨਲਡ ਟਰੰਪ ਤੋਂ ਸ਼ੁਰੂ ਹੋਇਆ ਕਿ ਕੀ ਇਹ ਬਜ਼ੁਰਗ ਅਵਸਥਾ ਵਾਲੇ ਜਿਹੜੇ ਲੋਕ ਨੇ ਇਹ ਲੀਡਰਸ਼ਿਪ 'ਚ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ। ਜਿੱਥੇ ਦਿਮਾਗੀ ਤੌਰ ਦੇ ਉੱਤੇ ਟੈਕਨੀਕਲੀ ਪ੍ਰੋਬਲਮਸ ਆਉਂਦੀਆਂ ਨੇ, ਦਵਾਈਆਂ ਦੇ ਅਸਰ ਹੁੰਦੇ ਨੇ, ਬਹੁਤ ਕੁਛ ਹੁੰਦਾ, ਕੀ ਇਹ ਲੋਕ ਸਟੇਬਲ ਨੇ ਉਹਦੇ ਵਾਸਤੇ ਕਿ ਨਹੀਂ। ਇਹ ਸੰਵਿਧਾਨ ਅਲਾਓ ਕਰਦਾ, ਪਰ ਟੈਕਨੀਕਲੀ ਲੋਕਾਂ ਨੂੰ ਇਹ ਸੋਚਣਾ ਪੈਣਾ ਕਿ ਇਸ ਤਰ੍ਹਾਂ ਦੀ ਏਜ ਦੇ ਲੋਕ ਬਾਰ ਬਾਰ ਇਲੈਕਸ਼ਨ 'ਚ ਆਉਣੇ ਚਾਹੀਦੇ ਕਿ ਨਹੀਂ ਆਉਣੇ ਚਾਹੀਦੇ। ਸਵਾਲ ਹੈ, ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ। 905-600-3333 ਤੁਹਾਡੀ ਗੱਲਬਾਤ ਹੋ ਰਹੀ ਹੈ। ਅਤੇ ਜਿੰਨੇ ਵੀ ਲੋਕ ਸੁਣ ਰਹੇ ਨੇ, ਜਿਹੜੇ ਲੋਕ ਕੰਮ ਲੱਭ ਰਹੇ ਨੇ ਕੋਈ, ਅਤੇ ਸਪੈਸ਼ਲੀ ਜਿਹੜੇ ਬਜ਼ੁਰਗ ਨੇ
1: ਜੀ,
0: ਜਿਹੜੇ ਖੜ ਨਹੀਂ ਸਕਦੇ, ਕਾਰਖਾਨਿਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ, 416-803-1616 ਨੰਬਰ ਦੇ ਦਿਓ। ਇਸ ਨੰਬਰ ਦੇ ਉੱਤੇ ਟੈਕਸਟ ਮੈਸੇਜ ਕਰ ਦਿਓ ਜੇ ਫੋਨ ਨਾ ਮਿਲੇ, ਅਤੇ ਕੰਮ ਲਈ ਜਿੰਨੇ ਮਰਜ਼ੀ ਤਿੰਨ ਜਾਂ ਚਾਰ ਲੋਕ ਜਿਹੜੇ ਹੋਣ ਕਰ ਕਰ ਸਕਦੇ ਕਾਲ। ਦੂਸਰਾ, ਜਿਹੜੇ ਲੋਕਾਂ ਨੇ ਆਪਣਾ ਪੀ ਆਰ ਕਰਨਾ, ਪੀ ਆਰ ਤੁਸੀਂ ਆਪਣੀ ਐਪਲੀਕੇਸ਼ਨ ਲਾਉਣੀ ਹੈ, ਇੱਕ ਵੱਡੀ ਕੰਪਨੀ ਆ, ਕੰਸਟਰਕਸ਼ਨ ਵਰਕਰ ਇਕੱਲੇ ਕਾਲ ਕਰਨ, ਮੈਨੂੰ ਕਾਲ ਕਰ ਦਿਓ, ਇਕੱਲੇ ਕੰਸਟਰਕਸ਼ਨ ਵਰਕਰਸ, ਤੁਹਾਡੀ ਪੀ ਆਰ ਲਈ ਹੈਲਪ ਹੋਊਗੀ। ਇਹ ਕੰਪਨੀ ਕੋਈ ਪੈਸਾ ਨਹੀਂ ਚਾਰਜ ਕਰਦੀ, ਕੁਛ ਨਹੀਂ, ਐਲ ਐਮ ਆਈ ਮਿਲ ਜੂਗੀ। ਵੱਡੀ ਕੰਪਨੀ ਆ, ਵੱਡੇ ਪ੍ਰੋਜੈਕਟ ਕਰਦੀ ਆ, ਕਮਰਸ਼ੀਅਲ ਪ੍ਰੋਜੈਕਟ ਕਰਦੀ ਆ ਇਕੱਲੇ। 416-518-3200 ਮੇਰਾ ਨੰਬਰ, 416-518-3200, 416-518-3200 ਨੰਬਰ ਦੇ ਉੱਤੇ ਤੁਸੀਂ ਮੈਨੂੰ ਕੰਟੈਕਟ ਕਰਨਾ ਹੈਗਾ। ਅਮਨਦੀਪ, ਕੀ ਹਾਲ ਚਾਲ ਆ? ਅਮਨ ਜੀ,
1: ਹਾਂਜੀ, ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ, ਲਾਸਟ ਨੇਮ ਕੀ ਆ? ਅੱਛਾ, ਨਹੀਂ ਮੈਂ ਬੀ ਆਉਂਦਾ ਕਰਕੇ ਸੀਗਾ, ਮੈਂ ਕਿਤੇ ਬੈਨੀ ਪਾਲ ਲਾਵੇ, ਫਿਰ ਤੁਹਾਨੂੰ ਉਦਾਂ ਹੀ ਕਰ ਲਓ, ਤੁਸੀਂ ਜਿੱਤ ਗਏ ਜੀ।
1: ਤੁਹਾਡਾ
0: ਫੋਨ ਕੱਟਿਆ ਗਿਆ ਸੀ ਪਹਿਲਾਂ। ਅਮਨ ਜੀ,
1: ਹਾਂਜੀ,
0: ਤੇ ਤੁਸੀਂ ਕੀ ਕੰਮ ਕਰਦੇ ਹੋ? ਮਮਤਾ ਬੈਨਰਜੀ ਦੀ ਗੱਲ ਕਰਨ ਲੱਗੇ ਹੋ? ਤੁਸੀਂ ਕਿਸੇ ਨੇ ਵੀ ਪੁਰਾਣਾ ਫਰਨੀਚਰ ਪਿਆ ਉਹਨੂੰ ਨਵਾਂ ਬਣਾਉਣਾ, ਉਹੀ ਫਰਨੀਚਰ ਨੂੰ ਨਵਾਂ ਬਣਾ ਦੇਣਗੇ। ਕਸਟਮ ਸੋਫੇ ਤਿਆਰ ਕਰਾਉਣੇ, ਕਸਟਮ ਤੁਸੀਂ ਬੈਠਕ ਦੇ ਵਿੱਚ ਬਹਿਣ ਵਾਲੇ, ਆਊਟਡੋਰ, ਇਨਡੋਰ, ਕਸਟਮ ਕੋਈ ਵੀ ਦੁਨੀਆ ਦੀ ਫੋਟੋ ਲਿਆਓ, ਕੋਈ ਵੀ ਰੰਗ, ਵਾਟਰ ਪਰੂਫ ਤੁਹਾਨੂੰ ਫਰਨੀਚਰ ਬਣਾ ਕੇ ਦੇ ਦੇਣਗੇ, ਭਾਵੇਂ ਬਾਹਰ ਵੀ ਰੱਖ ਲਿਓ, ਮੀਂਹ ਪੈਂਦਾ ਚੱਕੇ ਅੰਦਰ ਰੱਖਣ ਦੀ ਲੋੜ ਨਹੀਂ। ਸੋ ਆਰ ਐਸ ਜੀ ਕਸਟਮ ਸੋਫਾ ਅਪਹੋਸਟਰੀ ਵਾਲੇ ਨੇ, 20 ਮੈਲਨੀ ਡਰਾਈਵ ਦੇ ਉੱਤੇ ਨੇ, ਮੈਂ ਇਹਨਾਂ ਤੋਂ ਖੁਦ ਕੰਮ ਕਰਾਇਆ। ਇੱਕ ਮੈਂ ਪੁਰਾਣੇ ਸੋਫੇ ਨੂੰ ਨਵੇਂ ਬਣਵਾਇਆ 3 ਸੈੱਟ ਨੂੰ, ਅਤੇ ਇੱਕ ਮੈਂ ਬ੍ਰੈਂਡ ਨਿਊ ਉਹਨਾਂ ਤੋਂ ਸੋਫਾ ਬਣਵਾਇਆ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, 647-705-1317, 647-705-1317। ਮਾਸਟਰ ਯੂਰ ਐਗਜ਼ਾਮ, ਬਹੁਤ ਸਾਰੇ ਲੋਕ ਤੁਸੀਂ ਮੈਨੂੰ ਕਾਲ ਕਰ ਰਹੇ ਹੋ, ਬਹੁਤ ਸਾਰੇ, ਮੈਂ ਚਾਹੁੰਦਾ ਤੁਹਾਡੇ 'ਚੋਂ ਬਹੁਤ ਸਾਰੇ ਲੋਕ ਸੈਕਿੰਡ ਪ੍ਰੋਫੈਸ਼ਨ ਦੇ ਤੌਰ 'ਤੇ ਕੰਮ ਕਰ ਸਕਣ। ਰੀਅਲ ਸਟੇਟ ਦਾ ਲਾਇਸੈਂਸ ਤੁਹਾਨੂੰ ਮਿਲ ਜੂਗਾ 97%, 95% ਸਕਸੈਸ ਰੇਟ। ਮੋਰਗੇਜ ਦਾ ਲਾਇਸੈਂਸ ਮਿਲ ਜੂਗਾ 1 ਮਹੀਨੇ ਦੇ ਵਿੱਚ ਵਿੱਚ। ਇੰਸ਼ੋਰੈਂਸ ਦਾ ਲਾਇਸੈਂਸ 15 ਦਿਨ ਤੋਂ 1 ਮਹੀਨਾ। ਤੁਸੀਂ ਡਿਜ਼ਾਈਨਰ ਦਾ ਲਾਇਸੈਂਸ ਕਰਨਾ ਹੈਗਾ, ਜਿਹੜੇ ਕਿ ਘਰਾਂ ਦੀਆਂ ਡਰਾਇੰਗਾਂ ਬਣਾਉਂਦੇ ਨੇ, ਆਰਕੀਟੈਕਟ ਜਿਹਨੂੰ ਕਹਿੰਦੇ ਨੇ। ਤੁਸੀਂ ਬੈਂਕ 'ਚ ਜੋਬ ਕਰਦੀਆਂ, ਇਹਦੀਆਂ 2-3 ਡਿਗਰੀਆਂ ਨੇ, ਉਹ ਕਰਨੀਆਂ ਕਲੀਅਰ। ਤੁਸੀਂ ਸਾਰਿਆਂ ਵਾਸਤੇ ਮਾਸਟਰ ਯੂਰ ਐਗਜ਼ਾਮ ਕੰਪਨੀ ਆ, ਐਗਜ਼ਾਮ ਦੀ ਤਿਆਰੀ ਕਰਾ ਕੇ ਤੁਹਾਨੂੰ ਪਾਸ ਕਰਾਉਣ 'ਚ ਹੈਲਪ ਕਰਦੇ ਨੇ। 600-437-376-5556, 437-376-5656। ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ ਨੇਮ ਆ, 38 ਆਟੋਮੈਟਿਕ ਡਰਾਈਵ ਦੇ ਉੱਪਰ ਨੇ, 905-400-63-63-63। ਗੈਰੀ ਗਰੇਵਾਲ, 11 ਦੇ ਯਾਰ, ਹਾਈਲੈਂਡ ਆਟੋ ਰਿਪੇਅਰ ਸੈਂਟਰ। 19 ਸਾਲ ਹੋ ਗਏ ਇਸ ਵਰਕਸ਼ਾਪ ਨੂੰ ਲੋਕਾਂ ਦੀਆਂ ਗੱਡੀਆਂ ਰਿਪੇਅਰ ਕਰਦੇ। 10% ਡਿਸਕਾਊਂਟ ਆ ਜਦੋਂ ਤੁਸੀਂ ਇਹਨਾਂ ਨੂੰ ਐਸਟੀਮੇਟ ਕਰਾ ਲਿਆ, ਊਬਰ, ਸਕਿੱਪ, ਡੋਰ ਡੈਸ਼ ਵਗੈਰਾ ਚਲਾਉਂਦੇ ਹੋ, ਤੁਹਾਡੀ ਸੇਫਟੀ ਦੇ ਵਿੱਚ ਵੀ ਬੜੀ ਵਧੀਆ ਕੰਪਨੀ ਹੈਲਪ ਕਰਦੇ ਨੇ, ਅਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ। ਇਸੇ ਤਰ੍ਹਾਂ ਪੰਜਾਬ ਟੈਕਸ ਕਮਿਸ਼ਨ, ਜਗਜੀਤ ਸਾਚਾ ਜੀ ਨੂੰ ਤੁਸੀਂ ਕੰਟੈਕਟ ਕਰਨਾ ਹੈਗਾ। ਜਗਜੀਤ ਸਾਚਾ ਜੀ 416-720-3642 ਨੰਬਰ ਆ। ਟੈਕਸ ਭਰਾਉਣਾ ਕਿਸੇ ਨੇ ਵੀ, ਅਤੇ ਬਹੁਤ ਸਾਰੇ ਲੋਕਾਂ ਨੂੰ ਸੀ ਆਰ ਏ ਦੇ ਆਡਿਟ ਆਏ ਹੋਏ ਨੇ, ਸਪੈਸ਼ਲੀ ਡਰਾਈਵਰ ਸਰਵਿਸ ਵਾਲਿਆਂ ਨੂੰ, ਉਹ ਜਗਜੀਤ ਸਾਚਾ ਜੀ ਜ਼ਰੂਰ ਕੰਟੈਕਟ ਕਰਾਇਓ, ਕਿਸੇ ਨੰਬਰ ਦੇ ਦਿਓ, 416-720-3642, 416-720-3642। ਸਰਦੀਆਂ ਆਉਣ ਤੋਂ ਪਹਿਲਾਂ ਆਪਣੇ ਘਰਾਂ ਦੀਆਂ ਵਿੰਡੋਜ਼ ਐਂਡ ਡੋਰਸ ਨੂੰ ਚੇਂਜ ਕਰ ਦਿਓ, ਟਾਕੀਆਂ ਅਤੇ ਦਰਵਾਜ਼ੇ ਚੇਂਜ ਕਰ ਦਿਓ ਸਰਦੀਆਂ ਆਉਣ ਤੋਂ ਪਹਿਲਾਂ। ਦਰਵਾਜ਼ਾ, ਚੋਰ ਦਾ ਗੋਡਾ ਟੁੱਟ ਜੂਗਾ, ਤੁਹਾਡਾ ਦਰਵਾਜ਼ਾ ਨਹੀਂ ਟੁੱਟੂਗਾ। ਰਾਈਟ ਵਿੰਡੋ ਫੋਰਸ ਵਾਲੇ ਨੇ, ਅਤੇ ਤੁਸੀਂ 70 ਤੋਂ ਲੈ ਕੇ $150 ਪਰ ਮੰਥ ਦੇ ਕੇ ਵੀ ਨਹੀਂ ਵੀ ਪੈਸੇ ਕੋਲ ਹੈਗੇ, ਵਿੰਡੋਜ਼ ਐਂਡ ਡੋਰ ਚੇਂਜ ਕਰ ਸਕਦੇ ਹੋ ਘਰ ਦੇ। ਅਤੇ ਇੰਨੇ 'ਚ ਤਾਂ ਫਰਨਸ ਲਾ ਕੇ ਜਾਂਦੇ ਨੇ ਲੋਕ $70 'ਚ, ਇਹ ਘਰ ਦੀਆਂ ਵਿੰਡੋਜ਼ ਚੇਂਜ ਕਰ ਦਿੰਦੇ ਨੇ। ਰਾਈਟ ਵਿੰਡੋ ਫੋਰਸ, 416-206-3200। ਡਿਟੇਲ ਜਾਣਕਾਰੀ ਐਸਟੀਮੇਟ ਦੀ ਅਮਾਊਂਟ ਦੀ ਤੁਸੀਂ ਇਹਨਾਂ ਤੋਂ ਲਓ, 416-206-3200। ਔਰ ਪਰਮ ਕੁਇਕ ਲਿਊਬ ਐਂਡ ਰਿਪੇਅਰ ਵਾਲੇ ਨੇ, 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ, ਨੈਗਰਾ ਫਾਲ ਦੇ ਵਿੱਚ ਗੱਡੀ ਰਿਪੇਅਰ ਕਰਾਉਣੀ ਆ ਆਪਣੇ ਪੰਜਾਬੀ ਭਰਾਵਾਂ ਦੀ, ਸੈਕਿੰਡ ਲੋਕੇਸ਼ਨ ਮਿਸਾਗਾ ਤੋਂ ਬਾਅਦ, ਪਰਮਸ ਕੁਇਕ ਲਿਊਬ ਐਂਡ ਰਿਪੇਅਰ, 289-498-1300. ਆਲ ਲਿੰਕ ਟਰੈਵਲ ਦੀ ਕੋਮਲ ਕਹਿੰਦੀ ਹੈ, ਦੁਨੀਆ ਜਿੱਥੇ ਮਰਜ਼ੀ ਘੁੰਮੋ ਪਰ ਟਿਕਟ ਦੇ ਰੇਟ ਮੈਂ ਤੁਹਾਨੂੰ ਵਧੀਆ ਲੈ ਕੇ ਦਊਂਗੀ। ਸਸਤੀਆਂ ਹਵਾਈ ਟਿਕਟਾਂ ਲਈ 905-239-7711 905-239-7711 ਕੱਲ੍ਹ ਦੇ ਸ਼ੋ 'ਚ ਮੈਨੂੰ ਯਾਦ ਕਰਾਇਓ, ਮਾਰਕ ਕਾਰਨੀ ਨੇ ਨਵਾਂ ਬਿੱਲ ਲਿਆਉਂਦਾ, ਕੈਨੇਡਾ 'ਚ ਬੜੀ ਵੱਡੀ ਚੇਂਜ ਆਊਗੀ, ਇਹ ਬਿੱਲ ਕੀ ਹੈਗਾ ਪਾਰਲੀਮੈਂਟ 'ਚ ਲਿਆਉਂਦਾ, ਜਿਹਦੇ 'ਚ ਕੁਇਕ ਲੈਵਲ ਦੇ ਉੱਤੇ ਲੈ ਚੁੱਕੇ ਨੇ ਪ੍ਰੋਸੈਸ ਨੂੰ, ਜਿੰਨੀ ਨਵੀਆਂ ਮਾਈਨਿੰਗ ਬਣਨਗੀਆਂ ਕੈਨੇਡਾ 'ਚ, ਜਿੰਨੇ ਨਵੇਂ ਪ੍ਰੋਜੈਕਟ ਲੱਗਣਗੇ ਨਵੇਂ, ਉਹਨਾਂ ਦੇ ਵਿੱਚ ਇਨਵਾਇਰਮੈਂਟਲ ਕਟੌਤੀ ਕੀਤੀ ਆ, ਬਹੁਤ ਕੁਛ ਆ, ਹੋਰ NDP ਦੇ ਵਿਰੋਧ 'ਚ ਆ, ਬਾਕੀ ਕੋਈ ਕੁਛ ਬੋਲ ਨਹੀਂ ਰਿਹਾ। ਨਾਨਕ ਡੱਕ ਕਲੀਨਿੰਗ ਦਾ ਨੰਬਰ ਨੋਟ ਕਰੋ, 416-729-1521 ਨੰਬਰ ਹੈ ਨਾਨਕ ਡੱਕ ਕਲੀਨਿੰਗ, ਤੁਸੀਂ ਡੱਕਟ ਕਲੀਨ ਕਰਾਓ ਆਪਣੇ ਘਰ ਦੇ, ਔਰ ਨਾਨਕ ਡੱਕ ਕਲੀਨਿੰਗ ਨੂੰ ਕੰਟੈਕਟ ਕਰੋ 416-729-1521। MK ਪੈਲਟਸ ਆ, ਜਿੰਨੇ ਵੀ ਲੋਕ ਟਰਾਂਸਪੋਰਟ ਕੰਪਨੀ ਓਨ ਕਰਦੇ ਆ, ਕ੍ਰੋਸ ਡੋਕਿੰਗ ਦਾ ਕੰਮ ਕਰਦੇ ਆ, ਸ਼ਿਪਿੰਗ 'ਚ ਮੈਨੇਜਰ ਹੋ, ਆਹ ਨੰਬਰ ਨੋਟ ਕਰੋ, MK ਪੈਲਟਸ ਦਾ 365-866-80 365-866-80 ਨੰਬਰ ਹੈ। ਔਰ ਸਾਡੇ ਨਾਲ ਮਾਰਕੀਟਿੰਗ ਕਰਨੀ ਹੈ, ਐਡਵਰਟਾਈਜਮੈਂਟ ਕਰਨੀ ਹੈ, ਜਾਂ ਕਿਸੇ ਕੋਲ ਕੋਈ ਕਰਜ਼ਾ ਹੈਗਾ, ਤੁਸੀਂ ਡੈਟਸ 'ਚ ਫਸੇ ਹੋਏ ਹੋ, ਤੁਹਾਡਾ ਦਿਮਾਗ ਕੰਮ ਨਹੀਂ ਕਰ ਰਿਹਾ, ਪਰ ਤੁਹਾਡੀ ਮਦਦ ਹੋ ਸਕਦੀ ਹੈ ਪੂਰੀ ਦੱਬ ਕੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-518-3200 416-518-3200। MH18 ਡੋਰ ਵਿੰਡੋਜ਼ ਵਾਲੇ ਰਿਪੇਅਰ ਵਾਲੇ ਨੇ, ਕਿਸੇ ਵੀ ਤਰ੍ਹਾਂ ਦੇ ਵਿੰਡੋਜ਼ ਐਂਡ ਡੋਰਸ ਚੇਂਜ ਕਰਾਉਣੀ ਹੈ ਤੁਸੀਂ।
3: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ
5: 1960 ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6 ਬ੍ਰੈਂਪਟਨ। ਧੰਨਵਾਦ।
1: ਸਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 6479191002, 6479191002।
6: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
7: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, 6477-7562-4, 6477-765-2340।
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 22 ਤਰੀਕ ਸਾਲ 2026 ਦਾ ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹੈਪੀ ਟਿਊਜ਼ਡੇ। ਅਤੇ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਅੱਸੂ ਮਹੀਨੇ ਦੀ ਤਾਂ ਅੱਸੂ ਮਹੀਨੇ ਦੀ ਅੱਜ ਹੋ ਗਈ ਜੀ 6 ਤਰੀਕ ਅਤੇ ਸਮਾਂ ਚੱਲ ਰਿਹਾ ਹੈ 558। ਸਮਾਂ ਹੋ ਗਿਆ ਜੀ 10:07 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ 'ਚ ਤੁਸੀਂ ਕਾਲ ਕਰਨੀ ਹੈ ਜੀ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ ਜੀ 6478741313 ਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਉਹ ਹੋਵੇਗੀ ਸਟੂਡੀਓ ਦੇ ਵਿੱਚ। ਤੇ ਲਓ ਜੀ ਪਹਿਲਾਂ ਮੌਸਮ ਦੀ ਦੇਖੀਏ ਜਾਣਕਾਰੀ ਲੈ ਕੇ ਕਿ ਮੌਸਮ ਕੀ ਕਹਿੰਦਾ। ਮੌਸਮ ਤਾਂ ਔਸਮ ਬਣਿਆ ਪਿਆ ਜੀ ਬਿਲਕੁਲ। ਹੁਣ ਅੱਜ ਪਤਾ ਕੀ ਆ, ਅੱਜ ਸਮਰ ਦਾ ਲਾਸਟ ਡੇ ਆ। ਸਮਰ ਨੇ ਕਹਿ ਦੇਣਾ ਬਾਏ ਬਾਏ, ਟਾਟਾ ਮੈਂ ਚੱਲੀ, ਤੇ ਫਿਰ ਉਹ ਤੋਂ ਬਾਅਦ ਫੋਲ, ਅੱਜ ਰਾਤ ਤੋਂ ਫੋਲ ਜਿਹੜੀ ਆ ਉਹ ਸਟਾਰਟ ਹੋ ਜਾਣੀ ਆ। ਸੋ ਔਟਮ ਆਪਾਂ ਕਹਿੰਦੇ ਹਾਂ, ਫੋਲ ਪਤਝੜ ਹੈ। ਸੋ ਹੁਣ ਪੱਤੇ ਝੜਨ ਲੱਗ ਜਾਣੇ ਆ। ਹਵਾ ਤਾਂ ਅੱਜ ਵੀ ਚੱਲ ਰਹੀ ਹੈ, ਕੱਲ੍ਹ ਵੀ ਬੜੀ ਚੱਲ ਰਹੀ ਸੀਗੀ, ਅੱਜ ਵੀ ਚੱਲ ਰਹੀ ਹੈ। ਸੋ ਜੇ ਆਪਾਂ ਟੈਂਪਰੇਚਰ ਦਾ ਦੇਖੀਏ ਜੀ 12 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਫੀਲ ਤੁਸੀਂ ਕਰ ਰਹੇ ਹੋ 7 ਡਿਗਰੀ, ਹਾਈ ਜਾਣਾ 17 ਡਿਗਰੀ, ਲੋ ਜਾਣਾ 7 ਡਿਗਰੀ ਸੈਲਸੀਅਸ ਤੱਕ। ਸੋ ਲੋਐਸਟ ਟੈਂਪਰੇਚਰ ਜਿਹੜਾ ਤੁਸੀਂ ਇਸ ਸਮੇਂ ਮਾਣ ਰਹੇ ਹੋ। ਪਾਰਟਲੀ ਕਲਾਊਡੀ ਕੰਡੀਸ਼ਨ ਜਿਹੜੀਆਂ ਐਕਸਪੈਕਟ ਕੀਤੀਆਂ ਜਾ ਰਹੀਆਂ 1 ਵਜੇ ਤੱਕ। ਹਵਾ ਜਿਹੜੀ 34 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਅਤੇ ਫੀਲ ਤੁਸੀਂ ਕਰ ਰਹੇ ਹੋ 7 ਡਿਗਰੀ। ਸੋ ਠੰਡਾ ਹੈ ਜੀ ਬਾਹਰ, ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਆਪਣਾ ਰੱਖੋ ਪੂਰਾ ਪੂਰਾ ਧਿਆਨ। ਸੋ ਕਿਉਂਕਿ ਨਾ ਕਈ ਵਾਰ ਜਿਹੜਾ ਇਹ ਥੋੜ੍ਹਾ ਜਿਹਾ ਠੰਡ ਜਾਂ ਗਰਮੀ ਜੀ ਵਾਲਾ ਸਮਾਂ ਹੁੰਦਾ ਨਾ, ਉਦੋਂ ਫਿਰ ਗਲੇ ਨੱਕ ਇਹ ਫੜੇ ਜਾਂਦੇ ਆ, ਯਾਨੀ ਕਿ ਜ਼ੁਕਾਮ ਹੋ ਜਾਂਦਾ, ਗਲਾ ਖਰਾਬ ਹੋ ਜਾਂਦਾ ਹੈ ਨਾ, ਠੰਡ ਲੱਗ ਜਾਂਦੀ, ਛਿੱਕਾਂ ਆਉਣ ਲੱਗ ਜਾਂਦੀ। ਕਈ ਨੂੰ ਤਾਂ ਬੜੀਆਂ ਛਿੱਕਾਂ ਆਉਂਦੀਆਂ ਜਦੋਂ ਜ਼ੁਕਾਮ ਹੁੰਦਾ, ਕਈਆਂ ਨੂੰ ਛਿੱਕਾਂ ਹੀ ਨਹੀਂ ਆਉਂਦੀਆਂ। ਇਹ ਸਾਰੇ ਤਰ੍ਹਾਂ ਦੇ ਨਾ, ਵੈਸੇ ਆਪਾਂ ਸਭ ਡਿਫਰੈਂਟ ਹੁੰਦੇ ਹਾਂ ਹੈ ਨਾ, ਹਰੇਕ ਦੀ ਆਪਣੀ ਬੋਡੀ ਹੈ। ਅਤੇ ਕਈਆਂ ਨੂੰ ਜਦੋਂ ਜ਼ੁਕਾਮ ਹੋ ਜਾਂਦਾ ਛਿੱਕ ਅਤੇ ਛਿੱਕ, ਛਿੱਕ ਅਤੇ ਛਿੱਕ, ਹੈ ਨਾ, ਮਤਲਬ ਕਿ ਉਹਨਾਂ ਦਾ ਬੁਰਾ ਹਾਲ ਹੀ ਹੋ ਜਾਂਦਾ। ਪਰ ਕਈਆਂ ਨੂੰ ਛਿੱਕਾਂ ਹੀ ਨਹੀਂ ਆਉਂਦੀਆਂ। ਸੋ ਉਹ ਸਾਡੇ ਵਰਗੇ ਆ, ਜਿਵੇਂ ਫਿਰ ਅਸਮਾਨ ਵੱਲ ਕਦੀ ਇੱਧਰ ਉੱਧਰ ਦੇਖਦੇ ਹਾਂ। ਅੱਛਾ, ਜੇ ਕਈ ਵਾਰ ਕੋਈ ਬੋਲਣ ਲੱਗ ਜਾਂਦਾ ਉਹ ਛਿੱਕ ਉੱਥੇ ਹੀ ਰੁਕ ਜਾਂਦੀ। ਕਈਆਂ ਨੂੰ ਦਿਨ ਰੁਕਦੀ ਕਿ ਗੱਲਾਂ ਕਰਦੇ ਕਰਦੇ ਵਿੱਚੇ ਗੱਲ ਕਰੀ ਜਾਂਦੇ, ਵਿੱਚੇ ਕਹਿੰਦੇ ਛੀ ਛੀ, ਵਿੱਚੇ ਛਿੱਕੀ ਜਾਂਦੇ ਹੈ। ਸੋ ਹਰੇਕ ਦਾ ਆਪਣਾ ਆਪਣਾ ਹੈਗਾ ਜੀ ਬਿਲਕੁਲ। ਅਤੇ ਬਾਕੀ ਠੰਡ ਤੋਂ ਰਹੋ ਬਚ ਕੇ, ਕਿਉਂਕਿ ਮੌਸਮ ਜਿਹੜਾ ਹੈਗਾ ਨਾਜ਼ੁਕ ਜਿਹਾ ਬਣ ਜਾਂਦਾ ਜਦੋਂ ਇੱਦਾਂ ਮਿਲਿਆ ਜੁਲਿਆ ਜਿਹਾ ਹੁੰਦਾ। ਸੋ ਠੰਡਾ ਹੈ ਮੌਸਮ ਅਤੇ ਅੱਜ ਗਰਮੀ ਦਾ ਲਾਸਟ ਡੇ ਹੈ। ਕੱਲ੍ਹ ਤੋਂ ਪਤਝੜ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਅਤੇ ਫਿਰ ਪੱਤੇ ਝੜਨੇ ਸ਼ੁਰੂ ਹੋ ਜਾਣੇ ਆ, ਠੰਡ ਹੋ ਜਾਣੀ ਹੈ, ਹਵਾਵਾਂ ਚੱਲਣੀਆਂ। ਅਤੇ ਹੁਣ ਤਾਂ ਤਿਉਹਾਰ ਚਲੋ ਆ ਰਹੇ ਆ ਸਾਰੇ, ਫਿਰ ਉਸ ਤੋਂ ਬਾਅਦ ਹੈਲੋਵੀਨ ਜਦੋਂ ਆਉਂਦੀ ਉਦੋਂ ਦੇਖੋ ਕਿਹੋ ਜਿਹਾ ਮੌਸਮ ਹੁੰਦਾ ਨਾ, ਮੀਂਹ ਵੀ ਪੈਣ ਲੱਗ ਜਾਂਦਾ, ਬੱਚਿਆਂ ਨੇ ਘੁੰਮਣਾ ਫਿਰਨਾ ਹੁੰਦਾ ਅਤੇ ਬੱਚੇ ਕਹਿੰਦੇ ਆ ਵੀ ਲੈ ਹੁਣ ਮੀਂਹ ਨੇ ਸਾਡਾ ਕੰਮ ਖਰਾਬ ਕਰ ਦਿੱਤਾ। ਸੋ ਲਓ ਜੀ ਬਿਲਕੁਲ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੁਸੀਂ ਵੀ ਕੋਈ ਗੱਲਬਾਤ ਕਰਨੀ ਬਿਲਕੁਲ ਕਰ ਸਕਦੇ ਹੋ। ਅਤੇ ਅੱਜ ਮੰਗਲਵਾਰ ਦਾ ਦਿਨ ਹੈ, ਤੁਹਾਡੇ ਲਈ ਮੈਂ ਭਜਨ ਲਗਾਇਆ ਬੜਾ ਵਧੀਆ ਸ਼ਿਵ ਭਜਨ, ਇਹ ਗੁਲਸ਼ਨ ਕੁਮਾਰ ਜੀ ਉਹਨਾਂ ਦੀ ਕੈਸਟ ਦੇ ਵਿੱਚੋਂ, ਪਹਿਲਾਂ ਕੈਸਟਾਂ ਹੁੰਦੀਆਂ ਸੀ ਹੈ ਨਾ, ਸੋ ਉਹਨਾਂ ਦੀ ਇਸ ਕੈਸਟ ਦੇ ਵਿੱਚੋਂ। ਸੋ ਉਹਨਾਂ ਨੇ ਵੈਸੇ ਭਜਨ ਬਹੁਤ ਹੀ ਜਿਹੜੀਆਂ ਕੈਸਟ ਹੈ ਉਹ ਕੱਢੀਆਂ ਭਜਨਾਂ ਦੀਆਂ, ਔਰ ਭਜਨ ਜਿਹੜੇ ਆ ਉਹ ਜ਼ਿਆਦਾ ਮੈਨੂੰ ਲੱਗਦਾ ਸ਼ਿਵ ਸ਼ੰਕਰ ਜੀ ਦੇ ਭਜਨ ਉਹਨਾਂ ਨੇ ਬਹੁਤ ਗਾਏ ਆ ਅਤੇ ਬਹੁਤ ਰਿਕਾਰਡ ਕੀਤੇ ਆ, ਅਤੇ ਜ਼ਿਆਦਾਤਰ ਜਿਹੜੀ ਆਵਾਜ਼ ਉਹਨਾਂ ਨੇ ਲਿੱਤੀ ਆ ਤਾਂ ਉਹਨਾਂ ਦੀ ਆਪਣੀ ਹੈ ਹੈ ਨਾ, ਗੁਲਸ਼ਨ ਕੁਮਾਰ ਜੀ ਦੀ, ਜਾਂ ਫਿਰ ਅਨੁਰਾਧਾ ਪੌਡਵਾਲ ਜਿਹੜੇ ਕਿ ਬੜੇ ਵਧੀਆ ਆਪਣੇ ਬੋਲੀਵੁੱਡ ਦੇ ਸਿੰਗਰ ਹੈ, ਬੜੇ ਉਹਨਾਂ ਦੇ ਸੌਂਗਸ ਹੈਗੇ ਆ। ਅਤੇ ਲਓ ਜੀ ਬਿਲਕੁਲ ਮੌਸਮ ਦੀ ਜਾਣਕਾਰੀ ਮੈਂ ਦੇ ਦਿੱਤੀ, ਪਰ ਤੁਹਾਨੂੰ ਦੱਸੀਏ ਕਿ ਧੁੱਪ 3 ਵਜੇ ਤੋਂ ਬਾਅਦ ਨਿਕਲਣੀ ਹੈ, ਸ਼ਾਮ ਤੱਕ ਫਿਰ ਧੁੱਪ ਰਹਿਣੀ ਹੈ। 7:16 'ਤੇ ਸਨਸੈੱਟ ਹੋ ਜਾਣਾ ਜੀ, ਅਤੇ ਰਾਤ ਨੂੰ ਟੈਂਪਰੇਚਰ ਵੀ ਵਧੀਆ 13, 12, 11, 9, 8 ਅਤੇ ਸਵੇਰੇ 7 ਵਜੇ 8 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। 7:07 'ਤੇ ਸਨਰਾਈਜ਼ ਹੋਣਾ, ਕੱਲ੍ਹ ਨੂੰ ਧੁੱਪ ਸ਼ੋਅ ਹੋ ਰਹੀ ਹੈ। ਸੋ ਲਓ ਜੀ ਬਿਲਕੁਲ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਹੁਣ ਸੁਣਾਓ ਕੀ ਹਾਲ ਚਾਲ ਤੁਹਾਡਾ, ਕੀ ਕਰ ਰਹੇ ਹੋ, ਕੰਮਾਂ 'ਤੇ ਆ ਰਹੇ ਹੋ, ਜਾ ਰਹੇ ਹੋ, ਘਰੇ ਹੋ, ਚਾਹ ਪੀ ਰਹੇ ਹੋ? ਸੋ ਚਾਹ ਘੈਂਟ ਜੀ ਪੀਤੀ ਕਿ ਨਹੀਂ ਪੀਤੀ? ਅਤੇ ਫਿਰ ਉਹ ਤੋਂ ਬਾਅਦ ਐਂ ਚੁਸਤ ਦਰੁਸਤ ਹੋ ਜਾਂਦੇ ਨਾ ਚਾਹ ਪੀ ਕੇ, ਅਤੇ ਜਿਹੜੇ ਚਾਹ ਨਹੀਂ ਪੀਂਦੇ ਉਹ ਪਤਾ ਨਹੀਂ ਕਿੱਦਾਂ ਇੱਦਾਂ ਹੀ ਹਮੇਸ਼ਾ ਤਰੋ ਤਾਜ਼ਾ ਰਹਿੰਦੇ ਆ। ਪਰ ਕਈ ਤਾਂ ਕਹਿੰਦੇ ਜਦ ਤੱਕ ਚਾਹ ਨਹੀਂ ਪੀਤੀ ਕਹਿੰਦੇ ਅੱਖਾਂ ਨਹੀਂ ਖੁੱਲਣੀਆਂ। ਬੈੱਡ 'ਤੇ ਯਾਨੀ ਕਿ ਬੈੱਡ ਟੀ ਸਾਨੂੰ ਮਿਲਣੀ ਚਾਹੀਦੀ ਹੈ, ਸਾਨੂੰ ਉੱਠ ਕੇ ਕੋਈ ਕਹੇ
ਵੀ ਆ ਲਓ ਜੀ ਚਾਹ ਦਾ ਕੱਪ, ਅਤੇ ਫਿਰ ਅਸੀਂ ਉੱਠੀਏ, ਹੈ ਬੈੱਡ ਤੋਂ ਨਿਕਲੀਏ ਪੀ ਕੇ। ਸੋ ਹਰੇਕ ਦਾ ਆਪਣਾ ਜੀ, ਪਰ ਕਈਆਂ ਨੂੰ ਬਣਾਉਣੀ ਪੈਂਦੀ ਹੈ, ਆਪਣੇ ਆਪ ਉੱਠੋ ਬਣਾਓ ਅਤੇ ਪੀਓ। ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅਤੇ ਇਲੈਕਸ਼ਨਜ਼ ਦਾ ਜਿਹੜਾ ਬੜਾ ਬੋਲ ਬਾਲਾ, ਜਿਵੇਂ ਆਪਾਂ ਕਹਿੰਦੇ ਹਾਂ ਨਾ ਟਾਕ ਆਫ ਦਾ ਟਾਊਨ, ਕਿ ਇਹੀ ਬਸ ਇਲੈਕਸ਼ਨ ਇਲੈਕਸ਼ਨ ਇਲੈਕਸ਼ਨ, ਬਸ ਇਹ ਹੋਵੇ ਵੀ ਕਿਉਂ ਨਾ, ਕਿਉਂਕਿ ਜਿਹੜੀਆਂ ਮਿਊਂਸੀਪਲ ਇਲੈਕਸ਼ਨਜ਼ ਹੈ ਨਾ, ਉਹਨਾਂ ਦੇ ਵਿੱਚ ਜਿਵੇਂ ਪਿੰਡਾਂ ਵਿੱਚ ਆਪਾਂ ਕਹਿੰਦੇ ਹਾਂ ਵੀ ਸਾਰਾ ਜਿਹੜੀ ਗੱਲਬਾਤ ਆ ਨਿਕਲ ਕੇ ਅੱਗੇ ਅੱਗੇ ਅੱਗੇ ਤੱਕ ਪਹੁੰਚਣੀ ਹੁੰਦੀ ਆ। ਸੋ ਇਸ ਕਰਕੇ ਇਹ ਇਲੈਕਸ਼ਨਸ ਦੇ ਵਿੱਚ ਪਾਰਟਿਸਪੇਟ ਤੁਸੀਂ ਜ਼ਰੂਰ ਕਰਨਾ, ਇਹੀ ਆਪਾਂ ਕਹਿੰਦੇ ਹਾਂ। ਕਿ ਕਿਉਂਕਿ ਨਾ ਬੜਾ ਵਾਰ ਆਪਾਂ ਆਏ ਵਾਰ ਬੜੀ ਵਾਰ ਕਿ ਆਏ ਵਾਰ ਹੀ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਜਦੋਂ ਇਲੈਕਸ਼ਨਸ ਹੁੰਦੀਆਂ ਨਾ, ਬਹੁਤ ਘੱਟ ਵੋਟਾਂ ਪੈਂਦੀਆਂ, ਬਹੁਤ ਘੱਟ ਵੋਟਾਂ ਪੈਂਦੀਆਂ, ਪਰਸੈਂਟੇਜ ਬੜੀ ਘੱਟ ਹੈ। ਰੀਜ਼ਨ ਪਤਾ ਨਹੀਂ ਕੀ ਆ, ਅੱਜ ਰੀਜ਼ਨ ਪੁੱਛੀਏ ਤੁਹਾਨੂੰ ਕੀ ਹੈ ਵੀ ਕਿਉਂ ਨਹੀਂ 100% ਲੋਕ ਵੋਟਾਂ ਪਾਉਂਦੇ। ਕਿਉਂਕਿ ਨਾ ਸਿਰਫ ਚਲੋ ਇੱਕ ਪੁਆਇੰਟ ਇਹੀ ਆ ਜਾਂਦਾ, ਹਾਂਜੀ ਕੁਛ ਕਰਦੇ ਨਹੀਂ ਜੀ, ਅਸੀਂ ਕੀ ਕਰਨਾ ਵੋਟ ਪਾ ਕੇ। ਪਰ ਤੁਸੀਂ ਇਹ ਅੰਦਾਜ਼ਾ ਲਾ ਲਓ, ਫਿਰ ਤਾਂ ਠੀਕ ਬੰਦੇ ਅੱਗੇ ਆਉਣਗੇ ਨਹੀਂ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਨਾ ਵੀ ਉਹ ਵਿਅਕਤੀ ਜਿੱਤਣ, ਅੱਗੇ ਜਾ ਕੇ ਵਧੀਆ ਕੋਈ ਚੇਂਜ ਲਿਆਉਣ, ਉਹ ਤਾਂ ਹੀ ਪੋਸੀਬਲ ਹੋਣਾ ਜਦੋਂ ਅਸੀਂ ਸਾਰੇ ਜਣੇ ਵੋਟਾਂ ਪਾਵਾਂਗੇ ਜਿਹੜੇ ਐਲੀਜੀਬਲ ਹੈ। ਹੁਣ ਕਈ ਤਾਂ ਐਲੀਜੀਬਲ ਨਹੀਂ ਵਿਚਾਰੇ, ਉਹ ਜਿਵੇਂ ਕਹਿੰਦੇ ਨਾ ਵੀ ਟੁੱਟ ਟੁੱਟ ਮਰਦੇ ਆ ਵੀ ਕੀ ਕਰੀਏ ਅਸੀਂ, ਸਾਨੂੰ ਤਾਂ ਵੋਟ ਪਾਉਣ ਦਾ ਅਧਿਕਾਰ ਨਹੀਂ, ਵੋਟ ਸਾਡੀ ਬਣੇ ਅਸੀਂ ਪਾਈਏ ਅਤੇ ਅਸੀਂ ਆਪਣੇ ਜਿਹੜੇ ਸਾਡੇ ਜਿਹਨੂੰ ਅਸੀਂ ਚਹੇਤੇ ਕੈਂਡੀਡੇਟ ਕਹਿੰਦੇ ਹਾਂ ਵੀ ਉਹਨਾਂ ਨੂੰ ਅਸੀਂ ਵੋਟ ਪਾ ਕੇ ਜਿਤਾ ਸਕੀਏ। ਸੋ ਇਸ ਕਰਕੇ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ ਉਹ ਜ਼ਰੂਰ ਵੋਟ ਜਿਹੜੀ ਪਾਉਣੀ ਚਾਹੀਦੀ ਹੈ ਉਹਨਾਂ ਨੂੰ। ਸੋ ਇਸ ਵਾਰ ਬਸ ਕਹਿੰਦੇ ਆ ਵੀ ਰਿਕਾਰਡ ਹੀ ਤੋੜ ਦਿਓ, ਕਹਿ ਦਿਓ ਵੀ ਜਦੋਂ ਦੀਆਂ ਮਿਊਂਸੀਪਲ ਇਲੈਕਸ਼ਨਸ ਹੋਈਆਂ ਨੇ ਹੋਈਆਂ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇੰਨੀ ਪਰਸੈਂਟੇਜ ਲੋਕਾਂ ਦੀ ਨਹੀਂ ਹੋਈ ਵੋਟਾਂ ਪਾਉਣ ਵਾਲਿਆਂ ਦੀ ਜਿੰਨੀ ਇਸ ਵਾਰ ਹੋਈ। ਐਤਕੀ ਬਸ ਆਹ ਰਿਕਾਰਡ ਤੋੜੋ, ਠੀਕ ਹੈ ਨਾ। ਸੋ ਜਿਹੜੇ ਵੋਟਾਂ ਨਹੀਂ ਪਾਉਂਦੇ ਉਹਨਾਂ ਦੇ ਲਈ ਕੀ ਹੋਣਾ ਚਾਹੀਦਾ ਕਿ ਉਹ ਵੋਟ ਨਹੀਂ ਪਾਉਣ ਜਾਂਦੇ? ਜਿਹਦੀ ਵੋਟ ਬਣੀ ਹੋਈ ਆ ਉਹ ਵੋਟ ਨਹੀਂ ਪਾਉਂਦਾ ਤਾਂ ਕੀ ਕੀਤਾ ਜਾਣਾ ਚਾਹੀਦਾ? ਸਰਕਾਰ ਵੱਲੋਂ ਕੋਈ ਪੈਨਲਟੀ ਲੱਗਣੀ ਚਾਹੀਦੀ ਉਹਨਾਂ ਨੂੰ ਕਿ ਨਹੀਂ ਲੱਗਣੀ ਚਾਹੀਦੀ? ਆ ਜਾਓ ਫਿਰ ਦੱਸੋ ਕੀ ਪੈਨਲਟੀ ਲੱਗਣੀ ਚਾਹੀਦੀ ਹੈ ਜਿਹੜਾ ਵੋਟ ਨਹੀਂ ਪਾਉਂਦਾ। 647-8741-1313, 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਕਿਉਂਕਿ ਨਾ ਆਪਾਂ ਜਿਹੜੀ ਕੰਪਲੇਂਟ ਆ ਉਹ ਬੜੀ ਕਰਦੇ ਹਾਂ, ਹੁਣ ਜਿਵੇਂ ਪਾਰਲੀਮੈਂਟ ਦਾ ਸੈਸ਼ਨ ਹੈ ਉਹ ਵੀ ਸ਼ੁਰੂ ਹੋ ਗਿਆ ਜੀ, ਫਾਲ ਦਾ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋ ਗਿਆ, ਹੁਣ ਬਿੱਲ ਜਿਹੜੇ ਇੰਟਰੋਡਿਊਸ ਕੀਤੇ ਜਾਣੇ ਆ ਤਾਂ ਕਿ ਕਾਨੂੰਨ ਬਣਨ, ਹੈ ਨਾ। ਹੁਣ ਉੱਥੇ ਵੀ ਜਦੋਂ ਇਲੈਕਸ਼ਨਸ ਹੁੰਦੇ ਆ ਫੈਡਰਲ ਦੇ, ਉਦੋਂ ਇਹੀ ਹੁੰਦਾ ਕਿ ਸਾਰੇ ਤੁਸੀਂ ਪਾਰਟੀਸਪੇਟ ਕਰੋ, ਵੋਟਾਂ ਪਾਓ। ਜੇ ਨਾ ਤੁਸੀਂ ਜਿੱਥੇ ਵੋਟਾਂ ਪੈਂਦੀਆਂ, ਜਿਹੜੇ ਪੋਲਿੰਗ ਸਟੇਸ਼ਨ ਹੁੰਦੇ ਆ, ਉੱਥੇ ਜਾ ਕੇ ਦੇਖੋ। ਇੰਡੀਆ ਦੀ ਇੱਥੇ ਦੀ ਕੰਪੇਅਰ ਕਰੋ, ਇੰਡੀਆ ਦੇ ਵਿੱਚ ਇੰਨਾ ਰਸ਼ ਹੁੰਦਾ, ਐਡੀਆਂ ਐਡੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਜਦੋਂ ਵੋਟਾਂ ਪੈਂਦੀਆਂ, ਅਤੇ ਇੱਥੇ ਤੁਸੀਂ ਦੇਖੋ ਇੱਥੇ ਬਸ ਆਉਂਦੇ ਜਾਂਦੇ ਹੀ ਦਿਖਦੇ ਲੋਕ, ਇੰਨੀ ਇੱਥੇ ਬਹੁਤਾ ਰਸ਼ ਨਹੀਂ ਹੁੰਦਾ। ਚਾਹੇ ਫੈਡਰਲ ਇਲੈਕਸ਼ਨ ਹੈ, ਪ੍ਰੋਵਿੰਸ਼ੀਅਲ ਹੈ ਨਾ, ਮਿਊਂਸੀਪਲ ਦਾ ਵੀ ਇੱਦਾਂ ਹੀ ਹਾਲ ਹੈ। ਤੁਸੀਂ ਜਿਹੜੇ ਵੋਟ ਪਾਉਣ ਜਾਂਦੇ ਨਾ ਉਹ ਦੇਖਿਆ ਕਰੋ, ਬਸ ਉੱਥੇ ਐਂ ਆ ਵੀ ਤੁਸੀਂ ਜਾਓ ਵੋਟ ਪਾ ਕੇ, ਮਤਲਬ ਤੁਸੀਂ 1-2 ਮਿੰਟ 'ਚ ਵਿਹਲੇ ਹੋ ਜਾਂਦੇ ਹੋ। ਅਤੇ ਉਂਝ ਤਾਂ ਚਲੋ ਇਹਨਾਂ ਨੇ ਬੜਾ ਵਧੀਆ ਕੀਤਾ ਹੋਇਆ ਵੀ ਸਭ ਦੇ ਨੇੜੇ ਨੇੜੇ ਹੁੰਦਾ, ਤਾਂ ਚਲੋ ਇੱਦਾਂ ਹੀ ਹੈ, ਪੋਲਿੰਗ ਸਟੇਸ਼ਨ ਨੇੜੇ ਰੱਖੇ ਜਾਂਦੇ ਆ ਤਾਂ ਕਿ ਕੋਈ ਇਹ ਬਹਾਨਾ ਨਾ ਲਾਵੇ ਵੀ ਭਾਈ ਸਾਡਾ ਤਾਂ ਦੂਰ ਸੀਗਾ ਵੋਟ ਪਾਉਣ ਦਾ ਅਤੇ ਸਾਨੂੰ ਸਮਾਂ ਨਹੀਂ ਮਿਲਿਆ, ਜਾਂ ਅਸੀਂ ਇੱਥੇ ਦੇਖੋ ਛੁੱਟੀ ਵੀ ਤੁਹਾਨੂੰ ਮਿਲ ਜਾਂਦੀ ਟਾਈਮ, ਜਿਹੜੇ ਜੋਬ ਕਰਦੇ ਕੰਮਾਂ 'ਤੇ ਜਾਂਦੇ ਆ, ਕੋਈ ਕਹਿ ਨਹੀਂ ਸਕਦਾ ਵੀ ਸਾਨੂੰ ਤੁਸੀਂ ਵੋਟ ਪਾਉਣ ਜਾਣ ਨਹੀਂ ਦਿੱਤਾ। ਸੋ ਇਸ ਕਰਕੇ ਵੋਟਾਂ ਜ਼ਰੂਰ ਪਾਓ ਅਤੇ ਦੱਸੋ ਭਾਈ ਆ ਕੇ ਵੀ ਜਿਹੜੇ ਵੋਟ ਪਾਉਣ ਨਹੀਂ ਜਾਂਦੇ ਉਹਨਾਂ ਨੂੰ ਕੀ ਪੈਨਲਟੀ ਲੱਗਣੀ ਚਾਹੀਦੀ, ਕੀ ਹੋਣਾ ਚਾਹੀਦਾ ਉਹਨਾਂ ਦੇ ਨਾਲ, ਤਾਂ ਕਿ ਜਿਨ੍ਹਾਂ ਦੀ ਵੋਟ ਬਣੀ ਆ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਕਾਸਟ ਯੂਅਰ ਵੋਟ, ਬੈਲਟ ਪੇਪਰ ਆ ਉੱਥੇ ਨਾਮ ਲਿਖੇ ਹੋਏ ਆ, ਬਸ ਤੁਸੀਂ ਉਹ ਜਿਹੜਾ ਸਰਕਲ ਬਣਿਆ ਹੁੰਦਾ ਓਵਲ ਜਿਹਾ, ਉਹਦੇ ਵਿੱਚ ਤੁਸੀਂ ਕ੍ਰੋਸ ਲਾਉਣਾ ਹੁੰਦਾ, ਹੈ ਨਾ, ਜਿਹਨੂੰ ਤੁਸੀਂ ਜਿਤਾਉਣਾ। ਅਤੇ ਦੱਸੋ ਬਈ ਕਿ ਜਿਹੜੇ ਵੋਟ ਨਹੀਂ ਪਾਉਂਦੇ ਉਹਨਾਂ ਦਾ ਕੀ ਕੀਤਾ ਜਾਣਾ ਚਾਹੀਦਾ, ਕੀ ਪੈਨਲਟੀ ਉਹਨਾਂ ਨੂੰ ਲੱਗੇ ਤਾਂ ਕਿ ਜਿਹਦੀ ਵੋਟ ਬਣੀ ਹੈ ਬਸ ਭੱਜ ਕੇ ਵੋਟ ਪਾਉਣ ਜਾਵੇ ਹੀ ਜਾਵੇ। 647-8741-1313, 6478741313 ਆਪਣੇ ਸਟੂਡੀਓ ਦਾ ਨੰਬਰ ਹੈ। ਲਓ ਜੀ ਮੈਂ ਨਾਲ ਦੀ ਨਾਲ ਨੰਬਰ ਵੀ ਤੁਹਾਨੂੰ ਆਪਣੇ ਦੇਣੇ ਆ ਜਿਹੜੇ ਸਾਡੇ ਸਪੋਂਸਰ ਹੈਗੇ ਜੀ, ਬਿਲਕੁਲ ਤੁਸੀਂ ਉਹਨਾਂ ਨਾਲ ਜਾਂਦੇ ਹੋ ਮਿਲਦੇ ਹੋ। ਜਿਵੇਂ ਸਭ ਤੋਂ ਪਹਿਲਾਂ ਆਪਾਂ ਸਗਨਦੀਪ ਦੀ ਗੱਲ ਕਰੀਏ, ਸੋਫੇ ਬਣਾਉਂਦੇ ਬੜੇ ਕਮਾਲ ਦੇ, ਅਤੇ ਜਿਹੜੇ ਸੋਫੇ ਬਣਾਉਂਦੇ ਆ ਨਾ
ਬਣਵਾਉਂਦੇ ਇਹਨਾਂ ਤੋਂ, ਉਹ ਕਹਿੰਦੇ ਆ ਵੀ ਇੰਨਾ ਵਧੀਆ, ਇੱਕ ਤਾਂ ਸਰਵਿਸ ਨੰਬਰ 1 ਹੈ, ਬੋਲਚਾਲ ਬੜੀ ਵਧੀਆ ਸਗਨਦੀਪ ਦੀ, ਅਤੇ ਬਾਕੀ ਫਿਰ ਜਿਹੜਾ ਪ੍ਰੋਡਕਟ ਹੈ ਯਾਨੀ ਕਿ ਜਿਹੜੇ ਸੋਫੇ ਆ, ਮੂੰਹ ਬੋਲਦੇ ਸੋਫੇ ਰੈਡੀ ਕਰਕੇ ਦਿੰਦੇ ਆ। ਤੁਸੀਂ ਨੰਬਰ ਨੋਟ ਕਰ ਲਓ ਜੀ ਸਗਨਦੀਪ ਦਾ, ਅਤੇ ਤੁਸੀਂ ਕਾਲ ਕਰਨੀ ਹੈ। ਇੱਕ ਤਾਂ ਇਹਨਾਂ ਦੀ ਵੈਬਸਾਈਟ ਆ, ਵੈਬਸਾਈਟ ਤੁਸੀਂ ਵਿਜ਼ਿਟ ਕਰ ਸਕਦੇ ਹੋ, ਸੋਫੇ ਪਸੰਦ ਕਰੋ, ਦੇਖੋ ਵਧੀਆ, ਅਤੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਈਵਨ ਕਿ ਤੁਸੀਂ ਕਿਸੇ ਦੂਜੇ ਪ੍ਰੋਵਿੰਸ ਦੇ ਵਿੱਚੋਂ ਨਾ, ਇਹ ਕੈਨੇਡਾ ਵਾਈਡ ਡਿਲੀਵਰੀ ਕਰਦੇ ਆ। ਸੋ ਇੱਦਾਂ ਦੀ ਜਿਹੜੀ ਸਰਵਿਸ ਆ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ। ਸੋ ਸਗਨਦੀਪ ਸੋਫਾ ਸਟੂਡੀਓ, 905-799-8877, 905-799-8877 'ਤੇ ਤੁਸੀਂ ਸਗਨਦੀਪ ਨੂੰ ਕੰਟੈਕਟ ਕਰ ਲਓ, ਅਤੇ ਬਹੁਤ ਵਧੀਆ ਜਿਹੜੇ ਇਹਨਾਂ ਨੇ ਸੋਫੇ ਤੁਹਾਨੂੰ ਤਿਆਰ ਕਰਕੇ ਦੇਣੇ ਗਰੰਟੀ ਵਰੰਟੀ ਦੇ ਨਾਲ, ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਜਿਹੜੀ ਫੋਮ ਹੈ, ਜਿਹੜੀ ਜਿਹੜੇ ਸਪਰਿੰਗ ਹੈ, ਉਹ ਐਨ ਵਧੀਆ ਪਾਉਂਦੇ ਆ। ਸੋ ਤੁਸੀਂ ਨੰਬਰ ਨੋਟ ਕਰ ਲਓ ਜੀ, ਨੰਬਰ ਹੈਗਾ 905-799-8877, ਅਤੇ ਨਾਲ ਦੀ ਨਾਲ ਤੁਸੀਂ ਗੁਰਮੀਤ ਨੂੰ ਕਾਲ ਕਰਨੀ ਹੈ ਜੀ, ਜੇ ਤੁਸੀਂ ਆਪਣੀ ਆਟੋ, ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਚਾਹੁੰਦੇ ਹੋ, ਕਿਉਂਕਿ ਉਹ ਇਹ ਕਹਿੰਦੇ ਆ ਕਿ ਬੜੀ ਵਧੀਆ ਤੁਹਾਨੂੰ ਇੱਕ ਤਾਂ ਸਰਵਿਸ ਦਿੱਤੀ ਜਾਣੀ ਹੈ, ਇੱਕ ਰੇਟ ਬੜੇ ਕਮਾਲ ਦੇ ਦਿੱਤੇ ਜਾਣੇ, ਤੁਹਾਡੀ ਰਿਨਿਊਅਲ ਆ ਗਈ ਹੈ, ਤੁਸੀਂ ਕਾਲ ਕਰ ਲਓ ਜੀ ਗੁਰਮੀਤ ਕੌਰ ਨੂੰ। ਇਹ ਆਟੋ, ਹੋਮ ਅਤੇ ਬਿਜ਼ਨਸ ਇੰਸ਼ੋਰੈਂਸ ਤੁਹਾਡੇ ਲਈ ਕਰਦੇ ਆ, ਬੜਾ ਲੰਬਾ ਤਜਰਬਾ ਇਹਨਾਂ ਨੂੰ, ਇਹ ਨਹੀਂ ਹੈ ਵੀ ਨਵੇਂ ਆ ਅਤੇ ਪਤਾ ਨਹੀਂ ਹੈ ਕੁਛ ਵੀ, ਐਵਰੀਥਿੰਗ ਜਿਹੜਾ ਵੀ ਤੁਹਾਡੇ ਕੁਐਸਚਨ ਤੁਹਾਡੇ ਮਾਇੰਡ ਦੇ ਵਿੱਚ ਹੈਗਾ, ਰਿਨਿਊਅਲ ਆ ਗਈ ਤੁਹਾਡੀ ਆਟੋ ਇੰਸ਼ੋਰੈਂਸ ਦੀ, ਤਾਂ ਤੁਸੀਂ ਇਹਨਾਂ ਨੂੰ ਕਾਲ ਕਰੋ, ਵਧੀਆ ਰੇਟ ਦੇਣਗੇ। ਨੰਬਰ ਨੋਟ ਕਰ ਲਓ 289-952-7699, ਅਤੇ ਤੁਹਾਡੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ ਜੀ। ਅਤੇ ਜੇ ਤੁਸੀਂ ਬੇਸਮੈਂਟ ਲੈਣੀ ਕਿਰਾਏ 'ਤੇ, ਕਿਉਂਕਿ ਨਾ ਵਧੀਆ ਤੁਸੀਂ ਹੋਣੇ ਚਾਹੀਦੇ ਆ, ਕਿਉਂਕਿ ਇਹ ਬੰਦੇ ਬੜੇ ਵਧੀਆ ਜਿਨ੍ਹਾਂ ਦੀ ਇਹ ਬੇਸਮੈਂਟ ਹੈਗੀ, ਉਹ ਕਹਿੰਦੇ ਆ ਵੀ ਇੱਕ ਤਾਂ ਵੈਜੀਟੇਰੀਅਨ ਬੰਦੇ ਸਾਨੂੰ ਚਾਹੀਦੇ ਆ, ਕੋਈ ਪੈਟ ਵਗੈਰਾ ਉਹਨਾਂ ਕੋਲ ਨਾ ਹੋਵੇ, ਅਤੇ ਫਿਰ ਤੁਸੀਂ ਸਾਨੂੰ ਕੰਟੈਕਟ ਕਰੋ, ਅਤੇ ਇਸ ਬੇਸਮੈਂਟ ਨੂੰ ਤੁਸੀਂ ਲੈ ਸਕਦੇ ਹੋ 1 ਨਵੰਬਰ ਤੋਂ। 1 ਨਵੰਬਰ ਤੋਂ ਜਿਹੜੀ ਬੇਸਮੈਂਟ ਹੈ ਉਹ ਤੁਹਾਨੂੰ ਮਿਲ ਸਕਦੀ ਹੈ। ਤੁਸੀਂ ਨੰਬਰ ਨੋਟ ਕਰੋ ਜੀ, ਇਹ ਈਟੋਬੀਕੋ ਦੇ ਵਿੱਚ ਹੈ, ਇਹ ਰੈਂਟ ਦੇ ਲਈ ਜਿਹੜੀ ਬੇਸਮੈਂਟ ਹੈਗੀ ਆ, ਔਰ ਨੰਬਰ ਹੈਗਾ ਜੀ ਇਹਨਾਂ ਦਾ 647-833-2771-77, 647-833-2771 'ਤੇ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ ਬੇਸਮੈਂਟ ਨੂੰ ਰੈਂਟ 'ਤੇ ਲੈਣ ਦੇ ਲਈ 1 ਨਵੰਬਰ ਤੋਂ। ਯਾਨੀ ਕਿ ਇਹ ਕਹਿੰਦੇ ਆ ਵੀ ਅਕਤੂਬਰ 'ਚ ਉਂਝ ਖਾਲੀ ਹੋ ਜਾਣੀ, 15 ਤਰੀਕ ਤੋਂ ਬਾਅਦ ਵੀ ਜਿਹੜਾ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ ਜਿਹੜੇ ਵੀ ਇਸ ਬੇਸਮੈਂਟ ਨੂੰ ਲੈਣਾ ਚਾਹੁਣਗੇ। ਵੈਸੇ 1 ਨਵੰਬਰ ਤੋਂ ਤਾਂ ਫੋਰ ਸ਼ਿਓਰ ਹੀ ਹੈ। 647-833-2771 'ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕਦੇ ਹੋ। ਅਤੇ ਮੈਟਰਸ ਦੇ ਲਈ ਨੰਬਰ ਤੁਸੀਂ ਨੋਟ ਕਰੋਗੇ ਜੀ, ਮੈਟਰਸ ਵਧੀਆ ਹੋਣਾ ਚਾਹੀਦਾ। ਕਹਿੰਦੇ ਜੇ ਮੈਟਰਸ ਵਧੀਆ ਨਹੀਂ ਨਾ, ਨੀਂਦ ਨਹੀਂ ਵਧੀਆ ਆਉਂਦੀ, ਜੇ ਨੀਂਦ ਪੂਰੀ ਨਹੀਂ ਤਾਂ ਦਿਨ ਤੁਹਾਡਾ ਬਿਲਕੁਲ ਖਰਾਬ ਜਾਣਾ, ਮਤਲਬ ਕਿ ਤੁਸੀਂ ਲੇਜ਼ੀ ਰਹੋਗੇ, ਤੁਹਾਨੂੰ ਜਿਵੇਂ ਨੀਂਦ ਅੱਖਾਂ 'ਚ ਰੜਕ ਰਹੀ ਹੈ, ਅਤੇ ਫਿਰ ਉਸ ਤੋਂ ਬਾਅਦ ਤੁਹਾਡਾ ਦਿਨ ਜਿਹੜਾ ਤੁਸੀਂ ਕੰਮ ਨਹੀਂ ਵਧੀਆ ਕਰ ਸਕਦੇ, ਹੈ ਨਾ। ਜਦੋਂ ਤੁਸੀਂ ਫਰੈਸ਼ ਹੁੰਦੇ ਹੋ, ਜਿਹੜਾ ਵੀ ਤੁਸੀਂ ਕੰਮ ਕਰਨਾ ਹੈ, ਆਪਣਾ ਜੋਬ 'ਤੇ ਜਾਂਦੇ ਹੋ, ਤਾਂ ਤੁਸੀਂ ਐਨ ਵਧੀਆ ਰਹੋਗੇ। ਸੋ ਆਪਣਾ ਜਿਹੜਾ ਮੈਟਰਸ ਹੈਗਾ ਜੀ, ਮੈਟਰਸ ਤੁਸੀਂ ਲੈਣਾ ਚਾਹੁੰਦੇ ਹੋ, ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ ਹੈ, ਡਾਇਰੈਕਟ ਜਿਹੜਾ ਉਹ ਤੁਹਾਨੂੰ ਫੈਕਟਰੀ ਤੋਂ ਇਹ ਡਾਇਰੈਕਟ ਆਉਣੇ ਆ, ਇਹਨਾਂ ਦੀ ਆਪਣੀ ਫੈਕਟਰੀ ਜਿੱਥੇ ਬਣਾਉਂਦੇ ਆ। ਸੋ ਇੱਕ ਤਾਂ ਰੀਜ਼ਨੇਬਲ ਰੇਟ ਆ, ਇੱਕ ਵਧੀਆ ਤੁਹਾਨੂੰ ਪ੍ਰੋਡਕਟ ਇਹ ਮਿਲੂਗਾ। ਨੰਬਰ ਹੈਗਾ ਜੀ ਮੈਟਰਸ ਦੇ ਲਈ ਤੁਸੀਂ ਕਾਲ ਕਰਨਾ ਹੈ, ਸ਼ੈਲਬਰਨ ਦੇ ਵਿੱਚ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਜੀ। ਸੋ ਵੈਸੇ ਤੁਸੀਂ ਕਾਲ ਕਰੋ ਤਾਂ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਇੱਥੇ ਆਹ ਐਡਰੈਸ 'ਤੇ ਪਹੁੰਚੋ, ਅਤੇ ਵਧੀਆ ਤੁਹਾਨੂੰ ਮੈਟਰਸਿਸ ਦੇਣਗੇ। 905-495-9041, 905-495-9041 'ਤੇ ਗੱਲਬਾਤ ਹੋ ਸਕਦੀ ਹੈ। 905-495-9041, 905-495-9041 'ਤੇ ਜਿਹੜੀ ਗੱਲਬਾਤ ਹੈ ਉਹ ਹੋ ਸਕਦੀ ਹੈ। ਅਤੇ ਇੱਕ ਨੰਬਰ ਮੈਂ ਹੋਰ ਦੇ ਦੇਵਾਂ ਤੁਹਾਨੂੰ ਜ਼ਫਰ ਮਲਿਕ ਜੀ ਦਾ। ਜ਼ਫਰ ਮਲਿਕ ਜੀ ਕਹਿੰਦੇ ਆ ਕਿ ਇਹ ਤੇਲ ਆ ਬੜਾ ਵਧੀਆ, ਇੱਕ ਤਾਂ ਇਹ ਬਣਾਉਂਦੇ ਆ ਆਪ ਇੱਥੇ ਕੈਨੇਡਾ ਦੇ ਵਿੱਚ ਹੀ ਬਣਾਉਂਦੇ ਆ, ਇੱਦਾਂ ਨਹੀਂ, ਕਿਉਂਕਿ ਬਹੁਤ ਸਾਰੀਆਂ ਨਾ ਕੰਪਨੀਆਂ ਇੱਦਾਂ ਦੀਆਂ ਕਿ ਉਹ ਪਿੱਛੇ ਬੈਕ ਹੋਮ ਆਰਡਰ ਦੇ ਕੇ ਉੱਥੋਂ ਬਣਵਾ ਕੇ ਇੱਥੇ ਵੇਚਦੇ ਆ ਵੀ ਸਸਤਾ ਪਵੇ ਸਾਨੂੰ, ਪਰ ਨਹੀਂ, ਇਹ ਕਹਿੰਦੇ ਅਸੀਂ ਇੱਥੇ ਤੇਲ ਜਿਹੜਾ ਬਣਾਉਂਦੇ ਹਾਂ, ਅਤੇ ਤੇਲ ਇੰਨਾ ਵਧੀਆ, ਇਹ ਗਰੰਟੀ ਕਰਦੇ ਆ ਕਿ ਜੇ ਵਾਲ ਨਹੀਂ ਨਾ ਤੁਹਾਡੇ, ਹੁਣ ਜਿਵੇਂ ਕਈਆਂ ਦੇ ਵਾਲ ਜਿਹੜੇ ਬੜੇ ਝੜ ਜਾਂਦੇ ਆ, ਜਾਂ ਫਿਰ ਬੜੇ ਘੱਟ ਹੁੰਦੇ ਆ, ਜਾਂ ਗਰੋਥ ਨਹੀਂ ਹੁੰਦੀ, ਜਾਂ ਝਾੜ ਵਰਗੇ ਹੁੰਦੇ ਆ, ਕਹਿੰਦੇ ਤੁਸੀਂ ਵਧੀਆ ਤੇਲ ਹੀ ਲਾਓ, ਰਿਜ਼ਲਟ
ਆਪਣੇ ਆਪ ਤੁਹਾਨੂੰ ਸ਼ੋਅ ਹੋਣਗੇ, ਕੁਛ ਕਹਿਣ ਦੀ ਲੋੜ ਨਹੀਂ ਹੈ ਕਹਿੰਦੇ। ਸੋ ਜ਼ਫਰ ਮਲਿਕ ਜੀ ਨੂੰ ਤੁਸੀਂ ਕਾਲ ਕਰੋ, ਇਹ ਬੜਾ ਵਧੀਆ ਇੱਕ ਟੋਨਿਕ ਦੀ ਤਰ੍ਹਾਂ ਕੰਮ ਕਰਦਾ ਇਹ ਤੇਲ, ਉਹਦਾ ਨਾਮ ਹੀ ਫਰੈਸ਼ ਟੋਨਿਕ ਹੈ ਇਸ ਤੇਲ ਦਾ ਨਾਮ। ਸੋ ਤੁਸੀਂ ਇਹ ਤੇਲ ਲਓ, ਮਹਿੰਗਾ ਵੀ ਨਹੀਂ ਹੈਗਾ, ਬਾਕੀ ਕਿਤੇ ਤੁਸੀਂ ਜਾਣਾ ਨਹੀਂ, ਇਹਨਾਂ ਨੇ ਤੁਸੀਂ ਆਰਡਰ ਕਰਨਾ, ਇਹਨਾਂ ਤੁਹਾਡੇ ਘਰ ਤੇਲ ਪਹੁੰਚਾ ਦੇਣਾ, ਜਿਹੜਾ ਤੁਸੀਂ ਦੱਸੋਗੇ ਆਪਣਾ ਐਡਰੈਸ ਦਓਗੇ ਇਹਨਾਂ ਨੂੰ। ਨੰਬਰ ਨੋਟ ਕਰੋ ਜੀ ਜ਼ਫਰ ਮਲਿਕ ਜੀ ਦਾ, 647-521-5159, 6475215159 'ਤੇ ਗੱਲਬਾਤ ਹੋ ਸਕਦੀ ਹੈ, 6475215159। ਚਲੋ ਜੀ ਹੁਣ ਤੁਹਾਡੇ ਨਾਲ ਗੱਲਬਾਤ ਕਰੀਏ, ਅਤੇ ਲਓ ਜੀ ਆਪਾਂ ਇਲੈਕਸ਼ਨਸ ਦੀ ਗੱਲਬਾਤ ਕਰ ਰਹੇ ਹਾਂ। ਇੱਕ ਤਾਂ ਚਲੋ ਮੈਂ ਪ੍ਰੇਮਪਾਲ ਭਾਜੀ ਦਾ ਨੰਬਰ ਇੱਕ ਵਾਰ ਫਿਰ ਦੇ ਦੇਵਾਂ ਤੁਹਾਨੂੰ, ਤੁਸੀਂ ਨਾ ਇਹਨਾਂ ਨੂੰ ਜ਼ਰੂਰ ਕੰਟੈਕਟ ਕਰੋ। ਇਹ ਕਹਿੰਦੇ ਆ ਕਿ ਬਹੁਤ ਵਧੀਆ ਜਿਵੇਂ ਜਿੱਤ ਕੇ ਆ ਗਿਆ ਨਾ, ਜਿਹੜੀਆਂ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਉਹ ਮੈਂ ਸੁਲਝਾਉਣ ਦੀ ਪੂਰੀ ਪੂਰੀ ਕਰਨੀ ਹੈ ਕੋਸ਼ਿਸ਼। ਸੋ ਤੁਸੀਂ ਪ੍ਰੇਮਪਾਲ ਭਾਜੀ ਨਾਲ ਗੱਲਬਾਤ ਕਰਨੀ ਹੈ, ਤਾਂ ਕਿ ਤੁਸੀਂ ਜੇ ਬੱਚਿਆਂ ਤੋਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਨਾ, ਕਿ ਕਈ ਵਾਰ ਹੁੰਦਾ ਵੀ ਵਲੰਟੀਅਰ ਆਵਰਸ ਚਾਹੀਦੇ ਹੁੰਦੇ ਆ, ਇੱਥੇ ਤਾਂ ਦੇਖੋ ਕਿੰਨਾ ਵਧੀਆ, ਬੱਚਿਆਂ ਦੀ ਪੋਲਿਟਿਕਸ ਬਾਰੇ ਨੌਲੇਜ ਵੀ ਉਹਨਾਂ ਨੂੰ ਮਿਲ ਜਾਂਦੀ ਹੈ, ਅੱਗੇ ਅੱਗੇ ਜੇ ਉਹਨਾਂ ਨੇ ਇਸ ਫੀਲਡ ਦੇ ਵਿੱਚ ਜਾਣਾ ਉਹਨਾਂ ਨੂੰ ਪਹਿਲਾਂ ਤੋਂ ਹੀ ਟ੍ਰੇਨਿੰਗ ਮਿਲ ਜਾਂਦੀ ਕਿਸਮ ਦੀ, ਕਿਵੇਂ ਹੈ, ਕੀ ਹੁੰਦਾ ਕੀ ਨਹੀਂ ਹੁੰਦਾ, ਅਤੇ ਬਾਕੀ ਵਲੰਟੀਅਰ ਵਰਕ ਕਰਨ ਦਾ ਵੀ ਉਹਨਾਂ ਨੂੰ ਜਿਹੜਾ ਉਹ ਜਾਂਚ ਆ ਜਾਂਦੀ ਹੈ ਨਾ। ਸੋ ਤੁਸੀਂ ਪ੍ਰੇਮਪਾਲ ਗਿੱਲ ਜੀ ਦਾ ਨੰਬਰ ਨੋਟ ਕਰ ਲਓ, ਇਹ ਰੀਜਨਲ ਕੌਂਸਲਰ ਦੇ ਲਈ ਖੜੇ ਹੈਗੇ ਆ, ਅਤੇ ਤੁਸੀਂ ਵਾਰਡ ਨੰਬਰ ਇਹ ਹੈਗਾ ਇਹਨਾਂ ਦਾ 2 ਅਤੇ 6, ਵਾਰਡ ਨੰਬਰ 2 ਅਤੇ 6 ਹੈ, ਅਤੇ ਤੁਸੀਂ ਰੀਜਨਲ ਕੌਂਸਲਰ ਲਈ ਇਹਨਾਂ ਨੂੰ ਜਿਹੜਾ ਚੂਜ਼ ਕਰਨਾ ਵੋਟਾਂ ਪਾ ਕੇ। ਸੋ ਨੰਬਰ ਤੁਸੀਂ ਨੋਟ ਕਰ ਲਓ, ਜੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਕੋਈ ਵੀ ਤੁਹਾਨੂੰ ਕੁਐਸਚਨ ਕੰਸਰਨ ਹੈ, ਤੁਸੀਂ ਇਹਨਾਂ ਦੀ ਸੁਣਨੀ ਚਾਹੁੰਦੇ ਹੋ ਜਾਂ ਆਪਣੀ ਸੁਣਾਉਣੀ ਚਾਹੁੰਦੇ ਹੋ, ਹੈ ਨਾ। ਅੱਜ ਕੱਲ੍ਹ ਤਾਂ ਇੱਦਾਂ ਦਾ ਸਮਾਂ ਹੈਗਾ ਕਿ ਹਰ ਕੋਈ ਕਹਿੰਦਾ ਮੇਰੀ ਸੁਣ ਲਓ, ਤੁਸੀਂ ਆਪਣੀ ਨਾ ਸੁਣਾਓ, ਹੈ ਨਾ, ਹੈ ਨਾ ਇੱਦਾਂ, ਬਹੁਤ ਹੈ ਇੱਦਾਂ ਵੈਸੇ, ਕਿ ਜੇ ਤੁਸੀਂ ਕਿਸੇ ਨਾਲ ਗੱਲ ਵੀ ਕਰਦੇ ਆ ਨਾ, ਅਤੇ ਉਹ ਬੰਦਾ ਕਹਿੰਦਾ ਵੀ ਦੂਜੇ ਦੀ ਗੱਲ ਤਾਂ ਪੂਰੀ ਨਹੀਂ ਹੁੰਦੀ ਹੈ, ਉਹ ਕਹਿੰਦਾ ਮੇਰੀ ਸੁਣੋ ਪਹਿਲਾਂ। ਸੋ ਤੁਸੀਂ ਆਪਣੀ ਸੁਣਾਓ ਅਤੇ ਉਹਨਾਂ ਦੀ ਸੁਣੋ। 647-606-4931 ਨੰਬਰ ਹੈ, 6476064931 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6476064931 'ਤੇ ਪ੍ਰੇਮਪਾਲ ਗਿੱਲ ਜੀ ਨਾਲ ਗੱਲਬਾਤ ਕਰ ਸਕਦੇ ਹੋ, ਰੀਜਨਲ ਕੌਂਸਲਰ ਦੇ ਲਈ ਇਹ ਖੜੇ ਹੋਏ ਆ। ਸੋ ਲਓ ਜੀ ਆ ਜਾਓ, ਹੁਣ ਫਿਰ ਤੁਹਾਡੀ ਕਾਲ ਆ ਰਹੀ ਸੀ ਇੱਕ, ਚਲੋ ਮੈਂ ਇੱਧਰ ਗੱਲ ਕਰ ਰਹੀ ਸੀ, ਹੁਣ ਤੁਸੀਂ ਦੁਬਾਰਾ ਕਾਲ ਕਰੋ, ਨਾਲੇ ਮੈਨੂੰ ਥੋੜ੍ਹਾ ਜਿਹਾ ਪਤਾ ਵੀ ਲੱਗ ਜਾਏ ਵੀ ਮੇਰੀ ਆਵਾਜ਼ ਵੀ ਠੀਕ ਜਾ ਰਹੀ ਔਰ ਤੁਹਾਡੀ ਜਿਹੜੀ ਕਾਲ ਹੈ ਥਰੂ ਹੋ ਰਹੀ ਕਿ ਨਹੀਂ ਹੋ ਰਹੀ। ਸੋ ਇੱਕ ਤਾਂ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਡਾ ਵਾਰਡ ਕਿਹੜਾ, ਤੁਹਾਡੇ ਵਾਰਡ ਦੇ ਵਿੱਚ ਕਿੰਨੇ ਰੀਜਨਲ ਕੌਂਸਲਰ ਜਾਂ ਕੌਂਸਲਰ, ਸਿਟੀ ਕੌਂਸਲਰ ਜਾਂ ਆਪਣੇ ਟਰੱਸਟੀ ਜਾਂ ਐਜ਼ ਏ ਮੇਅਰ ਕੈਂਡੀਡੇਟ ਕਿੰਨੇ ਕਿੰਨੇ ਖੜੇ ਹੋਏ ਆ। ਬਹੁਤੇ ਸਾਡੇ ਜਿਹੜੇ ਲਿਸਨਰ ਸੁਣ ਰਹੇ ਆ ਨਾ, ਬਹੁਤਿਆਂ ਨੂੰ ਨਹੀਂ ਪਤਾ ਹੋਊਗਾ ਕਿ ਸਾਡੇ ਵਾਰਡ ਕਿਹੜੇ ਆ, ਹੈ ਨਾ, ਅਤੇ ਕੌਣ ਕੌਣ ਉਹਨਾਂ ਦੇ ਵਿੱਚ ਪਾਰਟੀਸਪੇਟ ਕਰ ਰਹੇ ਐਜ਼ ਏ ਕੈਂਡੀਡੇਟ, ਮੇਅਰ, ਰੀਜਨਲ ਕੌਂਸਲਰ, ਸਿਟੀ ਕੌਂਸਲਰ ਜਾਂ ਸਕੂਲ ਟਰੱਸਟੀ। ਆ ਜਾਓ ਫਿਰ ਦੱਸੋ ਬਈ, ਅਤੇ ਮੈਂ ਵੇਟ ਕਰ ਰਹੀ ਤੁਹਾਡੀ ਕਾਲ ਦੀ, ਅਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰੀਏ ਕਿ ਕਿੰਨੇ ਮੈਂਬਰ ਖੜ੍ਹੇ ਹੋਏ ਆ ਅਤੇ ਕਿਹੜਾ ਤੁਹਾਡਾ ਵਾਰਡ ਹੈ। ਚੱਲ ਪਹਿਲਾਂ ਤਾਂ ਵਾਰਡ ਹੀ ਦੱਸੋ, ਤੁਹਾਡਾ ਵਾਰਡ ਕਿਹੜਾ ਹੈਗਾ, ਹੈ ਨਾ। ਸੋ ਉਹਦੇ 'ਚ ਆਹ ਜਿਹੜਾ ਪਿਛਲਾ ਸਮਾਂ ਲੰਘਿਆ ਕਿੰਨੀ ਕੁ ਡਿਵੈਲਪਮੈਂਟ ਹੋਈ ਆ, ਜਿਹੜੀ ਜਿਹੜੀਆਂ ਜਿਵੇਂ 4 ਸਾਲ ਪਹਿਲਾਂ ਜਿਹੜੇ ਇਲੈਕਸ਼ਨ ਹੋਏ ਸੀਗੇ, ਜਿਹੜੇ ਏਜੰਡੇ ਤੁਹਾਨੂੰ ਕੈਂਡੀਡੇਟਸ ਨੇ ਦੱਸੇ ਅਤੇ ਉਹ ਜਿੱਤ ਕੇ ਅੱਗੇ ਕੌਂਸਲ 'ਚ ਗਏ ਆ, ਅਤੇ ਕਿੰਨਾ ਕੁ ਚੇਂਜ ਆਈ, ਜਿਹੜੀ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਸੀ, ਆਈ ਚੇਂਜ, ਕੋਈ ਨਹੀਂ ਆਈ। ਆ ਜਾਓ ਫਟਾਫਟ, 647-874-1313 'ਤੇ ਗੱਲਬਾਤ ਹੋ ਸਕਦੀ ਹੈ, 6478-74-1313 ਆਪਣੇ ਸਟੂਡੀਓ ਦਾ ਹੈਗਾ ਜੀ ਨੰਬਰ।

0: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
1: ਤੁਸੀਂ ਪੁੱਛ ਰਹੇ ਸੀ ਜੀ, ਮੈਂ ਵਾਰਡ ਨੰਬਰ 9-10 ਚੋਂ ਬੋਲਦਾ।
0: ਅੱਛਾ ਜੀ, ਤੁਹਾਡਾ ਵਾਰਡ 9 ਤੇ 10 ਹੈ। ਹਾਂਜੀ
1: ਹਾਂਜੀ, ਸਾਡੇ ਜੀ ਬੰਦੇ ਬਹੁਤ ਖੜੇ ਹੈ ਜੀ, ਰੀਜਨਲ ਕੌਂਸਲਰ ਕੌਂਸਲਰ ਸਾਰੇ ਪੂਰੇ ਵਾਧੂ ਬੰਦੇ ਖੜੇ ਆ, ਪਰ ਸਾਨੂੰ ਥੋੜੀ ਜਿਹੀ ਇਹ ਮੌਜ ਆ ਵੀ ਸਾਡੇ ਇੱਕ ਪਰਖਿਆ ਹੋਇਆ ਉਮੀਦਵਾਰ ਸਾਨੂੰ ਮਿਲਿਆ ਤੇ ਸਾਨੂੰ ਬੜੀ ਖੁਸ਼ੀ ਆ। ਸਾਡੇ ਵਾਰਡ ਚ ਜੀ ਸਤਪਾਲ ਜੋਹਲ ਰੀਜਨਲ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਆ ਜੀ।
0: ਠੀਕ ਆ।
1: ਤੇ ਅਸੀਂ ਮਨ ਬਣਾਇਆ ਵੀ ਅਸੀਂ ਉਹਨਾਂ ਨੂੰ ਵੋਟ ਪਾ ਦਿਆਂਗੇ, ਬਾਕੀ ਤੁਸੀਂ ਦੱਸ ਦਿਓ ਤੁਹਾਡੀ ਕੀ ਰਾਏ, ਠੀਕ ਨੇ ਉਹ ਬੰਦੇ, ਵਧੀਆ ਨੇ?
0: ਜੀ ਜੀ, ਬਹੁਤ ਵਧੀਆ ਬੰਦੇ ਆ ਜੀ। ਬਾਕੀ ਤੁਸੀਂ ਆਪਣੀ ਸੋਚ ਵਿਚਾਰ ਕਰਨੀ ਹੈ ਨਾ। ਅਸੀਂ ਤਾਂ
1: ਨਹੀਂ, ਕਈ ਵਾਰੀ ਪਤਾ ਨੀ ਹੁੰਦਾ ਜੀ ਤੁਸੀਂ ਜ਼ਿਆਦਾ ਵਿਚਰਦੇ ਹੋ, ਕਈ ਵਾਰੀ ਐ ਹੁੰਦਾ ਵੀ ਸਾਨੂੰ ਥੋੜਾ ਤੇ ਫਿਰ ਥੋੜੀ ਸਲਾਹ ਵੀ ਲੈ ਲੈਣੀ ਚਾਹੀਦੀ ਆ
0: ਜੀ ਜੀ।
1: ਤੇ ਸਾਡੀ ਵੀ ਆਪਦੀ ਨੌਲੇਜ ਮੁਤਾਬਕ ਤਾਂ ਇਹ ਸੀ ਵੀ ਉਹ ਪਹਿਲਾਂ ਸਾਡੇ ਬਾਅਦ ਚ ਸਕੂਲ ਰਸਤੀ ਬਣੇ ਸੀ,
0: ਠੀਕ ਆ,
1: ਤੇ ਉਹਨਾਂ ਨੇ ਸੈੱਲ ਫੋਨਾਂ ਤੇ ਪਾਬੰਦੀ ਹੋਰ ਕਾਫੀ ਸਕੂਲਾਂ ਦੇ ਕੰਮ ਕੁੰਮ ਕੀਤੇ ਨੇ
0: ਜੀ। ਨਹੀਂ, ਉਹਨਾਂ ਨੇ ਕੰਮ ਬੜੇ ਵਧੀਆ ਕੀਤੇ ਆ ਜੀ, ਔਰ ਉਹਨਾਂ ਬਾਰੇ ਤਾਂ ਆਪਾਂ ਨੂੰ ਵੈਸੇ ਕੋਈ ਡਾਊਟ ਨਹੀਂ ਹੈ, ਹੈ ਬਹੁਤ ਵਧੀਆ। ਉਹਨਾਂ ਨੇ ਆਪਣੇ ਜੋ ਉਹਨਾਂ ਦੇ ਖੇਤਰ ਚ ਆਉਂਦੇ ਸੀ ਉਹਨਾਂ ਨੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਵਧੀਆ ਬੰਦੇ ਆ। ਜੇ ਉਹ ਜਿੱਤ ਜਾਂਦੇ ਆ ਤਾਂ ਅੱਗੇ ਇਹ ਕੰਮ ਵੀ ਵਧੀਆ ਹੀ ਕਰਨਗੇ।
1: ਹਾਂਜੀ, ਤਾਂ ਹੀ ਇਸੇ ਉਮੀਦ ਨਾਲ ਹੀ ਅਸੀਂ ਸੋਚਿਆ ਵੀ ਚਲੋ ਉਹਨਾਂ ਨੂੰ ਵੋਟ ਪਾ ਦਈਏ ਤਾਂ ਵਧੀਆ ਗੱਲ ਹੈ ਵੀ ਬਾਕੀ ਪਾਵਰ ਚ ਰਹਿ ਕੇ ਦੇਖਿਆ ਵੀ ਬੰਦਾ ਬੇਈਮਾਨ ਨੀ, ਕੋਈ ਦਾਗ ਨੀ ਹੈਗਾ, ਕੋਈ ਕਿਸੇ ਨਾਲ ਧੋਖਾ ਫਰੇਬ ਅਸੀਂ ਤਾਂ ਸੁਣਿਆ ਨੀ। ਬਾਕੀ ਪੜ੍ਹਦੇ ਰਹੇ ਵੀ LMI ਤੇ ਵੀ ਕਾਫੀ ਉਹਨਾਂ ਨੇ ਕੰਮ ਕੁੰਮ ਕੀਤਾ, ਕਹਿੰਦੇ ਪੈਸੇ ਪੂਸੇ ਵਾਹ ਵਾਹ ਲੈਂਦੇ ਸੀ, ਤੇ ਉਹਦੇ ਕਰਕੇ ਵੀ ਦੇਖਦੇ ਰਹੇ ਮੀਡੀਆ ਚ ਉਹਨਾਂ ਦੀਆਂ ਖ਼ਬਰਾਂ ਖ਼ਬਰਾਂ ਆਉਂਦੀਆਂ ਰਹਿੰਦੀਆਂ, ਤੇ ਤਾਂ ਕਰਕੇ ਫਿਰ ਸੋਚਿਆ ਵੀ ਚਲੋ ਉਹਨਾਂ ਨੂੰ ਵੋਟ ਪਾ ਦਈਏ।
0: ਠੀਕ ਹੈ, ਵੈਰੀ ਗੁੱਡ, ਥੈਂਕ ਯੂ ਭਾਜੀ।
1: ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਤੇ ਲਓ ਜੀ, ਨੈਕਸਟ ਕਾਲ ਤੇ ਚੱਲਦੇ ਆ। ਨੈਕਸਟ ਕਾਲ ਤੇ ਬਲਦੇਵ ਭਾਜੀ ਆ। ਬਲਦੇਵ ਭਾਜੀ, ਕੀ ਹਾਲ ਚਾਲ ਜੀ?
2: ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
2: ਤੁਹਾਡਾ ਪਾਠ ਕਿਹੜਾ ਜੀ?
0: ਮੈਂ ਵੀ ਦੱਸੂਗੀ, ਪਹਿਲਾਂ ਤੁਸੀਂ ਆਪਣਾ ਦੱਸੋ।
2: ਸਾਡਾ ਪਾਠ ਵਨ ਨਾਈਟ ਟੂ ਇਗਨੋਰ।
0: ਕਿਹੜਾ ਕਿਹੜਾ ਤੁਹਾਡਾ?
2: ਟੋਰਾਂਟੋ।
0: ਟੋਰਾਂਟੋ,
2: ਇਟੋ ਵੀ ਇਗਨੋਰ।
0: ਇਟੋ ਵੀ ਕੋ, ਠੀਕ ਆ।
2: ਵਾਰਡ ਵਨ ਵਧੀਆ ਸਾਡਾ ਹੈਗਾ ਕਾਉਂਟਰ, ਜਿੰਨ ਮਰਜ਼ੀ ਉਹਨੂੰ ਕਾਲ ਕਰ ਲਓ, ਪਹਿਲੇ ਕ੍ਰੈਸਟ 28 ਕਰਕੇ ਉਹਨੇ ਜਿੱਤ ਜਾਣਾ। ਤੇ 9-10 ਵਾਰਡ ਕਿੱਥੇ ਤਾਈਆਂ
0: ਇਹ ਸਾਰੇ ਦੱਸਾਂਗੇ, ਤੁਸੀਂ ਪਹਿਲਾਂ ਆਪਣੇ ਦੱਸੋ ਬਸ। ਤੁਸੀਂ ਆਪਣੀ
2: ਸਾਡਾ ਤਾਂ ਵਧੀਆ ਸਾਡਾ ਹਰ ਹਰ ਹਫ਼ਤੇ ਘਾਹ ਚੱਕਿਆ ਜਾਂਦਾ ਗਾਰਵੇ ਤੇ, ਛੋਟੇ ਕਹਿੰਦੇ ਬਾਈ ਵੀਕਲੀ ਚੱਕਦੇ ਆ, ਗਾਰਵੇ ਬਾਰੇ ਵੀ ਦੱਸੋ ਤੁਸੀਂ।
0: ਹਾਂਜੀ, ਬਾਈ ਵੀਕਲੀ ਚੱਕਦੇ ਆ, ਜਿਹੜਾ ਔਰਗੈਨਿਕ ਹੈ ਉਹ ਤਾਂ ਐਵਰੀ ਵੀਕ ਹੈ, ਤੇ ਦੂਜੇ ਗਾਰਬੇਜ ਤੇ ਆਪਣਾ ਰੀਸਾਈਕਲ ਜਿਹੜਾ ਉਹ ਬਾਈ ਵੀਕਲੀ ਆ।
2: ਨਹੀਂ, ਇੱਕ ਗ੍ਰੀਨ ਬਿਨ ਹੁੰਦਾ, ਇੱਕ ਨੀਲਾ ਹੁੰਦਾ, ਇੱਕ ਦੂਜਾ ਗਾਰਬੇਜ ਵਾਲਾ ਹੁੰਦਾ।
0: ਜਿਹੜਾ ਗ੍ਰੀਨ ਬਿਨ ਹੈ ਔਰਗੈਨਿਕ ਉਹ ਵਾਲਾ, ਉਹ ਤਾਂ ਬਾਈ ਵੀਕ ਹੈ, ਉਹ ਐਵਰੀ ਵੀਕ।
2: ਅੱਛਾ, ਉਹ ਮੈਨੂੰ ਕੋਈ ਕਹਿੰਦਾ ਸਾਡੇ ਤਾਂ ਦੋ ਵੀ ਕਮਾਂ ਦੀ ਜਗਦੇ ਆ, ਕਦੇ ਚੱਕਦੇ ਹੀ ਨਹੀਂ, ਉਲਟੇ ਬੰਦੇ ਦੀ ਕਾਲ ਆਈ ਸੀ।
0: ਨਹੀਂ, ਜਿਹੜਾ ਤਾਂ ਹੈਗਾ ਆਪਣਾ ਗਾਰਬੇਜ ਤੇ ਰੀਸਾਈਕਲ, ਉਹ 15 ਦਿਨ ਹੋ ਜਾਂਦੇ ਆ, ਕਿਉਂਕਿ ਉਹ ਇੱਕ ਵਾਰ ਗਾਰਬੇਜ ਹੁੰਦਾ, ਇੱਕ ਵਾਰ ਰੀਸਾਈਕਲ ਹੁੰਦਾ।
2: ਉਹ ਸਾਡੇ ਇੱਕ ਇੱਕ ਵੀਕ ਹੁੰਦਾ, ਉਹ ਜਿਹੜਾ ਹੁੰਦਾ ਗ੍ਰੀਨ ਬਿਨ ਤੇ ਬਲੂ,
0: ਤੇ ਦੂਜੇ ਬਿਨ ਹੁੰਦਾ ਐਵਰੀ ਵੀਕ ਹੁੰਦਾ। ਮੈਂ ਤੁਹਾਨੂੰ ਦੱਸਿਆ ਗ੍ਰੀਨ ਤਾਂ
2: ਦੂਜੇ ਵੀਕ, ਦੂਜੇ ਵੀਕ ਗ੍ਰੀਨ ਤੇ ਗਾਰਬੇਜ ਤੇ ਜਿਹੜਾ ਰੀਸਾਈਕਲ ਚੱਕਦੇ।
0: ਹਾਂਜੀ ਹਾਂਜੀ,
2: ਬਾਕੀ ਵਧੀਆ ਤੁਹਾਡੇ ਦੇ 9-10 ਵਾਰਡ ਤੇ ਰੌਣਕਾਂ ਲੱਗੀਆਂ ਪਈਆਂ ਕਹਿੰਦੇ।
0: ਹਾਂ, 9-10 ਦਾ ਬੋਲ ਬਾਲਾ ਜ਼ਿਆਦਾ ਹੀ ਹੈ ਕੁਛ, ਕੀ ਗੱਲ।
2: ਧੰਨਵਾਦ ਭੈਣ ਜੀ
0: ਜੀ, ਥੈਂਕ ਯੂ ਥੈਂਕ ਯੂ।
2: ਫਿਰ ਕਰ ਚੇਂਜ ਕਰੋਗੇ ਮੇਰੇ ਲਈ?
0: ਦੇਖਦੇ ਆ ਹੁਣ, ਇਹ ਤਾਂ ਸਾਡੇ ਸਾਰੇ ਜਿੰਨੇ ਵੋਟਰ ਹੈਗੇ ਉਹਨਾਂ ਤੇ ਡਿਪੈਂਡ ਕਰਦਾ ਵੀ ਚੇਂਜ ਕਰਦੇ ਆ ਕਿ ਐਜ਼ ਇਟ ਇਜ਼
2: ਰਹਿੰਦੇ। ਉਹ ਤਾਂ ਪੁਰਾਣੇ ਮਗਰੀ ਫੇਰ ਲੱਗੇ ਫਿਰਦੇ ਆ, ਮੈਨੂੰ ਬਾਕੀ ਅੱਗੇ ਪਤਾ ਨਹੀਂ ਭਾਈ। ਧੰਨਵਾਦ
0: ਜੀ, ਥੈਂਕ ਯੂ। ਚਲੋ, ਇਹ ਤਾਂ ਹੁਣ ਜਦੋਂ ਇਲੈਕਸ਼ਨ ਹੋਣੇ ਆ ਨਾ, ਐਕਚੁਅਲ ਤਾਂ ਪਤਾ ਲੱਗਣਾ, ਕਿਉਂਕਿ ਨਾ ਕਈ ਵਾਰ ਹੁੰਦਾ ਨੀ ਵੀ ਪਾਸਾ ਹੀ ਪਲਟ ਜਾਂਦਾ, ਉਹ ਰੌਲਾ ਕੋਈ ਹੋਰ ਹੀ ਪਾਉਂਦੇ ਰਹਿੰਦੇ ਤੇ ਬਣ ਕੋਈ ਹੋਰ ਹੀ ਜਾਂਦਾ, ਕੁਛ ਨੀ ਪਤਾ ਲੱਗਦਾ। ਕਿਉਂਕਿ ਜਿਹੜੇ ਵੋਟਰ ਹੁੰਦੇ ਆ ਨਾ, ਜਦੋਂ ਉਹਨਾਂ ਨੇ ਵੋਟ ਪਾਉਣੀ ਆ ਉੱਥੇ ਕਿਹੜਾ ਪਤਾ ਲੱਗਣਾ ਕਿਹਨੇ ਕਿਹਨੂੰ ਪਾਈ ਵੋਟ ਹੈ। ਇੰਡੀਆ 'ਚ ਮੈਨੂੰ ਯਾਦ ਹੈ ਦੇਖਦੇ ਹੁੰਦੇ ਸੀ, ਕਿਉਂਕਿ ਉੱਥੇ ਨਾ ਇਹ ਹੁੰਦਾ ਸੀ ਵੀ ਹਾਂਜੀ ਅਸੀਂ ਤੁਹਾਨੂੰ ਲੈਣ ਆ ਰਹੇ ਹਾਂ, ਤੁਹਾਨੂੰ ਵੋਟ ਪਾਉਣ, ਤੁਸੀਂ ਜੇ ਨਹੀਂ ਤੁਹਾਡਾ ਕੋਈ ਜ਼ਰੀਆ ਹੈਗਾ ਹੈ ਨਾ ਜਾਣ ਦਾ, ਗੱਡੀਆਂ ਲੈ ਲੈ ਕੇ ਘੁੰਮਦੇ ਪਿੱਛੇ ਪਿੱਛੇ, ਅਤੇ ਫਿਰ ਉਹ ਤੋਂ ਬਾਅਦ ਕਈ ਵਾਰ ਕੋਈ ਹੋਰ ਹੀ ਜਿੱਤ ਜਾਂਦਾ, ਉਹ ਵਿਚਾਰੇ ਕਈ ਢੋ ਢੁਆਈ 'ਤੇ ਹੀ ਜ਼ਿਆਦਾ ਰਹਿੰਦੇ, ਅਤੇ ਬਾਕੀ ਜਾਂ ਖਵਾ ਲਿਆ ਪਿਆ ਲਿਆ ਲੋਕਾਂ ਨੂੰ, ਤੇ ਬਾਕੀ ਤਾਂ ਲੋਕਾਂ ਨੇ ਮਰਜ਼ੀ ਕਰਨੀ ਹੁੰਦੀ। ਉੱਥੇ ਤਾਂ ਅੰਦਰ ਕਿਹੜਾ ਉੱਥੇ ਪਤਾ ਲੱਗਦਾ ਕਿਸੇ ਦਾ। ਔਰ ਵੈਸੇ ਮੈਂ ਤਾਂ ਕਹਿੰਦੀ ਵੀ ਹਾਂ ਕਿਸੇ ਦੇ ਕਹੇ 'ਤੇ ਕੋਈ ਵੋਟ ਨਾ ਪਾਓ। ਉਂਝ ਠੀਕ ਹੈ ਤੁਸੀਂ ਕਿਸੇ ਨੂੰ ਜਿਹੜਾ ਹੈਗਾ ਲਾਈਕ ਕਰਦੇ ਹੋ ਠੀਕ ਹੈ ਪਾਓ ਵੋਟ, ਹੈ ਨਾ, ਪਰ ਕਈ ਵਾਰ ਕਈ ਜ਼ਬਰਦਸਤੀ ਵੀ ਨਹੀਂ, ਮੈਂ ਤੈਨੂੰ ਕਿਹਾ ਇਹਨੂੰ ਪਾ, ਨੂੰ ਜਿਹੜੇ ਵੋਟ ਪਾਉਣਾ ਹੈ ਉਹ ਤੁਹਾਡੇ ਆਪਣੇ ਹੱਥ ਵਿੱਚ ਹੈ, ਔਰ ਕੋਈ ਤੁਹਾਡੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦਾ, ਈਵਨ ਕਿ ਤੁਹਾਡੇ ਘਰ ਦੇ ਵੀ ਨਹੀਂ ਕਰ ਸਕਦੇ। ਜਿਵੇਂ ਕਈ ਵਾਰ ਕਈ ਹੁੰਦਾ ਨਾ ਵੀ ਹਾਂ ਹਸਬੈਂਡ ਨੇ ਕਹਿਤਾ ਵਾਈਫ ਨੂੰ ਤੂੰ ਇਹਨੂੰ ਹੀ ਪਾਉਣੀ ਹੈ, ਵਿਚਾਰੀਆਂ ਕਈ ਕਹਿੰਦੀਆਂ ਵੀ ਲੈ ਹੁਣ ਮੈਨੂੰ ਕਹਿਤਾ ਤਾਂ ਮੈਨੂੰ ਪਾਉਣੀ ਪੈਣੀ ਨਹੀਂ। ਇੱਥੇ ਤੁਹਾਡੇ 'ਤੇ ਕੋਈ ਜਿਹੜਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦਾ, ਇਹ ਤਾਂ ਤੁਹਾਡੀ ਬਿਲਕੁਲ ਇੰਡੀਪੈਂਡੈਂਟ ਹੋ, ਫਰੀ ਹੋ ਤੁਸੀਂ। ਸੋ ਬਾਕੀ ਜਿਹਨੂੰ ਤੁਹਾਡਾ ਦਿਲ ਕਰਦਾ ਆਪਣਾ ਪਾਓ ਵੋਟ, ਕੋਈ ਚੱਕਰ ਨਹੀਂ ਹੈਗਾ, ਪਰ ਕਿਸੇ ਦੇ ਕਹੇ 'ਤੇ ਨਹੀਂ ਪਾਉਣੀ, ਬਸ ਇੱਥੇ ਇਹ ਹੈ। ਤੇ ਲਓ ਜੀ ਬਿਲਕੁਲ ਵਾਰਡ, ਚਲੋ 9 ਤੇ 10 ਬਾਰੇ ਤਾਂ ਦੱਸਦਾ, ਬਾਕੀ ਭਾਈ ਦੂਜੇ ਵੀ ਦੱਸੋ ਬਾਕੀ ਵਾਰਡਾਂ ਵਾਲਿਆਂ ਦਾ ਕੀ ਹਾਲ ਚਾਲ ਹੈ, ਹੈ। ਤੇ ਕਈ ਕਹਿ ਦਿੰਦੇ ਆ ਮੈਨੂੰ ਨਾ, ਕਿਸੇ ਨੇ ਕਿਹਾ ਇੱਦਾਂ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਿਛਲੇ 4 ਸਾਲਾਂ 'ਚ ਸਾਡੇ ਵਾਰਡ 'ਚ ਕੌਣ ਹੈ ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲਰ, ਅਤੇ ਕੀ ਕੰਮ ਕੀਤਾ, ਕੁਛ ਕੀਤਾ ਕਿ ਨਹੀਂ ਕੀਤਾ। ਕਹਿੰਦੇ ਕੁਛ ਨਹੀਂ ਪਤਾ ਸਾਨੂੰ।

0: ਚਾਸੀ ਪੰਜਾਹ ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਅਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਅਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ
2: 6470912-2 ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ ਸੀ ਆਰ ਏ ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 6470-765-2340।
3: ਜੀ ਤੁਸੀਂ ਜੁੜੇ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਇਸ ਸਮੇਂ 10:40 ਹੋ ਚੁੱਕੇ ਆ ਤੇ ਆਪਾਂ ਜਿਹੜੀਆਂ ਮਿਊਂਸੀਪਲ ਇਲੈਕਸ਼ਨ ਹੈ ਉਹਨਾਂ ਦੀ ਗੱਲਬਾਤ ਕਰ ਰਹੇ ਹਾਂ ਵੀ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਤੁਸੀਂ ਜਿਹੜੀ ਵੋਟ ਹੈ ਉਹ ਸੋਚ ਸਮਝ ਕੇ ਪਾਉਣੀ ਹੈ ਔਰ ਆਪਣੀ ਮਰਜ਼ੀ ਨਾਲ ਪਾਉਣੀ ਹੈ ਅਤੇ ਜਾਣੂ ਹੋਣਾ ਕਿ ਤੁਹਾਡਾ ਵਾਰਡ ਕਿਹੜਾ ਹੈਗਾ ਔਰ ਕੌਣ ਕੌਣ ਮੇਅਰ ਦੀ ਇਲੈਕਸ਼ਨ ਵਾਸਤੇ ਖੜ੍ਹੇ ਹੋਏ ਆ, ਕੌਣ ਜਿਹੜੇ ਹੈਗੇ ਆ ਉਹ ਆਪਣੇ ਸਿਟੀ ਕੌਂਸਲਰ ਹੈਗੇ ਆ, ਔਰ ਵਾਰਡ ਕਿਹੜਾ ਹੈਗਾ ਤੁਹਾਡਾ, ਜਾਂ ਰੀਜਨਲ ਕੌਂਸਲਰ ਕੌਣ ਹੈ, ਜਾਂ ਸਕੂਲ ਟਰੱਸਟੀ ਕੌਣ ਹੈ, ਜਾਂ ਉਹਨਾਂ ਦੇ ਕੰਮ ਕਿਹੜੇ ਹੋ ਸਕਦੇ ਆ ਅਤੇ ਕਿਹੜੇ ਆ ਬਾਰੇ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਜਾਂ ਉਹਨਾਂ ਨੂੰ ਕਹਿ ਸਕਦੇ ਹੋ ਕਰਨ ਦੇ ਲਈ। ਸੋ ਇਹ ਸਾਰਾ ਕੁਝ ਪਤਾ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਵੋਟ ਤਾਂ ਆਪਾਂ ਨੇ ਪਾਉਣੀ ਹੀ ਪਾਉਣੀ ਹੈ, ਪਰ ਕਈ ਵਾਰ ਇਹ ਹੁੰਦਾ ਕਿ ਆਪਾਂ ਵੋਟ ਵੀ ਨਹੀਂ ਪਾਉਂਦੇ ਨਾ ਸਾਨੂੰ ਪੋਲੀਟਿਕਸ ਬਾਰੇ ਕੋਈ ਜਾਣਕਾਰੀ ਹੁੰਦੀ ਆ, ਪਰ ਜਿਹੜੀਆਂ ਇੱਕ ਜ਼ਰੂਰੀ ਗੱਲਾਂ ਹੁੰਦੀਆਂ ਨਾ ਉਹਦੇ ਬਾਰੇ ਪਤਾ ਹੋਣਾ ਜ਼ਰੂਰੀ ਹੁੰਦਾ ਕਿਉਂਕਿ ਚਾਹੇ ਆਪਾਂ ਘਰ ਕੰਮ ਕਰਦੇ ਹਾਂ, ਚਾਹੇ ਆਪਾਂ ਕਿਤੇ ਜੋਬ ਕਰਦੇ ਹਾਂ, ਉਹ ਤਾਂ ਆਪਾਂ ਨੇ ਕਰਨਾ ਹੀ ਕਰਨਾ ਹੈ ਨਾ, ਪਰ ਐਕਸਟਰਾ ਜਿਹੜੀ ਨੌਲੇਜ ਹੈ ਨਾ, ਜਿਹੜੀ ਐਕਸਟਰਾ ਆਪਾਂ ਇਹਨੂੰ ਕਵਾਂਗੇ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਆ, ਅਤੇ ਉਹਦੇ ਬਾਰੇ ਤੁਸੀਂ ਜ਼ਰੂਰ ਆਪਣੇ ਜਿਹੜਾ ਧਿਆਨ ਰੱਖਿਆ ਕਰੋ। ਇੱਦਾਂ ਨਹੀਂ ਹੈ ਵੀ ਸਾਨੂੰ ਤਾਂ ਪਤਾ ਹੀ ਨਹੀਂ ਜੀ, ਕੁਛ ਜਿਹੜਾ ਕੁਛ ਹੋ ਹੀ ਜਾਂਦਾ ਬਸ ਠੀਕ ਹੈ, ਜਿਹੜਾ ਜਿੱਤੀ ਜਾਂਦਾ, ਜਿਹੜਾ ਅੱਗੇ ਆਈ ਜਾਂਦਾ ਠੀਕ ਹੈ ਨਾ, ਇੱਦਾਂ ਨਹੀਂ ਹੋਣਾ ਚਾਹੀਦਾ। ਅਤੇ ਲਓ ਜੀ ਪਰਮਜੀਤ ਦਿਓਲ ਜੀ ਤੋਂ ਆਪਾਂ ਥੋੜ੍ਹੀ ਜਿਹੀ ਰੀਅਲ ਅਸਟੇਟ ਦੀ ਲੈਂਦੇ ਹਾਂ ਜਾਣਕਾਰੀ, ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ। ਤੁਹਾਡਾ ਵੀ ਕੋਈ ਕੁਐਸਚਨ ਕੰਸਰਨ ਹੁੰਦਾ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਵੇਚਣੀ ਹੈ, ਖਰੀਦਣੀ ਹੈ, ਕੋਈ ਕੁਐਸਚਨ ਕੰਸਰਨ ਹੈਗੇ ਆ ਤਾਂ ਤੁਸੀਂ ਨੰਬਰ ਨੋਟ ਕਰਨਾ ਜੀ, ਰੀਅਲ ਅਸਟੇਟ ਬ੍ਰੋਕਰ ਪਰਮਜੀਤ ਦਿਓਲ ਜੀ ਦਾ ਨੰਬਰ ਹੈਗਾ 416-993-7378 416-993-7378। ਪਰਮਜੀਤ ਜੀ ਸਵਾਗਤ ਤੁਹਾਡਾ।
4: ਸਤਿ ਸ੍ਰੀ ਅਕਾਲ ਜੀ, ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਡਿਟੈਚ ਕਾਰ ਜਿਹੜਾ ਕਿ ਬਿਲਕੁਲ ਤੁਹਾਨੂੰ ਯੋਰਕ ਯੂਨੀਵਰਸਿਟੀ ਦੇ ਨਾਲ ਮਿਲ ਰਿਹਾ ਯੋਰਕ ਵਿਲੇਜ ਦੇ ਵਿੱਚ। ਇਹਦੇ ਵਿੱਚ ਟੋਟਲ 13 ਬੈਡਰੂਮ ਹਨ ਤੇ ਟੋਟਲ 7 ਵਾਸ਼ਰੂਮ ਹਨ ਅਤੇ 2 ਕਿਚਨਸ ਹਨ ਅਤੇ ਬਹੁਤ ਹੀ ਇਹ ਇਨਵੈਸਟਮੈਂਟ ਪ੍ਰਾਪਰਟੀ ਦੇ ਤੌਰ ਤੇ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ। ਪ੍ਰਾਈਸ ਬੜੀ ਲੋ ਆ, ਇਸ ਦੇ ਵਿੱਚ ਜਿਹੜਾ ਟੋਟਲ ਰੈਂਟ ਆ ਰਿਹਾ ਉਹ $7,000 ਆ ਰਿਹਾ। ਅਗਰ ਤੁਸੀਂ ਇਹ ਇਨਵੈਸਟਮੈਂਟ ਪ੍ਰਾਪਰਟੀ ਯੋਰਕ ਯੂਨੀਵਰਸਿਟੀ ਦੇ ਨਾਲ ਯੋਰਕ ਵਿਲੇਜ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ ਅਤੇ ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਲੇਜ਼ਰ ਮਸ਼ੀਨ ਦੇ ਨਾਲ ਤੁਹਾਨੂੰ ਇਹ ਬਿਊਟੀ ਸਲੋਨ ਦਾ ਬਿਜ਼ਨਸ ਮਿਲ ਰਿਹਾ। ਜਿਹੜੀਆਂ ਮੇਰੀਆਂ ਭੈਣਾਂ ਬਿਊਟੀ ਸਲੋਨ ਦਾ ਕੰਮ ਘਰੋਂ ਕਰ ਰਹੀਆਂ ਉਹਨਾਂ ਦੇ ਲਈ ਇਹ ਸੁਨਹਿਰੀ ਮੌਕਾ, ਕਿਉਂਕਿ

0: ਇਨਵੈਸਟਮੈਂਟ ਦੇ ਤੌਰ ਤੇ ਕਮਰਸ਼ੀਅਲ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 416-993-7378 Thank you.
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ ਤੇ ਤੁਹਾਨੂੰ ਬੜੀ ਵਧੀਆ ਜਾਣਕਾਰੀ ਦੇਣਗੇ। ਤੇ ਲਓ ਜੀ, ਨਾਲ ਦੀ ਨਾਲ ਹੁਣ ਆਪਾਂ ਮੌਰਗੇਜ ਸੰਬੰਧੀ ਜਾਣਕਾਰੀ ਵੀ ਲੈ ਲੈਂਦੇ ਹਾਂ। ਨਰਦੇਵ ਸਿੱਧੂ ਜੀ ਸਾਡੇ ਨਾਲ ਜੁੜੇ ਆ। ਨਰਦੇਵ ਜੀ, ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਗੁੱਡ ਮਾਰਨਿੰਗ ਜੀ। ਅੱਜ ਆਪਾਂ ਗੱਲਬਾਤ ਕਰਾਂਗੇ ਜੀ, ਜਿਹਨਾਂ ਭੈਣ ਭਰਾਵਾਂ ਨੇ ਘਰ ਬੁੱਕ ਕਰਵਾਇਆ ਸੀਗਾ ਤੇ ਉਹਨਾਂ ਦੇ ਘਰ ਦੀ ਹੁਣ ਕਲੋਜ਼ਿੰਗ ਆ ਰਹੀ ਹੈਗੀ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ, ਉਹਨਾਂ ਦੀ ਆਪਾਂ ਹੁਣ ਮੌਰਗੇਜ ਅਪਰੂਵ ਕਰਾ ਕੇ ਰੱਖ ਸਕਦੇ ਹੈਗੇ ਹਾਂ। ਕਿਉਂਕਿ ਜਸਵਿੰਦਰ ਜੀ, ਜਿਹੜਾ ਕੰਮ ਟਾਈਮ ਰਹਿੰਦੇ ਹੋ ਜੇ ਉਹਦੀ ਰੀਸ ਨਹੀਂ ਹੁੰਦੀ, ਕਿਉਂਕਿ ਜੇਕਰ ਤੁਹਾਡੇ ਕੋਲ ਟਾਈਮ ਹੈਗਾ, ਕੋਈ ਇਸ਼ੂ ਹੈਗਾ ਤਾਂ ਉਹਦਾ ਕੋਈ ਨਾ ਕੋਈ ਹੱਲ ਉਸ ਟਾਈਮ ਤੇ ਕੱਢਿਆ ਜਾ ਸਕਦਾ ਹੁੰਦਾ। ਫੋਰ ਐਗਜ਼ਾਮਪਲ, ਹੁਣ ਜਿਹੜੀ ਭੈਣ ਭਰਾਵਾਂ ਨੇ ਪ੍ਰੋਪਰਟੀ ਬੁੱਕ ਕਰਵਾਈਆਂ ਕੁਛ ਟਾਈਮ ਪਹਿਲਾਂ, ਤੇ ਕੁਝ ਕੇਸ ਦੇ ਵਿੱਚ ਉਹਨਾਂ ਦੀ ਵੈਲਿਊ ਘੱਟ ਆਉਂਦੀ ਤੇ ਅਪਰੇਜ਼ਲ ਵੈਲਿਊ ਘੱਟ ਆਉਂਦੀ ਹੈਗੀ, ਫਿਰ ਮੌਰਗੇਜ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ। ਤੇ ਜੇਕਰ ਕੋਈ ਏਦਾਂ ਦੀ ਸਿਚੁਏਸ਼ਨ ਹੈਗੀ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਮੌਰਗੇਜ ਪ੍ਰੋਸੈਸ ਕਰਦੇ ਹਾਂ, ਅਸੀਂ ਤੁਹਾਡੀ ਜਿਹੜੀ ਅਪਰੇਜ਼ਲ ਆਰਡਰ ਕਰਨੀ ਹੁੰਦੀ ਹੈ, ਤੇ ਜੇਕਰ ਉਹ ਘੱਟ ਆਉਂਦੀ ਹੈ ਤੇ ਆਪਣੇ ਕੋਲ ਆਪਸ਼ਨ ਹੁੰਦੀ ਹੈ ਲੈਂਡਰ ਕੋਲ ਜਾਣ ਤੋਂ ਪਹਿਲਾਂ, ਕਿਉਂਕਿ ਸਾਡੇ ਕੋਲ ਆਉਂਦੀ ਹੈ ਅਪਰੇਜ਼ਲ, ਤੇ ਉਹ ਸਾਡੇ ਆਪਣੇ ਕੋਲ ਆਪਸ਼ਨ ਹੁੰਦੀ ਕਿ ਆਪਾਂ ਕਿਸੇ ਦੂਸਰੀ ਅਪਰੇਜ਼ਲ ਕੰਪਨੀ ਤੋਂ ਅਪਰੇਜ਼ਲ ਕਰਾ ਸਕਦੇ ਹੈਗੇ ਹਾਂ। ਤੇ ਕਈ ਵਾਰੀ ਉਹਦੇ ਨਾਲ ਵੀ ਜਿਹੜਾ ਹੈਗਾ ਜੀ ਤੁਹਾਡੀ ਮੁਸ਼ਕਲ ਦਾ ਜਿਹੜਾ ਹੱਲ ਹੈ ਉਹ ਹੋ ਜਾਂਦਾ ਹੈਗਾ। ਤੇ ਜੇਕਰ ਸਟਿਲ ਗੱਲ ਨਹੀਂ ਬਣਦੀ ਤਾਂ ਫਿਰ ਇਹ ਆਪਾਂ ਦੇਖਦੇ ਹਾਂ ਕਿ ਤੁਹਾਡੇ ਕੋਲ ਕੋਈ ਹੋਰ ਪ੍ਰਾਪਰਟੀ ਜਾਂ ਕੋਈ ਹੋਰ ਐਡੀਸ਼ਨਲ ਪ੍ਰਾਪਰਟੀਜ਼ ਹੈਗੀਆਂ, ਜੇ ਕਿਸੇ ਨੂੰ ਰੀਫਾਈਨਾਂਸ ਕੀਤਾ ਜਾ ਸਕਦਾ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਚੋਂ ਐਕੁਇਟੀ ਟੇਕ ਆਊਟ ਕਰਕੇ ਤੁਹਾਡੀ ਕਲੋਜ਼ਿੰਗ ਜਿਹੜੀ ਹੈਗੀ ਜੀ ਸਮੇਂ ਸਿਰ ਡਾਊਨ ਪੇਮੈਂਟ ਤੋਂ ਟੋਪ ਅਪ ਕਰਕੇ ਕਰਵਾਈ ਜਾ ਸਕਦੀ ਹੈ। ਤੇ ਨਾਲ ਦੀ ਨਾਲ ਬਾਕੀ ਜੇਕਰ ਤੁਹਾਡਾ ਕੋਈ ਹੋਰ ਕੋਈ ਇਸ਼ੂ ਹੈਗਾ, ਫੋਰ ਐਗਜ਼ਾਮਪਲ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਜਾਂ ਕੋਈ ਹੋਰ ਕੋਈ ਡਾਊਨ ਪੇਮੈਂਟ ਦਾ ਕੋਈ ਐਕਸਟਰਾ ਇਸ਼ੂ ਹੈਗਾ, ਤਾਂ ਉਹ ਵੀ ਜਿਹੜਾ ਹੈਗਾ ਜੀ ਟਾਈਮ ਰਹਿੰਦੇ ਉਹਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ ਹੁੰਦਾ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ, ਸਮੇਂ ਸਿਰ ਤੁਹਾਡੀ ਕਲੋਜ਼ਿੰਗ ਕਰਵਾ ਕੇ ਦੇ ਸਕਦੇ ਹੈਗੇ ਹਾਂ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਮੌਰਗੇਜ ਦਾ ਕੋਈ ਵੀ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503।
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। 647-294-5503 ਤੇ ਤੁਸੀਂ ਗੱਲਬਾਤ ਨਰਦੇਵ ਸਿੱਧੂ ਜੀ ਨਾਲ ਕਰੋ। ਤੇ ਇੱਕ ਨੰਬਰ ਤੁਸੀਂ ਲਓ ਜੀ ਦੁਆਬਾ ਟਰੈਵਲਸ ਦਾ। ਦੁਆਬਾ ਟਰੈਵਲਸ ਉਹ ਦੀਪਾਂਸ਼ ਦੇ ਕੋਲ ਬਿਲਕੁਲ ਨਵੀਆਂ ਨਕੋਰ ਟਿਕਟਾਂ ਪਹੁੰਚੀਆਂ, ਰੇਟ ਬੜੇ ਘੱਟ ਹੈ ਜੇ ਤੁਸੀਂ ਇੰਡੀਆ ਨੂੰ ਜਾਣਾ ਚਾਹੁੰਦੇ ਹੋ, ਕਿਉਂਕਿ ਹੁਣ ਤਿਉਹਾਰ ਆ ਰਹੇ ਅੱਗੇ, ਫਿਰ ਉਸ ਤੋਂ ਬਾਅਦ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਨਾ, ਨਿਊ ਈਅਰ 'ਤੇ ਜਾਂਦੇ ਬੜੇ ਲੋਹੜੀ ਸਮੇਂ ਜਾਂਦੇ ਆ ਜਾਂ ਉਸ ਤੋਂ ਬਾਅਦ ਜਾਂਦੇ ਆ, ਅਤੇ ਤੁਸੀਂ ਐਡਵਾਂਸ ਦੇ ਵਿੱਚ ਜਿਹੜੀਆਂ ਟਿਕਟਾਂ ਬੁੱਕ ਕਰਾਓ, ਕਿਉਂਕਿ ਰੇਟ ਤੁਹਾਨੂੰ ਬੜੇ ਕੰਮ ਦਾ ਮਿਲ ਜਾਣਾ। ਨੰਬਰ ਨੋਟ ਕਰੋ ਦੁਆਬਾ ਟਰੈਵਲਸ ਦਾ, ਕਿਉਂਕਿ ਨਾ ਇਹਨਾਂ ਦੀ ਸਰਵਿਸ ਵੀ ਬੜੀ ਵਧੀਆ ਹੈਗੀ ਆ। ਕਈ ਵਾਰ ਕਈ ਤਾਂ ਬਸ ਫੋਨ ਹੀ ਨਹੀਂ ਹੈ ਨਾ ਅਟੈਂਡ ਕਰਦੇ, ਅਤੇ ਇੱਕ ਵਾਰ ਟਿਕਟ ਵਿਕ ਗਈ ਖਤਮ ਕਹਾਣੀ, ਪਰ ਨਹੀਂ, ਇਹ ਬੜਾ ਵਧੀਆ ਤੁਹਾਨੂੰ ਡੀਲ ਕਰਨਗੇ। ਨੰਬਰ ਤੁਸੀਂ ਨੋਟ ਕਰੋ ਜੀ ਇਹਨਾਂ ਦਾ, ਦੁਆਬਾ ਟਰੈਵਲਸ 905-604-9056-731-4000 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ਦੁਆਬਾ ਟਰੈਵਲਸ ਦੇ ਨਾਲ। ਅਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਕਹਿੰਦੇ ਆ ਕਿ ਨਵਿਆਂ ਵਰਗੇ ਟਰੱਕ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਲਓ, ਅਤੇ ਤੁਸੀਂ ਅਪੁਆਇੰਟਮੈਂਟ ਬਣਾਓ, ਆਓ, ਟਰੱਕ ਦੇਖੋ, ਫਾਈਨਾਂਸਿੰਗ ਔਨ ਦਾ ਸਪੋਟ ਕਰ ਦੇਣਗੇ। ਨੰਬਰ ਤੁਸੀਂ ਨੋਟ ਕਰੋਗੇ ਜੀ ਇਹਨਾਂ ਦਾ, ਨੰਬਰ ਹੈਗਾ ਜੀ 416-9000-4168-196000 'ਤੇ ਗੱਲਬਾਤ ਜਿਹੜੀ ਤੁਸੀਂ ਕਰ ਲੈਣੀ ਹੈ। ਅਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਵੀ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਹੋ। ਜਿਵੇਂ ਆਪਾਂ ਨਾ ਹੁਣ ਦੇਖ ਰਹੇ ਹਾਂ ਟਰੱਕਰਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕੋਈ ਜਿਹੜੇ ਲੋਡ ਵਗੈਰਾ ਨਹੀਂ ਕਈਆਂ ਨੂੰ ਮਿਲਦੇ ਹੈ ਨਾ, ਕਈਆਂ ਦੇ ਟੈਸਟ ਵਗੈਰਾ ਦਾ ਬੜਾ ਚੱਕਰ ਹੈ ਜਾਂ ਆਡਿਟ ਵਗੈਰਾ ਹੋ ਰਿਹਾ ਉਹਨਾਂ ਨੂੰ, ਹੈ ਨਾ। ਅਤੇ ਪਰ ਸਾਰਾ ਕੁਛ ਠੀਕ ਹੋ ਜੂਗਾ ਸਮੇਂ ਦੇ ਨਾਲ, ਕਈ ਵਾਰ ਕੋਈ ਥੋੜ੍ਹਾ ਜਿਹਾ ਸਮਾਂ ਇੱਦਾਂ ਦਾ ਹੁੰਦਾ। ਅਤੇ ਬਾਕੀ ਤੁਹਾਨੂੰ ਜੋਬ ਵਧੀਆ ਚਾਹੀਦੀ ਹੈ, ਵਧੀਆ ਗੇੜੇ ਚਾਹੀਦੇ ਆ, ਵਧੀਆ ਪੇ ਚਾਹੀਦੀ ਹੈ, ਕਿਉਂਕਿ ਕੁਝ ਜਿਹੜੇ ਡਰਾਈਵਰਸ ਹਾਇਰ ਕਰ ਰਹੇ ਆ ਜੀ। ਨੰਬਰ ਨੋਟ ਕਰੋ ਤੁਸੀਂ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰਨ ਦੇ ਲਈ 647-292-5757 'ਤੇ ਤੁਸੀਂ ਕਾਲ ਕਰਨੀ ਹੈ, 647-292-5757। ਅਤੇ ਜਿਹੜੇ ਤੁਹਾਡੇ ਟਰੱਕ ਹੈ ਉਹ ਬੜੇ ਵਧੀਆ ਹੋਣੇ ਚਾਹੀਦੇ ਆ, ਟਰੱਕ ਤੁਸੀਂ ਲਿਸ਼ਕਾ ਪਿਸ਼ਕਾ ਕੇ ਰੱਖੋ, ਕਿਉਂਕਿ ਨਾ ਤੁਹਾਡਾ ਜ਼ਿਆਦਾ ਸਮਾਂ

0: ਟਰੱਕ ਦੇ ਵਿੱਚ ਲੰਘਦਾ, ਜਿਵੇਂ ਕਹਿੰਦੇ ਘਰ ਤਾਂ ਸੌਣ ਹੀ ਆਉਂਦਾ, ਬੰਦਾ ਖਾਓ ਪੀਓ ਸੌਂ ਜਾਓ, ਬਾਕੀ ਤਾਂ ਜ਼ਿਆਦਾ ਜਿਹੜਾ ਸਮਾਂ ਹੈਗਾ, ਮੈਨੂੰ ਲੱਗਦਾ 24 ਆਵਰਸ ਦੇ ਵਿੱਚੋਂ ਜਿਹੜਾ 3 ਹਿੱਸੇ ਹੈਗਾ, ਜਿਵੇਂ ਆਪਾਂ ਕਹਿੰਦੇ ਨਾ ਆਈਸਬਰਗ ਉੱਪਰ ਘੱਟ ਦਿਖਦਾ ਅਤੇ 3 ਹਿੱਸੇ ਪਾਣੀ 'ਚ ਹੁੰਦਾ, ਉਵੇਂ 3 ਹਿੱਸੇ ਕੰਮ ਦੇ ਆ ਜਿਹੜੇ ਟਰੱਕ ਡਰਾਈਵਰਸ ਹੈਗੇ ਆ। ਸੋ ਜਿਹੜੇ ਤਾਂ US ਨੂੰ ਜਾਂਦੇ ਆ, ਹੈ ਨਾ, ਦੇਖੋ ਕਿੰਨੀ ਕਿੰਨੀ ਦੇਰ ਉਹ ਡਰਾਈਵਿੰਗ ਕਰਦੇ ਰਹਿੰਦੇ ਆ। ਸੋ ਬਿਲਕੁਲ ਜੀ, ਉਹਨਾਂ ਨੂੰ ਸਲਾਮ ਹੈ, ਸੱਜਦਾ ਹੈ ਵੈਸੇ ਸੱਚੀ, ਹੈਟਸ ਆਫ। ਅਤੇ ਲਓ ਜੀ, ਈਗਲ ਟਰੱਕ ਸੇਲਸ ਦੇ ਨੰਬਰ ਤੁਸੀਂ ਨੋਟ ਕਰ ਲਓ, ਵਧੀਆ ਟਰੱਕਾਂ ਦੇ ਲਈ 416-819-6000। ਅਤੇ ਟਰੱਕਾਂ ਨੂੰ ਵਾਸ਼ ਕਰਾਉਣ ਦੇ ਲਈ ਤੁਸੀਂ ਗੱਲਬਾਤ ਕਿਹਨੂੰ ਕਰਨੀ ਹੈ? ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਕਰਨੀ ਹੈ। ਆਲ ਟਰੱਕ ਲਿਊਬ ਐਂਡ ਵਾਸ਼ 'ਤੇ ਜਦੋਂ ਤੁਸੀਂ ਗੱਲਬਾਤ ਕਰੋਗੇ ਨਾ, ਤਾਂ ਤੁਹਾਨੂੰ ਬੜੀ ਵਧੀਆ ਜਾਣਕਾਰੀ ਵੀ ਦੇਣਗੇ, ਅਤੇ ਬਾਕੀ 24/7 ਸਰਵਿਸ ਹੈ ਇਹਨਾਂ ਦੀ, ਅਤੇ ਵਾਸ਼ ਕਰਾਓ ਟਰੱਕਾਂ ਨੂੰ, ਠੀਕ ਕਰਾਓ, ਸਾਰਾ ਕੁਛ ਇੱਕੋ ਛੱਤ ਥੱਲੇ ਆ। ਨੰਬਰ ਨੋਟ ਕਰੋ ਆਲ ਟਰੱਕ ਲਿਊਬ ਐਂਡ ਵਾਸ਼ ਦਾ, 905-452-5555। ਡਿਸਕਾਊਂਟ ਪ੍ਰਾਈਜ਼ ਮਿਲੇਗਾ, ਗੁਰਦਾਸ ਰੇੜੇ ਦਾ ਰੈਫਰੈਂਸ ਦੇਣਾ। ਅਤੇ ਲਓ ਜੀ, ਸਾਡੇ ਨਾਲ ਮਯੰਕ ਭਟਨਾਗਰ ਜੀ ਜੁੜੇ ਆ, ਇਹਨਾਂ ਤੋਂ ਆਪਾਂ ਲਈਏ ਜਾਣਕਾਰੀ ਥੋੜ੍ਹੀ ਜਿਹੀ ਮੌਰਗੇਜ ਦੀ। ਮਯੰਕ ਜੀ, ਕੀ ਹਾਲ ਚਾਲ?
1: ਮੈਂ ਵੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
0: ਜੀ ਜੀ ਬਹੁਤ ਵਧੀਆ, ਤੇ ਦੋ ਜਾਣਕਾਰੀ ਥੋੜੀ ਜੀ।
1: ਡੈਫੀਨਿਟਲੀ ਮੈਮ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭਟਾਗਰ ਕੇ ਜੀਡੀ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਸਰੋਜ ਜੀ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਮੈਮ ਜੀ, ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਸਪਟੈਂਬਰ ਸਪੈਸ਼ਲ ਚੱਲ ਰਿਹਾ ਉਹਦੇ ਬਾਰੇ, ਕਿਉਂਕਿ ਸਪਟੈਂਬਰ ਸਪੈਸ਼ਲ ਜਿਹੜਾ ਹੈਗਾ ਕਾਫੀ ਜਿਹੜੇ ਇਨਵੈਸਟਰਾਂ ਨੂੰ ਹੈਲਪ ਕਰ ਰਿਹਾ ਹੈਗਾ। ਜਿਹੜੇ ਵੀ ਹੁਣ ਵੀ ਸਾਡੇ ਕੋਲ ਇਨਵੈਸਟਰ ਭੈਣ ਭਰਾ ਸੁਣ ਰਹੇ ਨੇ, ਜਿਹਨਾਂ ਨੇ ਜਿਹਨਾਂ ਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਹੈ, ਜਾਂ ਜਿਹਨਾਂ ਨੂੰ ਇਹ ਰਿਕੁਆਇਰਮੈਂਟ ਆ ਰਹੀ ਹੈ ਕਿ ਉਹਨਾਂ ਦੀ ਕਲੋਜਿੰਗ ਆ ਰਹੀ ਹੈ, ਜਾਂ ਸੋਚਦੇ ਸੀਗੇ ਉਹ ਆਪਣੀ ਪ੍ਰੋਪਰਟੀ ਹੋਰ ਮਲਟੀਪਲਾਈ ਕਰਨੀ ਹੈ, ਕਿਉਂਕਿ ਅੱਜ ਦੀ ਮਾਰਕੀਟ ਦੇ ਵਿੱਚ ਜਿਹੜੀ ਪ੍ਰੋਪਰਟੀ ਦੀ ਪ੍ਰਾਈਸਾਂ ਹੈਗੀਆਂ ਉਹ ਆਲ ਟਾਈਮ ਲੋ ਹੈਗੀਆਂ, ਇਹ ਤੋਂ ਘੱਟ ਜਿਹੜੀ ਹੈਗੀ ਹੈ ਪ੍ਰਾਈਸਿਸ, ਮੈਨੂੰ ਨੀ ਲੱਗਦਾ ਕਿ ਇਹ ਤੋਂ ਵੱਧ ਮਿਲਣਗੀਆਂ। ਤੇ ਉਹਦਾ ਐਡਵਾਂਟੇਜ ਜੇ ਤੁਸੀਂ ਚੁੱਕਣਾ ਚਾਹੁੰਦੇ ਹੋ ਆਪਣੇ ਇਨਵੈਸਟਰ ਭੈਣਾਂ ਦੀ, ਮੈਂ ਗੱਲ ਪਰਟੀਕੁਲਰਲੀ ਕਰ ਰਿਹਾ, ਉਹਨਾਂ ਨੂੰ ਆਪਾਂ ਜਿਹੜਾ ਹੈਗਾ ਫਾਈਨੈਂਸਿੰਗ ਕਰਾ ਕੇ ਦੇ ਰਹੇ ਹੈਗੇ ਆ, ਵਿਦ ਐਸ ਲੋ ਐਸ 20% ਡਾਊਨ ਤੇ, ਕੁਛ ਐਕਸੈਪਸ਼ਨ ਕੇਸਿਸ ਤੇ ਆਪਾਂ 15% ਤੇ ਵੀ ਡਾਊਨ ਤੇ ਜਿਹੜੀ ਹੈਗੀ ਤੁਹਾਨੂੰ ਫਾਈਨੈਂਸਿੰਗ ਕਰਾ ਸਕਦੇ ਹਾਂ। ਜਿਹਦਾ ਮਤਲਬ ਹੈਗਾ ਕਿ ਤੁਹਾਡੀ ਮੰਥਲੀ ਪੇਮੈਂਟ ਜਿਹੜੀ ਹੈਗੀ ਆ ਉਹ ਅਫੋਰਡੇਬਲ ਹੋ ਜਾਂਦੀ ਹੈ। ਐਂਡ ਸਭ ਤੋਂ ਵੱਡੀ ਗੱਲ ਆ ਕਿ ਇੰਟਰਸਟ ਰੇਟ ਜਿਹੜੇ ਹੈਗੇ ਆ ਉਹ ਵੀ ਆਪਾਂ ਸਟਾਰਟਿੰਗ ਕਰ ਰਹੇ ਹੈਗੇ ਐਸ ਲੋ ਐਸ 4.99 ਤੋਂ। ਦੇਖੋ ਜੀ, ਸਾਰਾ ਦਾ ਸਾਰਾ ਕੰਮ ਪ੍ਰੋਪਰ ਬੈਂਕ ਪ੍ਰੋਪਰ ਇੰਸਟੀਟਿਊਸ਼ਨ ਤੋਂ ਕਰਾ ਕੇ ਦੇ ਰਹੇ ਹਾਂ। ਇਹ ਸਾਈਡ ਦਾ ਤੁਹਾਨੂੰ ਰੇਟ ਦੇ ਰਹੇ ਹਾਂ, ਇਹ ਨੀ ਕਿ ਵੀ ਤੁਹਾਨੂੰ ਬੀ ਜਾਂ ਪ੍ਰਾਈਵੇਟ ਦਾ ਰੇਟ ਦੇ ਰਹੇ ਹੈਗੇ ਆ। ਜੇ ਕਿਸੇ ਇਨਕਮ ਘੱਟ ਵੀ ਹੈਗੀ, ਕ੍ਰੈਡਿਟ ਬਰੂਜ਼ ਹੈਗਾ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ, ਸੈਲਫ ਡਿਕਲੇਅਰਡ ਇਨਕਮ ਤੇ, ਇਨ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਫਾਈਨੈਂਸਿੰਗ ਕਰਾ ਕੇ ਦੇ ਰਹੇ ਹੈਗੇ ਆ। ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈਗਾ, ਕਿਸੇ ਨੂੰ ਵੀ ਕੋਈ ਕੁਐਸਚਨ ਹੈਗਾ, ਸਮਝਣਾ ਚਾਹੁੰਦੇ ਨੇ ਕੀ ਆਪਸ਼ਨ, ਵੇਖਣਾ ਚਾਹੁੰਦੇ ਨੇ ਕਿੰਨਾ ਪੈਸਾ ਉਹਨਾਂ ਨੂੰ ਮਿਲ ਸਕਦਾ ਹੈਗਾ, ਜਾਂ ਕੋਈ ਪ੍ਰਾਪਰਟੀ ਉਹ ਜਿਹੜੀ ਹੈਗੀ ਹੈ ਸਿਲੈਕਟ ਕਰ ਕੀਤੀ ਹੋਈ ਹੈ ਉਹਦੀ ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੋਗੇ ਹੋ, ਤਾਂ ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਇੱਕ ਜੀ, ਸਾਰੀ ਗੱਲਬਾਤ ਆ 647-702-2023, 647-702-2023 ਤੇ। ਜੇ ਕੋਈ ਭੈਣ ਭਰਾ ਸਾਡਾ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਫਾਈਨੈਂਸਿੰਗ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਸ਼ਨ ਜਾਂ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਵਾਸਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਤੁਸੀਂ ਕੋਈ ਕਮਰਸ਼ੀਅਲ ਮੌਰਗੇਜ ਕਰਵਾਉਣੀ ਚਾਹੁੰਦੇ ਹੋ, ਕਮਰਸ਼ੀਅਲ ਰੀਫਾਈਨੈਂਸ ਕਰਨਾ ਚਾਹ ਰਹੇ ਹੋ, ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਹੁਣ ਦੇਖੋ ਮੈਂ ਕਿ ਆਪਾਂ ਇੱਕ ਓਨਟੈਰੀਓ ਦੇ ਵਿੱਚ ਹੀ ਤੁਹਾਨੂੰ ਸਰਵਿਸ ਪ੍ਰੋਵਾਈਡ ਨਹੀਂ ਕਰ ਰਹੇ, ਆਪਾਂ ਓਨਟੈਰੀਓ ਤੋਂ ਬਾਅਦ ਅਲਬਰਟਾ ਦੇ ਵਿੱਚ ਵੀ ਜਿਹੜੀ ਹੈਗੀ ਹੈ ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕਰ ਰਹੇ ਹੈਗੇ ਆ। ਤੇ ਜਿਹੜੇ ਵੀ ਇੰਡੀਵਿਜੁਅਲ ਆਪਣੇ ਰਹਿੰਦੇ ਹੈਗੇ ਆ, ਰੈਡ ਡੀਅਰ, ਕੈਲਗਰੀ, ਐਡਮਿੰਟਨ, ਕੋਬਟ ਬੈਕ, ਜਾਂ ਤੁਸੀਂ ਆਲੇ ਚਾਲੇ ਰਹਿੰਦੇ ਹੈਗੇ ਹੋ, ਜਿਹੜੀ ਮੈਂ ਗੱਲ ਜਿਹੜੇ ਮੈਂ ਸਿਟੀਜ਼ ਨਹੀਂ ਦੱਸੀ ਹੈਗੀਆਂ, ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ। ਆਪਾਂ ਉੱਥੇ ਵੀ ਜਿਹੜੀ ਹੈਗੀ ਹੈ ਤੁਹਾਨੂੰ ਪੂਰੀ ਪੂਰੀ ਸਰਵਿਸ ਪ੍ਰੋਵਾਈਡ ਕਰ ਰਹੇ ਹੈਗੇ ਆ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ, 647-702-2023, 647-702-2023 ਤੇ। ਤੁਹਾਡਾ ਫੋਨ ਨਾ ਚੁੱਕਈਏ ਤਾਂ ਤੁਹਾਨੂੰ ਟੈਕਸਟ ਰਿਕੁਐਸਟ ਕਰਾਂਗੇ, ਤੁਸੀਂ ਟੈਕਸਟ ਵਟਸਐਪ ਭੇਜੋ, ਵਿਦ ਇਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ, ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ, 647-702-2023,
0: 9090।
2: ਜੀ ਸਤਿ ਸ਼੍ਰੀ ਅਕਾਲ ਬੇਨ ਜੀ, ਕੈਸੀ ਤਬੀਅਤ ਹੈ ਆਪਕੀ?
0: ਜੀ ਜੀ ਬਹੁਤ ਅੱਛੇ ਸਰ, ਆਪ ਸੁਣਾਏ?
2: मैं ठीक हूँ, आप ट्रक की गल कर रहे थे, मैं इसलिए कॉल कर रहा कि बहुत मेहनत करते ये लोग, बहुत मेहनत करते, इनकी वजह से सारी तरकारियां, सारे आइटम जो भी अमेरिका से खैर पहले आता था, अब तो खैर टाइमली है, इंशाल्लाह जल्द से जल्द खात्मा हो जाएगा और ये सारे मसले का, क्योंकि उसका हल निकालेंगे, क्योंकि ट्रंप बहुत परेशान है आज सुबह से। फिर वो एक अलग गल है, मैं आपको बताऊंगा दो तीन चीजों में गया। अच्छा, दूसरी ये एक चीज भी खास है, ट्रक इंडस्ट्री के लोग इस बात से इत्तेफाक रखेंगे कि ये जितने भी ड्राइवर लॉन्ग रन में जाते हैं, कॉन्स्टेंटली जब आप रोड ताकते रहते यानी देखते रहते तो आपको नींद आ जाती, अजीब गल है ये। तो उस नींद के गलबे को दूर करना, ये यानी जैसा बंदा सोना चाह रहा आप उसको उठाना चाह रहे हैं, तो आप सोचिए इसकी सेहत पे कैसा बुरा असर होता, समझे मेरी बात आप?
0: जी जी,
2: तो यही जे और सामान जो साइज ने करते हमारे लिए, बस यही बुलाहत का ख्याल रखो और छोटी सी छोटी बीमारी हो बहुत ही खत्म करो, फिर वो बीमारी बड़ी हो जाती। दुनिया में कोई भी आके तूफान एक सेकंड में नहीं आ, पहले काले बादल आते, हवा तेज, फिर चील कव्वे आसमान बसते, यार कोई लंबा फड्डा होने वाला है सीधे चले जाओ। तो ये सब बातें हैं समझने की बारल। थैंक यू सो मच गिविंग टाइम
0: जी, थैंक यू वेरी मच। बिल्कुल जी, जदों भी वैसे गल तो सही है, कोई भी मुसीबत आती है ना, वह एकदम तो नहीं होंगी, कुछ ना कुछ तो पहला वह बन रहा हों, है ना, पर कई बार बंदा वह चीज़ वाल ध्यान ही नहीं दिता होंगे भी कोई गल नहीं है तो एवं है, पर जदों फिर वो सवेर हो जाता कोई भी प्रॉब्लम है इदा ही, चाहे बॉडी है अपनी या कोई होर काम काज, हौली हौली हौली हौली हौली जदों पर ध्यान नहीं देंगे, है ना, तो फिर वो एक मूवमेंट इदा का आता कि वह सारा कुछ खराब हो जाता। इदा ही ना यह गल तो जिमें हूँ भाजी ने गल की है भी हौली पहला कुछ होंगे, फिर कुछ कुछ जे तो ध्यान देता फिर तो ठीक है, नहीं दिता तो फिर एकदम ही पड़ाका ही पैना, है ना, कुछ भी होगा। जदों इदा ही अपनी बॉडी भी है, जिमें ना चलो कहें भी हार्ट अटैक जदों किसी होंगे कहें हल आया तो बंदा भला चंगा सी, सारा कुछ तो ठीक सी, पर हौली हौली कहें जिहड़ा प्लाक हुंदा ना वह वेन्स दे विच जमी जांदा जमी जांदा जमी जांदा, वह जिन्नी भी हुण जिवें कोलेस्ट्रोल किसी का वध जांदा, खून गाढ़ा होया होया वह ईजली नहीं घूम सकता, है ना, थोड़ी बॉडी दे विच वेन्स दे विच, ते जदों इदा ही ब्लड प्रैशर है, फिर वह जदों रुकावट पैदा हो रही थोड़ी वेन्स दे विच प्लाक जम गया उहदे करके, ते फिर ब्लड सर्कूलेट छेती छेती छेती दिल धड़कदा, ते फिर इदा का मूवमेंट आ जाता जो जगह ही नहीं बचती ब्लड सर्कूलेट होने, है ना, तो फिर जोड़ा है अटैक होंगे हार्ट अटैक। पर देखो इन्ना कुछ पहला बॉडी होया अपने ध्यान नहीं किया, जिमें हूँ ब्लड प्रैशर का तो कहें कोई ये साइलेंट किलर है, पता ही नहीं लगता बंदे कि मैं ब्लड प्रैशर है, जो सवीयर हो जाता बहुत ज़्यादा ही फिर ही पता लगता, वह इन्ने कई बार फिर कोई भाने ही वरत जाता। सो इस करके वैसे अपनी जिहड़ी सेहत है उहदा रखो ध्यान, सारे ही आपां इक जिही आ, है ना, भी जदों कोई चीज़ हुंदी खाण पीण वाली कहिंदे चल दब दे खाण तां खाई चलो, कोई नहीं देखी जांदी बाद च जो कुछ होगा, है ना, फिर कई बड़ा वधिया कि उह खांदे हरेक चीज़ है पर थोड़ी खांदे आ, पर कई आपां कहिंदे आ भी हुण भुख ही इन्नी लगी फट्टे चक दो ते फिर उहदा असर बुरा पैंदा। फ्राइड चीज़ां जिहड़ियां कहिंदे उह ज़्यादा खराब करदियां, पर आपां नूं चंगियां ही उही लगदियां हूँ जिमें कहते भटूरे छोले हो गए, समोसे हो गए, परौंठे हो गए, है ना, वो किडे स्वाद लगते हैं पर वो नुकसान पहुँचाते हैं फिर पता लगता, पर पहला उदो जो ये हैगा हूँ जिमें चल आप भी मैं भी हाँ जो अपने खाना है उदो तो लगता खा लो कुछ नहीं हूँ देखी जाऊगी, है ना, पर चलो अपनी मन भी नहीं मारना चाहिए खाओ पीओ। मैंने तो ना कई बार बड़ी हैरानी होंगी जिमें हूँ कई कहें साडी मनपसंद आ चीज़ है, हूँ जिमें कहें जॉन इब्राहिम है वह कहता मैं नहीं काजू कतली मेरी फेवरेट है पर 27 ईयर्स तो मैं खाधी नहीं, तो फेवरेट कहदी हुई जो खाधी नहीं बंदे ने, है ना, खा लो पैना मन क्यों मारना आखिर नूं, जिमें कहें भी मरना तो है ही, पर चलो इदा है भी कोई बीमारी लग के ना बंदा मरे, मरना जिहड़ा आया उन्हें जाना ही है, है ना, पर मन भी नहीं मारना चाहिए, थोड़ा बहुत तो खा सकते हैं, ज़्यादा ना खाओ कदे कदाई माड़ी मोटी अपना दिल परचावा तो होना चाहिए, है ना, तो लो जी बाकी इतने मैं जरूर कहूँगी पता नहीं लगता, है ना, बीमारियां इदा दियां कोई क्रिटिकल जिहड़ियां इलनेसिज हैगियां, जदों तुसी लाइफ इंश्योरेंस लैंदे हो क्रिटिकल इलनेस इंश्योरेंस का प्लान जरूर लो, ਤਾਂ ਕਿ ਕਿਉਂਕਿ ਨਾ ਹੁਣ ਸਰਵਾਈਵ ਕਰ ਜਾਂਦਾ ਬੰਦਾ, ਤੇ ਜਦੋਂ ਉਹਨੇ ਬੈੱਡ ਤੇ ਰੈਸਟ ਕਰਨੀ ਆ ਉਹਦੇ ਵਾਸਤੇ ਉਹਨੂੰ ਪੈਸਾ ਚਾਹੀਦਾ, ਐਕਸਟਰਾ ਕੇਅਰ ਚਾਹੀਦੀ ਹੈ। ਜੇ ਉਹ ਤੁਸੀਂ ਇੰਸ਼ੋਰੈਂਸ ਕਰਾਈ ਹੋਈ ਕ੍ਰਿਟੀਕਲ ਇਲਨੈਸ, ਫਿਰ ਤੁਹਾਡੀ ਉਹ ਮਨੀ ਨਾਲ ਉਹ ਸਾਰੇ ਮਸਲੇ ਸੋਲਵ ਹੋ ਸਕਦੇ ਆ। ਮੇਰਾ ਨੰਬਰ 647-7523-2340 ਹੈ ਜੀ, 6477652340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਕੋਈ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਵਧੀਆ ਪੈਕੇਜ ਆ। ਤੇ 647-7523-2340। ਤੁਹਾਡਾ ਦਿਨ ਹੋਵੇ ਵਧੀਆ ਜੀ, ਮਿਲਦੇ ਹਾਂ ਕੱਲ ਨੂੰ, ਸਤਿ ਸ਼੍ਰੀ ਅਕਾਲ।
3: ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: health insurance specialist from Top Choice Insurance Agency.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ? ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਅੱਲਾ ਤਾਲਾ ਜੀਸਸ ਮਹਾਰਾਜ ਜੀ ਅਸਲੀ ਵਾਲੇ ਦੇਵੀ ਦੇਵਤੇ ਹੋ, ਤੁਹਾਡੀ ਸਦਾ ਸਦਾ ਸਦਾ ਜੈ ਹੋਵੇ। ਤੁਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਤੇ ਅਰਦਾਸ ਹੈ, ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਹਮੇਸ਼ਾ ਤੁਸੀਂ ਤੰਦਰੁਸਤੀਆਂ ਦਾਤਾਂ ਬਖਸ਼ੋ। ਇਸ ਅਰਦਾਸ ਦੇ ਨਾਲ, ਇਸ ਦੁਆ ਦੇ ਨਾਲ, ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਸਾਰਿਆਂ ਵਾਸਤੇ ਦੁਆ ਅਰਦਾਸ ਬੇਨਤੀ ਕਰਨ ਤੋਂ ਬਾਅਦ ਪੰਜਾਬੀ ਵਿਰਸਾ ਦੇ ਵਿੱਚ ਤੁਹਾਡਾ ਦਾਸ, ਤੁਹਾਡਾ ਸਿੰਘ ਹਰਜੀਤ ਹਾਜ਼ਰ ਹੈ। ਸੁਣਾਓ ਜੀ, ਕੀ ਹਾਲ ਚਾਲ ਆ? ਸਭ ਠੀਕ ਹੋ? ਅੱਜ ਤਾਂ ਕਮਾਲ ਦੀ ਗੱਲ ਆ, ਅੱਜ ਤਾਂ ਬਾਹਰ ਦਾ ਮੌਸਮ ਵੀ ਬੜਾ ਖੂਬਸੂਰਤ ਆ, ਧੁੱਪ ਨਿਕਲੀ ਹੈ ਵਾਹਵਾ। ਅੱਜ ਤਾਂ ਇੱਦਾਂ ਵੀ ਚਾਹ ਦਾ ਕੱਪ ਲੈ ਕੇ, ਜਿਹਨਾਂ ਦਾ ਟਾਈਮ ਆ ਸਵੇਰੇ 10-10:30 ਵਜੇ ਉੱਠਣ ਦਾ ਸਵੇਰੇ, ਅਤੇ ਚਾਹ ਦਾ ਕੱਪ ਲੈ ਕੇ ਵਧੀਆ ਥੋੜ੍ਹੇ ਜਿਹੇ ਲੇਡੀਜ਼ ਉੱਤੋਂ ਆਪਣੀਆਂ ਥੋੜ੍ਹੀਆਂ ਵਾਰਮ ਜਿਹੀਆਂ ਸ਼ਾਲਸ ਲੈ ਕੇ, ਜਿਹੜੀਆਂ ਯੂਨੋ ਬਾਹਰ ਧੁੱਪੇ ਕੁਰਸੀ 'ਤੇ ਬਹਿ ਕੇ ਚਾਹ ਪੀਣ, ਜਿਹਨਾਂ ਦਾ ਟਾਈਮ ਸਵੇਰੇ 10:30 ਵਜੇ ਉੱਠਣ ਦਾ, ਅਤੇ ਜਿਹੜੇ ਤਾਂ ਹੁਣ ਸਵੇਰੇ ਕੰਮਾਂ 'ਤੇ ਗਏ ਆ, ਉਹ ਤਾਂ ਕੰਮਾਂ 'ਤੇ ਹੁਣ ਕਿੱਥੇ ਸ਼ਾਲ ਸ਼ੂ ਲੈ ਆਉਣੇ, ਉੱਥੇ ਤਾਂ ਟੀ ਸ਼ਰਟ ਪੈਂਟਾਂ ਦੇ ਨਾਲ ਹੀ ਕੰਮ ਕਰਨਾ ਪੈਂਦਾ, ਗਰਮੀ ਆ ਜਾਂਦੀ ਹੈ। ਪਰ ਜਿਹੜਾ ਇਹ ਬਾਹਰ ਦਾ ਅੱਜ ਮੌਸਮ ਹੈ, ਬੜਾ ਹੀ ਖੂਬਸੂਰਤ ਜਿਹਾ ਮੌਸਮ ਹੈ, ਠੰਡ ਨਹੀਂ ਹੈ ਜ਼ਿਆਦਾ, ਪਰ ਦੁਪਹਿਰ ਨੂੰ ਕਹਿੰਦੇ ਮੌਸਮ ਹੋਰ ਵਧੀਆ ਹੋ ਜਾਣਾ। ਅਤੇ ਇਹ ਜਿਹੜੀ ਨਿੱਘੀ ਨਿੱਘੀ ਧੁੱਪ ਆ, ਜਾਂ ਤੁਹਾਡੇ ਵਿੰਡੋ ਦੇ ਵਿੱਚ ਜਿਹੜੀ ਸਨ ਹੈ, ਜਿਹੜਾ ਸੂਰਜ ਦੀ ਕਿਰਨਾਂ ਆ ਰਹੀਆਂ, ਅਤੇ ਉਹਦਾ ਵੀ ਨਿੱਘ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਹੀ ਹੈ, ਉਹਦਾ ਵੀ ਇੱਕ ਨਜ਼ਾਰਾ ਅਲੱਗ ਹੀ ਹੁੰਦਾ ਹੈ। ਔਰ ਜਾਂ ਫਿਰ ਤੁਸੀਂ ਘਰ ਦੇ ਵਿੰਡੋ ਦੇ ਵਿੱਚੋਂ ਧੁੱਪ ਆ ਰਹੀ ਹੈ, ਆਪਣੀਆਂ ਬਲਾਈਂਡਸ ਵਗੈਰਾ, ਪਰਦੇ ਵਗੈਰਾ, ਕਰਟਨਸ ਜਿਹੜੇ ਕਿ ਸਾਈਡ 'ਤੇ ਕਰ ਦਿਓ, ਔਰ ਜਿਹੜੀ ਧੁੱਪ ਹੈ ਇਹਦੀਆਂ ਕਿਰਨਾਂ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਆਉਣਗੀਆਂ, ਤੁਹਾਡੇ ਘਰ ਨੂੰ ਨਿੱਘਾ ਕਰ ਦੇਣਗੀਆਂ। ਔਰ ਜੇ ਤੁਸੀਂ ਵੀ ਬਿਲਕੁਲ ਧੁੱਪ ਦੇ ਕੋਲ ਹੀ ਬੈਠੋ, ਵਿੰਡੋ ਦੇ ਕੋਲ ਬੈਠੇ ਹੋ, ਔਰ ਤੁਹਾਨੂੰ ਫਿਰ ਇੱਕ ਮਜ਼ਾ ਅਲੱਗ ਹੀ ਆਏਗਾ ਇਸ ਧੁੱਪ ਦਾ, ਇਸ ਨਿੱਘੇਪਨ ਦਾ। ਚਲੋ, ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 905-673-3337 'ਤੇ ਮੇਰੀਆਂ ਤੁਹਾਡੀਆਂ ਅਤੇ ਤੁਹਾਡੀਆਂ ਮੇਰੀਆਂ ਗੱਲਾਂ ਪਤਾ ਸਟੂਡੀਓ 'ਚ ਹੋ ਸਕਦੀਆਂ। ਅੱਜ ਕਿਹੜਾ ਇੱਦਾਂ ਦਾ ਖੂਬਸੂਰਤ ਜਿਹਾ ਗੀਤ ਹੋਵੇ, ਇਸ ਮੌਸਮ ਦੇ ਨਾਲ ਢੁੱਕਦਾ ਹੋਵੇ, ਇਸ ਖੂਬਸੂਰਤ ਵੈਦਰ ਦੇ ਨਾਲ ਜਿਹੜਾ ਮੇਲ ਖਾਂਦਾ ਹੋਵੇ, ਕਿ ਕੋਈ ਇੱਦਾਂ ਦਾ ਗੀਤ ਹੈ ਤੁਹਾਡੇ ਦਿਮਾਗ ਦੇ ਵਿੱਚ, ਜਿਹੜੇ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰੀਏ, ਔਰ ਆਮ ਸ਼ੋਰ ਕਿ ਤੁਹਾਨੂੰ ਪਤਾ ਜ਼ਰੂਰ ਹੋਏਗਾ, ਪਰ ਕੁਛ ਦੱਸਿਓ ਗੀਤ ਇੱਦਾਂ ਦਾ ਮੁਹੱਬਤ ਵਾਲਾ, ਪਿਆਰ ਵਾਲਾ, ਕੁਛ ਕੋਈ ਭੱਜਣ ਭਜਾਣ ਵਾਲਾ ਗੀਤ ਨਾ ਹੋਵੇ, ਆਰਾਮ ਵਾਲਾ ਗੀਤ ਹੀ ਹੋਵੇ ਥੋੜ੍ਹਾ ਜਿਹਾ। ਹੈਲੋ,
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
1: ਭਾਜੀ, ਥੈਂਕ ਯੂ ਕਰਨਾ ਸੀ ਜੀ, ਤੁਹਾਡਾ ਸ਼ੋਅ ਬਹੁਤ ਸੋਹਣਾ ਸੀ, ਅਸੀਂ ਪਰਿਵਾਰ ਸਮੇਤ ਗਏ ਸੀ ਸਾਰੇ ਜਾਣੇ।
0: ਅੱਛਾ ਅੱਛਾ, ਇੰਜੋਏ ਕੀਤਾ ਵੀਰਾ ਜੀ?
1: ਹਾਂਜੀ ਹਾਂਜੀ, ਤੁਹਾਨੂੰ ਪਹਿਲੀ ਵਾਰੀ ਵੇਖਿਆ ਜੀ, ਉਹਦੇ ਬਹੁਤ ਟੌਰ ਸੀ ਤੁਹਾਡੀ, ਬੋ ਬਾ ਲਾ ਕੇ ਭਾਜੀ ਬਹੁਤ ਲੱਗਦੇ ਸੀ ਸਮਾਰਟ।
0: ਅੱਛਾ ਚਲੋ, ਬੋ ਟਾਈ ਫਿਰ ਬੋ ਟਾਈ ਕਦੀ ਕਦੀ ਲਾ ਲਈ ਦੀ ਹੈ, ਸਾਡਾ ਵੀ ਦਿਲ ਕਰ ਪੈਂਦਾ ਲਾ ਲਿਆ ਕਰੀਏ।
1: ਅਗਲੀ
0: ਵਾਰੀ ਤੁਹਾਨੂੰ ਆਪਾਂ ਥਰਡ ਲੈਵਲ ਤੇ ਬਿਠਾਵਾਂਗੇ, ਠੀਕ ਹੈ ਵੀਰਾ ਜੀ?
1: ਹਾਂਜੀ, ਕੋਈ ਨੀ ਕੋਈ ਨੀ, ਇੱਕ ਗਾਣਾ ਨੀ ਜੀ ਉਹਨਾਂ ਨੇ ਸੁਣਾਇਆ, ਬਸ ਉਹ ਥੋੜਾ ਜਿਹਾ ਹੋਇਆ ਜੀ ਮੈਨੂੰ।
0: ਕਿਹੜਾ ਗਾਣਾ ਸੀ ਤੁਸੀਂ ਦੱਸ?
1: ਤੁਸੀਂ ਇੱਥੇ ਬਹੁਤ ਕਿਹਾ ਸੀਗਾ ਵੀ ਉਹ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਉਣਗੇ, ਪਰ ਉਹ ਗਾਇਆ ਨੀ ਉਹਨਾਂ ਨੇ।
0: ਅੱਛਾ, ਗਾਇਆ ਨੀ, ਮੈਂ ਤਾਂ ਆਪ ਹੀ ਭੱਜਿਆ ਭੁੱਜਿਆ, ਤੁਹਾਨੂੰ ਪਤਾ ਕੰਮ।
1: ਹਾਂਜੀ ਨਹੀਂ, ਤੁਸੀਂ ਤਾਂ ਬਹੁਤ ਭੱਜੇ ਫਿਰਦੇ ਸੀ, ਫੋਨ ਤੇ ਸੀ ਇੱਧਰ ਉੱਧਰ, ਪਲੱਸ ਮਾਈਨਸ ਸੀ ਆ, ਪਰ ਵੈਸੇ ਓਵਰਆਲ ਦੀ ਸ਼ੋਅ ਬਹੁਤ ਸੋਹਣਾ।
0: ਚਲੋ, ਬੜੇ ਥੈਂਕ ਯੂ ਤੁਹਾਡਾ ਜੀ, ਤੁਸੀਂ ਆਏ ਜੀ, ਥੈਂਕ ਯੂ, ਨਾਈਸ ਕਮੈਂਟਸ, ਥੈਂਕ ਯੂ ਜੀ, ਸਵੇਰੇ ਸਵੇਰੇ ਆਉਂਦੇ ਨਾਲ ਵਧੀਆ ਕਮੈਂਟ ਮਿਲ ਗਏ। ਨੈਕਸਟ ਕਾਲ, ਹੈਲੋ
2: ਜੀ ਵੀਰ ਜੀ, ਕੀ ਹਾਲ ਜੀ?
0: ਆਓ ਜੀ, ਕੀ ਹਾਲ ਹੈ ਜਨਾਬੇ ਵਾਲੀ, ਠੀਕ ਹੋ?
2: ਮੈਂ ਕਹਿੰਦਾ ਕਮਾਲ, ਤੁਸੀਂ ਕੰਮ ਕਰਦੇ ਜੇ ਕਮਿਊਨਿਟੀ ਲਈ, 11 to 12 ਪਤਾ ਨੀ ਲੱਗਦਾ ਕਿਵੇਂ 12 ਵੱਜ ਜਾਂਦੇ ਨੇ, ਤੇ ਜੇ ਮੁਮਕਿਨ ਹੋਵੇ ਤੇ ਇੱਕ ਗਾਣਾ ਲਾ ਦਵੋ, ਜੇ ਹੋਵੇ ਮੁਮਕਿਨ ਤੇ।
0: ਬੜੀ ਮਿਹਰਬਾਨੀ ਸਰ, ਗਾਣਾ ਦੱਸੋ ਜੀ, ਲਾਈਏ ਕਿਹੜਾ ਆਪਾਂ ਬ੍ਰਦਰ?
2: ਗਾਣਾ ਭਾਈਜਾਨ, ਬਾਹਰੋਂ ਫੁੱਲ ਬਰਸਾਓ ਮੇਰਾ ਮਹਿਬੂਬ।
0: ਉਹ ਕੱਲ ਲੱਗੇ ਜਪ ਪੈ ਗਿਆ ਸੀ ਭਰਾਵਾ, ਗਾਣਾ ਲਾਇਆ ਉਹ ਇੱਕ ਸਾਡੇ ਕੀ ਨਾਂ ਸੀ ਉਹਨਾਂ ਦਾ, ਸਿਮਰਨ ਸੀ ਨਾਂ
2: ਜੀ, ਇਹ ਐਵਰ ਗ੍ਰੀਨ ਗਾਣਾ ਕੱਲ ਵੀ ਮੈਂ ਕਿਹਾ ਸੀ ਤੇ ਅੱਜ ਫੇਰ ਜੇ ਲਾ ਦੋ।
0: ਨਹੀਂ, ਕੱਲ ਤਾਂ ਲਾਇਆ ਸੀ ਗੀਤ, ਉਹ ਜਪ ਪੈਦਾ ਸੀ, ਉਹ ਕੁੜੀਆਂ ਨੇ ਕਹਿਤਾ ਤੂੰ ਇਹ ਗਾਣਾ,
2: ਉਹ ਟਾਈਟਲ ਸੌਂਗ ਕੁਛ ਕੁਛ ਹੋਤਾ ਦਾ ਲਾ ਦੋ, ਤੁਮ ਪਾਸ ਆਏ ਯੋ ਮੁਸਕਰਾਏ।
0: ਅੱਛਾ, ਹੁਣ ਕੀ ਕਰੀਏ ਜੇ ਬੰਦਾ ਪਾਸ ਨਾ ਆਏ, ਤੁਮ ਪਾਸ ਆਏ ਮੁਸਕਰਾਏ। ਚਲੋ ਦੇਖਦੇ ਆ, ਉਹ ਵੀ ਟਰਾਈ ਕਰਦੇ ਆ ਲਾਉਣ ਦੀ। ਥੈਂਕ ਯੂ ਤੁਹਾਡੀ ਕਾਲ ਦਾ, ਥੈਂਕ ਯੂ। ਨੈਕਸਟ ਵਨ, ਹੈਲੋ ਪੰਜਾਬੀ ਵਿਰਸਾ, ਹੈਲੋ।
3: ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਦਾ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਬਲਵਿੰਦਰ ਜੀ?
3: ਬਾਈ ਜੀ ਬਹੁਤ ਵਧੀਆ ਬਾਈ, ਹੋਰ ਸੁਣਾ? ਪ੍ਰੋਗਰਾਮ ਵਧੀਆ ਲੱਗਦਾ ਜੀ।
0: ਬੜੀ ਮਿਹਰਬਾਨੀ ਬਲਵਿੰਦਰ ਜੀ,
3: ਗਾਣਾ ਵੀ ਬਹੁਤ ਵਧੀਆ ਜੀ।
0: ਇਹ ਟਿਊਨ ਦਾ ਤਾਂ ਕਮਾਲ ਆ, ਇਹ ਟਿਊਨ ਨੇ ਤਾਂ ਸਾਡੀ ਜਾਨ ਲਈ ਹੋਈ ਹੈ ਇੰਨੇ ਸਾਲਾਂ ਦੀ।
3: ਟਿਊਨ ਕਰਕੇ ਤਾਂ ਸਾਰਾ ਕੁਝ ਬਹੁਤ ਵਧੀਆ ਲੱਗਦਾ ਜੀ ਭਾਜੀ।
0: ਅੱਛਾ ਫਿਰ ਆਹੀ ਲਾ ਦਈਏ ਟਿਊਨ ਨਾਲ ਲਾ ਦਿਆ ਅੱਜ
3: ਭਾਈ ਸਾਹਿਬ ਚੱਕ ਤੋਂ ਵੱਡੇ ਗੁਰ ਚੱਕਰ ਕੋਈ ਨੀ।
0: ਇਹ ਕਿਹੜੀ ਸੀ ਟਿਊਨ ਹੈ ਕਿਹੜੀ ਸੀ ਯਾਰ ਤੁਹਾਨੂੰ?
3: ਯਾਰ ਤੁਮਸੇ ਪਿਆਰ ਕਰਦੇ ਹੈ ਸ਼ਰਮ ਪਰ ਨਹੀਂ ਹੈ ਕੋਈ ਲੈਣਾ ਥੋੜੀ
0: ਕੀ ਕਰਦੇ ਹੈ ਤੁਮਸੇ
3: ਤੁਮਸਾ ਭਾਜੀ ਬੱਸਾ ਪਤਾ ਤੁਹਾਨੂੰ
0: ਨਹੀਂ ਨਹੀਂ ਮੇਰਾ ਨਾਮ ਦੱਸੋ ਕਿੱਦਾਂ ਸੀ ਤੁਮਸੇ ਕੀ
3: ਪੰਡਿਤ
0: ਜੀ ਹੈ ਕੋਈ ਸਾਡੇ ਦੂਰੋਂ ਦੇਖ ਕੇ ਦੱਸ ਦਿੰਦੇ ਆ ਵੀ ਜੇ ਬੰਦਾ ਇਹਨੂੰ ਸਭ ਪਤਾ ਤੁਹਾਨੂੰ ਕਈ ਵਾਰੀ ਬੰਦੇ ਕੋਈ ਮਸਤਕ ਦੇਖਾ ਦੇ
3: ਥੋੜਾ ਗਾਣਾ ਵਾ।
0: ਚਲੋ ਠੀਕ ਹੈ ਸਰ ਠੀਕ ਹੈ ਸਰ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337। ਦੇਖੋ ਗੱਲ ਪਤਾ ਕੀ ਹੈ ਗੱਲਾਂ ਪਤਾ ਕਰਦੇ ਹਾਂ ਕੁਛ ਪਿਆਰ ਦੀਆਂ ਤੁਹਾਡੇ ਨਾਲ ਮੁਹੱਬਤ ਦੀਆਂ ਸਾਂਝ ਹੁੰਦੀ ਹੈ ਇੱਕ ਜਿਵੇਂ ਭਾਈ ਜਾਨ ਦੀ ਕਾਲ ਆਈ ਕਹਿੰਦੇ 11 ਤੋਂ ਬਾਅਦ ਪਤਾ ਨਹੀਂ ਲੱਗਦਾ ਕਿ ਟਾਈਮ ਕਦੋਂ ਖਤਮ ਹੋ ਜਾਂਦਾ। ਇੱਕ ਤੁਹਾਡੀ ਜਿਹੜੀ ਰਿਸਪੈਕਟ ਹੀ ਹੁੰਦੀ ਹੈ ਈਚ ਅਦਰ। ਰੇਡੀਓ ਦੇਖੋ ਕਿੰਨੇ ਚੱਲਦੇ ਆ ਸ਼ਹਿਰ ਦੇ ਵਿੱਚ ਚੱਲਦੇ ਨਾ ਰੇਡੀਓ ਆਪਾਂ ਨਾ ਖਬਰਾਂ ਦਾ ਕੰਮ ਕਰਦੇ ਨਾ ਆਪਾਂ ਕਿਸੇ ਨੂੰ ਹੋਰ ਕਰਦੇ ਤੇ ਫਿਰ ਵੀ ਲਾਈਨਾਂ ਇੰਨੀਆਂ ਬਿਜ਼ੀ ਕਿਉਂ ਹੁੰਦੀਆਂ ਸਿਰਫ ਤੁਹਾਡੇ ਕਰਕੇ। ਪੰਜਾਬੀ ਵਿਰਸਾ ਹੈਲੋ।
4: ਹੈਲੋ
0: ਜੀ ਸਰ।
4: ਹੈਲੋ ਭਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜਸਵਿੰਦਰ ਸਿੰਘ ਜੀ ਕੀ ਹਾਲ ਚਾਲ ਆ?
4: ਬਹੁਤ ਵਧੀਆ ਤੁਸੀਂ ਸੁਣਾਓ ਜੀ।
0: ਜਸਵਿੰਦਰ ਸਿੰਘ ਜੀ ਨਾਭੇ ਵਾਲੇ?
4: ਨਾਭੇ ਵਾਲੇ ਨੇ ਜੀ ਕਪੂਰਥਲੇ ਵਾਲੇ।
0: ਕੋਈ ਗੱਲ ਨੀ ਨਵਾਂ ਨਾ ਪਾਤਾ ਤੁਹਾਡਾ ਨਾਭੇ ਵਾਲੇ ਫਿਰ ਕੀ ਹੈ?
4: ਨਾਭਾ ਤਾਂ ਬਹੁਤ ਦੂਰ ਦਾ ਆਪਣੇ ਤੋਂ।
0: ਚਲੋ ਪਿਆਰ ਜੀ ਸਭ ਕੋਲ ਨੇੜੇ ਹੁੰਦਾ। ਜਿਹੜੇ ਇੱਕ ਗੱਲ ਸੁਣੋ ਆ ਬੜੇ ਪਿਆਰ ਦੀਆਂ ਕਹਾਣੀ ਇੰਡੀਆ ਚੱਲਦੀਆਂ ਸੀ ਉਹ ਪਿੱਛੇ ਆਈ ਤੇ ਨਾਲ ਹੀ ਅਗਲਾ ਪਿੱਛੇ ਆ ਜਾਂਦਾ ਕੈਨੇਡਾ ਬਈ ਮੇਰੀ ਗਈ ਆ ਮਹਿਬੂਬਾ ਤੇ ਮੈਂ ਵੀ ਪਿੱਛੇ ਜਾਵਾਂ। ਤੁਸੀਂ ਕਹਿੰਦੇ ਕਿਤੇ ਨਾਭਾ ਦੂਰ ਆ ਕਪੂਰਥਲਾ ਦੱਸੋ ਕਮਾਲ ਦੀ ਗੱਲ।
4: ਆਪਾਂ ਉੱਥੇ ਕੋਈ ਏਦਾਂ ਨਹੀਂ ਹੈਗਾ ਨਾ ਕਿ ਜਿਹੜਾ ਨਾਭੇ ਪਿੱਛੇ ਚਲੇ ਜਾਈਏ ਉੱਥੇ।
0: ਤੁਸੀਂ ਬਾਬਾ ਰਹਿਣ ਦਿਓ ਨਾਭੇ ਨੂੰ ਜਾਣ ਨੂੰ ਸਮਾਂ ਬਹੁਤ ਲੱਗਦਾ ਕਪੂਰਥਲੇ ਤੋਂ। ਹੋਰ ਸੁਣਾਓ ਕਪੂਰਥਲੇ ਦਾ ਕੀ ਹਾਲ ਚਾਲ ਆ?
4: ਬਸ ਠੀਕ ਆ ਜੀ। ਆਪਾਂ ਤਾਂ ਪੁਰਤਗਾਲ ਗਏ ਸੀ ਸਰ ਇੰਨੇ ਦਿਨ ਹੋ ਗਏ ਤੁਹਾਡੇ ਨਾਲ ਕੋਈ ਮੇਲ ਮਿਲਾਪ ਕੋਈ ਗੱਲਬਾਤ ਨਹੀਂ ਨਾ ਫੇਰ ਵਿੱਚੋਂ ਮੈਸੇਜ ਛੱਡਦਾ ਰਿਹਾ
0: ਤੁਹਾਡੇ ਮੈਸੇਜ ਆਉਂਦੇ ਰਹੇ ਸੀ ਮੈਨੂੰ ਹਾਂ ਪੁਰਤਗਾਲ ਤੋਂ ਵੀ।
4: ਹਾਂਜੀ ਹਾਂਜੀ ਕਿਉਂਕਿ ਉਦੋਂ ਕਾਲ ਨਹੀਂ ਲੱਗ ਸਕਦੀ ਸੀ ਨਾ।
0: ਅੱਛਾ ਆ ਗਏ ਵਾਪਸ ਹੁਣ ਤੁਸੀਂ?
4: ਹਾਂਜੀ ਆ ਗਏ ਜੀ ਦੋ ਦਿਨ ਹੋ ਗਏ।
0: ਚਲੋ ਬੜਾ ਚੰਗਾ। ਕਿਵੇਂ ਮੌਸਮ ਜੀ ਉੱਥੇ?
4: ਮੌਸਮ ਭਾਈ 32-33 ਡਿਗਰੀ ਹਰ ਵੇਲੇ ਸੀਗਾ ਸਨਸ਼ਾਈਨ ਐਨ ਫਸਟ ਕਲਾਸ।
0: ਇਹ 32-33 ਡਿਗਰੀ ਜ਼ਿਆਦਾ ਹੀ ਹੋ ਜਾਂਦਾ ਟੈਂਪਰੇਚਰ ਨਾ ਆਪਣੇ ਇੰਡੀਅਨ ਲੋਕ ਕਹਿੰਦੇ ਨਹੀਂ ਪਸੰਦ ਗੋਰੇ ਬਹੁਤ ਪਸੰਦ ਕਰਦੇ ਆ ਉਹ ਟੈਂਪਰੇਚਰ ਨੂੰ।
4: ਹਾਂਜੀ ਹਾਂਜੀ ਉੱਥੇ ਕਿਸੇ ਦੇ ਘਰ ਵਿੱਚ ਇਹ ਕੰਡੀਸ਼ਨ ਨਹੀਂ ਹੈਗਾ ਸੀਗਾ ਕਿਸੇ ਦੇ ਘਰ ਦੇ ਵਿੱਚ।
0: ਅੱਛਾ ਨਹੀਂ ਹੋਟਲਸ ਜਿਹੜੇ ਉੱਥੇ ਰਿਜ਼ੋਰਟ ਹੁੰਦੇ ਉਹਨਾਂ ਵੀ ਤਾਂ ਹੁੰਦੇ ਸੀ
4: ਉਹਨਾਂ ਦੇ ਵਿੱਚ ਹੋਊਗਾ ਬਟ ਘਰਾਂ ਦੀ ਲੋੜ ਨਹੀਂ ਹੈਗੀ ਉਦਾਂ ਹੀ ਵਿੰਡੋ ਦਾ ਫਸਟ ਕਲਾਸ ਠੰਡੀ ਹਵਾ ਆਉਂਦੀ ਸੀ
0: ਨੈਚੁਰਲ ਵੈਦਰ ਦੇ ਨਾਲ ਜੀਂਦੇ ਉੱਥੇ ਲੋਕ
4: ਨੈਚੁਰਲ ਵੈਦਰ ਨਾਲ ਦੁਨੀਆ ਜੀਂਦੀ ਸੀ ਉੱਥੇ ਜੀ।
0: ਵੈਸੇ ਇਹ ਗੱਲ ਤਾਂ ਸਹੀ ਹੈ ਇਹ ਹੈ ਤਾਂ ਬਿਮਾਰੀ ਦਾ ਘਰ ਹੀ ਹੈ ਏਸੀ ਉਸੇ ਜਿਹੜੇ ਚਲਾਉਂਦੇ ਆਪਾਂ ਗਰਮੀਆਂ 'ਚ।
4: ਹਾਂਜੀ ਉੱਥੇ ਜਾ ਕੇ ਐਨ ਵਧੀਆ ਬੋਡੀ ਫਸਟ ਕਲਾਸ ਰਹੀ ਹੈ ਥੋੜੀ ਬਹੁਤ ਸਵੀਟਿੰਗ ਵੀ ਹੁੰਦੀ ਰਹੀ ਹੈ ਨਜ਼ਾਰਾ ਹੁੰਦਾ ਰਿਹਾ ਪੂਰਾ।
0: ਅੱਛਾ ਚਲੋ ਚੰਗਾ ਕੀਤਾ ਜੀ ਜੀ ਆਇਆਂ ਨੂੰ ਤੁਸੀਂ ਮੋੜ ਆਇਓ ਵਾਪਸ ਜੀ ਆਇਆਂ ਨੂੰ ਸਰ ਤੁਹਾਡਾ ਥੈਂਕ ਯੂ ਵੈਰੀ ਮੱਚ ਬੜੀ ਮਿਹਰਬਾਨੀ। 905-673-3337 ਸਟੂਡੀਓ ਨੰਬਰ ਹੈ। ਵਿਧੀ ਜੀ ਕੀ ਹਾਲ ਚਾਲ ਹੈ ਜੀ?
5: ਸਤਿ ਸ਼੍ਰੀ ਅਕਾਲ ਹਰਜੀਤ ਜੀ
0: ਠੀਕ ਹੋ?
5: ਬਿਲਕੁਲ ਵਧੀਆ ਬਹੁਤ ਵਧੀਆ ਤੇ ਸਾਰੇ ਸਰੋਤਿਆਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ।
0: ਔਰ ਵਿਧੀ ਛਾਬੜਾ ਜੀ ਦਿੱਲੀ ਵਾਲੇ ਤੁਹਾਡੇ ਵਾਸਤੇ ਹਾਜ਼ਰ ਹੈ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਤੁਹਾਡੇ ਵਾਸਤੇ ਤੁਹਾਨੂੰ ਸੇਵਾਵਾਂ ਆਪਣੀਆਂ ਸਰਵਿਸ ਤੁਹਾਡੇ ਵਾਸਤੇ ਆਲਵੇਜ਼ ਵਧੀਆ ਤਰੀਕੇ ਨਾਲ ਤੁਹਾਨੂੰ ਦਿੰਦੇ ਆ। ਔਰ ਤੁਸੀਂ ਵੀ ਵਿਧੀ ਛਾਬੜਾ ਜੀ ਨੂੰ ਕਾਲ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਦੀ ਕੋਈ ਫੀਲਡ ਦੇ ਵਿੱਚ ਤੁਹਾਨੂੰ ਨੀਡ ਹੈ ਤੇ ਵਿਧੀ ਛਾਬੜਾ ਜੀ ਆਪਕੇ ਲਈ ਬਾਈ ਜਾਨ ਹਾਜ਼ਰ ਹੈ। ਨੰਬਰ ਬਤਾਏ ਜਰਾ ਆਪਣਾ ਵਿਧੀ
5: ਜੀ। ਬਿਲਕੁਲ 416-520-3535 416-520-3535।
0: ਇੱਕ ਗੱਲ ਮੈਨੂੰ ਪੱਕੀ ਯਾਦ ਆ ਗਈ ਜਿਵੇਂ ਸਾਡੇ ਪਹਿਲੇ ਕਹਿ ਗਏ ਸੀ ਕਹਿੰਦੇ ਸ਼ੋਅ ਬੜਾ ਵਧੀਆ ਸੀ ਔਰ ਉਹ ਗਾਣਾ ਵਾਕਿਆ ਵੀ ਨਹੀਂ ਲਾਇਆ ਸੀ ਨਹੀਂ ਬੋਲਿਆ ਸੀ ਮੇਰੇ ਵੀ ਦਿਮਾਗ ਨੇ ਭਾਜੀ ਨੂੰ ਕਹਿ ਦੇਣਾ ਸੀ ਪੱਤਾ ਪੱਤਾ ਸਿੰਘਾਂ ਦਾ ਵਾਰੀ ਹੈ ਨਾ ਉਹ ਗਾਣਾ ਤਾਂ ਬੜਾ ਕਮਾਲ ਦਾ ਗਾਣਾ ਸੀ ਪਰ ਲਾਇਆ ਨਹੀਂ। ਚਲੋ ਕੋਈ ਗੱਲ ਨਹੀਂ ਹੁਣ ਜੇ ਸਵੱਬ ਬਣਿਆ ਅਗਲੀ ਵਾਰੀ ਤੇ ਫਿਰ ਡੈਫੀਨੇਟਲੀ ਗਾਣਾ ਉਹ ਲਵਾਵਾਂਗੇ।
5: ਉਹ ਤਾਂ ਗਾਣਾ ਚਾਹੁੰਦੇ ਸੀਗੇ ਬਾਕੀ ਟਾਈਮ ਹੀ ਨਹੀਂ ਸੀਗਾ
0: ਮੈਂ ਹੀ ਰੋਕਤਾ ਸੀ ਉਹਨਾਂ ਨੂੰ
5: ਫਿਰ ਉਹ ਅਗਲਾ ਇੰਨਾ ਵੱਡਾ ਆਰਟਿਸਟ ਉਹ ਤਾਂ ਗਾਣਾ ਚਾਹੁੰਦਾ ਸੀਗਾ ਉਹ ਤਾਂ ਰੁਕਣੇ ਹੀ ਨਹੀਂ ਚਾਹੁੰਦੇ ਸੀ।
0: ਆਈ ਨੋ ਉਹ ਮੈਨੂੰ ਫਿਰ ਥੋੜਾ ਜਿਹਾ ਕਹਿਣਾ ਪਿਆ ਕਿਉਂਕਿ ਜਿਹੜੇ ਥੀਏਟਰ ਹੁੰਦੇ ਬੈਂਕਟ ਹਾਲ ਹੋਵੇ ਨਾ ਵਿਧੀ ਜੀ ਉੱਥੇ ਭਾਵੇਂ 2 ਵਜੇ ਤੱਕ ਬੈਠ ਰਹੀ ਹੈ ਇਹਨਾਂ ਦੀਆਂ ਲਿਮਿਟੇਸ਼ਨਸ ਹੁੰਦੀਆਂ ਔਰ ਲਿਮਿਟਸ ਹੁੰਦੀਆਂ ਟਾਈਮ ਦੀ ਇੰਨੇ ਟਾਈਮ ਦੇ ਵਿੱਚ ਸਾਨੂੰ ਸ਼ੋਅ ਬੰਦ ਕਰਨਾ ਹੀ ਪੈਂਦਾ
5: ਜੀ
0: ਕਿਉਂਕਿ ਫਿਰ ਇਹ ਸਾਊਂਡ ਬੰਦ ਕਰ ਦਿੰਦੇ ਆ।
5: ਬਿਲਕੁਲ ਬਟ ਐਕਸਲੈਂਟ ਅਰੇਂਜਮੈਂਟ।
0: ਹਾਂਜੀ ਹਾਂਜੀ
5: ਇਟ ਵਾਸ ਰੀਲੀ ਰੀਲੀ ਨਾਈਸਲੀ ਆਰਗੇਨਾਈਜ਼ਡ ਬਹੁਤ ਵਧੀਆ ਸੀ।
0: ਤੁਹਾਡੀਆਂ ਸੀਟਾਂ ਬਿਲਕੁਲ ਸਾਹਮਣੇ ਸੀ।
5: ਬਿਲਕੁਲ ਸਾਹਮਣੇ ਸੀਟਾਂ ਸੀਗੀਆਂ ਲੇਕਿਨ ਆਰਗੇਨਾਈਜ਼ ਇਹਨੇ ਵਧੀਆ ਤਰੀਕੇ ਦੇ ਨਾਲ ਸੀਗਾ। ਇਟ ਵਾਸ ਅ ਵੈਰੀ ਨਾਈਸ ਫੀਲਿੰਗ ਬਹੁਤ ਵਧੀਆ ਸ਼ੋਅ ਸੀ।
0: ਔਰ ਥੀਏਟਰ ਬਾਰੇ ਮੇਰੀ ਕੱਲ ਵੀ ਗੱਲ ਹੋਈ ਸੀ ਕੱਲ ਭਾਜੀ ਸੀ ਇੱਥੇ ਸ਼ਿਕਾਗੋ ਦੇ ਕੋਲ ਆ ਸਿਟੀ ਅੱਜ ਵੈਨਕੂਵਰ ਪਹੁੰਚ ਗਏ ਹੋਣੇ ਆ ਕਹਿੰਦੇ ਮੇਰਾ ਸਪੈਸ਼ਲੀ ਤੌਰ 'ਤੇ ਥੈਂਕ ਯੂ ਕੀਤਾ ਕੱਲ੍ਹ ਉਹਨਾਂ ਨੇ, ਕਹਿੰਦੇ ਹਰਜੀਤ ਇੰਨਾ ਵਧੀਆ ਆਡੀਟੋਰੀਅਮ ਤੁਸੀਂ ਕੀਤਾ ਔਰ ਕਹਿੰਦੇ ਦੇਖ ਕੇ ਮਜ਼ਾ ਆ ਗਿਆ, ਔਰ ਕਹਿੰਦੇ ਗਾਉਣ ਦਾ ਮਜ਼ਾ ਵੀ ਬੜਾ ਆਇਆ, ਕਹਿੰਦੇ ਤੂੰ ਮੈਨੂੰ ਵਿੱਚ ਰੁਕਾ ਦਿੱਤਾ, ਹਾਲੇ ਤਾਂ ਮੈਂ ਸ਼ੁਰੂ ਹੋਇਆ ਸੀ।
5: ਉਹੀ ਤਾਂ ਕਹਿ ਰਹੀ ਹਾਂ, ਉਹ ਤਾਂ ਲੱਗ ਹੀ ਰਿਹਾ ਸੀ।
0: ਔਰ ਕਿਉਂਕਿ ਉਹ ਫਿਰ ਅਸੀਂ ਤਕਰੀਬਨ 8:30 ਤੇ ਸਟਾਰਟ ਕੀਤਾ ਸੀ, 11:30 ਤੇ ਖਤਮ ਕੀਤਾ, 3 ਘੰਟੇ ਕਿਉਂਕਿ ਸਾਡਾ ਟਾਈਮ ਸੀ 11 ਵਜੇ ਤੱਕ। ਫਿਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਪਿੱਛੇ ਵੀ ਆ ਸ਼ੋਅ ਅਸੀਂ 8:30 ਤੇ ਸਟਾਰਟ ਕੀਤਾ, ਸਪੋਜ਼ ਟੂ ਬੀ ਸ਼ੋਅ ਬਿਨਾਂ ਵੀ ਸਟਾਰਟ 8 o'clock, ਪਰ ਉਹ ਹਾਫ ਆਵਰ ਲੇਟ ਹੋਇਆ ਸੀ ਤੇ ਇਸ ਕਰਕੇ ਫਿਰ ਅਸੀਂ 11:30 ਤੱਕ ਲੈ ਗਏ, ਅਦਰਵਾਈਜ਼ 11 ਵਜੇ ਮਾਈਕ ਬੰਦ ਕਰ ਦਿੰਦੇ। ਈਵਨ ਕਿ ਇੱਥੇ ਸੀ, ਮੈਂ ਦੇਖਣ ਗਿਆ ਸ਼ੋਅ ਪਿੱਛੇ, ਖਾਨ ਸਾਹਿਬ ਦਾ ਸ਼ੋਅ ਸੀ, 11 ਵਜੇ 2-3 ਮਿੰਟ ਉਹਨਾਂ ਨੇ ਮਾਈਕ ਆਫ ਕਰਤਾ। ਹਾਲ ਦੀਆਂ ਉਸ ਦੇ ਨਾਲ ਹੁੰਦੇ, ਫਿਰ ਤੁਸੀਂ ਇਹ ਦੇਖੋ ਇਹਨਾਂ ਨੇ ਜਦੋਂ ਬ੍ਰੇਕ ਲੈਣੀ ਆ, ਸਾਡੇ ਵਰਗੇ ਦਾ ਜਿਹੜੇ ਡਿਨਰ 12 ਵਜੇ ਕਰਨਾ, 11 ਵਜੇ ਕਰਨਾ ਰਾਤ ਦੇ, ਇਹਨਾਂ ਦਾ ਬ੍ਰੇਕ ਟਾਈਮ ਸੀ 6:30 ਤੋਂ 7:30 ਤੇ ਸਟੇਜ ਬਿਲਕੁਲ ਕਲੋਜ਼, ਡੋਰਸ ਕਲੋਜ਼, ਕੋਈ ਬੰਦਾ ਮਤਲਬ ਕਿ ਸਿਰਫ ਅੰਦਰ ਆਡੀਟੋਰੀਅਮ ਵਿੱਚ ਲੋਕ ਜਾ ਸਕਦੇ ਸੀ, ਜਿਹੜਾ ਬੈਕ ਸਟੇਜ 'ਤੇ ਸੀ ਸਾਰਾ ਕੁਛ ਬੰਦ ਸੀ, ਅਸੀਂ ਵੀ ਅੰਦਰ ਜਾ ਸਕਦੇ ਸੀ। 6:30 ਤੋਂ ਲੈ ਕੇ 7:30 ਤੱਕ ਆਈ ਥਿੰਕ ਇਹਨਾਂ ਡੋਰਸ ਬੰਦ ਰੱਖੀਆਂ, ਫਿਰ ਸਾਡੇ ਥੋੜ੍ਹਾ ਜਿਹਾ ਸਾਊਂਡ ਵਾਲੇ ਦੀ ਇਸ਼ੂ ਸੀ, ਉਹ 7:30 ਤੋਂ ਬਾਅਦ ਜਾ ਕੇ ਉਹਨਾਂ ਨੇ ਸਾਰਾ ਸੋਲਵ ਕੀਤਾ ਜਾਵੇਗਾ। ਇਹ ਗੋਰਾ ਸਿਸਟਮ, ਇਹਦਾ 15 ਮਿੰਟ ਦੀ ਬ੍ਰੇਕ ਆ, ਜੇ ਤੁਸੀਂ ਬ੍ਰੇਕ ਨਹੀਂ ਦਿੰਦੇ $25 ਉੱਦਾਂ ਲੈ ਲੈਂਦੇ ਆ, ਵੀ ਬਾਅਦ 'ਚ ਕੱਟ ਲੈਂਦੇ, ਉਹ ਸਾਨੂੰ ਪਤਾ ਇਹਨਾਂ ਚੀਜ਼ਾਂ ਦਾ। ਚਲੋ ਐਨੀਵੇ, ਗੀਤ ਦੇ ਨਾਲ ਅੱਜ ਥੋੜ੍ਹੀ ਸ਼ੁਰੂਆਤ ਕਰੀਏ ਪਹਿਲਾਂ ਅੱਜ, ਕਿਉਂਕਿ ਹੰਸਰਾ ਹੰਸ ਦਾ ਬਹੁਤ ਤੁਹਾਨੂੰ ਸੁਣਾ ਦਿੱਤੇ, ਹੁਣ ਤੁਹਾਡੇ ਵਾਸਤੇ ਕੁਛ ਹੋਰ ਗੀਤ ਸੁਣਾਈਏ ਵਧੀਆ। ਇੱਕ ਗੀਤ ਆਈ ਸੀ, ਗੀਤ ਆਇਆ ਸੀ ਇੱਕ ਰਾਮ ਤੇਰੀ ਗੰਗਾ ਮੈਰੀ ਦਾ ਗੀਤ ਆਇਆ ਸੀ, ਬੜਾ ਪਿਆਰਾ ਗੀਤ ਸੀ ਯਾਰ, ਉਹ ਸੁਣ ਸਾਹਿਬਾ ਸੁਣ, ਯਾਦ ਆ ਤੁਹਾਨੂੰ
5: ਜੀ?
0: ਯਾਦ ਆ ਤੁਹਾਨੂੰ ਵੀਰੇ?
5: ਬਿਲਕੁਲ,
0: ਬੜਾ ਵਧੀਆ ਗੀਤ ਸੀ ਉਹਦਾ, ਉਹ ਵੀ ਲਾਉਂਦੇ ਹਾਂ, ਔਰ ਮੇਰਾ ਦਿਲ ਕਰਦਾ ਉਹ ਗੀਤ ਲਾ ਦਈਏ। ਇੱਕ ਹੋਰ ਸੀ ਬਾਹਰੋਂ ਫੁੱਲ ਬਰਸਾਓ ਦਾ, ਕਹਿੰਦੇ ਕੱਲ੍ਹ ਆਹ ਲਾਉਂਦੇ ਯਾਰ, ਆਹ ਗਾਣਾ ਬੜਾ ਪੁਰਾਣਾ ਗਾਣਾ, ਇਹ ਤਾਂ ਅਸੀਂ ਪਤਾ ਨਹੀਂ ਉਦੋਂ ਜੰਮੇ ਜੁੰਮੇ ਵੀ ਨਹੀਂ ਸੀ ਪਤਾ ਕਰੋ ਦਾ ਗਾਣਾ। ਚੱਲ ਕੋਈ ਨਹੀਂ, ਸੁਣਦੇ ਹਾਂ ਵਧੀਆ ਗਾਣਾ, ਸੁਣਾਓ ਜੀ ਹਰਜੀਤ ਜੀ, ਸੁਣਾਓ ਗਾਣਾ। ਓ ਮਾਈ ਗੋਡ, 1969 ਦਾ ਗੀਤ, ਅਸੀਂ ਕਿੱਥੇ ਸੀ ਉਦੋਂ, ਦੁਨੀਆ 'ਚ ਨਹੀਂ ਆਏ ਸੀ ਉਦੋਂ।

0: ਕਿਸੇ ਨੂੰ ਪਤਾ ਕਿਹੜੇ ਮੂਵੀ ਦਾ ਨਾਂ ਕੀ ਹੈ? ਯੀਅਰ ਤਾਂ ਮੈਨੂੰ ਦੱਸਤਾ, 1969 ਚ ਮੂਵੀ ਆਈ ਸੀ, ਪਰ ਗਾਣਾ ਵਿਧੀ ਦੇਖ ਲਓ, ਅੱਜ ਵੀ ਇਹ ਹਿੱਟ ਸੌਂਗ ਹੀ ਹੈ.
1: My favorite, one of my favorite.
0: Oh my God, to
1: it's very close to my heart because mere father da bahut favorite gana hunda siga.
0: Achha,
1: mainu ajj tak yaad hai oh jehde dujje radio ne hunde sige
0: vadde vadde, haan ji,
1: utthe oh eh gana zarur chalda siga, every day mainu eh gana sunda siga.
0: Kya baat
1: hai, it's very close to my heart.
0: Ajj tusi apne father saab nu yaad karo, theek hai?
1: Bilkul.
2: Na bulana ke mare katana zamana, kal nahi aana mujhe na bulana ke
0: ਮੁਮਤਾਜ ਕਹਿੰਦੇ ਡਰਿੰਕ ਵਗੈਰਾ ਕਰਕੇ ਉਹਦੀ ਡੈਥ ਹੋ ਗਈ ਸੀ. ਮੁਮਤਾਜ ਹੈਗੀ ਤੇ ਮੈਂ ਕਿਤੇ ਮਾਰ ਹੀ ਨਾ ਦਿੱਤੀ ਹੋਵੇ ਸਵੇਰ ਸਵੇਰ,
1: ਬਾਬਾ
0: ਜੱਬ ਪਾ ਲਈ ਆਪਣੀ ਜਾਨ ਨੂੰ ਸਵੇਰ ਸਵੇਰ. ਉਹ ਮੁਮਤਾਜ ਹੈਗੀ ਹਲੇ ਮੇਰਾ ਖਿਆਲ ਤਾਂ ਹਲੇ ਨਹੀਂ, ਮੈਨੂੰ ਸ਼ਿਤੋਂ ਪਤਾ ਸ਼ਾਇਦ, ਆਈ ਹੈਵ ਨੋ ਆਈਡੀਆ. ਯਾਰ ਦੱਸੋ ਪਲੀਜ਼, ਕੋਈ ਗਲਤ ਵਰਡ ਨਹੀਂ ਯੂਜ਼ ਕਰਨਾ ਚਾਹੀਦਾ ਕਿਸੇ ਬਾਰੇ ਵੀ, ਪਲੀਜ਼ ਅਪੋਲੋਜਾਈਜ਼ ਮੈਨੂੰ, ਹੈਨਾ, ਮੈਨੂੰ ਦੱਸਣਾ ਚਾਹੀਦਾ ਕਿ ਮੁਮਤਾਜ ਜੀ ਹਲੇ ਹੈਗੇ ਜਾਂ ਦੁਨੀਆ ਤੋਂ ਜਾ ਚੁੱਕੇ ਆ, ਪਲੀਜ਼ ਕਨਫਰਮ ਕਰਿਓ ਜਰਾ ਮੈਨੂੰ. ਪ੍ਰੋਗਰਾਮ ਪੰਜਾਬੀ ਵਿਰਸਾ, ਹੈਲੋ.
3: ਹੈਲੋ
0: ਜੀ ਸਰ.
3: ਸਰ ਜੀ, ਇਹ ਮੂਵੀ ਦਾ ਨਾਂ ਹੈਗਾ ਦੋ ਰਾਸਤੇ.
0: ਅੱਛਾ, ਦੋ ਰਾਸਤੇ. ਮੁਮਤਾਜ ਜੀ ਹੈਗੇ ਤੇ ਚਲੇ ਗਏ ਦੁਨੀਆ ਤੋਂ?
3: ਬਿਲਕੁਲ ਹੈਗੇ ਆ ਜੀ, 1947 ਦਾ ਹੀ ਉਹਦੀ ਪਦਾਇਸ਼ ਹੈਗੀ ਆ ਤੇ ਹਲੇ ਤੱਕ ਠੀਕ ਠਾਕ ਤੁਰੀ ਫਿਰਦੀ ਹੈਗੀ.
0: ਮੁਮਤਾਜ ਜੀ ਕਹਿੰਦੇ ਡਰਿੰਕ ਬੜੀ ਕਰਦੇ ਸੀ ਇਹ?
3: ਨਹੀਂ, ਡਰਿੰਕ ਤਾਂ ਪਤਾ ਨਹੀਂ ਜੀ, ਉਹਦਾ ਕਰਦੀ ਸੀ ਨਹੀਂ ਕਰਦੀ, ਬਟ ਹੈ ਠੀਕ ਠਾਕ ਹੈ ਜੀ.
0: ਥੈਂਕ ਯੂ ਵੈਰੀ ਮਚ. ਨੈਕਸਟ ਕਾਲ. ਹੈਲੋ
4: ਭਾਈ ਬਲਵਿੰਦਰ ਜੀ, ਦੋ ਰੱਖੇ ਪਰ ਤੁਸੀਂ ਰੇਸ ਕਰਨੇ ਤੇ.
0: ਮੁਮਤਾਜ ਜੀ ਹਲੇ ਹੈਗੇ ਤਾਂ ਨਹੀਂ ਹੈਗੇ ਦੱਸੋ ਪਹਿਲਾਂ ਮੈਨੂੰ.
4: ਬਾਈ ਜੀ ਲੇਡੀਜ਼ ਕਾਫੀ ਬੁੜੀ ਹੋ ਗਈ ਹੈਗੀ ਆ.
0: ਦੱਸ ਬੁੜੇ ਦਾ ਸਾਰਿਆਂ ਨੇ ਹੋਣਾ, ਤੁਸੀਂ ਨੀ ਹੋਣਾ, ਮੈਂ ਨੀ ਹੋਣਾ. ਨੈਕਸਟ ਕਾਲ. ਹੈਲੋ.
5: ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ.
5: ਹਾਂਜੀ, ਮੁਮਤਾਜ ਹਜੇ ਜਿਉਂਦੇ ਆ ਜੀ ਤੇ ਪਰ ਨਿਊਯਾਰਕ ਤੇ ਰਹਿੰਦੇ ਆ ਸਰ.
0: ਅੱਛਾ ਸਰ, ਮੈਂ ਆਪਣੇ ਵਰਡ ਨਾਲ ਹੀ ਵਾਪਸ ਲੈ ਲਏ, ਮੈਂ ਕਿਹਾ ਮੇਕ ਸ਼ੋਰ ਕਰਨਾ ਚਾਹੀਦਾ. ਚੰਗਾ,
5: ਨਹੀਂ ਨਹੀਂ, ਉਹਨਾਂ ਦਾ ਸਰਜਰੀ ਕਰਾਈ ਆ ਜੀ ਪਲਾਸਟਿਕ ਦੀ, ਪਰ ਉਹ ਮੁਮਤਾਜ ਨੂੰ ਲੱਗਦੇ ਨਹੀਂ ਹੈਗਾ ਜੀ ਫੇਸ ਤੋਂ.
0: ਅੱਛਾ,
5: ਪਰ ਲੇਕਿਨ ਵੀ ਜਿਉਂਦੇ ਆ ਜੀ ਹਲੇ.
0: ਚਲੋ ਬੜੀ ਅੱਛੀ ਗੱਲ ਸਰ, ਥੈਂਕ ਯੂ ਵੈਰੀ ਮਚ, ਤੁਸੀਂ ਮੈਨੂੰ ਦੱਸਤਾ.

0: ਚਲੋ ਜੀ, ਬੜੀ ਵਧੀਆ ਗੱਲ ਆ। ਮੁਮਤਾਜ ਜੀ, ਤੁਸੀਂ ਤੰਦਰੁਸਤ ਰਹੋ, ਤੁਸੀਂ ਖੁਸ਼ ਰਹੋ, ਤੁਸੀਂ ਆਬਾਦ ਰਹੋ। ਔਰ ਦੇਖੋ ਕਮਾਲ ਦੀ ਗੱਲ ਆ, ਰਾਜੇਸ਼ ਖੰਨਾ ਸਾਹਿਬ ਚਲੇ ਗਏ। ਇਹ ਬੰਦੇ ਕੋਲ ਚਲਾ ਜਾਂਦਾ ਦੁਨੀਆਂ ਜਲਦੀ? ਇਹ ਤੁਸੀਂ ਦੱਸਿਓ ਮਾੜਾ, ਇਹ ਤੁਹਾਨੂੰ ਤਾਂ ਪਤਾ ਹੈਗਾ, ਇਹ ਲੇਡੀਜ਼ ਦੀਆਂ ਇੰਸ਼ੋਰੈਂਸ ਵੀ ਸਸਤੀ ਹੁੰਦੀ ਹੈ, ਗੱਡੀਆਂ ਦੀ ਇੰਸ਼ੋਰੈਂਸ ਸਸਤੀ, ਦੂਜੀਆਂ ਇਹ ਕੀ ਚੱਕਰਬਾਜ਼ੀ ਕੀ ਹੈ? ਬੰਦਿਆਂ ਦੀ ਲਾਈਫ ਹੈਜ਼ ਐਵਰੇਜ ਘੱਟ ਆ ਵੈਸੇ,
1: ਬਿਲਕੁਲ ਘੱਟ ਆ। ਇਸੇ ਕਰਕੇ ਤਾਂ ਬੰਦਿਆਂ ਦੇ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ ਹੁੰਦਾ।
0: ਤੁਸੀਂ ਟੈਨਸ਼ਨ ਨਾ ਦਿਆ ਕਰੋ ਨਾ ਇਹਨਾਂ ਜ਼ਿਆਦੀਆਂ ਬੰਦਿਆਂ ਨੂੰ।
1: ਟੈਨਸ਼ਨ ਜਨਾਨੀਆਂ ਨੇ ਨਹੀਂ ਦਿੱਤੀ ਹੋਈ ਹੈ।
0: ਜਨਾਨੀਆਂ ਨੇ
1: ਨਹੀਂ, ਬਿਲਕੁਲ ਨਹੀਂ। ਜਨਾਨੀਆਂ ਦੇ ਅੰਦਰ ਰੈਜ਼ਿਲੈਂਸ ਬਹੁਤ ਹੁੰਦੀ ਹੈ ਇੱਕ ਟੈਨਸ਼ਨ ਨੂੰ, ਸਟ੍ਰੈਸ ਨੂੰ ਲੈਣ ਦੀ। ਬੰਦਿਆਂ ਦੇ ਅੰਦਰ ਪ੍ਰੋਬਲਮ ਨਹੀਂ ਹੁੰਦੀ। ਮੈਨੂੰ ਔਨ ਏਅਰ ਨਾ ਬੋਲੋ ਕਿਉਂਕਿ ਮੇਰਾ ਇਹ ਟੌਪਿਕ ਨਹੀਂ ਹੈ ਔਨ ਏਅਰ।
0: ਪਤਾ ਨਹੀਂ ਵੈਸੇ ਹੈਜ਼ ਇੱਕ ਮੇਬੀ ਲੇਡੀ ਕਰਕੇ ਮੈਂ ਤੁਹਾਨੂੰ ਥੋੜਾ ਇੱਕ ਜਨਰਲ ਗੱਲ ਕਰ ਰਹੇ ਵੈਸੇ
1: ਜੀ।
0: ਕਈ ਵਾਰੀ ਬੰਦੇ ਕਹਿੰਦੇ ਆ ਜਨਾਨੀਆਂ ਨੇ ਟੈਨਸ਼ਨ ਦਿੱਤੀ ਹੈ, ਇਹ ਕੀ ਚੱਕਰ?
1: ਉਹ ਈਜ਼ੀ ਹੁੰਦਾ ਨਾ ਬੋਲਣਾ, ਕਿਸੇ ਹੋਰ ਦੀ ਟੈਨਸ਼ਨ ਜਿਹੜੀ ਹੈ ਉਹ ਤਾਂ ਬੋਲਣੀ ਨਹੀਂ, ਤੇ ਜਨਾਨੀ ਤੇ ਪਾ ਦੇਣਾ ਕਿ ਹਾਂਜੀ ਜਨਾਨੀ ਨੇ ਦਿੱਤੀ ਹੈ ਟੈਨਸ਼ਨ।
0: ਆ ਵੀਰ ਜੀ ਸੁਣ ਲਓ ਤੁਸੀਂ, ਵਿਧੀ ਕੀ ਕਹਿ ਰਹੀ ਹੈ। ਮੈਂ ਨਾ ਤੁਹਾਨੂੰ ਮਿਲਿਆ ਦੋ ਵਾਰੀ ਤੇ ਦੇਖ ਲਓ, ਹੁਣ ਆਪਾਂ ਹੁਣ ਵਿਧੀ ਨੂੰ ਤੁਸੀਂ ਸਮਝਾਇਓ, ਮੈਂ ਤਾਂ ਨਹੀਂ ਸਮਝਾ ਸਕਦਾ ਕੁਛ।
1: ਸ਼ੁਰੂਆਤ ਕਰਨੀ ਹੈ ਇਸ ਬਾਰੇ ਦੀ,
0: ਕੋਈ ਗੱਲ ਨੀ। ਹੁਣ ਅਸੀਂ ਤੁਹਾਨੂੰ ਅਸੀਂ ਕੁਛ ਨੀ ਕਹਿ ਸਕਦੇ, ਇਹ ਤਾਂ ਪੱਕੀ ਗੱਲ ਆ। ਭਾਵੇਂ ਮੈਂ 100 ਗੱਲ ਲੈਣਾ ਇੱਥੇ ਬੰਦਿਆਂ ਦੀ, ਤੇ ਵਿੱਚੋਂ ਭਾਵੇਂ 5 ਗੱਲਾਂ ਲੇਡੀਜ਼ ਦੀਆਂ ਆ ਜਾਂਦੀਆਂ, 50 ਗੱਲਾਂ ਲੇਡੀਜ਼ ਦੀਆਂ, 100 ਦੇ 100 ਗੱਲਾਂ ਬੰਦੇ ਇਹੀ ਗੱਲ ਕਹਿਣਗੇ, ਪੱਕੀ ਗੱਲ ਜਨਾਨੀਆਂ ਟੈਨਸ਼ਨ ਦਿੰਦੀਆਂ। ਜਨਾਨੀ ਜਨਾਨੀ ਜਨਾਨੀ ਜਨਾਨੀ, ਜਿਵੇਂ ਨਾ ਹੁਣ ਇਲੈਕਸ਼ਨ ਆ ਗਈਆਂ, ਵੋਟਾਂ ਪਾਉਣੀਆਂ ਕਿਸੇ ਬੰਦੇ ਨੇ, ਇੱਕ ਨੂੰ ਨਾ ਆ ਜਾਣਾ ਵੀ ਆਹ ਮੇਅਰ ਦੀ ਇਹਨੂੰ ਪਾਉਣੀ ਆ, ਇਹਨੂੰ ਪਾਉਣੀ ਹੈ, ਤੇ ਇਸ ਤਰ੍ਹਾਂ ਹੁਣ ਬੰਦਿਆਂ ਦੀ ਜੇ ਕਾਲ ਆ ਗਈ ਨਾ, ਉਹ ਪੱਕੀ ਗੱਲ ਉਹੀ ਕਹਿਣਗੇ, ਨਹੀਂ ਹਰਜੀਤ ਭਾਈ ਤੁਸੀਂ ਬਿਲਕੁਲ ਸਹੀ ਆ, ਜਨਾਨੀਆਂ ਟੈਨਸ਼ਨ ਦਿੰਦੀਆਂ।
1: ਮੈਂ ਕਹਿ ਤਾਂ ਰਹੀ ਈਜ਼ੀ ਆ ਬਹੁਤ ਕਹਿਣਾ ਕਿ ਜਨਾਨੀਆਂ ਨੇ ਟੈਨਸ਼ਨ ਦਿੱਤੀ ਹੋਈ ਹੈ।
0: ਤੇ ਦਿੰਦੀਆਂ ਨੇ?
1: ਨਹੀਂ ਬਿਲਕੁਲ ਨਹੀਂ। ਜਨਾਨੀਆਂ ਨੇ ਕੀ ਟੈਨਸ਼ਨ ਦਿੱਤੀ ਹੈ?
0: ਕੱਲ ਗੱਲ ਕਰੂੰਗਾ, ਹੁਣ ਅੱਜ ਨਹੀਂ ਗੱਲ ਕਰਨੀ। ਅੱਜ ਮੌਸਮ ਬੜਾ ਵਧੀਆ ਤੇ ਮੈਂ ਨਹੀਂ ਚਾਹੁੰਦਾ ਕਿ ਇਹੋ ਜਿਹੇ ਮੌਸਮ ਵਿੱਚ ਕਦੇ ਕੋਈ ਕੰਮ ਹੋਰ ਹਨੇਰੀ ਵਾਲਾ ਕੰਮ ਹੋ ਜਾਵੇ। ਉਹ ਤਾਂ ਇੱਕ ਬੀਬੀ ਵੀ ਆ ਗਈ ਨਾ ਤੇ ਹਨੇਰੀ ਆਏ ਨੇ ਰੇਡੀਓ ਤੇ ਪੂਰੀ, ਬਾਕੀ ਬੰਦੇ ਸਾਰੇ ਚੁੱਪ ਕਰ ਜਾਣੇ ਆ। ਵਿਧੀ ਛਾਬੜਾ ਜੀ ਸਾਡੇ, ਚਲੋ ਹੱਸਣਾ ਖੇਡਣਾ ਬੜਾ ਜ਼ਰੂਰੀ ਹੈ ਜ਼ਿੰਦਗੀ ਦਾ, ਔਰ ਕਿਉਂਕਿ ਅਸੀਂ ਇੱਕ ਦੂਸਰੇ ਨਾਲ ਮੇਲ ਮਿਲਾਪ ਦੇ ਵਿੱਚ ਹਾਂ, ਪਰਿਵਾਰਕ ਤੌਰ 'ਤੇ ਸਾਡੀ ਸਾਂਝ ਹੈ ਪੰਜਾਬੀ ਵਿਰਸਾ ਰੇਡੀਓ ਦੀ, ਔਰ ਇਹ ਬੜਾ ਚੀਜ਼ਾਂ ਜ਼ਰੂਰੀ ਹੈ ਹੱਸਣੀਆਂ ਖੇਡਣ। ਲਓ ਹੋ ਗਿਆ ਕੰਮ ਸ਼ੁਰੂ, ਹੁਣ ਰੋਕ ਲਿਓ ਤੁਸੀਂ। ਹੈਲੋ
2: ਜੀ ਵੀਰ ਜੀ, ਕੀ ਹਾਲ ਜੀ?
0: ਜੀ ਜਨਾਬ ਠੀਕ ਹੈ ਸਰ।
2: ਇਹ ਜੀ ਗੱਲ ਇਹ ਹੈ ਕਿ ਵੀ ਇਹ ਈਜ਼ੀ ਟਾਪਿਕ ਨਹੀਂ, ਬੜਾ ਟਫ ਹੈ, ਔਰ ਅਗਰ ਤੁਸੀਂ ਆਬਜ਼ਰਵੇਸ਼ਨ ਕਰੋ ਔਰ ਐਕਸਪੀਰੀਅੰਸ ਕਰੋ ਨਾ, ਖਾਸ ਤੌਰ ਤੇ ਕੈਨੇਡਾ ਦੀ ਲਾਈਫ ਦਾ, ਤੇ 99% ਔਰਤਾਂ ਹੀ ਟੈਨਸ਼ਨ ਦਿੰਦੀਆਂ ਬੰਦੇ ਨੂੰ, ਇਹਦੇ ਦੂਸਰੀ ਕੋਈ ਰਾਏ ਨਹੀਂ ਦੇ।
0: ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਸੀਂ ਮੈਨੂੰ ਵੋਟ ਪਾ ਦਿੱਤੀ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਲੈ ਹੁਣ ਆਪਾਂ ਇਸ ਟੋਪਿਕ ਤੇ ਗੱਲ, ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀ ਇਹ ਸਾਰੀਆਂ ਕਾਲਸ ਆਉਣੀਆਂ, ਪਰ ਵਿਧੀ ਛਾਬੜਾ ਜੀ ਅੱਜ ਵੇਲੇ ਇਸ ਟੋਪਿਕ ਤੇ ਗੱਲ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪਤਾ ਹੈ ਆਪ ਖੁਦ ਬੜੀ ਟੈਨਸ਼ਨ ਦਿੰਦੇ ਆ ਘਰ, ਤੇ ਇਸ ਕਰਕੇ ਇਹ ਗੱਲ ਨਹੀਂ ਕਰ ਰਹੇ। ਅੱਜ ਵਿਧੀ ਛਾਬੜਾ ਜੀ ਇੰਸ਼ੋਰੈਂਸ ਦੇ ਟੋਪਿਕ ਬਾਰੇ ਗੱਲ ਕਰ ਰਹੇ।
1: ਮੈਂ ਹਮੇਸ਼ਾ ਹੀ ਇੰਸ਼ੋਰੈਂਸ ਦੇ ਟੋਪਿਕ ਬਾਰੇ ਗੱਲ ਕਰਦੀ ਆ ਔਨ ਏਅਰ।
0: ਮੈਨੂੰ ਦੱਸਤਾ ਸਨ ਉਹਨਾਂ ਨੇ ਸਾਈਡ ਤੇ, ਅਸੀਂ ਜਦੋਂ ਟੈਕ ਸ਼ੈਕ ਲਾ ਰਹੇ ਸੀ ਦੋਨੇ ਭਰਾ ਭਰਾ, ਮੈਨੂੰ ਕਹਿੰਦੇ ਹਰਜੀਤ ਜੀ ਬਸ ਨਾ ਹੀ ਪੁੱਛੋ ਅੱਜ ਮੇਰੇ ਦਰਦ ਆਪ ਕਿਉਂ ਨਹੀਂ ਕਰ ਰਹੇ ਹੋ ਬਾਹਰ। ਮੈਂ ਕਿਹਾ ਕੋਈ ਬਾਤ ਨਹੀਂ ਬਾਈ ਜਾਨ, ਇਹ ਵੀ ਹੋਤਾ ਹੈ ਬਹੁਤ ਜ਼ਰੂਰੀ। ਜੀ ਵਿਧੀ ਜੀ ਇੰਸ਼ੋਰੈਂਸ ਦੀ ਗੱਲ ਕਰੋ ਅੱਜ।
1: ਬਿਲਕੁਲ, ਅੱਜ ਥੋੜਾ ਜਿਹਾ ਸੀਰੀਅਸ ਉਹਦੇ ਤੇ ਟੋਪਿਕ ਤੇ ਗੱਲ ਕਰਦੀ ਆ, ਇੰਸ਼ੋਰੈਂਸ ਦੀ ਜਦੋਂ ਗੱਲ ਕਰਦੀ ਆ। ਬਹੁਤ ਹੀ ਤੁਹਾਨੂੰ ਇਹ ਸੁਣ ਕੇ ਬਾਹਰ ਜਿੰਨੇ ਵੀ ਸਰੋਤੇ ਮੈਨੂੰ ਸੁਣ ਰਹੇ ਨੇ, ਅਗਰ ਤੁਸੀਂ ਵੀ ਇਹ ਕਿਸੇ ਵੀ ਫੈਮਿਲੀ ਨੂੰ ਜਾਣਦੇ ਹੋ ਜਾਂ ਕਿਸੇ ਵੀ ਸਿਚੁਏਸ਼ਨ ਦੇ ਅੰਦਰ ਹੋਏ, ਬਹੁਤ ਹੀ ਕਾਮਨ ਅੱਜ ਕੱਲ੍ਹ ਕੈਨੇਡਾ ਦੇ ਅੰਦਰ ਸਿਚੁਏਸ਼ਨ ਹੋ ਗਈ ਹੈ ਕਿ ਤੁਸੀਂ $1,00,000 ਦੇ ਉੱਤੇ ਤੁਸੀਂ ਕਮਾਉਂਦੇ ਹੋ, ਅਪਰੋਕਸੀਮੇਟਲੀ ਲੱਖ ਤੋਂ ਉੱਤੇ ਸਾਰਿਆਂ ਦੀ ਜਿਹੜੀ ਇੱਕ ਇਨਕਮ ਹੈ, ਤੁਸੀਂ ਘਰ ਲੈ ਕੇ ਆ ਰਹੇ ਹੋ ਜਾਂ ਤੁਸੀਂ ਹਸਬੈਂਡ ਵਾਈਫ ਮਿਲ ਕੇ ਜਾਂ ਸਿਰਫ ਹਸਬੈਂਡ ਲੈ ਕੇ ਆ ਰਹੇ ਨੇ, $1,00,000 ਤੋਂ ਉੱਤੇ ਇਨਕਮ, ਇੱਕ ਵਧੀਆ ਘਰ ਚੱਲ ਰਿਹਾ। ਬਟ ਉਹ $1,00,000 ਦੇ ਉੱਤੇ ਦੇ ਬਾਅਦ ਵੀ ਅਗਰ ਤੁਸੀਂ ਆਪ ਅੱਜ ਆਪਣੀ ਇੱਕ ਫਾਈਨੈਂਸ਼ੀਅਲ ਪਲਾਨਿੰਗ ਜਿਹੜੀ ਹੈ ਜ਼ਰੂਰ ਦੇਖੋ ਕਿ ਤੁਸੀਂ ਉਹ ਫਾਈਨੈਂਸ਼ੀਅਲ ਪਲਾਨਿੰਗ ਦੇ ਅੰਦਰ ਇੰਸ਼ੋਰੈਂਸ ਕਿੱਥੇ ਐਡ ਕੀਤੀ ਹੋਈ ਹੈ ਜਾਂ ਨਹੀਂ। ਅਗਰ ਤੁਸੀਂ ਕਿੱਥੇ ਵੀ ਇੰਸ਼ੋਰੈਂਸ ਨੂੰ ਐਡ ਨਹੀਂ ਕੀਤਾ ਹੋਇਆ, ਸੋਚ ਕੇ ਕਿ ਤੁਹਾਨੂੰ ਇੰਸ਼ੋਰੈਂਸ ਜਿਹੜੀ ਉਹ ਚਾਹੀਦੀ ਹੀ ਨਹੀਂ ਹੈ, ਤੇ ਤੁਸੀਂ ਜਿਹੜੀ ਉਹ ਇਨਕਮ ਲੈ ਕੇ ਆ ਰਹੇ ਹੋ ਉਹ ਸਿਰਫ ਤੁਸੀਂ ਇੱਕ ਰਿਸਕ ਘਰ ਲੈ ਕੇ ਆ ਰਹੇ ਹੋ, ਕਿਉਂਕਿ ਜਿਹੜੀ ਤੁਸੀਂ ਇਨਕਮ ਲੈ ਕੇ ਆ ਰਹੇ ਹੋ ਉਹਦਾ ਕੋਈ ਭਰੋਸਾ ਨਹੀਂ ਹੈ, ਉਹ ਇਨਕਮ ਕਿਸੇ ਵੀ ਤਰੀਕੇ ਦੇ ਨਾਲ ਰੁਕ ਵੀ ਸਕਦੀ ਹੈ। ਹੁਣ ਰੁਕਣ ਦਾ ਜਿਹੜੇ ਜਿਹੜੇ ਤਰੀਕੇ ਨੇ, ਬੰਦੇ ਨੂੰ ਕੰਮ ਕਰਦੇ ਕਰਦੇ ਇੰਜਰੀ ਹੋ ਸਕਦੀ ਹੈ, ਬਿਮਾਰ ਹੋ ਸਕਦਾ ਬੰਦਾ, ਤੇ ਜ਼ਿਆਦਾ ਜ਼ਿਆਦਾ ਕੀ ਹੋ ਸਕਦਾ, ਜਿਵੇਂ ਮੈਂ ਕਹਿੰਦੀ ਹਾਂ ਤੁਸੀਂ ਨਹੀਂ ਪਰਮਾਨੈਂਟ ਆਏ ਹੋ ਤੇ ਤੁਸੀਂ ਲੀਜ਼ ਤੇ ਇੱਥੋਂ ਜਾ ਵੀ ਸਕਦੇ।
0: ਬਿਲਕੁਲ ਸਹੀ ਗੱਲ।
1: ਹੁਣ ਇਹ ਤਿੰਨੋਂ ਚੀਜ਼ਾਂ ਦੇ ਅੰਦਰ ਤੁਸੀਂ ਕਿਹੜੀ ਪ੍ਰੋਟੈਕਸ਼ਨ ਲਿੱਤੀ ਹੋਈ ਹੈ, ਤੁਸੀਂ ਆਪਣੀ ਪਲੀਜ਼ ਕੋਈ ਨਾ ਕੋਈ ਜਿਹੜੀ ਵੀ ਪ੍ਰੋਟੈਕਸ਼ਨ ਜਾਂ ਤਾਂ ਤੁਸੀਂ ਲਿੱਤੀ ਹੈ ਉਹ ਚੱਕ ਕੇ ਦੇਖੋ, ਅਗਰ ਨਹੀਂ ਲਿੱਤੀ ਹੋਈ ਤੇ ਤੁਸੀਂ ਸੋਚੋ ਆਪ ਕਿ ਕਿਉਂ ਨਹੀਂ ਲਿੱਤੀ ਹੋਈ ਤੁਸੀਂ। ਹੁਣ ਅਗਰ ਲੈਣੀ ਕਿਉਂ ਹੈ, ਮੈਂ ਤੁਹਾਨੂੰ ਆਲਰੇਡੀ ਰੀਜ਼ਨ ਦੱਸ ਚੁੱਕੀ ਹਾਂ ਇਸ ਚੀਜ਼ ਦਾ। ਇੰਸ਼ੋਰੈਂਸ ਦੀ ਪਲਾਨਿੰਗ ਕਰਨਾ ਆਪਣੀ ਪਰਸਨਲ ਇੰਸ਼ੋਰੈਂਸ ਦੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਹ ਸਿਰਫ ਪਲਾਨਿੰਗ ਤੁਸੀਂ ਇੱਕ ਲਾਈਫ ਇੰਸ਼ੋਰੈਂਸ ਦੇ ਲਈ ਨਹੀਂ ਕਰਨੀ ਕਿ ਹਾਂਜੀ ਤੁਹਾਨੂੰ ਡੈਥ ਬੈਨੀਫਿਟ ਚਾਹੀਦਾ ਹੈ ਕਿ ਅਗਰ ਤੁਸੀਂ ਨਹੀਂ ਹੋ ਤੇ ਤੁਸੀਂ ਫੈਮਿਲੀ ਨੂੰ ਪਿੱਛੇ ਛੱਡ ਕੇ ਜਾ ਰਹੇ ਹੋ। ਤੁਸੀਂ ਆਪਣੇ ਆਪ ਨੂੰ ਵੀ ਫਾਈਨੈਂਸ਼ਲੀ ਸਿਕਿਓਰ ਕਰਨਾ ਇਨ ਕੇਸ ਤੁਸੀਂ ਸਰਵਾਈਵ ਕਰ ਰਹੇ ਹੋ ਕਿਸੇ ਮੇਜਰ ਇਲਨੈਸ ਤੋਂ ਜਾਂ ਕਿਸੇ ਮੇਜਰ ਇੰਜਰੀ ਤੋਂ। ਉਹ ਵੀ ਬਹੁਤ ਕਾਮਨ ਹੈ, ਅੱਜ ਕੱਲ੍ਹ ਡਾਕਟਰਸ ਨੇ ਮੈਡੀਕਲ ਨੇ ਇੰਨੀ ਤਰੱਕੀ ਕਰ ਲਿੱਤੀ ਹੈ ਕਿ ਕੈਂਸਰ ਸਰਵਾਈਵਰ ਜਿਹੜੀ ਰੇਟ ਹੈ ਉਹ ਵੱਧ ਚੁੱਕਿਆ, ਹਾਰਟ ਸਰਵਾਈਵਰ ਕੋਈ ਵੀ ਹਾਰਟ ਦੇ ਇਸ਼ੂ ਹੁੰਦੀ ਹੈ ਉਹ ਵੀ ਰੇਟ ਵੱਧ ਚੁੱਕਿਆ। ਸੋ ਉਸ ਟਾਈਮ ਤੁਸੀਂ ਕੀ ਕਰਨਾ, ਇਨਕਮ ਤਾਂ ਤੁਹਾਨੂੰ ਫਿਰ ਵੀ ਚਾਹੀਦੀ ਹੈ, ਹਰ ਕਿਸੇ ਦੇ ਕੋਲ ਮੋਰਗੇਜ ਹੈ ਇੱਥੇ, ਹਰ ਕਿਸੇ ਦੇ ਕੋਲ ਕੋਈ ਨਾ ਕੋਈ ਜਿਹੜੀ ਹੈ ਲਾਇਬਿਲਿਟੀ ਹੈ, ਜਾਂ ਤਾਂ ਤੁਹਾਡੇ ਛੋਟੇ ਬੱਚੇ ਨੇ ਹੁਣੇ ਤੁਹਾਡੇ 'ਤੇ ਡਿਪੈਂਡੈਂਟ ਨੇ। ਮੈਂ ਹਰਜੀਤ ਜੀ ਇੱਕ 73 ਈਅਰ ਓਲਡ ਮੈਨ ਨੂੰ ਮੈਂ ਮਿਲੀ ਸੀਗੀ ਰੀਸੈਂਟਲੀ, ਮੇਰੇ ਕਲਾਇੰਟ, ਉਹ ਹੁਣੇ ਵੀ ਜੋਬ ਕਰਦੇ ਨੇ, ਰੀਜ਼ਨ ਬੀਂਗ ਐਂਡ ਹੀ ਇਜ਼ ਅ ਹਾਈ ਇਨਕਮ ਅਰਨਰ। ਉਹਦਾ ਰੀਜ਼ਨ ਇਹੀ ਹੈ ਕਿ ਠੀਕ ਹੈ ਉਹਨਾਂ ਦੇ ਬੱਚੇ ਵੱਡੇ ਹੋ ਗਏ, ਲਾਇਬਿਲਿਟੀ ਪੂਰੀ ਹੋ ਗਈ, ਕੋਈ ਮੋਰਗੇਜ ਪ੍ਰਿੰਸੀਪਲ ਹਾਊਸ 'ਤੇ ਨਹੀਂ ਹੈ, ਲੇਕਿਨ ਉਹਨਾਂ ਨੇ ਇੰਨੀ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ ਕਿ ਹੁਣੇ ਵੀ ਉਹ ਮੋਰਗੇਜ ਦੇ ਰਹੇ ਨੇ, ਅਤੇ ਨਾਲ ਨਾਲ ਹੁਣੇ ਵੀ ਉਹ ਮੋਰਗੇਜ ਦੇ ਰਹੇ ਨੇ, ਨਾਲ ਨਾਲ ਹਾਈ ਇਨਕਮ ਅਰਨਰ ਵੀ ਹੈਗੇ, ਬਟ ਸਟਿਲ ਹੀ ਇਜ਼ ਸਟ੍ਰੈਸਡ। ਨਾ ਗੱਲ ਆ ਗਈ ਕਿ ਬੰਦੇ ਕਿਉਂ ਸਟ੍ਰੈਸ ਹੁੰਦੇ ਨੇ, ਇਸ ਕਰਕੇ ਉਹ ਸਟ੍ਰੈਸ ਨੇ ਕਿਉਂਕਿ ਉਹਨਾਂ ਨੇ ਹੁਣੇ ਵੀ ਮੋਰਗੇਜ ਦੇਣੀ ਹੈ ਇਨਵੈਸਟਮੈਂਟ ਪ੍ਰੋਪਰਟੀ ਦੀ। ਹੁਣ ਪਲੈਨਿੰਗ ਹੈ ਨਹੀਂ, ਕਿਉਂ? ਕਿਉਂਕਿ ਇਨਵੈਸਟਮੈਂਟ ਪ੍ਰੋਪਰਟੀਜ਼ ਜਿਹੜੀ ਲਿੱਤੀਆਂ ਹੋਈਆਂ ਨੇ ਉਹਨਾਂ ਨੂੰ ਲੱਗ ਰਿਹਾ ਬਹੁਤ ਈਜ਼ੀਲੀ ਉਹ ਜਿਹੜੀ ਹੈ ਬੱਚਿਆਂ ਨੂੰ ਟ੍ਰਾਂਸਫਰ ਹੋ ਜਾਏਗੀ, ਬਟ ਉਹਦੇ ਉੱਤੇ ਜਿਹੜਾ ਕੈਪੀਟਲ ਗੇਨ ਟੈਕਸ ਦੇਣਾ ਹੈ ਬੱਚਿਆਂ ਨੇ ਉਹਦਾ ਕੀ ਹੋਣਾ, ਉਹਨਾਂ ਨੂੰ ਕੋਈ ਆਈਡੀਆ ਨਹੀਂ ਹੈ। ਉਸ ਚੀਜ਼ ਦੀ ਮੈਂ ਉਹਨਾਂ ਦੇ ਨਾਲ ਪਲਾਨਿੰਗ ਕਰ ਰਹੀ ਹਾਂ, ਉਹਨਾਂ ਦੀ ਲਾਈਫ ਇੰਸ਼ੋਰੈਂਸ ਦੀ ਪਲਾਨਿੰਗ ਕਰ ਰਹੀ ਹਾਂ। ਇਸੇ ਕਰਕੇ ਤੁਹਾਡੀ ਕੋਈ ਵੀ ਸਿਚੁਏਸ਼ਨ ਹੈ, ਚਾਹੇ ਤੁਸੀਂ ਹੁਣੇ ਕੈਨੇਡਾ ਦੇ ਅੰਦਰ ਲਾਈਫ ਸ਼ੁਰੂ ਕੀਤੀ, ਆਪਣੇ ਛੋਟੇ ਬੱਚੇ ਨੇ, ਤੁਸੀਂ ਇੱਥੇ ਕੰਮ ਕਰਦੇ ਹੋ, ਲੱਖ ਡਾਲਰ ਤੋਂ ਉੱਤੇ ਕਮਾਉਂਦੇ ਹੋ ਜਾਂ ਘੱਟ ਕਮਾਉਂਦੇ ਹੋ, ਤੁਹਾਡੇ ਕੋਲ ਕੋਈ ਇੰਸ਼ੋਰੈਂਸ ਨਹੀਂ ਹੈ, ਜਾਂ ਤੁਸੀਂ ਆਲਰੇਡੀ ਇੱਥੇ ਸਾਰੀ ਪਲਾਨਿੰਗ ਕਰ ਚੁੱਕੇ ਹੋ ਬਟ ਯੂ ਆਰ ਸਟਿਲ ਸਟਰਗਲਿੰਗ ਕਿ ਉਹ ਜਿਹੜੀ ਤੁਸੀਂ ਇੰਨਾ ਸਟੇਟ ਬਣਾਇਆ ਹੈ ਉਹ ਟ੍ਰਾਂਸਫਰ ਕਿਵੇਂ ਹੋਏਗਾ, ਜਾਂ ਤੁਹਾਡੇ ਕੋਲੋਂ ਕੋਈ ਡਿਸੇਬਿਲਟੀ ਇੰਸ਼ੋਰੈਂਸ ਕਰਕੇ ਕੋਈ ਕੁਐਸਚਨ ਹੈ ਕਿ ਹਾਂਜੀ ਮੈਂ ਕੰਸਟਰਕਸ਼ਨ ਵਰਕਰ ਹਾਂ ਜਾਂ ਮੈਂ ਟਰੱਕ ਡਰਾਈਵਰ ਹਾਂ, ਮੇਰੇ ਕੋਲੋਂ ਕੋਈ ਇੰਜਰੀ ਲਈ ਇੰਸ਼ੋਰੈਂਸ ਨਹੀਂ ਹੈ, ਜਾਂ ਤੁਸੀਂ ਸੋਚਦੇ ਹੋ ਕਿ ਤੁਹਾਡੀ ਫੈਮਿਲੀ ਦੇ ਅੰਦਰ ਕੋਈ ਵੀ ਇਲਨੈਸ ਦੀ ਹਿਸਟਰੀ ਹੈ, ਕੋਈ ਹਾਰਟ ਦਾ ਇਸ਼ੂ ਹੈ, ਕੋਈ ਕੈਂਸਰ ਦਾ ਇਸ਼ੂ ਹੈ, ਉਹ ਤੁਹਾਡੇ ਨੂੰ ਵੀ ਤੁਹਾਨੂੰ ਵੀ ਹੋ ਸਕਦਾ, ਇਟਸ ਵੈਰੀ ਕਾਮਨ, ਰਾਈਟ? ਤੇ ਤੁਸੀਂ ਜ਼ਰੂਰ ਇਹ ਸਾਰੀ ਪ੍ਰੋਟੈਕਸ਼ਨ ਜਿਹੜੀ ਹੈ ਲੈ ਕੇ ਰੱਖਣੀ ਹੈ। ਇਹਦੀ ਪਲੈਨਿੰਗ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਪੋਲਿਸੀ ਲੈ ਲਿੱਤੀ ਬਸ ਤੇ ਐਂਡ ਯੂ ਆਰ ਜਸਟ ਯੂ ਨੋ ਲਿਵਿੰਗ ਇਨ ਦੈਟ ਪੀਸ ਆਫ ਮਾਈਂਡ। ਐਵਰੀ ਈਅਰ ਤੁਸੀਂ ਰਿਵਿਊ ਕਰਾਓ ਆਪਣੀ ਪੋਲਿਸੀ, ਕਿਉਂਕਿ ਐਵਰੀ ਈਅਰ ਤੁਸੀਂ ਆਪ ਆਪਣੇ ਆਪ ਤੋਂ ਪੁੱਛੋ ਕੋਈ ਨਾ ਕੋਈ ਚੀਜ਼ ਚੇਂਜ ਹੁੰਦੀ ਹੈ ਸਾਡੀ ਲਾਈਫ ਦੇ ਅੰਦਰ। ਸੋ ਇਸੇ ਕਰਕੇ ਤੁਹਾਡਾ ਕੋਈ ਵੀ ਕੁਐਸਚਨ ਹੈ, ਇੰਸ਼ੋਰੈਂਸ ਬਹੁਤ ਛੋਟਾ ਜਿਹਾ ਵਰਡ ਲੱਗਦਾ ਬਟ ਇਟ ਇਜ਼ ਅ ਵੈਰੀ ਡੀਪ ਪਲਾਨਿੰਗ ਜਿਹੜਾ ਰਿਲੇਟਡ ਹੈ ਤੁਹਾਡੀ ਲਾਈਫ ਤੋਂ, ਤੁਹਾਡੀ ਵੈਨ ਯੂ ਆਰ ਅਲਾਈਵ ਔਰ ਵੈਨ ਯੂ ਆਰ ਨੋਟ ਅਲਾਈਵ। ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਕੋਈ ਵੀ ਕੁਐਸਚਨ ਲਈ ਤੁਸੀਂ ਫੋਨ ਕਰ ਸਕਦੇ ਹੋ, 416-524-3535 ਮੇਰਾ ਨੰਬਰ ਹੈ, 416-524-3535।
0: ਬਹੁਤ ਈਜ਼ੀ ਨੰਬਰ ਹੈ ਵਿਧੀ ਜੀ ਦਾ। ਔਰ ਦੇਖੋ, ਹੱਸਣਾ ਖੇਡਣਾ ਬੜਾ ਜ਼ਰੂਰੀ ਹੈ, ਉਸ ਦੇ ਨਾਲ ਨਾਲ ਸੀਰੀਅਸ ਇਸ਼ੂ ਹੁੰਦੇ ਆ ਆਪਣੀ ਜ਼ਿੰਦਗੀ ਦੇ, ਉਹ ਵੀ ਬੜੇ ਜ਼ਰੂਰੀ ਹੁੰਦੇ ਆ। ਔਰ ਅਸੀਂ ਜੇ ਟੈਕਸਿਸ ਦੇ ਬਿੱਲ ਕਿਤੇ ਘਰ ਦੇ ਨਾ ਦੇਈਏ ਨਾ, 2-3 ਸਾਲ ਅਤੇ ਬੈਂਕ ਨੂੰ ਚਿੱਠੀ ਚਲ ਜਾਂਦੀ ਇਹ ਬੰਦੇ ਨੇ ਟੈਕਸ ਦੇ ਪੇਪਰ ਨਹੀਂ ਦਿੱਤੇ। ਹੁਣ ਘਰ ਦੇ ਵਿੱਚ ਕੋਈ ਇਸ਼ੂ ਇੱਦਾਂ ਦਾ ਆ ਜਾਵੇ, ਆਪਣੇ ਕੋਈ ਗੈਸਟ ਆ ਜਾਵੇ ਇੰਡੀਆ ਤੋਂ, ਮੈਂ ਬੜੀ ਵਾਰੀ ਇਸ ਚੀਜ਼ ਦਾ ਜ਼ਿਕਰ ਕਰਦਾ ਉਹਨਾਂ, ਦੇਖੋ ਬੜੇ ਲੱਕੀ ਚਾਂਸ ਹੁੰਦੇ ਇੱਦਾਂ ਦੇ, ਉਹ ਲੱਕੀ ਪਰਸਨ ਹੁੰਦੇ ਜਿਹੜੇ ਕਿ ਇੱਥੇ ਇੰਸ਼ੋਰੈਂਸ ਨਹੀਂ ਕਰਾ ਕੇ ਆਉਂਦੇ ਅਤੇ ਸਹੀ ਸਲਾਮਤ ਵਾਪਸ ਚਲ ਜਾਂਦੇ ਆ। ਪਰ ਵੰਸ ਏ ਵਾਈਲ ਜਦੋਂ ਇੱਦਾਂ ਦਾ ਕੇਸ ਆ ਜਾਂਦਾ ਤਾਂ ਫਿਰ ਉਹ ਸਾਰੇ ਹੀ ਅਗਲੀ ਪਿਛਲੀ ਕੰਮ ਹੋ ਜਾਂਦੀ ਹੈ। ਔਰ ਇਹ ਬੜੀਆਂ ਜ਼ਰੂਰੀ ਚੀਜ਼ਾਂ, ਜੇ ਆਪਣੀਆਂ ਫੈਮਿਲੀਜ਼ ਕੋਈ ਇੰਡੀਆ ਤੋਂ ਆ ਰਹੀਆਂ, ਜਾਂ ਤੁਸੀਂ ਦੀਵਾਲੀ ਦੇ, ਕਈ ਵਾਰੀ ਵਿਧੀ ਦੀਵਾਲੀ ਦੇ ਪ੍ਰੋਬਬਲੀ ਕਈਆਂ ਦਾ ਪਲਾਨਸ ਬਣੇ ਹੁੰਦੇ ਜਾਣ ਦੇ ਨਾ, ਇੰਡੀਆ ਜਾਣ ਦੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅਗਲੇ ਕਹਿੰਦੇ ਯਾਰ ਅਸੀਂ ਤਾਂ ਆਪਣੇ ਸ਼ਹਿਰ ਹੀ ਚੱਲੇ ਹਾਂ, ਪਰ ਉਹ
1: ਆਪਣੇ ਸ਼ਹਿਰ ਤਾਂ ਤੁਸੀਂ ਚੱਲੇ ਹੋ ਬਟ ਆਪਣੇ ਸ਼ਹਿਰ ਦੇ ਤੁਸੀਂ ਹੁਣ ਰਹੇ ਨਹੀਂ, ਉੱਥੇ ਵੀ ਜਾ ਕੇ ਤੁਹਾਡੇ ਕੋਲੋਂ ਕੋਈ ਇੰਸ਼ੋਰੈਂਸ ਜਾਂ ਹੈਲਥ ਕਾਰਡ, ਅਗਰ ਨਹੀਂ ਹੈਲਥ ਕਾਰਡ ਤਾਂ ਸਮਟਾਈਮਸ PR ਹੁੰਦੇ ਹੋ ਤੁਸੀਂ, ਤੇ ਮੈਂ ਮੰਨਦੀ ਹਾਂ ਕਾਫੀ ਉਂਗਲੋਂ ਉੱਥੇ ਇੰਸ਼ੋਰੈਂਸ ਹੁੰਦੀ ਹੈ, ਮੈਂ ਮੰਨ ਸਕਦੀ ਹਾਂ, ਨੋ ਪ੍ਰੋਬਲਮ, ਐਜ਼ ਲੌਂਗ ਐਜ਼ ਤੁਹਾਡੇ ਕੋਲੋਂ ਇੰਸ਼ੋਰੈਂਸ ਹੈ ਤੁਸੀਂ ਬਿਲਕੁਲ ਠੀਕ ਹੋ। ਲੇਕਿਨ ਅਗਰ ਤੁਹਾਡੇ ਕੋਲੋਂ ਕੋਈ ਟਰੈਵਲ ਇੰਸ਼ੋਰੈਂਸ ਨਹੀਂ ਹੈ, 5 ਮਿਲੀਅਨ ਦੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਹੁੰਦੀ ਹੈ, ਜਿਹੜੀ ਸਟਾਰਟ ਹੁੰਦੀ ਹੈ $4 ਇੱਕ ਦਿਨ ਦੀ, ਡਿਪੈਂਡਿੰਗ ਔਨ ਯੋਰ ਏਜ,
0: 35-36 year old person ko 4 pound ho rahi hogi 3 dollar
1: yeah 4-5 dollars a day
0: for day
1: for a day
0: ਜੇ ਤੁਸੀਂ 30 ਦਿਨਾਂ ਵਾਸਤੇ ਗਏ ਤੇ 150 ਡਾਲਰ ਜਾਂ 100 ਡਾਲਰ ਵਾੜਾ ਜਾਂ 15 ਦਿਨਾਂ ਵਾਸਤੇ ਗਏ ਤੇ 50 ਡਾਲਰ ਇਹ
1: ਤੁਹਾਡੀ ਏਜ ਤੇ ਤੁਹਾਡੀ ਹੈਲਥ ਤੇ ਡਿਪੈਂਡ ਕਰਦਾ
0: ਇਹ ਜਿਹੜੀ ਤੁਸੀਂ ਦੱਸੀ ਟ੍ਰੈਵਲ ਇਹ ਸਪੋਜ ਕੋਈ ਬੰਦਾ ਅਮਰੀਕਾ ਜਾ ਰਿਹਾ ਕਈਆਂ ਦੇ ਟਰੱਕਿੰਗ ਲਾਈਨ ਦੇ ਵਿੱਚ ਆ ਸਾਡੀਆਂ ਬਹੁਤ ਫੈਮਿਲੀਜ਼ ਹਨ
1: ਜੀ
0: ਕਈ ਵੀਰ ਉੱਥੇ ਬਫਲੋ ਜਾਂਦੇ ਆ
1: ਜੀ
0: ਜਾਂ ਥੋੜੇ ਬਫਲੋ ਤੋਂ ਅੱਗੇ ਜਾਂਦੇ ਆ 2-3 ਘੰਟੇ ਡਰਾਈਵ ਕਰਦੇ ਆ ਨਾਈਟ ਸਟੇ ਉੱਥੇ ਕਰਦੇ ਆ ਵਾਪਸ ਸੈਕਿੰਡ ਡੇ ਆ ਜਾਂਦੇ ਆ ਉਹਨਾਂ ਵਾਸਤੇ ਐਵਰੇਜ ਸੇਮ ਪ੍ਰਾਈਸ ਹੀ ਹੋਏਗੀ
1: ਸੇਮ ਪ੍ਰਾਈਸ ਆ ਐਬਸੋਲੂਟਲੀ ਟਰੈਵਲ ਇੰਸ਼ੋਰੈਂਸ ਇਟ ਇਜ਼ ਵੈਰੀ ਅਫੋਰਡੇਬਲ ਅਗੇਨ ਤੁਹਾਡੀ ਏਜ ਤੇ ਹੈਲਥ ਤੇ ਡਿਪੈਂਡ ਕਰਦਾ ਹੈ ਅਗਰ ਤੁਹਾਡੀ ਹੈਲਥ ਵੀ ਖਰਾਬ ਹੈ ਲੈਟਸ ਸੇ ਇਫ ਯੂ ਹੈਵ ਸਮ ਹਾਰਟ ਇਸ਼ੂ ਜਾਂ ਡਾਇਬਟੀਜ਼ ਬਲੱਡ ਪ੍ਰੈਸ਼ਰ ਕੁਛ ਵੀ ਹੈ ਫਿਰ ਵੀ ਤੁਸੀਂ ਟਰੈਵਲ ਇੰਸ਼ੋਰੈਂਸ ਲੈ ਸਕਦੇ ਹੋ ਅਫਕੋਰਸ ਤੁਹਾਡਾ ਪ੍ਰੀਮੀਅਮ ਥੋੜ੍ਹਾ ਜ਼ਿਆਦਾ ਹੋਣਾ ਲੇਕਿਨ ਕਵਰ ਹੋਏਗਾ ਕਵਰ ਦਾ ਮਤਲਬ ਹੁੰਦਾ ਹੈ ਦੈਟ ਇਨ ਕੇਸ ਆਫ ਯੋਰ ਹਾਰਟ ਇਸ਼ੂ ਜਾਂ ਡਾਇਬਟੀਜ਼ ਇਸ਼ੂ ਤੁਸੀਂ ਉੱਥੇ ਜਾ ਕੇ ਤੁਹਾਨੂੰ ਕੁਛ ਹੁੰਦਾ ਸੋ ਐਬਸੋਲੂਟਲੀ ਯੋਰ ਕਵਰ
0: ਵੈਰੀ ਗੁੱਡ ਦੇਖੋ ਬੜੀਆਂ ਨਾ ਚਲੋ ਮੈਂ ਅੱਗੇ ਵੀ ਕਹਿ ਕੇ ਦਿਆਂ ਪਾਰਟ ਆਫ ਜੋ ਕਈ ਚੀਜ਼ਾਂ ਹੁੰਦੀਆਂ ਪਰ ਜਿਹੜੇ ਸਾਡੀਆਂ ਫੈਮਿਲੀਜ਼ ਖਾਸ ਕਰਕੇ ਅਮਰੀਕਾ ਵਾਲੀ ਸਾਈਡ ਤੇ ਜਾਂਦੀਆਂ ਕਈ ਲੋਕ ਤਾਂ ਨਾ ਅਮਰੀਕਾ ਵੀਦੀ ਜੀ ਇੱਥੇ ਇਸ ਤਰ੍ਹਾਂ ਉਹਨਾਂ ਟ੍ਰਿਪ ਹੁੰਦੇ ਆ 3-3-4-4 ਦਿਨ ਦੇ ਹੁੰਦੇ ਆ
1: ਜੀ
0: ਸਪੋਜ਼ ਅੱਜ ਚਲੇ ਗਏ ਅੱਜ ਟਿਊਸਡੇ ਰਾਈਟ ਟਿਊਸਡੇ ਜਾ ਕੇ ਜਾਂ ਥਰਸਡੇ ਵਾਪਸ ਆ ਗਏ ਜਾਂ ਫਰਾਈਡੇ ਵਾਪਸ ਆ ਗਏ ਪਰ ਉਹ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਉਹਨਾਂ ਨੂੰ ਪਤਾ ਵੀ ਚਲੋ ਸਾਡੇ ਕੋਲ ਸ਼ਾਇਦ ਇੰਟੈਰੀਓ ਦਾ ਹੈਲਥ ਕਾਰਡ ਹੈਗਾ ਹੀ ਹੈ ਪਰ ਵੀਰ ਮੇਰੇ ਉਹ ਜ਼ਿੰਦਗੀ ਹੈ ਇਹਦਾ ਕੋਈ ਭਰੋਸਾ ਨਹੀਂ ਜਿਵੇਂ ਵਿਧੀ ਜੀ ਨੇ ਪਹਿਲਾਂ ਹੀ ਕਿਹਾ ਆਪਾਂ ਸਾਰੇ ਜਣੇ ਤਾਂ ਰੈਂਟ 'ਤੇ ਹੀ ਆਏ ਹੋਏ ਹਾਂ ਪਰ ਬਾਬਾ ਜੀ ਸਹੀ ਸਲਾਮਤ ਠੀਕ ਪਹੁੰਚ ਜਾਣ ਤੁਹਾਨੂੰ ਘਰ ਪਹੁੰਚਾਉਣ ਪਰ ਫਿਰ ਵੀ ਥੋੜ੍ਹੇ ਜਿਹੇ 100 ਡਾਲਰ ਜੇ ਲੱਗਦਾ ਵੀ ਹੈ ਅਤੇ 4 ਦਿਨਾਂ ਦਾ ਸੱਚ ਕੀ ਹੋਣਾ
1: 4 ਦਿਨਾਂ ਦਾ ਕੁਛ ਵੀ ਨਹੀਂ ਹੈ
0: ਮੈਂ 100 ਕਹਿੰਦਾ 4 ਦਿਨਾਂ ਦਾ 20-25 ਡਾਲਰ ਵੀ ਨਹੀਂ ਆਉਣੇ ਸਮਝੋ ਕਦੇ ਰਸਤੇ ਦੇ ਕੋਫੀ
1: 100 ਦੇ ਵਿੱਚ ਦਾ ਤੁਹਾਡੀ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਅੱਜ ਕੱਲ੍ਹ ਕੁਛ ਕਵਰ ਹੋ ਸਕਦਾ
0: ਚੰਗੇ ਤੁਸੀਂ ਬਰਗਰ ਖਾਣੇ ਨਾ ਕਦੇ ਚੰਗੇ ਮੈਂ ਹੁਣ ਕੰਪਨੀ ਦਾ ਨਾਂ ਨਹੀਂ ਬੋਲ ਸਕਦਾ 27-28 ਡਾਲਰ ਦਾ ਬਰਗਰ ਆਉਂਦਾ ਇੱਕ
1: ਬਿਲਕੁਲ
0: ਜੇ ਤੁਸੀਂ 에ਅਰਪੋਰਟ ਕਦੇ ਚਲ ਜਾਓ ਨਾ ਅਸੀਂ ਮੈਕਸੀਕੋ ਚਲ ਗਏ 에ਅਰਪੋਰਟ ਦੇ ਉੱਥੇ 50-55 ਡਾਲਰ ਦਾ ਬਰਗਰ USD ਦਾ
1: ਬਿਲਕੁਲ
0: ਤੇ ਅਸੀਂ ਜਦੋਂ ਬਿੱਲ ਦੇਖਿਆ ਉਹ ਕਹਿੰਦਾ ਭਾਜੀ ਆ ਦਿਓ ਇੰਨੇ ਪੈਸੇ ਮੈਂ ਕਿਹਾ ਹੁਣ ਕੀ ਕਰੀਏ ਦੇਣੇ ਹੀ ਪੈਣੇ ਆ ਨਾ 55-55 ਡਾਲਰ ਦਾ ਬਰਗਰ ਮਿਲਦਾ ਮੈਕਸੀਕੋ ਤੁਸੀਂ 에ਅਰਪੋਰਟ ਤੇ ਆ ਜਾਓ ਨਾ ਔਰ ਉਹ ਵੀ USA 'ਚ ਲੈਂਦੇ ਅਗਲੇ ਪੈਸੇ ਨਾਲ ਫਰਾਈਜ਼ ਨਾਲ ਡਰਿੰਕਸ ਤੁਹਾਡੀਆਂ 45-50 ਡਾਲਰ ਦਾ ਬਰਗਰ ਆ ਉੱਥੇ ਦੇਖ ਲਓ ਤੁਸੀਂ ਇੰਨਾ ਮਹਿੰਗਾ ਸਮਾਨ ਆ ਤੇ ਜੇ ਅਸੀਂ 20 ਡਾਲਰ ਆਪਣੀ ਇੰਸ਼ੋਰੈਂਸ ਕਰਾ ਕੇ ਨਹੀਂ ਜਾ ਸਕਦੇ ਯੂਨੋ ਇਹ ਆਪਣੇ ਆਪ ਨੂੰ ਪੁੱਛੋ ਮੈਨੂੰ ਨਹੀਂ ਇਹਦੇ ਬਾਰੇ ਪੁੱਛਣ ਦੀ ਲੋੜ ਅਸੀਂ ਤਾਂ ਮੈਸੇਜ ਦੇ ਸਕਦੇ ਹਾਂ ਕਲੀਅਰਲੀ ਦੱਸ ਸਕਦੇ ਤੁਹਾਨੂੰ ਇਹ ਚੀਜ਼ਾਂ ਬੜੀਆਂ ਜ਼ਰੂਰੀ ਆ ਜ਼ਿੰਦਗੀ ਦੀਆਂ ਕਿਉਂਕਿ ਨਾ ਤਾਂ ਇੱਥੇ ਬਾਪੂ ਜੀ ਬੈਠੇ ਆਪਣੇ ਪਿੱਛੋਂ ਵੀ ਜਾਂ ਬਾਪੂ ਹੋਣ ਵੀ ਬੈਠੇ ਹੁਣ ਇੱਥੇ ਬੜਾ ਸਾਡੇ ਕੋਲ ਮਿਲੀਅਨ ਡਾਲਰ ਸਾਡੇ ਕੋਲ ਕੈਸ਼ ਪਿਆ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਖਰਚੇ ਬੜੇ ਆ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਥੋੜ੍ਹੀ ਦੇਰ ਪਹਿਲਾਂ ਹੀ ਆਪਣੀ ਬੇਟੀ ਨੇ ਕਿਸੇ ਦੇ ਉਹਦੇ ਆਪਣੇ ਫਾਦਰ ਨੂੰ ਸੱਦਿਆ ਇੱਥੇ ਵਿਆਹ ਦੇ ਉੱਤੇ ਅਤੇ ਇੱਥੇ ਆਉਂਦਿਆਂ ਨਾਲ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਬਾਈਪਰ ਸਰਜਰੀ ਹੋ ਗਈ ਤੇ ਉਹ ਹਸਪਤਾਲ 'ਚ ਐਂਟਰ ਗਈ ਤੇ ਉਹ ਕਹਿੰਦੇ ਜੀ ਇੱਥੇ ਪਹਿਲਾਂ 20,000 ਡਾਲਰ ਤੁਸੀਂ ਜਮ੍ਹਾਂ ਕਰਾ ਦਿਓ ਉਸ ਤੋਂ ਬਾਅਦ ਨੈਕਸਟ ਸਟੈਪ ਤੇ ਖਰਚਾ ਸੀ 2.5-3 ਲੱਖ ਡਾਲਰ ਦਾ ਉਹ ਗੋ ਫੰਡ ਤੇ ਜਾ ਕੇ ਪੈਸੇ ਇਕੱਠੇ ਹੋ ਰਹੇ
1: ਬਿਲਕੁਲ ਇਹੀ ਹੁੰਦਾ ਤੇ
0: ਮੈਨੂੰ ਇਹ ਨਹੀਂ ਸਮਝ ਆਉਂਦੀ ਹੱਲੇ ਤੱਕ ਵੀ ਨਹੀਂ ਅਸੀਂ ਸਮਝਦੇ ਆਈ ਹੈਵ ਨੋ ਆਈਡੀਆ ਮੈਨ
1: ਮਿਲੀਅਨ ਡਾਲਰ ਤੁਸੀਂ ਸਮਝ ਨਾ ਪਤਾ ਨਹੀਂ ਕਦੋਂ ਜ਼ਰੂਰ ਕਵਾਂਗੀ ਮੈਂ ਜੀ ਬੜੀ ਇੱਕ ਰੀਸੈਂਟਲੀ ਮੇਰੇ ਨਾਲ ਗੱਲ ਹੋਈ ਹੈ ਕਿ $1 million ਦੀ ਇੱਕ ਲਾਈਫ ਇੰਸ਼ੋਰੈਂਸ ਪਾਲਿਸੀ ਮੈਂ ਕੀਤੀ ਸੀਗੀ ਟਰਮ ਇੰਸ਼ੋਰੈਂਸ ਪਾਲਿਸੀ ਬੜੀ ਛੋਟੀ ਜਿਹੀ ਪਾਲਿਸੀ ਤੇ ਟਰਮ ਇੰਸ਼ੋਰੈਂਸ ਹੁਣੇ ਉਹਨਾਂ ਨੇ ਸ਼ੁਰੂ ਹੀ ਕਰਾਈ ਸੀਗੀ $25 ਦੀ ਤੇ ਮੈਨੂੰ ਨੈਕਸਟ ਡੇ ਫੋਨ ਆ ਗਿਆ ਕਿ ਮੈਂ ਨਾ ਇਹ ਕੈਂਸਲ ਕਰਾਉਣੀ ਹੈ ਕਿਉਂਕਿ ਮੇਰੀ ਜਿਹੜਾ ਫਰੈਂਡ ਹੈ ਉਹ ਕਹਿੰਦਾ ਕਿ ਤੂੰ ਕਿਉਂ ਲਿੱਤੀ ਹੈ ਟਰਮ ਇੰਸ਼ੋਰੈਂਸ ਉਹਦਾ ਕੀ ਫਾਇਦਾ ਡੈਥ ਬੈਨੀਫਿਟ ਹੀ ਤਾਂ ਕੀ ਆ ਮੈਂ ਉਹਨਾਂ ਤੋਂ ਇੱਕ ਕੁਐਸਚਨ ਪੁੱਛਿਆ ਬੜਾ ਹੀ ਸਿੰਪਲ ਜਿਹਾ ਕੁਐਸਚਨ ਮੈਂ ਕਿ ਇੱਕ ਗੱਲ ਦੱਸੋ ਇਨ ਕੇਸ ਤੁਹਾਨੂੰ ਕੁਛ ਹੁੰਦਾ ਹੈ ਤੇ ਤੁਹਾਡੀ ਫੈਮਿਲੀ ਨੂੰ ਜਿਹੜੇ ਦੋਸਤ ਨੇ ਮਨਾ ਕੀਤਾ ਉਹਨੇ $1 million ਦੇ ਦੇਣਾ ਉਹਨਾਂ ਨੂੰ ਉਹਦੇ ਕੋਲ ਕੋਈ ਜਵਾਬ ਨਹੀਂ ਸੀਗਾ ਆਫਕੋਰਸ ਤੁਹਾਡੀ ਇੱਥੇ ਕੋਈ $10 ਦੀ ਵੀ ਨਹੀਂ ਹੈਲਪ ਕਰਨੀ ਕਿਸੇ ਨੇ
0: ਸਹੀ ਗੱਲ ਹੈ
1: ਆਪਣੀ ਪ੍ਰੋਟੈਕਸ਼ਨ ਆਪਣੇ ਆਪ ਨੂੰ ਤੁਸੀਂ ਆਪਣੇ ਫਾਈਨੈਂਸ਼ਲੀ ਆਪਣੇ ਆਪ ਨੂੰ ਸਟੇਬਲ ਕਰਨਾ ਤੇ ਫਾਈਨੈਂਸ਼ਲੀ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੁਹਾਡੀ ਫੈਮਿਲੀ ਦੀ ਜ਼ਿੰਮੇਵਾਰੀ ਤੁਹਾਡੀ ਜ਼ਿੰਮੇਵਾਰੀ ਹੈ ਨਾ ਕਿਸੇ ਫਰੈਂਡ ਦੀ ਹੈ
0: ਤੁਸੀਂ ਨੰਬਰ ਦਿਓ ਵਿਧੀ ਆਪਣਾ
1: ਜੀ ਬਿਲਕੁਲ 416-524-3535 416-524-3535 ਮੇਰਾ ਨੰਬਰ ਹੈ ਜੀ ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ
0: ਪ੍ਰੋਗਰਾਮ ਪੰਜਾਬੀ ਵਿਰਸੇ ਦੇ ਨਾਲ ਤੁਸੀਂ ਜੁੜੇ ਹੋਏ ਆ ਇੱਕ ਨੰਬਰ ਮੈਂ ਤੁਹਾਨੂੰ ਜ਼ਰੂਰ ਦਊਂਗਾ ਗਲੈਕਸੀ ਹੋਮ ਵਾਲਿਆਂ ਦਾ ਇਹ ਨੰਬਰ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਜਿਹੜੇ ਸਾਡੇ ਕੰਸਟਰਕਸ਼ਨ ਵਾਲੇ ਵੀਰ ਆ ਉਹਨਾਂ ਨੇ ਸਮਾਨ ਕੋਈ ਲੈਣਾ ਹੋਵੇ ਹੋਲਸੇਲ ਦੀ ਕੀਮਤ ਤੋਂ ਵੀ ਵਧੀਆ ਸਸਤਾ, ਇਹ ਵਿਲੀਅਮ ਪਾਰਕ ਟੋਰਮ ਦੇ ਵਿਲੀਅਮ ਪਾਰਕ ਵਿਲੀਅਮ ਪਾਰਕ ਵਿਲੀਅਮ ਪਾਰਕ ਐਂਡ ਟੋਰਮ, ਯੈਸ ਉਸ ਏਰੀਏ ਦੇ ਵਿੱਚ ਇਹ ਤੁਹਾਡੇ ਵਾਸਤੇ ਖੁੱਲਿਆ ਹੈ, ਬ੍ਰੈਂਪਟਨ ਦੇ ਵਿੱਚ ਇਹ ਵੇਅਰ ਹਾਊਸ ਹੈ, ਤੁਸੀਂ ਵੀ ਇੱਥੋਂ ਸਮਾਨ ਲਿਆ ਸਕਦੇ ਹਾਂ। ਇਹ ਸਮਾਨ ਕਾਹਦਾ, ਇਹ ਤਾਂ ਮੈਂ ਜਿਵੇਂ ਅੱਗੇ ਕਹਿੰਦਾ ਕੋਸਕੋ 2-3-4 ਇਕੱਠੇ ਕਰ ਲਓ, ਏਡਾ ਵੱਡਾ ਵੇਅਰ ਹਾਊਸ ਆ। ਔਰ ਇਹ ਏਰੀਆ ਬੜਾ ਵਧੀਆ, ਆਪਣੇ ਇਸ ਏਰੀਏ ਦੇ ਵਿੱਚ ਤੁਹਾਨੂੰ ਅੱਗੇ ਕੋਈ ਵੇਅਰ ਹਾਊਸ ਨਹੀਂ ਸੀ, ਔਰ ਇਹ ਕਮਾਲ ਦਾ ਵੇਅਰ ਹਾਊਸ ਖੁੱਲ੍ਹਿਆ। ਜਿਹੜੇ ਕੰਪਨੀਆਂ ਸਮਾਨ ਇਕੱਠੀਆਂ ਚੱਕਦੀਆਂ ਉਹਨਾਂ ਨੂੰ ਬੋਨਸ ਵੀ ਦਿੰਦੇ ਆ। ਔਰ ਜੇ ਤੁਸੀਂ ਵੀ ਇਸ ਕੰਪਨੀ ਕੋਲੋਂ ਸਮਾਨ ਲਿਆਓਗੇ, ਗਲੈਕਸੀ ਹੋਮ ਦੇ ਕੋਲੋਂ ਆਪਣਾ ਅਕਾਊਂਟ ਓਪਨ ਕਰੋ, ਏ ਤੋਂ ਲੈ ਕੇ ਜ਼ੈਡ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੰਸਟਰਕਸ਼ਨ ਦੀ ਆਈਟਮ ਚਾਹੀਦੀ ਆ, ਕੋਈ ਡਰਾਈ ਵਾਲ ਚਾਹੀਦੀਆਂ, ਕੋਈ ਕਬਜੇ ਨਟ ਬੋਲਟ ਇਲੈਕਟ੍ਰੀਕਲ ਪਲੰਬਿੰਗ ਦਾ ਸਮਾਨ, ਫਲੋਰਿੰਗ ਚਾਹੀਦੀ ਆ, ਡੋਰ ਚਾਹੀਦੇ ਆ, ਐਨੀਥਿੰਗ ਕੋਈ ਵੀ ਤੁਸੀਂ ਆਈਟਮ ਲੈਣੀ ਆ ਤੁਹਾਡੇ ਵਾਸਤੇ ਹਾਜ਼ਰ ਆ। ਗਲੈਕਸੀ ਹੋਮ ਵਾਲਿਆਂ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰੋ, ਇਹ ਮੈਕਲੋਗਨ ਐਂਡ ਵਿਲੀਅਮ ਪਾਰਕਵੇ, ਟੋਰਬਮ ਨਹੀਂ ਹੈ, ਮੈਕਲੋਗਨ ਐਂਡ ਵਿਲੀਅਮ ਪਾਰਕਵੇ ਹੈ, 9446 ਮੈਕਲੋਗਨ ਰੋਡ ਦੇ ਉੱਤੇ ਇਹ ਤੁਹਾਡੇ ਵਾਸਤੇ ਵੇਅਰ ਹਾਊਸ ਹੈ। ਮੈਕਲੋਗਨ ਐਂਡ ਵਿਲੀਅਮ ਪਾਰਕਵੇ ਦਾ ਕਾਰਨਰ ਬੰਦਾ ਹੈ, 9054601222 ਦੇ ਕਾਲ ਕੀਤੀ ਜਾ ਸਕਦੀ ਹੈ, 9054601222 ਦੇ ਕਾਲ ਕਰ ਲਿਓ। ਸਮਾਨ ਦੀ ਟਰਾਈ ਕਰੋ ਜਾ ਕੇ, ਸਮਾਨ ਚੰਗਾ ਲੱਗੇ ਲਓ, ਸਮਾਨ ਚੰਗਾ ਨਾ ਲੱਗੇ ਨਾ ਲਓ। ਪੋਰਟ ਲਾਈਟਸ ਲੈਣੀਆਂ ਬਹੁਤ ਸਸਤੀਆਂ ਤੁਹਾਨੂੰ ਇੱਥੇ ਮਿਲ ਜਾਂਦੀਆਂ, ਨੰਬਰ ਇੱਕੋ ਹੀ ਆ, ਉੱਥੇ ਤੁਸੀਂ ਜਾ ਕੇ ਆਪਣਾ ਵਧੀਆ ਸਮਾਨ ਮਨ ਪਸੰਦ ਹੈ, ਚੋਇਸ ਬਹੁਤ ਤੁਹਾਡੇ ਕੋਲ। ਜਿਵੇਂ ਮੈਂ ਅੱਗੇ ਦੱਸਿਆ ਨਾ, ਇਹ ਵੇਅਰ ਹਾਊਸ ਏਡਾ ਵੱਡਾ, 2-3 ਇਕੱਠੇ ਕਰ ਲਓ, ਕੋਸਕੋ ਦੇ ਜਿੰਨਾ ਵੱਡਾ ਉਹ ਵੇਅਰ ਹਾਊਸ ਆ, ਇੰਨੇ ਵੱਡੇ ਜਿਹੜੇ ਕਿ ਵੇਅਰ ਹਾਊਸ ਆ ਤੁਹਾਡੇ ਵਾਸਤੇ, 9054601222 ਦੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ ਤੇ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਜ਼ਰੂਰ ਜਾਇਓ ਵੀਰ ਬਣ ਕੇ, ਤੁਹਾਨੂੰ ਜਾ ਕੇ ਚੰਗਾ ਲੱਗੂਗਾ ਉੱਥੇ ਜਾ ਕੇ, ਔਰ ਤੁਹਾਨੂੰ ਮਜ਼ਾ ਵੀ ਆਏਗਾ। ਜਦੋਂ ਵਰਾਇਟੀ ਹੁੰਦੀ ਹੈ ਨਾ, ਤੇ ਉਦੋਂ ਫਿਰ ਮਜ਼ਾ ਵੀ ਆ ਜਾਂਦਾ ਚੀਜ਼। ਟੋਇਲਟ ਸੀਟਸ ਲੈਣੀਆਂ, ਸਿੰਕ ਲੈਣੀ ਆ, ਕੋਈ ਕਾਊਂਟਰ ਟੋਪ ਲੈਣੇ ਆ, ਐਨੀਥਿੰਗ ਐਨੀਥਿੰਗ ਯੂ ਨੀਡ, ਕੋਈ ਵੀ ਚੀਜ਼ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਇਸ ਨੰਬਰ ਤੇ ਕਾਲ ਤੁਸੀਂ ਜ਼ਰੂਰ ਕਰਿਓ, ਗਲੈਕਸੀ ਹੋਮ ਨੂੰ, ਵਿਲੀਅਮ ਪਾਰਕ ਐਂਡ ਮੈਕਲੋਗਨ ਦਾ ਕਾਰਨਰ ਹੈ, ਬਹੁਤ ਵੱਡਾ ਵੇਅਰ ਹਾਊਸ ਹੈ, ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ। ਕਿਸੇ ਵੀ ਤਰ੍ਹਾਂ ਦੀ ਸਾਡੇ ਵੀਰਾਂ ਨੂੰ ਉੱਥੇ ਜਾ ਕੇ ਪੰਜਾਬੀ ਵਿਰਸਾ ਦਾ ਨਾਂ ਲਾਓਗੇ, ਤੁਹਾਨੂੰ ਹੋਰ ਡਿਸਕਾਊਂਟ ਹੋ ਜਾਏਗਾ। ਜਦੋਂ ਕਾਊਂਟਰ ਤੇ ਜਾ ਕੇ ਤੁਸੀਂ ਅਮਨ ਜੀ ਨੂੰ ਜਾ ਕੇ ਮਿਲੇ, ਤੁਸੀਂ ਕਹਿਣਾ ਅਮਨ ਜੀ ਅਸੀਂ ਪੰਜਾਬੀ ਵਿਰਸਾ ਰੇਡੀਓ ਸੁਣ ਕੇ ਆਏ ਹਾਂ, ਤੇ ਅਮਨ ਜੀ ਨੇ ਕਹਿਣਾ ਲਓ ਜੀ ਦਿਓ ਇਹਨਾਂ ਨੂੰ ਹੋਰ ਡਿਸਕਾਊਂਟ। 9054601222 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਬਰੀਜ਼ ਡਕਟ ਕਲੀਨਿੰਗ, ਬਹੁਤ ਪਰਿਵਾਰ ਡਕਟ ਕਲੀਨਿੰਗ ਕਰਾ ਰਿਹਾ, ਕਿਉਂਕਿ ਅੱਜ ਕੱਲ੍ਹ ਪਰਸੋਂ ਆਉਣ ਵਾਲੇ ਨੈਕਸਟ ਵੀਕ ਹਫ਼ਤੇ 10 ਦਿਨਾਂ ਨੂੰ ਮਹੀਨੇ ਨੂੰ ਹੀਟ ਫਿਰ ਚੱਲ ਜਾਣੀ ਹੈ, ਤੇ ਉਸ ਤੋਂ ਪਹਿਲਾਂ ਡਕਟ ਕਲੀਨਿੰਗ ਕਰਾ ਲਓ ਵੀਰ ਮੇਰਿਓ। ਇਹ ਬਰੀਜ਼ ਡਕਟ ਕਲੀਨਿੰਗ ਵਾਲੇ ਇਹਨਾਂ ਨੇ ਬਿਲਕੁਲ ਰੇਟ ਫਰੀਜ਼ ਕਰ ਦਿੱਤੇ ਆ ਪੰਜਾਬੀ ਵਿਰਸਾ ਦੇ ਕਹਿਣ ਤੇ, $149 ਵਿੱਚ ਡਕਟ ਕਲੀਨਿੰਗ। ਸਭ ਤੋਂ ਜਿਹੜਾ ਮੈਨੂੰ ਇਹਨਾਂ ਦੀ ਇੱਕ ਮੇਨ ਪਾਰਟ ਇਹ ਲੱਗਾ ਹੈ, ਜਿਹੜੀ ਡਕਲਿੰਗ ਦਾ ਵਧੀਆ ਕਰਨਾ ਹੀ ਕਰਨੀ ਹੈ, ਸੈਨੀਟਾਈਜ਼ ਕਰਨਾ ਹੈ, ਤੇ ਵੀਡੀਓ ਕੈਮਰੇ ਨਾਲ ਤੁਹਾਨੂੰ ਦਿਖਾਉਣਾ ਹੈ ਸਾਰਾ ਕੁਝ, ਪਹਿਲਾਂ ਦੇ ਬਾਅਦ ਦੇ ਵਿੱਚ ਜਿਹੜੇ ਤੁਹਾਡੇ ਡਕਟ ਕਿੰਨੇ ਗੰਦੇ ਹੁੰਦੇ ਆ, ਫਰਨਸ ਕਲੀਨ ਹੋਣੀ ਆ ਤੁਹਾਡੀ, ਔਰ ਵੈਂਟ ਕਲੀਨ ਹੋਣੇ ਆ। ਸਭ ਤੋਂ ਜਿਹੜੀ ਜ਼ਰੂਰੀ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਤੁਹਾਡੇ ਲਾਂਡਰੀ ਰੂਮ 'ਚ ਡਰਾਇਰ ਲੱਗਾ ਹੁੰਦਾ ਉਹਦਾ ਵੈਂਟ ਕਲੀਨ ਕਰਨਾ, ਜਿਹੜਾ ਉਹ ਬੜਾ ਜ਼ਰੂਰੀ ਹੈ, ਉਹ ਹੁੰਦਾ ਨਹੀਂ ਆਮ ਕਿਸੇ ਕੋਲੋਂ, ਬਾਹਰੋਂ ਪੌੜੀਆਂ ਪੁੜੀਆਂ ਲਾ ਕੇ ਵੈਕਿਊਮ ਨਾਲ ਕਰਨਾ ਪੈਂਦਾ, ਉਹ ਇਸੇ ਕੀਮਤ ਦੇ ਵਿੱਚ ਹੋਏਗਾ, ਉਹਦਾ ਐਕਸਟਰਾ ਚਾਰਜਿਸ ਨਹੀਂ ਕੋਈ ਹੋਏਗਾ, $149। ਤੇ ਮੈਂ ਭਾਜੀ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਜੀ ਜੇ ਤੁਸੀਂ ਪੰਜਾਬੀ ਵਿਰਸਾ ਚ ਐਡ ਦੇਣੀ ਹੈ ਨਾ, ਤੇ ਅਸੀਂ ਫਲੈਟ ਰੇਟ ਹੀ ਰੱਖਣਾ। ਕਹਿੰਦੇ ਹਰਜੀਤ ਭਾਜੀ ਰੇਟ ਤਾਂ ਉਹਦਾ 250-300 ਹੁੰਦਾ ਜਿਹੜਾ ਤੁਸੀਂ ਆਹ ਚੀਜ਼ਾਂ ਸਾਰੀਆਂ, ਮੈਂ ਦੱਸਿਆ ਉਹਨਾਂ ਨੂੰ ਆਹ ਚੀਜ਼ਾਂ ਸਾਰੀਆਂ ਸਾਨੂੰ ਚਾਹੀਦੀਆਂ। ਅੱਛਾ ਜਿਹੜੇ ਵਾਸ਼ਰੂਮ ਦੇ ਐਗਜ਼ੌਸਟ ਸਿਸਟਮ ਆ ਉਹ ਵੀ ਕਲੀਨ ਹੋਣਗੇ, ਉਹ ਵੀ ਬੜੇ ਜ਼ਰੂਰੀ ਹੁੰਦੇ ਆ, ਬਹੁਤ ਜ਼ਰੂਰੀ ਹੁੰਦੇ ਆ ਐਗਜ਼ੌਸਟ ਸਿਸਟਮ ਕਲੀਨ ਕਰਨੇ। ਮੈਂ ਕਿਹਾ ਜੀ $149 ਪੇ ਕਰਨੇ ਆ, ਤੇ ਕਹਿੰਦੇ ਇੱਦਾਂ ਕਰੋ 1800 ਤੋਂ ਲੈ ਕੇ 2000 ਸਕੇਅਰ ਫੁੱਟ ਦਾ ਘਰ। ਮੈਂ ਕਿਹਾ ਨੋ, 3000 ਸਕੇਅਰ ਫੁੱਟ ਜਿਹੜਾ ਤੁਹਾਡਾ ਘਰ ਹੋਏਗਾ, ਰੇਟ ਕਿੰਨਾ? $149 ਸਰਵਿਸ ਸਾਰੀਆਂ ਵਿੱਚ ਇਨਕਲੂਡ ਆ। 9053308900 ਨੰਬਰ ਫਿਰ ਤੁਸੀਂ ਦੁਬਾਰਾ ਨੋਟ ਕਰ ਲਓ, 9053308900 ਦੇ ਕਾਲ ਜਲਦੀ ਤੋਂ ਪਹਿਲਾਂ ਕਰ ਲਿਓ। ਇਹ ਡੀਲ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਣੀ ਆ, ਕਿਉਂਕਿ ਬਿਜ਼ੀ ਬਹੁਤ ਆ, 3-3 ਟਰੱਕ ਉਹਨਾਂ ਦੇ ਬਿਜ਼ੀ ਹੋ ਗਿਆ ਇਸ ਵੇਲੇ। ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਤੁਹਾਨੂੰ ਇਹ ਰੇਟ ਮਿਲ ਰਿਹਾ, $149, 3000 ਸਕੇਅਰ ਫੁੱਟ ਦਾ ਘਰ ਡਕਟ ਕਲੀਨਿੰਗ ਹੋ ਜਾਏਗਾ। ਹੀਟ ਚਲਾਉਣ ਤੋਂ ਪਹਿਲੇ ਫੋਨ ਕਰ ਲਓ ਵੀਰ ਬਣ ਕੇ ਜਿਹਨਾਂ ਨੇ ਕਰਾਉਣਾ, 9053308900। ਜੇ ਥੋੜ੍ਹਾ ਜਿਹਾ ਅੱਗੇ ਪਿੱਛੇ ਹੁੰਦਾ, ਕਿਤੇ ਸ਼ਹਿਰ ਥੋੜ੍ਹਾ ਦੂਰ ਆ, $20-25 ਬਈ ਐਕਸਟਰਾ ਦੇ ਦਿਓ, ਠੀਕ ਹੈ ਨਾ, ਮੁੰਡਿਆਂ ਨੇ ਆਉਣਾ, ਤੇਲ ਹੀ ਮਹਿੰਗਾ ਬੜਾ ਹੋ ਜਾਂਦਾ। 9053308900।

0: ਤੁਹਾਨੂੰ ਪਤਾ ਵੀ ਦੀ ਚੰਬਾ ਕਿੱਥੇ ਆ? ਗਏ ਹੋ ਤੁਸੀਂ? ਨਹੀਂ
1: ਨਹੀਂ
0: ਨਹੀਂ ਇਹ ਹਿਮਾਚਲ ਦੇ ਵਿੱਚ ਮੰਡੀ ਸ਼ਹਿਰ ਆਉਂਦਾ, ਮੰਡੀ।
1: ਹਾਂ ਮੰਡੀ,
0: ਜਿਨ੍ਹਾਂ ਨੇ ਮਨੀਕਰਨ ਸਾਹਿਬ ਜਾਂਦੇ ਆ ਨਾ, ਰਸਤੇ ਜਾਂਦਾ ਮੰਡੀ ਹੈ ਨਾ, ਤੇ ਸੁੰਦਰ ਨਗਰ ਵੀ ਕੰਧ ਮੈਂ ਸਾਰੇ ਦੇਖੇ ਹੋਏ ਆ।
1: ਅੱਛਾ,
0: ਸੁੰਦਰ ਨਗਰ, ਮੰਡੀ, ਮਨੀਕਰਨ ਸਾਹਿਬ, ਕਹਿੰਦੇ ਆ ਚੰਬੇ ਤਾਂ ਨਹੀਂ ਮੈਂ ਦੇਖਿਆ, ਕਹਿੰਦੇ ਮੰਡੀ ਤੋਂ ਰਸਤਾ ਜਾਂਦਾ ਕਿਤੇ ਨਾ ਇਹ ਚੰਬੇ ਵਾਸਤੇ ਹੈ ਨਾ, ਤੇ ਕਹਿੰਦਾ ਬੜਾ ਖੂਬਸੂਰਤ ਸ਼ਹਿਰ ਹੈ ਚੰਬਾ, ਬੜੀ ਗ੍ਰੀਨਰੀ ਹੈ ਉੱਥੇ, ਜਿਵੇਂ ਨਾ ਵੀ ਨੈਚੁਰਲ ਚੀਜ਼ਾਂ ਬੜੀਆਂ। ਜਿਵੇਂ ਅਸੀਂ ਇੱਥੇ ਕੈਲਗਰੀ ਜਾਂਦੇ ਹਾਂ ਨਾ, ਉੱਥੇ ਜਾਂਦੇ ਹਾਂ ਜਿਹੜਾ ਦੇਖਣ ਵਾਸਤੇ, ਬੈਂਪ ਦੇਖਣ ਜਾਂਦੇ ਜਾ ਕੇ, ਉੱਥੇ ਵੀ ਬੜੀਆਂ ਨੈਚੁਰਲ ਚੀਜ਼ਾਂ ਦੇਖਣ ਵਾਲੀਆਂ, ਅਤੇ ਇਸ ਤਰ੍ਹਾਂ ਦੀ ਇਹ ਚੰਬਾ ਬਣਿਆ ਹੋਇਆ, ਕਹਿੰਦੇ ਬੜਾ ਖੂਬਸੂਰਤ ਹੈ। ਹਿਮਾਚਲ ਦੇ ਵਿੱਚ ਜਿਹੜਾ ਪੋਲਿਊਸ਼ਨ ਹੁੰਦਾ ਉਹ ਮੇਰਾ ਘੱਟ ਹੁੰਦਾ ਥੋੜ੍ਹਾ ਜਿਹਾ, ਹੈ ਨਾ, ਆਮ ਹੈਜ਼ ਕੰਪੇਅਰ ਟੂ ਪੰਜਾਬ ਜਾਂ ਇੱਧਰ ਦਿੱਲੀ ਵਾਲੀ, ਦਿੱਲੀ ਵਾਲੀ ਸਾਈਡ ਦਾ ਬਹੁਤ ਜ਼ਿਆਦਾ ਕੰਮ ਖਰਾਬ ਹੈ, ਬਹੁਤ ਜ਼ਿਆਦਾ ਕੰਮ ਖਰਾਬ ਹੈ। ਇਹ ਤਾਂ ਪਤਾ ਨਹੀਂ, ਇਹ ਕੰਟਰੋਲ ਨਹੀਂ ਕਰਦੇ ਕੋਈ ਗਵਰਨਮੈਂਟਸ ਨੂੰ ਨਾ, ਕੋਈ ਪੈਟਰੋਲ ਡੀਜ਼ਲ ਡੀਜ਼ਲ ਬੰਦ ਹੋ ਜਾਵੇ ਨਾ ਉੱਥੇ, ਮੇਰਾ ਖਿਆਲ ਫਿਰ ਡੀਜ਼ਲ ਦਾ ਧੂੰਆਂ ਜ਼ਿਆਦਾ ਹੁੰਦਾ ਸਭ ਤੋਂ ਜ਼ਿਆਦਾ।
1: ਸਭ ਤੋਂ ਜ਼ਿਆਦਾ ਹਾਂ, CNO ਗੈਸ ਚੱਲੀ ਸੀਗੀ, ਬਟ ਆਈ ਥਿੰਕ ਪੀਪਲ ਹੈਵ ਸਟਾਪਡ ਡੂਇੰਗ
0: ਇਟ। ਚੱਲਦੀ ਨਹੀਂ ਉਹ?
1: ਆਈ ਡੋਨਟ ਨੋ, ਮੈਂ ਤਾਂ ਇੰਨੇ ਸਾਲ ਗਈ ਨਹੀਂ, 5 ਸਾਲ ਹੋਣ ਲੱਗੇ ਨੇ।
0: ਅੱਛਾ, ਦਿੱਲੀ ਗਏ?
1: ਪਤਾ ਨਹੀਂ ਕੀ ਚੇਂਜ ਹੋ ਗਿਆ, ਹੁਣ ਤਾਂ ਪਤਾ ਨਹੀਂ ਬਹੁਤ ਚੇਂਜ ਹੋ ਗਈ ਹੋਗੀ ਚੀਜ਼ਾਂ।
0: ਚਲੋ ਦੇਖਦੇ ਹਾਂ, ਕਾਲ ਲੈ ਲਈਏ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ?
2: ਬਸ ਭਾਜੀ, ਇਹ ਡਲਹੌਜੀ ਤੋਂ ਉੱਪਰ ਆ, ਡਲਹੌਜੀ ਤੋਂ।
0: ਡਲਹੌਜੀ ਵਾਲਾ ਮੰਡੀ ਵਾਲ ਨਹੀਂ?
2: ਉਹ ਮੰਡੀ ਵਾਲ ਘੁੰਮ ਕੇ ਜਾਣਾ, ਡਲਹੌਜੀ ਦੇ ਨਾਲ ਹੈ ਬਿਲਕੁਲ ਉੱਪਰ।
0: ਡਲਹੌਜੀ ਵੀ ਦੇਖਿਆ ਹੋਇਆ ਮੈਂ, ਡਲਹੌਜੀ ਗਏ ਸੀ, ਉਹ ਮੂਵੀ ਆਈ ਸੀ, ਸੜਕ ਮੂਵੀ, ਸੰਜੇ ਦੱਤ ਦੀ।
2: ਉਹ ਸੀ ਪਰ ਗਏ ਨਹੀਂ ਉੱਥੇ, ਨਾਲ ਹੀ ਅਸੀਂ ਡਲਹੌਜੀ ਜਾ ਗਏ, ਪਰ ਚੰਬੇ ਨਹੀਂ ਗਏ, ਚੰਬਾ ਨਾਲ ਹੀ ਹੈ ਬਿਲਕੁਲ ਉੱਥੇ,
0: ਡਲਹੌਜੀ ਦੇ ਕੋਲ। ਅੱਛਾ, ਮੈਂ ਸੋਚਿਆ ਕਿ ਮੰਡੀ ਵਾਲੀ ਸਾਈਡ ਤੋਂ ਜਾਂਦੀ ਸੜਕ
2: ਹੈ। ਨਹੀਂ, ਮੰਡੀ ਵੱਲ ਜਾਂਦੇ ਹੋ ਘੁੰਮ ਕੇ, ਬੜਾ ਉਧਰ ਤੁਸੀਂ ਜਾਓਗੇ ਮਨਾਲੀ ਦੇ ਰਾਹ ਚੋਂ, ਫਿਰ ਘੁੰਮ ਕੇ ਉੱਧਰ ਜਾਓਗੇ ਪਰਾਂ ਨੂੰ।
0: ਡਲਹੌਜੀ ਤੋਂ ਨੇੜੇ ਜ਼ਿਆਦਾ ਨਾ?
2: ਹਾਂਜੀ ਹਾਂਜੀ ਹਾਂਜੀ,
0: ਬੜਾ ਚੰਗਾ ਕੀਤਾ ਜੀ ਤੁਸੀਂ ਦੱਸਤਾ ਸਰ, ਥੈਂਕ ਯੂ ਵੈਰੀ ਮੱਚ, ਬੜੀ ਚੰਗੀ ਕੀਤਾ ਜੀ। ਅਵਿਧੀ ਜੀ, ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਜੀ, ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਾਰੇ ਗੱਲ ਕਰ ਰਹੀ ਸੀਗੀ, ਟਰਮ ਇੰਸ਼ੋਰੈਂਸ, ਕ੍ਰਿਟੀਕਲ ਤੇ ਡਿਸੇਬਿਲਟੀ ਇੰਸ਼ੋਰੈਂਸ ਬਾਰੇ। ਇੱਕ ਜਿਵੇਂ ਤੁਸੀਂ ਡੀਲ, ਡਿਸਕਾਊਂਟ, ਹਰ ਕੋਈ ਬੋਲਦਾ, ਪਤਾ ਨਹੀਂ ਸ਼ਾਇਦ ਇੰਸ਼ੋਰੈਂਸ ਕੰਪਨੀ ਨੇ ਵੀ ਇਹੀ ਚੀਜ਼ ਜਿਹੜੀ ਹੈ ਉਹ ਇਸ ਤਰ੍ਹਾਂ ਲੈ ਕੇ ਆ ਗਏ ਨੇ, ਦੇਰ ਸਮਥਿੰਗ ਕਾਲਡ ਡਿਸਕਾਊਂਟ। ਹੁਣ ਕੈਨੇਡਾ ਦੀ ਬਹੁਤ ਵੱਡੀ ਇੰਸ਼ੋਰੈਂਸ ਕੰਪਨੀ ਨੇ 2.5% ਡਿਸਕਾਊਂਟ ਜਿਹੜਾ ਉਹ ਟਰਮ ਇੰਸ਼ੋਰੈਂਸ ਨਿਕਾਲਿਆ, ਅਗਰ ਤੁਸੀਂ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇੱਕ ਬੰਡਲ ਲੈਂਦੇ ਹੋ, ਜਿਹਦੇ 'ਤੇ ਤੁਹਾਨੂੰ 5% ਡਿਸਕਾਊਂਟ ਹੋਰ ਮਿਲਦਾ। ਇਹ ਜਿਹੜਾ ਔਫਰ ਹੈ ਸਿਰਫ December 31st ਤੱਕ ਹੈ। ਹੁਣ ਇਹਦੇ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ ਉਹ 26 ਤਰੀਕੇ ਦੀ ਇਲਨੈਸ ਕਵਰ ਹੈ, ਨਾਲ ਨਾਲ ਲੋਸ ਆਫ ਇੰਡੀਪੈਂਡੈਂਸ ਵੀ ਇਹਦੇ ਅੰਦਰ ਕਵਰ ਹੁੰਦਾ ਹੈ, ਇਨ ਕੇਸ ਆਫ ਐਨੀ ਐਕਸੀਡੈਂਟ, ਅਗਰ ਬੰਦਾ ਆਪਣੀ ਇੰਡੀਪੈਂਡੈਂਸ ਲੂਜ਼ ਕਰ ਲੈਂਦਾ ਉਹ ਵੀ ਇਹਦੇ ਅੰਦਰ ਕਵਰ ਹੁੰਦਾ ਹੈ, ਤੁਹਾਨੂੰ ਇੱਕ ਲੰਬਸਮ ਅਮਾਊਂਟ ਜਿਹੜਾ ਹੈ ਉਹ ਕੰਪਨੀ ਦੇ ਦਿੰਦੀ ਹੈ। ਇਹਦੇ ਨਾਲ ਨਾਲ ਸੈਕਿੰਡ ਇਵੈਂਟ, ਇਹਦਾ ਮਤਲਬ ਹੈ ਕਿ ਅਗਰ ਕੋਈ ਇਲਨੈਸ ਕਾਰਨ ਤੁਸੀਂ ਕਵਰੇਜ ਆਪਣੀ ਲੈ ਲਿੱਤੀ ਹੈ ਅਤੇ ਪ੍ਰੀਮੀਅਮ ਬੰਦ ਹੋ ਗਿਆ ਤੁਹਾਡਾ, ਕੰਪਨੀ ਨੇ 10 ਸਾਲ ਦੇ ਅੰਦਰ ਅੰਦਰ ਅਗਰ ਕੋਈ ਹੋਰ ਵੀ ਇਲਨੈਸ ਹੁੰਦੀ ਹੈ ਤੇ ਉਹਨਾਂ ਨੇ ਤੁਹਾਨੂੰ ਉਹਦਾ ਹਾਫ ਅਮਾਊਂਟ ਆਫ ਯੋਰ ਕਵਰੇਜ ਉਹਨਾਂ ਨੇ ਦੇ ਦੇਣੀ ਹੈ। ਇਹ ਸਿਰਫ ਇੱਕੋ ਹੀ ਕੈਨੇਡਾ ਦੀ ਕੰਪਨੀ ਹੈ ਜਿਹੜੀ ਇਹ ਚੀਜ਼ਾਂ, ਜਿਹੜੇ ਰਾਈਡਰਸ ਕਹਿੰਦੇ ਨੇ ਇਹਨੂੰ, ਇਹ ਦਿੰਦੀ ਹੈ। ਹੁਣ ਤੁਸੀਂ ਕੋਈ ਟਰਮ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਅਗਰ ਤੁਸੀਂ ਕੁਛ ਵੀ ਇਸ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਨਹੀਂ ਲਿੱਤਾ, ਇਹ ਤੁਹਾਡੇ ਕੋਲੋਂ ਮੌਕਾ ਹੈ ਕਿ ਤੁਸੀਂ ਇਹ ਦੋਨੋਂ ਪ੍ਰੋਟੈਕਸ਼ਨ, ਬਹੁਤ ਜ਼ਿਆਦਾ ਜ਼ਰੂਰੀ ਹੈ, ਰੀਜ਼ਨਸ ਨੇ ਦੋਨਾਂ ਦੇ ਆਪਣੇ ਆਪਣੇ। ਆਫਕੋਰਸ ਟਰਮ ਇੰਸ਼ੋਰੈਂਸ ਤੁਸੀਂ ਆਪਣੀ ਲਾਈਫ ਦੇ ਨਾਲ ਨਾਲ ਤੁਸੀਂ ਆਪਣੀ ਫੈਮਿਲੀ ਨੂੰ ਵੀ ਪ੍ਰੋਟੈਕਟ ਕਰਨਾ, ਵੈਨ ਯੂਅਰ ਅਲਾਈਵ ਅਤੇ ਤੁਸੀਂ ਫਾਈਨੈਂਸ਼ੀਅਲੀ ਕਿਸੇ ਚੀਜ਼ ਤੋਂ ਵੀ ਤੁਹਾਨੂੰ ਪ੍ਰੋਬਲਮ ਨਾ ਹੋ ਇਨ ਕੇਸ ਆਫ ਐਨੀ ਇਲਨੈਸ ਜਾਂ ਇੰਜਰੀ, ਤੁਸੀਂ ਉਹ ਵੀ ਪ੍ਰੋਟੈਕਸ਼ਨ ਦੇਖਣੀ ਹੈ। ਸੋ ਇਹ ਮੌਕਾ ਹੈ ਤੁਹਾਡੇ ਕੋਲੋਂ ਕਿ ਇੱਕ ਆਪਣੇ, ਤੁਸੀਂ ਪ੍ਰੀਮੀਅਮ ਦੀ ਗੱਲ ਕਰਦੇ ਹੋ, ਪੈਸੇ

0: ਪਹਿਚਾਨ ਦਾ ਮੌਕਾ ਵੀ ਹੈ ਕਿਉਂਕਿ ਮੈਂ ਸਮਝ ਸਕਦੀ ਹਾਂ ਜਿਸ ਹਿਸਾਬ ਦੇ ਨਾਲ ਇਕਾਨਮੀ ਚੱਲਦੀ ਹੈ ਐਵਰੀਥਿੰਗ ਮੈਟਰਸ ਈਵਨ ਅ ਡੋਲਰ ਮੈਟਰਸ ਸੋ ਅਫਕੋਰਸ ਇਸੇ ਕਰਕੇ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਅਗਰ ਤੁਸੀਂ ਮੇਰੇ ਨਾਲ ਇਹਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਆਪਣੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕਿ ਕਿੰਨਾ ਪ੍ਰੀਮੀਅਮ ਬਣਦਾ ਅਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਅਪੋਇੰਟਮੈਂਟਸ ਲੈਣ ਲਈ ਤੁਸੀਂ ਕਾਲ ਕਰੋ ਵੀਕਐਂਡ 'ਤੇ ਵੀ ਮੈਂ ਕੰਮ ਕਰ ਰਹੀ ਹਾਂ ਸੈਟਰਡੇ ਸੰਡੇ ਬੋਥ ਡੇਜ਼ ਆਰ ਮੀਟਿੰਗ ਯੂ ਬਿਫੋਰ ਵਿੰਟਰ ਸਟਾਰਟਸ ਅਫਕੋਰਸ ਬੜਾ ਮੁਸ਼ਕਿਲ ਹੋ ਜਾਂਦਾ ਸਨੋਅ ਦੇ ਵਿੱਚ ਲੋਕ ਘਰੋਂ ਬਾਹਰ ਹੀ ਨਹੀਂ ਨਿਕਲਦੇ ਵਿੱਚ ਇਜ਼ ਆਲਸੋ ਓਕੇ ਬਿਕੋਜ਼ ਅੱਜ ਕੱਲ੍ਹ ਕੰਪਨੀਆਂ ਨੇ ਆਨਲਾਈਨ ਜਿਹੜਾ ਹੈ ਐਪਲੀਕੇਸ਼ਨ ਸ਼ੁਰੂ ਕਰਤੀ ਹੈ ਵੇਅਰ ਆਈ ਵਿਲ ਮੀਟ ਯੂ ਔਨ ਜ਼ੂਮ ਅਗਰ ਤੁਹਾਡੇ ਕੋਲੋਂ ਤੁਸੀਂ ਦੂਰ ਕਿੱਥੇ ਓਨਟੈਰੀਓ ਤੋਂ ਮੈਨੂੰ ਸੁਣ ਰਹੇ ਹੋ ਅਤੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਬਰੈਂਪਟਨ ਆਉਣਾ ਮੁਸ਼ਕਿਲ ਹੈ ਸੋ ਅਫਕੋਰਸ ਇਟ ਕੈਨ ਬੀ ਡਨ ਆਨਲਾਈਨ ਆਲਸੋ ਤੇ ਅਗੈਨ ਮੇਰਾ ਨੰਬਰ ਹੈ 416-524-3535
1: ਨੰਬਰ ਵਿਧੀ ਜੀ ਦਾ ਇੱਕ ਵਾਰੀ ਤੁਸੀਂ ਜ਼ਰੂਰ ਨੋਟ ਕਰੋ ਦੇਖੋ ਅਸੀਂ ਗੱਲਾਂ ਤੁਹਾਨੂੰ ਜਿਹੜੀਆਂ ਦੱਸਦੇ ਹਾਂ ਇਹਦੇ ਫਾਇਦਾ ਚਲੋ ਜਿਹੜਾ ਇਹ ਤਾਂ ਬਿਜ਼ਨਸ ਵੀ ਕਰਦੇ ਆ ਇਹਨਾਂ ਦਾ ਜਿਹੜਾ ਕਿ ਦੋ ਚਾਰ ਪੰਜ 10% ਇਹਨਾਂ ਨੂੰ ਆ ਜਾਏਗਾ ਵਿੱਚੋਂ ਪਰ ਉਹਦੇ 'ਚ ਫਾਇਦਾ ਉਸ ਤੋਂ ਜ਼ਿਆਦਾ ਤੁਹਾਡਾ ਹੈ ਜਿਹੜੀਆਂ ਫੈਮਿਲੀਜ਼ ਆ ਰਹੀਆਂ ਇੰਡੀਆ ਤੋਂ ਜਿਵੇਂ ਤੁਸੀਂ ਇੱਥੇ ਰਹਿੰਦੇ ਹੋ ਇੱਕ ਗੱਲ ਹੋਰ ਵਿਧੀ ਅਸੀਂ ਕਈ ਵਾਰੀ ਘਰ ਵਗੈਰਾ ਲਏ ਹੁੰਦੇ ਆ ਨਾ ਕਈ ਵਾਰੀ ਕਿਸੇ ਨੂੰ ਪਤਾ ਨਹੀਂ ਹੁੰਦਾ ਅਸੀਂ ਲੋਕ ਪ੍ਰੈਫਰੈਂਸ ਜਿਹੜੀ ਆ ਨਾ ਇੱਕ ਵਰਡ ਆ ਉਹ ਅਸੀਂ ਜ਼ਿਆਦਾ ਦਿੰਦੇ ਹਾਂ ਦੂਜੀ ਕਮਿਊਨਿਟੀ ਨੂੰ
0: ਜੀ
1: ਸਮ ਟਾਈਮ ਜਦੋਂ ਕੁਛ ਡਾਕੂਮੈਂਟ ਸਾਈਨਸ ਕਰਨੇ ਹੁੰਦੇ ਆ ਉਦੋਂ ਅਸੀਂ ਇਹ ਹੁੰਦਾ ਸਾਡੇ ਮਨ 'ਚ ਨਹੀਂ ਯਾਰ ਇਹ ਠੀਕ ਆ ਸਾਡੇ ਬੰਦੇ ਕੁਛ ਇੰਨੇ ਨਹੀਂ ਹੈਗੇ ਇਹ ਜਨਰਲ ਚੀਜ਼ ਹੈਗੀ ਹੈ ਨਾ ਕਈ ਵਾਰ ਅਸੀਂ ਮੌਰਗੇਜ ਇੰਸ਼ੋਰੈਂਸ ਜਿਸ ਨੂੰ ਅਸੀਂ ਕਹਿੰਦੇ ਹਾਂ ਜਿਹੜੇ ਅਸੀਂ ਬੈਂਕਾਂ ਕੋਲੋਂ ਲੈ ਲੈਂਦੇ ਹਾਂ
0: ਜੀ
1: ਸਪੋਜ਼ ਕਰੋ ਮੀਆਂ ਬੀਬੀ ਦੇ ਨਾਂ 'ਤੇ ਅੱਜ ਤੋਂ 4-5 ਸਾਲ ਪਹਿਲਾਂ ਬੈਂਕਾਂ ਇਹ ਸੁਣ ਲਿਓ ਧਿਆਨ ਨਾਲ ਬੜਾ ਵੈਲਿਡ ਕੁਐਸਚਨ ਆ ਔਰ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਕਿਉਂਕਿ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੈ ਜੇ ਪਤਾ ਸੀ ਮੈਂ ਤਾਂ ਅੱਧੀ ਇਸ ਗੱਲ ਦਾ ਕੁਐਸਚਨ ਵੀ ਦੀ ਜਿਹਨੂੰ ਕਰ ਰਹੇ ਹਾਂ ਕਈ ਵਾਰ ਅਸੀਂ ਬੈਂਕਾਂ ਦੇ ਕੋਲੋਂ 2-4-5 ਸਾਲ 10 ਸਾਲ ਹੁੰਦੇ ਅਸੀਂ ਘਰ ਲਿਆ ਹੁੰਦਾ ਉਹ ਇੰਸ਼ੋਰੈਂਸ ਸਾਡੀ ਬੈਂਕਾਂ ਕੋਲੋਂ ਚੱਲਦੀ ਹੁੰਦੀ ਹੈ
0: ਜੀ
1: ਜਿਹੜੀ ਬੈਂਕਾਂ ਕੋਲੋਂ ਇੰਸ਼ੋਰੈਂਸ ਹੁੰਦੀ ਆ ਤੇ ਅਸੀਂ ਜਿਹੜੀਆਂ ਬਾਹਰੋਂ ਇੰਸ਼ੋਰੈਂਸ ਲੈਂਦੇ ਉਹਦਾ ਡਿਫਰੈਂਸ ਕੀ ਆ ਦੋਨਾਂ ਦਾ ਉਹ ਦੱਸੋ ਮੈਨੂੰ
0: ਬੜੀ ਕਮਾਲ ਦੀ ਗੱਲ ਤੁਸੀਂ ਪੁੱਛੀ ਹੈ ਮੇਰੇ ਆਪਣਾ ਜਿਹੜੇ ਫਰੈਂਡ ਨੇ ਉਹਨਾਂ ਨੇ ਹੀ ਘਰ ਲਿੱਤਾ ਹੁਣੇ ਵੀਕਐਂਡ ਤੇ ਉਹਨਾਂ ਦੇ ਘਰ ਡਿਨਰ ਤੇ ਗਈ ਸੀਗੀ ਸੇਮ ਥਿੰਗ
1: ਕਿਉਂਕਿ ਅਸੀਂ ਜਦੋਂ ਬੈਂਕਾਂ ਜਾਂਦੇ ਆ ਉਹ ਸਾਨੂੰ ਪੁੱਛਦੇ ਆ ਹਾਂਜੀ ਤੁਹਾਡੀ ਆ ਇੰਸ਼ੋਰੈਂਸ ਜਿਹੜੀ ਹੈਗੀ ਆ ਇਹ ਤੁਹਾਨੂੰ ਮਸਟ ਆ ਲੈਣੀ ਪੈਣੀ ਹੈ ਨਾ ਪਰ ਜੇ ਤੁਸੀਂ ਉਹਨਾਂ ਨੂੰ ਕੋਈ ਕੁਐਸਚਨ ਕਰ ਸਕਦੇ ਆ ਹਾਂ ਇੱਕ ਵਾਰੀ ਲੈ ਲਓ ਇੰਸ਼ੋਰੈਂਸ ਜਦੋਂ ਯੂ ਨੋ ਵੈਨ ਇਜ਼ ਕਲੋਜ਼ਿੰਗ ਡੂ ਯੂ ਹੈਵ ਟੂ ਪਰਚੇਸ
0: ਤੋਂ ਲੈ ਲਈ ਪੈਣੀ ਨੋ ਯੂ ਕੈਨ ਨਾਟ ਐਕਚੁਅਲੀ ਯੂ ਕੈਨ ਸੇ ਨੋ ਲੀਗਲੀ ਉਹਨਾਂ ਦਾ ਪੁੱਛਣਾ ਜਿਹੜਾ ਹੈ ਤੁਹਾਡੇ ਤੋਂ ਉਹਨਾਂ ਨੂੰ ਪੁੱਛਣਾ ਪੈਂਦਾ ਤੁਹਾਡੇ ਤੋਂ ਕਿ ਤੁਸੀਂ ਇੰਸ਼ੋਰੈਂਸ ਹੈ ਤੁਹਾਡੇ ਕੋਲੋਂ ਜਾਂ ਤੁਸੀਂ ਲੈਣੀ ਹੈ ਤੇ ਤੁਸੀਂ ਉਸ ਟਾਈਮ ਪੇਪਰ ਸਾਈਨ ਕਰ ਦਿੰਦੇ ਹੋ ਵਾਈ ਬੀ ਯੂ ਆਰ ਵੈਰੀ ਐਕਸਾਈਟਡ
1: ਇਹ ਬੜਾ ਕੁਐਸਚਨ ਵੈਲਿਡ ਕੁਐਸਚਨ ਆ ਔਰ ਤੁਸੀਂ ਇਹ ਧਿਆਨ ਨਾਲ ਲਿਸਨ ਕਰੋ ਕਿ ਸਾਨੂੰ 5 ਸਾਲ ਜਾਂ 4 ਸਾਲ 10 ਸਾਲ ਵੀ ਕਈਆਂ ਨੂੰ ਲਈ ਹੋਈ ਹੈ ਉਹ ਤੁਹਾਡੇ ਇੰਸ਼ੋਰੈਂਸ ਦੇ ਪੈਸੇ ਤੁਹਾਡੀ ਮੌਰਗੇਜ ਦੇ ਵਿੱਚੋਂ ਨਿਕਲੀ ਹੈ ਉਹ ਤੁਹਾਡੇ ਇੰਸ਼ੋਰੈਂਸ ਦੇ ਪੈਸੇ ਤੁਹਾਡੀ ਮੌਰਗੇਜ ਦੇ ਵਿੱਚੋਂ ਨਿਕਲੀ ਜਾਂਦੇ ਨਾਲ ਨਾਲ ਪਰ ਹੁਣ ਡਿਫਰੈਂਸ ਸੁਣਿਓ ਜਿਹੜਾ ਕੀ ਹੈ ਜੀਵੀ ਦੀ
0: ਡਿਫਰੈਂਸ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਤੁਸੀਂ ਮੌਰਗੇਜ ਇੰਸ਼ੋਰੈਂਸ ਬੈਂਕ ਦੇ ਨਾਲ ਲੈਂਦੇ ਹੋ ਉਹ ਮੌਰਗੇਜ ਇੰਸ਼ੋਰੈਂਸ ਬੈਂਕ ਆਪਣੇ ਲਈ ਕਰ ਰਿਹਾ ਬੈਂਕ ਆਪਣੇ ਆਪ ਦੀ ਮੌਰਗੇਜ ਜਿਹੜੀ ਬਚਾ ਰਿਹਾ ਇਨ ਕੇਸ ਆਫ ਐਨੀ ਡੈਥ ਅਗਰ ਮੌਰਗੇਜ ਜਿਹੜੀ ਜਿਹਨੇ ਲਿੱਤੀ ਹੋਈ ਹੈ ਜਿਹੜਾ ਓਨਰ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਜਿੰਨੀ ਵੀ ਮੌਰਗੇਜ ਦੀ ਪੇਮੈਂਟ ਹੁੰਦੀ ਹੈ ਉਹ ਬੈਂਕ ਆਪਣੇ ਆਪ ਨੂੰ ਬਚਾਉਂਦਾ ਕਿਉਂਕਿ ਬੈਂਕ ਨੇ ਉਹ ਮੌਰਗੇਜ ਪੇ ਕਰ ਦੇਣੀ ਹੈ ਹਾਊਐਵਰ ਉਹ ਮੌਰਗੇਜ ਅਮਾਊਂਟ ਤੁਹਾਡੀ ਫੈਮਿਲੀ ਤੋਂ ਨਹੀਂ ਜਾ ਰਿਹਾ ਵਿਚ ਮੀਨਸ ਕਿ ਤੁਹਾਡੀ ਫੈਮਿਲੀ ਜਿਹੜੀ ਹੈ ਉਹ ਬੈਨੀਫਿਸ਼ਰੀ ਨਹੀਂ ਹੈ ਬਟ ਅਗਰ ਤੁਹਾਡੀ ਆਪਣੀ ਆਪ ਦੀ ਜਿਹੜੀ ਹੈ ਮੌਰਗੇਜ ਇੰਸ਼ੋਰੈਂਸ ਹੁੰਦੀ ਹੈ ਉਹਦੇ ਵਿੱਚ ਤੁਹਾਡੀ ਬੈਨੀਫਿਸ਼ਰੀ ਜਿਹੜੇ ਹੈ ਉਹ ਤੁਸੀਂ ਆਪ ਹੀ ਹੁੰਦੇ ਹੋ ਦੂਜੀ ਚੀਜ਼ ਜਦੋਂ ਤੁਸੀਂ ਲੈਂਦੇ ਹੋ ਮੌਰਗੇਜ ਇੰਸ਼ੋਰੈਂਸ ਤੁਹਾਡੀ ਕੋਈ ਅੰਡਰ ਰਾਈਟਿੰਗ ਉਸ ਟਾਈਮ ਨਹੀਂ ਹੋਈ ਹੁੰਦੀ ਸੋ ਮੈਜੋਰਟੀ ਆਫ ਦਾ ਕੇਸ ਤੁਹਾਡੇ ਅਗਰ ਕਲੇਮ ਆ ਜਾਂਦਾ ਤੇ ਓਨਰ ਦੀ ਡੈਥ ਹੁੰਦੀ ਹੈ ਮੈਜੋਰਟੀ ਆਫ ਦਾ ਕੇਸ ਬੈਂਕ ਨੇ ਉਹ ਮੌਰਗੇਜ ਜਿਹੜੀ ਇੰਸ਼ੋਰੈਂਸ ਹੈ ਉਹਦਾ ਕਲੇਮ ਡਿਕਲਾਈਨ ਹੀ ਕੀਤਾ ਹੋਇਆ ਮੈਂ ਮੈਜੋਰਟੀ ਆਫ ਦਾ ਕੇਸਿਸ ਇਹੀ ਸੁਣੇ ਨੇ ਕਿ ਹਮੇਸ਼ਾ ਡਿਕਲਾਈਨ ਹੁੰਦੀ ਹੈ ਕਿਉਂਕਿ ਕਦੀ ਵੀ ਅੰਡਰ ਰਾਈਟਿੰਗ ਨਹੀਂ ਹੁੰਦੀ ਅਗਰ ਤੁਹਾਨੂੰ ਕੋਈ ਹੈਲਥ ਇਸ਼ੂ ਹੈ ਬੈਂਕ ਨੇ ਆਲਰੇਡੀ ਨਹੀਂ ਪੁੱਛਣਾ ਜਦੋਂ ਕਲੇਮ ਆਉਣਾ ਹੈ ਤੇ ਉਹੀ ਚੀਜ਼ ਹੁੰਦੀ ਹੈ ਕਿ ਇਹਨਾਂ ਨੂੰ ਹੈਲਥ ਇਸ਼ੂ ਸੀਗਾ
1: ਠੀਕ ਹੈ
0: ਤੇ ਜੀ ਗੱਲ ਤੁਸੀਂ ਮੌਰਗੇਜ ਕਦੀ ਨਾ ਕਦੀ 5 ਸਾਲ ਬਾਅਦ 6 ਸਾਲ ਬਾਅਦ ਅਗਰ ਤੁਸੀਂ ਲੈਂਡਰ ਚੇਂਜ ਕਰਦੇ ਹੋ ਤੇ ਉਹੀ ਮੌਰਗੇਜ ਇੰਸ਼ੋਰੈਂਸ ਜਿਹੜੀ ਹੈ ਤੁਹਾਡੇ ਨਾਲ ਨਹੀਂ ਜਾਏਗੀ ਉਸ ਟਾਈਮ ਉਹ ਮੌਰਗੇਜ ਇੰਸ਼ੋਰੈਂਸ ਕੈਂਸਲ ਹੋ ਜਾਏਗੀ ਤੇ ਤੁਹਾਡੀ ਏਜ ਅਗਰ ਵੱਧ ਜਾਣੀ ਹੈ ਤੇ ਉਸ ਟਾਈਮ ਅਗਰ ਤੁਸੀਂ ਆਪਣੇ ਆਪ ਦੇ ਇੰਸ਼ੋਰੈਂਸ ਆਪ ਇੰਡੀਪੈਂਡੈਂਟਲੀ ਬਾਹਰ ਲਿੱਤੀ ਤੇ ਏਜ ਦੇ ਕਾਰਨ ਜਾਂ ਕਿਸੇ ਹੈਲਥ ਇਸ਼ੂ ਦੇ ਕਾਰਨ ਤੁਹਾਡਾ ਪ੍ਰੀਮੀਅਮ ਵੀ ਵੱਧ ਜਾਣਾ
1: ਠੀਕ ਹੈ
0: ਸੋ ਦੇਰ ਆਰ ਮੈਨੀ ਅਦਰ ਰੀਜ਼ਨਸ ਆਲਸੋ ਲੇਕਿਨ ਇਹ ਵੱਡੇ ਪੁਆਇੰਟਸ ਨੇ ਜਿਹੜੇ 3 ਪੁਆਇੰਟਸ ਤੁਸੀਂ ਯਾਦ ਰੱਖਣੇ ਨੇ ਹਮੇਸ਼ਾ ਕਿ ਤੁਹਾਡੀ ਕੋਈ ਪਹਿਲਾਂ ਤਾਂ ਬੈਨੀਫਿਸ਼ਰੀ ਜਿਹੜੀ ਹੈ ਤੁਹਾਡੀ ਫੈਮਿਲੀ ਨਹੀਂ ਹੈ ਦੂਜੀ ਜਿਹੜੀ ਚੀਜ਼ ਹੈ ਕਿ ਬੈਂਕ ਆਪਣੇ ਆਪ ਹੀ ਬੈਨੀਫਿਸ਼ਰੀ ਹੈ ਤੀਜੀ ਚੀਜ਼ ਤੁਸੀਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਏਜ ਦੇ ਹਿਸਾਬ ਦੇ ਨਾਲ ਤੁਹਾਡੀ ਹੈਲਥ ਦੇ ਹਿਸਾਬ ਦੇ ਨਾਲ ਜਦੋਂ ਵੀ ਤੁਸੀਂ ਲੈਂਡਰ ਚੇਂਜ ਕਰਨਾ ਹੈ ਜਾਂ ਮੌਰਗੇਜ ਆਪਣੀ ਰਿਨਿਊ ਕਰਾਉਣੀ ਹੈ ਉਸ ਟਾਈਮ ਇਹ ਮੌਰਗੇਜ ਇੰਸ਼ੋਰੈਂਸ ਬੈਂਕ ਤੋਂ ਲਿੱਤੀ ਵੀ ਰਿਨਿਊ ਹੋਏਗੀ ਤੇ ਤੁਹਾਡਾ ਪ੍ਰੀਮੀਅਮ ਵੱਧ ਜਾਏਗਾ ਇਸੇ ਕਾਰਨ ਹੁਣੇ ਜਦੋਂ ਤੁਸੀਂ ਆਪਣੀ ਆਪ ਲਾਈਫ ਇੰਸ਼ੋਰੈਂਸ ਲੈਂਦੇ ਹੋ ਆਪਣੀ ਮੌਰਗੇਜ ਇੰਸ਼ੋਰੈਂਸ ਲੈਂਦੇ ਹੋ ਉਹਦਾ ਪ੍ਰੀਮੀਅਮ ਉਹਦੇ ਪੀਰੀਅਡ ਲਈ, ਜਿੰਨੇ ਵੀ ਪੀਰੀਅਡ ਲਈ ਤੁਸੀਂ ਲੈਂਦੇ ਹੋ, 25 ਸਾਲ ਲਈ ਜਾਂ 30 ਸਾਲ ਲਈ, ਉਸ ਪੀਰੀਅਡ ਲਈ ਸੇਮ ਰਹਿੰਦਾ, ਉਹ ਬਿਲਕੁਲ ਚੇਂਜ ਨਹੀਂ ਹੁੰਦਾ। ਤੁਹਾਡੀ ਹੀ ਰੇਡੀਓ ਦੇ ਥਰੂ ਮੋਰਗੇਜ ਇੰਸ਼ੋਰੈਂਸ ਬਾਰੇ ਮੈਂ ਪਹਿਲਾਂ ਵੀ ਬੋਲਿਆ ਸੀਗਾ, 52 ਈਅਰ ਓਲਡ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਹੈ ਉਹ ਬੈਂਕ ਨੂੰ ਦਿੰਦੇ ਸੀਗੇ $350, ਤੇ ਮੇਰੇ ਨਾਲ ਉਹਨਾਂ ਨੇ ਇੰਡੀਪੈਂਡੈਂਟਲੀ ਆਪਣੀ ਮੋਰਗੇਜ ਇੰਸ਼ੋਰੈਂਸ ਹੁਣ ਲੈ ਲਿੱਤੀ ਹੈ $160 ਦੇ।
1: ਓ ਮਾਈ ਗੋਡ, ਹਾਫ
0: ਜੀ, ਬਿਲਕੁਲ। ਸੋ ਦਿਸ ਇਜ਼ ਬਿਗੇਸਟ ਐਗਜ਼ਾਮਪਲ ਕਿ ਤੁਸੀਂ ਇਹ ਸੋਚ ਲਓ $350 ਦਿੰਦੇ ਸੀਗੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀਗੀ ਕਿ ਮੈਂ ਕਿਉਂ।
1: ਇਹ ਬੜਾ ਨਾ ਜ਼ਰੂਰੀ ਹੈਗਾ, ਦੇਖੋ ਜਿੰਨੀਆਂ ਸਾਡੀਆਂ ਫੈਮਿਲੀ ਸੁਣ ਰਹੀ ਹੈ, ਬੜਾ ਜ਼ਰੂਰੀ ਹੈਗਾ। ਇੱਕ ਤਾਂ ਤੁਹਾਡੇ ਦੇਖੋ ਪੈਸੇ ਸੇਵ ਹੁੰਦੇ ਆ, ਆਪਾਂ ਕੰਮ ਕਰ ਰਹੇ ਹਾਂ, ਅਸੀਂ ਰੇਡੀਓ ਕਰ ਰਹੇ ਹਾਂ, ਵਿਧੀ ਜੀ ਰੇਡੀਓ ਦੇ ਆਉਂਦੇ ਆ, ਤੁਸੀਂ ਟਰੱਕਿੰਗ ਲਾਈਨ ਦੇ ਵਿੱਚ ਹੋ, ਤੁਸੀਂ ਜੋਬਸ ਕਰ ਰਹੇ ਹੋ, ਤੁਸੀਂ ਕਦੇ ਐਕਸ ਵਾਈ ਜੈਡ ਕੋਈ ਵੀ ਤੁਹਾਡਾ ਕੰਮ ਹੈ, ਟੈਕਸੀ ਚਲਾ ਰਹੇ ਹੋ, ਟਰੱਕਿੰਗ ਦੇ ਵਿੱਚ ਹੋ, ਤੁਹਾਡੀਆਂ ਜੋਬਸ ਹੋਰ ਹੈਗੀਆਂ, ਅਸੀਂ ਕਰਦੇ ਤਾਂ ਆਪਣੇ ਮਨੀ ਮੇਕ ਕਰਨ ਵਾਸਤੇ ਨਾ, ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਸਕੀਏ। ਲੇਕਿਨ ਜੇ ਤੁਹਾਡੇ ਪੈਸੇ ਬਚਦੇ ਹੋਣ ਅਤੇ ਪਲੱਸ ਤੁਹਾਡੀ ਜਿਹੜੀ ਕਵਰੇਜ ਜ਼ਿਆਦਾ ਹੋਵੇ, ਪਲੱਸ ਤੁਸੀਂ ਆਪਣੇ ਉਸ ਚੀਜ਼ ਦੇ ਖੁਦ ਬੋਸ ਹੋਵੋ, ਅਤੇ ਫਿਰ ਉਹ ਚੀਜ਼ਾਂ ਜ਼ਿਆਦੀਆਂ ਵਧੀਆ ਹੋਣਗੀਆਂ। ਔਰ ਵਿਦ ਰਿਸਪੈਕਟ ਵਿਧੀ ਜੀ, ਇਹ ਬੜੇ ਜ਼ਰੂਰੀ ਚੀਜ਼ਾਂ ਤੁਹਾਨੂੰ ਦੱਸੀਆਂ ਅੱਜ ਉਹਨਾਂ ਨੇ, ਕਿਉਂਕਿ ਇਹ ਸਾਡੇ ਫੈਮਿਲੀ ਦੇ ਮੈਟਰ ਆ। ਕਈ ਵਾਰ ਸਾਡੇ ਬਹੁਤ ਫੈਮਿਲੀਆਂ ਭੋਲੀਆਂ ਸਾਡੀਆਂ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਸਾਡੇ ਬੰਦੇ ਅੱਜ ਵੀ ਇੰਨੇ ਭੋਲੇ ਆ, ਉਹ ਜੇ ਕਿਸੇ ਦੀ ਕਾਲ ਆ ਜਾਵੇ ਨਾ ਕਿਤੇ ਇੰਗਲਿਸ਼ ਵਿੱਚ ਮਾੜਾ ਮੋਟਾ ਗੱਲ ਕਰਦਾ ਡਰ ਜਾਂਦੇ।
0: ਬਿਲਕੁਲ,
1: ਅੱਜ ਵੀ ਸਾਡੇ ਪਰਿਵਾਰ ਬੜੇ ਭੋਲੇ ਆ, ਪਰ ਪਲੀਜ਼ ਜਿੰਨੀਆਂ ਵੀ ਸਾਡੇ ਪਰਿਵਾਰ ਸੁਣ ਰਹੇ ਆ, ਸਾਡੀਆਂ ਫੈਮਿਲੀ ਸੁਣ ਰਹੀਆਂ, ਜੇ ਅਸੀਂ ਕੁਛ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਰੇਡੀਓ 'ਤੇ, ਉਹਦਾ ਪਲੀਜ਼ ਉਸਦਾ ਬੈਨੀਫਿਟ ਜ਼ਰੂਰ ਲਿਆ ਕਰੋ। ਹੁਣ ਬੈਂਕਾਂ ਦੇ ਵਿੱਚੋਂ ਤਾਂ ਪੈਸੇ ਜਾ ਹੀ ਜਾਂਦੇ ਤੁਹਾਡੇ ਇੰਸ਼ੋਰੈਂਸ ਦੇ, ਯੂ ਨੋ ਤੁਸੀਂ 300 ਪੇ ਕਰਦੇ ਆ, 200 ਪੇ ਕਰਦੇ ਆ, 1000 ਰੁਪਏ, ਵਟ ਐਵਰ ਯੂਅਰ ਪ੍ਰੀਮੀਅਮ, ਜੋ ਵੀ ਤੁਸੀਂ ਪੇ ਕਰ ਰਹੇ ਹੋ ਮੈਨੂੰ ਨਹੀਂ ਪਤਾ। ਲੇਕਿਨ ਜੇ ਉਸ ਤੋਂ ਘੱਟ ਪੈਸੇ ਤੁਸੀਂ ਪੇ ਕਰ ਰਹੇ ਹੋ, ਪਲੱਸ ਤੁਹਾਡੇ ਘਰ ਦੀ ਕਵਰੇਜ ਸਾਰੀ ਹੈਗੀ ਉਹਦੇ ਵਿੱਚ, ਪਲੱਸ ਤੁਹਾਡੀ ਵਾਈਫ ਜਾਂ ਤੁਹਾਡਾ ਹਸਬੈਂਡ ਉਸ ਚੀਜ਼ ਦਾ ਬੈਨੀਫਿਸ਼ੀਅਲ ਬਣੇਗਾ, ਤਾਂ ਫਿਰ ਮੇਰਾ ਖਿਆਲ ਉਹ ਮੱਚ ਬੈਟਰ ਹੋਏਗਾ। ਇਹ ਮੇਰੇ ਵੱਲੋਂ ਇੱਕ ਸਲਾਹ ਹੈ ਤੁਹਾਨੂੰ, ਬਾਕੀ ਤੁਸੀਂ ਆਪ ਸਿਆਣੇ ਹੋ ਸਾਰੇ, ਵਿਧੀ ਜੀ ਨੰਬਰ ਦੇ ਦਿਓ ਜਿਨ੍ਹਾਂ ਨੇ ਇਸ ਬਾਰੇ ਗੱਲ ਕਰਨੀ।
0: 416-524-3535, 416-524-3535।

0: What a song, man. I love it. ਇਹਨਾਂ ਦਾ ਵਿਧੀ ਮੈਂ ਟੂਰ ਕੀਤਾ ਸੀ ਪੂਰੇ ਕੈਨੇਡਾ ਦਾ।
1: ਮੈਂ ਉਹਨੇ ਕਹਿਣ ਲੱਗੀ ਸੀ ਕਿ ਇਹਨਾਂ ਨੂੰ ਕਦੋਂ ਲਾ ਰਹੇ
0: ਹੋ। ਪੰਜ ਸ਼ੋਅ ਕਰਵਾਏ ਸੀ ਉਹਨਾਂ ਦੇ, ਹੁਣ ਤੇ ਉਹਨਾਂ ਦੇ ਪਿਆਰੇ ਲਾਲ ਜੀ ਦੀ ਡੈਥ ਹੋ ਗਈ ਹੈ। ਲਾਸਟ ਟੂਰ ਮੈਂ ਇਹਨਾਂ ਕੀਤਾ ਸੀ, ਉੱਥੇ ਜਾ ਕੇ ਫਿਰ ਡੈਥ ਹੋ ਗਈ ਸੀ। ਸਾਨੂੰ ਇਸ਼ੂ ਵੀ ਆਇਆ ਸੀ ਵਿਨੀਪੈਗ ਜਦੋਂ ਸ਼ੋਅ ਸੀ ਇਹਨਾਂ ਦਾ, ਉਹਦੇ ਵੀ ਨਾਲ ਸ਼ੂਗਰ ਬੜੀ ਹਾਈ ਹੋ ਗਈ। ਫਿਰ ਇਹਨਾਂ ਦੇ ਇੱਥੇ ਮੱਥੇ ਦੇ ਉੱਤੇ ਕੋਈ ਜ਼ਖਮ ਹੋ ਗਿਆ, ਅਸੀਂ ਉਹਨੂੰ ਡਾਕਟਰ ਨੂੰ ਰਾਈਟ ਵੇ ਬੁਲਾ ਕੇ ਵਿਨੀਪੈਗ ਕੱਟ ਕਰਵਾਇਆ ਦਾ। ਬੜਾ ਹਾਰਡ ਟਾਈਮ ਹੋਇਆ ਸੀ ਸ਼ੋਅ ਦੇ ਵਿੱਚ ਵੀ ਸਾਨੂੰ, ਵਿਨੀਪੈਗ ਸ਼ੋਅ ਸੀ ਸਾਡਾ ਉਦੋਂ, ਉਦੋਂ ਪੰਜ ਸ਼ੋਅ ਕਰਵਾਏ ਸੀ ਪੂਰੇ ਕੈਨੇਡਾ ਦੇ ਮੈਂ। ਤੇ ਇਹ ਵੀ ਟੂਰ ਸੀ ਉਦੋਂ ਬੜਾ ਵਧੀਆ ਖੂਬਸੂਰਤ। ਜਗਜੀਤ ਸਿੰਘ ਸਾਚਾ ਸਾਹਿਬ ਨੂੰ ਕਾਲ ਕਰ ਲਓ, ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਿਰ ਹੈਗੇ ਆ ਸਾਚਾ ਸਾਹਿਬ, ਬੜੇ ਪਿਆਰ ਵਾਲੇ ਸੱਜਣ ਜਿਹੜੇ ਸਾਡੇ ਬਿਜ਼ਨਸ ਵੀਰ ਸੁਣ ਰਹੇ ਆ, ਉਹਨਾਂ ਨੇ ਇੰਸ਼ੋਰੈਂਸ ਕਰਾਉਣੀ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 6472992314 'ਤੇ ਕਾਲ ਕੀਤੀ ਜਾ ਸਕਦੀ ਹੈ। ਪਰਮਜੀਤ ਭਾਜੀ ਨੂੰ ਕਾਲ ਕਰਨੀ, ਘਰਾਂ ਦੀ ਹੀਟ ਖਰਾਬ ਹੋ ਗਈ ਹੈ ਅਤੇ ਤੁਹਾਡੇ ਵਾਸਤੇ ਹੁਣ ਨੰਬਰ ਲੈ ਲਓ, ਫਿਰ ਅੱਗੇ ਜਾ ਕੇ ਤੁਹਾਨੂੰ ਵੀ ਪਤਾ ਬਿਜ਼ੀ ਹੋ ਜਾਣਾ ਸਾਰਿਆਂ ਨੇ ਜਾ ਕੇ। 416-720-81 ਦੇ ਕੋਲ ਕੀਤੀ ਜਾ ਸਕਦੀ ਹੈ, 416-720-81 ਵਿਧੀ। ਜਾਣ ਲੱਗੇ ਪਲੀਜ਼ ਇੱਕ ਵਾਰ ਨੰਬਰ ਆਪਣਾ ਸ਼ੇਅਰ ਕਰੋ।
1: ਜੀ ਬਿਲਕੁਲ, ਮੇਰਾ ਨੰਬਰ ਹੈ 416-524-3535, 416-524-3535।
0: ਨੰਬਰ ਦੁਬਾਰਾ ਪਲੀਜ਼, 416 ਜਿਹੜੀ ਹੈ ਨਾ,
1: 416-524-3535, 416-524-3535। ਤੁਸੀਂ ਬ੍ਰੈਂਪਟਨ ਤੋਂ ਮੈਨੂੰ ਸੁਣ ਰਹੇ ਹੋ, ਕੈਲੇਡਨ ਮਿਸਿਸਾਗਾ,
0: ਜਲਦੀ ਜਲਦੀ ਇਸ ਵਾਲੇ
1: ਮਾਰਕਮ, ਪਿਕਰਿੰਗ, ਏਜੈਕਸ, ਓਸ਼ਵਾ, ਬਮਨਵਿਲ,
0: ਅੱਜ ਸਪੀਡ ਘਟ ਗਈ ਥੋੜੀ ਜਿਹੀ,
1: ਪਰ ਕਿੱਥੋਂ ਵੀ ਮੈਨੂੰ ਸੁਣ ਰਹੇ ਹੋ ਤੁਸੀਂ, ਇੱਕੋ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ, 416-524-3535 ਮੇਰਾ ਨੰਬਰ ਹੈ।
0: ਜ਼ਰੂਰ ਕਾਲ ਕਰਿਓ ਵਿਧੀ ਜੀ ਨੂੰ, ਜਿਹੜੇ ਨਾ ਸਾਡੀਆਂ ਫੈਮਿਲੀ ਦੀ ਇੰਸ਼ੋਰੈਂਸ ਬੈਂਕਾਂ ਦੇ ਨਾਲ ਆ, ਪਲੀਜ਼ ਇਹਦੇ ਚ ਤੁਹਾਡਾ ਹੀ ਫਾਇਦਾ ਵੀਰ ਮੇਰੇ, ਸਾਡੀਆਂ ਫੈਮਿਲੀ ਜਿਹੜੇ ਸੋਨੀਆ, ਜ਼ਰੂਰ ਕਾਲ ਕਰਿਓ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Tobler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-7310-647-739-8710।
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: ਆ ਭੈਣੇ, ਖਰੀਦ ਲਿਆ ਗਹਿਣੇ?
12: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
11: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
12: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
13: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
14: ਵਿਜ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
15: ਕੰਡੀਸ਼ਨਸ ਅਪਲਾਈ।
16: ਵੈਸੇ ਤੁਸੀਂ ਕਿੰਨੇ ਚੰਗੇ ਹੋ ਨਾ।
17: ਕਿਉਂ?
16: ਮੇਰਾ ਇੰਨਾ ਛੋਟਾ ਕੱਦ ਮੈਨੂੰ ਕਈ ਜਣਿਆਂ ਨੇ ਰਿਜੈਕਟ ਕਰਤਾ ਸੀ, ਪਰ ਤੁਸੀਂ ਤਾਂ ਵੀ ਮੇਰੇ ਨਾਲ ਵਿਆਹ ਕਰਾਇਆ। ਸੋ ਨਾਈਸ ਆਫ ਯੂ।
17: ਸੋ ਨਾਈਸ ਆਫ ਯੂ ਵਾਲੀ ਕਿਹੜੀ ਗੱਲ? ਮੈਂ ਤਾਂ ਬਸ ਇਹੋ ਜਾਣਦਾ ਵੀ ਜ਼ਿੰਦਗੀ ਚ ਮੁਸੀਬਤ ਜਿੰਨੀ ਛੋਟੀ ਹੋਵੇ ਚੰਗੀ ਹੈ।
16: ਹੈ?
18: Ladies and gentlemen, introducing from CHLO AM 530, the number one radio host in the world, Dave Tobler.
9: आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशावादी हैं, उम्मीद करते हैं कि तुहाडा अज दा दिन अच्छा गुजर रहा होगा। साड़ी कोशिश रहेगी 2 बजे तक नैशनल इंटरनेशनल खबरों नाल जोड़ के रखिये। अगे चल के सुखी निजे साहब वतनों दूर तुहाडे लई पेश करनगे। हुण तो लैके 2 बजे तक साडे स्टूडियो दे नंबर सेम रहणगे 905-799-0999, 905-799-0999। छतरी छाता रिपोर्ट हाजिर है जी। अज सूरज सिंह 704 ते आया, 716 ते चले जाना। मामा चांसियों अज शाम 5:33 ते आएगा ते सवेरे 2:28 ते चले जाएगा। अज इस गोना बी बिट निपी और टेम्परेचर गोना बी अराउंड 18-19। सूरज चमकता रहेगा। कल 19 डिग्री सूरज दे नाल बदलवाई भी रहेगी। थर्सडे नूं सूरज चमकता रहेगा 19 डिग्री, फ्राइडे नूं सूरज चमकता रहेगा 20 डिग्री, सैटरडे सूरज चमकता रहेगा 22 डिग्री, संडे सूरज चमकता रहेगा 23 डिग्री। मींह दा कोई नाम नहीं है।

0: ਰਾਈਟ ਸਾਡੇ ਨਾਲ ਸਟੂਡੀਓ ਚ ਸੁਖੀ ਜੀ ਵੀ ਆਏ ਹੋਏ ਨੇ ਸੁਖੀ ਜੀ ਪ੍ਰਣਾਮ ਸਵਾਗਤ ਹੈ
1: ਥੈਂਕ ਯੂ ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਮੇਰੇ ਸੁਖੀ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਐਂਡ ਵੈਰੀ ਹੈਪੀ ਟਿਊਜ਼ਡੇ
0: ਹਰ ਦਿਨ ਹੈਪੀ ਹੋਣਾ ਚਾਹੀਦਾ ਹਰ ਦਿਨ ਵਧੀਆ ਹੋਣਾ ਚਾਹੀਦਾ ਰੇਡੀਓ ਤੇ ਆ ਕੇ ਨਾ ਸਲਾਹ ਮਸ਼ਵਰਾ ਦੇਣਾ ਬੜਾ ਈਜ਼ੀ ਆ
1: ਹਾਂਜੀ
0: ਆਪਦੇ ਮਾਂ ਬਾਪ ਨਾਲ ਰਹੋ ਜੀ ਇਹਨਾਂ ਦੀ ਸੇਵਾ ਕਰੋ ਜੀ ਇਹ ਗੱਲਾਂ ਕਹਿਣ ਦੀਆਂ ਹੈਗੀਆਂ ਕਰਦੇ ਬਹੁਤ ਘੱਟ ਲੋਕ ਆ ਗੱਲਾਂ ਵੱਡੀਆਂ ਵੱਡੀਆਂ ਬਹੁਤ ਕਰਦੇ ਆ ਲੇਕਿਨ ਅਸਲ ਵਿੱਚ ਕਰਨ ਵਾਲੇ ਗਿਣਤੀ ਚੁਣਤੀ ਦੇ ਬੰਦੇ ਹੀ ਹੁੰਦੇ ਆ ਰੱਖੜੀ ਦੇ ਭੈਣ ਤੋਂ ਰੱਖੜੀ ਨਹੀਂ ਬਣਾਉਂਦੇ ਲੜੇ ਹੋਏ ਆ ਬੋਲਣੋਂ ਹਟੇ ਹੋਏ ਆ ਫੋਰ ਵਾਟ ਐਵਰ ਰੀਜ਼ਨ ਐਨੀਵੇ ਗੱਲ ਕੋਈ ਹੋਰ ਕਰਨੀ ਸੀ ਹੋਰ ਹੀ ਬਸ ਨਾਲ ਤੋਰ ਕੇ ਲੈ ਗਿਆ ਸੋ ਭਾਈ ਸਾਹਿਬ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਨਾ ਇੱਕ ਮੈਂ ਲਾਈਫ ਦਾ ਐਕਸਪੀਰੀਅੰਸ ਦੇ ਦਿੰਦਾ ਉਹ ਵੀ ਫ੍ਰੀ ਚ ਲੋਕੀ ਤਾਂ ਇੱਥੇ ਕੋਰਸ ਕਰਨ ਜਾਂਦੇ ਆ ਵੀ ਜ਼ਿੰਦਗੀ ਨੂੰ ਕਿਵੇਂ ਵਧੀਆ ਬਣਾਉਣਾ ਤੁਹਾਨੂੰ ਫ੍ਰੀ ਦੱਸਦਾ ਜਿਹੜੇ ਲੋਕ ਤੁਹਾਡੇ ਸੱਜੇ ਖੱਬੇ ਘੁੰਮ ਰਹੇ ਆ ਤੇ ਨੈਗੇਟਿਵ ਗੱਲਾਂ ਕਰਦੇ ਆ ਉਹਨਾਂ ਦਾ ਖੜਾ ਛੱਡ ਦਿਓ ਜਿਹੜੀਆਂ ਪੁੱਠੀਆਂ ਗੱਲਾਂ ਕਰਦੇ ਆ ਉਹਨਾਂ ਦਾ ਖੜਾ ਛੱਡ ਦਿਓ ਜਿਹੜੇ ਮਨ ਮਰਾਉਣ ਦੀਆਂ ਗੱਲਾਂ ਕਰਦੇ ਆ ਖੜਾ ਛੱਡ ਦਿਓ ਜਿਹੜੇ ਕਹਿੰਦੇ ਐਂ ਠੱਗੀ ਮਾਰ ਲਈ ਐਂ ਠੱਗੀ ਮਾਰ ਲਈ ਉਹਨਾਂ ਦਾ ਖੜਾ ਛੱਡ ਦਿਓ ਜ਼ਿੰਦਗੀ ਬੜੀ ਆਰਾਮ ਹੋ ਜਾਏਗੀ ਨੀਂਦ ਬੜੀ ਸੋਹਣੀ ਆਏਗੀ ਬਿਨਾਂ ਦਵਾਈ ਖਾਧੇ ਤੋਂ ਕਰਨੀ ਹੈ ਨੋ ਪ੍ਰੋਬਲਮ 647-429-4040
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
3: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
4: ਜਸ਼ਨ ਟੈਂਟਸ ਦੇ ਨਾਲ
3: ਵਿਆਹ ਹੋਵੇ ਬਰਥਡੇ ਪਾਰਟੀ
4: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
3: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
4: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
3: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
4: 416-294-2857
3: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
0: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ
5: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ
6: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇ ਟੇਕ ਗੋ ਰੂਟ 905-794-4667
0: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ ਤੁਹਾਡੇ ਨੋਟ ਬਚਾਈਏ ਡਾਲਰ ਬਚਾਈਏ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
7: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਸੁਲਤਾਨ ਜੀ ਕੀ ਅਪਡੇਟ ਹੈ
7: ਦੇਪਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ ਉਹ ਸਟਾਕ ਹੈ ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ ਟੋਟਲ 30% ਪ੍ਰਾਈਸ ਚ ਫਰਕ ਪਿਆ ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਟੈਰਿਫ ਲੱਗੀ ਪ੍ਰਾਈਸ $1300 ਹੈ ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2600 ਹੈ ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ ਤੇ ਜਿਨ੍ਹਾਂ ਨੇ ਸਟੈਕ ਕਰਨਾ ਹੈ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ ਅੱਜ ਵੀ $1499 ਚ ਅਵੇਲੇਬਲ ਹੈ ਜੀ ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99 ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ ਸੋ 6 ਮਹੀਨੇ ਚ ਤੁਸੀਂ ਪੇ ਕਰਨਾ ਫ੍ਰੀ ਹੋਮ ਡਿਲੀਵਰੀ ਮਿਲੇਗੀ ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ 905-450-2828 ਨੰਬਰ ਹੈ ਜਿਨ੍ਹਾਂ ਨੇ ਟੀਵੀ ਲੈਣੇ ਆ ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਆ $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ 1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828 905-450-2828 ਜੀ,
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨੀ, ਕੋਈ ਇੰਟਰਸਟ ਨੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਸੁਖੀ ਜੀ, ਰੀਅਲ ਸਟੇਟ ਦੀ ਇੱਕ ਨਿਊਜ਼ ਆਈ ਹੈ।
1: ਹਾਂਜੀ,
0: ਕਹਿੰਦੇ ਜਿਹੜੇ ਨਵੇਂ ਸਿੰਗਲ ਫੈਮਿਲੀ ਹੋਮ ਆ
1: ਜੀ,
0: ਉਹ ਜੀ ਟੀ ਦੇ ਵਿੱਚ ਟ੍ਰਿਪਲ ਹੋ ਗਏ ਅਗਸਤ ਦੇ ਮਹੀਨੇ ਵਿਕਣ ਦੇ ਵਿੱਚ। ਇਜ਼ ਇਟ ਬਿਕੌਜ਼ ਆਫ HST ਰਿਬੇਟ?
1: Yes, that is making a big difference.
0: Okay.
1: Kyunki April to baad, especially if it's builder purchase, April to baad tuhanu pata hi hai, apan nu big HST rebate mil rahi
0: hai. Ek saal layi hai?
1: For now, unhanne kya si ki ek saal layi, but we'll see what happens next year.
0: Achha, je,
1: jadu unhanne introduce ki tisi, they said until March 2027.
0: Haan ji.
1: But let's see what happens.
0: Okay. Eh jede $1 million to thalle de ghar, unna de milda?
1: No, it could be above million as well.
0: Oh, really?
1: Yes.
0: Oh, okay, okay. ਅੱਛਾ, ਸਾਨੂੰ ਕੋਈ ਐਸੀ ਲਿਸਟਿੰਗ ਦਿਓ ਜਿਹੜੇ ਸਾਨੂੰ ਟੈਕਸਟੋਕ ਦੀ ਰਿਪੇਟ ਦੀ ਲੋੜ ਹੀ ਨਾ ਪਵੇ, ਲੇਕਿਨ ਅਸੀਂ ਲੈ ਸਕਦੇ ਹਾਂ।
1: ਹਾਂਜੀ ਦੇਵ ਜੀ, ਬਹੁਤ ਵਧੀਆ ਪ੍ਰੋਪਰਟੀ ਆਈ ਹੋਈ ਹੈ ਕ੍ਰੈਡਿਟ ਵੈਲੀ ਏਰੀਆ ਦੇ ਵਿੱਚ ਇਨ ਬ੍ਰੈਂਪਟਨ। ਡੀਟੈਚ ਘਰ ਆ, ਡਬਲ ਕਾਰ ਗਰਾਜ ਦਾ ਘਰ ਆ, 4 ਬੈਡਰੂਮ 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਮਿਲੂਗੀ, ਅਰਾਊਂਡ 2800 ਸਕੁਆਇਰ ਫੁੱਟ ਦਾ ਇਹ ਘਰ ਆ, ਫੁੱਲੀ ਅਪਗ੍ਰੇਡਿਡ ਹੈਗਾ ਆ, ਬਿਗ ਸਾਈਜ਼ ਬੈਕਯਾਰਡ ਐਂਡ ਬੈਕਯਾਰਡ ਸਾਰਾ ਆਪਣਾ, ਤੁਹਾਨੂੰ ਘਾਹ ਕੱਟਣ ਦੀ ਕੋਈ ਟੈਨਸ਼ਨ ਨਹੀਂ, ਇਟਸ ਨਾਈਸਲੀ ਡਨ। ਤੁਹਾਨੂੰ ਸਾਈਡ ਜਿਹੜੀ ਵਾਕ ਹੈਗੀ ਆ ਉੱਥੇ ਵੀ ਤੁਹਾਨੂੰ ਘਾਹ ਦੀ ਕੋਈ ਟੈਨਸ਼ਨ ਹੈ ਹੀ ਨਹੀਂ ਆ। ਬਿਗ ਡਰਾਈਵੇ, ਆਲਮੋਸਟ ਤੁਸੀਂ 6 ਗੱਡੀਆਂ ਦੀ ਪਾਰਕਿੰਗ,
0: ਛੇ ਕਾਰਾਂ
1: ਦੀ ਪਾਰਕਿੰਗ, 4 ਬੈਡਰੂਮ ਦਾ ਘਰ ਆ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ ਇਨ ਬ੍ਰੈਂਪਟਨ, ਤੁਹਾਨੂੰ ਅਮੇਜ਼ਿੰਗ ਪ੍ਰਾਈਸ ਦੇ ਵਿੱਚ ਮਿਲ ਸਕਦਾ। ਪ੍ਰਾਈਸ ਜਾਣਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਸਚਨ ਹੈਗਾ ਜਾਂ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ ਤਾਂ 647-408-7066
0: ਕੱਲ ਨਿਊਜ਼ ਦੇ ਵਿੱਚ ਆਪਣਾ ਡੋਨਲਡ ਟਰੰਪ ਭਾਸ਼ਣ ਦੇ ਰਿਹਾ, ਕੈਮਰਾ ਲੱਗਿਆ ਆ, ਆਵਾਜ਼ ਹੀ ਨਹੀਂ ਸੁਣ ਰਹੀ ਉਹਦੀ। ਹੁਣ ਆਪਾਂ ਇੱਥੇ ਬੋਲੀਏ, ਮਾਈਕ ਬੰਦ ਹੋਵੇ, ਆਵਾਜ਼ ਬਾਹਰ ਕਿਵੇਂ ਸੁਣਨੀ ਆ? ਉਹ ਹੋਇਆ ਉਹਦੇ ਨਾਲ, ਪਤਾ ਕਿਉਂ? ਉਹਨੇ CNN ਤੇ 2 ਹੋਰ ਮੀਡੀਆ ਆਊਟਲੈਟ ਕਹਿ ਰਿਹਾ ਵੀ ਤੁਸੀਂ ਬਾਹਰ, ਤੁਸੀਂ ਨਹੀਂ ਅੰਦਰ ਆ ਸਕਦੇ।
1: ਅੱਛਾ ਜੀ।
0: ਤੇ ਇਹਨਾਂ ਦਾ ਇੱਕ ਪੂਲ ਬਣਾਇਆ, ਕਲੱਬ ਬਣਾਇਆ ਹੋਇਆ ਮੀਡੀਆ ਵਾਲਿਆਂ ਦਾ, ਉਹ ਚ ਫੌਕਸ ਨਿਊਜ਼ ਵੀ ਆ, ਫੌਕਸ ਤਾਂ ਉਹਨਾਂ ਰਾੜੀ ਆ।
1: ਹਾਂਜੀ,
0: ਫੌਕਸ ਕਹਿੰਦਾ ਅਸੀਂ ਵੀ ਨਹੀਂ ਜਾਣਾ, ਕਿਸੇ ਨੇ ਵੀ ਨਹੀਂ ਜਾਣਾ, ਕੋਈ ਵੀ ਨਹੀਂ ਗਿਆ ਉੱਥੇ, ਨਾ ਮਾਈਕ ਨਾ ਲੈਣ ਨੀ ਦੇਣ ਨੀ। ਹੁਣ ਜਿਹੜੇ ਆਊਟਲੈਟ ਆ ਜਿਹਨਾਂ ਨੂੰ ਕੱਢਿਆ ਉਹ ਉਹਨੂੰ ਸੂ ਕਰਨ ਨੂੰ ਫਿਰਦੇ ਆ, ਦੇਖਦੇ ਆ ਕੀ ਬਣਦਾ। ਰਹੀ ਗੱਲ ਬੇਚਾਰੇ ਬਲੂਜੇ ਵਾਲਿਆਂ ਦੀ, ਇਹ ਹੁਣ ਬੇਚਾਰੇ ਲੱਗਦੇ ਆ ਮੈਨੂੰ, ਕਾਨੂੰਨੀ ਤੌਰ ਤੇ ਤਾਂ ਜੇ ਪਲੇ ਆਫ ਹੰਡ ਚ ਹੈਗੇ, ਲੇਕਿਨ ਕੱਲ ਹਾਰ ਗਏ ਤੇ ਹੁਣ ਇਹਨਾਂ ਦਾ ਪਲੇ ਆਫ ਚ ਜਾਣਾ ਕੁਛ ਮੁਸ਼ਕਿਲ ਲੱਗਦਾ। ਕੱਲ ਇਹ 4-3 ਦੇ ਫਰਕ ਨਾਲ ਹਾਰੇ ਆ। 18 ਸਾਲ ਦੇ ਇੱਕ ਮੁੰਡੇ ਤੇ ਫਰਾਈਡੇ ਗੋਲੀ ਚਲਾਈ, ਹੈਮਿਲਟਨ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ, 18 ਸਾਲ ਦਾ, 14 ਸਾਲ ਦਾ, 15, ਲਾਈਕ ਵਾਟਸ ਗੋਇੰਗ ਔਨ ਹੇਅਰ। ਤੁਸੀਂ ਇਹ ਦੇਖੋ, ਜਦੋਂ ਤੁਸੀਂ 18 ਸਾਲ ਦੇ ਸੀ ਉਦੋਂ ਕੀ ਕਰਦੇ ਸੀ? ਅੱਜ ਕੱਲ ਇਹ ਗੋਲੀਆਂ ਚਲਾਉਣ ਲੱਗੇ ਹੋਏ ਆ, $1,000-1,000 ਲੈ ਕੇ। ਖੈਰ, ਜਿਹੜਾ ਪੀਅਰ ਪੋਲਵਰ ਹੈ, ਇਹ ਵਿਚਾਰਾ ਨਾ ਧੱਕੇ ਜੇ ਖਾਂਦਾ ਫਿਰਦਾ, ਆਈ ਸਰਜਰੀ ਕਰਾ ਕੇ ਐਨਕਾਂ ਵੀ ਲਾਤੀਆਂ, ਲੇਕਿਨ ਇਹਦੀ ਬਣਦੀ ਕੁਛ ਨੀ। ਇੱਕੋ ਵਰਡ ਹੈ ਇਹਦੇ ਕੋਲ, ਅਫੋਰਡੇਬਿਲਟੀ ਐਂ ਕਰੀ ਜਾਂਦਾ ਉੱਥੇ ਪਾਰਲੀਮੈਂਟ ਚ। ਉਹ ਮਿੱਤਰਾ, 6 ਤੇਰੇ MP ਤੈਨੂੰ ਛੱਡ ਕੇ ਚਲੇ ਗਏ, ਹੋਰ ਛੱਡਣ ਨੂੰ ਤਿਆਰ ਹੋਣਗੇ। ਤੂੰ ਕੋਈ ਆਪਦੇ ਜਿਹੜੀ ਤੇਰੀ ਆਪਦੀ ਟੀਮ ਹੈ, ਤੇਰੇ ਆਪਦੀ ਜਿਹੜੀ ਪਾਰਟੀ ਹੈ, ਇਹਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕਰ। ਉਹ ਤਾਂ ਇੱਥੋਂ ਹੁੰਦਾ ਨੀ, ਗੱਲਾਂ ਵੱਡੀਆਂ ਵੱਡੀਆਂ ਕਰੀ ਜਾਂਦਾ। ਖੈਰ, ਇੱਥੇ ਤਾਂ ਐਸੇ ਲੋਕ ਵੀ ਆ ਜਿਹੜੇ 10ਵੀਂ ਪਾਸ ਨੀ, ਮਾਰਕਾਨੀ ਨੂੰ ਗਧਾ ਕਹਿੰਦੇ ਨੇ। ਉਹ ਮਾਰਕਾਨੀ ਦਾ ਰੈਜ਼ਮੇ ਦੇਖੋ, ਆਪਦਾ ਰੈਜ਼ਮੇ ਦੇਖੋ, ਫੇਰ ਗੱਲ ਕਰਿਓ ਸੀਰੀਅਸਲੀ। ਖੈਰ, ਜਾਣੇ ਆਉਂਦੇ ਪਹਿਲਾਂ, ਹੁਣ
8: ਕਿਤੇ ਨੀ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ, ਕੋਈ ਆਲੂ ਪਿਆ ਤੇ ਲੈਣੀ? ਤਾਂ ਜੀ ਗੱਡੀ ਲੈਣੀ ਹੋਵੇ, ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆ ਜਾਓ, ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਆ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900, 791-4900, ਆ ਜਾਓ ਆ ਜਾਓ।
5: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
9: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
5: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
9: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
10: ਬੇਦਾਗ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
9: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
10: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
9: 905-671-8400 ਔਰ 905-796-8800 ਔਰ ਵਿਜ਼ਿਟ giltravels.ca।
11: Indian Fruitland, one stop for all your grocery needs.
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
11: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
12: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ।
13: ਹੈ ਉਹ ਤੂੰ ਰੇਫੜਾ,
12: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ? 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
14: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ।
15: ਅੱਛਾ ਬੇਟਾ, ਤੇਰੇ ਪਾਪਾ ਦਾ ਕੀ ਨਾਮ ਆ?
16: ਮੈਡਮ ਜੀ, ਮੈਂ ਤੇ ਗੂਗਲ ਹੀ ਕਹਿੰਦਾ ਉਹਨੂੰ।
15: ਇਹ ਕੀ ਮਤਲਬ ਹੋਇਆ, ਇੱਕ ਦੋ ਨਾਮ ਹੈ?
16: ਪਤਾ ਨੀ ਮੈਡਮ ਜੀ, ਮੈਨੂੰ ਜਿੱਦਣ ਕੋਈ ਕੰਮ ਦੱਸੇ ਜਾਂ ਮੈਂ ਸ਼ਰਾਰਤਾਂ ਕਰਦਾ ਬਾਹਰ ਅੰਦਰ ਜਾ ਕੇ ਲੁਕ ਜਾਵਾਂਦਾ, ਮੈਨੂੰ ਲੱਭ ਹੀ ਲੈਂਦਾ ਮੈਡਮ ਜੀ।
17: ਫਿੱਟੇ ਮੋਤੇਰੇ।
2: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
18: From the Dave Tatla News Desk, locally covered, nationally connected.
0: ਕੱਲ ਇੱਕ ਮੁੰਡੇ ਨਾਲ ਗੱਲਬਾਤ, ਮੁੰਡਾ ਕੀ ਮੈਂ ਕਿਹਾ 32-34-35 ਤਾਂ ਹੋਣਾ ਮੇਰੇ ਤਾਂ ਮੁੰਡੇ ਆ ਗਈ ਆ, ਉਹਦੇ ਨਾਲ ਗੱਲ ਹੋਈ। ਕਹਿੰਦਾ ਜੀ ਉੱਥੇ ਮੈਂ ਇੰਡੀਆ ਕੰਮ ਕਰਾਉਣ ਗਿਆ ਤੇ ਇੱਕ ਗਰੁੱਪ ਜੀ ਨੇ ਉੱਥੇ ਪ੍ਰੋਟੈਸਟ ਕਰਤਾ, ਉਹ ਜਿਹੜਾ ਤਹਿਸੀਲਦਾਰ ਸੀ ਉੱਠ ਕੇ ਚਲਿਆ ਗਿਆ। ਪ੍ਰੋਟੈਸਟ ਹੋ ਰਿਹਾ ਸੀ, ਤੁਸੀਂ ਵੀਡੀਓ ਵੀ ਦੇਖੀ ਆ, ਕਿਸੇ ਨੇ ਵਿਆਹ ਤੇ ਜਾਣਾ ਵਿਆਹ ਤੇ ਨਹੀਂ ਜਾ ਸਕਦੇ ਨੇ, ਕਿਸੇ ਨੇ ਡਾਕਟਰ ਤੇ ਜਾਣਾ, ਕੋਈ ਬਿਮਾਰ ਆ, ਠਮਾਰ ਆ, ਸੜਕਾਂ ਤੇ ਬਹਿ ਜਾਂਦਾ, ਰੇਲ ਗੱਡੀਆਂ ਦੇ ਮੂਹਰੇ ਬਹਿ ਜਾਂਦੇ, ਜੰਤਰ ਮੰਤਰ ਜਾਇਆ ਕਰੋ ਯਾਰ, ਇਹੋ ਜਿਹੀ ਜਗ੍ਹਾ ਪੰਜਾਬ ਚ ਬਣਾ ਦਿਓ, ਉੱਥੇ ਜਾਓ, ਚੰਡੀਗੜ੍ਹ ਜਾ ਕੇ ਪ੍ਰੋਟੈਸਟ ਕਰੋ, ਸੜਕਾਂ ਕਿਉਂ ਜਾਮ ਕਰਦੇ ਹੋ? ਵਾਏ ਯੂਜ਼ ਅ ਕਾਮਨ ਸੈਂਸ। ਅਰੇਂਜਮੈਂਟ ਕੀਤਾ ਜਾਂਦਾ ਹੈ, ਆਲਰਾਈਟ, ਅਰੇਂਜਮੈਂਟ ਬਾਅਦ ਚ ਕਰਦੇ ਹਾਂ, ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਲਿਸਟਿੰਗ ਸੁੱਖੀ ਹੋਰਾਂ ਤੋਂ ਵੀ ਲੈਣੀ ਆ। ਨਾਲ ਦੀ ਨਾਲ ਖਬਰ ਹੈ, ਅਮਰੀਕਾ ਦੀਆਂ ਮਿਡ ਟਰਮ ਚੋਣਾਂ ਵਿੱਚ ਟਰੰਪ ਨੂੰ ਹਰਾਉਣ ਦਾ ਪੱਕਾ ਇਰਾਦਾ ਕਰ ਚੁੱਕੇ ਭਾਰਤੀ ਲੋਕਾਂ ਵਿਰੁੱਧ ਨਸਲੀ ਹਮਲੇ 30% ਵਧਣ ਦਾ ਚਾਂਸ ਹੈ। ਗੁਰਰਤਨ ਹੈ, ਕਹਿੰਦਾ ਜੀ ਸਿੱਖਾਂ ਦੇ ਖਿਲਾਫ ਰੇਸਿਜ਼ਮ ਹੋ ਰਿਹਾ, ਮੰਨੀ ਗੱਲ, ਪਰ ਹੋ ਕਿਉਂ ਰਿਹਾ? ਥੋੜਾ ਸੋਚਣ ਦੀ ਗੱਲ ਆ, ਇਹ ਤਾਂ ਮੰਨਦੇ ਆ ਰੇਸਿਜ਼ਮ ਹੋ ਰਿਹਾ, ਸਾਨੂੰ ਕੁੱਟਿਆ ਮਾਰਿਆ ਜਾ ਰਿਹਾ, ਪਰ ਹੋ ਕਿਉਂ ਰਿਹਾ? ਉਹ ਇੱਕ ਖਣੀ ਕਿਹੜੀ ਬੱਸ ਆ ਆਸਟ੍ਰੇਲੀਆ ਚ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿੱਥੇ ਆ, ਇੱਕ ਬੰਦੇ ਨੇ, ਉਹ ਟਰੱਕ ਡਰਾਈਵਰ ਆਪਣਾ ਪੰਜਾਬੀ ਵੀ ਸੀ, ਉਹਦੀ ਦਾੜੀ ਰੱਖੀ ਸੀ, ਦਾੜੀ ਫੜ ਲਈ, ਉਹ ਜੀ ਦਾੜੀ ਫੜ ਲਈ ਆ, ਉਹ ਯਾਰ ਇਹਨਾਂ ਲੋਕਾਂ ਨੂੰ ਦਾੜੀ ਨਾਲ ਕੋਈ ਬੜਾ ਇਹ ਨਹੀਂ ਹੈ ਵੀ ਦਾੜੀ ਕਿਉਂ ਰੱਖੀ ਹੋਈ ਆ, ਗੋਰੇ ਵੀ ਰੱਖੀ ਹੁੰਦੀ ਆ, ਇਹਨਾਂ ਨੂੰ ਸਮਝਾਉਣ ਦੀ ਬਜਾਏ ਇਹਨਾਂ ਦੇ ਖਿਲਾਫ਼ ਨਾ ਚੱਲੋ, ਉਹਨਾਂ ਨੂੰ ਸਮਝਾਓ ਵੀ ਸਾਡੀ ਦਾੜੀ ਦੀ ਆਹ ਮਹੱਤਤਾ ਭਾਈ, ਸਾਡੀ ਪੱਗ ਦੀ ਆਹ ਮਹੱਤਤਾ, ਸਾਡਾ ਜਿਹੜਾ ਪੰਜ ਕਕਾਰ ਆ ਉਹਨਾਂ ਦੀ ਆਹ ਮਹੱਤਤਾ, ਤੁਸੀਂ ਇਸ ਤਰ੍ਹਾਂ ਸਮਝਾਓ। ਸੋਸ਼ਲ ਮੀਡੀਆ ਤੇ ਆਪਦੀਆਂ 4 ਰੀਲਾਂ ਬਣਾਉਣ ਨੂੰ, 4 ਨੰਬਰ ਬਣਾਉਣ ਨੂੰ ਜਿਉਂ ਲੱਗਦੇ ਆ, ਰੇਲ ਬਣਾਉਣ ਹਰੇਕ ਦੀ ਜਿਉਂ ਲੱਗਦੇ ਆ, ਰੇਲ ਬਣਾਉਣ, ਮੈਨੂੰ ਲੱਗਦਾ ਅੱਛਾ ਪੰਜਾਬੀ ਫਿਲਮਾਂ ਚ ਅੱਜ ਤੋਂ 15-20 ਸਾਲ ਪਹਿਲਾਂ ਇੱਕ ਨਕਲੀ ਪੱਗ ਤੇ ਨਕਲੀ ਦਾੜੀ ਬਣਾ ਕੇ ਜੋਕਰ ਜਿਹਾ ਬਣਾਏ ਹੁੰਦੇ ਸੀਗੇ, ਹੁਣ ਇੱਕ ਟਿਕਟੋਕ ਦੇ ਜੋਕਰ ਆਪ ਆ ਪੰਜਾਬੀ, ਪੱਗ ਬੰਨੀਆਂ, ਮੋਟੀਆਂ ਜਿਹੀਆਂ ਐਨਕਾਂ ਲਾਈਆਂ, ਉਹ ਰੁੜਦਾ ਫਿਰਦਾ, ਦਿੱਲੀ ਵਾਲੇ ਛੋਲੇ ਭਟੂਰੇ ਖਾ ਲਓ, ਉਸ ਵਾਰ ਕਦੇ ਦਿੱਲੀ ਗਿਆ? ਜਿੰਨੇ ਟਿਕਟੋਕ ਦੇ ਰੈਸਟੋਰੈਂਟਾਂ ਦੀ ਐਡ ਆਉਂਦੀ ਆ ਮੇਰਾ ਵੀਰ ਖਾਣ ਤੋਂ ਪਹਿਲਾਂ, ਅੱਛਾ ਇੱਕ ਕੋਈ ਹੈਗਾ ਆਪਣੇ ਐਡ ਕਰਦਾ ਇੱਕ ਰੈਸਟੋਰੈਂਟ ਦੀ, ਉਹ ਜਾਣ ਪਛਾਣ ਵਾਲੇ ਚਲੇ ਗਏ ਉੱਥੇ 4 ਜਣੇ, ਨਾ ਉਹਨਾਂ ਨੇ ਫੂਡ ਖਾਧਾ ਨਾਲੇ ਪੈਸੇ ਦੇ ਕੇ ਆਏ, ਇੰਨਾ ਗੰਦਾ ਫੂਡ ਸੀ, ਗੰਦਾ, ਕਹਿੰਦਾ ਛੋਲੇ ਪਤਾ ਨੀ 2 ਮਹੀਨਿਆਂ ਨੇ ਬਣਾ ਕੇ ਰੱਖੇ ਹੋਏ ਸੀ, ਕਰੀਆਂ ਨੇ ਦਿੱਲੀ ਛੋਲੇ, ਐਨੀਵੇ ਮਾਰੋ ਗੋਲੀ ਇਹਨਾਂ ਲੋਕਾਂ ਨੇ, ਗਏ ਤੇ ਆਏ ਜੀ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
13: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
19: ਬਸ ਇੰਨੀ ਗੱਲ।

0: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
1: जिंदगी दे सफर विच मुश्किल तां किते भी आ सकदी है। एक्सीडेंट या सट लगन कारण जिंदगी दी गड्डी खलो गई है, काम ते वी नहीं जा सकदे, सारे पासों समस्यावां ने घेर लिया है, तां दिल ना छड्डो, असीं हां तुहाडे दुख वंडाउण लई। साडे एक्सपीरियंस्ड लॉयर रूपा बराड़ तुहानूं टाइम ते वध तों वध बेनिफिट्स दवा सकदे हन, इत्थों तक कि फीस वी क्लेम मिलण तों बाद। ज्यादा जानकारी लई कॉल करो रूपा बराड़, कॉल 416-991-5939, 416-999-5939।
2: मस्कोका अंदर 1.5 एकड़ ते 2600 स्क्वायर फुट दी कॉटेज सेल ते आई है। 3 बेडरूम 2.5 वाशरूम हन। हाई एंड दे फर्नीचर नाल फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $1,00,000 दी इनकम जनरेट करदी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश किया गया है। पिछे पानी है अते खूबसूरत है। क्लब हाउस बन रहा है जिथे स्विमिंग पूल भी होगा। बीच भी नजदीक है। जानकारी लिए कॉल जितेंद्र गंदम 416-265-2222, 416-265-2222, 216-265-2222.
3: From the Dave Tatla News Desk, locally covered, nationally connected.
2: Sad news है, राघव शर्मा यंग मैन 98 ਦਾ ਬੌਰਨ ਹੈ, ਉਸਦੀ ਪਿਛਲੇ ਦਿਨ ਡੈਥ ਹੋ ਗਈ। ਫਿਊਨਰਲ ਸਰਵਿਸ ਹੈ ਜਿਹੜੀ ਉਹ ਕੱਲ੍ਹ ਨੂੰ ਹੋ ਰਹੀ ਹੈ ਸਵੇਰੇ 9 to 11 ਬ੍ਰੈਂਪਟਨ ਕ੍ਰੈਮਟੋਰੀਅਮ 'ਚ, ਜਿਹੜਾ 3 ਬ੍ਰੈਮਵਿਊ ਕੋਰਟ 'ਚ ਹੈ। ਆਈ ਹੈਵ ਲੋਟ ਆਫ ਬੱਚੇ ਨਾਲ ਮੇਰਾ ਕਾਫੀ ਆਉਣ ਜਾਣ ਰਿਹਾ। ਹੀ ਯੂਜ਼ ਟੂ ਹੈਲਪ ਮੀ ਅ ਲੋਟ। ਇਟਸ ਵੈਰੀ ਸੈਡ ਟੂ ਸੀ ਅ ਯੰਗ ਪਰਸਨ ਗੋਇੰਗ ਸੋ ਸੂਨ। ਰਾਘਵ ਸ਼ਰਮਾ, ਵਾਓ। ਐਨੀ ਹਾਓ, ਓ ਬੋਏ, ਕੈਨੇਡਾ ਵਿੱਚ ਲੱਖਾਂ ਲੋਕਾਂ ਦੀ ਸ਼ਨਾਖਤ ਦੇ ਵੇਰਵੇ ਕਥਿਤ ਤੌਰ 'ਤੇ ਚੋਰੀ ਹੋਣ ਦੇ ਮਾਮਲੇ ਵਿੱਚ ਪ੍ਰਾਈਵੇਸੀ ਕਮਿਸ਼ਨ ਇਸਦੀ ਇਨਕੁਆਇਰੀ ਕਰ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਹਾਊਸ 'ਚ ਭਾਰੀ ਹੰਗਾਮਾ। ਆਪ ਕੌਂਸਲਰ ਯੋਗੇਸ਼ ਢਿੰਗਰਾ ਮੁਅੱਤਲ ਕਰ ਦਿੱਤਾ ਗਿਆ। ਮਾਝੇ 'ਚ ਆਮ ਆਦਮੀ ਪਾਰਟੀ ਹੋਈ ਹੋਰ ਮਜ਼ਬੂਤ। ਸਾਬਕਾ MLA ਰਵਿੰਦਰ ਸਿੰਘ ਬ੍ਰਹਮਪੁਰਾ ਆਪ ਵਿੱਚ ਸ਼ਾਮਲ ਹੋ ਗਏ ਨੇ। ਮਾਰਕ ਕਾਰਨੀ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਸ ਗਾਰ ਸਟੋਰਾ ਦੀ ਮੁਲਾਕਾਤ ਹੋਈ। ਗੁਲਾਬ ਸਿੱਧੂ ਦੇ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ 3 ਕਾਬੂ, ਪੁਲਿਸ ਕਰੇਗੀ ਪੂਰੀ ਉਸਦੀ ਕਾਰਵਾਈ। ਉਹ ਲੋਕ ਜਿਹੜਾ ਡੰਪ ਕਰਦੇ ਨੇ, ਆਪਦਾ ਗਰਬੇਜ ਬਾਹਰ ਸਿੱਟਦੇ ਨੇ, ਆਪਦਾ ਫਰਨੀਚਰ ਚੱਕ ਕੇ ਬਾਹਰ ਸਿੱਟੇ ਆਉਂਦੇ ਨੇ, ਕੰਸਟਰਕਸ਼ਨ ਵਾਲੇ ਆਪਦਾ ਸੀਮੈਂਟ ਵਗੈਰਾ ਇੱਟਾਂ ਉੱਟਾਂ ਜਾਂ ਚੱਕ ਕੇ ਬਾਹਰ ਸਿੱਟੇ ਆਉਂਦੇ ਨੇ, ਉਹ ਸ਼ਰਮ ਕਰ ਲਓ, ਸੀਰੀਅਸਲੀ ਸ਼ਰਮ ਕਰ ਲਓ। ਇਹ ਕੈਨੇਡਾ ਯਾਰ, ਇਹ ਰੂੜੀ ਨਹੀਂ ਹੈ ਜਿੱਥੇ ਮਰਜ਼ੀ ਸਮਾਨ ਸਿੱਟਦਾ। ਸੀਰੀਅਸਲੀ, ਉਹ ਲੋਕ ਡੋਨੇਸ਼ਨ ਬਾਕਸ 'ਚ ਲਿਖਿਆ ਹੁੰਦਾ ਕਲੋਥਸ ਓਨਲੀ, ਉੱਥੇ ਜਾ ਕੇ ਟੁੱਟਿਆ ਜਾਂ ਸੰਦੂਕ ਸਿੱਟੇ ਹੁੰਦਾ। ਉਹ ਜੇ ਟੁੱਟਿਆ ਸੰਦੂਕ ਤੁਹਾਨੂੰ ਨਹੀਂ ਚਾਹੀਦਾ ਤਾਂ ਹੋਰ ਕਿਸੇ ਨੇ ਕੀ ਕਰਨਾ? ਜੇ ਟੁੱਟਿਆ ਸਟ੍ਰੋਲਰ ਤੁਸੀਂ ਨਹੀਂ ਲੈਣਾ ਤਾਂ ਹੋਰ ਕਿਸੇ ਨੇ ਕੀ ਕਰਨਾ? ਉਹ ਲੋਕ ਜਿਹੜੇ ਗਣੇਸ਼ ਜੀ ਦੀਆਂ ਮੂਰਤੀਆਂ ਜਲ ਪ੍ਰਵਾਹ ਨਹੀਂ ਕਰਦੇ, ਪਾਣੀ 'ਚ ਸਿੱਟ ਕੇ ਆਉਂਦੇ ਨੇ, ਇਹਨਾਂ ਮੁਲਕਾਂ 'ਚ ਅਲਾਊਡ ਨਹੀਂ ਹੈ। ਕਮਾਨ ਮੈਨ, ਜੇ ਗਣੇਸ਼ ਜੀ ਅੱਜ ਆ ਜਾਣਾ 4000 ਮਾਨ ਤੁਹਾਡੇ ਕੰਨਾਂ 'ਤੇ ਵੀ ਆਹ ਕੀ ਕੰਮ ਕਰਨ ਲੱਗੇ ਹੋਏ ਹੋ? ਇਹਨਾਂ ਲੋਕਾਂ ਦੀਆਂ ਮੂਵੀਆਂ ਬਣਾ ਕੇ ਵਾਇਰਲ ਕਰੋ, ਇਹਨਾਂ ਦੀਆਂ ਸ਼ਕਲਾਂ ਵਾਇਰਲ ਕਰੋ, ਪਤਾ ਲੱਗੇ ਕਿਹੜੇ ਨਮੂਨੇ ਰੱਬ ਨੇ ਬਣਾ ਕੇ। ਰੱਬ ਵੀ ਉਹੋ ਜਿਹੇ ਨਮੂਨੇ ਬਣਾ ਬਣਾ ਭੇਜੀ ਜਾਂਦਾ, ਕੁਛ ਅਜਿਹੇ ਨਮੂਨੇ ਬਣਾਵੇ ਯਾਰ। ਰਿਲੀਜ਼ ਹੁੰਦੇ ਹੀ ਛਾਇਆ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਗੋਸਟ ਫੇਸ ਕਿਲਾ। ਮੈਂ ਬਈ ਉਹਦੇ 'ਚ ਨਾ ਸੁਖੀ ਜੀ,
4: ਹਾਂਜੀ,
2: ਇੱਕ ਸੀਨ 'ਚ ਨਾ ਇੱਕ ਟਰਾਲੀ 'ਚ ਭੇਡਾਂ ਪਈਆਂ ਹੋਈਆਂ।
4: ਅੱਛਾ ਜੀ,
2: ਜਿਹੜੀ ਭੇਡ ਚਾਲ ਹੈ ਨਾ, ਭੇਡਾਂ ਦੀ ਗੱਲਾਂ ਕਰਦਾ ਹੁੰਦਾ ਸੀ ਉਹ ਸੀਨ ਸਰ, ਉਹਨਾਂ ਨੂੰ ਸਮਰਪਿਤ ਕੀਤਾ ਵੀ ਆਹ ਚੁੱਕੋ ਭੇਡੋ। ਇਟਸ ਅ ਨਾਈਸ ਸੌਂਗ, ਜਰੂਰ ਸੁਣਿਓ ਦੇਖਿਓ
4: ਜੀ।
2: ਅੱਛਾ, ਐਂ ਕਰੋ ਇੱਕ ਲਿਸਟਿੰਗ ਦਿਓ ਵਧੀਆ ਜੀ ਕੋਈ।
4: ਹਾਂਜੀ ਦੀਪ ਜੀ, ਆਪਣੇ ਇਹ ਲਿਸਟਿੰਗ ਸਪੈਸ਼ਲੀ ਸਪੈਸ਼ਲੀ ਫਸਟ ਟਾਈਮ ਬਾਇਰਸ ਦੇ ਲਈ ਆ। ਜੇ ਤੁਸੀਂ ਕਿਚਨਰ ਏਰੀਆ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ, ਡੀਟੈਚ ਘਰ ਰਿਵੀਨ ਲੋਟ ਦੇ ਉੱਤੇ, ਸਿੰਗਲ ਕਾਰ ਗਰਾਜ ਆ ਪਰ ਤੁਹਾਨੂੰ 3, ਕਿਉਂਕਿ ਡਰਾਈਵਵੇ ਦਾ ਐਕਸਟੈਂਡਡ ਆ ਸੋ ਤੁਹਾਨੂੰ 3 ਗੱਡੀਆਂ ਦੀ ਪਾਰਕਿੰਗ ਮਿਲ ਜੂਗੀ। 3 bedroom ਦਾ ਡੀਟੈਚ ਘਰ ਕਲੋਜ਼ ਟੂ ਆਪਣੇ 2000 ਸਕੁਅਰ ਫੁੱਟ ਦੀ ਇਹ ਪ੍ਰੋਪਰਟੀ ਹੈਗੀ ਆ। ਲੋਟ ਸਾਈਜ਼ ਬਹੁਤ ਹੀ ਵਧੀਆ ਹੈ ਦੇਵ ਜੀ, ਇਹਦੀ ਡੈਪਥ ਜਿਹੜੀ ਆ ਆਲਮੋਸਟ 110 ਫੀਟ ਡੀਪ
2: ਆ, ਐਂਡ
4: ਲਾਈਕ ਆਈ ਸੈਡ
2: ਇਟਸ ਅ ਪ੍ਰੀਮੀਅਮ ਲੋਟ,
4: ਇਟਸ ਅ ਪ੍ਰੀਮੀਅਮ ਲੋਟ, ਰਿਵੀਨ ਲੋਟ ਦੇ ਉੱਤੇ ਆ, ਡੀਟੈਚ ਕਰ, 3 ਬੈਡਰੂਮ ਦਾ, ਤੁਹਾਨੂੰ ਇਹ 600 ਦੀ ਰੇਂਜ ਦੇ ਵਿੱਚ ਮਿਲ ਸਕਦਾ
2: ਹੈ। ਹੋਲਡ ਔਨ ਹੋਲਡ ਔਨ, ਯੂ ਓਕੇ?
4: 100%
2: 6 ਲੱਖ ਦੀ ਰੇਂਜ
4: ਜੀ, ਡੀਟੈਚ ਕਰ, ਲੋ 600 ਦੀ ਰੇਂਜ ਦੇ ਵਿੱਚ ਲੈਣਾ ਚਾਹੁੰਦੇ ਹੋ, ਔਨ ਰਿਵੀਨ ਲੋਟ, 3 ਬੈਡਰੂਮ ਦਾ ਘਰ ਆ,
5: 6474068760 4
2: ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 6474294040 4040
6: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ, ਕੁੱਤਿਆਂ ਤੋਂ ਜਿਹੜੇ ਉੱਪਰ ਨਿਕਲੇ ਉਹ ਕਿਹੋ ਜਿਹੇ ਹੋਣਗੇ? ਸੀਰੀਅਸਲੀ
7: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 6472016002 6472016002
8: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
9: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
8: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ, ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
2: ਆ ਸੁਣ ਲਓ, ਫੇਰ ਨਾ ਕਿਉਂ ਦੱਸਿਆ ਨੀ ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
3: From the Dave Tatlin News Desk, locally covered, nationally connected.

0: ਹੈਡਲਾਈਨ ਇਹਦੇ ਨਾਲ ਨਾਲ ਕਮਲ ਕੌਰ ਭਾਬੀ ਕਤਲ ਮਾਮਲਾ ਅਮਰਤਪਾਲ ਮਹਿਰੋਂ ਕਤਲ ਕਰਕੇ ਐ ਭੱਜਿਆ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੋ ਜਾਂਦੇ ਆ। ਖੈਰ ਫੜ ਲਿਆ ਤੇ ਹੁਣ ਅਦਾਲਤ ਚ ਪੇਸ਼ ਕੀਤਾ ਜਾਏਗਾ। ਟੋਰਾਂਟੋ ਵਿਚ ਵੱਖ ਵੱਖ ਕਾਰਾਂ ਦੀ ਅੱਗ ਲੱਗੀ ਸੁਖੀ ਜੀ, ਇੱਕ ਉਧਰ ਕਾਰ ਖੜੀ ਸੀ ਉਹਨੂੰ ਅੱਗ ਲੱਗ ਗਈ, ਉਹ ਚ ਬੰਦਾ ਮਰਿਆ ਲੱਭਿਆ। ਇੱਕ ਉਧਰ ਕਾਰ ਖੜੀ ਸੀ ਉਹਨੂੰ ਅੱਗ ਲੱਗ ਗਈ, ਉਹ ਚ ਬੰਦਾ ਮਰਿਆ ਲੱਭਿਆ।
1: ਐਕਸੀਡੈਂਟ?
0: ਨਾ ਮਿੱਠਿਆ, ਨਾ ਏਦਾਂ ਨੀ ਹੁੰਦਾ। ਇਹ ਜਾਣ ਬੁੱਝ ਕੇ ਅੱਗ ਲਾਈ ਹੋਣੀ ਆ, ਜਿੰਦਾ ਬੰਦੇ ਨੂੰ ਮਾਰ ਕੇ ਵਿੱਚ ਪਟਾ ਕੇ ਅੱਗ ਲਾਈ ਹੋਣੀ ਆ। ਜੇ ਗੱਡੀ ਗੱਲ ਸੁਣੋ, ਤੁਸੀਂ ਗੱਡੀ ਚਲਾਉਂਦੇ ਹੋ, ਮੈਂ ਅੱਗ ਲੱਗ ਗਈ ਗੱਡੀ ਨੂੰ, ਕੀ ਕਰਦੇ ਉਤਰੇ ਬਾਹਰ ਭੱਜ ਜਾਂਦੇ ਆ। ਉਹਦਾ ਵਿੱਚ ਲੱਭਿਆ ਦੋਨਾਂ ਦੀਆਂ ਲਾਸ਼ਾਂ, ਹੁਣ ਦੇਖਦੇ ਆ ਕੀ ਬਣਦਾ। ਖੈਰ ਸਾਡੇ ਨਾਲ ਸੁਖ ਸਾਹਿਬ ਗ੍ਰੈਂਡ ਫਰਨੀਚਰ ਤੋਂ ਹਾਜ਼ਰ ਨੇ ਜਨਾਬ।
2: ਬਹੁਤ ਸ਼ੁਕਰੀਆ, ਧੰਨਵਾਦ ਜੀ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਜਿੰਨੇ ਵੀ ਪਰਿਵਾਰਾਂ ਦੀ ਕਲੋਜ਼ਿੰਗ ਹੋ ਰਹੀ ਹੈ ਜਾਂ ਤੁਸੀਂ ਨਵਾਂ ਘਰ ਲੈਣਾ ਚਾਹੁੰਦੇ ਹੋ ਤੇ ਤੁਸੀਂ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ ਤੇ ਲੇਟੈਸਟ ਜਿਹੜਾ ਫਰਨੀਚਰ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕਾ, ਬਰਸਾਚੇ ਵਾਲੇ ਜਿਹੜੇ ਇਟਾਲੀਅਨ ਬੈਡਰੂਮ ਸੀਟ ਨਵੇਂ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਸੋ ਹਾਈਡ੍ਰੋਲਿਕ ਬੈਡਰੂਮ ਸੈੱਟ, ਈਵਨ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਸੋਲਿਡ ਵੁੱਡ ਬੇਸ ਦੇ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਡਿਸਪਲੇ ਦੇ ਉੱਪਰ ਨਵੀਂ ਲੱਗ ਚੁੱਕੀ ਆ। ਜੇ ਤੁਸੀਂ ਮੈਟਰਸ ਲੈਣਾ ਚਾਹੁੰਦੇ ਹੋ ਸਪੀਕਰ ਦੇ ਤੱਕ ਤਾਂ ਪੋਕਟ ਕੋਇਲ, ਟ੍ਰਾਈਜ਼ੋਨ ਕੋਇਲ ਵਾਲੇ ਹਾਰਡ ਫੋਮ ਵਾਲੇ ਮੈਟਰਸ ਜਿਹੜੀ ਨਵੀਂ ਇਨਵੈਂਟਰੀ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਸੋ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਲੋਐਸਟ ਪ੍ਰਾਈਸ ਦੇ ਵੀਕਐਂਡ ਦੇ ਉੱਪਰ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ। ਸੋ ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਸੋਲਿਡ ਵੁੱਡ ਦਾ ਰਸਟਿਕ ਗ੍ਰੇ ਕਲਰ ਦਾ ਕੰਪਲੀਟ ਬੈਡਰੂਮ ਸੈੱਟ, ਕਿੰਗ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ $799 ਦਾ, ਜੀ ਹਾਂ, ਸੋਲਿਡ ਵੁੱਡ ਦਾ ਇਕੱਲਾ ਬੈੱਡ ਨਹੀਂ ਪੂਰਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ $799 799 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕਿੰਗ ਸਾਈਜ਼ ਦਾ ਮੈਟਰਸ ਜਿਹਦੀ ਵਰਥ $400-500 ਹੈ ਬਿਲਕੁਲ ਮਿਲੂਗਾ, ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ $799 ਦਾ, ਜੀ ਹਾਂ, $799 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਜੀ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਸਰ। ਆਪਣੇ ਇੱਥੇ ਹਜ਼ਾਰਾਂ ਹੀ ਕਾਰਾਂ ਜਿਹੜੀਆਂ ਰੀਕਾਲ ਕੀਤੀਆਂ ਜਾ ਰਹੀਆਂ, ਕਿਹੜੀਆਂ ਕਿਹੜੀਆਂ ਕਾਰਾਂ ਨੇ ਇਹ ਤੁਹਾਨੂੰ ਜਦੋਂ ਚਿੱਠੀ ਆਈ ਪਤਾ ਲੱਗ ਜਾਏਗਾ। ਹੇਟ ਕ੍ਰਾਈਮ ਜਿਹੜਾ ਬ੍ਰੈਂਪਟਨ ਮਿਸਾਗਾ ਚ 17% ਵੱਧ ਚੁੱਕਿਆ 2025 ਵਿੱਚ। ਬ੍ਰੈਂਪਟਨ ਦੇ ਮਿਸਾਗਾ ਵਿੱਚ ਨਫ਼ਰਤ ਦੀਆਂ ਜਿਹੜੀਆਂ ਇਹ ਹੈਗੀਆਂ 17% ਵਧੀਆਂ, ਇਹ ਤਾਂ ਦੇਖ ਲੈਂਦੇ ਵੀ ਹੇਟ ਕ੍ਰਾਈਮ ਵਧਿਆ, ਵਧਿਆ ਕਿਉਂ ਆ, ਰੀਜ਼ਨ ਕੀ ਹੈ? ਕੀ ਤੁਸੀਂ ਯੂਟਰਨ ਜ਼ਿਆਦਾ ਮਾਰਦੇ ਹੋ? ਕੀ ਗੱਡੀਆਂ ਗਲਤ ਚਲਾਉਂਦੇ ਹੋ? ਇੰਡੀਕੇਟਰ ਦਿਨੇ ਬਿਨਾਂ ਦਿੱਤੇ ਹੀ ਚੱਲ ਲੈਂਦੇ ਹੋ? ਵਿੰਡੋ ਥੱਲੇ ਖੋਲ ਕੇ ਉੱਚੀ ਉੱਚੀ ਮਿਊਜ਼ਿਕ ਲਾ ਲੈਂਦੇ ਹੋ? ਜਾਂ ਮਾਲ ਦੇ ਵਿੱਚ ਸੀਟੀਆਂ ਮਰਵਾਉਂਦੇ ਹੋ? ਵਾਟ ਯੂ ਡੂਇੰਗ? ਵਾਈ ਪੀਪਲ ਹੇਟ ਯੂ? ਦੇਰ ਇਜ਼ ਅ ਰੀਜ਼ਨ। ਅੱਜ ਨੇ ਹੁਣ ਮੇਅਰ ਸ਼ੇਅਰ ਜੇ ਖੜੇ ਆ ਨਾ, ਜਾਂ ਕਾਉਂਸਲਰ ਖੜੇ ਆ, ਰੀਜਨਲ ਕਾਉਂਸਲਰ ਖੜੇ ਆ, ਤੁਸੀਂ ਯਾਰ ਕਦੇ ਤੁਹਾਡਾ ਨਾਮ ਨਹੀਂ ਸੁਣਿਆ, ਕਦੇ ਕਮਿਊਨਿਟੀ ਚ ਵਿਚਰੇ ਨਹੀਂ ਤੁਸੀਂ ਹੈਗੇ, ਇਲੈਕਸ਼ਨ ਆ ਗਏ ਖੜ ਗਏ, ਠੀਕ ਆ ਤੁਹਾਡੇ ਹੱਕ ਹੈਗੇ, ਯੂ ਕੈਨ ਡੂ ਇਟ, ਨੋ ਪ੍ਰੋਬਲਮ, ਆਈ ਡਨ ਇਟ, ਬਟ ਯੂ ਹੈਵ ਟੂ ਨੋ ਦਾ ਸਿਸਟਮ। ਰੀਲਾਂ ਬਣਾ ਕੇ ਨਹੀਂ ਮੇਅਰ ਬਣਿਆ ਜਾਣਾ ਕਿਸੇ ਤੋਂ, ਜਿਹੜੀਆਂ ਰੀਲਾਂ ਜਾਂ ਬਣਾ ਬਣਾ ਕੇ ਟਿਕਟੋਕ ਤੇ ਚੜਾਈ ਜਾਂਦੇ ਹੋ। ਹਾਂ, ਜੇ ਹਾਰ ਗਏ ਗਾਂ ਨੂੰ ਤੁਸੀਂ ਇਸ ਬਿਜ਼ਨਸ ਚ ਪੈ ਸਕਦੇ ਹੋ, ਰੀਲਾਂ ਬਣਾਉਣ ਵਾਲੇ ਚ ਦਿੱਲੀ ਦੇ ਛੋਲੇ ਭਟੂਰੇ ਇਹੋ ਜਿਹਾ ਕੁਛ ਕਰ ਸਕਦੇ ਹੋ, ਫਿਰ ਕਰੀ ਜਾਂਦੇ ਆ ਜਿਹੜੇ ਪਿਛਲੀ ਵਾਰ ਹਾਰੇ ਹੋਏ ਆ। ਲਓ ਜੀ ਗਏ ਤੇ ਆ, ਪਹਿਲਾਂ ਜੋਕ ਸੁਣੋ।
3: ਮੈਂ ਤੇਰਾ ਖੂਨ ਕਰ ਦਿਆਂਗੀ, ਇਹਦਾ ਫਿਊਚਰ ਟੈਂਸ ਕੀ ਹੋਏਗਾ?
4: ਮੈਡਮ ਜੀ, ਫਿਊਚਰ ਟੈਂਸ ਤੇ ਨੀ ਪਤਾ, ਫਿਊਚਰ ਟੈਂਸ਼ਨ ਪਤਾ।
3: ਮਤਲਬ
4: ਜੇਲ ਹੀ ਜਾਣਾ, ਹੋਰ ਤੂੰ ਇੱਥੇ ਬੈਠੀ ਰਹੇਗੀ।
5: ਫਿੱਟੇ ਮੁਤੇਰੇ,
0: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਜ਼ ਯੋਰ ਪ੍ਰੋਬਲਮ। ਦੈਟਸ ਰਾਈਟ ਮਾਈ ਫਰੈਂਡ, ਇਜ਼ ਯੋਰ ਪ੍ਰੋਬਲਮ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਦੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
0: ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਸੀਂ ਕਰੀ ਸ਼ੈਫ ਹੋ ਜਾਂ ਤੰਦੂਰ ਸ਼ੈਫ ਹੋ, ਨੋ ਪ੍ਰੋਬਲਮ। ਔਰ ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਵੀ ਹੈ, ਨੋ ਪ੍ਰੋਬਲਮ। LMI ਆਲਰੇਡੀ ਰਜਿਸਟਰਡ ਹੈ ਤੇ ਅਵੇਲੇਬਲ ਹੈ, ਰਾਈਟ ਨਾਓ ਤੁਹਾਨੂੰ ਮਿਲ ਸਕਦੀ ਹੈ। ਨੰਬਰ ਹੈ 6477013309, ਇਸ ਰੈਸਟੋਰੈਂਟ 'ਚ ਕੰਮ ਕਰਨ ਲਈ ਨੰਬਰ ਹੈ 6477013309, ਇਹਨਾਂ ਦਾ ਨੰਬਰ। ਸਾਡੇ ਨਾਲ ਨੀਲਮ ਜੀ ਵੀ ਆਏ ਹੋਏ ਨੇ ਸਟੂਡੀਓ। ਨੀਲਮ ਜੀ, ਤੁਹਾਡਾ ਸਵਾਗਤ ਹੈ।
5: ਥੈਂਕ ਯੂ ਸਰ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਨੀਲਮ ਜੀ, ਅੱਜ ਕੱਲ ਜਿਹੜੇ ਸਾਰੇ ਤਾਂ ਨਹੀਂ ਕਹਿਣਾ ਚਾਹੀਦਾ, ਮੈਂ ਸਮਝਦਾ 70% ਹੋਣੇ ਆ ਲੋਕ ਜਿਨ੍ਹਾਂ ਨੇ ਮੂੰਹ ਤੇ ਹਾਸਾ ਨਹੀਂ ਕਦੇ ਦੇਖਿਆ, ਹੱਸਣੋਂ ਹਟ ਗਏ, ਟੈਨਸ਼ਨ ਭਰੀ ਹੋਈ ਆ, ਮੱਥਿਆਂ 'ਚ ਤਰੋਲੀਆਂ ਪਈਆਂ ਹੋਈਆਂ, ਇੱਕ ਇੱਕ ਦੋ ਦੋ ਘਰ ਲਏ ਹੋਏ ਆ, ਮੌਰਗੇਜਾਂ ਹੋ ਨਹੀਂ ਰਹੀਆਂ, ਬੁਰਾ ਹਾਲ, ਬੌਂਕੇ ਤੇ ਅੜਿਆ। ਤੁਸੀਂ ਕੋਈ ਆਫ ਦੀ ਏਅਰ ਗੱਲ ਕਰ ਰਹੇ ਸੀ ਪਹਿਲਾਂ,
5: ਹਾਂਜੀ
0: ਦੱਸੋ।
5: ਦੀ ਪ੍ਰੋਬਲਮ ਇਸ ਦੀ ਸੈਕਿੰਡ ਮੋਰਗੇਜ, ਸਪੈਸ਼ਲੀ ਸੈਕਿੰਡ ਮੋਰਗੇਜ। ਜਦੋਂ ਤਾਂ ਤੁਹਾਡੇ ਕੋਲ ਪਹਿਲੀ ਮੋਰਗੇਜ ਹੁੰਦੀ ਹੈ, ਤੁਸੀਂ ਬੈਂਕ ਨਾਲ ਕਮਿਟਿਡ ਹੋ, ਛੋਟੀਆਂ ਜਿਹੀਆਂ ਪੇਮੈਂਟਸ ਹੁੰਦੀਆਂ, 3-4% ਇੰਟਰਸਟ ਰੇਟ ਹੁੰਦਾ, ਤਾਂ ਯੂਅਰ ਫਾਈਨ। ਪਰ ਵੰਸ ਯੂ ਟੇਕ ਅ ਸੈਕਿੰਡ ਮੋਰਗੇਜ, ਨੋਰਮਲੀ ਯੂ ਟੇਕ ਈਦਰ ਅੰਡਰ ਪ੍ਰੈਸ਼ਰ, ਅੰਡਰ ਇਨਫਲੂਐਂਸ, ਔਰ ਇਫ ਯੂ ਨੀਡ ਇਟ। ਜੇ ਤਾਂ ਤੁਹਾਨੂੰ ਪੈਸੇ ਚਾਹੀਦੇ ਆ, ਤਾਂ ਯੂ ਸ਼ੁੱਡ ਟੇਕ ਅ ਸੈਕਿੰਡ ਮੋਰਗੇਜ, ਇਜ਼ ਅ ਗੁੱਡ ਪ੍ਰੋਡਕਟ ਐਂਡ ਤੁਹਾਡੀਆਂ ਨੀਡਸ ਪੂਰੀਆਂ ਕਰ ਦਿੰਦਾ। ਪਰ ਜੇ ਤੁਸੀਂ ਲਗਜ਼ਰੀ ਲਈ, ਉੱਦਾਂ ਹੀ ਕਿ ਚੱਲ ਮੁੰਡੇ ਕੁੜੀ ਦਾ ਵਿਆਹ, ਉੱਥੇ ਪੈਸੇ ਖਰਚ ਦਈਏ, ਜਾਂ ਫਿਰ ਆਪਾਂ ਘੁੰਮਣ ਚੱਲੇ ਹਾਂ, ਉੱਥੇ ਪੈਸੇ ਖਰਚ ਦਈਏ, ਉਹ ਪੈਸੇ ਇਰਦ ਗੁਰਦ ਹੋ ਜਾਂਦੇ ਆ, ਨੱਠ ਜਾਂਦੇ ਤੁਹਾਡੇ ਬੈਂਕ ਚੋਂ। ਹੁਣ ਜਦੋਂ ਪੇਮੈਂਟਾਂ ਕਰਨੀਆਂ ਹੁੰਦੀਆਂ, ਇੰਟਰਸਟ ਓਨਲੀ ਸਪੈਸ਼ਲੀ ਜਿਸ ਸੈਕਿੰਡ ਮੋਰਗੇਜ ਤੇ, ਇਹ ਡਿਪੈਂਡਿੰਗ ਆ ਤੁਸੀਂ ਸੈਕਿੰਡ ਮੋਰਗੇਜ ਲਿੱਤੀ ਕਿਹੜੀ ਸ਼ੇਪ ਐਂਡ ਫਾਰਮ ਚ ਹੈ। ਜੇ ਤੁਸੀਂ ਇਸ ਪਰਪਸ ਨੂੰ ਲਿੱਤੀ ਹੋਈ ਹੈ, ਪ੍ਰਾਈਵੇਟ ਲਿੱਤੀ ਹੋਈ ਹੈ, ਜਸਟ ਇੰਟਰਸਟ ਹੀ ਪੇ ਕਰਨਾ, ਬੈਲੈਂਸ ਉੱਥੇ ਦਾ ਉੱਥੇ ਖੜਾ, ਜਦੋਂ ਤੁਸੀਂ ਉਹਨੂੰ ਐਕਚੁਅਲੀ ਪੈਸੇ ਵਾਪਸ ਕਰਨ ਦਾ ਟਾਈਮ ਆਣਾ, ਤਾਂ ਇੰਟਰਸਟ ਪਲੱਸ ਉਹਨਾਂ ਨੇ ਤੁਹਾਡੀ ਜਿਹੜੀ ਕਾਫੀ ਸਾਰੀਆਂ ਕਲੋਜ਼ਿੰਗ ਕਾਸਟ ਪਾ ਕੇ, ਜੇ ਮੰਨ ਲਓ 1,20,000 ਲਿੱਤਾ, ਤਾਂ ਤੁਸੀਂ ਤੁਹਾਨੂੰ ਕਾਸਟ 50,000 ਦੀ ਪੈ ਜਾਂਦੀ ਹੈ। ਇਟਸ ਨੈਵਰ ਵਰਥ। ਸੋ ਅੱਜ ਦੇ ਕੇਸ ਦੇ ਵਿੱਚ ਮੈਂ ਸਪੈਸ਼ਲੀ ਛੋਟੇ ਜਿਹੇ ਸੈਂਟੈਂਸ 'ਚ ਗੱਲ ਫਿਨਿਸ਼ ਕਰਾਂਗੀ। ਕਿਸੇ ਬੰਦੇ ਕੋਲ ਪਹਿਲੀ ਮੋਰਗੇਜ ਹੈ, ਉਹਨੇ ਸੈਕਿੰਡ ਮੋਰਗੇਜ 4.5 lakh ਦੀ ਚੱਕੀ ਹੈ। ਕਿਉਂ ਚੱਕੀ ਹੈ? ਮੁੰਡੇ ਦਾ ਵਿਆਹ ਸੀ, ਪਲੱਸ ਉਹਨੇ ਬੇਸਮੈਂਟ ਬਣਵਾਈ, ਸੋ ਉਹ ਪੈਸੇ ਇਰਦ ਫੁਰਦ ਗੁਰਦ ਜੋ ਵੀ ਲਾ ਲਓ, ਉਹ ਸਾਰੇ ਹੋ ਗਏ। $3,700 ਦੀਆਂ ਮਹੀਨੇ ਦੀਆਂ ਉਹਦੀਆਂ ਪੇਮੈਂਟਸ ਕੱਲੀ ਪ੍ਰਾਈਵੇਟ ਮੋਰਗੇਜ ਨੂੰ ਜਾਂਦੀਆਂ, ਕੰਮ 3700। ਸੋ ਹੁਣ ਨਾ ਉਹ ਕੰਮ ਘੱਟ ਗਏ, ਟਰੱਕਿੰਗ ਦਾ ਬਹੁਤ ਜ਼ਿਆਦਾ, ਸੱਚੀ ਦੇ ਪੈਸੇ ਘੱਟ ਗਏ, ਤਾਂ ਹੁਣ ਉਹ ਪੇਮੈਂਟਾਂ ਪੂਰੀਆਂ ਨਹੀਂ ਹੁੰਦੀਆਂ। ਮੁੰਡੇ ਦੇ ਵਿਆਹ ਤੇ $1.5-2 lakh ਖਰਚਦਾ। ਆ ਜਿਹੜੀਆਂ ਸ਼ੇਖੀਆਂ ਜੀਆਂ ਮਾਰਨ ਵਾਸਤੇ ਪੈਸੇ ਲਈਦੇ ਆ, ਯੂ ਸ਼ੁਡਨਟ, ਰਾਈਟ? ਜੇ ਤੁਹਾਨੂੰ ਜ਼ਰੂਰਤ ਹੈ ਤਾਂ ਡੈਫੀਨੇਟਲੀ ਉਹਨੂੰ ਇਨਵੈਸਟ ਕਰਨਾ, ਬੇਸਮੈਂਟ ਬਣਾਉਣੀ ਹੈ, ਚਲੋ ਉੱਥੋਂ ਤੁਹਾਨੂੰ ਲੱਗਦਾ ਕਿ ਇਨਕਮ ਜਨਰੇਟ ਹੋਣੀ ਹੈ, ਇਜ਼ ਅ ਡਿਫਰੈਂਟ ਕੇਸ। ਜੇ ਇਕੱਲੀ ਸ਼ੋਅ ਆਫ ਹੀ ਹੈ ਕਿ ਚਲੋ ਯੂ ਨੋ ਵਾਟ, ਕੋਈ ਨਾ ਆਪਾਂ ਰਾਜੇ ਲੱਗੇ ਹੋਏ ਤਾਂ ਐਟ ਦ ਮੋਮੈਂਟ ਖਰਚ ਦਿਓ, ਤਾਂ ਬਾਅਦ 'ਚ ਮੈਂ ਉਹਨਾਂ ਨੂੰ ਕਿਹਾ, ਹੁਣ ਤੁਸੀਂ ਮੁੰਡੇ 'ਤੇ ਜਿਹੜਾ $1.5 lakh ਖਰਚਿਆ ਸੀ, ਮੁੰਡੇ ਨੂੰ ਕਹੋ ਤੁਹਾਡੀ ਨਾਲ ਹੈਲਪ ਕਰਦੇ, ਤਾਂ ਤੁਹਾਡੀਆਂ ਪੇਮੈਂਟ ਈਜ਼ੀ ਹੋ ਜਾਣਗੀਆਂ। ਕਹਿੰਦਾ ਜੀ ਜਦੋਂ ਵਿਆਹ ਕੀਤਾ ਸੀ ਉਦੋਂ ਮੁੰਡਾ ਸਿੰਗਲ ਸੀ, ਹੁਣ ਮੁੰਡਾ ਵਿਆਹਿਆ ਗਿਆ, ਮੁੰਡੇ ਦਾ ਅੱਗੇ ਬੱਚਾ, ਤਾਂ ਉਹ ਤਾਂ ਇੱਥੋਂ ਦੀ ਦੌੜਨ ਨੂੰ ਫਿਰਦੇ ਆ, ਘਰੋਂ ਨਿਕਲਣ ਨੂੰ ਫਿਰਦੇ ਆ, ਐਂਡ ਉਹ ਹੀ ਇਜ਼ ਗੋਨ ਬੀ ਅ ਫਸਟ ਟਾਈਮ ਬਾਇਰ, ਹਿਸ ਲਾਈਫ ਵਿਲ ਬੀ ਈਜ਼ੀ। ਤਾਂ ਮੈਂ ਕਿਹਾ ਚਲੋ, ਇਹਦੇ 'ਚ ਹੁਣ ਤੁਹਾਡੇ ਕੋਲ ਐਕੁਇਟੀ ਹੈ ਨਹੀਂ, ਘਰਾਂ ਦੇ ਪ੍ਰਾਈਜ਼ ਘੱਟ ਗਏ, ਤੁਸੀਂ ਦੋ ਦੋ ਮੋਰਗੇਜ ਚੱਕੀ ਫਿਰਦੇ ਹੋ, ਕੰਮ ਦਿਨ ਰਾਤ ਨੱਠ ਨੱਠ ਕੇ ਕਰਦੇ ਪਏ ਹੋ, ਇਟਸ ਨਾਟ ਗੋਨਾ ਹੈਪਨ। ਹੀ ਹੈਡ ਅ ਸੁਸਾਈਡ ਥੌਟਸ।
0: ਓ ਮਾਈ ਗੋਡ, ਓ ਮਾਈ ਗੋਡ। ਹੀ ਸਰ, ਬਾਈ ਜੀ, ਐਨੀਵੇ, ਔਰ ਇਹੋ ਜਿਹੇ ਕੰਮਾਂ ਤੋਂ ਪਰਮਾਤਮਾ ਵੱਲ ਧਿਆਨ ਦਿਓ, ਔਰ ਥੋੜ੍ਹਾ ਜਿਹਾ ਆਪਦੇ ਜੋ ਵੀ ਰਿਸ਼ਤੇਦਾਰ ਆ, ਜਿਹੜੇ ਚੰਗੇ ਬੰਦੇ ਆ, ਉਹਨਾਂ ਨਾਲ ਗੱਲਬਾਤ ਕਰਿਓ। ਆਲਰਾਈਟ, ਸੋ ਜਿਹੜੇ ਫਸੇ ਹੋਏ ਆ, ਉਹਨਾਂ ਨਾਲ ਕੱਢਣ ਦਾ ਕੋਈ ਇਲਾਜ ਹੈ ਮਾੜਾ ਮੋਟਾ?
5: ਡੈਫੀਨੇਟਲੀ ਹਰ ਸਿਚੁਏਸ਼ਨ ਇਜ਼ ਡਿਫਰੈਂਟ। ਹਰ ਕੋਈ ਵੀ ਜਿਹੜਾ ਬੰਦਾ, ਉਹਦੀ ਹੋ ਸਕਦਾ ਕਿ ਘਰ 'ਚ ਐਕੁਇਟੀ ਹੋਵੇ, ਹੋ ਸਕਦਾ ਕਿ ਤੁਹਾਡੀਆਂ ਤਨਖਾਹਾਂ ਠੀਕ ਹੋਣ, ਹੋ ਸਕਦਾ ਕਿ ਸਾਰੀ ਦੀ ਸਾਰੀ ਏ ਐਂਡ ਜਿਹੜੀ ਤੁਸੀਂ ਪ੍ਰਾਈਵੇਟ ਮੋਰਗੇਜ ਲਿੱਤੀ ਹੈ, ਟੋਟਲ ਬਿਲ ਅੰਡਰ ਦੇ ਜਾਣ ਦੇ ਕਾਬਲ ਹੋਵੇ, ਹੋ ਸਕਦਾ ਤੁਹਾਡਾ ਕ੍ਰੈਡਿਟ ਸਕੋਰ ਹੈ ਜਿਹੜਾ ਇਨ ਬਿਟਵੀਨ ਘੱਟ ਗਿਆ, ਕਿਉਂਕਿ ਤੁਸੀਂ ਪੇਮੈਂਟਾਂ ਪੂਰੀਆਂ ਨਹੀਂ ਕਰ ਸਕਦੇ, ਤਾਂ ਏ ਦੇ ਨਹੀਂ ਜਾਣ ਦੇ ਕਾਬਲ ਨਾ, ਤਾਂ ਪੋਸੀਬਲ ਹੁੰਦਾ ਕਿ ਤੁਹਾਨੂੰ ਬਿਲ ਅੰਡਰ ਦੇ ਲੈ ਜਾਓ, ਸਾਰੀ ਦੀ ਸਾਰੀ ਵਨ ਮੋਰਗੇਜ, ਇਨਸਟੈਡ ਆਫ ਜਸਟ ਪੇਇੰਗ ਇੰਟਰਸਟ ਓਨਲੀ। ਤੁਸੀਂ ਸੈਕਿੰਡ ਮੋਰਗੇਜ ਚੱਕਣੀ ਹੈ, ਗੁੱਡ ਪ੍ਰੋਡਕਟ ਜੇ ਤੁਹਾਨੂੰ ਨੀਡ ਹੈ, ਉਹਦੀ ਠੀਕ ਤਰੀਕੇ ਨਾਲ ਚੱਕੋ, ਰੱਖੋ ਯੂ ਡੋਂਟ ਨੀਡ ਟੂ ਗੋ ਟੂ ਪ੍ਰਾਈਵੇਟ ਲੈਂਡਰ ਸੈਕਿੰਡ ਮੋਰਗੇਜ ਬੜੇ ਤਰੀਕੇ ਨਾਲ ਮਿਲ ਸਕਦੀ ਹੁੰਦੀ ਹੈ ਘਰ ਚ ਐਕੁਇਟੀ ਹੈਗੀ ਹੈ ਤਾਂ ਤੁਹਾਨੂੰ ਯੂ ਕੈਨ ਹੈਵ ਅ ਸੈਕਿੰਡ ਪੋਜੀਸ਼ਨ ਤੇ ਬੀ ਲੈਂਡਰ ਕੋਲੋਂ ਵਿਦ ਵਧੀਆ ਗੁੱਡ ਇੰਟਰਸਟ ਰੇਟ ਅਰਾਊਂਡ 5 ਸਮਥਿੰਗ ਤੇ ਤੁਹਾਨੂੰ ਮਿਲ ਜਾਂਦਾ ਸੋ ਮੇਕ ਸ਼ੋਰ ਕਰਿਆ ਕਰੋ ਜੇ ਇਫ ਯੂ ਨੀਡ ਅ ਸੈਕਿੰਡ ਮੋਰਗੇਜ ਓਨਲੀ ਤਦ ਲਓ ਜੇ ਤੁਹਾਨੂੰ ਨੀਡ ਹੈ ਐਂਡ ਵਧੀਆ ਪ੍ਰੋਡਕਟ ਦੇ ਨਾਲ ਸਲਾਹ ਮਸ਼ਵਰਾ ਕਰਕੇ ਬਾਕੀ ਇਹਦਾ ਫਸਿਆ ਨਾ ਕਰਿਆ ਕਰੋ ਕਿ ਹਰ ਕਿਸੇ ਕੋਲ ਜਾ ਕੇ ਤੁਸੀਂ ਜਿਹਦੇ ਕੋਲ ਜਾਣਾ ਬੈਂਕਰ ਬ੍ਰੋਕਰ ਏਜੰਟ ਜਿਹਦੇ ਕੋਲ ਵੀ ਜਾਣਾ ਉਹਨੇ ਤਾਂ ਕਹਿਣਾ ਕਿ ਚਲੋ ਕਰਾ ਲਓ ਹੋ ਜਾਏਗਾ ਕਿਉਂਕਿ ਅਗਲੇ ਨੂੰ ਪੈਸੇ ਬਣਾਉਣ ਨਾਲ ਮਤਲਬ ਹੈ ਤੁਸੀਂ ਆਪਣੀ ਨੀਡ ਦੇਖੋ ਚਾਰ ਬੰਦਿਆਂ ਨਾਲ ਅਲੱਗ ਗੱਲ ਕਰੋ ਸ਼ੋਪ ਅਰਾਊਂਡ ਕਰੋ ਵਾਟ ਐਵਰ ਇਜ਼ ਦਾ ਬੈਸਟ ਪ੍ਰੋਡਕਟ ਫਾਰ ਯੂ ਟੇਕ ਦੈਟ
0: ਨੰਬਰ ਦਿਓ ਆਪਣਾ
5: ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ 647
0: ਹੁਣ ਪਿਛਲੇ ਦਿਨ ਹੀ ਤੁਸੀਂ ਖਬਰਾਂ ਸੁਣ ਚੁੱਕੇ ਹੋ ਇੱਕ ਦੋ ਵਕੀਲਾਂ ਨੂੰ ਵੀ ਚਾਰਜ ਕੀਤਾ ਹੈ ਪੁਲਿਸ ਨੇ ਫਰਾਡ ਕੀਤੇ ਨੇ ਕਈ ਵਕੀਲ ਰੀਅਲ ਸਟੇਟ ਏਜੰਟਾਂ ਨਾਲ ਰਲੇ ਹੋਏ ਨੇ ਥੋੜੇ ਬਚ ਕੇ ਕਿਉਂ ਆਪਣੇ ਬੰਦੇ ਤੁਹਾਨੂੰ ਪਤਾ ਕਿ ਇਹਨਾਂ ਦੀ ਆਦਤਾਂ ਨਾਲ ਜਾਂਦੀਆਂ ਨਹੀਂ ਗਿਆ ਸੋ ਬੀ ਕੇਅਰਫੁਲ ਆਲਰਾਈਟ ਅਗਲੀਆਂ ਖਬਰਾਂ ਚੋਂ ਖਬਰ ਆ ਸਕਾਰਬਰੋ ਹਸਪੀਟਲ ਦੇ ਪਾਰਕਿੰਗ 'ਚ ਗੋਲੀਆਂ ਚੱਲੀਆਂ ਇੱਕ 70 ਦਾ ਵਿਅਕਤੀ ਸੀ ਇੱਕ ਮਰਦ ਅਤੇ ਔਰਤ ਦੀ ਮੌਤ ਹੋ ਗਈ ਰਾਣੀ ਮੁਖਰਜੀ ਦੀ ਮਾਂ ਉਹਦੀ ਡੈਥ ਹੋ ਗਈ ਜੀ 75 ਦੀ ਸੀ ਬੇਬੇ ਸਾਊਦੀ ਬਾਦਸ਼ਾਹ ਸਲਮਾਨ ਨੇ ਇੱਕ ਵਿਰਲੇ ਬਿਆਨ ਵਿੱਚ ਯਮਨ ਦੇ ਹੂਤੀਆਂ ਨੂੰ ਟੈਰਰਿਸਟ ਕਰਾਰ ਦਿੱਤਾ ਹੈ ਇੱਕ ਟੈਰਰਿਸਟ ਪੁਤਿਨ ਅਤੇ ਸਾਊਦੀ ਕਰਾਊਨ ਪ੍ਰਿੰਸ ਨੇ ਹਰਮੂਜ਼ ਅਤੇ ਬਾਬ ਅਲ ਮੰਦੇਬ ਰਾਹੀਂ ਸੁਰੱਖਿਆ ਲੰਘਣ ਬਾਰੇ ਚਰਚਾ ਕੀਤੀ ਆਪਸ ਵਿੱਚ ਸ਼੍ਰੀਲੰਕਾ ਚ 2019 ਦੇ ਈਸਟਰ ਬੰਬ ਧਮਾਕਾ ਦੇ ਅਦਾਲਤ ਦਾ ਵੱਡਾ ਫੈਸਲਾ 15 ਨਵੰਬਰ ਨੂੰ ਦੋਸ਼ੀ 15 ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦੋਂ ਦੋਸ਼ੀ ਕਰਾਇਆ ਦੰਦੀਆਂ ਕੱਢਦੇ ਸੀਗੇ ਇਹਨਾਂ ਨੇ ਦੰਦੀਆਂ ਬੰਦ ਕਰਾਓ ਪਹਿਲਾਂ ਤਾਂ ਸੰਯੁਕਤ ਰਾਸ਼ਟਰ ਦੇ ਮੁਖੀ ਜਨਰਲ ਅਸੈਂਬਲੀ ਵਿਚ ਆਪਣੀ ਆਖਰੀ ਭਾਸ਼ਣ ਦੌਰਾਨ ਕਿਹਾ ਕਿ ਮਹਾਂਸ਼ਕਤੀਆਂ ਦੁਨੀਆਂ ਦੀਆਂ ਸਮੱਸਿਆਵਾਂ

0: ਪੌਣਾ ਪਾ ਲਓ, ਜੇ ਨਹੀਂ ਪਾਉਣਾ ਤਾਂ ਬਾਜੋ, ਕਿਉਂਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੇ ਰੇਟ ਨੇ ਉਹ ਕੀ ਆ। ਅੱਜ ਪੈਟਰੋਲ ਦਾ ਰੇਟ ਜਿਹੜਾ ਹੈਗਾ ਅੱਧੀ ਰਾਤ ਤੋਂ 3 ਸੈਂਟ ਥੱਲੇ ਆ ਜਾਏਗਾ, ਵੈਸੇ 6 ਵਜੇ ਤੋਂ ਬਾਅਦ ਪਿਆ ਤਾਂ ਹੋਰ ਵੀ ਸਸਤਾ ਹੋ ਜਾਂਦਾ। ਜਨਕ ਜੁਲਾ ਦੇ ਸਹਿਜੋ ਨਾਲ ਮੰਡੀਆਂ ਨੇ ਭਾਅ ਦੱਸੇ, ਟੋਰਾਂਟੋ ਸਟਾਕ ਚੇਂਜ, ਨੈਸਡੈਗ ਇਹ ਸਾਰੇ ਜਿਹੜੇ ਆ ਉੱਪਰ ਜਾ ਰਹੇ ਆ, ਡਾਓ ਕਰੂਡ ਆਇਲ ਡਾਲਰ ਸੋਨਾ ਇਸ ਸਮੇਂ ਥੱਲੇ ਚੱਲ ਰਿਹਾ ਹੈ। AM 530 ਡੇ ਪਟਾਲਾ ਸ਼ੋ ਜਾਣੇ ਆ ਆਉਂਦੇ ਆ, ਸਟੇ ਟਿਊਨ।
1: ਸਤਿ ਸ਼੍ਰੀ ਅਕਾਲ ਦੇਵ ਭਾਅ ਜੀ, ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ, ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੇਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌੜਨੇ ਪਾਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਏਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈੱਡਰੂਮ ਦਾ ਘਰ, 1 ਬੈੱਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 6347927,000, 6477927,000।
0: ਇੱਕ ਫਰਮ ਹੈ ਜਿਹਨਾਂ ਨੂੰ ਏਜ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਮਿਲੇਗੀ। ਉਹ ਹਾਂ, ਪੇ ਬੜੀ ਟੌਪ ਦੀ ਮਿਲੇਗੀ। ਕੁਲਦੀਪ ਮੰਗਟ ਹੋਰਾਂ ਨੂੰ ਫੋਨ ਕਰ ਲਓ, 6479724455। ਰੋਮੀ ਡੋਗਰਾ ਜਿਹੜਾ ਵਾਰਡ 2 ਐਂਡ 6 ਤੇ ਆਪਣੇ ਰੀਜਨਲ ਕੌਂਸਲ ਲਈ ਖੜਾ, ਵੋਟ ਪਾ ਕੇ ਜਿਤਾਇਓ, ਹੀ ਇਜ਼ ਅ ਗੁੱਡ ਮੈਨ ਦੀ ਲਾਲਟਨ। ਆਲਰਾਈਟ, ਇਹਦੇ ਨਾਲ ਨਾਲ ਸੁਖੀ ਜੀ ਵੀ ਇੱਥੇ ਹੀ ਆ ਜੀ। ਸੁਖੀ ਜੀ, ਅਗਲੀ ਲਿਸਟਿੰਗ ਦੇ ਦਿਓ।
2: ਹਾਂਜੀ ਦੀਪ ਜੀ, ਆਪਣੇ ਕੋਲੇ ਬਹੁਤ ਅਮੇਜ਼ਿੰਗ ਪ੍ਰੋਪਰਟੀ ਵੌਨ ਏਰੀਆ ਦੇ ਵਿੱਚ ਹੈਗੀ ਹੈ। ਜੇ ਕੋਈ ਲਿਸਨਰ, ਤੁਹਾਨੂੰ ਪਤਾ ਕਿ ਉਹ ਏਰੀਆ ਹੀ ਬਹੁਤ ਵਧੀਆ ਹੈਗਾ ਆ, ਹਾਈ ਡਿਮਾਂਡ ਏਰੀਆ, ਵੌਨ ਦੇ ਵਿੱਚ ਡੀਟੈਚ ਘਰ ਲੈਣਾ ਚਾਹੁੰਦੇ ਹੋ ਤਾਂ ਡਬਲ ਕਾਰ ਗਰਾਜ ਦਾ 4 ਬੈੱਡਰੂਮ ਦਾ ਘਰ ਆ, 2 ਬੈੱਡਰੂਮ ਦੀ ਇਹਦੀ ਫਿਨਿਸ਼ਡ ਬੇਸਮੈਂਟ ਹੈਗੀ ਆ, ਐਂਡ ਦ ਮੇਨ ਥਿੰਗ ਇਜ਼ ਇਹ ਰਿਵੀਨ ਲੋਟ ਤੇ ਆ, ਹਿਊਜ ਹਿਊਜ ਲੋਟ, 115 ਫੁੱਟ ਡੀਪ ਲੋਟ ਹੈਗਾ ਆ, ਆਲਮੋਸਟ 3500 ਸਕੁਅਰ ਫੁੱਟ ਦੀ ਇਹ ਪ੍ਰੋਪਰਟੀ ਆ। ਡੀਟੈਚ ਕਰ, ਡਬਲ ਕਾਰ ਗਰਾਜ ਇਨ ਵੌਨ, 4 ਬੈੱਡਰੂਮ ਦਾ, 2 ਬੈੱਡਰੂਮ ਦੀ ਫਿਨਿਸ਼ਡ ਬੇਸਮੈਂਟ ਤੁਹਾਨੂੰ ਬੇਸਮੈਂਟ ਦੇ ਵਿੱਚੋਂ, ਇਫ ਯੂਰ ਲੁੱਕ, ਤੁਹਾਡੀ ਬਿਗ ਫੈਮਿਲੀ ਆ ਤਾਂ ਅਫਕੋਰਸ ਯੂ ਵਿਲ ਯੂਜ਼ ਬੇਸਮੈਂਟ ਫੋਰ ਯੋਰਸੈਲਫ, ਪਰ ਇਫ ਤੁਹਾਨੂੰ ਇਹ ਹੈ ਕਿ ਰੈਂਟਲ ਇਨਕਮ ਆਉਣੀ ਚਾਹੀਦੀ ਆ, ਤੁਹਾਨੂੰ ਕਲੋਜ਼ ਟੂ $2,500 ਮਹੀਨੇ ਦੀ ਪੇਮੈਂਟ ਰੈਂਟ ਦੇ ਵਜੋਂ ਆ ਜਾਣੀ ਆ ਫਰੋਮ ਦ ਬੇਸਮੈਂਟ। ਪ੍ਰੋਪਰਟੀ ਦੇਖਣਾ ਚਾਹੁੰਦੇ ਹੋ, ਲੋਕੇਸ਼ਨ ਬਹੁਤ ਵਧੀਆ ਆ ਜੀ, ਆਪਣੇ ਹਾਈਵੇ ਦੇ ਉੱਤੋਂ ਲਿਟਰਲੀ 8 ਮਿੰਟ ਦੀ ਡਰਾਈਵ ਆ, ਗੋ ਟ੍ਰੇਨ ਤੁਹਾਡੇ ਨੇੜੇ ਆ, ਸਕੂਲ, ਪਾਰਕ ਐਂਡ ਬਿਗ ਮਾਲ, ਗਰੋਸਰੀ ਸਟੋਰ, ਵਾਲਮਾਰਟ, ਰੋਨਾ ਪਲਾਜ਼ਾ, ਐਨੀਥਿੰਗ ਯੂ ਆਰ ਲੁਕਿੰਗ ਫੋਰ, ਵੈਰੀ ਕਨਵੀਨੀਅੰਟ ਲੋਕੇਸ਼ਨ ਇਨ ਵੌਨ, 6474087066। ਐਂਡ ਜੇ ਤੁਹਾਨੂੰ ਕੋਈ ਵੀ ਡਾਊਟ ਆ ਕਿ ਯੂ ਨੋ ਵਟ, ਆਪਾਂ ਘਰ ਲੈ ਲੈਣਾ ਆ ਬਟ ਸਾਨੂੰ ਪਤਾ ਨਹੀਂ ਹੈ ਕਿ ਸਾਡੀ ਮੋਰਗੇਜ ਹੋਣੀ ਹੈ ਕਿ ਨਹੀਂ ਹੋਣੀ, ਪਲੀਜ਼ ਕੋਂਟੈਕਟ ਮੀ, ਕਿਉਂਕਿ ਆਪਾਂ ਤੁਹਾਨੂੰ ਪ੍ਰੋਪਰਟੀ ਦੇ ਉੱਤੇ ਡਿਪੋਜ਼ਿਟ ਪਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਪ੍ਰੀ ਕੁਆਲੀਫਾਈ ਕਰਵਾਵਾਂਗੇ, ਬਿਕੋਜ਼ ਵੀ ਹੈਵ ਅ ਹੋਲ ਟੀਮ। ਚਾਹੇ ਤੁਸੀਂ ਘਰ ਬਾਏ ਕਰਨਾ ਆ, ਤੁਹਾਨੂੰ ਮੋਰਗੇਜ ਦਾ ਕੋਈ ਕੁਐਸਚਨ ਆ, ਯਾ ਲੋਇਰਸ, ਐਵਰੀਥਿੰਗ ਇਜ਼ ਡਨ ਅੰਡਰ ਵਨ ਅੰਬਰੈਲਾ, ਕਮ ਸੀ ਮੀ ਇਨ ਮਾਈ ਆਫਿਸ, ਆਪਾਂ ਤੁਹਾਨੂੰ ਪ੍ਰੀ ਅਪਰੂਵ ਕਰਵਾ ਕੇ ਫਿਰ ਹੀ ਘਰ ਦਿਖਾਉਣ ਲੈ ਕੇ ਜਾਵਾਂਗੇ, ਜਿਹਦੇ ਨਾਲ ਕੀ ਹੁੰਦਾ ਆ, ਯੂ ਡੋਂਟ ਵੇਸਟ ਯੂਅਰ ਟਾਈਮ ਔਰ ਅਦਰਸ ਟਾਈਮ।

0: ਫਿਰ ਵੀ ਇੱਕ ਪਾਸੇ ਤੁਸੀਂ ਆਪਣਾ ਪੈਸਾ ਨਹੀਂ ਵੇਸਟ ਕਰਦੇ, ਇਹ ਨਹੀਂ ਤੁਹਾਨੂੰ ਹੋਏਗਾ ਕਿ ਅਸੀਂ ਡਿਪੋਜ਼ਿਟ ਦਿੱਤਾ ਹੋਇਆ ਆਪਾਂ ਲੂਜ਼ ਕਰ ਲੈਣਾ ਲਾਸਟ ਮਿੰਟ ਤੇ ਕਲੋਜ਼ਿੰਗ ਹੋਣੀ ਕਿ ਨਹੀਂ ਹੋਣੀ। ਆਈ ਵਿਲ ਮੇਕ ਸ਼ੋਰ ਐਵਰੀਥਿੰਗ ਇਜ਼ ਅੰਡਰ ਕੰਟਰੋਲ ਐਂਡ ਐਵਰੀਥਿੰਗ ਇਜ਼ ਡਨ ਇਨ ਟਾਈਮਲੀ ਮੈਨਰ, ਬਿਨਾਂ ਕਿਸੇ ਵਰੀ ਤੋਂ। 647-408-7066
1: Land, one stop for all your grocery needs.
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
1: ਇੰਡੀਅਨ ਫਰੂਟ ਲੈਂਡ ਹੈ ਸੱਚੀ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ, ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰਾਂਟਨ।

0: ਲਓ ਜੀ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਏਜ ਦੇ ਡਰਾਈਵਰ ਦੀ ਲੋੜ ਹੈ, ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਘਰੇ ਆ ਸਕਦੇ ਹੋ, 3000 ਮੀਲ ਮਿਲਣਗੇ, ਔਰ ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229-8462 ਐਕਸਟੈਂਸ਼ਨ 4। ਗਏ ਤੇ ਆਏ ਟਿੱਕਾ ਜੰਕਸ਼ਨ,
1: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
1: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਨੀਲਮ ਜੀ, ਜਿਹੜੇ ਲੋਕ ਮਕਾਨ ਲੈਣ ਬਾਰੇ ਸੋਚ ਰਹੇ ਆ,
6: ਹਾਂਜੀ,
0: ਵੀ ਸਾਨੂੰ ਸਾਡਾ HST ਬਾਜੂਗਾ,
6: ਹਾਂਜੀ,
0: ਮੌਰਗੇਜ ਤਾਂ ਉਹਨਾਂ ਨੂੰ ਵੀ ਚਾਹੀਦੀ ਹੈ।
6: 100%
0: HST ਬਚੇ ਜਿਹੜਾ ਬਚਣਾ ਉਹ ਤਾਂ ਚੰਗੀ ਗੱਲ ਆ, ਪਰ ਮੌਰਗੇਜ ਤਾਂ ਲੈਣੀ ਪੈਣੀ ਹੈ ਨਾ।
6: 100 million%।
0: ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ?
6: ਜੇ ਤੁਸੀਂ ਸੋਚ ਰਹੇ ਹੋ ਕਿ ਬਿਲਡਰ ਪਰਚੇਸ ਲੈਣੀ ਹੈ, ਦੈਟਸ ਨਾਟ ਅ ਬੈਡ ਪ੍ਰੋਡਕਟ ਈਦਰ, ਕਿਉਂਕਿ ਤੁਹਾਨੂੰ ਉਸ 'ਚ ਪੈਸੇ ਕਾਫੀ ਬਚ ਰਹੇ ਐਂਡ ਟਾਈਮ ਸਿਰਫ ਮਾਰਚ ਤੱਕ ਹੀ ਹੈ। ਤੇ ਮੌਰਗੇਜ ਜਿੱਦਾਂ ਕਿ ਜੇ ਤੁਸੀਂ ਮੰਨ ਲਓ ਛੋਟਾ ਪ੍ਰੋਡਕਟ ਹੈ ਵਿਚ ਇਜ਼ 5 ਲੱਖ ਦਾ, ਤੁਸੀਂ ਐਜ ਮਿਨੀਮਮ ਐਜ 5% ਨਾਲ ਕਰਾ ਸਕਦੇ ਹੋ, ਬਟ ਆਫਟਰ 500,000 ਯੈਸ ਦੇਰ ਇਜ਼ 10%, ਪਰ ਡਿਪੈਂਡਿੰਗ ਅਪਨ ਦਾ ਅਮਾਊਂਟ ਆਪਾਂ ਮਿਨੀਮਮ ਪੇਮੈਂਟ ਦੀ ਬੇਸ ਦੇ ਉੱਤੇ 10% ਦੇ ਨਾਲ ਵੀ ਕਲੋਜ਼ ਕਰਾ ਸਕਦੇ ਹਾਂ, 5% ਨਾਲ ਵੀ ਕਲੋਜ਼ ਕਰਾ ਸਕਦੇ ਹਾਂ। ਬਟ ਟੂ ਬਿਫੋਰ ਤੁਸੀਂ ਪਰਚੇਸ ਕਰਕੇ ਮੇਰੇ ਕੋਲ ਆ ਕੇ ਮੈਨੂੰ ਕਹੋ ਕਿ ਯੂ ਨੋ ਵਟ ਹੁਣ ਆਪਾਂ ਕੀ ਕਰੀਏ, ਤਾਂ ਡੋਂਟ ਡੂ ਦੈਟ, ਗੈਟ ਯੂਰ ਸੈਲਫ ਪ੍ਰੀ ਅਪਰੂਵਡ। ਦੂਜੀ ਗੱਲ, ਜਿਹੜੇ ਇੰਟਰਸਟ ਰੇਟਸ ਨੇ ਮੇਜਰਲੀ ਬੈਂਕਾਂ ਨੇ ਜਿਹੜੇ ਨਾਟ ਦੀ ਪਾਲਿਸੀ ਰੇਟ ਪਰ ਵਧਾਣੇ ਸ਼ੁਰੂ ਕਰਤੇ ਫਿਕਸ ਰੇਟ ਸਪੈਸ਼ਲੀ। ਸੋ ਜੇ ਤਾਂ ਤੁਸੀਂ ਇਸ ਵੇਲੇ ਉਸ ਹਾਲਾਤ ਚੋ ਕਿ ਜਿਹੜੇ ਤੁਹਾਨੂੰ ਵੇਰੀਏਬਲ ਰੇਟ ਚਾਹੀਦੇ ਨੇ, ਦੇ ਆਰ ਐਬਸੋਲੂਟਲੀ ਫਾਈਨ, ਪਰ ਫਿਕਸਡ ਆਰ ਗੋਇੰਗ ਅਪ, ਕਿਉਂਕਿ ਉਹ ਕੈਨੇਡਾ ਬੌਂਡ ਯੀਲਡ ਦੇ ਨਾਲ ਲਿੰਕਡ ਨੇ। ਹਾਲੇ ਪਾਲਿਸੀ ਰੇਟ 2.25 ਹੀ ਹੈ, ਤਾਂ ਨਾਓ ਦ ਲਾਸਟ ਥਿੰਗ ਇਜ਼, ਜੇ ਉੱਧਰੋਂ ਯੂ ਐਸ ਨੇ ਵੀ ਰੇਟਸ ਵਧਾਏ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਨੋਰਮਲੀ ਆਪਾਂ ਫੋਲੋ ਕਰਦੇ ਹਾਂ, ਕੈਨੇਡਾ ਫੋਲੋ ਦਮ, ਬਟ ਇਹਦਾ ਕਾਰਨ ਕੀ ਹੈ? ਬਿਕੋਜ਼ ਆਫ ਦੀ ਜਿੰਨੀ ਐਨਰਜੀ ਦੀ ਐਨਰਜੀ ਕਰਕੇ,
0: ਮੋਸਟਲੀ ਯੰਗ ਲੱਗੀ ਹੋਈ ਆ, ਉਹਦੇ ਕਰਕੇ ਜਿਹੜੀ ਫਿਊਲ ਕਾਸਟ ਆ ਉਹ ਵੀ ਬਹੁਤ ਉੱਪਰ ਗਈ ਆ, ਜਹਾਜ਼ਾਂ ਦਾ ਤੇਲ ਆ ਉਹ ਉੱਪਰ ਗਿਆ, ਆਪਣੇ ਗੱਡੀਆਂ ਦਾ ਤੇਲ ਆ ਉਹ ਉੱਪਰ ਗਿਆ ਹੋਇਆ।
6: ਯੈਸ, ਦੈਟਸ ਦੀ ਰੀਜ਼ਨ ਇੰਟਰਸਟ ਰੇਟਸ ਆਰ ਗੋਇੰਗ ਅਪ। 28 ਅਕਤੂਬਰ ਨੂੰ ਮੋਸਟ ਚਾਂਸਿਸ ਆਰ ਯੈਸ ਦ ਰੇਟਸ ਵਿਲ ਗੋ ਅਪ, ਮੋਸਟ ਚਾਂਸਿਸ, ਐਨਾਲਿਸਿਸ ਐਂਡ ਇਕਨੋਮਿਸਟ ਦਾ ਕਹਿਣਾ, ਅੱਜ ਦੀ ਇੱਕ ਨਵੀਂ ਰਿਪੋਰਟ ਆ ਜਿਹਦੇ ਹਿਸਾਬ ਦੇ ਨਾਲ ਯੈਸ ਦ ਇੰਟਰਸਟ ਰੇਟ ਵਿਲ ਗੋ ਅਪ। ਇਫ ਤੁਸੀਂ ਜਿਹੜਾ ਕੋਈ ਥੋੜੀ ਮਾਰਨੀ ਆ ਲੋਹਾ ਗਰਮ ਹੈ, ਇਸ ਲਈ ਕਰ ਲਓ, ਯੂ ਕੈਨ ਵੀ ਕੈਨ ਹੋਲਡ ਦੀ ਰੇਟਸ ਫੋਰ ਯੂ ਬਿਫੋਰ ਦੀ ਰੇਟਸ ਗੋ ਅਪ। ਸੋ ਤੁਸੀਂ ਮਕਾਨ ਲੈਣਾ, ਇੰਟਰਸਟ ਰੇਟ ਬਾਰੇ ਗੱਲ ਕਰਨੀ ਹੈ, ਮੌਰਗੇਜ ਬਾਰੇ ਗੱਲ ਕਰਨੀ ਹੈ, ਆਪਣੇ ਆਪ ਨੂੰ ਕਿੱਦਾਂ ਕੁਆਲੀਫਾਈ ਕਰਾਉਣਾ, ਕਿੰਨੇ ਦੇ ਤੁਸੀਂ ਲੈਣ ਦੇ ਕਾਬਲ ਹੋ ਕਿ ਨਹੀਂ, ਟਾਕ ਟੂ ਮੀ, ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ, ਮੌਰਗੇਜ ਅਲਾਇੰਸ, ਨੀਲਮ ਸਰਾਵ,
7: ਛਾਪਾ ਮਾਰਨ ਜਾਂਦੇ ਹੈ ਨਾ, ਅਸੀਂ ਕਦੀ ਨੌਕ ਨੀ ਕਰਕੇ ਗਏ,
8: ਤੁਸੀਂ ਇੱਥੇ ਛਾਪਾ ਮਾਰਨ ਆਏ?
7: ਅਸੀਂ ਬੰਦਾ ਨੌਕ ਹੀ ਕਰਕੇ ਪੁੱਛਦਾ ਵੀ ਹਾਂ ਵੀ ਚਾਚਾ ਕੀਤਾ ਕੰਮ ਕਿ ਨਹੀਂ ਕੀਤਾ।
8: ਗੰਡਾ ਸਿੰਘ ਜੀ,
7: ਆਪਾਂ ਬੋਲਣ ਲਾ ਹੁੰਦਾ ਸੀ ਮੈਂ।
8: ਦੇਖੋ, ਆਦਤਾਂ ਬਦਲਣੀਆਂ ਪੈਂਦੀਆਂ ਨੇ, ਥੋੜੇ ਐਟੀਕੇਟ ਸਿੱਖਣੇ ਪੈਂਦੇ ਨੇ, ਅਕਲ ਆਉਣੀ ਚਾਹੀਦੀ ਆ ਨਾ।
7: ਗੱਲ ਪਤਾ ਕੀ, ਮੈਂ ਆਪਣੀਆਂ ਐਟੀਕੇਟਾਂ ਨਹੀਂ ਬਦਲ ਸਕਿਆ, ਪੇਟੀਕੋਟ ਤੱਕ ਨੀ ਅਸੀਂ ਬਦਲੇ ਮਤਲਬ
8: ਤੁਸੀਂ ਪੇਟੀਕੋਟ ਪਾਉਂਦੇ ਰਹੇ
7: ਨਹੀਂ ਮਤਲਬ ਕਹਿਣ ਦੋ ਮਤਲਬ ਉਹ ਗਲਤ ਹੋ ਗਿਆ ਕੇਵਲ ਚਲੋ ਮੈਂ ਸਿਰਫ ਇਹ ਕਹਿ ਰਿਹਾ ਮਤਲਬ ਮੈਂ ਇੱਧਰ ਦੀ ਪੁਲਿਸ ਚ ਵੀ ਹੋਣਾ ਸੀ ਭਰਤੀ ਕਹਿੰਦਾ ਭਾਈ ਸਾਹਿਬ ਆਪ ਜੀ ਨੇ ਸ਼੍ਰੀਮਾਨ ਜੀ ਕਹਿਣਾ ਹੈ ਸਰ ਕਹਿ ਕੇ ਗੱਲ ਕਰਨੀ ਹੈ ਚੋਰ ਕੋ ਵੀ ਬੜੀ ਇੱਜ਼ਤ ਦੇਣੀ ਹੈ ਮੈਂ ਕਿਹਾ ਤੁਸੀਂ ਮੈਨੂੰ ਪੁਲਿਸ ਚ ਭਰਤੀ ਕਰਕੇ ਬੇਇੱਜ਼ਤੀ ਕਰਾਉਣੀ ਮੇਰੀ ਸਾਰੀ ਉਮਰ ਅਸੀਂ ਚੰਗੇ ਭਲੇ ਬੰਦੇ ਨੂੰ ਕਦੇ ਜੀ ਨੀ ਕਿਹਾ ਤੂੰ ਚੋਰ ਨੀ ਮਤਲਬ ਸਲਾਮਾ ਕਰਾਉਣ ਫਿਰ
8: ਨਾਲੇ ਆਫਟਰ ਆਲ ਬੰਦੇ ਦੇ ਸੈਲਫ ਰੂਲਸ ਵੀ ਤਾਂ ਕੋਈ ਚੀਜ਼ ਹੁੰਦੀ ਹੈ
7: ਤੁਹਾਡੇ ਲਈ ਪੁਲਿਸ ਸਾਡੇ ਬਸ ਦੀ ਗੱਲ ਹੈ ਭਾਈ ਸਾਹਿਬ ਤੁਸੀਂ ਕਰੀ ਜਾਓ ਸਰ ਸਰ
8: ਇਸ ਗੱਲੋਂ ਤੁਸੀਂ ਕਾਫੀ ਸਿਆਣੇ ਹੋ ਵੈਸੇ
7: ਬਿਲਕੁਲ
8: ਮਤਲਬ
0: ਔਰ ਇਸੇ ਕਰਕੇ ਕਹੀਦਾ ਹਰਿਆਣਾ ਪੰਜਾਬ ਦੀ ਪੁਲਿਸ ਦੇ 500-500 ਬੰਦੇ ਇੱਥੇ ਸੱਦ ਲਓ ਬ੍ਰਹਮਪੁਰ ਮਿਸਾਗਾ ਚ ਸ਼ਰਤ ਇੱਕੋ ਹੀ ਹੈ ਵੀ ਕਾਨੂੰਨ ਉੱਥੇ ਵਾਲੇ ਹੋਣ ਰਾਤੋ ਰਾਤ ਸਿੱਧੇ ਹੋ ਜਾਣਗੇ ਇੱਥੇ ਸਾਰੇ ਐਨੀਵੇ ਇਸ ਤੋਂ ਪਹਿਲਾਂ ਅੱਗੇ ਚੱਲੀਏ ਕਟਾਰੀਆ ਟੂਰ ਐਂਡ ਟਰੈਵਲ ਦੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਇਹਨਾਂ ਕੋਲ ਬੜੇ ਵਧੀਆ ਵਧੀਆ ਰੇਟ ਆਏ ਹੋਏ ਨੇ ਆਲਰਾਈਟ ਪਹਿਲਾ ਰੇਟ ਹੈ ਜੀ ਜਿਹੜਾ ਉਹ ਹੈ ਟੋਰਾਂਟੋ ਤੋਂ ਦਿੱਲੀ 1 way 10.90 ਟੋਰਾਂਟੋ ਅੰਮ੍ਰਿਤਸਰ 10.50 ਟੋਰਾਂਟੋ ਅੰਮ੍ਰਿਤਸਰ ਬੈਕ ਐਂਡ ਫੋਰਥ 24.70 ਟੋਰਾਂਟੋ ਦਿੱਲੀ 1650 ਟੋਰਾਂਟੋ ਤੋਂ ਕਰਾਚੀ ਜਾਣਾ ਤਾਂ 1180 ਟੋਰਾਂਟੋ ਤੋਂ ਇਸਲਾਮਾਬਾਦ 1200 ਟੋਰਾਂਟੋ ਕਰਾਚੀ ਬੈਕ ਐਂਡ ਫੋਰਥ 1990 ਟੋਰਾਂਟੋ ਤੋਂ ਇਸਲਾਮਾਬਾਦ 2090 ਛੁੱਟੀਆਂ ਮਨਾਉਣ ਜਾਣਾ ਡੋਮਿਨਿਕਨ ਰਿਪਬਲਿਕ 1150 ਤੇ ਮੈਕਸੀਕੋ 1100 ਨੰਬਰ ਹੈ 905-678-1200
9: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
10: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
11: ਹੈਲੋ
12: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ
11: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
12: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
11: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
12: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी लिए कॉल करो 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: खुदा न करे अगर आपका कार एक्सीडेंट हो गया और आप कानूनी मदद लेना चाहते हैं, तो ना सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है।
5: 4K
6: पकड़ना मुश्किल ही नहीं नामुमकिन है।
5: पर ढिलो वीडियो ते जदों मर्जी आ जाओ। एबनीजर एंड गोर रोड 905-204-1313 जां ढिलोवीडियो.com। होर कोई सेवा?
7: मित्रां दे जंक्शन ते।
8: ओ केड़े जंक्शन ते?
9: इक्का जंक्शन ब्रैम्पटन ते।
7: रात लगियां महफलां रे
9: भाई, महफलां ते रोज ही लगदियां ने। इक्का जंक्शन ब्रैम्पटन ते। इक्का जंक्शन ब्रैम्पटन ते आओ, ताजा स्वादला खाओ ते 100% दी कैपेसिटी वाले शानदार बैंकुट हॉल विच अपनियां खुशियां दे जश्न मनाओ। इक्का जंक्शन ब्रैम्पटन करदे ने केटरिंग बिग और स्मॉल विद लाइव फूड ट्रक 11 AM to 6 PM। ऑल ड्रिंक्स 50% ऑफ। टिक्का जंक्शन ब्रैम्पटन ते कॉल करो 647-429-4040। टिक्का जंक्शन ब्रैम्पटन।
10: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
11: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888। दैट्स 905-460-8888।
10: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
12: जे मैनू यार ना मिले ते मर जावा, जे मैनू प्यार ना मिले ते मर जावा।
13: What's up everybody, this is Jasmine Sandler, ते तुसी सुन रहे हो वतनों दूर विद सुखी निज्जर।
14: ਲੱਭਣ ਤੁਰਿਆ ਮੈਂ ਤੈਨੂੰ ਤੇ ਮੈਂ ਸਾਰੀ ਦੁਨੀਆ ਗਾ ਲਈ, ਆਖਰ ਵੇਲੇ ਤੂੰ ਅੰਦਰ ਮਿਲਿਆ ਤੇ ਐਵੇਂ ਉਮਰ ਗਵਾ ਲਈ। ਸੋ ਦੋਸਤੋ, ਇਹਨਾਂ ਸਤਰਾਂ ਦੇ ਨਾਲ ਵਤਨੋਂ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਟਿਊਜ਼ਡੇ ਦਾ ਦਿਨ ਹੈ ਅੱਜ ਤੇ ਸਤੰਬਰ ਮਹੀਨੇ ਦੀ 22 ਤਰੀਕ। ਹੁਣੇ ਹੁਣੇ ਦੇਵ ਤਾਤਲਾ ਜੀ ਦੇ ਨਾਲ ਤੁਸੀਂ ਜੁੜੇ ਸੀ, ਉਹਨਾਂ ਨੇ ਦੁਨੀਆ ਦੀਆਂ ਇਹ ਤੁਹਾਡੇ ਤੱਕ ਖਬਰਾਂ ਕਾਫੀ ਸਾਂਝੀਆਂ ਕੀਤੀਆਂ ਤੇ ਨਾਲ ਕਾਫੀ ਇਨਫੋਰਮੇਸ਼ਨ। ਤੇ ਹੁਣ ਸਾਡੀ ਵਾਰੀ ਆਈ ਹੈ, ਮੇਰੇ ਨਾਲ ਸਟੂਡੀਓ ਸਾਥ ਦੇ ਰਹੇ ਨੇ ਕਿਰਨ ਜੀ। ਕਿਰਨ ਜੀ, ਵੈਲਕਮ ਜੀ ਆਨ।
15: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਹੋਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਬਹੁਤ ਹੀ ਪਿਆਰੀਆਂ ਲਾਈਨਾਂ ਦੇ ਨਾਲ ਤੁਸੀਂ ਜਿਹੜਾ ਜੀ ਪ੍ਰੋਗਰਾਮ ਨੂੰ ਸਟਾਰਟ ਕੀਤਾ ਆ, ਔਰ ਉਮੀਦ ਕਰਦੇ ਜਿੰਨੀਆਂ ਪਿਆਰੀਆਂ ਇਹ ਲਾਈਨਾਂ ਨੇ ਉਨੇ ਹੀ ਪਿਆਰੇ ਸਾਡੇ ਸਾਰੇ ਜਿਹੜੇ ਜੀ ਲਿਸਨਰਸ ਹੁੰਦੇ ਨੇ। ਸਾਰੇ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ ਆਲਵੇਜ਼, ਜਿੱਦਾਂ ਅਸੀਂ ਆਲਵੇਜ਼ ਕਹਿੰਦੇ ਹੋਏ, ਭਾਵੇਂ ਤੁਸੀਂ ਗੱਡੀਆਂ ਚੋਂ ਸੁਣਦੇ ਆ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਸਾਨੂੰ ਸੁਣ ਰਹੇ, ਭਾਵੇਂ ਘਰਾਂ ਚੋਂ, ਸੋ ਸਾਰੇ ਠੀਕ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਤੇ ਪਰਮਾਤਮਾ ਸਾਰਿਆਂ ਤੇ ਜਿਹੜਾ ਜੀ ਆਪਣੀ ਰਹਿਮਤ ਆਲਵੇਜ਼ ਵਰਸਾਉਂਦਾ ਰਹੇ। ਤੇ ਬਿਲਕੁਲ ਤਰੀਕ ਤੁਸੀਂ ਦੱਸ ਦਿੱਤੀ ਆ, ਵੈਦਰ ਰਿਪੋਰਟ ਮੈਂ ਜ਼ਰੂਰ ਸਾਂਝੀ ਕਰ ਦਿੰਦੀ ਹਾਂ। ਅੱਜ ਦਾ ਵੈਦਰ ਹੈਗਾ 13 ਡਿਗਰੀ, ਸ਼ਾਮ ਨੂੰ ਹੈਗਾ 12 ਡਿਗਰੀ, ਓਵਰ ਨਾਈਟ ਹੈਗਾ ਜੀ 10 ਡਿਗਰੀ, ਹਵਾ ਦੀ ਸਪੀਡ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਚੜਿਆ ਸੀ ਅੱਜ ਸਨਰਾਈਜ਼ ਹੋਇਆ ਸੀ 7:06, ਤੇ ਦਿਨ ਢਲ ਜਾਣਾ ਹੈ 7:16। ਸੋ ਇਹ ਸੀਗੀ ਕੁਛ ਵੈਦਰ ਰਿਪੋਰਟ। ਵੈਦਰ ਰਿਪੋਰਟ ਦੇ ਨਾਲ ਇਹ ਵੀ ਜ਼ਰੂਰ ਦੱਸਦੀ ਹੈ, ਕਿਉਂਕਿ ਸਮਰ ਤੋਂ ਹੁਣ ਜਿਹੜਾ ਜੀ ਫਾਲ ਸਟਾਰਟ ਹੋਣ ਲੱਗੀ ਆ, ਵੈਦਰ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਹੈਗੀਆਂ, ਉਹਦੇ ਨਾਲ ਕਾਫੀ ਵਾਇਰਲ ਵੀ ਜਿਹੜਾ ਜੀ ਨਾਲ ਆਉਂਦੇ ਆ। ਸੋ ਆਪਣਾ ਤੇ ਆਪਣੇ ਬੱਚਿਆਂ ਦਾ ਤੇ ਆਪਣੀ ਫੈਮਿਲੀਜ਼ ਦਾ ਜਿਹੜਾ ਜੀ ਸਾਰੇ ਜ਼ਰੂਰ ਧਿਆਨ ਰੱਖਣਾ।
14: ਬਿਲਕੁਲ ਜੀ, ਤੇ ਨਾਲ ਹੀ ਦੱਸਦੀਏ ਤੁਹਾਨੂੰ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਤੁਹਾਨੂੰ ਕੋਈ ਵੀ ਆਈਪੀ ਬਾਕਸ ਚਾਹੀਦਾ, ਆਈਪੀ ਐਪ ਚਾਹੀਦਾ, ਕੋਈ ਤੁਹਾਨੂੰ ਟੈਬਲੇਟਸ ਚਾਹੀਦੀ ਹੈਗੀ ਆ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੇ ਲਈ, ਜਾਂ ਫਿਰ ਤੁਹਾਨੂੰ ਕੋਈ ਰੇਡੀਓ ਚਾਹੀਦਾ, ਗੁਰਬਾਣੀ ਰੇਡੀਓ ਜਾਂ ਗੀਤ ਸੰਗੀਤ ਵਾਲੇ ਰੇਡੀਓ ਜਿਹੜੇ ਨੇ, ਜਾਂ ਪਲੱਗ ਇਨ ਜਾਂ ਚਾਰਜੇਬਲ, ਸਾਰਾ ਕੁਝ ਇੱਥੇ ਅਵੇਲੇਬਲ ਆ। ਨੰਬਰ ਹੈ 9052041313, 9052041313। ਤੇ ਅੱਜ ਦਾ ਪ੍ਰੋਗਰਾਮ ਅਸੀਂ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਆਉਣ ਵਾਲੇ ਦਿਨਾਂ 'ਚ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਦੋਨਾਂ ਬੈਂਕਟ ਹਾਲਾਂ ਦੀਆਂ ਸੇਵਾਵਾਂ ਲੈਣ ਲਈ, ਬੇਸ਼ੱਕ ਤੁਸੀਂ ਹੁਣ ਦੀਵਾਲੀ ਦੇ ਮੌਕੇ ਤੇ ਕੋਈ ਫੈਸਟੀਵਲ ਕਰਨਾ, ਕ੍ਰਿਸਮਸ ਤੇ ਕਰਨਾ, ਨਿਊ ਈਅਰ ਤੇ ਕਰਨਾ, ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣ ਲਈ ਤੁਹਾਡੇ ਆਏ ਹੋਏ ਗੈਸਟ ਬਹੁਤ ਖੁਸ਼ ਹੋਣਗੇ। ਨੰਬਰ ਨੋਟ ਕਰ ਲਓ 4167430003, 4167430003 ਤੇ ਕਾਲ ਕਰ ਲਓ, ਔਰ ਤੁਹਾਨੂੰ ਉਹ ਬਹੁਤ ਜਿੱਥੇ ਤੁਹਾਨੂੰ ਵਧੀਆ ਟ੍ਰੀਟਮੈਂਟ ਦੇਣਗੇ, ਨਾਲ ਜੇ ਤੁਹਾਡੇ ਗੈਸਟ ਵੀ ਆਏ ਹੋਏ ਨੇ ਬਾਹਰੋਂ ਤੇ ਤੁਹਾਨੂੰ ਉੱਥੇ ਨਾਲ ਹੀ ਹੋਟਲ ਵੀ ਮਿਲ ਸਕਦਾ, ਤੁਹਾਡੇ ਗੈਸਟ ਜਿਹੜੇ ਉੱਥੇ ਰੁਕ ਸਕਦੇ ਨੇ। ਸੋ ਵਤਨੋ ਦੂਰ ਦਾ ਹਵਾਲਾ ਦਿਓ ਤੇ ਕਾਫੀ ਡਿਸਕਾਊਂਟ ਵੀ ਪਾਓ। ਤੇ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੇ ਮੋਨਾ ਹੋਰਾਂ ਨਾਲ ਸੰਪਰਕ ਕਰ ਲਓ, ਬਹੁਤ ਜਲਦੀ ਸਾਡੇ ਨਾਲ ਮੋਨਾ ਹੋਰ ਵੀ ਜੁੜਨਗੇ। 4165091509 ਉਹਨਾਂ ਦਾ ਨੰਬਰ ਹੈ ਜੀ।
15: ਬਿਲਕੁਲ, ਔਰ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੀ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਅੱਖਾਂ ਦਾ ਜਿਹੜਾ ਜੀ ਰੂਟੀਨ ਆਏ ਚੈੱਕਅਪ ਕਰਾਉਣਾ ਆ, ਬੱਚਿਆਂ ਦਾ ਰੂਟੀਨ ਆਏ ਚੈੱਕਅਪ ਕਰਾਉਣਾ ਆ, ਕੋਈ ਡਿਜ਼ਾਈਨਰ ਫਰੇਮ ਗਲਾਸਿਸ ਬਣਵਾਉਣੀਆਂ ਆ, ਜਾਂ ਕੋਈ ਕੰਟੈਕਟ ਲੈਂਸਿਸ, ਕਲਰਡ ਲੈਂਸਿਸ ਲੈਣੇ ਆ, ਤੇ ਗੱਲਬਾਤ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਵੀ ਕਰ ਸਕਦੇ ਹੋ। ਇਹਨਾਂ ਦਾ ਨੰਬਰ 905-460-8888। ਔਰ ਬਿਲਕੁਲ ਜੀ, ਜੇ ਹੁਣ ਆਪਾਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਗੱਲਬਾਤ ਕਰੀਏ, ਸਾਡੇ ਕਿਸੇ ਭੈਣ ਭਰਾ ਨੇ ਜਾਂ ਕੋਈ ਸਟੂਡੈਂਟ ਇੱਥੇ ਆਇਆ ਸੀ, ਉਹ ਫਰਦਰ ਸਟੱਡੀ ਲੈਣਾ ਚਾਹੁੰਦੇ ਆ, ਕੋਈ ਸ਼ਾਰਟ ਟਰਮ ਕੋਰਸਿਸ ਕਰਨੇ, PSW, ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਜਾਂ ਪੇਰੋਲ, ਤੇ ਬਿਲਕੁਲ ਜੀ ਗੱਲਬਾਤ ਤੁਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਨਾਲ ਕਰ ਸਕਦੇ ਆ। ਇਹਨਾਂ ਦਾ ਨੰਬਰ 6474991009 ਤੇ ਜਿਹੜੀ ਆ ਜੀ ਗੱਲਬਾਤ ਹੋ ਸਕਦੀ ਆ। ਔਰ ਅੱਜ ਦਾ ਪ੍ਰੋਗਰਾਮ ਕੀਆ 427QW ਦੇ ਵੀ ਸਹਿਯੋਗ ਨਾਲ ਤੁਹਾਡੇ ਤਾਈਂ ਅਸੀਂ ਪੇਸ਼ ਕੀਤਾ। ਵਧੀਆ ਕੀਆ ਦੀਆਂ ਤੁਸੀਂ ਗੱਡੀਆਂ ਲੈਣੀਆਂ, ਕਿਉਂਕਿ ਕੀਆ ਦੇ ਵਿੱਚ ਅੱਜ ਕੱਲ ਬਹੁਤ ਸਾਰੇ ਜਿਹੜੇ ਜੀ ਲੇਟੈਸਟ ਫੀਚਰ ਆਏ, ਬਹੁਤ ਵਧੀਆ ਇਹਨਾਂ ਦੀ ਇੰਟੀਰੀਅਰ ਐਕਸਟੀਰੀਅਰ ਦੀਆਂ ਗੱਡੀਆਂ ਅਵੇਲੇਬਲ ਨੇ। ਸੋ ਹਾਈਬ੍ਰਿਡ ਲੈਣੀ ਆ, ਇਲੈਕਟ੍ਰਿਕ ਲੈਣੀ ਆ, ਜਾਂ ਤੁਸੀਂ ਕੋਈ ਹੋਰ ਗੱਡੀ ਲੈਣੀ ਆ, ਤੇ ਬਿਲਕੁਲ ਗੱਲਬਾਤ ਇਹਨਾਂ ਦੇ ਨਾਲ ਤੁਸੀਂ ਕਰ ਸਕਦੇ ਆ, ਕੀਆ 427QW ਦੇ ਨਾਲ।
14: ਔਰ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਵੀਕਐਂਡ ਦੇ ਉੱਤੇ ਇੱਕ ਬਹੁਤ ਵੱਡੀ ਗਰੋਸਰੀ ਸਟੋਰ ਦੀ ਓਪਨਿੰਗ ਹੋਈ ਆ ਏਅਰਪੋਰਟ ਤੇ ਮੇਫੀਲਡ ਦੇ ਕਾਰਨਰ ਦੇ ਉੱਤੇ, ਅਨਾਜ ਮਾਰਟ, ਔਰ ਜਿੱਥੇ ਬਹੁਤ ਵੱਡੀ ਸੇਲ ਚੱਲ ਰਹੀ ਆ। ਡਰਾ ਦੇ ਵਿੱਚ, ਲੱਕੀ ਡਰਾ ਦੇ ਵਿੱਚ ਕਾਫੀ ਗਿਫਟ ਜਿਹੜੇ ਨੇ ਲੋਕ ਪਾਉਂਦੇ ਨੇ, ਤੇ ਤੁਹਾਡਾ ਲੱਕੀ ਡਰਾ ਨਿਕਲ ਸਕਦਾ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ LED TV ਨਿਕਲਣੇ ਨੇ, ਔਰ ਬੁਲਟ ਮੋਟਰਸਾਈਕਲ ਨਿਕਲਣਾ, ਹੋਰ ਬਹੁਤ ਸਾਰੇ ਉਹਨਾਂ ਦੇ ਕੋਲ ਪ੍ਰਾਈਜ਼ ਨੇ। ਔਰ ਤੁਸੀਂ ਇਸ ਗ੍ਰੈਂਡ ਓਪਨਿੰਗ ਦੀ ਜਾ ਕੇ ਖੁਸ਼ੀ ਦੇ ਵਿੱਚ ਜਿੱਥੇ ਢੇਰ ਸਾਰੇ ਡਾਲਰਾਂ ਦੀ ਬਚਤ ਕਰੋਗੇ ਗਰੋਸਰੀ ਦੇ ਉੱਤੇ, ਤੇ ਉੱਥੇ ਗਿਫਟ ਦੇ ਵਿੱਚ ਵੀ ਤੁਹਾਡਾ ਨਾਮ ਪੈ ਜਾਏਗਾ, ਆਟੋਮੈਟਿਕ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਡਰਾ ਨਿਕਲਿਆ ਵੀ। ਨੰਬਰ ਹੈ 9059288557, ਅਨਾਜ ਮਾਰਟ ਤੇ ਪਹੁੰਚੋ। ਤੇ ਦੂਸਰਾ ਹੈ ਜੀ, ਅਸੀਂ ਦੱਸਿਆ ਸੀ ਤੁਹਾਨੂੰ ਕਿ ਇੱਕ ਕੰਪਨੀ ਹੈ ਜਿਹੜੀ ਕਿ ਬਹੁਤ ਵੱਡੀ ਕੰਪਨੀ ਹੈ, ਆਲਮੋਸਟ 200 ਟਰੱਕ ਨੇ ਉਹਨਾਂ ਦੇ, ਤੇ ਬਹੁਤ ਵੱਡਾ ਉਹਨਾਂ ਦਾ ਯਾਰਡ ਹੈਗਾ, ਚੰਗੀ ਤੁਹਾਨੂੰ ਤਨਖਾਹ ਮਿਲ ਸਕਦੀ ਹੈ, ਪਰ ਤੁਹਾਨੂੰ ਟੀਮ ਵਰਕ ਲਈ ਕੰਮ ਕਰਨਾ ਪਵੇਗਾ। ਟੋਰਾਂਟੋ ਤੋਂ ਕੈਲੀਫੋਰਨੀਆ ਦੇ ਗੇੜੇ ਨੇ, ਔਰ ਤੁਹਾਨੂੰ ਜਿਹੜੀ ਚੰਗੀ ਪੇ ਮਿਲੇਗੀ ਇਹਦੇ ਵਿੱਚ, ਚੰਗੇ ਆਵਰਸ, ਚੰਗੇ ਮੀਲਸ ਮਿਲਣਗੇ। ਨੰਬਰ ਨੋਟ ਕਰ ਲਓ ਤੁਸੀਂ ਹੁਣੇ, ਕਿਉਂਕਿ ਉਹਨਾਂ ਨੂੰ ਕੁਝ ਡਰਾਈਵਰਾਂ ਦੀ ਲੋੜ ਹੈ। ਨੰਬਰ ਹੈ 6472-8071 ਤੇ ਕਾਲ ਕਰੋ, ਤੇ ਤੁਹਾਨੂੰ ਬਹੁਤ ਵਧੀਆ ਜਿਹੜਾ ਨਵੇਂ ਟਰੱਕਾਂ ਨੂੰ ਚਲਾਉਣ ਦਾ ਮੌਕਾ ਮਿਲੇਗਾ, ਤੇ ਢੇਰ ਸਾਰੇ ਡਾਲਰ ਤੁਹਾਡੀ ਜੇਬ ਦੇ ਵਿੱਚ ਪੈਣਗੇ। ਨਾਲ ਦੀ ਨਾਲ ਅਮਰੀਕਾ ਘੁੰਮ ਕੇ ਆਓ, ਕੈਲੀਫੋਰਨੀਆ ਦੇ ਗੇੜੇ ਲਾਓ, ਤੇ ਵੱਡੀ ਯਾਰਡ ਦੇ ਵਿੱਚ ਤੁਸੀਂ ਆਪਣੇ ਟਰੱਕ ਪਾਰਕ ਕਰੋ।
15: ਬਿਲਕੁਲ ਜੀ, ਔਰ ਜਿੱਥੇ ਸੁਖੀ ਜੀ ਤੁਸੀਂ ਟਰੱਕਾਂ ਦੀ ਗੱਲਬਾਤ ਕੀਤੀ, ਹੁਣ ਆਪਾਂ ਜਿਹੜੀ ਜੀ ਗੱਲਬਾਤ ਕਰ ਲਈਏ ਮੋਰਗੇਜ ਸੰਬੰਧੀ। ਸਾਡੇ ਕਿਸੇ ਭੈਣ ਭਰਾ ਨੇ ਵੀ ਮੋਰਗੇਜ ਦੀ ਕੋਈ ਜਾਣਕਾਰੀ ਲੈਣੀ ਆ, ਜਾਂ ਤੁਸੀਂ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ, ਤੁਹਾਨੂੰ ਸਹੀ ਸਲਾਹਕਾਰ ਦੀ ਜਿਹੜੀ ਜੀ ਲੋੜ ਹੈਗੀ ਆ, ਜਾਂ ਤੁਸੀਂ ਤੁਹਾਨੂੰ ਲੋਨ ਚਾਹੀਦਾ ਹੈਗਾ, ਜਾਂ ਤੁਹਾਨੂੰ ਅਰਜੈਂਟਲੀ ਜਿਹੜਾ ਹੈ ਜੀ ਤੁਹਾਡੇ ਸਿਰ ਕਰਜ਼ੇ ਕਾਫੀ ਚੜ ਚੁੱਕੇ ਨੇ, ਤੁਸੀਂ ਉਹਨਾਂ ਨੂੰ ਰਿਜ਼ੋਲਵ ਕਰਨਾ ਆ, ਤੇ ਬਿਲਕੁਲ ਤੁਸੀਂ ਗੱਲਬਾਤ ਮੁਕੇਸ਼ ਚੌਹਾਨ ਦੇ ਨਾਲ ਕਰ ਸਕਦੇ ਆ। ਅੱਜ ਸਟੂਡੀਓ ਦੇ ਵਿੱਚ ਮੁਕੇਸ਼ ਜੀ ਦੇ ਨਾਲ ਵੀ ਆਪਾਂ ਤੁਹਾਡੀ ਜਿਹੜੀ ਜੀ ਥੋੜੀ ਜੀ ਗੱਲਬਾਤ ਕਰਾਵਾਂਗੇ। ਫਿਲਹਾਲ ਲਈ ਉਹਨਾਂ ਦਾ ਨੰਬਰ ਲਿਖ ਸਕਦੇ ਆ ਤੁਸੀਂ 6475127000 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਸੁਖੀ ਜੀ ਇੱਕ ਗੀਤ ਵੱਲ ਚੱਲਦੇ ਆ।
14: ਬਿਲਕੁਲ ਜੀ, ਉਸ ਤੋਂ ਪਹਿਲਾਂ ਜੀ ਆਪਾਂ ਸਰੋਤਿਆਂ ਨੂੰ ਆਪਣਾ ਨੰਬਰ ਯਾਦ ਕਰਵਾ ਦਈਏ, ਜੇ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਆ, ਲਾਈਨਾਂ ਸਾਡੀਆਂ ਓਪਨ ਆ, ਚਾਰੇ ਦੀਆਂ ਚਾਰੀਆਂ ਲਾਈਨਾਂ ਇਸ ਟਾਈਮ ਖਾਲੀ ਹੈ, ਕਿਸੇ ਦੀ ਕਾਲ ਨਹੀਂ ਆਈ, ਤੁਸੀਂ ਕਰ ਸਕਦੇ ਹੋ ਸਾਡੇ ਨਾਲ ਸਾਂਝ ਪਾਉਣ ਲਈ। ਕੋਈ ਗੀਤ ਸੁਣਨਾ ਜਾਂ ਕੋਈ ਆਸ ਪਾਸ ਦੀ ਖ਼ਬਰ ਦੱਸਣੀ ਚਾਹੁੰਦੇ ਹੋ, ਟ੍ਰੈਫਿਕ ਦੀ ਖ਼ਬਰ ਦੱਸਣੀ ਚਾਹੁੰਦੇ ਹੋ, ਤੇ ਜਾਂ ਵੈਸੇ ਹੀ ਕਿਸੇ ਟੌਪਿਕ ਲਈ ਉੱਤੇ ਦੱਸਣਾ ਚਾਹੁੰਦੇ ਹੋ, ਕਿਉਂਕਿ ਅੱਜ ਕੱਲ੍ਹ ਇਲੈਕਸ਼ਨਾਂ ਦਾ ਵੀ ਦੌਰ ਚੱਲ ਰਿਹਾ, ਬਹੁਤ ਸਾਰੇ ਕੈਂਡੀਡੇਟ ਤੁਹਾਡੇ ਘਰਾਂ ਦੇ ਵਿੱਚ ਡੋਰ ਨੋਕਿੰਗ ਤੇ ਆਉਂਦੇ ਹੋਣਗੇ, ਔਰ ਜੇ ਕਿਸੇ ਦੇ ਬਾਰੇ 'ਚ ਉਹਨਾਂ ਨੇ ਗੱਲ ਸਾਡੇ ਨਾਲ ਕਰਨੀ, ਜਾਂ ਤੁਸੀਂ ਉਹਨਾਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ, ਤੇ ਨੰਬਰ ਬੜਾ ਈਜ਼ੀ ਹੈ ਸਾਡਾ, 905-7590999 905-799-0999 ਤੇ ਤੁਸੀਂ ਗੱਲ ਕਰ ਸਕਦੇ ਹੋ। ਲਓ ਖੂਬਸੂਰਤ ਜਿਹਾ ਗੀਤ, ਉਸ ਤੋਂ ਬਾਅਦ ਫਿਰ ਸਿੱਧਾ ਜਾਵਾਂਗੇ ਆਪਾਂ ਜਲੰਧਰ ਸਟੂਡੀਓ, ਜੇਕਰ ਤੁਹਾਡੀ ਕਾਲ ਨਹੀਂ ਆਈ ਤੇ ਅਸੀਂ ਜਲੰਧਰ ਜਾਵਾਂਗੇ, ਜੇ ਕਿਸੇ ਦੀ ਕਾਲ ਆ ਗਈ ਤਾਂ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ।

0: ਤੋ ਬਹੁਤ ਵਧੀਆ ਜੀ ਗੀਤ ਹੈ। ਮੇਰੇ ਖਿਆਲ ਘਰ ਘਰ ਦੀ ਕਹਾਣੀ ਹੋਣੀ ਆ। ਔਰ ਜੇ ਇਸ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਕਿੰਨਾ ਕੁ ਲੜਦੇ ਹੋ, ਕਿੰਨਾ ਕੁ ਮੁਹੱਬਤ ਕਰਦੇ ਹੋ ਤੁਸੀਂ ਘਰਾਂ ਦੇ ਵਿੱਚ, ਤੇ ਫਿਰ ਉਹ ਕਹਿੰਦਾ ਸਰਦਾ ਵੀ ਨਹੀਂ ਇੱਕ ਦੂਜੇ ਤੋਂ ਬਿਨਾਂ, ਸ਼ਾਮ ਨੂੰ ਫਿਰ ਇਕੱਠੇ ਹੋ ਜਾਂਦੇ ਆ ਜਾਂ ਦੁਪਹਿਰੇ ਇਕੱਠੇ ਹੋ ਜਾਂਦੇ ਆ ਜਾਂ ਫਿਰ ਰੱਬ ਇਹਦੇ ਰੱਖੇ ਥੋੜਾ ਜਿਹਾ ਲੜਕੇ ਦੁਬਾਰਾ ਤੁਹਾਨੂੰ ਇਕੱਠੇ ਕਰੇ। ਤੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ, ਜਿਹੜਾ ਕਿ ਰਦਰਫੋਰਡ ਤੇ ਕਵੀਨ ਦੇ ਕੋਰਨ ਦੇ ਉੱਤੇ ਟਿੱਕਾ ਜੰਕਸ਼ਨ ਬਹੁਤ ਖੂਬਸੂਰਤ ਰੈਸਟੋਰੈਂਟ ਹੈ ਤੇ ਬਹੁਤ ਹੀ ਵਧੀਆ ਉਹਨਾਂ ਦਾ ਖਾਣਾ ਹੁੰਦਾ। ਲਾਈਵ ਮਿਊਜ਼ਿਕ ਉੱਥੇ ਵੀ ਚੱਲਦਾ, ਜਿੱਥੋਂ ਜਾ ਕੇ ਤੁਸੀਂ ਜਿਹੜਾ ਹੈਗਾ ਗੱਲਬਾਤ ਉੱਥੇ ਕਰ ਸਕਦੇ ਹੋ ਜੀ ਟਿੱਕਾ ਜੰਕਸ਼ਨ ਦੇ ਉੱਤੇ। ਟੇਬਲ ਬੁਕਿੰਗ ਦੇ ਲਈ ਟਿੱਕਾ ਜੰਕਸ਼ਨ ਦਾ ਨੰਬਰ ਹੈ 6474240040। ਤੇ ਪ੍ਰੋਗਰਾਮ ਦਾ ਹਿੱਸਾ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਪੀਜ਼ਾ ਡਿਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ, ਜਿੱਥੋਂ ਜਾ ਕੇ ਤੁਸੀਂ ਪੀਜ਼ਾ ਆਰਡਰ ਕਰ ਸਕਦੇ ਹੋ, ਆਨਲਾਈਨ ਆਰਡਰ ਕਰ ਸਕਦੇ ਹੋ। ਕਾਫੀ ਵਧੀਆ ਉਹਨਾਂ ਦੇ ਵਿੰਗਸ ਵੀ ਨੇ ਕਈ ਤਰ੍ਹਾਂ ਦੇ, ਉਹਨਾਂ ਦਾ ਸਵਾਦ ਵੀ ਲੈ ਸਕਦੇ ਹੋ। ਤੇ ਲਓ ਫਿਰ ਲਾਈਨ ਜੁੜ ਗਈ ਹੈ ਸਾਡੀ ਇਸ ਟਾਈਮ ਭਾਰਤ ਦੇ ਨਾਲ, ਪੰਜਾਬ ਜਲੰਧਰ ਸ਼ਹਿਰ ਦੇ ਨਾਲ। ਮਨਪ੍ਰੀਤ ਹੋਰਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਇਹ ਪ੍ਰੋਗਰਾਮ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਅਸੀਂ ਸਪੌਂਸਰ ਪੇਸ਼ ਕਰ ਰਹੇ ਹਾਂ। ਸਾਡੇ ਕੋਲ ਇੱਕ ਬਹੁਤ ਵੱਡਾ ਪਲਾਜ਼ਾ ਬਣ ਜਾ ਰਿਹਾ, ਜਿਹੜਾ 2 ਸਾਲ 'ਚ ਬਣ ਕੇ ਤਿਆਰ ਹੋਣਾ। ਇਹ ਪਲਾਜ਼ਾ ਬਣੇਗਾ ਜੀ ਹਾਈਵੇ 410 ਤੇ ਹਾਈਵੇ 10 ਦੇ ਬਿਲਕੁਲ ਕੋਰਨਰ ਦੇ ਉੱਤੇ, ਔਰ ਇਹ 16-17 ਏਕੜ ਦੇ ਵਿੱਚ ਪਲਾਜ਼ਾ ਬਣ ਰਿਹਾ, ਜਿੱਥੇ ਤੁਸੀਂ ਕੋਈ ਵਪਾਰ ਖੋਲ੍ਹਣਾ ਆਪਣਾ ਯੂਨਿਟ ਬੁੱਕ ਕਰਵਾ ਸਕਦੇ ਹੋ। ਰੈਂਟ ਨਾਲੋਂ ਤੁਹਾਨੂੰ ਕਾਫੀ ਫਾਇਦਾ ਰਹੇਗਾ ਕਿਉਂਕਿ 2 ਸਾਲ 'ਚ ਬਣ ਕੇ ਤਿਆਰ ਹੋਣਾ, ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਇਹਨੂੰ ਹੋਲਡ ਕਰਾਉਣਾ ਔਰ ਆਪਣੀ ਮਨਮਰਜ਼ੀ ਦਾ ਤੁਹਾਡਾ ਯੂਨਿਟ ਹੋਵੇਗਾ। ਬੇਸ਼ੱਕ ਤੁਸੀਂ ਨੌਰਥ ਈਸਟ, ਸਾਊਥ ਵੈਸਟ, ਜਿੱਧਰ ਨੂੰ ਵੀ ਤੁਹਾਨੂੰ ਫੇਸ ਚਾਹੀਦਾ ਉਹਦਾ ਫੇਸ ਮਿਲ ਸਕਦਾ। ਨੰਬਰ ਨੋਟ ਕਰ ਲਓ ਜੀ 416-881-7070। ਰੀਮੈਕਸ ਗੋਲਡ ਦੇ ਨਾਲ ਸਾਡੀ ਟੀਮ ਕੰਮ ਕਰਦੀ ਆ ਤੇ ਕੋਈ ਨਾ ਕੋਈ ਵਿਅਕਤੀ ਜ਼ਰੂਰ ਤੁਹਾਡੇ ਫੋਨ ਨੂੰ ਆਨਸਰ ਕਰੇਗਾ। ਸੋ ਕਰਨ ਜੀ ਚੱਲੀਏ ਫਿਰ ਮਨਪ੍ਰੀਤ ਹੋਰਾਂ ਨਾਲ ਕਰੀਏ ਗੱਲ।
1: ਬਿਲਕੁਲ ਜੀ ਬਿਲਕੁਲ।
0: ਲਓ ਫਿਰ ਮਨਪ੍ਰੀਤ ਜੀ, ਪਹਿਲਾਂ ਤਾਂ ਵੈਲਕਮ ਤੁਹਾਨੂੰ ਜੀ। ਮਨਪ੍ਰੀਤ ਜੀ
2: ਬਹੁਤ ਬਹੁਤ
0: ਸਤਿ ਸ੍ਰੀ ਅਕਾਲ। ਤੁਹਾਡੇ ਫੋਨ ਦੇ ਵਿੱਚ ਥੋੜੀ ਜਿਹੀ ਆਵਾਜ਼ 'ਚ ਖਰਾਬੀ ਆ ਰਹੀ ਹੈ, ਜੇਕਰ ਤਾਂ ਆਪਣੀ ਲੋਕੇਸ਼ਨ ਦੀ ਡਾਇਰੈਕਸ਼ਨ ਥੋੜੀ ਜਿਹੀ ਚੇਂਜ ਕਰ ਲਓ
2: ਜੀ। ਮੈਂ ਕੋਸ਼ਿਸ਼ ਕਰਦੀ ਹਾਂ, ਮੈਨੂੰ ਵੀ ਥੋੜਾ ਜਿਹਾ ਜਿੱਦਾਂ ਤੁਹਾਨੂੰ ਡਿਸਟਰਬੈਂਸ ਜੀ ਆ ਰਹੀ, ਮੈਂ ਵੀ ਉਹ ਚੀਜ਼ ਜਿਹੜੀ ਹੈ ਰਿਅਲਾਈਜ਼ ਕਰ ਰਹੀ ਹਾਂ, ਫੀਲ ਕਰ ਰਹੀ ਹਾਂ। ਹੁਣ ਦੱਸਿਓ ਠੀਕ ਆ?
0: ਹੁਣ ਬਿਲਕੁਲ ਠੀਕ ਆ ਜੀ। ਤੇ ਲਓ ਫਿਰ ਤੁਸੀਂ ਸਾਡੇ ਵਤਨ ਨਾਲ ਜੁੜੇ ਹੋ ਤੇ ਮੈਨੂੰ ਵੀ ਕੁਝ
2: ਬਹੁਤ ਸ਼ੁਕਰੀਆ।
0: ਵਤਨ ਦੀਆਂ ਗੱਲਾਂ, ਕੋਈ ਮੈਂ ਕਿਸੇ ਦੀ ਕਵਿਤਾ ਬਹੁਤ ਪਿਆਰੀ ਭੇਜੀ ਤੁਹਾਡੇ ਤੱਕ ਸਾਂਝੀ ਕਰਦਾ। ਕਹਿੰਦਾ ਜੀ ਕਰਦਾ ਵਤਨਾਂ ਦੀ ਮਿੱਟੀ ਮਸਤਕ ਨਾਲ ਲਵਾਵਾਂ, ਜੀ ਕਰਦਾ ਵਤਨਾਂ ਦੇ ਵੀਰਾਂ ਨੂੰ ਘੁੱਟ ਗਲੱਫੜੀ ਪਾਵਾਂ। ਧਰਤੀ ਜਿਹੜੀ ਧਰਤੀ ਰਿਸ਼ੀਆਂ ਮੁਨੀਆਂ ਗੁਰੂਆਂ ਦੀ ਸਤਿਕਾਰੀ, ਉਸ ਪਵਿੱਤਰ ਧਰਤੀ ਨੂੰ ਮੈਂ ਝੁੱਕ ਝੁੱਕ ਸੀਸ ਨਿਵਾਵਾਂ। ਚਾਰ ਦਹਾਕੇ ਹੋ ਚੱਲੇ ਨੇ ਛੱਡਿਆ ਵਤਨ ਪਿਆਰਾ, ਰਹਿੰਦਾ ਹਰਦਮ ਨਾਲ ਮੇਰੇ ਯਾਦਾਂ ਦਾ ਪਰਛਾਵਾਂ। ਸੋ ਵਤਨ ਦੀ ਗੱਲਬਾਤ ਬਹੁਤ ਹੀ ਪਿਆਰੀ ਸ਼ਾਇਰ ਚਮਨ ਉਹਨਾਂ ਨੇ ਭੇਜੀ ਆ ਤੇ ਹੁਣ ਵਤਨ ਦੀ ਗੱਲਬਾਤ ਤੁਹਾਡੇ ਕੋਲੋਂ ਸੁਣਦੇ ਹਾਂ ਕਿ ਇਹ ਵਤਨ ਵਾਕਈ ਜਿੱਦਾਂ ਇਹਨਾਂ ਨੇ ਲਿਖਿਆ ਕਵਿਤਾ ਦੇ ਵਿੱਚ ਉਦਾਂ ਦਾ ਹੀ ਹੈ ਕਿ ਥੋੜਾ ਇਹਦੇ ਚ ਤਬਦੀਲੀ ਹੋ ਗਈ ਆ ਹੁਣ?
2: ਸੁਖੀ ਜੀ ਤੁਸੀਂ ਵੀ ਆਉਣੇ ਜਾਂਦੇ ਹੋ ਔਰ ਦੇਖਦੇ ਹੋ ਤੁਸੀਂ ਆਪਣੇ ਵਤਨ ਨੂੰ, ਤਬਦੀਲੀਆਂ ਤਾਂ ਹੁੰਦੀਆਂ ਹੀ ਨੇ, ਆਏ ਦਿਨ ਹੀ ਹੁੰਦੀਆਂ ਨੇ। ਜੇ ਕਿਤੇ ਕੁਝ ਚੰਗੇ ਕੰਮ ਹੁੰਦੇ ਨੇ ਜਾਂ ਚੰਗੀਆਂ ਜਿੱਥੇ ਗੱਲਾਂ ਬਾਤਾਂ ਹੁੰਦੀਆਂ ਨੇ, ਉੱਥੇ ਕੁਝ ਕੁ ਮਾੜੀਆਂ ਚੀਜ਼ਾਂ ਵੀ ਹੋ ਜਾਂਦੀਆਂ ਨੇ, ਕਈ ਵਾਰੀ ਆਪਣੀ ਰੂਹ ਨੂੰ ਝੰਜੋੜਦੀਆਂ ਨੇ, ਆਪਾਂ ਪਰੇਸ਼ਾਨ ਹੁੰਦੇ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ। ਸੋ ਕਹਿ ਸਕਦੇ ਹਾਂ ਵੀ ਰਲਵਾ ਮਲਵਾ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਕਿਤੇ ਕੁਝ ਵੀ ਚੰਗਾ ਨੀ ਹੁੰਦਾ ਤੇ ਕਿਤੇ ਕੁਝ ਵੀ ਬਾਹਲਾ ਮਾੜਾ ਨੀ ਹੁੰਦਾ। ਤੇ ਬਾਕੀ ਆਪਾਂ ਅੱਜ ਦੀਆਂ ਖਬਰਾਂ ਚ ਪਤਾ ਲੱਗ ਜਾਣਾ ਕਿ ਕਿਵੇਂ ਦਾ ਚੱਲ ਰਿਹਾ ਹੈ ਮਾਹੌਲ ਜਿਹੜਾ ਆਸੇ ਪਾਸੇ ਆਪਣੇ।
0: ਚਲੋ ਫਿਰ ਕਰੋ, ਕਿਹੜੀ ਖਬਰ ਤੋਂ ਸ਼ੁਰੂਆਤ ਕਰੀਏ?
2: ਕੰਮ ਦੇ ਦਿੱਤਾ, ਕਈ ਵਾਰੀ ਖਬਰਾਂ ਐਵੇਂ ਦੀ ਹੁੰਦੀਆਂ ਸੁਖੀ ਜੀ, ਪਤਾ ਹੀ ਨੀ ਲੱਗਦਾ ਕਿਹੜੀ ਖਬਰ ਤੋਂ ਸ਼ੁਰੂਆਤ ਕਰੀਏ। ਖੈਰ ਸ਼ੁਰੂਆਤ ਕਰਦੇ ਹਾਂ ਬਿਜਲੀ ਤੋਂ ਆਪਾਂ, ਕਿਉਂਕਿ ਜਿਵੇਂ ਗਰਮੀਆਂ ਨਿਕਲ ਗਈਆਂ ਨੇ, ਜੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਤਾਂ ਸੱਚੀ ਚ ਲੋਕ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਵਾਰ ਵਾਰ ਬਿਜਲੀ ਦੇ ਲੱਗਣ ਦੇ ਕਰਕੇ, ਪਰ ਅੱਜ ਕੱਲ ਕਿਤੇ ਝੋਨਿਆਂ ਨੂੰ ਪਾਣੀ ਲੱਗ ਗਿਆ, ਥੋੜੀ ਬਹੁਤੀ ਕਿਸਾਨ ਨੂੰ ਇਹ ਪ੍ਰੋਬਲਮ ਜ਼ਰੂਰ ਆਇਆ। ਸੁਖੀ ਜੀ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਸੰਕਟ ਹੈ ਨਾ, ਉਹ ਪਿਛਲੇ 2-2.5 ਹਫ਼ਤਿਆਂ ਚੱਲ ਰਿਹਾ, ਵਿੱਚ ਵਿੱਚ ਕੱਟ ਲੱਗਦੇ ਸੀਗੇ। ਪਹਿਲਾਂ ਤਾਂ ਲੋਕਾਂ ਨੂੰ ਇਹ ਨੀ ਪਤਾ ਲੱਗਾ ਵੀ ਕੋਈ ਖਰਾਬੀ ਹੋਊਗੀ ਕਿਤੇ, ਤਾਂ ਹੁਣ ਆ ਕੇ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ 2 ਥਰਮਲ ਯੂਨਿਟ ਜਿਹੜੇ ਨੇ ਉਹ ਬੰਦ ਹੋਇਆ, ਜਿਹਦੇ ਕਰਕੇ 870 ਮੈਗਾਵਾਟ ਜਿਹੜਾ ਉਤਪਾਦਨ ਹੈ ਉਹ ਪ੍ਰਭਾਵਿਤ ਹੋਇਆ, ਤੇ ਬਿਜਲੀ ਦੇ ਕੱਟ ਜਿਹੜੇ ਨੇ ਉਹ ਕਿਤੇ ਨਾ ਕਿਤੇ ਸ਼ਹਿਰਾਂ 'ਚ ਵੀ ਲੱਗ ਰਹੇ ਨੇ ਤੇ ਪਿੰਡਾਂ ਦੇ ਵਿੱਚ ਵੀ ਲੱਗ ਰਹੇ ਨੇ। ਖੈਰ ਗੱਲ ਉੱਥੇ ਆ ਗਈ ਕਿ ਮੌਸਮ ਦਾ ਬਦਲਾਅ ਆਇਆ ਆ, ਹੋ ਸਕਦਾ ਅੱਗੇ ਥੋੜੀ ਬਹੁਤੀ ਬਾਰਿਸ਼ ਆ ਜਾਏ, ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਆ, ਪਰ ਝੋਨਿਆਂ ਦੀ ਫਸਲ ਦਾ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਤੇ ਪਰ ਉਹ ਵੀ ਬੰਬਗਾਂ ਦੇ ਲਈ ਜਿਹੜੀ ਬਿਜਲੀ ਛੱਡੀ ਜਾ ਰਹੀ ਹੈ ਤੇ ਝੋਨੇ ਦੀ ਜਿਹੜੀ ਵਢਾਈ ਹੈ ਸੀਜ਼ਨ ਤੁਹਾਨੂੰ ਪਤਾ ਸਿਰ ਤੇ ਹੈ 1 ਕੁ ਮਹੀਨੇ ਤੱਕ ਉਹ ਵੀ ਹੋ ਜਾਣੀ ਹੈ ਤੇ ਉਮੀਦ ਕਰਦੇ ਹਾਂ ਕਿ ਓਨੀ ਕੁ ਦੇਰ ਤੱਕ ਬਿਜਲੀ ਦਾ ਸੰਕਟ ਵੀ ਪੂਰਾ ਹੋ ਜਾਏ, ਝੋਨੇ ਦੀ ਵਢਾਈ ਤੋਂ ਬਾਅਦ ਦੁਬਾਰਾ ਖੇਤਾਂ ਨੂੰ ਪਾਣੀ ਲੱਗਣਾ ਹੈ ਤੇ ਲੋਕਾਂ ਨੇ ਨਵੰਬਰ ਦੇ ਵਿੱਚ ਜਿਹੜੀ ਹੈ ਉਹ ਕਣਕਾਂ ਦੀ ਬਿਜਾਈ ਸਟਾਰਟ ਕਰਨੀ ਹੈ।
0: ਬਿਲਕੁਲ ਜੀ, ਹੁਣ ਆਪਾਂ ਗੱਲ ਕਰਦੇ ਹਾਂ ਖਬਰ ਤੋਂ ਸ਼ੁਰੂ ਕਰਦੇ ਹਾਂ। ਚਲੋ ਇਹ ਤਾਂ ਕਹਿ ਦਈਏ ਬਿਜਲੀ ਦੀਆਂ ਜਾਂ ਹੋਰ ਗੱਲਾਂ ਬਾਤਾਂ ਦੀ ਗੱਲ ਹੈ, ਕਿਉਂਕਿ ਅਕਸਰ ਬਿਜਲੀ ਦਾ ਘਾਟ ਹੀ ਰਹੀ ਆ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ। ਇੱਕ ਨਾ ਗੁਰਦਾਸ ਮਾਨ ਹੋਰਾਂ ਦਾ ਗੀਤ ਹੈ ਕਿ ਇਸ਼ਕ ਅੰਨਿਆ ਕਰੇ ਸੁਜਾਖਿਆ ਨੂੰ, ਇਹਦੇ ਨਾਲ ਦੀ ਕੋਈ ਨਾ ਮਰਜ ਲੋਕੋ। ਤੇ ਇੱਕ ਇਹੋ ਜਿਹਾ ਇਸ਼ਕ ਵੀ ਹੁੰਦਾ ਕਿ ਦੇਖੋ ਇਸ਼ਕ ਦੇ ਵਿੱਚ ਵਾਕਈ ਅੰਨੇ ਹੁੰਦੇ ਨੇ ਲੋਕ, ਔਰ ਇੱਕ ਇਸ਼ਕ ਦੇ ਵਿੱਚ ਅੰਨੀ ਹੋਈ ਔਰਤ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਕਿੱਡਾ ਕੁ ਜਿਗਰਾ ਹੋਊਗਾ ਉਹਦਾ।
2: ਸੁਖੀ ਜੀ, ਜਿਹੜੀ ਘਟਨਾ ਹੈ ਨਾ, ਹੈ ਤਾਂ ਰੱਖੜੀ ਵਾਲੇ ਦਿਨ ਦੀ ਆ, ਪਰ ਇਹਦਾ ਬੇਹੱਦ ਅਫਸੋਸ ਜਿਹੜਾ ਸੀਗਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਭੈਣ ਭਰਾ ਬੈਠੇ ਸੀ ਹੋਇਆ, ਕਿ 3 ਬੱਚਿਆਂ ਦੀ ਮਾਸੂਮ ਬੱਚਿਆਂ ਦੀ ਜਿਹੜੀ ਫਤਿਹਗੜ੍ਹ ਚੂੜੀਆਂ ਦੀ ਇਹ ਖਬਰ ਸੀ ਪਿੰਡ ਤੇਜਾ ਕਲਾਂ ਦੀ, ਉੱਥੇ 3 ਜਿਹੜੇ ਸੀਗੇ ਬੱਚੇ ਉਹਨਾਂ ਦੀ ਸੋਰੀ ਮੈਂ ਖਬਰ ਨੂੰ ਦੂਸਰੀ ਖਬਰ ਦੇ ਨਾਲ ਜੋੜ ਦਿੱਤਾ, ਮਤਲਬ ਪਿੰਡ ਦਾ ਨਾਮ ਜਿਹੜਾ ਮੈਂ ਭੁੱਲ ਗਈ। ਸੋ 3 ਮਾਸੂਮ ਬੱਚਿਆਂ ਨੂੰ ਸੰਗਰੂਰ ਦੀ ਇਹ ਖਬਰ ਹੈ ਸੁਖੀ ਜੀ, ਤੇ ਉਹ ਰੱਖੜੀ ਤੋਂ ਬਾਅਦ ਸਾਰਿਆਂ ਨੇ ਇੰਨਾ ਅਫਸੋਸ ਜਤਾਇਆ ਕਿ 3 ਮਾਸੂਮ ਬੱਚੇ ਜ਼ਹਿਰੀਲੀ ਮਠਿਆਈ ਦੇ ਕਰਕੇ ਮਰ ਗਏ। ਕਿ ਰੱਖੜੀ ਤਾਂ ਆਪਾਂ ਸਭ ਨੂੰ ਪਤਾ ਘਰਾਂ ਚ ਮਠਿਆਈ ਆਉਂਦੀ ਆ, ਘਰਾਂ ਚ ਵੀ ਕੁਛ ਖਾਣ ਨੂੰ ਬਣਾਉਣੇ ਆ, ਤੇ ਉਸ ਲੇਡੀ ਨੇ ਜਿਹੜਾ ਉਹਦਾ ਹਸਬੈਂਡ ਸੀ ਉਹ ਬਾਹਰ ਟਰੱਕ ਡਰਾਈਵਰ ਸੀਗਾ, ਤੇ ਉਹਨੇ ਇਹ ਸਾਰਿਆਂ ਚ ਅਫਵਾਹ ਫੈਲਾ ਦਿੱਤੀ ਕਿ ਮੈਂ ਤਾਂ ਜੀ ਮਠਿਆਈ ਲੈ ਕੇ ਆਈ ਸੀ, ਖਾਂਦੇ ਸਾਰ ਪਤਾ ਨੀ ਬੱਚਿਆਂ ਨੂੰ ਕੀ ਹੋ ਗਿਆ। 2.5 ਸਾਲ ਦਾ ਬੱਚਾ ਸੀਗਾ, 1 4 ਕੁ ਸਾਲ ਦਾ ਸੀਗਾ, 1 6 ਕੁ ਸਾਲ ਦੀ ਉਹਦੀ ਗੁਡੀਆ ਸੀਗੀ। ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਹੁਣ ਉਹਦੇ ਵਿੱਚ ਆ ਕੇ ਸਖਤਾਈ ਦੇ ਨਾਲ ਮਤਲਬ ਹਸਬੈਂਡ ਨੂੰ ਇਹ ਗੱਲ ਹਜ਼ਮ ਨੀ ਹੋਈ ਕਿ 3 ਬੱਚੇ ਹੀ ਮਰ ਗਏ ਮਠਿਆਈ ਖਾਣ ਨਾਲ, 3 ਵੀ ਤਾਂ ਖਾਧੀ, ਇਹ ਕਿਉਂ ਨਾ ਮਰੀ। ਤਾਂ ਉਹਨੇ ਕਿਹਾ ਕਿ ਮੇਰੀ ਪਤਨੀ ਤੋਂ ਜਿਹੜੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ, ਤੇ ਪਤਨੀ ਨੇ ਇਹ ਚੀਜ਼ ਮਨਜ਼ੂਰ ਕੀਤੀ ਆ ਕਿ ਮੇਰੇ ਬਾਹਰ ਕਿਸੇ ਦੇ ਨਾਲ ਅਫੇਅਰ ਸੀ, ਮੈਂ ਪ੍ਰੇਮੀ ਦੇ ਨਾਲ ਰਲ ਕੇ ਮਠਿਆਈ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਤੇ 3 ਬੱਚਿਆਂ ਦੀ ਜਾਨ ਜਿਹੜੀ ਆ ਮੈਂ ਖੁਦ ਲਈ ਆ। ਤੇ ਤੁਸੀਂ ਦੇਖੋ ਕਿ ਮਮਤਾ ਕਿੱਡੀ ਵੱਡੀ ਚੀਜ਼ ਹੁੰਦੀ ਆ। ਔਰ ਮੈਨੂੰ ਤਾਂ ਲੱਗਦਾ ਕਿ ਬੱਚਾ ਮਾੜਾ ਜਿਹਾ ਬਿਮਾਰ ਵੀ ਹੋ ਜਾਏ ਤਾਂ ਮਾਂ ਨੂੰ ਨੀਂਦ ਨੀ ਆਉਂਦੀ ਸਾਰੀ ਸਾਰੀ ਰਾਤ। ਸੋ ਕੈਸੀ ਮਾਂ ਹੋਏਗੀ ਜਿਹਨੇ ਢਿੱਡੋ ਜੰਮੀਆਂ ਆਂਦਰਾਂ ਨੂੰ ਹੱਥਾਂ ਦੇ ਨਾਲ ਜ਼ਹਿਰ ਮਿਲਾ ਕੇ ਜਿਹੜਾ ਖਵਾ ਦਿੱਤਾ, ਉਹ ਵੀ ਕਿਸੇ ਉਸ ਮਰਦ ਦੇ ਪਿੱਛੇ ਜਿਹਦਾ ਇਹਨਾਂ ਬੱਚਿਆਂ ਨਾਲ ਲੈਣਾ ਦੇਣਾ ਵੀ ਨਹੀਂ ਸੀ। ਔਰ ਜਿਹੜਾ ਬਾਪ ਸੀ ਉਹ ਕਿਸ ਕਦਰ ਤੜਫ ਰਿਹਾ, ਉਹਨੂੰ ਆਪਣੀ ਪਤਨੀ ਤੇ ਕਿੰਨਾ ਯਕੀਨ ਹੋਊਗਾ, ਤੇ ਉਹਦੇ ਮਨ ਨੂੰ ਧਰਵਾਸ ਹੀ ਨਹੀਂ ਆਇਆ। ਤੇ ਉਹਨੇ ਇਹ ਆਪ ਫਿਰ ਦਰਖਾਸਤ ਕੀਤੀ ਕਿ ਮੇਰੀ ਪਤਨੀ ਤੋਂ ਜਿਹੜੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ।
0: ਬਿਲਕੁਲ ਜੀ, ਇਨਕੁਆਇਰੀ ਹੋਣੀ ਚਾਹੀਦੀ ਹੈ ਜੇ ਕੋਈ ਵੀ ਕੋਈ ਇਦਾਂ ਦਾ ਕੰਮ ਕਰਦਾ। ਔਰ ਵਾਕਿਆ ਦੇਖੋ ਹੁਣ ਉਹ ਥੋੜੇ ਦਿਨਾਂ ਵਿੱਚ ਹੀ ਅਗਲੇ ਨੇ ਦੱਸਤਾ ਕਿ ਕਿਹਨੇ ਕਾਰਾ ਕੀਤਾ ਸੀ। ਤੇ ਦੂਜੇ ਪਾਸੇ ਮਨਪ੍ਰੀਤ ਜੀ, ਜਿੱਥੇ ਤਾਂ ਚਲੋ ਉਹਨੇ ਆਪਣੇ ਬੱਚਿਆਂ ਨੂੰ ਜ਼ਹਿਰ ਖਵਾਈ, ਦੂਜੇ ਪਾਸੇ ਜੇ ਪੰਜਾਬ 'ਚ ਝਾਤ ਮਾਰੀਏ ਤਾਂ ਜਿਹੜੀ ਨੌਜਵਾਨ ਪੀੜ੍ਹੀ ਉਹ ਖੁਦ ਜ਼ਹਿਰ ਖਾ ਰਹੀ ਆ, ਖੁਦ ਨਸ਼ਿਆਂ ਦੇ ਵਿੱਚ ਆਪ ਮਰ ਰਹੀ ਆ। ਕਿੰਨੇ ਲੋਕਾਂ ਦੇ ਬੱਚੇ ਜਿਹੜੇ ਨੇ ਖੁਦ ਨਸ਼ਿਆਂ ਦੇ ਵਿੱਚ ਮਰਦੇ ਨੇ, ਰੋਜ਼ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਪੜ੍ਹਦੇ ਹਾਂ। ਤੇ ਹਾਲੇ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਬਚਾਓ ਨਸ਼ਾ ਹਟਾਓ ਦੀ ਜਿਹੜੀ ਵੱਡੀ ਮਹਿਮ ਚੱਲ ਰਹੀ ਆ, ਵੱਡੇ ਵੱਡੇ ਲੋਕਾਂ ਦੀਆਂ ਜਾਇਦਾਦਾਂ ਦੇ ਉੱਤੇ ਵੀ ਉਹਨਾਂ ਨੇ ਰੋਕ ਕਬਜ਼ੇ ਕਰਤੇ ਆ, ਬਲੌਕ ਕਰਤੀਆਂ, ਪਰ ਫਿਰ ਵੀ ਲੋਕ ਮਰ ਰਹੇ ਨੇ। ਅੱਜ ਦੇ ਦਿਨ ਵੀ ਦੇਖੋ 3-4 ਜਿਹੜੀਆਂ ਖਬਰਾਂ ਪਹੁੰਚੀਆਂ ਨੇ ਕਿ ਜਿਹੜੇ ਨੌਜਵਾਨ ਨਸ਼ੇ ਨਾਲ ਮਰੇ ਨੇ।
2: ਸੁਖੀ ਜੀ, ਪੰਜਾਬ ਦੀ ਜਵਾਨੀ, ਪੰਜਾਬ ਦਾ ਭਵਿੱਖ, ਨਸ਼ਿਆਂ ਤੋਂ ਮੁਕਤ ਪੰਜਾਬ, ਕਿਤੇ ਨਾ ਕਿਤੇ ਸਰਕਾਰਾਂ ਦਾਵਾ ਤੇ ਵਾਅਦਾ ਕਰ ਰਹੀਆਂ ਨੇ ਯੁੱਧ ਨਸ਼ਿਆਂ ਵਿਰੁੱਧ। ਆਪਾਂ ਸਭ ਨੂੰ ਪਤਾ ਕਿ ਕਦੋਂ ਦੀ ਮੁਹਿੰਮ ਜਿਹੜੀ ਚੱਲੀ ਹੋਈ ਆ, ਔਰ ਅੱਜ ਨਸ਼ਾ ਮੁਕਤ ਪੰਜਾਬ ਦੇ ਲਈ ਯਾਤਰਾ ਜਿਹੜੀਆਂ ਨੇ ਉਹ ਕੱਢੀਆਂ ਜਾ ਰਹੀਆਂ ਨੇ, ਵੱਖ ਵੱਖ ਸਟੇਜਾਂ ਤੋਂ ਭਾਸ਼ਣ ਦਿੱਤੇ ਜਾ ਰਹੇ ਨੇ। ਜਿਹੜੇ ਲੀਡਰ ਲੋਕ ਨੇ ਉਹ ਵੀ ਆਪਣੀਆਂ ਆਪਣੀਆਂ ਪਾਰਟੀਆਂ ਦੇ ਨਾਲ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਉਹਨਾਂ ਨੇ ਆਪਣੇ ਆਪਣੇ ਜਿਹੜੇ ਪੜਾਅ ਰੱਖੇ ਹੋਏ ਨੇ, ਉੱਥੋਂ ਤੱਕ ਆਪਣੀਆਂ ਯਾਤਰਾਵਾਂ ਨੂੰ ਲੈ ਕੇ ਜਾ ਰਹੇ ਨੇ। ਔਰ ਮੈਂ ਖੁਦ ਹੀ ਕੱਲ ਇਹ ਸੋਚ ਰਹੀ ਸੀ ਜਦੋਂ ਵੱਖ ਵੱਖ ਖਬਰਾਂ ਪੜ੍ਹ ਰਹੀ ਸੀ ਵੀ ਕੀ ਸੱਚਮੁੱਚ ਜਿੱਥੋਂ ਤੁਸੀਂ ਯਾਤਰਾ ਕੱਢ ਕੇ ਜਿੱਥੇ ਸਮਾਪਤ ਕਰਦੇ ਹੋ ਉਹ ਏਰੀਆ ਜਿਹੜੇ ਨੇ ਨਸ਼ਿਆਂ ਨਾਲ ਪੀੜਿਤ ਹੈਗੇ ਨੇ, ਉੱਥੇ ਨਸ਼ਿਆਂ ਵਾਲੇ ਨੌਜਵਾਨ ਬੈਠੇ ਹੋਏ ਨੇ। ਸਾਨੂੰ ਜ਼ਰੂਰਤ ਆ ਉਹਨਾਂ ਬਾਰਡਰ ਦੇ ਏਰੀਆਜ਼ ਦੇ ਵਿੱਚ ਜਾਓ ਜਿੱਥੇ ਆਏ ਦਿਨ ਨਸ਼ਾ ਜਿਹੜਾ ਹੈ ਖੰਡਾਂ ਦੇ ਵਾਂਗੂ ਜਿਹੜਾ ਵਿਕ ਰਿਹਾ ਆ, ਕਿਲੋਆਂ ਦੇ ਹਿਸਾਬ ਦੇ ਨਾਲ ਗੁੱਥੀਆਂ ਵੱਜ ਵੱਜ ਕੇ ਆਉਂਦੀਆਂ ਨੇ, ਤੇ ਹਜ਼ਾਰਾਂ ਲੱਖਾਂ ਦੇ ਹਿਸਾਬ ਦੇ ਨਾਲ ਉੱਥੇ ਕੁੜੀਆਂ ਵਿਕ ਰਹੀਆਂ ਨੇ। ਘਰ ਘਰ ਨੌਜਵਾਨਾਂ ਦੇ ਵਿੱਚ ਜਿਹੜਾ ਆ ਨਸ਼ਾ ਹੱਡਾਂ ਚ ਰਚਿਆ ਹੋਇਆ, ਤੁਸੀਂ ਉਹਨਾਂ ਪਿੰਡਾਂ ਥਾਵਾਂ ਚ ਜਾਓ। ਸੁੱਖੀ ਜੀ, ਫਤਿਹਗੜ੍ਹ ਚੂੜੀਆਂ ਤੋਂ ਇੱਕ ਨੌਜਵਾਨ ਦੀ ਮਾਮਲਾ ਜਿਹੜਾ ਅੱਜ ਸਾਹਮਣੇ ਆਇਆ, ਇੱਕ ਤੇਜਾ ਕਲਾਂ ਤੋਂ ਆਇਆ 22 ਸਾਲਾ ਨੌਜਵਾਨਾਂ ਦਾ, ਸਮਾਣਾ ਦੇ ਬਾਦਸ਼ਾਹਪੁਰਾ ਤੋਂ ਆਇਆ 25 ਸਾਲਾ ਨੌਜਵਾਨ। ਅੱਜ ਇਹਨਾਂ ਥਾਵਾਂ ਤੋਂ ਪੰਜਾਬ ਦੇ ਵਿੱਚ ਇੱਕੋ ਦਿਨ ਜਿਹੜੀਆਂ ਨੇ 3 ਮੌਤਾਂ ਨਸ਼ੇ ਦੇ ਨਾਲ ਹੋਈਆਂ ਨੇ, ਔਰ ਹੋ ਸਕਦਾ ਕੋਈ ਐਸੀ ਮੌਤ ਵੀ ਹੋਈ ਹੋਵੇ ਕੋਈ ਐਸਾ ਨਸ਼ੇ ਦੇ ਨਾਲ ਵੀ ਕੁਰਲਾਉਂਦਾ ਪਿਆ ਹੋਵੇ ਮਰਨ ਕੰਢੇ ਜਿਹਦੀ ਆਪਣੇ ਤੱਕ ਖਬਰ ਨਹੀਂ ਪਹੁੰਚੀ। ਸੋ ਕਿਤੇ ਕਿਤੇ ਇਹੋ ਜਿਹੜੇ ਨਤੀਜੇ ਨੇ ਜਾਂ ਜਿਹੜੀਆਂ ਇਹੋ ਜਿਹੀਆਂ ਮਰਨ ਵਾਲਿਆਂ ਦੀਆਂ ਗਿਣਤੀਆਂ ਨੇ ਚਿੰਤਾ ਪੈਦਾ ਕਰਦੀਆਂ ਨੇ ਕਿ ਨਸ਼ੇ ਮੁਕਤ ਸੱਚੀ ਜਿਹੜਾ ਪੰਜਾਬ ਹੋਊਗਾ ਜਾਂ ਇਹਨਾਂ ਰੈਲੀਆਂ ਦਾ ਇਹਨਾਂ ਭਾਸ਼ਣਾਂ ਦਾ ਅਸਰ ਹੋਊਗਾ ਜਾਂ ਇਹ ਸਿਰਫ ਭਾਸ਼ਣਾਂ ਤੱਕ ਹੀ ਗੱਲਾਂ ਰਹਿ ਜਾਣਗੀਆਂ, ਇਹ ਜ਼ਮੀਨੀ ਪੱਧਰ ਤੇ ਆ ਕੇ ਕੰਮ ਕਰਨਗੀਆਂ ਕਿ ਨਹੀਂ ਕਰਨਗੀਆਂ, ਇੱਕ ਵੱਡੇ ਸਵਾਲ ਨੇ।
0: ਜੀ ਬਿਲਕੁਲ ਦੋਸਤੋ, ਤੁਸੀਂ ਜੁੜੇ ਹੋ ਇਸ ਟਾਈਮ ਵਤਨੋ ਦੂਰ ਦੇ ਨਾਲ 5:30 AM ਦੇ ਉੱਤੇ, ਔਰ ਤੁਹਾਡਾ ਕੋਈ ਸਵਾਲ ਹੋਵੇ ਮਨਪ੍ਰੀਤ ਹੋਰਾਂ ਤੱਕ ਤੁਸੀਂ ਇਸ ਸਟੂਡੀਓ 'ਚ ਗੱਲ ਕਰ ਸਕਦੇ ਹੋ 9057990999, ਜਾਂ ਸਾਡੇ ਪ੍ਰਤੀ ਕੋਈ ਗੱਲ ਕਰਨੀ ਹੈ ਜਾਂ ਕੋਈ ਆਪਣਾ ਬਿਜ਼ਨਸ, ਕਿਉਂਕਿ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਰਹੇ ਨੇ ਔਰ ਬਹੁਤ ਸੇਲਾਂ ਤੁਸੀਂ ਵੀ ਲਾਉਣੀਆਂ, ਬਹੁਤ ਲੋਕਾਂ ਨੇ ਸੇਲਾਂ ਦਾ ਫਾਇਦਾ ਵੀ ਉਠਾਉਣਾ ਅਤੇ ਤੁਸੀਂ ਆਪਣਾ ਸੁਨੇਹਾ ਜਿਹੜਾ ਉਹ ਲੱਖਾਂ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਲਓ 9057990999 ਦੇ ਉੱਤੇ, ਅਤੇ ਤੁਹਾਨੂੰ ਇਹ ਪੈਕੇਜ ਵਧੀਆ ਮਿਲ ਸਕਦਾ। ਸਾਡੀ ਟੀਮ ਆ ਕੇ ਤੁਹਾਡੀ ਰਿਕਾਰਡਿੰਗ ਵੀ ਕਰ ਸਕਦੀ ਹੈ, ਤੁਸੀਂ ਸਟੂਡੀਓ 'ਚ ਵੀ ਗੱਲ ਕਰ ਸਕਦੇ ਆ, ਜਿਵੇਂ ਵੀ ਤੁਸੀਂ ਚਾਹੋ ਬੈਠ ਕੇ ਤੁਹਾਡੇ ਨਾਲ ਉਸ ਤਰੀਕੇ ਦੇ ਨਾਲ ਪੈਕੇਜ ਤਿਆਰ ਕੀਤਾ ਜਾ ਸਕਦਾ। ਨੰਬਰ ਵਤਨੋ ਦੂਰ ਦਾ 9057990999। ਅਤੇ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਅਤੇ ਮੋਨਾ ਜੀ ਸਾਡੇ ਨਾਲ ਇਸ ਟਾਈਮ ਆ ਗਏ ਨੇ ਔਰ ਦੇਖਦੇ ਹਾਂ ਮੋਨਾ ਜੀ ਕੀ ਕਹਿੰਦੇ ਨੇ। ਮੋਨਾ ਜੀ ਜੀ ਆਇਆਂ ਨੂੰ
1: ਥੈਂਕ ਯੂ ਸੋ ਮਚ ਜੀ। ਸਭ ਨਾਲੋਂ ਪਹਿਲਾਂ ਤਾਂ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ। ਡੈਫੀਨੇਟਲੀ ਕਾਫੀ ਵਾਰ ਸਾਨੂੰ ਕੁਐਸਚਨਸ ਆਉਂਦੇ ਨੇ, ਜਿੱਦਾਂ ਕਿ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਪੂਰੀ ਫਾਈਨੈਂਸ਼ੀਅਲ ਪਲੈਨਿੰਗ ਚਾਹੇ ਸਟੇਟ ਪਲੈਨਿੰਗ ਦੀ ਜ਼ਰੂਰਤ ਹੋਵੇ, ਡਿਪੈਂਡਿੰਗ ਅਪੋਨ ਕਾਰਪੋਰੇਸ਼ਨ ਓਨਡ ਪੋਲਿਸੀਜ਼ ਦੀ ਜ਼ਰੂਰਤ ਹੋਵੇ, ਉਸ ਹਿਸਾਬ ਦੇ ਨਾਲ ਪੋਲਿਸੀਜ਼ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ। ਕਾਫੀ ਵਾਰ ਮੈਨੂੰ ਕੁਐਸਚਨਸ ਆਉਂਦੇ ਹੈਗੇ ਆ ਕਿ ਜਦੋਂ ਵੀ ਵਰਕਿੰਗ ਐਜ਼ ਅ ਬ੍ਰੋਕਰ, ਕਿ ਕਾਫੀ ਵਾਰ ਮੈਨੂੰ ਇਸ ਤਰੀਕੇ ਨਾਲ ਕੰਸਰਨਸ ਵੀ ਆ ਜਾਂਦੇ ਕਲਾਇੰਟਸ ਵੱਲੋਂ ਕਿ ਤੁਹਾਡੇ ਨਾਲ ਜੇ ਡੀਲ ਕਰਦੇ ਹਾਂ ਸਾਨੂੰ ਕੀ ਬੈਨੀਫਿਟ ਹੈਗਾ, ਐਜ਼ ਅ ਕਲਾਇੰਟ ਉਹਨਾਂ ਦੇ ਲਈ ਕੀ ਬੈਨੀਫਿਸ਼ੀਅਲ ਹੋ ਸਕਦਾ ਹੈ। ਡੈਫੀਨੇਟਲੀ ਸਭ ਨਾਲੋਂ ਵੱਡਾ ਬੈਨੀਫਿਟ ਤਾਂ ਹੀ ਹੋ ਜਾਂਦਾ ਹੈ ਕਿ ਉਹਨਾਂ ਦੇ ਲਈ ਕਿ ਜਦੋਂ ਮੇਰੇ ਨਾਲ ਡੀਲ ਕਰ ਰਹੇ ਨੇ ਵਰਕਿੰਗ ਐਜ਼ ਅ ਬ੍ਰੋਕਰ, ਸਾਰੀ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ, ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਸ਼ਾਪ ਅਰਾਊਂਡ ਕਰਕੇ ਨੋਟ ਓਨਲੀ ਕਿ ਪ੍ਰੀਮੀਅਮਸ ਕਿ ਹਾਂਜੀ ਲੋਐਸਟ ਪ੍ਰੀਮੀਅਮ ਹੋਣੇ ਚਾਹੀਦੇ ਆ, ਨਾਲ ਦੀ ਨਾਲ ਕਵਰੇਜ ਬੈਸਟ ਹੁੰਦੀ ਹੈ। ਦੈਟਸ ਵੀ ਗਰੰਟੀ ਆਲਵੇਸ ਕਿ ਜਿਹੜੀ ਵੀ ਪਾਲਿਸੀ ਤੁਹਾਨੂੰ ਸੁਜੈਸਟ ਕਰਾਂਗੇ ਉਹ ਡੈਫੀਨੇਟਲੀ ਤੁਹਾਡੀ ਸੂਟੇਬਿਲਿਟੀ ਦੇ ਹਿਸਾਬ ਦੇ ਨਾਲ, ਤੁਹਾਡੀ ਨੀਡਸ ਦੇ ਹਿਸਾਬ ਦੇ ਨਾਲ ਤੁਹਾਡੇ ਲਈ ਡੈਫੀਨੇਟਲੀ ਬੈਸਟ ਆਪਸ਼ਨ ਹੋਏਗੀ ਓਵਰਆਲ। ਦੂਜੀ ਚੀਜ਼ ਗੱਲ ਕਰੀਏ ਕਿ ਐਕਸਪੀਰੀਅੰਸ, ਡੈਫੀਨੇਟਲੀ ਮੈਂ ਇਸ ਇੰਡਸਟਰੀ ਵਿੱਚ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ 18 ਸਾਲਾਂ ਤੋਂ ਵੀ ਪਲੱਸ ਟਾਈਮ ਦਾ ਮੇਰਾ ਐਕਸਪੀਰੀਅੰਸ ਹੈਗਾ, ਹਮੇਸ਼ਾ ਹੀ ਕੰਮ ਕੀਤਾ ਫੁੱਲ ਟਾਈਮ ਸ਼ੁਰੂ ਤੋਂ ਲੈ ਕੇ ਹੁਣ ਤੱਕ ਔਰ ਹਮੇਸ਼ਾ ਹੀ ਕਰਦੇ ਰਹਿਣਾ ਹੈਗਾ ਡੈਫੀਨੇਟਲੀ। ਐਂਡ ਜਿਹਦੇ ਵਿੱਚ ਕਿ ਨੋਟ ਓਨਲੀ ਪ੍ਰੋਵਾਈਡਿੰਗ ਦਾ ਪੋਲਿਸੀਜ਼ ਦੇ ਨਾਲ ਨਾਲ ਜਿਹੜੀ ਸਰਵਿਸਿਜ਼ ਜ਼ਰੂਰਤ ਪੈਂਦੀ ਹੈ ਡੇਲੀ ਬਾਏ ਡੇਲੀ ਬੇਸਿਸ ਦੇ ਉੱਤੇ, ਕਾਫੀ ਵਾਰ ਹੁੰਦਾ ਕਿ ਤੁਹਾਨੂੰ ਕੋਈ ਨਾ ਕੋਈ ਬੈਨੀਫਿਸ਼ਰੀ ਅਪਡੇਟ ਹੋਣਾ, ਐਡਰੈਸ ਅਪਡੇਟ ਹੋਣਾ, ਬੈਂਕਿੰਗ ਡਿਟੇਲਸ ਹੋਣੀ ਹੈ, ਕਲੇਮਸ ਦੇ ਟਾਈਮ ਤੇ ਕਲੇਮ ਫਾਰਮਸ ਫਿਲ ਕਰਨੇ ਹੁੰਦੇ ਆ। ਸੋ ਉਹ ਸਾਰੀ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ, ਇੱਕ ਵਾਰ ਤੁਸੀਂ ਪੋਲਿਸੀ ਕਰਵਾ ਲੈਂਦੇ ਹੋ ਉਸ ਟਾਈਮ ਤੋਂ ਲੈ ਕੇ ਸਰਵਿਸਿਜ਼ ਦੇ ਟਾਈਮ ਤੱਕ ਕਲੇਮਸ ਤੱਕ ਤੁਸੀਂ ਕੋਈ ਕੰਸਲਟੇਸ਼ਨ ਸਾਨੂੰ ਚਾਰਜਿਸ ਕੋਈ ਪੇ ਨਹੀਂ ਕਰਨੇ ਹੁੰਦੇ, ਕੋਈ ਤੁਹਾਨੂੰ ਫੀਸ ਨਹੀਂ ਚਾਰਜ ਕੀਤੀ ਜਾਂਦੀ, ਜਿੰਨੀ ਵਾਰ ਮਰਜ਼ੀ ਜਾਂ ਤੁਸੀਂ ਸਾਡੇ ਤੋਂ ਪੋਲਿਸੀਜ਼ ਦੇ ਰਿਲੇਟਿਡ ਸਰਵਿਸ ਲੈ ਸਕਦੇ ਹੋ। ਈਵਨ ਕਿ ਤੁਹਾਡੀਆਂ ਜਿਹੜੀਆਂ ਪੋਲਿਸੀਜ਼ ਕਿਤੋਂ ਬਾਹਰੋਂ ਵੀ ਕਿਸੇ ਤੋਂ ਕਰਵਾਈਆਂ ਸੀ ਤੁਹਾਨੂੰ ਉਹਦੇ ਰਿਲੇਟਿਡ ਸਰਵਿਸ ਚਾਹੀਦੀ ਤਾਂ ਵੀ ਡੈਫੀਨੇਟਲੀ ਅਸੀਂ ਫਰੀ ਆਫ ਕੋਸਟ ਨੋ ਓਬਲੀਗੇਸ਼ਨ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ। ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਮੇਰੀਆਂ ਡੈਜ਼ੀਗਨੇਸ਼ਨਸ, ਜੇ ਮੈਂ ਗੱਲ ਕਰਾਂ ਕਿ ਇਸ ਟਾਈਮ ਤੇ ਨੋਟ ਓਨਲੀ ਕਿ LLQP ਐਕਸਪੀਰੀਅੰਸ ਦੇ ਨਾਲ ਨਾਲ ਮੇਰੀ LLQP ਦੇ ਨਾਲ ਨਾਲ ਮੇਰੀਆਂ ਡੈਜ਼ੀਗਨੇਸ਼ਨਸ ਜਿਹੜੀਆਂ ਹੈਗੀਆਂ ਇਸ ਟਾਈਮ ਤੇ, ਜੇ ਗੱਲ ਕਰੀਏ ਕਿ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਸਪੈਸ਼ਲਿਸਟ ਦੀ ਮੇਰੀ ਡੈਜ਼ੀਗਨੇਸ਼ਨਸ ਹੈਗੀਆਂ ਨੇ, ਜਿਹਦੇ ਨਾਲ ਕਿ ਤੁਹਾਨੂੰ ਹੋਰ ਐਡਵਾਂਸਮੈਂਟ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ ਤੁਹਾਨੂੰ ਪੋਲਿਸੀਜ਼ ਡਿਜ਼ਾਈਨ ਕਰਵਾਉਣ ਦੇ ਵੇ ਲਈ ਐਂਡ ਨਾਲ ਦੀ ਨਾਲ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ। ਕੋਈ ਵੀ ਤੁਸੀਂ ਇਨਵੈਸਟਮੈਂਟਸ ਕਰਨੀਆਂ ਹੁੰਦੀਆਂ, TFSA ਹੋ ਗਿਆ, RRSP ਤੁਹਾਡੀ, FHSA ਬੱਚਿਆਂ ਦੀ, RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਾਂ ਫਿਰ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰੀਏ, ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰੀਏ, ਤਾਂ ਡੈਫੀਨੇਟਲੀ ਇਹ ਸਾਰੀਆਂ ਡੈਜ਼ੀਗਨੇਸ਼ਨਸ ਐਕਸਪੀਰੀਅੰਸ ਹੋਣ ਦੇ ਨਾਲ ਨਾਲ ਸਾਡਾ ਆਫਿਸ ਲੋਕੇਟਡ ਹੈਗਾ ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ, ਜਿੱਥੋਂ ਤੁਹਾਨੂੰ ਇਹ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ। ਮੋਰ ਦੈਨ 60 ਐਡਵਾਈਜ਼ਰ ਸਾਡੇ ਕੋਲ ਇਸ ਟਾਈਮ ਤੇ, ਆਲਮੋਸਟ ਇਸ ਟਾਈਮ ਤੇ ਕਾਫੀ ਪਰਸਨਸ ਹੈਗੇ ਆ ਜਿਹੜੇ ਕਿ ਕਾਫੀ ਫੁੱਲ ਟਾਈਮ ਵੀ ਕਰ ਰਹੇ ਨੇ, ਕਾਫੀ ਪਰਸਨਸ ਪਾਰਟ ਟਾਈਮ ਵੀ ਸਾਡੇ ਨਾਲ ਕੰਮ ਕਰ ਰਹੇ ਨੇ। ਜੇ ਤੁਸੀਂ ਵੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ, ਚਾਹੇ ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਜਿੱਥੇ ਕੰਮ ਕਰ ਰਹੇ ਸੀਗੇ, ਜਾਂ ਫਿਰ ਨਵੇਂ ਤਰੀਕੇ ਤੋਂ ਤੁਸੀਂ ਲਾਇਸੈਂਸ ਲੈ ਕੇ ਸਾਡੇ ਨਾਲ ਇੰਸ਼ੋਰੈਂਸ ਇੰਡਸਟਰੀ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਹਾਨੂੰ ਪੂਰੇ ਪ੍ਰੋਡਕਟ ਨੌਲੇਜ, ਪੂਰੇ ਸਾਡੇ ਜਿਹੜਾ ਐਕਸਪੀਰੀਅੰਸ ਹੈਗਾ ਉਹਦਾ ਬੈਨੀਫਿਟ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ, ਤਾਂ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਕਲਾਇੰਟਸ ਨੂੰ ਸਰਵ ਕਰ ਸਕੋ। ਕੋਈ ਵੀ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ ਐਟ 416-509-1509-416-509-1509 ਥੈਂਕ ਯੂ ਸੋ ਮਚ ਜੀ
0: ਲਿਸਨ ਲਾਈਵ ਵਤਨੋ ਦੋ ਰੇਡੀਓ ਵਿਦ ਸੁਖੀ ਨਿਚਰ ਜੀ ਹੁਣੇ ਹੁਣੇ ਤੁਸੀਂ ਮੋਨਾ ਮਹਿੰਗੀ ਹੋਰਾਂ ਦੀ ਗੱਲਬਾਤ ਸੁਣੀ ਨੰਬਰ ਮੈਂ ਇੱਕ ਵਾਰੀ ਫਿਰ ਦੇ ਦਿੰਦਾ 416-509-1509 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ ਅਸੀਂ ਸਿੰਗਾਪੁਰ ਜੂਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ 905-612-1500 ਸਿੰਗਾਪੁਰ ਜੂਲਰ ਦਾ ਨੰਬਰ ਹੈ ਅਤੇ ਉੱਥੇ ਸੇਲ ਲੱਗ ਰਹੀ ਹੈ ਇਸ ਟਾਈਮ ਤੁਸੀਂ ਸਸਤਾ ਸੋਨਾ ਡਾਇਮੰਡ ਦੀ ਜੁਐਲਰੀ ਦੇ ਉੱਤੇ 70% ਡਿਸਕਾਊਂਟ ਇਸ ਤੋਂ ਇਲਾਵਾ ਅਗਰ ਤੁਸੀਂ ਸੋਨਾ ਪੁਰਾਣਾ ਦੇ ਕੇ ਨਵਾਂ ਲੈਣਾ ਚਾਹੁੰਦੇ ਹੋ ਨਵੇਂ ਗਹਿਣੇ ਲੈਣੇ ਚਾਹੁੰਦੇ ਹੋ ਨਵੇਂ ਡਿਜ਼ਾਈਨ ਵਾਲੇ ਤਾਂ ਵੀ ਸਿੰਗਾਪੁਰ ਜੁਐਲਰ ਤੁਹਾਨੂੰ ਜੀ ਆਇਆਂ ਨੂੰ ਕਵੇਗਾ 905-612-1500 ਨਾਲ ਹੀ ਗੱਲ ਕਰਦੇ ਹਾਂ ਜੀ ਟੈਲੀ ਟਾਈਮ ਇਲੈਕਟ੍ਰੋਨਿਕ ਦੀ ਤੇ ਮਾਈ ਫਰਨੀਚਰ ਦੀ ਅਗਰ ਵਧੀਆ ਫਰਨੀਚਰ ਤੇ ਇਲੈਕਟ੍ਰੋਨਿਕ ਦਾ ਸਮਾਨ ਤੁਸੀਂ ਲੈਣਾ ਚਾਹੁੰਦੇ ਹੋ ਪਿਛਲੇ ਤਕਰੀਬਨ 40 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਟੈਲੀ ਟਾਈਮ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਆਸ ਪਾਸ ਜਗ੍ਹਾਵਾਂ ਦੇ ਉੱਤੇ ਉਹਨਾਂ ਦੇ ਲੋਕੇਸ਼ਨਾਂ ਨੇ ਹੈੱਡ ਆਫਿਸ ਦਾ ਨੰਬਰ ਹੈ 905-455-1666 ਦੇ ਉੱਤੇ ਕਾਲ ਕਰ ਲਓ ਜਾਂ teletime.ca ਦੇ ਉੱਤੇ ਜਾ ਕੇ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਢਾਬਾ ਔਨ ਦਾ ਫਾਲ ਦੀ ਗੱਲ ਕਰੀਏ ਕਿਉਂਕਿ ਹੁਣ ਜਿੱਥੇ ਫਾਲ ਦਾ ਮੌਸਮ ਵੀ ਆ ਰਿਹਾ ਪੱਤਿਆਂ ਦੇ ਰੰਗ ਬਦਲ ਰਹੇ ਨੇ ਪੱਤੇ ਝੜ ਰਹੇ ਨੇ ਤੇ ਬਹੁਤ ਖੂਬਸੂਰਤ ਦ੍ਰਿਸ਼ ਨੇ ਨਾਗਰਾ ਫਾਲ ਦੇ ਜੇ ਤੁਸੀਂ ਆਪ ਬੱਚਿਆਂ ਨਾਲ ਪਰਿਵਾਰ ਨਾਲ ਜਾਂ ਤੁਹਾਡੇ ਆਏ ਹੋਏ ਗੈਸਟ ਉਹਨਾਂ ਨੂੰ ਲੈ ਕੇ ਫਾਲ ਨਾਗਰਾ ਫਾਲ ਜਾਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਜੇ ਫੋਟੋਆਂ ਖਿੱਚਣੀਆਂ ਚਾਹੁੰਦੇ ਹੋ ਤੇ ਬਾਅਦ ਤਕਰੀਬਨ ਕੁਝ ਦਿਨ ਬੜੇ ਚੰਗੇ ਨੇ ਤੇ ਉੱਥੇ ਜਾ ਕੇ ਤੁਸੀਂ ਢਾਬਾ ਔਨ ਦਾ ਫਾਲ ਜਿਹੜਾ ਹੈ ਉਹਦੇ ਖਾਣਾ ਵੀ ਖਾ ਸਕਦੇ ਹੋ ਪਾਰਕਿੰਗ ਬਿਲਕੁਲ ਫ੍ਰੀ ਹੈ ਤੁਹਾਡੀ ਢਾਬੇ ਉੱਥੋਂ ਫਾਲ ਤੋਂ ਸਿਰਫ 5 ਮਿੰਟ ਦੀ ਦੂਰੀ ਦੇ ਉੱਤੇ ਵਾਕਿੰਗ ਡਿਸਟੈਂਸ ਦੇ ਉੱਤੇ ਢਾਬਾ ਹੈ ਖਾਣਾ ਬਹੁਤ ਹੀ ਜ਼ਿਆਦਾ ਵਧੀਆ ਅਗਰ ਕੋਈ ਗੱਲ ਇਨਫੋਰਮੇਸ਼ਨ ਚਾਹੀਦੀ ਹੈ 905-938-8083 ਤੇ ਤੁਸੀਂ ਕਾਲ ਕਰ ਲਓ
3: ਬਿਲਕੁਲ ਜੀ ਔਰ ਇੱਕ ਵਾਰੀ ਫਿਰ ਮੈਸੇਜ ਆਪਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਜ਼ਰੂਰ ਦੇ ਦਈਏ ਜੀ ਬਿਲਕੁਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਇਸ ਟਾਈਮ ਤੁਸੀਂ ਵਧੀਆ ਜਿਹੜੇ ਜੀ ਕੋਰਸਿਸ ਕਰਨਾ ਚਾਹੁੰਦੇ PSW ਦਾ ਜਾਂ ਕੋਈ ਅਰਲੀ ਚਾਈਲਡਹੁੱਡ ਅਸਿਸਟੈਂਟ ਕੋਰਸ ਕਰਨਾ ਡੇ ਕੇਅਰ ਦੀ ਜੋਬ ਤੁਹਾਨੂੰ ਚਾਹੀਦੀ ਹੈ ਕਿਉਂਕਿ ਇਹਨਾਂ ਕੋਲ ਜਿਹੜੇ ਜੀ ਇੰਪਲੋਇਰਸ ਵੀ ਅਵੇਲੇਬਲ ਹੈਗੇ ਆ ਔਰ ਤੁਹਾਡੀ ਪੂਰੀ ਹੈਲਪ ਜਿਹੜੀ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਕਰਦੀ ਆ ਇਹਦੇ ਤੋਂ ਸਿਵਾਏ ਫੂਡ ਸਰਵਿਸ ਦਾ ਕਿਸੇ ਨੇ ਕੋਰਸ ਕਰਨਾ ਜਾਂ ਕੋਈ ਅਕਾਊਂਟਿੰਗ ਜਾਂ ਟੈਕਸ ਜਾਂ ਪੇਰੋਲ ਦਾ ਕੋਰਸ ਕਰਨਾ ਆ ਅਤੇ ਗੱਲਬਾਤ ਤੁਸੀਂ ਸਿੱਧਾ ਜਿਹੜਾ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ ਕਰ ਸਕਦੇ ਹਾਂ ਇਹਨਾਂ ਦਾ ਨੰਬਰ 6479-409-1009 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ ਔਰ ਇੱਕ ਵਾਰੀ ਮੈਸੇਜ ਦੇ ਦਈਏ ਦ ਮਾਸਟਰ ਬਿਲਡ ਫੈਬ ਵਾਲਿਆਂ ਦਾ ਬਿਲਕੁਲ ਜੀ ਜਿੱਥੇ ਕਿ ਅਸੀਂ ਕੱਲ੍ਹ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਈ ਸੀਗੀ ਉਹਨਾਂ ਦੀ ਸਪੈਸ਼ਲਟੀ ਜਿਹੜੀ ਜੀ ਹੈਗੀ ਆ ਲਗਜ਼ਰੀ ਆਊਟਡੋਰ ਕਿਚਨਸ ਦੇ ਵਿੱਚ ਚਾਹੇ ਤੁਸੀਂ ਗਰਾਜ ਦੇ ਵਿੱਚ ਕਿਚਨਸ ਬਣਵਾਉਣੇ ਆ ਜਾਂ ਉੱਦਾਂ ਤੁਸੀਂ ਕਿਚਨਸ ਦੀ ਜਿਹੜੀ ਜੀ ਰੈਨੋਵੇਸ਼ਨ ਕਰਵਾਉਣੀ ਆ ਜਾਂ ਕੋਈ ਤੁਸੀਂ ਬੇਸਮੈਂਟ ਵਿੰਡੋ ਕਵਰਸ ਜਾਂ ਕੋਈ ਤੁਸੀਂ ਜਿਹੜਾ ਜੀ ਗਲਾਸ ਡੋਰਸ ਬਣਵਾਉਣੇ ਆ ਸਨ ਰੂਮ ਬਣਵਾਉਣੇ ਆ ਕੁਛ ਵੀ ਕੰਮ ਕਰਵਾਉਣਾ ਹੈ ਤੁਸੀਂ ਦ ਮਾਸਟਰ ਬਿਲਡ ਫੈਬ ਵਾਲਿਆਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ ਨੰਬਰ 4379552200 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ
0: ਔਰ ਇੱਕ ਵਾਰੀ ਫਿਰ ਯਾਦ ਕਰਾ ਦਈਏ ਜੀ ਸਾਡੀ ਟੀਮ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੀ ਹੈ ਔਰ ਸਾਡੇ ਕੋਲ ਇਸ ਟਾਈਮ ਐਕਸਕਲੂਸਿਵ ਕਾਫੀ ਪ੍ਰਾਪਰਟੀਆਂ ਨੇ ਅਗਰ ਤੁਸੀਂ ਕੋਈ ਇਨਕਮ ਵਾਲੀ ਪ੍ਰਾਪਰਟੀਆਂ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚੋਂ ਘਰ ਬੈਠੇ ਬਿਠਾਏ ਤੁਹਾਡੀ ਇਨਕਮ ਆਵੇ ਤੁਹਾਨੂੰ ਕੋਈ ਹੈਡਕ ਨਹੀਂ ਤੇ ਸਾਡੇ ਕੋਲ ਕੁਝ ਕਮਰਸ਼ੀਅਲ ਜਿਹੜੇ ਯੂਨਿਟ ਨੇ ਨੰਬਰ ਹੈ 416-881-7070 416-881-7070 ਤੇ ਤੁਸੀਂ ਕਾਲ ਕਰ ਲੈਣੀ ਹੈ ਤੇ ਇੱਕ ਨਵਾਂ ਪਲਾਜ਼ਾ ਜਿਹੜਾ ਬਣ ਜਾ ਰਿਹਾ ਬ੍ਰੈਂਪਟਨ ਦੇ ਕੈਲਡਨ ਦੇ ਬਿਲਕੁਲ ਕਾਰਨਰ ਦੇ ਉੱਤੇ ਤਕਰੀਬਨ 16-17 ਏਕੜ ਦੇ ਵਿੱਚ ਇਹ ਪਲਾਜ਼ਾ ਬਣ ਜਾ ਰਿਹਾ ਕਾਫੀ ਯੂਨਿਟ ਇਸ ਚ ਬਣਨੇ ਬਣ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲ੍ਹਣਾ ਉੱਥੇ ਕੋਈ ਗਰੋਸਰੀ ਸਟੋਰ ਖੋਲ੍ਹਣਾ ਹੈ ਕੋਈ ਬਿਊਟੀ ਸਲੂਨ ਖੋਲ੍ਹਣਾ ਹੈ ਕੋਈ ਰੈਸਟੋਰੈਂਟ ਖੋਲ੍ਹਣਾ ਕੋਈ ਆਪਣਾ ਲਾਅ ਆਫਿਸ ਜਾਂ ਕੋਈ ਇਮੀਗ੍ਰੇਸ਼ਨ ਆਫਿਸ ਜਾਂ ਕਿਸੇ ਤਰ੍ਹਾਂ ਦਾ ਵੀ ਇੰਸ਼ੋਰੈਂਸ ਆਫਿਸ ਯਾਨੀ ਕਿ ਕੋਈ ਵੀ ਆਫਿਸ ਦਾ ਕੰਮ ਕਰਨਾ ਚਾਹੁੰਦੇ ਹੋ ਕਿਸੇ ਤਰੀਕੇ ਦਾ ਵੀ ਤੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਯੂਨਿਟ ਇਸ ਟਾਈਮ ਅਵੇਲੇਬਲ ਨੇ ਸੁਨਹਿਰੀ ਮੌਕਾ ਹੈ ਤੁਹਾਡੇ ਲਈ ਔਰ ਬਿਲਕੁਲ ਹਾਈਵੇ ਦੇ ਉੱਪਰ ਹੈ ਜਦੋਂ 410 ਹਾਈਵੇ ਤੋਂ ਉਤਰੋਗੇ ਤੁਹਾਨੂੰ ਸਿੱਧੇ ਹਾਈਵੇ ਤੋਂ ਐਂਟਰੀ ਜਿਹੜੀ ਹੈ ਇਸ ਪਲਾਜ਼ੇ ਦੇ ਵਿੱਚ ਹੋਵੇਗੀ ਔਰ ਸਿਰਫ ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਨਾ 2 ਸਾਲ 'ਚ ਬਣ ਕੇ ਤਿਆਰ ਹੋਣਾ ਉਸ ਤੋਂ ਬਾਅਦ ਤੁਸੀਂ ਥੋੜੀਆਂ ਥੋੜੀਆਂ ਜਿਹੜੀਆਂ ਕਿਸ਼ਤਾਂ ਹੁਣ ਤੋਂ ਬਾਅਦ ਚੋਂ ਦੇ ਕੇ 2 ਸਾਲ ਤੋਂ ਬਾਅਦ ਤੁਸੀਂ ਆਪਣੀ ਕਲੋਜ਼ਿੰਗ ਕਰਾ ਲੈਣੀ ਆ ਤੇ ਫਿਰ ਤੁਸੀਂ ਕਿਰਾਏ ਨਾਲੋਂ ਵੀ ਸਸਤਾ ਤੁਹਾਨੂੰ ਯੂਨਿਟ ਮਿਲਣਾ ਜਦ ਤੱਕ ਇਹਦੀਆਂ ਕੀਮਤਾਂ 'ਚ ਹੋਰ ਵੀ ਵਾਧਾ ਹੋ ਜਾਣਾ ਨੰਬਰ ਨੋਟ ਕਰ ਲਓ ਹੋਰ ਇਨਫੋਰਮੇਸ਼ਨ ਚਾਹੀਦੀ ਆ 416-881-7070 416-881-7070 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇੱਕ ਪਲਾਜ਼ਾ ਸਾਡੇ ਕੋਲ ਮਿਸਿਸਾਗਾ ਦੇ ਵਿੱਚ ਆ ਰਿਹਾ ਜੀ ਉਹ ਵੀ ਤਕਰੀਬਨ 2 ਸਾਲ ਦੇ ਵਿੱਚ ਹੀ ਬਣ ਕੇ ਤਿਆਰ ਹੋਣਾ ਉੱਥੇ ਵੀ ਤੁਸੀਂ ਹਰ ਤਰ੍ਹਾਂ ਦਾ ਕੋਈ ਗਰੋਸਰੀ ਸਟੋਰ, ਕੋਈ ਮੀਟ ਸ਼ਾਪ ਜਾਂ ਕੁਛ ਵੀ ਕਰਨਾ ਚਾਹੁੰਦੇ ਹੋ ਖੋਲ ਸਕਦੇ ਹੋ। ਇਹ ਹੈ ਜੀ ਸਟੀਲ ਅਤੇ ਹੈਰੀਟੇਜ ਇਲਾਕੇ ਦੇ ਵਿੱਚ। ਇਹਦੇ ਲਈ ਵੀ ਨੰਬਰ ਇਹ ਹੈ 416-881-7070। ਅਗਰ ਤੁਸੀਂ ਲੱਭ ਰਹੇ ਹੋ ਕਿਰਾਏ ਦੇ ਲਈ ਯੂਨਿਟ, ਤਾਂ ਵੀ ਸਾਡੇ ਕੋਲ ਕੁਝ ਯੂਨਿਟ ਕਿਰਾਏ ਦੇ ਵਾਸਤੇ ਵੀ ਖਾਲੀ ਹੈ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਸਾਡੇ ਕੋਲ ਇੱਕ 1300 ਸਕੁਅਰ ਫੀਟ ਦਾ ਯੂਨਿਟ ਰੈਂਟ ਲਈ ਖਾਲੀ ਹੈ ਤੇ ਉਹ ਸੇਲ ਲਈ ਵੀ ਹੈ। ਜੇ ਤੁਹਾਨੂੰ ਪਸੰਦ ਹੋਵੇ ਤੁਸੀਂ ਲੈ ਵੀ ਕਰ ਸਕਦੇ ਹੋ ਜਾਂ ਕਿਰਾਏ ਤੇ ਲੈ ਕੇ ਤੁਸੀਂ ਕੋਈ ਵੀ ਵਪਾਰ ਇੱਥੇ ਵੀ ਖੋਲ ਸਕਦੇ ਹੋ। ਖੁੱਲੀ ਡੁੱਲੀ ਪਾਰਕਿੰਗ ਹੈ, ਮਾਲਟਨ ਗੁਰਦੁਆਰੇ ਦੇ ਬਿਲਕੁਲ ਨਾਲ ਹੈ, ਏਅਰਪੋਰਟ ਰੋਡ ਦੇ ਉੱਪਰ ਹੈ। ਨੰਬਰ 416-881-7070, 416-881-7070। ਸੋ ਕਿਰਨ ਜੀ, ਇੱਕ ਵਾਰੀ ਫਿਰ ਮਨਪ੍ਰੀਤ ਹੋਰਾਂ ਨਾਲ ਕੁਝ ਗੱਲਾਂ ਬਾਤਾਂ ਕਰੀਏ ਤੇ ਫਿਰ, ਕਿਉਂਕਿ ਸਾਡੇ ਸਰੋਤੇ ਤਾਂ ਸਾਨੂੰ ਕਾਲ ਕਰਦੇ ਨੀ, ਪਤਾ ਨੀ ਗੁੱਸੇ ਆ ਸ਼ਾਇਦ, ਹੈ ਨਾ, ਕਿ ਆਪਾਂ ਮੈਂ ਕਿੰਨੇ ਦਿਨ ਆਇਆ ਨੀ, ਮੇਰੇ ਨਾਲ ਗੁੱਸੇ
2: ਮੈਨੂੰ ਲੱਗ ਰਿਹਾ
0: ਤੁਸੀਂ ਪਤਾ ਨੀ ਕੀ ਕਹਿਤਾ ਸਰੋਤੇ। ਸੋ ਮਨਪ੍ਰੀਤ ਜੀ, ਵੈਲਕਮ ਇੱਕ ਵਾਰੀ ਫਿਰ।
2: ਜੀ ਬਹੁਤ ਬਹੁਤ ਸ਼ੁਕਰੀਆ ਸੁਖੀ ਜੀ।
0: ਸੋ ਮਨਪ੍ਰੀਤ ਜੀ, ਇੱਕ ਖਬਰ ਆਈ ਆ ਹੋਰ ਜੰਮੂ ਸ਼ਹਿਰ ਤੋਂ, ਜੰਮੂ ਦੇ ਇੱਕ ਰਨੀਆ ਇਲਾਕੇ ਦੇ ਵਿੱਚੋਂ ਆ। ਇਹ ਖਬਰ ਹੈ ਕਿ ਇੱਕ ਸਹੁਰੇ ਪਰਿਵਾਰ ਦੇ ਵਿੱਚ ਲਾਸ਼ ਮਿਲੀ ਤੇ ਉਹਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਵਾਇਰਲ ਹੋਈ ਆ, ਇਹ ਕੀ ਚੱਕਰ ਹੈ?
2: ਸੁਖੀ ਜੀ, ਜੰਮੂ ਦੇ ਅਰਨੀਆ ਇਲਾਕੇ ਦੇ ਵਿੱਚ 38 ਸਾਲਾ ਸੁਸ਼ਮਾ ਦੇਵੀ ਦੀ ਸਹੁਰਿਆਂ ਦੇ ਘਰ ਚ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜੀ ਮੌਤ ਹੁੰਦੀ ਆ, ਲਾਸ਼ ਮਿਲਦੀ ਆ ਔਰ ਉਹਦੀ ਲਾਸ਼ ਘਰ ਦੇ ਅੰਦਰ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲਦੀ, ਜਿਸ ਤੋਂ ਬਾਅਦ ਪੁਲਿਸ ਜਿਹੜੀ ਮਾਮਲਾ ਵੀ ਦਰਜ ਕਰਦੀ ਔਰ ਮ੍ਰਿਤਕਾਂ ਦੇ ਪਰਿਵਾਰ ਨੇ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਤੇ ਕਰਨ ਦੇ ਜਿਹੜੇ ਦੋਸ਼ ਲਗਾਏ ਆ ਵੀ ਤਾਂ ਕਰਕੇ ਕੁੜੀ ਦਾ ਕਤਲ ਕੀਤਾ ਗਿਆ ਔਰ ਕੁੱਟਮਾਰ ਜਿਹੜੀ ਆ ਉਹਦੇ ਨਾਲ ਅਕਸਰ ਜਿਹੜੀ ਹੁੰਦੀ ਸੀ ਕਿਤੇ ਨਾ ਕਿਤੇ। ਸੋ ਪੁਲਿਸ ਨੇ ਉਸ ਕੁੜੀ ਦੇ ਸੱਸ ਜਾਂ ਸਹੁਰੇ ਤੇ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੋਸਟਮਾਰਟਮ ਤੋਂ ਬਾਅਦ ਪਰਿਵਾਰ ਤੇ ਲੋਕਾਂ ਨੇ ਜਿਹੜਾ ਇਨਸਾਫ਼ ਦੀ ਮੰਗ ਕਰਦਿਆਂ ਸਹੁਰਿਆਂ ਦੇ ਘਰ ਦੇ ਵਿਹੜੇ ਦੇ ਵਿੱਚ ਵਿਰੋਧ ਕੀਤਾ ਤੇ ਘਰ ਦੇ ਵਿਹੜੇ ਦੇ ਵਿੱਚ ਹੀ ਉਸ ਜਿਹੜੀ ਕੁੜੀ ਦਾ ਸੰਸਕਾਰ ਕੀਤਾ। ਵੱਡੀ ਮਾਤਰਾ ਦੇ ਵਿੱਚ ਜਿਹੜੇ ਲੋਕ ਜਾਂ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਸੀਗੇ ਉੱਥੇ ਇਕੱਠੇ ਹੋਏ। ਕਹਿ ਸਕਦੇ ਹਾਂ ਕਿ ਇੰਨਾ ਇਕੱਠ ਸੀਗਾ ਸੰਸਕਾਰ ਦਾ ਵੀ ਲੋਕਾਂ ਦੀ ਗਿਣਤੀ ਜਿਵੇਂ ਹਜੂਮ ਬਣ ਕੇ ਜਿਹੜੀ ਉੱਥੇ ਉਮੜੀ। ਪੁਲਿਸ ਪ੍ਰਸ਼ਾਸਨ ਬਹੁਤ ਵੱਡੀ ਮਾਤਰਾ ਦੇ ਵਿੱਚ ਉੱਥੇ ਤਾਇਨਾਤ ਸੀਗਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤੇ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਇਹ ਨਸੀਹਤ ਜਾਂ ਚੁਣੌਤੀ ਸੀਗੀ ਕਿ ਜੇ ਤੁਸੀਂ ਧੀ ਦਾ ਕਤਲ ਕੀਤਾ ਤੁਹਾਡੇ ਘਰ ਚ ਮਰੀ ਆ ਤੇ ਸੰਸਕਾਰ ਵੀ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਕਰਨਾ ਤੁਹਾਡੇ ਵਿਹੜੇ ਦੇ ਵਿੱਚ ਕਰਨਾ ਆ। ਪਰ ਪਰਿਵਾਰ ਦਾ ਰੋ ਰੋ ਕੇ ਇਸ ਵਕਤ ਸੁਖੀ ਜੀ ਬੁਰਾ ਹਾਲ ਹੈ ਤੇ ਪਰਿਵਾਰ ਜਿਹੜੀ ਇਨਸਾਫ਼ ਦੀ ਮੰਗ ਦੇ ਵਿੱਚ ਆ। ਪਰਿਵਾਰਕ ਜੀ ਰੋ ਰੋ ਕੇ ਕਹਿ ਰਹੇ ਆ ਕਿ ਕਾਤਲ ਤਾਂ ਕੁਝ ਚਿਰ ਬਾਅਦ ਜ਼ਮਾਨਤ ਤੇ ਆ ਜਾਣਗੇ ਪਰ ਜਿਹੜੀ ਸਾਡੀ ਧੀ ਚਲੇਗੀ ਉਹ ਵਾਪਸ ਨਹੀਂ ਆਉਣੀ। ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਦੇ ਥੱਲੇ ਆਈਆਂ, ਮੈਂ ਪੜ੍ਹ ਰਹੀ ਸੀ ਉਹਨਾਂ ਪੋਸਟਾਂ ਦੇ ਥੱਲੇ। ਕੋਈ ਇਹ ਕਹਿ ਰਿਹਾ ਸੀ ਕਿ ਜਿਹੜੀਆਂ ਮਾਵਾਂ ਜਦੋਂ ਧੀ ਸਹੁਰੇ ਘਰ ਤੁਰਦੀ ਹੈ ਤੇ ਕੰਨ 'ਚ ਜਾਂਦਿਆਂ ਫੂਕ ਮਾਰ ਦੇਈਦੀਆਂ ਨਾ ਵੀ ਹੁਣ ਜੋ ਵੀ ਹੋਵੇ ਬਸ ਮੁੜੀ ਨਾ ਉਸ ਘਰ ਤੋਂ, ਤੇਰੀ ਅਰਥੀ ਉੱਠਣੀ ਚਾਹੀਦੀ ਆ। ਤੇ ਉਹ ਵੀ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਚੰਗੀਆਂ ਬਹੁਤ ਕੁਝ ਸਹਿੰਦੀਆਂ ਹੋਈਆਂ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਮੌਤ ਦੇ ਘਾਟ ਉੱਤਰ ਜਾਂਦੀਆਂ। ਸੁਖੀ ਜੀ ਐਸਾ ਪਹਿਲਾ ਮਾਮਲਾ ਨਹੀਂ ਆ, ਬਹੁਤ ਸਾਰੇ ਮਾਮਲੇ ਪੰਜਾਬ ਦੇ ਕੋਨੇ ਕੋਨੇ ਤੋਂ ਵੀ ਸਾਹਮਣੇ ਆਉਂਦੇ ਨੇ ਪਰ ਕਦੋਂ ਇਹਨਾਂ ਚੀਜ਼ਾਂ ਨੂੰ ਠੱਲ ਪਊਗੀ। ਕਿਤੇ ਕੁੜੀਆਂ ਵੀ ਬਹੁਤ ਵੱਡੀ ਮਾਤਰਾ 'ਚ ਗਲਤ ਹੁੰਦੀਆਂ ਨੇ ਪਰ ਹਰ ਜਗ੍ਹਾ ਕੁੜੀਆਂ ਵੀ ਗਲਤ ਨਹੀਂ ਹੁੰਦੀਆਂ। ਕੁਝ ਮਾਮਲੇ ਜਿਹੜੇ ਨੇ ਬੈਠ ਕੇ ਸੁਲਝਾਏ ਜਾਂਦੇ ਨੇ, ਲੋਕ ਅਦਾਲਤਾਂ ਲੱਗਦੀਆਂ ਨੇ। ਡਿਵੋਰਸ ਲੈਣਾ ਅੱਜ ਕੱਲ੍ਹ ਦੇ ਮਾਮਲੇ 'ਚ ਇੰਨਾ ਸੌਖਾ ਹੋ ਗਿਆ। ਵੱਖ ਵੱਖ ਹੋਣਾ ਪੰਚਾਇਤੀ ਰੂਪ ਤੇ ਇਕੱਠ ਕਰਕੇ ਜਿਹੜਾ ਵੱਖ ਹੋਣਾ ਜੇ ਤੁਹਾਡੀ ਕਿਸੇ ਨਾਲ ਨਹੀਂ ਨਿਭਦੀ ਪਰ ਕਿਸੇ ਨੂੰ ਤੰਗ ਕਰਨਾ ਟੌਰਚਰ ਕਰਨਾ ਦਾਜ ਦੇ ਲਈ ਤੇ ਫਿਰ ਮੌਤ ਦੇ ਘਾਟ ਉੱਤਰ ਜਾਣਾ ਜਾਂ ਅਗਲੇ ਨੂੰ ਮੌਤ ਦੇ ਲਈ ਉਸਕਾਉਣਾ। ਸੋ ਇਹ ਮੈਨੂੰ ਲੱਗਦਾ ਕਿਤੇ ਵੀ ਇਨਸਾਫ਼ ਵਾਲੀ ਗੱਲ ਨਹੀਂ ਹੈਗੀ।
0: ਅੱਛਾ, ਇੱਥੇ ਸਵਾਲ ਉੱਠਦਾ ਮਨਪ੍ਰੀਤ ਜੀ ਕਿ ਜਦੋਂ ਇਹ ਖਬਰਾਂ ਕਿਉਂਕਿ ਪਹਿਲਾਂ ਆਉਂਦੀਆਂ ਹੁੰਦੀਆਂ ਸੀ ਫਲਾਣੀ ਸਟੋਵ ਫਟ ਗਿਆ ਤੇ ਉਹ ਨੋ ਮਰ ਗਈ, ਫਲਾਣੇ ਜਗ੍ਹਾ ਪੱਖੇ ਨਾਲ ਕਰੰਟ ਲੱਗ ਗਿਆ, ਕੁਛ ਹੋ ਗਿਆ। ਅੱਛਾ, ਜਿਹੜੇ ਜਿਹੜੇ ਮੁੰਡੇ ਹੁੰਦੇ ਆ, ਜਿਹੜੇ ਜਵਾਈ ਹੁੰਦੇ ਆ, ਉਹ ਤਾਂ ਉਹਨਾਂ ਨੂੰ ਕਿਉਂ ਨਹੀਂ ਕੁਛ ਹੁੰਦਾ?
2: ਦੇਖ ਲੋ, ਉਹ ਤਾਂ ਸਹੁਰੇ ਘਰੇ ਜਾ ਕੇ ਬੱਕਰੇ ਬੁਲਾਉਂਦੇ ਆ, ਹੈ ਨਾਮ ਨਾਲ ਬੋਤਲ ਬੋਤਲ ਰੱਖ ਕੇ ਲੈਗ ਪੀਸ ਛਕਣੇ ਤੇ ਫਿਰ ਸੌ ਜਾਣਾ ਉੱਥੇ ਤੇ ਨਾ ਉਹਨਾਂ ਨੂੰ ਮੌਤ ਆਉਂਦੀ ਆ ਨਾ ਉਹ ਬੱਤੀ ਨਹੀਂ ਕਦੀ ਲੱਗਦੇ ਨੇ ਨਾ ਉਹ ਸਹੁਰੇ ਜਾ ਕੇ ਕਦੀ ਪਾ ਹੀ ਲੈਂਦੇ ਨੇ। ਸੋ ਬਹੁਤ ਸਾਰੇ ਲੋਕਾਂ ਨੇ ਜਿਹਨਾਂ ਦੀਆਂ ਕੱਲੀਆਂ ਕੱਲੀਆਂ ਧੀਆਂ ਸੁਖੀ ਜੀ ਘਰ ਜਵਾਈ ਬਣਾਏ ਹੁੰਦੇ ਨੇ ਤੇ ਪੁੱਤਾਂ ਵਾਂਗੂ ਰੱਖੇ ਹੁੰਦੇ ਨੇ, ਬਹੁਤ ਸੋਹਣੇ ਰਿਸ਼ਤੇ ਨਿਭਦੇ ਨੇ, ਪੁੱਤ ਬਣ ਕੇ ਵੀ ਵਿਖਾਉਂਦੇ ਨੇ ਤੇ ਨੌਵਾਂ ਵੀ ਧੀਆਂ ਬਣ ਕੇ ਦਿਖਾਉਂਦੀਆਂ ਨੇ। ਪਰ ਇਹ ਗੱਲ ਸੱਚੀ ਧਿਆਨ ਦੇਣ ਯੋਗ ਆ ਕਿ ਆਪਾਂ ਇਹ ਸਮਝਦੇ ਰਹੇ ਵੀ ਸਟੋਵ ਫਟ ਗਿਆ, ਉੱਥੇ ਗੈਸ ਫਟ ਗਿਆ, ਅੱਛਾ ਉਹ ਤਾਂ ਪੱਖੇ ਦੀ ਤਾਰ ਲਾਉਣ ਗਈ ਜਾਂ ਮੋਟਰ ਦੀ ਕੁੰਡੀ ਲਾਉਣ ਗਈ, ਕਰੰਟ ਨਾ ਲੱਗ ਗਈ। ਤਾਂ ਉਹਨਾਂ ਨੂੰ ਏਦਾਂ ਦੀਆਂ ਘਟਨਾਵਾਂ ਦਾ ਰੂਪ ਦੇ ਦਿੱਤਾ ਜਾਂਦਾ। ਪਤਾ ਨੀ ਵਿਚਾਰੀਆਂ ਕਿੰਨੀਆਂ ਜਿਹੜੀਆਂ ਨੇ ਅਣਚਾਹੀ ਮੌਤੇ ਜਿਹੜੀਆਂ ਮਰ ਜਾਂਦੀਆਂ ਹੋਣਗੀਆਂ ਜਾਂ ਮਰੀਆਂ ਹੋਣਗੀਆਂ ਜਿਹਨਾਂ ਨੂੰ ਇਨਸਾਫ਼ ਨੀ ਮਿਲਿਆ। ਔਰ ਅੱਜ ਵਾਲੀ ਜਿਹੜੀ ਇਹ ਸੁੱਖੀ ਦੀ ਘਟਨਾ ਸਾਹਮਣੇ ਆਈ ਆ, ਸੱਚ ਮੰਨਿਓ ਮੈਨੂੰ ਵਿਦੇਸ਼ਾਂ ਦਾ ਤੇ ਪਤਾ ਨਹੀਂ ਕਿੱਥੇ ਕਿੱਥੇ ਵੀਡੀਓ ਪਹੁੰਚੀ, ਪਰ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਹੈ ਬ੍ਰੇਕ ਕੀਤਾ ਹੋਇਆ ਇਸ ਖਬਰ ਨੇ। ਮਤਲਬ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕੋਨੇ ਕੋਨੇ ਤੇ ਤੁਸੀਂ ਜਦੋਂ ਵੀ ਕੋਈ ਸੋਸ਼ਲ ਹੈਂਡਲ ਫੇਸਬੁੱਕ ਖੋਲਦੇ ਹੋ, ਇੰਸਟਾਗ੍ਰਾਮ ਖੋਲਦੇ ਹੋ, ਯੂਟਿਊਬ ਖੋਲਦੇ ਹੋ, ਤਾਂ ਹਰ ਦੂਜੀ ਤੀਜੀ ਵੀਡੀਓ ਜਿਹੜੀ ਹੈ ਸੰਸਕਾਰ ਦੀ ਸਾਹਮਣੇ ਆ ਰਹੀ ਹੈ।
0: ਪਰ ਇੱਥੇ ਇੱਕ ਸਵਾਲ ਹੋਰ ਵੀ ਹੈ ਜੀ ਕਿ ਬਹੁਤ ਸਾਰੇ ਲੋਕਾਂ ਨੇ ਜਦੋਂ ਇਹਦਾ ਦੇਖਿਆ ਰਿਜ਼ਲਟ ਕੱਢਿਆ ਤੇ ਉਹ ਕਹਿੰਦੇ ਜੀ ਇਹਨਾਂ ਦੇ ਵਿੱਚ ਜਦੋਂ ਨੋਹਾਂ ਦੇ ਉੱਤੇ ਆਪਣੇ ਕੋਈ ਵੀ ਹੁੰਦਾ ਹੈ, ਕੋਈ ਘਟਨਾਵਾਂ ਹੁੰਦੀਆਂ ਨੇ ਤੇ ਉਹਨਾਂ 'ਚ ਸੱਸਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਤੇ ਸੱਸਾਂ ਇਹ ਭੁੱਲ ਜਾਂਦੀਆਂ ਵੀ ਉਹ ਵੀ ਕਿਸੇ ਦੇ ਨੋਹਾਂ ਸੀ, ਉਹ ਵੀ ਇੱਕ ਲੇਡੀ ਸੀ, ਲੇਡੀਜ਼ ਨੂੰ ਤੰਗ ਕਰਦੀਆਂ, ਜਿਹਨਾਂ ਦੇ ਵਿੱਚੋਂ ਇੱਕ ਦਾਜ ਦੀ ਗੱਲ ਕਰ ਲਈਏ, ਦਾਜ ਦੀ ਨਹੀਂ ਕਰਦੇ ਤੇ ਫਿਰ ਉਹ ਆਪਾਂ ਗੱਲ ਕਰ ਲੈਂਦੇ, ਕਈ ਵਾਰੀ ਕਹਿੰਦੇ ਜੀ ਇਹਦਾ ਸੁਭਾਅ ਨਹੀਂ ਸਾਡੇ ਪਰਿਵਾਰ ਨਾਲ ਮਿਲਦਾ, ਜਾਂ ਫਿਰ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ, ਜਾਂ ਫਿਰ ਇਹ ਕੁੜੀਆਂ ਹੀ ਜੰਮੀ ਜਾਂਦੀ ਆ, ਮੁੰਡੇ ਨਹੀਂ ਜੰਮਦੀ, ਉਹ ਸੱਸਾਂ ਹੀ ਵੱਲੋਂ ਜ਼ਿਆਦਾ ਪ੍ਰਸ਼ਨ ਜਿਹੜੇ ਆ ਉਹ ਉੱਠਦੇ ਆ ਕੁਐਸਚਨ।
2: ਸੁਖੀ ਜੀ, ਅੱਜ ਕੱਲ ਦੇ ਜ਼ਮਾਨੇ ਚ ਬੜੀ ਹੱਦ ਤੱਕ ਜਿਹੜੀਆਂ ਨੇ ਸੱਸਾਂ ਉਹ ਬਦਲੀਆਂ ਨੇ। ਸੱਸਾਂ ਅੱਜ ਕੱਲ ਇਹ ਨਹੀਂ ਚਾਹੁੰਦੀਆਂ ਵੀ ਅਸੀਂ ਨੌਂ ਦੀ ਲਾਈਫ ਚ ਇੰਟਰਫੇਰੈਂਸ ਕਰੀਏ। ਸੱਸਾਂ ਵੀ ਮਾਡਰਨ ਨੇ, ਉਹ ਕਹਿੰਦੀਆਂ ਵੀ ਸਾਨੂੰ ਵੀ ਨੌਵਾਂ ਨਾ ਪੁੱਛਣ ਵੀ ਅਸੀਂ ਕਿੱਡੀ ਪਾਰਟੀ ਤੇ ਕਿੱਥੇ ਜਾ ਰਹੀਆਂ ਤੇ ਕਿੰਨੇ ਦਿਨਾਂ ਬਾਅਦ ਤੇ ਕਦੋਂ ਅਸੀਂ ਵਾਪਸ ਆਉਣਾ, ਹਨਾ। ਪਰ ਫਿਰ ਵੀ ਕਿਤੇ ਨਾ ਕਿਤੇ ਰਿਸ਼ਤਾ ਐਸਾ ਆ ਵੀ ਅਜੇ ਵੀ ਜ਼ਰੂਰਤ ਆ ਸੁਧਰਨ ਦੀ। ਬਹੁਤ ਸਾਰੇ ਲੋਕ ਜਿਹੜੇ ਨੇ ਜਾਂ ਬਹੁਤ ਹੱਦ ਤੱਕ ਅਜੇ ਵੀ ਜ਼ਮਾਨਾ ਜਿਹੜਾ ਆ ਉਹ ਇਸ ਤਬਕੇ ਵਾਲਾ ਹੈਗਾ ਆ ਵੀ ਜਿੱਥੇ ਨੌਹਾਂ ਨੂੰ ਟੋਰਚਰ ਕੀਤਾ ਜਾਂਦਾ ਆ, ਸੱਸ ਸੱਸ ਨੂੰ ਸੱਸ ਵਾਲੀ ਹਕੂਮਤ ਜਿਤਾਉਂਦੀ ਆ, ਉਹ ਆਪਣੀ ਰਾਜ ਗੱਦੀ ਜਿਹੜੀ ਉਹ ਛੱਡਣਾ ਨਹੀਂ ਚਾਹੁੰਦੀ, ਘਰ ਦੀਆਂ ਕੁੰਜੀਆਂ ਚਾਬੀਆਂ ਛੱਡਣਾ ਨਹੀਂ ਚਾਹੁੰਦੀ, ਉਹ ਚਾਹੁੰਦੀ ਆ ਵੀ ਜੇ ਦਾਲ ਵੀ ਬਣਨੀ ਰਸੋਈ ਚ ਮੇਰੀ ਮਰਜ਼ੀ ਦੇ ਨਾਲ ਬਣੇ, ਜੇ ਇਹਨੇ ਕਿਤੇ ਜਾਣਾ ਵੀ ਹੈ ਤੇ ਮੇਰੀ ਮਰਜ਼ੀ ਦੇ ਨਾਲ, ਹਾਲੇ ਸਾਰਾ ਕੰਮ ਕਰਨਾ ਵੀ ਨਾ ਉਹਨੇ ਆ ਤੇ ਫਿਰ ਉਸ ਘਰ ਦੇ ਵਿੱਚ ਮੁਖਤਿਆਰ ਕਿਹੜਾ ਬੰਦਾ ਹੋਇਆ ਜਿਹੜਾ ਕੰਮ ਕਰ ਰਿਹਾ, ਜਿਹੜਾ ਘਰ ਸੰਭਾਲ ਰਿਹਾ ਉਹ ਕਿ ਜਿਹੜਾ ਬੈਠਾ ਹੁਕਮ ਚਲਾ ਰਿਹਾ। ਜਿੱਦਣ ਅਸੀਂ ਇੱਕ ਦੂਜੇ ਤੇ ਆਪਣਾ ਹੁਕਮ ਥੋਪਣਾ ਛੱਡ ਦਾਂਗੇ, ਜਿੱਦਣ ਆਰਾਮ ਨਾਲ ਬਹਿ ਕੇ ਖਾਣੀ ਸਿੱਖ ਲਵਾਂਗੇ, ਮੈਨੂੰ ਲੱਗਦਾ ਵੀ ਉਦਣ ਪਿਆਰ ਮੁਹੱਬਤ ਵੀ ਜ਼ਿਆਦਾ ਮਿਲੂਗਾ, ਇੱਜ਼ਤ ਵੀ ਮਿਲੂਗੀ ਤੇ ਕਲੇਸ਼ ਵੀ ਖਤਮ ਹੋਊਗੀ।
0: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਕੱਲ ਨੂੰ ਆਪਾਂ ਹੋਰ ਵਿਸਥਾਰ ਨਾਲ ਇਹ ਤੇ ਵੀ ਗੱਲਬਾਤ ਕਰਾਂਗੇ ਤੇ ਕੱਲ ਨੂੰ ਇੱਕ ਬਹੁਤ ਵੱਡਾ ਹੋਰ ਸਬਜੈਕਟ ਹੈ, ਇੱਕ ਵਿਸ਼ਾ, ਸੁਪਰੀਮ ਕੋਰਟ ਨੇ ਇੱਕ ਬੜਾ ਵੱਡਾ ਜਿਹੜਾ ਅਹਿਮ ਫੈਸਲਾ ਲਿਆ ਹੈ NRI ਨੂੰ ਲੈ ਕੇ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਫੈਸਲਾ ਲਿਆ। ਆਪਾਂ ਇਹਦੇ ਉੱਤੇ ਇੱਕ ਵਿਸ਼ੇਸ਼ ਇੱਕ ਐਡਵੋਕੇਟ ਜਨਰਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਇਹਦੇ ਵਿੱਚ ਯੋਗਦਾਨ ਪਾਓਗੇ ਤੇ ਸਾਡੇ ਲਿਸਨਰ ਜਿਹੜੇ ਆ ਉਹ ਕੱਲ ਦਾ ਪ੍ਰੋਗਰਾਮ ਜ਼ਰੂਰ ਸੁਣਨ। ਥੈਂਕ ਯੂ ਜੀ।
4: Listen live Vatnodo Radio with Sukhi Nijjar.
0: ਜੀ ਦੋਸਤੋ 9057990999 ਸਾਡਾ ਨੰਬਰ ਹੈ, ਕਿਸੇ ਕੋਈ ਵੀ ਗੱਲਬਾਤ ਕਰਨੀ ਚਾਹੋ ਤੁਸੀਂ ਸਾਡੇ ਨਾਲ ਤੇ ਲਾਈਨਾਂ ਸਾਡੀਆਂ ਓਪਨ ਨੇ ਇਸ ਟਾਈਮ 905-799-0999 ਤੇ ਗੱਲ ਹੋ ਸਕਦੀ ਹੈ। ਸੋ ਸਾਡੇ ਨਾਲ ਇਸ ਟਾਈਮ ਮੋਰਗੇਜ ਸਪੈਸ਼ਲਿਸਟ ਜਿਹੜੇ, ਕਿਉਂਕਿ ਇਹਨਾਂ ਸਮੇਂ ਦੇ ਵਿੱਚ ਮੋਰਗੇਜ ਦੀ ਬਹੁਤ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਨਵੇਂ ਘਰਾਂ ਦੇ ਉੱਤੇ ਮੋਰਗੇਜ ਲੈਣ ਦੀ ਜਾਂ ਫਿਰ ਰੀਫਾਈਨਾਂਸ ਕਰਾਉਣ ਦੀ, ਕਿਉਂਕਿ ਕਈਆਂ ਕੋਲ ਕੰਮ ਕਾਰ ਹੈ ਨਹੀਂ, ਆਪਣੇ ਬਿਜ਼ਨਸ ਨੂੰ ਤੋਰਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ, ਤੇ ਉਹਨਾਂ ਦੇ ਵਿੱਚ ਮੈਂ ਇੱਕ ਨਾਮ ਅਸੀਂ ਆਲਵੇਜ਼ ਰਿਕਮੈਂਡ ਕਰਦੇ ਹਾਂ, ਉਸ ਦੇ ਨਾਲ ਨਾਲ ਕਿਉਂਕਿ ਬਹੁਤ ਉਹਨਾਂ ਕੋਲ ਤਜ਼ਰਬਾ ਹੈ ਤੇ ਅੱਜ ਆਪਾਂ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਵੀ ਕਰਾਂਗੇ। ਉਹ ਨਾਮ ਹੈ ਜੀ ਮੁਕੇਸ਼ ਚੌਹਾਨ ਜੀ। ਚੌਹਾਨ ਸਾਹਿਬ, ਵੈਲਕਮ ਐਟ ਦ ਸਟੂਡੀਓ।
5: ਜੀ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਸੁਖੀ ਭਾਜੀ।
0: ਸਤਿ ਸ੍ਰੀ ਅਕਾਲ ਜੀ,
5: ਆਪਕੋ ਟੀਮ ਕੋ ਔਰ ਹਮਾਰੇ ਸਾਰੇ ਬਿਊਟੀਫੁਲ ਲਿਸਨਰ ਨੂੰ ਜੀ ਸਤਿ ਸ੍ਰੀ ਅਕਾਲ। ਆਈ ਹੋਪ ਐਵਰੀਵਨ ਇੰਜੋਇੰਗ ਦ ਟਿਊਜ਼ਡੇ ਆਫਟਰਨੂਨ।
0: ਜੀ ਸਾਰੇ ਇੰਜੋਏ ਕਰ ਰਹੇ ਹੈਂ, ਬੇਸ਼ੱਕ ਕੈਨੇਡਾ ਮੇਂ ਆਪਕੋ ਪਤਾ ਹੈ ਮੌਰਗੇਜ ਕੋ ਲੈ ਕੇ ਪਰੇਸ਼ਾਨ ਹੈ, ਫਿਰ ਵੀ ਇੰਜੋਏ ਕਰ ਰਹੇ
5: ਹੈਂ। ਬਿਲਕੁਲ ਇੰਜੋਏ ਕਰਨਾ ਚਾਹੀਏ ਜੀ, ਲਾਸਟ ਡੇ ਆਫ ਦ ਸਮਰ ਹੈ। ਟੂਮੋਰੋ ਦ ਵੈਦਰ ਇਜ਼ ਗੈਟਿੰਗ ਇਟਸ ਆਲਰੇਡੀ ਚੇਂਜਡ, ਦ ਆਫੀਸ਼ੀਅਲ ਵੈਦਰ ਵਿਲ ਬੀ ਚੇਂਜਡ ਫਰਮ ਟੂਮੋਰੋ।
0: ਜੀ ਬਿਲਕੁਲ ਮੁਕੇਸ਼ ਜੀ, ਕਿਉਂਕਿ ਮੈਂ ਦੇਖ ਰਿਹਾ ਥਾ ਵੀਕਐਂਡ ਪਰ ਕੋਈ ਗੈਸਟ ਆਏ ਥੇ, ਮੈਂ ਉਨਕੋ ਲੈ ਕੇ ਗਿਆ ਸ਼ੋਪਿੰਗ ਕੇ ਲਈ, ਜੋ ਮਾਲਸ ਹੈ ਸ਼ੋਪਿੰਗ ਮਾਲ, ਪਾਰਕਿੰਗ ਹੀ ਨਹੀਂ ਮਿਲ ਰਹੀ, ਇਤਨੇ ਫੁੱਲ ਹੈ, ਪਰ ਲੋਕ ਕਹਿ ਰਹੇ ਕਿ ਰਿਸੈਸ਼ਨ ਹੈ, ਇਹ ਕਿਆ ਚੱਕਰ ਹੈ?
5: ਦੇਖੇ ਰਿਸੈਸ਼ਨ, ਅਗਰ ਮੇਰੀ ਇਨਕਮ 4000 ਔਰ ਮੈਨੇ 6000 ਕੇ ਐਕਸਪੈਂਸ ਰੱਖੇ ਹੈ ਤੋ ਮੇਰੇ ਲਈ ਰਿਸੈਸ਼ਨ ਹੈ। ਔਰ ਆਪਕੇ ਪਾਸ ਅਗਰ 6000 ਕੇ ਇਨਕਮ ਹੈ ਔਰ 2000 ਕੇ ਐਕਸਪੈਂਸ ਹੈ ਤੋ ਆਪਕੇ ਲਈ ਵਾਹ ਵਾਹ ਹੈ, ਰਾਈਟ? ਸੋ ਯੂ ਕੈਨ ਡੂ ਪਾਰਟੀ। ਸੋ ਇਸ ਐਵਰੀ ਇੰਡੀਵਿਜੁਅਲ ਇਜ ਕਮਿੰਗ ਓਵਰ ਦੇਅਰ ਓਨ ਕੰਸਰਨ ਪ੍ਰੋਬਲਮ, ਇਜ਼ ਆਲ ਅਬਾਊਟ ਦ ਮਾਈਂਡ ਸੈਟ।
0: अच्छा चलो अभी बात करते हैं, तो बहुत सारे लोग जब मिलते हैं कहीं ना कहीं तो कहते हैं यार उस टाइम हमने एक दूसरे के देख देख के पीछे लाके घर बुक करवा दिए, अभी उन जो बिल्डर के साथ घर बुक करवाए हुए हैं उनकी जो है

0: ਦੋਸਤੋ ਵਤਨ ਦੂਰ ਦਾ ਲੱਗਦਾ ਇੰਜੋਏ ਕਰ ਰਹੇ ਹੋ ਤੁਸੀਂ 5:30 ਦੇ ਉੱਤੇ ਇਸ ਟਾਈਮ ਜੁੜੇ ਹੋ ਤਕਰੀਬਨ ਹੋਰ ਆਪਣੇ ਕੋਲ 5-7 ਮਿੰਟ ਨੇ ਔਰ ਕਾਫੀ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਇਹੋ ਜਿਹੇ ਪੁਰਾਣੇ ਪੁਰਾਣੇ ਗੀਤ ਅਗਰ ਸਾਡੇ ਟਰੱਕ ਡਰਾਈਵਰ ਭਰਾ ਲੌਂਗ ਰੂਟ ਤੇ ਜਾਂਦੇ ਨੇ ਔਰ ਇਹੋ ਜਿਹੇ ਸੁਣਨੇ ਚਾਹੁੰਦੇ ਨੇ ਗੀਤ ਤੇ ਤੁਸੀਂ ਢਿੱਲੋਂ ਵੀਡੀਓ ਨਾਲ ਸੰਪਰਕ ਕਰ ਲਓ ਪਿੰਨ ਡਰਾਈਵ ਉਹਨਾਂ ਕੋਲ ਭਰੀਆਂ ਮਿਲਦੀਆਂ ਨੇ ਜਿਹੜੇ ਮਰਜ਼ੀ ਸੰਨ ਦੀਆਂ ਤੁਸੀਂ ਪਿੰਨ ਡਰਾਈਵ ਲੈ ਸਕਦੇ ਹੋ ਨੰਬਰ ਹੈ 9052041313 ਤੇ ਦੂਰ ਦਰੇਡੇ ਜਾਣ ਲਈ ਲਓ ਫਿਰ ਇੱਕ ਕੰਪਨੀ ਨੂੰ ਬਹੁਤ ਸਾਰੇ ਡਰਾਈਵਰਾਂ ਦੀ ਲੋੜ ਹੈ ਟੋਰਾਂਟੋ ਤੋਂ ਕੈਲੀਫੋਰਨੀਆ ਦਾ ਰਨ ਹੈ ਟੀਮ ਵਰਕ ਜਾਂ ਲੋਨ ਜਿੱਦਾਂ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਚੰਗੇ ਪੈਸੇ ਤੁਹਾਨੂੰ ਮਿਲਣਗੇ 200 ਤੋਂ ਵੱਧ ਟਰੱਕ ਹੈ ਇਸ ਕੰਪਨੀ ਦੇ ਕੋਲ ਬਹੁਤ ਵੱਡਾ ਯਾਰਡ ਹੈ ਬਹੁਤ ਵੱਡੀ ਪਾਰਕਿੰਗ ਹੈ ਨਵੇਂ ਟਰੱਕ ਨੇ ਤੁਹਾਨੂੰ ਚਲਾਉਣ ਨੂੰ ਮਿਲਣਗੇ ਚੰਗੀ ਤਨਖਾਹ ਮਿਲੇਗੀ ਨੰਬਰ ਹੈ 6473028071 6473028071 ਤੇ ਕਾਲ ਕਰ ਲਓ ਤੇ ਅੱਜ ਹੀ ਤੁਹਾਨੂੰ ਜੋਬ ਮਿਲ ਸਕਦੀ ਹੈ ਟਰੱਕਿੰਗ ਦੇ ਉੱਤੇ ਪਰ ਤੁਹਾਡੇ ਕੋਲ USA ਦਾ ਵੀਜ਼ਾ ਹੋਣਾ ਜ਼ਰੂਰੀ ਹੈ ਟੋਰਾਂਟੋ ਤੋਂ ਕੈਲੀਫੋਰਨੀਆ ਦੀ ਸੈਰ ਕਰਦੇ ਜਾਓ ਹਾਈਵੇ ਤੇ ਗਾਣੇ ਸੁਣਦੇ ਜਾਓ ਗਾਉਂਦੇ ਜਾਓ ਨੰਬਰ 6473028071
1: ਬਿਲਕੁਲ ਜੀ ਔਰ ਇੱਕ ਵਾਰੀ ਫੇਰ ਜਿਹੜਾ ਜੀ ਮੈਂ ਕੀਆ 427 ਵਾਲਿਆਂ ਦਾ ਮੈਸੇਜ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਵਾਂ ਕਿਉਂਕਿ ਉਹਨਾਂ ਦਾ ਨਵਾਂ ਸ਼ੋਰੂਮ ਜਿਹੜਾ ਹੈ ਜੀ ਓਪਨ ਹੋ ਚੁੱਕਿਆ ਸੀਗਾ ਔਗਸਤ ਦੇ ਵਿੱਚ ਤੇ ਬਹੁਤ ਸਾਰੀਆਂ ਜਿਹੜੀਆਂ ਜੀ ਕੀਆ ਦੀਆਂ ਗੱਡੀਆਂ ਤੇ ਇਸ ਟਾਈਮ ਲੇਟੈਸਟ ਆਫਰਸ ਜਿਹੜੀਆਂ ਜੀ ਅਵੇਲੇਬਲ ਹੈਗੀਆਂ ਸੋ ਸਾਡੇ ਕਿਸੇ ਭੈਣ ਭਰਾ ਨੇ ਵੀ ਕਿਸੇ ਤਰੀਕੇ ਦੀ ਵੀ ਕੀਆ ਦੀ ਸੋਹਣੀਆਂ ਗੱਡੀਆਂ ਲੈਣੀਆਂ ਤੇ ਕੀਆ 427QEW ਪਹੁੰਚ ਸਕਦੇ ਆ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅੰਜੁਮ ਕੁਰੇਸ਼ੀ ਜੀ ਦੇ ਵੀ ਸਹਿਯੋਗ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਅੰਜੁਮ ਕੁਰੇਸ਼ੀ ਜੀ ਬਿਲਕੁਲ ਜੀ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ ਰੱਬ ਨਾ ਕਰੇ ਰੋਡ ਤੇ ਜਾ ਰਹੇ ਨੇ ਐਕਸੀਡੈਂਟ ਹੋ ਜਾਂਦਾ ਜਾਂ ਉੱਦਾਂ ਤੁਹਾਡੀ ਕੋਈ ਇੰਜਰੀ ਹੋ ਜਾਂਦੀ ਹੈ ਤੇ ਉਸ ਰਿਲੇਟਡ ਤੁਸੀਂ ਕਲੇਮ ਪ੍ਰੋਸੈਸ ਦੇ ਵਿੱਚ ਗੱਲਬਾਤ ਜਿਹੜੀ ਜੀ ਕਰਨੀ ਆ ਤੇ ਅੰਜੁਮ ਕੁਰੇਸ਼ੀ ਜੀ ਦੇ ਨਾਲ ਹੋ ਸਕਦੀ ਆ 4160570015741650170157 ਤੇ ਗੱਲਬਾਤ ਹੋ ਸਕਦੀ ਹੈ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੀ ਸਯੋਗਨਾ ਵੀ ਤੁਹਾਡੇ ਤੱਕ ਪੇਸ਼ ਕਰ ਰਹੇ ਵਧੀਆ ਸਵਾਦਲਾ ਪੀਜ਼ਾ ਖਾਣਾ ਹੈ ਵਿਦ ਬੈਸਟ ਟੋਪਿੰਗਸ ਤੇ ਤੁਸੀਂ ਬਿਲਕੁਲ ਜੀ ਪੀਜ਼ਾ ਡਿਪੂ ਨਾਲ ਗੱਲਬਾਤ ਕਰ ਸਕਦੇ ਹਾਂ
0: ਜੀ ਨਾਲ ਹੀ ਜਿਹੜੀ ਇੰਸ਼ੋਰੈਂਸ ਦੀ ਗੱਲਬਾਤ ਕਰੀਏ ਜੀ ਜੇਕਰ ਤੁਸੀਂ ਘਰ ਦੀ ਇੰਸ਼ੋਰੈਂਸ ਆਪਣੇ ਕੰਮ ਦੀ ਇੰਸ਼ੋਰੈਂਸ ਜਾਂ ਫਿਰ ਕਾਰ ਦੀ ਇੰਸ਼ੋਰੈਂਸ ਜ਼ਿਆਦਾ ਦੇ ਰਹੇ ਹੋ ਤਾਂ ਇੱਕ ਫੋਨ ਕਾਲ ਤੁਹਾਡੇ ਚੰਗੇ ਪੈਸੇ ਜਿਹੜੇ ਆ ਉਹ ਬਚਾ ਸਕਦੇ ਆ ਔਰ ਤੁਸੀਂ ਉਹਨਾਂ ਨੂੰ ਕਾਲ ਕਰੋ ਉਹ ਪੂਰੇ ਆਪਣਾ ਹੋਮਵਰਕ ਕਰਕੇ ਤੁਹਾਡੇ ਚੰਗੇ ਪੈਸੇ ਦੀ ਬਚਤ ਕਰ ਸਕਦੇ ਨੇ ਜੇਡੀ ਇੰਸ਼ੋਰੈਂਸ ਉਹਨਾਂ ਦਾ ਨੰਬਰ ਆਪਾਂ ਦੇ ਦਈਏ
1: ਬਿਲਕੁਲ ਜੀ ਉਹਨਾਂ ਦਾ ਨੰਬਰ ਹੈਗਾ 416-902-0706 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ 416-902-0706 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ
2: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਦੇ ਟੌਪ ਟੌਪਿੰਗਸ ਨਾਨ ਸਟਾਪ
4: ਯਾਰੋ ਕੇ ਸਾਥ ਜਸ਼ਨ ਯਾ ਫੈਮਿਲੀ ਕੇ ਸਾਥ ਕਰਨਾ ਹੋ ਜਸ਼ਨ ਢਾਬਾ ਔਨ ਦਾ ਫਾਲਸ ਆਏ ਟੇਸਟ ਕਾ ਵਾਦਾ ਔਰ ਚੋਇਸ ਵੀ ਜ਼ਿਆਦਾ
5: ਦਿੱਲੀ ਵਾਲਾ ਬਟਰ ਚਿਕਨ ਰੋਗਨ ਜੋਸ਼ ਸੋਇਆ ਚਾਂਪ ਬੈਸਟ ਵੈਜ ਨਾਨ ਵੈਜ ਬਿਰਿਆਨੀ ਇਨ ਦਾ ਟਾਊਨ ਬੈਸਟ ਵੈਜ ਨਾਨ ਵੈਜ ਐਪੇਟਾਈਜ਼ਰ ਯਾ ਮਾਊਥ ਵਾਟਰਿੰਗ ਮੇਨ ਕੋਰਸ ਖਾਣਾ ਹੋ ਤੋ ਸਿੱਧਾ ਚਲੇ ਆਏ ਢਾਬਾ ਔਨ ਫਾਲਸ ਦ ਬੈਸਟ ਫੂਡ ਇਨ ਨਾਇਗਰਾ ਫਾਲਸ LLBO ਐਂਡ ਬੀਅਰ ਔਨ ਟੈਪ ਆਲਸੋ ਅਵੇਲੇਬਲ ਵਾਕਿੰਗ ਡਿਸਟੈਂਸ ਫਰੋਮ ਦ ਫਾਲਸ ਫ੍ਰੀ ਪਾਰਕਿੰਗ ਵਿਜ਼ਿਟ 5039 ਸੈਂਟਰ ਸਟਰੀਟ ਨਾਇਗਰਾ ਫਾਲਸ ਕਾਲ 905-358-0864
4: 905-358-0864
6: ਸਿਰ ਜਾਲ ਜਾਣ ਵੇ ਗੁੱਸੇ ਵੀ ਹੋਵੇ ਕਿੰਨੇ ਪਿਆਰ
0: ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਇਸ ਟਾਈਮ ਤੁਹਾਡੇ ਫੋਨਾਂ ਦੀ ਇੰਤਜ਼ਾਰ ਹੈ ਜੀ ਨੰਬਰ ਇੱਕੋ ਹੀ ਹੈ ਭਾਵੇਂ ਜਦੋਂ ਮਰਜ਼ੀ ਟੈਲੀਫੋਨ ਕਰੋ 9057990999 ਹੁਣ ਤੁਸੀਂ ਰਾਜਵੀਰ ਹੋਰਾਂ ਨੂੰ ਸੁਣੋਗੇ ਤੇ ਸਾਡੇ ਨਾਲ ਕਿਸੇ ਤਰ੍ਹਾਂ ਦੀ ਵੀ ਰੀਅਲ ਸਟੇਟ ਦੀ ਵੀ ਗੱਲ ਕਰਨੀ ਆ ਤਾਂ ਵੀ ਇਸ ਨੰਬਰ ਤੇ ਹੋ ਸਕਦੀ ਆ ਆਪਣੇ ਵਪਾਰ ਦੇ ਵਾਧੇ ਲਈ ਐਡਵਰਟਾਈਜ਼ਮੈਂਟ ਦੀ ਗੱਲ ਕਰਨੀ ਆ ਤਾਂ ਵੀ ਤੇ ਜੇ ਕਿਸੇ ਸਾਡੇ ਸਪੌਂਸਰ ਦਾ ਨੰਬਰ ਲੈਣਾ ਤਦ ਵੀ ਕਾਲ ਕਰ ਸਕਦੇ ਹੋ 9057990999 905-799-0999

0: सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है। जलेबियां पकौड़े समोसे टिक्किया व्याह होवे पार्टी या होण किट्टियां स्वीट महल दी वेज या नॉन वेज आइटम्स ले डाइनिंग करो या केटरिंग करवाओ। इको नंबर कुमाओ 416-679-9999 और विजिट यूनिट 9680 रेक्सडेल बुलेवार्ड टॉपिको। स्वीट महल ट्रेडिशन ऑफ टेस्ट।
1: रात में छड़ दिनी आ पर जनाब चले किथे हो?
2: मैं चलिया स्काईडोम ऑटो ते बॉडी सेंटर जो सर्टिफाइड कोलिजन शॉप है जो करनगे मेरी कार दी केयर बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालों तो तुहाडी सेवा विच।
1: कारा दे नाल नाल बसा ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
2: कॉल करो 905-874-9878।
3: रोकी तू अपनी इंश्योरेंस किस्तों करवांदा यार?
4: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
3: वाह यार नंबर ता दई मोना जी दा।
4: हां जी तुसी भी नोट करो, इंश्योरेंस कोई भी होवे
5: इंश्योरेंस फॉर यू दी मोना मेंगी जी।
4: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
5: याद रखो मोना मेंगी फ्रॉम इंश्योरेंस फॉर यू
4: 416-509-1509
5: और विजिट insuranceforyou.ca।
6: लो जी चक्को फिर खुशखबरी, ब्रैम्पटन निवासियों ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तो ब्रैम्पटन विच इंडियन फ्रूट लैंड दी चारों लोकेशनां विचों जिथे मर्जी आ जाओ। चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवी लोकेशन 1465 मेफील्ड रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900।
7: ਵਪਾਰੀ ਸੱਜਣਾਂ ਦੇ ਸੁਨੇਹੇ ਲੈ ਕੇ ਵੀ ਤੁਹਾਡੇ ਰੂਬਰੂ ਹੋਵਾਂਗੇ, ਕੁਝ ਇੱਕ ਤੁਹਾਡੇ ਲਈ ਸੇਵਿੰਗ ਦਾ ਰਸਤਾ ਖੋਲਣ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਜੇਕਰ ਕਿਤੇ ਸ਼ਾਪਿੰਗ ਕਰਨ ਜਾਣਾ ਤਾਂ ਜਿੱਥੇ ਤੱਕ ਸਾਡੀ ਵਾਹ ਚੱਲਦੀ ਹੈ ਤੇ ਤੁਹਾਡੀ ਸੇਵਿੰਗ ਹੈ ਜਿਹੜੀ ਉਹ ਕਰਵਾ ਸਕੀਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋਣਗੇ। ਮਾਲ ਸਾਹਿਬ ਵੀ ਆ ਚੁੱਕੇ ਹਨ ਸਟੂਡੀਓ ਦੇ ਵਿੱਚ। ਮਾਲ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ
8: ਜੀ। ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ। ਆਉਂਦਾ ਨਾ ਕਈ ਵਾਰ ਅਸੀਂ ਛੋਟੇ ਛੋਟੇ ਗੱਲਾਂ ਤੇ ਇਹ ਕਹਿੰਦੇ ਰਹਿੰਦੇ ਹਾਂ ਕਿ ਮੈਨੂੰ ਆਹ ਨੀ ਮਿਲਿਆ, ਮੈਨੂੰ ਉਹ ਨੀ ਮਿਲਿਆ। ਮੈਨੂੰ ਲੱਗਦਾ ਇਹ ਹੁੰਦਾ ਕਿ ਜੇਕਰ ਸਾਨੂੰ ਕੁਛ ਨਹੀਂ ਮਿਲਿਆ ਹੋ ਸਕਦਾ ਕਿ ਪਰਮਾਤਮਾ ਨੂੰ ਇਹ ਲੱਗਦਾ ਹੋਵੇ ਕਿ ਅਸੀਂ ਹਜੇ ਉਸਦੇ ਕਾਬਲ ਨਹੀਂ ਹਾਂ, ਅਸੀਂ ਉਸਦੇ ਹਜੇ ਲਾਇਕ ਨਹੀਂ, ਅਸੀਂ ਹਜੇ ਓਨੇ ਪੱਕੇ ਨਹੀਂ ਹਾਂ, ਪੱਕ ਨਹੀਂ ਹੋਏ ਹਾਂ। ਜਦੋਂ ਅਸੀਂ ਉਹਦੇ ਕਾਬਲ ਹੋ ਗਏ, ਜਦੋਂ ਅਸੀਂ ਉਹਦੇ ਲਾਇਕ ਹੋ ਗਏ ਤਾਂ ਉਹਨੇ ਆਪਣੇ ਆਪ ਦੇ ਦੇਣਾ। ਸਮੇਂ ਤੋਂ ਪਹਿਲਾਂ ਕਦੇ ਕਿਸੇ ਨੂੰ ਕੁਛ ਨਹੀਂ ਮਿਲਦਾ, ਜਦੋਂ ਸਮਾਂ ਆਉਂਦਾ ਉਦੋਂ ਮਿਲਦਾ। ਅੱਗੇ ਆਮ ਕਹਾਵਤ ਹੁੰਦੀ ਸੀ ਜੇਕਰ ਕਿਸੇ ਨਾਲ ਕੋਈ ਹੈਪਨ ਵੀ ਹੋਣਾ ਭਾਈ ਇਹਦਾ ਸਮਾਂ ਹੀ ਆ ਗਿਆ, ਸਮਾਂ ਇਹਨੂੰ ਖਿੱਚ ਕੇ ਫਲਾਣੀ ਥਾਂ ਤੋਂ ਫਲਾਣੀ ਥਾਂ ਤੇ ਲੈ ਗਿਆ। ਸਮੇਂ ਤੋਂ ਪਹਿਲਾਂ ਕਦੇ ਕਿਸੇ ਨੂੰ ਨਾ ਸੁੱਖ ਮਿਲਿਆ ਨਾ ਦੁੱਖ ਮਿਲਿਆ, ਤੇ ਜੇ ਅੱਜ ਤੁਹਾਡੇ ਕੋਲ ਸੁੱਖ ਹੈ ਤਾਂ ਰਹਿਣਾ ਇਹ ਵੀ ਨੀ, ਜੇ ਤੁਹਾਡੇ ਕੋਲ ਦੁੱਖ ਹੈ ਤਾਂ ਰਹਿਣਾ ਇਹ ਵੀ ਨੀ, ਜੇ ਤੁਹਾਡੇ ਕੋਲ ਪੈਸੇ ਹੈ ਤਾਂ ਰਹਿਣੇ ਇਹ ਵੀ ਨੀ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਰਹਿਣੇ ਇਹ ਵੀ ਨੀ। ਸਮਾਂ ਮਤਲਬ ਬਦਲਦਾ ਰਹਿੰਦਾ, ਸਮਾਂ ਚੱਲਦਾ ਰਹਿੰਦਾ। ਅਸੀਂ ਸਮੇਂ ਦੇ ਨਾਲ ਆਪਣੇ ਆਪ ਨੂੰ ਸਮੇਂ ਦੀ ਨਬਜ਼ ਪਛਾਣਦੇ ਹੋਏ ਆਪਣੇ ਆਪ ਨੂੰ ਸਮੇਂ ਦੇ ਨਾਲ ਤੋਰਨਾ ਹੁੰਦਾ। ਸਮਾਲ ਸਾਹਿਬ ਕਈ ਵਾਰ ਅਸੀਂ ਆਪਣੀ ਮਰਜ਼ੀ ਮੁਤਾਬਕ ਸਮੇਂ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਨੂੰ ਦੁੱਖ ਮਹਿਸੂਸ ਹੁੰਦਾ।
8: ਜੀ ਬਿਲਕੁਲ,
7: ਇਸ ਗੱਲ ਨੂੰ
8: ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕਦੇ ਕੁਛ ਨਹੀਂ ਮਿਲਦਾ। ਜਿਹੜੀ ਚੀਜ਼ ਦਾ ਜਦੋਂ ਵਕਤ ਆਉਣਾ ਗਾ ਉਦੋਂ ਹੀ ਆਪਾਂ ਨੂੰ ਚੀਜ਼ ਮਿਲਣੀ ਆ, ਔਰ ਜਿੰਨੀ ਸਾਡੀ ਕਿਸਮਤ 'ਚ ਲਿਖੀ ਹੁੰਦੀ ਆ ਤੇ ਉਸ ਤੋਂ ਕਦੇ ਵੀ ਸਾਨੂੰ ਜ਼ਿਆਦਾ ਨਹੀਂ ਮਿਲਦਾ।
7: ਹਾਂ ਬਿਲਕੁਲ, ਸੋ ਕਿਸਮਤ ਦੇ ਵਿੱਚ ਕਿਸਮਤ ਨੂੰ ਬਣਾਉਣਾ ਤੁਸੀਂ ਆਪ ਹੁੰਦਾ
8: ਜੀ, ਬਿਲਕੁਲ।
7: ਕਿਸਮਤ ਦੇ ਨਾਲ ਕਈ ਵਾਰੀ ਹੁੰਦਾ ਕਿ ਕਿਸਮਤ ਜਿਹੜੀ ਹੈਗੀ ਆ ਤੇ ਉਹਦੇ ਅਸੀਂ ਕੀ ਆ, ਅਸੀਂ ਸੋਚਦੇ ਕਿ ਯਾਰ ਫਲਾਣੇ ਬੰਦੇ ਦੀ ਕਿਸਮਤ ਚੰਗੀ ਸੀ, ਇੱਕ ਤਰਾਕ ਸੀ ਉਹਨੂੰ ਕਹਿੰਦੇ ਵੀ ਤੇਰੀ ਤਾਂ ਕਿਸਮਤ ਚੰਗੀ ਆ, ਤੈਨੂੰ ਇੰਨੇ ਓਲੰਪਿਕ ਦੇ ਗੋਲਡ ਮੈਡਲ ਮਿਲ ਗਏ। ਉਹ ਕਹਿੰਦਾ ਵੀ ਕਿਹਨੇ ਕਿਹਾ ਕਿਸਮਤ ਚੰਗੀ ਹੈ, ਕਹਿੰਦਾ ਮੈਂ ਇੰਨੇ ਘੰਟੇ ਪਾਣੀ ਦੇ ਵਿੱਚ ਵਿਦਆਊਟ ਕੋਈ ਛੁੱਟੀ ਕੀਤੇ ਤੇ ਬਾਈ ਜੀ 8 ਘੰਟੇ ਡੇਲੀ ਦੇ ਲਾਉਣਾ, ਜੇ ਡੇਲੀ ਦੇ 8 ਘੰਟੇ ਪੱਤਰਕਾਰ ਨੂੰ ਕਹਿੰਦਾ ਤੂੰ ਲਾਵੇਂ ਪਾਣੀ ਦੇ ਵਿੱਚ ਤਾਂ ਤੂੰ ਵੀ ਗੋਲਡ ਮੈਡਲ ਜਿੱਤ ਲਏਗਾ ਓਲੰਪਿਕ ਦਾ, ਤੇਰੀ ਵੀ ਕਿਸਮਤ ਬਦਲ ਜੂਗੀ। ਕਿਸਮਤ ਬਦਲਣੀ ਪੈਂਦੀ ਆ, ਜਿਹਨਾਂ ਨੇ ਠੋਕਰ ਨੂੰ ਠੋਕਰਾਂ ਮਾਰੀਆਂ ਨੇ ਉਹਨਾਂ ਨੂੰ ਰਾਸ ਠੋਕਰਾਂ ਆਈਆਂ ਨੇ, ਠੋਕਰ ਨੂੰ ਠੋਕਰ ਮਾਰਨੀ ਪੈਣੀ ਹੈ। ਜੇ ਘਰੇ ਬੈਠ ਗਏ ਫਿਰ ਕਿਸਮਤ ਨਾਲ ਵੀ ਕੁਛ ਨੀ ਬਣਨਾ,
8: ਬਿਲਕੁਲ
7: ਉਹਨੂੰ ਆਹ ਮਿਲ ਗਿਆ ਉਹਨੂੰ ਉਹ ਮਿਲ ਗਿਆ, ਉਹਦੇ ਜਵਾਬ ਚੰਗੇ ਨਿਕਲ ਗਏ ਉਹਦੀ ਕਿਸਮਤ, ਭਾਈ ਜਵਾਬ ਚੰਗੇ ਨਿਕਲੇ ਹੋ ਸਕਦਾ ਵੀ ਉਹਨੇ ਉਹਨਾਂ ਤੇ ਮਿਹਨਤ ਕੀਤੀ ਹੋਵੇ, ਉਹਨਾਂ ਨੂੰ ਟਾਈਮ ਦਿੱਤਾ ਹੋਵੇ, ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦੇ ਲਈ ਆਪਣੇ ਐਫਰਟਸ ਪਾਏ ਹੋਣ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਪਰੋਮਾਈਜ਼ ਕੀਤੇ ਹੋਣ ਤਾਂ ਜਵਾਕ ਚੰਗੇ। ਅਸੀਂ ਬੈਠ ਕੇ ਮਿੰਟਾਂ ਸਕਿੰਟਾਂ ਚ ਕਹਿੰਦੇ ਵੀ ਉਹ ਚੰਗੇ ਨੇ ਜਵਾਕ ਚੰਗੇ ਨਿਕਲ ਗਏ,
8: ਕਿਸਮਤ
7: ਮਾੜੀ ਆ ਉਹਦੇ ਜਵਾਕ ਮਾੜੇ ਨਿਕਲ ਗਏ। ਭਾਈ ਹੋ ਸਕਦਾ ਕਿ ਉਹਨੇ ਉਸ ਸਮੇਂ ਤੇ ਸਮਾਂ ਨਾ ਦਿੱਤਾ ਹੋਵੇ ਉਹਨੇ ਆਪਣੇ ਜਵਾਕਾਂ ਨੂੰ, ਹੋ ਸਕਦਾ ਕਿ ਘਰ ਦੇ ਵਿੱਚ ਪੁੱਤ ਕਲੇਸ਼ ਰਹਿੰਦਾ ਹੋਵੇ ਜਵਾਕ ਦੇਖਦੇ ਹੋਣ, ਹੋ ਸਕਦਾ ਕਿ ਉਹ ਸ਼ਰਾਬ ਪੀ ਕੇ ਆ ਕੇ ਘਰੇ ਲੜਦਾ ਹੋਵੇ, ਹੋ ਸਕਦਾ ਕਿ ਉਹ ਬੱਚਿਆਂ ਨੂੰ ਉਸ ਵੇਲੇ ਝੂਠ ਬੋਲਣ ਲਈ ਮਜਬੂਰ ਕਰਦਾ ਹੋਵੇ, ਕਹਿ ਦਿਓ ਫੋਨ ਚੱਕ ਕੇ ਡੈਡੀ ਘਰੇ ਨੀ ਹੈਗਾ,
8: ਬਿਲਕੁਲ
7: ਫੋਨ ਚੱਕ ਕੇ ਮਾਸਟਰ ਨੂੰ ਵੀ ਮਾਸਟਰ ਡੈਡੀ ਘਰੇ ਨੀ ਹੈਗਾ, ਫਲਾਣੇ ਨੂੰ ਕਹਿ ਦਿਓ, ਇਹਨੂੰ ਕਹਿ ਦਿਓ, ਉਹ ਹੋ ਸਕਦਾ ਕਿ ਬੱਚੇ ਨੇ ਉਹ ਸਾਰੀਆਂ ਚੀਜ਼ਾਂ ਮਹਿਸੂਸ ਕੀਤੀਆਂ
8: ਹੋਣ,
7: ਦੇਖੀਆਂ ਹੋਣ। ਹੋ ਸਕਦਾ ਕਿ ਜਦੋਂ ਬੱਚਾ ਪਹਿਲੀ ਵਾਰ ਕੋਈ ਪੈਨਸਲ ਚੋਰੀ ਕਰਕੇ ਲਿਆ ਹੋਵੇ, ਉਹਨੇ ਉਹਨੂੰ ਸ਼ਾਬਾਸ਼ ਨਾ ਦਿੱਤੀ ਹੋਵੇ, ਨਾ ਉਹਨੂੰ ਘੂਰਿਆ ਹੋਵੇ, ਅਣਗੌਲਿਆ ਹੀ ਕਰਦਾ ਹੋਵੇ। ਹੋ ਸਕਦਾ ਕਿ ਬੱਚਾ ਆਪਣੇ ਸਕੂਲ ਦੀ ਗੱਲ ਪੇਰੈਂਟਸ ਨੂੰ ਦੱਸਣੀ ਚਾਹੁੰਦਾ ਹੋਵੇ ਤੇ ਉਹ ਆਪਣੇ ਕੰਮ ਚ ਇੰਨਾ ਬਿਜ਼ੀ ਹੋਵੇ, ਉਹ ਇਗਨੋਰ ਕਰ ਗਿਆ ਹੋਵੇ, ਸਮਾਂ ਲੰਘ ਗਿਆ ਹੋਵੇ, ਤੇ ਬਾਅਦ ਚ ਅਸੀਂ ਕਹਿੰਦੇ ਵੀ ਇਹਦੀ ਕਿਸਮਤ ਮਾੜੀ ਸੀ, ਇਹਦੇ ਜਵਾਕ ਮਾੜੇ ਨਿਕਲ ਗਏ। ਨਹੀਂ, ਕਿਸਮਤ ਮਾੜੀ ਫਿਰ ਉਹਨੇ ਬਣਾਈ ਹੈ ਨੀ ਸੀ, ਮੰਗੇ ਵੱਲ ਦੇ ਜੀ ਨੂੰ।
8: ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲਾਂ ਤੋਂ ਮੈਨੂੰ ਇੱਕ ਸ਼ੇਅਰ ਯਾਦ ਆਇਆ ਜੀ, ਕਹਿੰਦਾ ਵੀ ਕਿਸਮਤ ਤਾਂ ਉਨਕੇ ਵੀ ਹੋਤੀ ਹੈ, ਕਹਿੰਦਾ ਹੱਥੋਂ ਕੀ ਲਕੀਰੋਂ ਪਰ ਯਕੀਨ ਮਤ ਕਰ, ਹੱਥੋਂ ਕੀ ਲਕੀਰੋਂ ਪਰ ਯਕੀਨ ਮਤ ਕਰ, ਕਿਸਮਤ ਤੋਂ ਉਨਕੇ ਵੀ ਹੋਤੀ ਹੈ ਜਿਨਕੇ ਹੱਥ ਨਹੀਂ ਹੋਤੇ।
7: ਅੱਜ ਤਾਂ ਮਾਲ ਸਾਹਿਬ ਦੀ ਗੱਲ ਬਣੇ ਬੈਠੇ,
8: ਇੱਕ ਹੋਰ ਆਉਣ ਦੇ, ਇੱਕ ਹੋਰ ਆਉਣ ਦੇ। ਬੇਹਿੰਮਤੇ ਕਰਨ ਸ਼ਿਕਵਾ ਮੁਕੱਦਰਾਂ ਤੇ, ਉੱਗਣ ਵਾਲੇ ਉੱਗ ਪੈਂਦੇ ਸੀਨਾ ਚੀਰ ਕੇ ਪੱਥਰਾਂ ਦਾ, ਏਦਾਂ ਹੁੰਦਾ ਨਾ ਜੀ। ਬਿਲਕੁਲ, ਤੁਹਾਡਾ ਜੂਠਾ ਖਾਣ ਲੱਗ ਗਿਆ ਜੀ, ਹੁਣ ਕੋਈ ਗੱਲਾਂ ਤਾਂ ਆਉਣਗੀਆਂ।
7: ਜਿਨ੍ਹਾਂ ਨੇ ਬਾਈ ਜੀ ਹਿੰਮਤ ਕਰ ਰਹੀ ਆ, ਉਹ ਕਿਸਮਤਾਂ ਨੂੰ ਬਦਲਣਾ ਜਾਣਦੇ ਆ, ਉਹ ਬਸ ਡਾਇਰੈਕਸ਼ਨ ਚੇਂਜ ਕਰਨ ਦੀ ਜ਼ਰੂਰਤ ਹੁੰਦੀ ਆ।
8: ਜਿਨ੍ਹਾਂ
7: ਤੁਸੀਂ ਪਾਣੀ ਦੇ ਵਿੱਚ ਕਿਸ਼ਤੀ ਲੈ ਕੇ ਜਾ ਰਹੇ ਹੋ, ਤਾਂ ਉਹਦੀ ਉਧਰੋਂ ਉਧਰੋਂ ਤੂਫਾਨ ਆ ਰਿਹਾ ਵਾ, ਜਿੱਧਰੋਂ ਹਵਾ ਆ ਰਹੀ ਆ ਉਹਦੀ ਡਾਇਰੈਕਸ਼ਨ ਥੋੜੀ ਜਿਹੀ ਚੇਂਜ ਕਰਨੀ, ਨਹੀਂ ਤਾਂ ਉਹ ਹਵਾ ਤੂਫਾਨ ਪੱਟ ਕੇ ਲੈ ਜਾਊਗਾ, ਡੋਬ ਦੂਗਾ ਕਿਸ਼ਤੀ ਨੂੰ।
8: ਡਾਇਰੈਕਸ਼ਨ
7: ਚੇਂਜ ਕਰ ਲਈ ਤਾਂ ਤੁਹਾਡੇ ਬੱਚਤ ਹੋ ਜਾਣੀ, ਤੁਹਾਡਾ ਬਚਾਅ ਹੋ ਸਕਦਾ, ਬਸ ਡਾਇਰੈਕਸ਼ਨ ਚੇਂਜ ਕਰਨ ਦੀ ਜ਼ਰੂਰਤ ਹੁੰਦੀ ਆ। ਆ ਜਾਓ ਥੋੜੀ ਜਿਹੀ ਡਾਇਰੈਕਸ਼ਨ ਮੈਂ ਚੇਂਜ ਕਰਕੇ ਹੁਣ ਲੈ ਕੇ ਜਾਵਾਂ, ਜਿੱਥੇ ਤੁਹਾਡੀ ਕਿਸ਼ਤੀ ਡੁੱਬਣ ਨਹੀਂ ਦੇਣੀ ਹੈ,
8: ਜਿੱਥੇ
7: ਤੁਹਾਡੀ ਕਿਸ਼ਤੀ ਨੂੰ ਡੁੱਬਣ ਦੇਣਾ ਹੀ ਨਹੀਂ ਹੈ, ਜਿੱਥੇ ਤੁਹਾਡੀ ਕਿਸ਼ਤੀ ਆ ਜਿਹੜੀ ਉਹ ਸਹੀ ਡਾਇਰੈਕਸ਼ਨ ਵੱਲ ਨੂੰ ਥੋੜੀ ਜਿਹੀ ਡਾਇਰੈਕਸ਼ਨ ਚੇਂਜ ਕਰਨੀ ਆ, ਉਹਨੇ ਕਾਫੀ ਰਾਹ ਖੋਲ ਦੇਣੇ ਆ, ਉਹਨੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਜਾਣਾ, ਵਿਚਾਲੇ ਨਹੀਂ ਡੁੱਬਣਾ ਹੈ। ਉਹ ਡਾਇਰੈਕਸ਼ਨ ਚੇਂਜ ਕਰਕੇ ਸਿੱਧੀ ਨਾਗਪਾਲ ਸਾਹਿਬ ਦੇ ਆਫਿਸ ਵੱਲ ਨੂੰ ਜਾਂਦੀ ਹੈ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
9: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਸਭੀ ਨੂੰ। ਐਂਡ ਇੱਕ ਹੋਰ ਵੀ ਕਹਾਵਤ ਹੈ, ਲਾਈਕ ਵੈ ਸਿਮਿਲਰ ਹੀ ਪੰਜਾਬੀ ਚ ਆਪਣੇ ਬਤਾਇਆ, ਸਮੇਂ ਸੇ ਪਹਿਲੇ ਭਾਗਯ ਸੇ ਅਧਿਕ,
7: ਸਮੇਂ
9: ਸੇ ਪਹਿਲੇ ਭਾਗਯ ਸੇ ਅਧਿਕ,
7: ਕਭੀ ਕਿਸੀ ਕੋ ਕੁਛ ਨਹੀਂ ਮਿਲਤਾ। ਮੈਂ ਵੀ ਹਿੰਦੀ ਬੋਲਨੀ ਚੱਕ ਲੋ,
9: ਜਬ ਵੀ ਲਾਈਫ ਮੇ ਸਲੋ ਟਾਈਮ ਆਤਾ ਹੈ ਵਾਲਾ ਟਾਈਮ ਆਤਾ ਨਾ, ਮੈਂ ਯਹੀ ਲਾਈਫ ਸੋਚ ਲੈਤਾ ਹੂੰ।
8: ਹਾਂ ਨਹੀਂ, ਬਿਲਕੁਲ ਸੱਚ ਹੈ ਜੀ,
7: ਬਿਲਕੁਲ, ਬਹੁਤ ਦੋਸਤ ਲਾਈਨ ਹੈ ਜੀ ਇਹ। ਸੋ ਅੱਜ ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਡਾਇਰੈਕਸ਼ਨ ਚੇਂਜ ਕਰਕੇ ਨਾਗਪਾਲ ਸਾਹਿਬ ਦੇ ਆਫਿਸ ਜਾਵਾਂਗੇ, ਜਿਨ੍ਹਾਂ ਨੇ ਕਿਸ਼ਤੀ ਡੁੱਬਣ ਨਹੀਂ ਦੇਣੀ ਹੈ, ਜਿਹੜੇ ਤੁਹਾਡੀ ਮੰਜ਼ਿਲ ਵੱਲ ਵਧਣ ਦੇ ਵਿੱਚ ਤੁਹਾਡੀ ਹੈਲਪ ਕਰਨਗੇ। ਮੰਜ਼ਿਲ ਵੱਲ ਵਧਣ ਲਈ ਕਈ ਵਾਰ ਇਹ ਹੁੰਦਾ ਕਿ ਬੰਦਾ ਕਹਿੰਦਾ ਮੈਂ ਗੱਡੀ ਲਈ ਜਾਂਦਾ ਯਾਰ, ਗੱਡੀ 'ਚ ਤੇਲ ਮੁੱਕਣ ਵਾਲਾ, ਗੱਡੀ ਤਾਂ ਮੇਰੀ ਬਹੁਤ ਵਧੀਆ ਵਾ, ਪਰ ਤੇਲ ਘੱਟ ਗਿਆ, ਮੰਜ਼ਿਲ ਤੇ ਪਹੁੰਚ ਨਹੀਂ ਸਕਦਾ, ਇਹ ਤੇਲ ਲਈ ਫਿਰਦੇ ਆ। ਬੰਦਾ ਕਹਿੰਦਾ ਇੰਟੈਲੀਜੈਂਟ ਤਾਂ ਮੈਂ ਬਹੁਤ ਹਾਂ ਬਾਈ ਜੀ, ਮੇਰੇ ਕੋਲ ਪੈਸੇ ਨੀ ਹੈ ਪੜ੍ਹਨ ਲਈ, ਇਹ ਉਹ ਪੈਸੇ ਲਈ ਫਿਰਦੇ ਆ, ਕੈਨੀ ਲਈ ਫਿਰਦੇ ਆ, ਤੇਲ ਵਾਲੀ ਕਹਿੰਦੇ ਤੇਲ ਮੈਂ ਪਾ ਦੇਣਾ, ਗੱਡੀ ਤੇਰੇ ਕੋਲ ਵਧੀਆ ਹੈਗੀ ਆ, ਤੂੰ ਮੰਜ਼ਿਲ ਤੇ ਪਹੁੰਚ ਜਾਣਾ, ਥੋੜੀ ਜਿਹੀ ਹਿੰਮਤ ਕਰ, ਸਪੋਰਟ ਤੇਰੀ ਮੈਂ ਕਰ ਦਿੰਦਾ। ਸੋ ਇਹਨਾਂ ਨੇ ਆਪ ਨੀ ਕਰਨੀ ਹੈ, ਇਹਨਾਂ ਕੋਲ ਵੀ ਕੰਪਨੀ ਜਿਵੇਂ ਕਹਿੰਦੇ ਆ ਕੰਪਨੀ ਪ੍ਰੋਵਾਈਡ ਕਰਦੀ ਆ, ਇਹਨਾਂ ਨੂੰ ਗੌਰਮੈਂਟ ਪ੍ਰੋਵਾਈਡ ਕਰਦੀ ਹੈ, ਗੌਰਮੈਂਟ ਅਸਲ ਦੇ ਵਿੱਚ ਇਹਨਾਂ ਨੂੰ ਨੀ ਤੁਹਾਨੂੰ ਪ੍ਰੋਵਾਈਡ ਕਰਦੀ ਹੈ, ਗੌਰਮੈਂਟ ਨੇ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਲਈ ਤੁਹਾਡੀ ਸਪੋਰਟ ਕਰਨੀ ਹੈ, ਤੁਹਾਡੀ ਹੈਲਪ ਕਰਨੀ ਹੈ। ਨਾਗਪਾਲ ਸਾਹਿਬ ਉਹਦਾ ਇੱਕ ਜ਼ਰੀਆ ਬਣਨਗੇ ਕਿ ਭਾਈ ਤੁਹਾਡੀ ਹੈਲਪ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਸਿੱਧਾ ਡਾਇਰੈਕਟਲੀ ਤਾਂ ਤੁਹਾਡੀ ਸਪੋਰਟ ਕਰ ਦੇਣਗੇ। ਤੇ ਸਪੋਰਟ ਕਰਨ ਦੀ ਫੀਸ ਇਹਨਾਂ ਨੇ ਕਿੰਨੀ ਕੁ ਲੈਣੀ ਹੈ? ਸਿਰਫ $200, $200। ਅੱਜ ਕੱਲ ਬਾਈ ਜੀ ਜੇਕਰ ਤੁਸੀਂ ਘਰੇ ਕਿਤੇ ਗੈਟ ਟੂਗੈਦਰ ਕਰਦੇ ਹੋਵੇ $200 ਦਾ ਫੂਡ ਹੀ ਆ ਜਾਂਦਾ, ਪਰ ਇੱਥੇ $200 ਦੇ ਕੇ ਤੁਹਾਨੂੰ ਡੇਢ ਲੱਖ ਡਾਲਰ ਮਿਲਣਾ। ਸੋ ਉਹ ਡਾਲਰ ਤੁਹਾਨੂੰ ਗੌਰਮੈਂਟ ਨੇ ਦੇਣਾ, ਇਹਨਾਂ ਨੂੰ ਫੀਸ ਤੁਸੀਂ ਸਿਰਫ $200 ਦੇਣੀ ਹੈ। ਤੇ ਮੈਨੂੰ ਨੀ ਲੱਗਦਾ ਕਿ ਇਤੋਂ ਸਸਤੀ ਫੀਸ ਦੇ ਵਿੱਚ ਕੋਈ ਵੀ ਬੰਦਾ ਲੋਨ ਕਰਵਾਉਂਦਾ ਹੋਵੇ, ਮੈਂ ਨੀ ਸੁਣਿਆ ਹੈ। ਮਾਲ ਸਾਹਿਬ ਤੁਸੀਂ ਸੁਣਿਆ?
8: ਨਾ ਜੀ, ਬਿਲਕੁਲ ਨੀ ਸੁਣਿਆ ਜੀ ਕਦੇ।
7: ਟਹਿਣਾ ਸਾਹਿਬ ਨੇ ਵੀ ਨੀ ਸੁਣਿਆ ਹੋਣਾ, ਟਹਿਣਾ ਸਾਹਿਬ ਵੀ ਰੈਡੀ ਬੈਠਾ, ਟਹਿਣਾ ਸਾਹਿਬ ਦੀਆਂ ਖਬਰਾਂ ਵੱਲ ਚੱਲਾਂਗੇ। ਸੋ $200 ਤੁਸੀਂ ਪੇ ਵੀ ਉਦੋਂ ਕਰਨਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਫੰਡ ਆ ਜਾਣ। ਫੰਡ ਤੁਹਾਡੇ 50,000 ਵੀ ਹੋ ਸਕਦੇ ਆ, 60,000 ਵੀ ਹੋ ਸਕਦੇ ਆ, ਤੁਹਾਡੇ 80,000, ਲੱਖ, ਡੇਢ ਲੱਖ, 1,00,000, 70,000, 78,000, 1,00,000। ਸੋ ਉਹ ਇੰਨਾ ਈਜ਼ੀ ਕਰਤਾ ਕਿ ਗੌਰਮੈਂਟ ਤੁਹਾਨੂੰ ਲੋਨ ਦੇਣ ਵਾਲੀ ਆ, ਤੁਸੀਂ ਲੋਨ ਲੈਣ ਵਾਲੇ ਹੋ, ਇਹ ਇੱਕ ਜ਼ਰੀਆ ਬਣਦੇ ਆ। ਤੇ ਇਹਨੇ ਆਪਣੀ ਫੀਸ ਸਿਰਫ ਤੇ ਸਿਰਫ $200 ਚਾਰਜ ਕਰਨੀ ਆ, ਉਹ ਵੀ ਜਦੋਂ ਤੁਹਾਡੀ ਫਾਈਲ ਅਪਰੂਵ ਹੋਗੀ, ਜਦੋਂ ਤੁਹਾਡੀ ਫੰਡਿੰਗ ਹੋਗੀ, ਤੁਹਾਡੇ ਅਕਾਊਂਟ ਚ ਪੈਸੇ ਆ ਗਏ। ਕਈ ਵਾਰ ਇਹ ਬੰਦਾ ਕਹਿ ਦਿੰਦਾ ਕਿ ਨਹੀਂ ਬਾਈ ਜੀ ਅਸੀਂ ਤਾਂ ਫਾਈਲ ਅਪਰੂਵ ਕਰਾਤੀ ਸੀ, ਸਾਡਾ ਕੰਮ ਤਾਂ ਫਾਈਲ ਅਪਰੂਵ ਕਰਾਉਣਾ ਸੀ, ਫਾਈਲ ਅਪਰੂਵ ਹੋ ਗਈ, ਹੁਣ ਤੁਹਾਨੂੰ ਫੰਡਿੰਗ ਹੋਈ ਜਾਂ ਨਹੀਂ ਹੋਈ ਉਹ ਸਾਨੂੰ ਕੁਛ ਨੀ ਪਤਾ। ਨਾ ਨਾ, ਇਹ ਕਹਿੰਦੇ ਜੇ ਤੁਹਾਨੂੰ ਫੰਡਿੰਗ ਨਹੀਂ ਹੋਈ ਸਾਨੂੰ ਕੱਖ ਨਾ ਦਿਓ, ਜੇ ਤੁਹਾਡੀ ਫੰਡਿੰਗ ਹੋ ਗਈ ਫਿਰ ਮੈਨੂੰ ਲੱਗਦਾ ਬਾਈ ਜੀ ਬੰਦਾ ਹੱਸ ਕੇ ਆਪਣੇ ਆਪ ਹੀ $200 ਦੇ ਦਿੰਦਾ, ਜਿਹਦੇ ਅਕਾਊਂਟ ਦੇ ਵਿੱਚ 70-80,000 ਡਾਲਰ ਆਉਣਾ ਹੈ, ਤੇ ਜਿਹਦਾ ਵਿਆਜ ਵੀ ਨੀ ਦੇਣਾ ਹੈ 2.5 ਸਾਲ, ਜਿਹਦਾ ਆਪਾਂ ਕੋਈ ਡਾਲਰ ਦੇਣਾ ਹੀ ਨੀ 2.5 ਸਾਲ, ਕੁਛ ਨੀ ਪੇ ਕਰਨਾ ਹੈ। ਸੋ ਨਾਗਪਾਲ ਸਾਹਿਬ ਥੋੜਾ ਜਿਹਾ ਦੱਸੋ ਵਿਸਤਾਰ ਨਾਲ।
9: ਬਿਲਕੁਲ ਜੀ, PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ ਆਪ। ਆਪ ਲਾਈਕ ਅਗਰ ਫੈਮਿਲੀ ਆਫ 4 ਹੈ ਤਾਂ 1.5 ਲੱਖ ਕੀ ਫੰਡਿੰਗ ਆ ਜਾਂਦੀ ਹੈ, ਉਸਮੇ ਸੇ ਇਹ ਪੈਸਾ ਕਹੀਂ ਵੀ ਯੂਜ਼ ਕਰ ਸਕਤਾ ਹੈ, ਵੋ ਗਵਰਨਮੈਂਟ ਦੇ ਰਹੀ ਹੈ ਬਿਨਾ ਕ੍ਰੈਡਿਟ ਚੈੱਕ, ਬਿਨਾ ਕਿਸੀ ਗਾਰੰਟੀ ਕੇ, ਬੈਂਕ ਨਹੀਂ ਦੇ ਰਹਾ ਆਪਕੋ ਯੇ ਪੈਸੇ। 1.5 ਲੱਖ ਜੋ ਆਪਕੇ ਪਾਸ ਆ ਗਏ, 2.5 ਸਾਲ ਬਾਅਦ ਇਸਕੀ ਕਿਸ਼ਤ ਸਟਾਰਟ ਹੈ, ਕਹੀਂ 2 ਸਾਲ ਸ਼ੁਰੂ ਕੇ 2 ਸਾਲ ਤੋਂ ਯੇ 0% ਦਾ ਵਿਆਜ ਹੀ ਨਹੀਂ ਹੈ, 2.5 ਸਾਲ ਬਾਅਦ ਵੀ ਇਸਕਾ ਵਿਆਜ 2.5% ਪੂਰੇ ਸਾਲ ਕਾ, ਮਤਲਬ $1,00,000 ਕਾ ਵਿਆਜ ਮਹੀਨੇ ਕਾ ਸਿਰਫ $200 ਹੈ, 15 ਸਾਲ ਮੈਂ ਆਪ ਇਸੇ ਪੇ ਕਰਤੇ ਹੈ, ਗਵਰਨਮੈਂਟ ਆਪਕੋ ਦੇ ਰਹੀ ਹੈ, ਮਿਸ ਨਾ ਕਰੇ। ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਕਿਤਨੀ ਹੈ?
7: 2,500 ਸਾਲ ਦਾ ਭਰ ਦਿੰਦੇ ਆ, ਮਤਲਬ ਕੋਈ ਗੱਲ ਨੀ, ਬਾਕੀ ਜੇ ਪ੍ਰਿੰਸੀਪਲ ਜਿਹੜਾ ਉਹ ਅਸੀਂ ਕੋਈ ਨਾ ਬਾਅਦ ਚ ਦੇ ਦਾਂਗੇ, ਹਜੇ ਸਾਡੇ ਕੋਲ ਪਏ ਆ, ਕਿ ਜਾਂ ਤੁਹਾਨੂੰ ਪ੍ਰਿੰਸੀਪਲ ਨਾਲ ਦੇਣਾ ਹੀ ਪੈਣਾ ਵਾ, ਜਾਂ ਉਹਨੂੰ ਥੋੜਾ ਮੋਟਾ ਹਜੇ ਹੋਲਡ ਕੀਤਾ ਜਾ ਸਕਦਾ ਹੁੰਦਾ, ਜਾਂ ਬੰਦਾ ਕਹਿੰਦਾ ਕੋਈ ਨਾ ਹਜੇ 10 ਸਾਲ ਪਏ ਨੇ, 4 ਸਾਲ ਇੰਨਾ ਕਰਦੇ ਰਹੀਏ, ਫਿਰ 4 ਸਾਲ ਬਾਅਦ ਆਪਾਂ ਪੂਰੀ ਅਮਾਊਂਟ ਸਾਰੀ ਲਾ ਦਾਂਗੇ।
9: आप इंटरेस्ट भी ना दीजिए 2,500, क्योंकि गवर्नमेंट आपका लोन इंटरेस्ट के साथ डेफर कर देती है 1 साल 2 साल 3 साल, या बैंक नहीं है जो आपके गाड़ी के लोन पे गाड़ी उठा लेंगे, घर के लोन पे घर उठा लेंगे, हम कोई दूसरा काम करते ही नहीं है जिसमें ये बैंकों से हेरा फेरी कागज ला के लोन लिया जाता है, वो काम करते नहीं, साफ काम करते हैं, साफ तरीके से हजारों को असिस्ट कर चुके हैं, 50,000 से 1,70,000 तक हासिल करें, स्किल डेवलप करें, आसान से फुली ऑनलाइन कोर्सेज करें, नो एज लिमिट, पेंशन पे है, हाउस वाइफ है, ऊबर ड्राइवर, अनएम्प्लॉयड है, फैमिली साइज ज्यादा ज्यादा फंडिंग आपको आती है, हमें नहीं आपको फायदा, आपके हाथ में ट्रैक फंडिंग आती है, हमारी फीस कितनी कम होने के बाद $199। कॉल करें, अभी कॉल करें, कोई मीठी बातें चलाकी नहीं है, 437-264-3175, 437-264-3175, 437-264-3175 कॉल करो, एस्टिमेट लो, ऑफिस आओ 218 एक्सपोर्ट बुलेवर्ड पे, 437-264-3175, 437-264-3175।
7: ਮਾਲ ਸਾਹਿਬ ਮੈਨੂੰ ਵਿੱਚ ਇੱਕ ਸ਼ਹਿਰ ਜੇਤੇ ਆ ਗਿਆ, ਹੁਣ
8: ਅੱਜ ਫਿਰ ਸ਼ਹਿਰੋ ਸ਼ਹਿਰੀ ਚੱਲੂਗੀ,
7: ਕਹਿੰਦਾ ਰੰਗਾਂ ਵਾਲੇ ਰੰਗ ਨਾਲ ਤਸਵੀਰ ਬਦਲ ਦਿੰਦੇ ਨੇ, ਰੰਗਾਂ ਵਾਲੇ ਰੰਗ ਨਾਲ ਤਸਵੀਰ ਬਦਲ ਦਿੰਦੇ ਨੇ, ਨਾਗਪਾਲ ਸਾਹਿਬ ਵਰਗੇ ਬੰਦੇ ਕਮਾਨੋਂ ਨਿਕਲਿਆ ਤੀਰ ਬਦਲ ਦਿੰਦੇ।
8: ਵਾਹ ਜੀ ਵਾਹ, ਵਾਹ ਜੀ ਵਾਹ, ਇਹ ਤਾਂ ਹੁਣ ਤਾਜ਼ਾ ਤਾਜ਼ਾ ਲੱਗਦਾ ਮੈਨੂੰ,
7: ਰੰਗੋ ਵਾਲੇ ਰੰਗ ਸੇ ਤਸਵੀਰ ਬਦਲ ਦੇਤੇ ਹੈ, ਇੱਥੇ ਰੱਖ। नागपाल साहब कमान से निकला तीर बदल देते हैं।
9: बिल्कुल जी बिल्कुल जी, अब समझ आ गई। हमने जब से गवर्नमेंट कर रही है, हम एक जरिया है, पीछे से रहिए। 437-204-3175
7: हाँ नंबर नोट कर लो, हुण तुसीं बाकी इन्हां नूं पुछ लिओ, समझ लगी कि नहीं तुसीं फोन करके पुछ लिओ। 437-204-3175 437-204-3175 ते भाजी कर लिओ कॉल। ते हुण सवन संगणा साहब रेडी रहे। नागपाल साहब बहुत बहुत धन्यवाद सर, थैंक यू वेरी मच।
9: धन्यवाद जी, धन्यवाद जी।
7: गोल्डन सप्लाई वालों भी प्रोग्राम का हिस्सा जो स्पॉन्सर किया जा रहा है। गोल्डन सप्लाई से बिल्कुल जायो, जेकर तुम सोचते हो कि भाई थोड़े घरे डिस्पोजेबल चाहिए जे कोई घरे फंक्शन है उसके डिस्पोजेबल चाहिए, कोई किटी पार्टी रखी हुई है, गेट टूगेदर रखी हुई है, धार्मिक स्थान से डिस्पोजेबल तुम लैके जाने प्लेटा कौलियां चमचे सारा कुछ ही, बर्थडे पार्टी है सारा समान एको छत थलो मिल जाना, वो आ गोल्डन सप्लाइज कैश एंड कैरी। गोल्डन सप्लाइज कैश एंड कैरी से एक गेड़ा तुम जरूर मारियो। अज का यह प्रोग्राम है जो स्वीट महल वालों स्पॉन्सर किया जा रहा है, जिथे मंगलवार वाले दिन सरों का साग, मक्की की रोटी, लस्सी का गिलास भाजी स्पैशल स्पैशल स्पैशल हों, गंदलों वाला साग है जरा ताजा बनाते हैं, डब्बे वाला नहीं, तड़का ला के औले का चार धड़के उत्ते अदरक उदरक पा के ला के तड़का, जो खाधा तुम साग मक्की की रोटी के पीता लस्सी का गिलास, फिर तो इंडिया की याद ताजा हो जानी है। चलो एनीवेज जाना तुम कितने है, ये स्वीट महल स्वीट महल स्वीट महल। हुण असीं पहुंचदे हां पंजाब की धरती से खबर लैंदे हां। डणा साहब तो पुछदे हां की हाल चाल है। डणा साहब सत श्री अकाल जी। आयो सर की हाल चाल है, दिओ अपडेट थोड़ी जी।
10: बहुत मेहरबानी गोपाल राय साहब, बहुत बहुत धन्यवाद जी। सारे ही परिवारक मैंबरों नूं प्यार भरी धन्नगी सत श्री अकाल। अज दी पहली सब तो वड्डी खबर यह है कि अमरजीत सिंह चावला दे मामले दे विच वड्डे पद्धर ते राजनीति छिड़ गई है। विरसा सिंह बटोहा जिहड़े अकाली दल दे सीनियर आगूआं दे विचों इक आ, उन्हां ने यह गल कही है कि जिहड़ी बहरीन वाली औरत आ इह जिन्नी कु सती सवित्री आ इहदे बारे इहदे अतीत नूं जाण के देख लो। इस औरत दे वल्लों पहलां वी जबर जनाह दे झूठे परचे दर्ज करवाए गए आ, ਇਹਦੇ ਪਤੀ ਦੇ ਵੱਲੋਂ ਪੁਲਿਸ ਨੂੰ ਬਿਆਨ ਦਿੱਤੇ ਗਏ ਆ ਵੀ ਭਾਈ ਇਹ ਕਿਹੋ ਜੀ ਆ, ਇਹਨੇ 5-5 ਲੱਖ ਦੀਆਂ ਠੱਗੀਆਂ ਵੀ ਮਾਰੀਆਂ ਤੇ ਇਹ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਈ ਆ। ਇਹਦੇ ਸੁਭਾਅ ਦੇ ਵਿੱਚ ਆ, ਇਹਦੇ ਬਿਜ਼ਨਸ ਦੇ ਵਿੱਚ ਆ ਕਿ ਇਹ ਕਿਸੇ ਦੇ ਉੱਤੇ ਝੂਠੇ ਪਰਚੇ ਪਵਾਉਂਦੀ ਆ ਜਬਰ ਜਨਾਹ ਦੇ। ਨਾਲ ਇਹ ਵੀ ਗੱਲ ਕਹੀ ਗਈ ਆ ਕਿ ਇਸ ਬੀਬੀ ਦਾ ਚਰਿੱਤਰ ਜਿਹੜਾ ਕੋਈ ਬੜਾ ਵਧੀਆ ਨਹੀਂ ਹੈਗਾ ਜੀ, ਕਿਰਦਾਰ ਬਹੁਤਾ ਵਧੀਆ ਨਹੀਂ ਆ। ਅਸਲ ਦੇ ਵਿੱਚ ਬਹਿਰੀਨ ਵਾਲੀ ਔਰਤ ਜਿਹਨੇ ਕਿ ਅਮਰਜੀਤ ਚਾਵਲਾ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਉੱਤੇ ਕਥਿਤ ਤੌਰ ਤੇ ਦੋਸ਼ ਲਾਏ ਆ ਕਿ ਭਾਈ ਮੇਰੇ ਨਾਲ ਵੱਖ ਵੱਖ ਸਰਾਵਾਂ ਦੇ ਵਿੱਚ ਕਮਰਿਆਂ ਦੇ ਵਿੱਚ ਗਲਤ ਕੰਮ ਹੁੰਦੇ ਰਹੇ ਆ, ਉਹਦੇ ਆਧਾਰ ਦੇ ਉੱਤੇ ਚਾਵਲਾ ਦੇ ਉੱਤੇ ਕਾਰਵਾਈ ਹੋ ਗਈ, ਉਹਨੂੰ ਪੰਥ ਦੇ ਵਿੱਚੋਂ ਛੇਕਤਾ ਤੇ ਉਹਦੀ ਸ਼੍ਰੋਮਣੀ ਕਮੇਟੀ ਮੈਂਬਰੀ ਚਲੀ ਗਈ ਆ, ਉਹ ਅਕਾਲੀ ਦਲ ਦਾ ਆਗੂ ਸੀ ਤੇ ਉਹਨੂੰ ਬਿਲਕੁਲ ਹੁਣ ਪੰਥ ਚੋਂ ਪਰੇ ਕਰ ਦਿੱਤਾ ਗਿਆ, ਤੇ ਚਾਵਲਾ ਦੇ ਉੱਤੇ ਆਨੰਦਪੁਰ ਸਾਹਿਬ ਦੇ ਵਿੱਚ ਪਰਚਾ ਦਰਜ ਹੋਇਆ ਤੇ ਉਹ ਇਸ ਵੇਲੇ ਲੋਕੇ ਕਹਿ ਦਈਏ ਜਾਂ ਭੱਜ ਕੇ ਕਹਿ ਦਈਏ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਹੈ। ਸੋ ਅਗਲੀ ਗੱਲ ਇਹ ਜੀ ਕਿ ਚਾਵਲਾ ਨੇ ਕਿਹਾ ਜੀ ਕਿ ਮੇਰੇ ਨਾਲ ਜ਼ਿਆਦਤੀ ਹੋ ਗਈ ਆ, ਜਥੇਦਾਰ ਸਾਹਿਬ ਨੇ ਮੇਰਾ ਪੱਖ ਹੀ ਨਹੀਂ ਲਿਆ, ਪੱਖ ਪੁੱਛਿਆ ਹੀ ਨਹੀਂ, ਮੇਰੇ ਮਾਮਲੇ ਦੇ ਉੱਤੇ ਪੜਤਾਲ ਹੋਣੀ ਚਾਹੀਦੀ ਸੀ, ਜੇਕਰ ਇਹ ਔਰਤ ਸਹੀ ਆ ਤਾਂ ਫਿਰ ਮੇਰੇ ਉੱਤੇ ਕਾਰਵਾਈ ਕਰਦੇ, ਪਰ ਤੁਸੀਂ ਤਾਂ ਮੇਰਾ ਪੱਖ ਜਾਣਿਆ ਹੀ ਨਹੀਂ। ਉਧਰ ਇਸ ਗੱਲ 'ਚ ਪਤਾ ਲੱਗਾ ਜੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਇੱਕ 4-ਮੈਂਬਰੀ ਕਮੇਟੀ ਬਣਾਈ ਆ ਸਰਾਵਾਂ ਦੀ ਦੁਰਵਰਤੋਂ ਜਾਂ ਹੋਰ ਜਿਹੜੇ ਵੱਖ ਵੱਖ ਦੋਸ਼ ਲੱਗੇ ਆ ਇਸ ਮਾਮਲੇ ਦੇ ਉੱਤੇ, ਇੱਕ 4-ਮੈਂਬਰੀ ਕਮੇਟੀ ਬਣਾਈ ਆ ਜਿਹੜੀ ਕਿ 15 ਦਿਨ ਦੇ ਵਿੱਚ ਆਪਦੀ ਰਿਪੋਰਟ ਸੌਂਪੂਗੀ। ਤੇ ਧਾਮੀ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਮੈਨੂੰ ਇਹ ਔਰਤ 1-2 ਵਾਰ ਮਿਲੀ ਜ਼ਰੂਰ ਆ, ਪਰ ਜਿਵੇਂ ਬਹੁਤ ਸਾਰੇ ਲੋਕ ਮਿਲਦੇ ਉਵੇਂ ਮਿਲਦੇ, ਪਰ ਇਹਨੇ ਮੇਰੇ ਕੋਲ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ, ਕਦੇ ਕੋਈ ਉਲਾਂਭਾ ਨਹੀਂ ਦਿੱਤਾ, ਕਦੇ ਕਿਸੇ ਬਾਰੇ ਕੁਝ ਨਹੀਂ ਦੱਸਿਆ। ਤੇ ਜਿਹੜੇ ਮੇਰੇ ਉੱਤੇ ਦੋਸ਼ ਲਾਏ ਜਾ ਰਹੇ ਕਿ ਮੈਨੂੰ ਸ਼ਿਕਾਇਤ ਦਿੱਤੀ ਸੀ ਵੀ ਭਾਈ ਮੈਂ ਕਾਰਵਾਈ ਨਹੀਂ ਕੀਤੀ, ਇਹਦੇ ਵੱਲੋਂ ਜਿਹੜੀਆਂ ਗੱਲਾਂ ਉਹ ਗਲਤ ਕੀਤੀਆਂ ਜਾ ਰਹੀਆਂ, ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਉਹਨਾਂ ਨੂੰ ਵੀ ਮਰਿਆਦਾ ਤੋਂ ਕੰਮ ਲੈਣਾ ਚਾਹੀਦਾ। ਜੋ ਗੱਲਾਂ ਹੋ ਰਹੀਆਂ ਵੀ ਭਾਈ ਕਦੇ ਉਹਦੇ ਬਾਰੇ ਟਿੱਪਣੀ ਕਰਤੀ, ਕਦੇ ਉਹਦੇ ਬਾਰੇ ਟਿੱਪਣੀ ਕਰਤੀ, ਆਪਾਂ ਨੂੰ ਗੱਲ ਸੋਚ ਸਮਝ ਕੇ ਵਿਚਾਰ ਕੇ ਕਰਨੀ ਚਾਹੀਦੀ ਆ। ਅਸਲ ਵਿੱਚ ਅਕਾਲੀ ਦਲ ਦੇ ਰੰਗ ਦੇ ਵਿੱਚ ਭੰਗ ਆ ਜਿਹੜਾ ਪ੍ਰਚਾਰ ਦੇ ਵਿੱਚ ਵੀ ਚਾਵਲੇ ਵਾਲੇ ਮਾਮਲੇ ਕਰਕੇ ਪਿਆ, ਤੇ ਜਿਹੜਾ ਚਾਵਲੇ ਦਾ ਮਾਮਲਾ ਉਹ ਆਉਂਦੇ ਸਮੇਂ ਦੇ ਵਿੱਚ ਕਿਹੜਾ ਮੋੜ ਕੱਟੂਗਾ ਤਾਂ ਵਕਤ ਬਿਆਨ ਕਰੂਗਾ, ਪਰ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਇਹੀ ਆ ਕਿ ਵੱਡਾ ਮਸਲਾ ਬਣ ਗਿਆ। ਤੇ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਪੰਜਾਬ ਬਚਾਓ ਰੈਲੀਆਂ ਕਰ ਰਿਹਾ, ਉਹਨੂੰ ਚਾਵਲਾ ਦੇ ਮਾਮਲੇ ਦੇ ਵਿੱਚ ਖੁਦ ਨੂੰ ਬਚਾਉਣਾ ਔਖਾ ਹੋਇਆ ਪਿਆ। ਸੋ ਦੇਖਦੇ ਭਾਈ ਕੀ ਬਣਦਾ, ਪਰ ਸਿਆਸੀ ਵਿਰੋਧੀ ਜਿਹੜੇ ਚਟਕਾਰੇ ਰਹਿੰਦੇ ਆ ਕਿ ਆਹ ਦੇਖ ਲਓ ਜੀ ਹੁਣ ਕਸੂਤੇ ਫਸ ਗਏ ਆ, ਨਿੱਤੇ ਗੱਲ ਕਹਿੰਦੇ ਸੀ ਕਿ ਐਂ ਹੋ ਜਾਣਾ, ਆਹ ਕਰ ਦੇਣਾ, ਐਂ ਕਰ ਦੇਣਾ, ਅਸੀਂ ਤਾਂ ਚੰਗੇ ਹਾਂ, ਪੰਥਕ ਸੇਵਾਦਾਰ ਹਾਂ, ਆਹ ਇਹਨਾਂ ਦੇ ਕਿਰਦਾਰ ਹੈਗੇ ਆ। ਸੋ ਵੇਖਦੇ ਵੀ ਚਾਵਲਾ ਵਾਲੇ ਮਾਮਲੇ ਦੇ ਵਿੱਚ ਕੀ ਬਣਦਾ, ਪਰ ਇਸ ਵੇਲੇ ਜਥੇਦਾਰ ਸਾਹਿਬ ਦੇ ਵੱਲੋਂ ਤੇ ਧਾਮੀ ਸਾਹਿਬ ਦੇ ਵੱਲੋਂ ਜਿਹੜਾ ਉਹ ਉੱਤਰ ਦਿੱਤਾ ਜਾ ਰਿਹਾ ਉਹਦੇ ਉੱਤੇ ਲੋਕ ਕੁਝ ਕੁ ਸੋਸ਼ਲ ਮੀਡੀਆ ਤੇ ਸੰਤੁਸ਼ਟ ਆ ਤੇ ਕੁਝ ਕੁ ਅਸੰਤੁਸ਼ਟ ਆ। ਅਗਲੀ ਮਹੱਤਵਪੂਰਨ ਗੱਲ ਹੈਗੀ ਜੀ ਕਿ ਨਿਰੰਜਣ ਸਿੰਘ ਜਿਹੜੇ ਕਿ ਈਡੀ ਦੇ ਸਾਬਕਾ ਅਧਿਕਾਰੀ ਆ, ਜਿਹੜੇ ਕਿ 5-6 ਸਾਲ ਪਹਿਲਾਂ ਜਲੰਧਰ ਦੇ ਈਡੀ ਆਫਿਸ ਦੇ ਵਿੱਚੋਂ ਸੇਵਾ ਮੁਕਤ ਹੋ ਗਏ ਸੀ, ਉਹਨਾਂ ਨੇ ਕੱਲ ਨੂੰ ਯਾਨੀ ਕਿ ਬੁੱਧਵਾਰ ਨੂੰ ਤੇ ਵਾਰਸ ਪੰਜਾਬ ਦੇ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ। ਆਪਾਂ ਜਾਣਦੇ ਕਿ ਇਸ ਵੇਲੇ ਵੋਟਾਂ ਸਿਰ ਦੇ ਉੱਤੇ ਆ, ਸਿਰ ਤੋਂ ਭਾਵ 5 ਮਹੀਨੇ ਬਾਅਦ ਆ, ਤੇ ਇਹ ਗੱਲ ਕਹੀ ਆ ਉਹਨਾਂ ਨੇ। ਉਹ ਕਹਿੰਦੇ ਜੀ ਕਿ ਦੇਖੋ ਜਦੋਂ ਮੈਂ ਸੇਵਾ ਮੁਕਤ ਹੋ ਗਿਆ ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਮੇਰੇ ਨਾਲ ਸੰਪਰਕ ਕੀਤਾ, ਪਰ ਮੇਰੇ ਕੋਲੇ ਕੋਈ ਹੋਰ ਬਦਲ ਨਹੀਂ ਸੀ। ਇੱਥੇ ਅਕਾਲੀਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕੀਤਾ, ਇੱਥੇ ਕਾਂਗਰਸ ਨੇ ਕੁਝ ਨਹੀਂ ਕੀਤਾ, ਇੱਥੇ ਆਪ ਨੇ ਕੁਝ ਨਹੀਂ ਕੀਤਾ। ਤੇ ਤਰਸੇਮ ਸਿੰਘ ਯਾਨੀ ਕਿ ਅੰਮ੍ਰਿਤਪਾਲ ਸਿੰਘ ਦਾ ਪਿਤਾ ਮੇਰੇ ਕੋਲੇ ਆਇਆ
11: ਜੀ,
10: ਉਹਨੇ ਮੈਨੂੰ ਇਹ ਗੱਲ ਕਹੀ ਕਿ ਭਾਈ ਮੈਂ ਚਾਹੁੰਦਾ ਜੀ ਕਿ ਤੁਸੀਂ ਸਾਡੀ ਪਾਰਟੀ 'ਚ ਆਓ, ਮੈਂ ਕੋਈ ਇਹ ਨਹੀਂ ਕਿ ਕੋਈ ਬਹੁਤ ਵੱਡੇ ਪੱਧਰ ਤੇ ਚੋਣਾਂ ਲੜਨ ਦੇ ਲਈ ਜਾਂ ਕੁਛ ਵੱਖਰਾ ਕਰਨ ਦੇ ਲਈ ਮੈਂ ਆ ਰਿਹਾ, ਪਰ ਮੈਂ ਵਾਰਸ ਪੰਜਾਬ ਦੇ ਧਿਰ ਦੇ ਵਿੱਚ ਸ਼ਾਮਲ ਹੋਣਾ ਆਪਣਾ ਨਸ਼ੇ ਦੇ ਮੁਤਲਕ ਖਾਤਮੇ ਦੇ ਲਈ ਤੇ ਆਪਣਾ ਫਰਜ਼ ਸਮਝਦਾ। ਸੋ ਮਤਲਬ ਇਹ ਜੀ ਕਿ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਣ ਸਿੰਘ ਹੁਣ ਵਾਰਸ ਪੰਜਾਬ ਦੇ ਦਾ ਪੱਲਾ ਫੜ ਲੈਣਗੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਵਿੱਚ, ਇਹਨਾਂ ਨੇ ਕੱਲ ਨੂੰ ਸ਼ਾਮਲ ਹੋ ਜਾਣਾ ਯਾਨੀ ਕਿ ਬੁੱਧਵਾਰ ਨੂੰ, ਤੇ ਚੋਣ ਵੀ ਲੜਨਗੇ 100%, ਕਿਉਂਕਿ ਕੋਈ ਵੀ ਬੰਦਾ ਐਸਾ ਨਹੀਂ ਆ ਜਿਹੜਾ ਕਿ ਕਿਸੇ ਸਿਆਸੀ ਧਿਰ ਦੇ ਵੱਲ ਜਾਵੇ ਤੇ ਉਹ ਗੱਲ ਕਹੇ ਜੀ ਕਿ ਮੈਂ ਚੋਣ ਨਹੀਂ ਲੜਨੀ ਕਿ ਮੈਂ ਤਾਂ ਵੈਸੇ ਹੀ ਆਇਆ, ਇਹ ਤਾਂ ਹੋ ਹੀ ਨਹੀਂ ਨਾ ਸਕਦਾ
11: ਜੀ।
10: ਕਿਉਂਕਿ ਸਿਆਸੀ ਪੌੜੀ ਚੜ੍ਹਨ ਦਾ ਮਤਲਬ ਇਹ ਆ ਕਿ ਚੋਣ ਲੜਨੀ ਆ, ਵਿਧਾਇਕ ਬਣਨ ਦੀ ਕੋਸ਼ਿਸ਼ ਕਰਨੀ ਆ। ਸੋ ਦੇਖਦੇ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਕਿਹੜੇ ਕਿਹੜੇ ਮੋੜ ਕੱਢਦਾ। ਤੇ ਵੈਸੇ ਇਹ ਨਿਰੰਜਣ ਸਿੰਘ ਉਹੀ ਆ ਜਿਹਨਾਂ ਨੇ ਕਿਸੇ ਵੇਲੇ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਵੀ ਪੁੱਛ ਪੜਤਾਲ ਕੀਤੀ ਸੀ, ਉਦੋਂ ਵੀ ਬਹੁਤ ਵੱਡੇ ਪੱਧਰ ਤੇ ਨਿਰੰਜਣ ਸਿੰਘ ਦੀ ਚਰਚਾ ਹੋਈ ਸੀ। ਅਗਲੀ ਗੱਲ ਇਹ ਹੈ ਜੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਸਾਬਕਾ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਆ
11: ਜੀ।
10: ਉਹਨਾਂ ਨੂੰ ਭਗਵੰਤ ਮਾਨ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਰਾਜਵੀਰ ਸਿੰਘ ਘੁੰਮਣ ਵੀ ਨਾਲ ਸੀ ਤੇ ਕਈ ਹੋਰ ਵੀ। ਤੇ ਭਗਵੰਤ ਮਾਨ ਹੋਰਾਂ ਨੇ ਗੱਲ ਕਹੀ ਹੈ ਕਿ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਆ ਸਿਆਸਤ ਦੇ ਵਿੱਚ, ਤੇ ਇਹਨਾਂ ਦੇ ਆਉਣ ਦੇ ਕਰਕੇ ਖਡੂਰ ਸਾਹਿਬ ਹਲਕੇ ਦੇ ਵਿੱਚ ਪਾਰਟੀ ਨੂੰ ਮਜ਼ਬੂਤੀ ਮਿਲੂਗੀ
11: ਜੀ।
10: ਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਿਹੜੇ, ਇਹ ਆਪਾਂ ਜਾਣਦੇ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਨੇ, ਤੇ ਰਣਜੀਤ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਆ
11: ਜੀ।
10: ਇਹ ਕਿਸੇ ਵੇਲੇ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ ਪਿਓ ਪੁੱਤ, ਤੇ ਰਵਿੰਦਰ ਸਿੰਘ ਹੋਰਾਂ ਨੇ ਅਕਾਲੀ ਦਲ ਨੂੰ ਛੱਡਤਾ ਸੀ, ਤੇ ਬਾਅਦ ਦੇ ਵਿੱਚ ਇਹਨਾਂ ਦੇ ਵੱਲੋਂ ਹੋਰ ਸਿਆਸੀ ਪੂਣੀ ਕੀਤੀ ਗਈ ਤੇ ਹੁਣ ਇਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਆ। ਦੇਖਦੇ ਆ ਕਿ ਇਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਇਹ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਕਿੰਨੀ ਕੁ ਮਾਫਕ ਆਉਂਦੀ, ਕਿੰਨੀ ਕੁ ਰਾਸ ਆਉਂਦੀ ਆ। ਉਸ ਤੋਂ ਬੜੀ ਜਾਣਕਾਰੀ ਮਹੱਤਵਪੂਰਨ ਹੈ ਜੀ ਕਿ ਦਿੱਲੀ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਮੋਹਾਲੀ ਦੇ ਵਿੱਚ ਆ ਕੇ ਗੱਲ ਕਹੀ ਹੈ ਕਿ ਸਾਡੀ ਪਾਰਟੀ ਦੀ ਸਰਕਾਰ ਜੇ ਆ ਗਈ ਪੰਜਾਬ ਦੇ ਵਿੱਚ ਤਾਂ 6 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਦਿਆਂਗੇ। ਇਸ ਵੇਲੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤੀ ਯਾਤਰਾ ਕੱਢੀ ਜਾ ਰਹੀ ਆ। ਉਸੇ ਸੰਦਰਭ ਦੇ ਵਿੱਚ ਬੀਜੇਪੀ ਮੋਹਾਲੀ ਦੇ ਵਿੱਚੋਂ ਅੱਜ ਉਹਨਾਂ ਨੇ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਆ, ਤੇ ਇਸ ਥਾਂ ਦੇ ਉੱਤੇ ਉਹਨਾਂ ਨੇ ਗੱਲ ਕਹੀ ਆ। ਉਹ ਕਹਿੰਦੇ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਕੁਝ ਵੱਡਾ ਹੋਵੇ, ਪੰਜਾਬ ਨਸ਼ੇ ਤੋਂ ਬਚੇ, ਤੇ ਅਸੀਂ ਇਸੇ ਕਰਕੇ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕੱਢ ਰਹੇ ਹਾਂ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਰਹੇ ਨਾ, ਪੰਜਾਬ ਦੀ ਜਵਾਨੀ ਮਰੇ ਨਾ, ਮਾਵਾਂ ਦੇ ਪੁੱਤ ਆ ਜਿਹੜੇ ਜਹਾਨਾਂ ਚੋਂ ਨਾ ਜਾਣ। ਉਸ ਤੋਂ ਅਗਲੀ ਗੱਲ ਇਹ ਮਹੱਤਵਪੂਰਨ ਕਿ ਇੱਕ ਨਾ ਪੰਜਾਬ ਦੇ ਵਿੱਚ ਆਡੀਓ ਕਲਿੱਪ ਵਾਇਰਲ ਹੋਈ ਆ
11: ਜੀ।
10: ਇਸ ਆਡੀਓ ਕਲਿੱਪ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਔਰਤ ਆ, ਇਹ ਗੱਲ ਕਹਿ ਰਹੀ ਹੈ ਜੀ ਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਮੁਲਾਜ਼ਮ ਆ ਉਹ ਗੌਰ ਨਾਲ ਸੁਣਨ
11: ਜੀ,
10: ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਘਰੋਂ ਵਰਦੀ ਪਾ ਕੇ ਨਹੀਂ ਨਿਕਲਣਾ, ਘਰੋਂ ਸਾਦੇ ਕੱਪੜਿਆਂ ਦੇ ਵਿੱਚ ਆਉਣਾ ਤੇ ਥਾਣੇ ਦੇ ਵਿੱਚ ਚੌਂਕੀ ਦੇ ਵਿੱਚ ਜਾਂ ਕੁਤਵਾਲੀ ਦੇ ਵਿੱਚ ਪਹੁੰਚ ਕੇ ਡਿਊਟੀ ਵਾਲੇ ਸਥਾਨ ਦੇ ਉੱਤੇ ਪਹੁੰਚ ਕੇ ਹੀ ਵਰਦੀ ਪਾਉਣੀ ਆ
8: ਜੀ,
10: ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਕਤਲ ਹੋਏ ਆ ਤੇ ਉਹਦੇ ਕਰਕੇ ਤੁਸੀਂ ਆਪਦੀ ਪਛਾਣ ਸੜਕਾਂ ਦੇ ਉੱਤੇ ਭਾਵੇਂ ਸਾਈਕਲ ਤੇ ਆਉਣੇ, ਭਾਵੇਂ ਮੋਟਰਸਾਈਕਲ ਤੇ, ਭਾਵੇਂ ਕਾਰ ਤੇ, ਭਾਵੇਂ ਬੱਸ ਤੇ ਆਉਣੇ ਡਿਊਟੀ ਤੇ
8: ਜੀ,
10: ਪਰ ਉਦੋਂ ਤੁਸੀਂ ਸਾਦੀ ਵਰਦੀ ਦੇ ਵਿੱਚ ਸਾਦੇ ਕੱਪੜੇ 'ਚ ਰਹਿਣਾ, ਸਿਰਫ ਡਿਊਟੀ ਦੇ ਉੱਤੇ ਆਨ ਡਿਊਟੀ ਹੋ ਕੇ ਤੁਸੀਂ ਵਰਦੀ ਪਾਉਣੀ ਆ, ਵਰਦੀ ਬਦਲ ਕੇ ਹੀ ਤੁਸੀਂ ਘਰ ਨੂੰ ਜਾਣਾ ਤਾਂ ਜੋ ਲੋਕਾਂ ਦੇ ਵਿੱਚ ਤੁਹਾਡੀ ਪਛਾਣ ਉਜਾਗਰ ਨਾ ਹੋਵੇ, ਕਿਸੇ ਹੋਰ ਦੇ ਉੱਤੇ ਵੀ ਹਮਲਾ ਹੋ ਸਕਦਾ ਪੁਲਿਸ ਮੁਲਾਜ਼ਮ ਤੇ
8: ਜੀ।
10: ਤੇ ਜਦੋਂ ਇਹ ਆਡੀਓ ਕਲਿੱਪ ਵਾਇਰਲ ਹੋਈ ਤਾਂ ਇਹਨੂੰ ਰਾਜਾ ਵੜਿੰਗ ਨੇ ਵੀ ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਪੇਜਾਂ ਤੇ ਸਾਂਝੀ ਕਰ ਲਿਆ। ਉਹਨਾਂ ਨੇ ਗੱਲ ਕਹੀ ਹੈ ਜੀ ਕਿ ਆਹ ਪੰਜਾਬ ਦੇ ਹਾਲਾਤ ਆ, ਪੁਲਿਸ ਤਾਂ ਆਪ ਲੁਕਦੀ ਫਿਰਦੀ ਆ ਤੇ ਇਹਨਾਂ ਨੇ ਕਿਹੜੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ। ਹੁਣ ਪੰਜਾਬ ਪੁਲਿਸ ਨੇ ਆਪਣੇ ਅਫੀਸ਼ੀਅਲ ਪੇਜਾਂ ਦੇ ਉੱਤੇ ਗੱਲ ਕਹੀ ਆ ਕਿ ਇਹ ਝੂਠੀ ਆ, ਇਹ ਫੇਕ ਆ ਆਡੀਓ ਕਲਿੱਪ, ਇਸ ਆਡੀਓ ਕਲਿੱਪ ਦਾ ਹਕੀਕਤ ਨਾਲ ਕੋਈ ਸੰਬੰਧ ਨਹੀਂ ਆ, ਇਹ ਸਿਆਸਤ ਦੇ ਚੱਲਦਿਆਂ ਸਭ ਕੁਝ ਕੀਤਾ ਜਾ ਰਿਹਾ
8: ਜੀ
10: ਤੇ ਇਹਨਾਂ ਗੱਲਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਪੰਜਾਬ ਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ, ਅਸਲ ਦੇ ਵਿੱਚ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ 4-5 ਪੁਲਿਸ ਮੁਲਾਜ਼ਮਾਂ ਦੇ ਕਤਲ ਹੋ ਗਏ ਆ
8: ਜੀ,
10: ਜਿਹਦੇ ਕਰਕੇ ਇਹ ਚਰਚਾ ਚੱਲੀ ਹੈ ਜੀ ਕਿ ਜੇ ਅੱਜ ਪੁਲਿਸ ਜਾਂ ਥਾਣੇ ਸੁਰੱਖਿਅਤ ਨਹੀਂ ਤੇ ਫਿਰ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ। ਇਸੇ ਕਰਕੇ ਹੀ ਇਹ ਚਰਚਾ ਜਿਹੜੀ ਅੱਗੇ ਤੋਂ ਅੱਗੇ ਵਧੀ ਆ ਕਿ ਭਾਈ ਗੱਲ ਕਿੱਥੇ ਆ ਕੇ ਮੁੱਕਦੀ ਆ, ਗੱਲ ਕਿਹੜੀ ਥਾਂ ਦੇ ਉੱਤੇ ਜਾ ਕੇ ਮੁੱਕਦੀ ਆ। ਪਰ ਸਿਆਸਤ ਦੇ ਚੱਲਦਿਆਂ ਬਹੁਤ ਕੁਝ ਸੱਚਾ ਤੇ ਝੂਠਾ ਸਾਹਮਣੇ ਆਊਗਾ ਜਿਹਦੇ ਉੱਤੇ ਪੰਜਾਬ ਦੇ ਲੋਕ ਕਈ ਵਾਰੀ ਯਕੀਨ ਕਰਨਗੇ, ਕਈ ਵਾਰ ਨਹੀਂ। ਪਰ ਪੁਲਿਸ ਨੇ ਗੱਲ ਕਹੀ ਆ ਕਿ ਇਸ ਆਡੀਓ ਕਲਿੱਪ ਦੇ ਉੱਤੇ ਯਕੀਨ ਨਾ ਕਰੋ। ਹੁਣ ਵੇਹਨੇ ਆ ਕਿ ਪੁਲਿਸ ਇਸ ਆਡੀਓ ਕਲਿੱਪ ਦੀ ਸਾਈਬਰ ਪੜਤਾਲ ਕਿੰਨੀ ਕਰਾਉਂਦੀ ਆ, ਫੋਰੈਂਸਿਕ ਪੜਤਾਲ ਕਿੰਨੀ ਕਰਾਉਂਦੀ ਆ, ਸੱਚ ਤੇ ਝੂਠ ਦਾ ਨਿਤਾਰਾ ਕਿਵੇਂ ਕਰਵਾਉਂਦੀ ਆ। ਤੇ ਆਖਰੀ ਜਾਣਕਾਰੀ ਪੰਜਾਬ ਦੇ ਮੌਸਮ ਦੇ ਬਾਰੇ ਆ। ਪੰਜਾਬ ਦੇ ਵਿੱਚ ਮੌਸਮ 6 ਦਿਨ ਲਗਾਤਾਰ ਖੁਸ਼ਕ ਰਹਿਣਾ, ਦਿਨ ਦੇ ਵੇਲੇ ਠੀਕ ਠੀਕ ਗਰਮੀ ਰਹਿਣੀ ਆ ਤੇ ਰਾਤਾਂ ਹੁਣ ਥੋੜੀਆਂ ਜਿਹੀਆਂ ਮੌਸਮ ਦੇ ਵਿੱਚ ਬਦਲਾਵ ਵਾਲੀਆਂ। ਪੰਜਾਬ ਦੇ ਵਿੱਚ ਐਤਕੀ 38% ਮੀਂਹ ਘੱਟ ਪਿਆ, ਪਿਛਲੇ 12 ਵਰਿਆਂ ਦਾ ਰਿਕਾਰਡ ਦੇਖੀਏ ਤਾਂ ਐਤਕੀ ਸਭ ਤੋਂ ਘੱਟ ਮੀਂਹ ਪਿਆ 12 ਵਰਿਆਂ ਚ। ਹਰਿਆਣਾ ਦੇ ਵਿੱਚ ਪਿਛਲੇ 8-9 ਵਰਿਆਂ ਦੀ ਗੱਲ ਕਰੀਏ ਤਾਂ ਮੀਂਹ ਘੱਟ ਪਿਆ, ਯਾਨੀ ਕਿ ਮੌਨਸੂਨ ਪੌਣਾ ਨੇ ਐਤਕੀ ਸਾਉਣ ਭਾਦੋ ਦੇ ਵਿੱਚ ਰੰਗ ਨਹੀਂ ਦਿਖਾਇਆ। ਸੋ ਵੇਹਨੇ ਕੀ ਬਣਦਾ, ਪਰ ਫਿਲਹਾਲ ਜਾਣਕਾਰੀ ਇੰਨੀ ਹੀ। ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਮਿਹਰਬਾਨੀ,
11: ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੀ ਰਾਤ ਨੂੰ ਖਬਰਾਂ ਜਿਹੜੀਆਂ ਦਿੰਦੇ ਹੋ ਪੰਜਾਬ ਦੀ ਧਰਤੀ ਤੋਂ ਬੈਠ ਕੇ, ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸੋ ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ ਸੀ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ। ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਟਰਮ ਪਲਾਨ ਲਈਏ ਕਿ ਅਸੀਂ ਪਰਮਾਨੈਂਟ ਪਲਾਨ ਲਈਏ, ਜੇ ਬਜਟ ਹੈ ਤੁਹਾਡਾ, ਉਮਰ ਘੱਟ ਆ ਤਾਂ ਤੁਹਾਨੂੰ ਪਰਮਾਨੈਂਟ ਪਲਾਨ ਵੀ ਵਧੀਆ ਰੇਟ ਤੇ ਮਿਲ ਜਾਣਾ, ਤੇ ਟਰਮ ਪਲਾਨ ਦਾ ਤੁਸੀਂ ਹਸਬੈਂਡ ਵਾਈਫ ਵੀ ਹੋ ਤਾਂ ਜ਼ਰੂਰ ਉਸ ਨੂੰ ਇਹ ਇਗਨੋਰ ਨਾ ਕਰਿਆ ਕਰੋ। ਬਹੁਤੀ ਵਾਰ ਇਹ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਬਾਅਦ ਚ ਲੈ ਲਾਂਗੇ, ਬਾਅਦ ਦੇ ਵਿੱਚ ਜਦੋਂ ਉਮਰ ਵੱਧਦੀ ਆ ਤੇ ਉਹਦੇ ਨਾਲ ਕਈ ਵਾਰ ਬਿਨਾਂ ਚਾਹਿਆਂ ਤੋਂ ਹੀ ਕੋਈ ਨਾ ਕੋਈ ਕਿਸੇ ਦਾ ਬਲੱਡ ਪ੍ਰੈਸ਼ਰ ਆਈ ਹੋਣ ਲੱਗ ਗਿਆ, ਕਿਸੇ ਨੂੰ ਕੋਲੈਸਟਰੋਲ ਹੋ ਗਿਆ, ਕਿਸੇ ਨੂੰ ਕੋਈ ਪ੍ਰੋਬਲਮ ਆ ਗਈ, ਕਿਸੇ ਨੂੰ ਕੋਈ ਪ੍ਰੋਬਲਮ ਆ ਗਈ, ਉਹਦੇ ਨਾਲ ਫਿਰ ਤੁਹਾਨੂੰ ਵੱਧ ਪ੍ਰੀਮੀਅਮ ਪੇ ਕਰਨਾ ਪੈ ਸਕਦਾ ਹੁੰਦਾ। ਸੋ ਤੁਸੀਂ ਥੋੜੇ ਜਿਹੇ ਡਾਲਰ ਖਰਚ ਕੇ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖਿਆ ਕਰੋ। ਫਿਰ ਬਹੁਤੀ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਸਾਨੂੰ ਲੱਗਦਾ ਕਿ ਨਹੀਂ ਇਹਦੀ ਜ਼ਰੂਰਤ ਨਹੀਂ ਹੈ, ਸਾਡੇ ਆਊਟ ਆਫ ਬਜਟ ਹੋ ਜਾਊਗਾ। ਹੋਰ ਚੀਜ਼ਾਂ ਆਊਟ ਆਫ ਬਜਟ ਹੋ ਸਕਦੀਆਂ ਨੇ, ਪਰ ਆਪਣੇ ਆਪ ਤੇ ਪੈਸਾ ਜ਼ਰੂਰ ਖਰਚ ਕਰਿਆ ਕਰੋ, ਆਪਣੇ ਆਪ ਦੀ ਪ੍ਰੋਟੈਕਸ਼ਨ ਤੁਹਾਡੀ ਬੜੀ ਜ਼ਰੂਰੀ ਹੈ। ਸੋ ਤੁਹਾਡਾ ਕੋਈ ਵੀ ਐਡਵਾਈਜ਼ਰ ਜਿਹਨੂੰ ਵੀ ਤੁਸੀਂ ਜਾਣਦੇ ਹੋ, ਜਿਹਦੇ ਕੋਲ ਵੀ ਤੁਸੀਂ ਜਾਣਾ ਚਾਹੁੰਦੇ ਹੋ, ਉਹਦੇ ਕੋਲ ਜਾ ਸਕਦੇ ਹੋ, ਨਹੀਂ ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਆ ਜਿਹੜਾ ਮੈਂ ਇਹ ਤੁਹਾਨੂੰ ਜ਼ਰੂਰ ਦੇ ਦੇਵਾਂ, ਇਹਨਾਂ ਨੂੰ ਤੁਸੀਂ ਕਾਲ ਕਰ ਲਿਓ 647-564-2733, 647-564-2733। ਤੁਹਾਡੇ ਬਜਟ ਦੇ ਅਕੋਰਡਿੰਗ, ਜਿੰਨੇ ਕੁ ਬਜਟ ਦੇ ਵਿੱਚ ਤੁਸੀਂ ਸੋਚਦੇ ਹੋ, ਉਹਨੇ ਕੁ ਬਜਟ ਦੇ ਵਿੱਚ ਤੁਹਾਡੇ ਲਈ ਸਪੈਸ਼ਲ ਜਿਹੜਾ ਹੈਗਾ ਜੀ ਇਹ ਇੰਸ਼ੋਰੈਂਸ ਪਲਾਨ ਆ ਜਿਹੜਾ ਉਹਨੂੰ ਕਸਟਮਾਈਜ਼ ਕਰ ਦੇਣਗੇ। 647-564-2733, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਆ। ਨਰਦੀਪ ਸਿੱਧੂ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਹਨ। ਸਰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਸਰ।
12: ਧੰਨਵਾਦ ਬੋਪਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ ਪਾਲ ਸਾਹਿਬ। ਦੂਜਾ ਸਿੱਧੂ ਸਾਹਿਬ, ਜਦੋਂ ਵੀ ਅਸੀਂ ਨਾ ਕਰਦੇ ਹਾਂ ਗੱਲਬਾਤ ਮੁਰਲੀ ਬਾਬਤ, ਤਾਂ ਸਾਨੂੰ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਵਾਲੇ ਬਾਹਰੀ ਨੌਲੇਜ ਨਹੀਂ ਹੁੰਦੀ, ਸਾਨੂੰ ਇਹ ਲੱਗਦਾ ਹੁੰਦਾ ਕਿ ਯਾਰ ਇਹ ਤਾਂ ਜਿਹੜਾ ਰੇਟ ਫਲਾਣੇ ਨੂੰ ਮਿਲਿਆ ਉਹੀ ਰੇਟ ਮੈਨੂੰ ਮਿਲਣਾ ਚਾਹੀਦਾ, ਉਹਦਾ ਸਨੈਰੀਓ ਕੁਛ ਹੋਰ ਹੋ ਸਕਦਾ, ਤੁਹਾਡਾ ਸਨੈਰੀਓ ਕੁਛ ਹੋ ਸਕਦਾ। ਜੇ ਰਿਨਿਊਅਲ ਟਾਈਮ ਤੇ ਉਹਨੇ ਇੰਨੇ ਪੈਸੇ ਕੱਢ ਲਏ, ਮੈਨੂੰ ਕਿਉਂ ਨੀ ਮਿਲੇ? ਉਹਦਾ ਕ੍ਰੈਡਿਟ ਸਕੋਰ ਤਾਂ ਮੇਰੇ ਨਾਲੋਂ ਵੀ ਘੱਟ ਸੀ, ਉਹਦੀ ਮੌਰਗੇਜ ਵਧੀਆ ਬੈਂਕ ਤੋਂ ਹੋਊਗੀ, ਮੇਰੇ ਵਾਲੀ ਨੂੰ ਬੈਂਕ ਨੇ ਜਵਾਬ ਕਾਹਤੋਂ ਦਿੱਤਾ? ਮੈਨੂੰ ਲੱਗਦਾ ਹਰ ਇੰਡੀਵਿਜੁਅਲ ਦੇ ਲਈ ਇਹ ਅਲੱਗ ਅਲੱਗ ਕ੍ਰਾਈਟੇਰੀਆ ਜਾਂ ਵੱਖੋ ਵੱਖਰੇ ਤਰੀਕੇ ਨਾਲ ਚੱਲ ਰਿਹਾ ਹੁੰਦਾ, ਕਿ ਤੁਸੀਂ ਦੱਸੋ ਜਾਂ ਸਹੀ ਨੀ ਚੱਲਦਾ।
12: ਬਾਈ ਜੀ, ਬੈਂਕਾਂ ਦਾ ਜਿਹੜਾ ਕ੍ਰਾਈਟੀਰੀਆ ਉਹ ਤਾਂ ਸਟੈਂਡਰਡ ਹੀ ਹੁੰਦਾ ਜੀ, ਬਾਕੀ ਆਪਣੇ ਹਾਲਾਤ ਹੁੰਦੇ ਆ, ਆਪਣੀ ਸਿਚੁਏਸ਼ਨ ਹੁੰਦੀ ਹੈ, ਜਿਹੜੀ ਕਿ ਤੁਸੀਂ ਗੱਲ ਦੱਸੀ ਹੈ ਕਿ ਕਿਸੇ ਦਾ ਕ੍ਰੈਡਿਟ ਡਿਫਰੈਂਟ ਹੈਗਾ, ਕਿਸੇ ਦੀ ਕੋਈ ਇਨਕਮ ਪ੍ਰੋਫਾਈਲ ਡਿਫਰੈਂਟ ਹੈਗੀ ਹੈ, ਕਿਸੇ ਦਾ ਕੋਈ ਪ੍ਰੋਪਰਟੀ ਦਾ ਕੋਈ ਡਿਫਰੈਂਸ ਹੈਗਾ, ਐਕੁਇਟੀ ਦਾ ਹੈਗਾ, ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਲੈਂਡਰ ਦੇਖਦਾ ਹੈਗਾ, ਫਿਰ ਤੁਹਾਨੂੰ ਉਹ ਜਿਹੜਾ ਹੈਗਾ ਜੀ ਉਹਦੇ ਬੇਸ 'ਤੇ ਤੁਹਾਨੂੰ ਜਿਹੜੀ ਮੌਰਗੇਜ ਤੁਹਾਡੀ ਅਪਰੂਵ ਕਰਦੇ ਆ ਜਾਂ ਤੁਹਾਨੂੰ ਰਿਨਿਊਅਲ ਆਫਰ ਕਰਦੇ ਹੈਗੇ ਆ,
7: ਉਸੇ ਹਿਸਾਬ ਇਹ ਵੀ ਹੋ ਸਕਦਾ ਜੀ, ਇਹ ਵੀ ਹੋ ਸਕਦਾ ਕਿ ਠੀਕ ਹੈ ਬੈਂਕ ਦਾ ਕ੍ਰਾਈਟੀਰੀਆ ਇੱਕੋ ਜਿਹਾ ਕਿ ਠੀਕ ਹੈ ਭਾਈ ਤੁਹਾਡਾ ਕ੍ਰੈਡਿਟ ਸਕੋਰ ਇੰਨਾ ਹੋਣਾ ਚਾਹੀਦਾ, ਬੰਦਾ ਕਹਿੰਦਾ ਜੀ ਮੇਰਾ ਤਾਂ ਹੈਗਾ ਫਲਾਣੇ ਦਾ ਵੀ ਸੀਗਾ, ਪਰ ਹੁਣ ਤੁਹਾਨੂੰ ਇਹ ਨਾ ਪਤਾ ਫਲਾਣੇ ਕੋਲ ਤਾਂ ਦੋ ਪ੍ਰੋਪਰਟੀ ਸੀ, ਤੁਸੀਂ ਸੱਤ ਚੱਕੀ ਫਿਰਦੇ ਹੋ, ਉਹ ਵੀ ਤਾਂ ਬੈਂਕ ਨੇ ਦੇਖਣਾ ਲਾਇਬਿਲਟੀ ਤੁਹਾਡੇ ਕੀ ਹੈ,
12: ਹੈਨਾ? ਬਿਲਕੁਲ ਦੇਖਣਾ ਜੀ, ਬਿਲਕੁਲ ਦੇਖਣਾ ਜੀ, 100% ਦੇਖਣਾ।
7: ਤੇ ਹੁਣ ਅਸੀਂ ਆਪਣੇ ਆਪ ਨੂੰ ਕਈ ਵਾਰ ਦੂਜਿਆਂ ਨਾਲ ਕੰਪੇਅਰ ਕਰਨ ਲੱਗ ਜਾਂਦੇ ਹਾਂ, ਕਈ ਵਾਰ ਇਹ ਹੁੰਦਾ ਕਿ ਤੁਸੀਂ ਕਹਿੰਦੇ ਯਾਰ ਮੇਰਾ ਕ੍ਰੈਡਿਟ ਸਕੋਰ ਵੀ ਇੰਨਾ, ਉਹਦਾ ਵੀ ਇੰਨਾ ਸੀਗਾ, ਪਰ ਭਾਈ ਇਹ ਵੀ ਤਾਂ ਦੇਖਣਾ ਪੈਣਾ ਕਿ ਤੁਹਾਡੀ ਕ੍ਰੈਡਿਟ ਹਿਸਟਰੀ ਕੀ ਆ, ਫਲਾਣੇ ਦੀ ਕ੍ਰੈਡਿਟ ਹਿਸਟਰੀ ਕੀ ਸੀ, ਜਾਣੀ ਕਈ ਚੀਜ਼ਾਂ ਕਈ ਫੈਕਟਰ ਨੇ ਜਿਹੜੇ ਉਹ ਤੁਹਾਨੂੰ ਅਲੱਗ ਅਲੱਗ ਤਰੀਕੇ ਨਾਲ ਦੇਖਣੇ ਪੈਣੇ ਆ। ਸੋ ਤੁਸੀਂ ਸਿੱਧੂ ਸਾਹਿਬ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋ, ਦੱਸ ਸਕਦੇ ਹੋ ਸਰ। ਅੱਛਾ ਇਹ ਦੱਸੋ ਕਿ ਜੇ ਰਿਨਿਊਅਲ ਟਾਈਮ ਆਉਂਦਾ ਉਦੋਂ ਤਿੰਨ ਗਿਣਤੀ ਨਾਲ, ਮੈਂ ਤਿੰਨ ਚੀਜ਼ਾਂ ਕਹਾਂਗਾ ਕਿ ਤਿੰਨ ਮੁੱਖ ਕਿਹੜੀਆਂ ਗੱਲਾਂ ਨੇ ਜਿਹੜੀਆਂ ਜ਼ਹਿਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਇੰਟਰਸਟ ਰੇਟ ਦੇਖਣਾ ਚਾਹੀਦਾ ਵੀ ਇਹ ਘੱਟ ਹੋ ਜਾਵੇ, ਜਾਂ ਤੁਸੀਂ ਬੈਂਕ ਦੇਖਣੀ ਚਾਹੀਦੀ ਆ, ਕੀ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੀਆਂ, ਕਿਹੜੀਆਂ ਤਿੰਨ ਕੰਡੀਸ਼ਨ ਨੇ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਪ੍ਰਾਇਓਰਟੀ ਦੇ ਤੌਰ ਤੇ ਹੋਣੀ ਚਾਹੀਦੀ, ਪਹਿਲੀ ਆਹ ਜਾਂ ਤਿੰਨ ਚੀਜ਼ਾਂ ਪੂਰੀਆਂ ਹੋ ਰਹੀਆਂ ਨੇ, ਠੀਕ ਆ, ਇੱਥੇ ਆਪਾਂ ਰਿਨਿਊਅਲ ਕਰਾ ਦਈਏ ਜੀ।
12: ਬਾਈ ਜੀ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਆ ਕਿ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ, ਤਿੰਨ ਹੈਗੀਆਂ, ਤਿੰਨ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਆਮ ਤੌਰ ਤੇ ਦੇਖਣ ਵਾਲੀਆਂ ਹੁੰਦੀਆਂ ਹੈਗੀਆਂ, ਜਿਹੜਾ ਰੇਟ ਹੈ ਜੀ ਇਹ ਸਾਰੀ ਇਕੁਏਸ਼ਨ ਦੇ ਵਿੱਚ ਜੀ ਇੱਕ ਪਾਰਟ ਹੈਗਾ ਰੇਟ। ਰੇਟ ਤੋਂ ਇਲਾਵਾ ਹੋਰ ਵੀ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਦੇਖਣ ਵਾਲੀਆਂ। ਆਫਕੋਰਸ ਜੇ ਆਪਾਂ ਰੇਟ ਬੈਟਰ ਮਿਲਦਾ, ਆਪਣੀ ਸੇਵਿੰਗ ਹੁੰਦੀ ਹੈ, ਜਿਹੜਾ ਪੈਸਾ ਆਪਣੀ ਜੇਬ 'ਚ ਰਹਿੰਦਾ ਜੀ ਉਹ ਹਮੇਸ਼ਾ ਹੀ ਬੈਟਰ ਹੁੰਦਾ ਹੈ, ਰਾਦਰ ਦੈਨ ਕਿ ਆਪਾਂ ਬੈਂਕ ਨੂੰ ਪੇ ਕਰੀਏ। ਬਟ ਇਹਦੇ ਨਾਲ ਨਾਲ ਹੋਰ ਵੀ ਕਈ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ। ਤੁਹਾਡਾ ਆਉਣ ਵਾਲੇ ਟਾਈਮ ਦੇ ਵਿੱਚ ਪਲਾਨ ਕੀ ਹੈਗਾ, ਤੁਸੀਂ ਪ੍ਰੋਪਰਟੀ ਦਾ ਕੀ ਕਰਨਾ ਚਾਹੁੰਦੇ ਹੋ, ਕੀ ਤੁਹਾਨੂੰ ਰੀਫਾਈਨਾਂਸ ਕਰਨ ਦੀ ਲੋੜ ਪੈ ਸਕਦੀ ਹੈ, ਕੀ ਤੁਸੀਂ ਸਮਝਦੇ ਹੋ ਤੁਸੀਂ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੇਚਣਾ ਹੋ ਸਕਦਾ ਹੈਗਾ। ਤੁਸੀਂ ਪ੍ਰੋਡਕਟ ਫਿਰ ਉਸ ਹਿਸਾਬ ਨਾਲ ਲੈਣਾ ਹੈਗਾ ਤਾਂ ਕਿ ਤੁਹਾਡੀ ਜਿਹੜੀ ਪੈਨਲਟੀ ਆ ਉਹ ਵੀ ਤੁਹਾਡੀ ਜਿਹੜੀ ਲਿਮਿਟਡ ਹੋ ਜਾਏ, ਕੰਪੈਰੇਟਿਵਲੀ ਤੁਹਾਨੂੰ ਘੱਟ ਪਵੇ ਜਾਂ ਨਾ ਪਵੇ, ਮਤਲਬ ਨਾ ਪੈਣ ਵਾਲੇ ਚਾਂਸ ਆਮ ਤੌਰ 'ਤੇ ਬਹੁਤ ਘੱਟ ਹੁੰਦੇ ਆ, ਮੋਸਟ ਆਫ ਦਾ ਟਾਈਮ 'ਚ ਪੈਂਦੀ ਹੁੰਦੀ ਹੈ, ਬਟ ਇਹ ਹੈ ਕਿ ਵੀ ਤੁਹਾਨੂੰ ਜਿਹੜੀ ਪੈਨਲਟੀ ਆ ਉਹ ਘੱਟ ਪਵੇ। ਅਤੇ ਨਾਲ ਦੀ ਨਾਲ ਇਹ ਹੈ ਕਿ ਵੀ ਜੋ ਹਾਲਾਤ ਹੈਗੇ ਆ ਉਹਨਾਂ ਦੇ ਮੁਤਾਬਕ ਤੁਸੀਂ ਇੰਟਰਸਟ ਰੇਟ ਕਿਹੜਾ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ, ਫਿਕਸ ਰੇਟ ਲੈਣਾ ਹੈਗਾ। ਤੇ ਨਾਲ ਦੀ ਨਾਲ ਇਹ ਵੀ ਦੇਖਣਾ ਬਣਦਾ ਹੈਗਾ ਕਿ ਕੀ ਤੁਹਾਡੀ ਮੌਰਗੇਜ ਕਿਸੇ ਬੀ ਲੈਂਡਰ ਨਾਲ ਤਾਂ ਨਹੀਂ ਹੋਈ ਹੋਈ, ਕਿਸੇ ਪ੍ਰਾਈਵੇਟ ਲੈਂਡਰ ਨਾਲ ਤਾਂ ਨਹੀਂ ਹੋਈ, ਜਾਂ ਈਵਨ ਕਿਸੇ ਹੋਰ ਬੈਂਕ ਦੇ ਨਾਲ ਵੀ ਹੈਗੀ ਹੈ ਜਿਹਨੂੰ ਕਿ ਮੂਵ ਕਰਕੇ ਸਵਿਚ ਕਰਕੇ ਕਿਸੇ ਡਿਫਰੈਂਟ ਇੰਸਟੀਟਿਊਸ਼ਨ ਦੇ ਨਾਲ ਕੀਤਾ ਜਾ ਸਕਦਾ ਹੈਗਾ, ਤੇ ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ, ਖਾਸ ਕਰਕੇ ਜੇ ਤੁਹਾਡੀ ਮੌਰਗੇਜ ਬੀ ਲੈਂਡਰ ਦੇ ਨਾਲ ਜਾਂ ਪ੍ਰਾਈਵੇਟ ਲੈਂਡਰ ਦੇ ਨਾਲ ਹੈਗੀ ਉਹਨੂੰ ਸਵਿਚ ਕਰਕੇ ਕਿਸੇ ਮੇਜਰ ਏ ਲੈਂਡਰ ਨਾਲ ਕੀਤਾ ਜਾ ਸਕਦਾ, ਉਹਦੇ ਨਾਲ ਤੁਹਾਡੀ ਜਿਹੜੀ ਸਬਸਟੈਂਸ਼ੀਅਲ ਸੇਵਿੰਗ ਹੋ ਜਾਂਦੀ ਹੈਗੀ ਹੈ। ਤੇ ਹੋਰ ਜਿਹੜੀ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਹੈਗੀਆਂ, ਫੋਰ ਐਗਜ਼ਾਮਪਲ ਤੁਸੀਂ ਕੋਈ ਸੈਕਿੰਡ ਮੌਰਗੇਜ ਤਾਂ ਨਹੀਂ ਚੱਕੀ, ਕੋਈ ਹੋਰ ਮਹਿੰਗੇ ਭਾਅ ਦਾ ਕਰਜ਼ਾ ਤਾਂ ਨਹੀਂ ਚੱਕਿਆ ਜਿਹਦਾ ਤੁਸੀਂ ਕਾਫੀ ਜ਼ਿਆਦਾ ਇੰਟਰਸਟ ਪੇ ਕਰ ਰਹੇ ਹੈਗੇ ਹੋ, ਤੇ ਉਸ ਰਿਨਿਊਅਲ ਦੇ ਟਾਈਮ 'ਤੇ ਫਿਰ ਉਹ ਸਾਰੇ ਨੂੰ ਵੀ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਐਟ ਨੂੰ ਲੋ ਇੰਟਰਸਟ ਰੇਟ ਐਟ 'ਚ ਤਬਦੀਲ ਕੀਤਾ ਜਾ ਸਕਦਾ ਹੁੰਦਾ, ਉਹਦੇ ਨਾਲ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ, ਕਾਫੀ ਸਾਰੇ ਤੁਹਾਡੀ ਉਹਦੇ ਨਾਲ ਸੇਵਿੰਗ ਹੋ ਜਾਂਦੀ ਹੈਗੀ ਹੈ। ਜੇਕਰ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਤੁਹਾਡਾ ਬੈਟਰ ਹੋ ਜਾਏਗਾ। ਤੇ ਨਾਲ ਦੀ ਨਾਲ ਇਹ ਵੀ ਹੈ ਕਿ ਜਦੋਂ ਤੁਸੀਂ ਘਰ ਲਿਆ ਜਾਂ ਹੋਰ ਸਟੇਜ ਤੇ ਕੀ ਤੁਸੀਂ ਕਿਸੇ ਦਾ ਨਾਮ ਤਾਂ ਨਹੀਂ ਉਹਦੇ ਵਿੱਚ ਪਾਇਆ ਸੀ ਜਿਹਦਾ ਕਿ ਨਾਮ ਹੁਣ ਤੁਸੀਂ ਕੱਢਣਾ ਚਾਹੁੰਦੇ ਹੋ, ਜਾਂ ਕਿਸੇ ਦਾ ਹੁਣ ਤੁਸੀਂ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਤੁਹਾਨੂੰ ਪੈਸੇ ਦੀ ਲੋੜ ਹੈਗੀ ਹੈ, ਘਰ 'ਚੋਂ ਪੈਸੇ ਕੱਢਣਾ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੇ ਜੀ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਸੋ ਇਕੱਲਾ ਆਪਣਾ ਮਤਲਬ ਜਿਹੜਾ ਇੰਟਰਸਟ ਰੇਟ ਉਹ ਨਹੀਂ ਹੁੰਦਾ, ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ 'ਚ ਦੇਖਣ ਵਾਲੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਤੁਹਾਡੇ ਆਪਣਾ ਤੁਹਾਡੇ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਮੌਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ, ਬੇਸ਼ੱਕ ਕਿਸੇ ਬੈਂਕ ਤੋਂ ਹੈ, ਬੀ ਲੈਂਡਰ ਤੋਂ ਹੈ, ਪ੍ਰਾਈਵੇਟ ਲੈਂਡਰ ਤੋਂ ਹੈ, ਕਦੇ ਵੀ ਜਲਦੀ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਵਧੀਆ ਤੁਹਾਨੂੰ ਡੀਲ ਲੱਭ ਕੇ ਦਿਆਂਗੇ ਜਿਹਦੇ ਨਾਲ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 647-294-5503 ਜੀ ਬਾਜੀ।
7: ਅੱਛਾ ਇਹ ਵੀ ਦੱਸ ਦੋ ਸਰ ਸਭ ਕਿ ਜਦੋਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੋਵੇ, ਸਿਕਿਓਰ ਲਾਈਨ ਆਫ ਕ੍ਰੈਡਿਟ, ਇਹਨੂੰ ਟਾਈਮ ਕਿੰਨਾ ਕੁ ਲੱਗ ਜਾਂਦਾ ਤੇ ਬਣ ਜਾਂਦੀ ਸੌਖੀ, ਜਾਂ ਕੀ ਹੈਲਪ ਕਰ ਸਕਦੇ ਤੁਸੀਂ?
12: ਰਾਜਵੀਰ ਭਾਈ ਜੀ, ਜਿਹੜਾ ਸੌਖੀ ਦੀ ਗੱਲ ਹੈਗੀ ਹੈ, ਇਹ ਤਾਂ ਰਿਲੇਟਿਵ ਟਰਮ ਬਣਾ ਕੇ ਦੇ ਸਕਦੇ ਹਾਂ। ਤੁਸੀਂ ਬੇਸ਼ੱਕ ਸੈਲਫ ਇੰਪਲਾਇਡ ਹੋ, ਬੇਸ਼ੱਕ ਪੇਰੋਲ 'ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਅਤੇ ਜਿਹਨਾਂ ਦੀ ਇਨਕਮ ਕਿਸੇ ਕਾਰਨ ਕਰਕੇ ਨਹੀਂ ਸ਼ੋਅ ਕਰ ਸਕਦੇ ਜਾਂ ਕ੍ਰੈਡਿਟ ਖਰਾਬ ਹੋ ਗਿਆ, ਐਜ਼ ਲੌਂਗ ਐਜ਼ ਉਹਨਾਂ ਦੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ, ਆਪਾਂ ਉਹਨਾਂ ਦੇ ਘਰ ਦੇ ਉੱਪਰ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਵਧੀਆ ਚੀਜ਼ ਇਹਦੇ 'ਚ ਇਹ ਹੁੰਦੀ ਹੈ ਕਿ ਜਿਹੜੀ ਐਗਜਿਸਟਿੰਗ ਮੋਰਗੇਜ ਹੈ ਉਹਨੂੰ ਡਿਸਟਰਬ ਕਰਨ ਦੀ ਲੋੜ ਨਹੀਂ ਪੈਂਦੀ, ਉਹ ਵੀ ਚੱਲੀ ਜਾਂਦੀ ਹੈ, ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਤੁਹਾਨੂੰ ਬਣਾ ਕੇ ਦੇ ਦਿੰਦੇ ਹਾਂ। ਜਦੋਂ ਫਿਰ ਤੁਹਾਨੂੰ ਲੋੜ ਹੈ ਤੁਸੀਂ ਪੈਸੇ ਇਹ ਤੋਂ ਚੱਕ ਕੇ ਵਰਤ ਸਕਦੇ ਹੋ, ਜਿੰਨਾ ਪੈਸਾ ਵਰਤੋਗੇ ਜਿੰਨੇ ਪੈਸੇ ਟਾਈਮ ਵਾਸਤੇ ਵਰਤੋਗੇ ਉਨੇ ਪੈਸੇ ਦਾ ਉਨੇ ਟਾਈਮ ਵਾਸਤੇ ਵਿਆਜ ਪੈਣਾ, ਜੇ ਨਹੀਂ ਵਰਤਦੇ ਕੋਈ ਤੁਹਾਨੂੰ ਵਿਆਜ ਨਹੀਂ ਪੈਣਾ, ਕੋਈ ਕਿਸ਼ਤ ਨਹੀਂ ਆਉਣੀ। ਅਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ ਤਾਂ ਪੈਸੇ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੋਡ ਵੀ ਚੱਕੀ ਆ ਉਹਨੂੰ ਪੇ ਆਫ ਕਰਨਾ ਚਾਹੁੰਦੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਹੈ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਹੈ, ਘਰ 'ਚ ਰੈਨੋਵੇਸ਼ਨ ਕਰਨੀ ਹੈ, ਆਪਣੇ ਬਿਜ਼ਨਸ ਵਾਸਤੇ ਪੈਸੇ ਚਾਹੀਦੇ, ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5503, ਨਵਦੀਪ ਸਿੱਧੂ 6472945503। ਟਾਈਮ ਦੇਣ ਲਈ ਬਾਈ ਜੀ ਤੁਹਾਡਾ ਬਹੁਤ ਧੰਨਵਾਦ।
13: ਬਹੁਤ ਬਹੁਤ ਸ਼ੁਕਰੀਆ ਸਰ ਸਾਹਿਬ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਚੈੱਕ ਦਿਓ ਬਾਈ ਜੀ, ਖਿੱਚ ਕੇ ਰੱਖ।

0: ਚਸ਼ਮਾ ਜਚਦਾ ਏ ਜਚਦਾ ਏ ਗੋਰੇ ਮੁਖੜੇ ਤੇ, ਲੈ ਜੇ ਮੁਖੜਾ ਕਣਕ ਮੰਨਾ ਹੋਵੇ ਫਿਰ ਕਿਤੇ ਚਸ਼ਮਾ ਜਚੂ ਨੀ, ਫਿਰ ਵੀ ਜਚੂਗਾ, ਬਹੁਤਿਆਂ ਦਾ ਜਚਦਾ ਹੁੰਦਾ। ਇਹ ਰੰਗ ਦੀ ਗੱਲ ਕਾਹਤੋਂ ਕਰ ਲਈ ਮਾਲ ਸਾਹਿਬ ਇਹਨਾਂ ਨੇ ਬਈ, ਇਹ ਚ ਕੀ ਚੱਕਰ ਹੈ?
1: ਇਹਦਾ ਕੋਈ ਹੋਣਾ ਨੀ ਚੱਕਰ, ਮੈਂ ਤਾਂ ਪਹਿਲਾਂ ਇਹੀ ਸਮਝ ਹੀ ਗਿਆ ਕਾਲੇ ਮੁਖੜੇ ਤੇ ਕਾਲਾ ਚਸ਼ਮਾ ਜਚਦਾ, ਮੈਂ ਤਾਂ ਤੁਸੀਂ ਕਲੀਅਰ ਕੀਤਾ।
0: ਗੋਰੇ ਮੁਖੜੇ ਤੇ ਜਚਦਾ ਕਾਲਾ ਚਸ਼ਮਾ, ਗੋਰੇ ਮੁਖੜੇ ਤੇ ਕਾਲਾ ਤਿੰਨ ਜਿਵੇਂ ਲੱਗਿਆ ਹੁੰਦਾ ਹੈ, ਉੱਤੇ ਪੈਣ ਤੇ ਗੱਲ ਪੈਣ ਚ ਮੋਰਨੀ
1: ਜੀ,
0: ਮੱਥੇ ਉੱਤੇ ਚੰਨ ਕਢਵਾਈ ਫਿਰਦੀ ਬਣਜਾਰਨ ਕੁੜੀਏ, ਗੱਲ ਆ ਗਈ ਉੱਥੇ ਬਣ ਗਈ ਹੈ। ਸੋ ਉਹ ਕਾਲਾ ਚਸ਼ਮਾ ਜਿਹੜਾ ਹੈਗਾ ਗੋਰੇ ਮੁਖੜੇ ਤੇ ਜਚਦਾ ਕਹਿੰਦੇ, ਵੈਸੇ ਮੈਨੂੰ ਲੱਗਦਾ ਕਾਲਾ ਚਸ਼ਮਾ ਕਿਸੇ ਮੁਖੜੇ ਤੇ ਵੀ ਜਚ ਸਕਦਾ ਵਾ, ਇਹ ਗੱਲ ਕਰਨੀ ਨੀ ਚਾਹੀਦੀ ਹੈ ਨਾ।
1: ਮੈਨੂੰ
0: ਸੀ ਉਹ ਕਹਿੰਦੇ ਕਿ ਅਸੀਂ ਜਦੋਂ ਬੱਚਿਆਂ ਨੂੰ ਕਹਿੰਦੇ ਪੜ੍ਹਾਉਂਦੇ ਹਾਂ ਉਦੋਂ ਅਸੀਂ ਇਹ ਚੀਜ਼ ਕਹਿ ਨੀ ਸਕਦੇ, ਫਿਰ ਤਾਂ ਉਹਨਾਂ ਦੇ ਵਿੱਚ ਉਹ ਫਰਕ ਮਹਿਸੂਸ ਹੋਣ ਲੱਗ ਜੂ ਨਾ ਉਹਨਾਂ ਨੂੰ,
1: ਫਿਰ
0: ਜਿਹਦਾ ਗੋਰਾ ਮੁਖੜਾ ਨਹੀਂ ਉਹ ਤਾਂ ਮਤਲਬ ਉਹ ਕਾਲਾ ਚਸ਼ਮਾ ਨਾ ਲਵੇ। ਰਾਜਨ ਜੀ ਕਹਿੰਦੇ ਭਾਈ ਇਹ ਸਾਰਿਆਂ ਨੇ ਜਚਦਾ, ਜਿਹੜਾ ਆ ਕੇ ਮਰਜ਼ੀ ਲੈ ਜਾਓ, ਸਾਡੇ ਕੋਲ ਚਸ਼ਮੇ ਇਹੋ ਜਿਹੇ ਆ। ਰਾਜਨ ਜੀ ਦੱਸੋ ਤੁਸੀਂ ਕਹੋਗੇ ਇਹ ਤਾਂ ਗਲਤ ਹੋ ਗਿਆ ਗੱਲਬਾਤ?
2: ਬਿਲਕੁਲ ਜੀ, ਹਰ ਕਿਸਮ ਦੇ ਚਿਹਰੇ ਵਾਸਤੇ ਚਸ਼ਮੇ ਜਚਦੇ ਜਚਦੇ ਨੇ, ਤੇ ਰੰਗ ਅਲੱਗ ਅਲੱਗ ਹੁੰਦੇ ਨੇ, ਸਾਡੇ ਕੋਲ ਹਰ ਕਿਸਮ ਦੀ ਵਰਾਇਟੀ ਹੁੰਦੀ ਹੈ, ਵੀ ਚਾਹੇ ਗੋਰਾ ਤੁਹਾਡਾ ਫੇਸ ਹੈ ਤੇ ਬਲੈਕ ਕਲਰ ਸੂਟ ਕਰੇਗਾ, ਬਰਗੰਡੀ ਕਲਰ ਅੱਜ ਕੱਲ੍ਹ ਬਹੁਤ ਚੱਲਦਾ ਜੀ ਲੇਡੀਜ਼ ਦੇ,
0: ਜਿਹੜਾ ਬਰਗੰਡੀ ਕਲਰ ਕਿਹੜੇ ਸੂਟ ਕਰਕੇ ਕਿਤੇ ਕਰੂਗਾ ਫਿਰ ਇਹ?
2: ਇਹ ਗੋਰੇ ਰੰਗ ਦੇ ਉੱਤੇ ਵੀ ਚੱਲੂਗਾ ਤੇ ਡਾਰਕ ਕੰਪਲੈਕਸ਼ਨ ਦੇ ਉੱਤੇ ਵੀ ਚੱਲੂਗਾ, ਇਹ ਬਣਾਇਆ ਹੀ ਇਸ ਹਿਸਾਬ ਨਾਲ ਉਹਨਾਂ ਨੇ, ਵੀ ਚਾਹੇ ਤੁਹਾਡਾ ਰੰਗ ਕਣਕ ਬਣਨਾ ਚਾਹੇ ਗੋਰਾ ਚਾਹੇ ਸਾਂਵਲਾ, ਹਰ ਕਿਸੇ ਉੱਤੇ ਬਰਗੰਡੀ ਕਲਰ ਦੇ ਜਿਹੜੇ ਗਲਾਸਿਸ ਜਚਦੇ ਨੇ।
0: ਬਰਗੰਡੀ ਕਲਰ ਮੈਂ ਦੇਖਿਆ ਨੀ ਕਦੇ, ਇਹੋ ਜਿਹਾ ਬਰਗੰਡੀ ਕਲਰ ਵਾਲਾ ਕਿਹੜਾ ਚਸ਼ਮਾ ਕੱਢੀ ਫਰਦਾ
2: ਨਹੀਂ, ਲੇਡੀਜ਼ ਦੇ ਵਿੱਚ ਬਹੁਤ ਚੱਲਦਾ ਜੀ। ਸੋ ਇਸ ਤਰ੍ਹਾਂ ਦੇ ਬਹੁਤ ਅਲੱਗ ਅਲੱਗ ਹੈਗੇ ਨੇ ਸਾਡੇ ਕੋਲ ਵਰਾਇਟੀਆਂ, ਬਰਗੰਡੀ ਕਲਰ ਹੈ, ਇੱਕ ਟਰਟਲ ਸ਼ੈਲ ਕਲਰ ਹੈ, ਬਰਾਊਨ ਕਲਰ ਹੈ, ਬਲੈਕ ਕਲਰ ਹੈ, ਇਹ ਬਲੂ ਕਲਰ ਹੈ, ਬਲੂ ਕਲਰ ਜੈਂਟਸ ਵਾਸਤੇ ਬਹੁਤ ਵਧੀਆ ਹੁੰਦਾ। ਹਾਂਜੀ, ਅੱਜ ਕੱਲ੍ਹ ਬਲੂ ਕਲਰ ਦੇ ਗਲਾਸਿਸ ਵੀ ਬਹੁਤ ਚੱਲ ਰਹੇ ਜੀ। ਸੋ ਇਹ ਅਲੱਗ ਅਲੱਗ ਕਲਰ ਦੇ ਗਲਾਸਿਸ ਨੇ, ਜਿੱਦਾਂ ਦਾ ਤੁਹਾਡਾ ਫੇਸ
0: ਦਾ ਕਲਰ ਅੱਜ
2: ਕੱਲ੍ਹ ਜਿਹੜਾ ਜੀ, ਜਿਹੜਾ ਬਰਗੰਡੀ ਮੈਂ ਕਹਿ ਰਿਹਾ ਉਹਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ। ਬਰਗੰਡੀ ਕਲਰ ਜਿਹੜਾ ਹੈ ਇਹਨੂੰ ਵਾਈਨ ਕਲਰ ਵੀ ਕਹਿੰਦੇ ਨੇ, ਵਾਈਨ ਕਲਰ ਤੇ ਬਰਗੰਡੀ ਕਲਰ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗੇ ਨੇ। ਸੋ ਜਿਹੜੇ ਵੀ ਅੱਜ ਕੱਲ੍ਹ ਨਵੀਆਂ ਕੁੜੀਆਂ ਜਿਹੜੀਆਂ ਯੰਗਸਟਰ ਕੁੜੀਆਂ ਨੇ ਜਾਂ ਲੇਡੀਜ਼ ਨੇ, ਇਹ ਵਾਈਨ ਕਲਰ ਜਾਂ ਬਰਗੰਡੀ ਕਲਰ ਦੇ ਇਹਦੇ ਗਲਾਸਿਸ ਬਹੁਤ ਪਹਿਨਦੀਆਂ ਜੀ, ਅੱਜ ਕੱਲ੍ਹ ਇਹ ਬਹੁਤ ਚੱਲਦਾ। ਸੋ
0: ਕੁੜੀਆਂ,
2: ਹਾਂਜੀ
0: ਹਾਂਜੀ,
2: ਅੱਜ ਕੱਲ੍ਹ ਬਲੂ ਕਲਰ ਦਾ ਬਹੁਤ ਟ੍ਰੈਂਡ ਹੈ ਜੀ, ਮੈਟ ਫਿਨਿਸ਼ ਚੱਲ ਰਿਹਾ ਅੱਜ ਕੱਲ੍ਹ ਬਹੁਤ ਜ਼ਿਆਦਾ, ਜਿਹੜੇ ਮੁੰਡੇ ਨੇ ਉਹ ਪਲਾਸਟਿਕ ਦੇ ਮੈਟ ਫਿਨਿਸ਼ ਫਰੇਮ ਲੈ ਰਹੇ ਨੇ, ਮੈਟ ਫਿਨਿਸ਼ ਬਲੈਕ ਵੀ ਆ ਰਿਹਾ ਔਰ ਮੈਟ ਫਿਨਿਸ਼ ਬਲੂ ਵੀ ਆ ਰਿਹਾ, ਇਹ ਦੋਨਾਂ ਦਾ ਅੱਜ ਕੱਲ੍ਹ ਬਹੁਤ ਟ੍ਰੈਂਡ ਚੱਲ ਰਿਹਾ। ਮੈਟ ਫਿਨਿਸ਼ ਜਿਹੜੇ ਹੈਗੇ ਨੇ ਇਹ ਅੱਜ ਕੱਲ੍ਹ ਲੋਕੀ ਗਲੋਸੀ ਤੋਂ ਥੋੜਾ ਪਿੱਛੇ ਹਟ ਰਹੇ ਨੇ ਕਿ ਗਲੋਸੀ ਬਹੁਤ ਪਾ ਲਿਆ, ਹੁਣ ਥੋੜਾ ਡਿਫਰੈਂਟ ਹੋਵੇ ਤਾਂ ਮੈਟ ਫਿਨਿਸ਼ ਪਾ ਰਿਹਾ ਜੀ।
1: ਜੀ
0: ਹਾਂ, ਲਓ ਬਾਜੀ ਤੁਸੀਂ ਸਪੈਕਸ ਐਕਸਪ੍ਰੈਸ ਤੇ ਜਾਇਓ, ਆ ਦੋਨੇ ਕਲਰ ਕੁੜੀਆਂ ਲਈ ਤੇ ਆਪਦੇ ਲਈ ਦੇਖ ਆਇਓ ਵੀ ਕਿਹੜੇ ਕਿਹੜੇ ਜਿਹੜੇ ਰਾਜਨ ਜੀ ਨੇ ਸਪੈਸ਼ਲ ਅੱਜ ਕਹੇ ਆ, ਹੁਣ ਦੱਸੋ ਰਾਜਨ ਜੀ ਕੀ ਸੁਨੇਹਾ?
2: ਬਿਲਕੁਲ ਜੀ, ਹੁਣ ਜਿਵੇਂ ਅੱਜ ਰਾਜਵੀਰ ਜੀ ਤੁਸੀਂ ਦੇਖੋ ਮੌਸਮ ਕਿੰਨਾ ਸੋਹਣਾ, ਤਿੱਖੀ ਧੁੱਪ ਹੈ, ਸੋ ਜੋ ਇਹਦੀ ਤਿੱਖੀ ਧੁੱਪ ਨੀ ਨਾ ਬ੍ਰਾਈਟ ਹੁੰਦਾ, ਅੱਗੋਂ ਸਰਦੀਆਂ ਜਦੋਂ ਆਉਣੀ ਆ ਉਦੋਂ ਦਿਨ ਹੋਰ ਇੱਦਾਂ ਦੇ ਹੋਣੇ ਨੇ, ਤੇ ਸਨ ਗਲਾਸ ਜਿਹੜੀਆਂ ਤੁਹਾਡੀਆਂ ਹੋਣੀਆਂ ਚਾਹੀਦੀਆਂ ਪ੍ਰਿਸਕ੍ਰਿਪਸ਼ਨ ਵਾਲੀਆਂ, ਕਿਉਂਕਿ
0: ਜਦੋਂ ਤੁਸੀਂ ਕਿਹਾ ਨਾ ਤਿੱਖੀ ਧੁੱਪ, ਮੈਨੂੰ ਐਂ ਲੱਗਿਆ ਜਿਵੇਂ ਐਨ ਤਿੱਖੀ ਬਰਸ਼ ਆ ਕੇ ਵੀ ਵਿੱਚ ਗਲੀ ਕੱਢ ਦੂ, ਇਹ
2: ਲੱਗਿਆ। ਸਹੀ ਗੱਲ ਹੈ, ਜੇ ਤੁਸੀਂ ਐਨਕ ਨਾ ਨਾ ਲਾਈ ਹੋਵੇ ਤੇ ਕਦੀ ਦੇਖਿਓ ਸੂਰਜ ਵੱਲ ਤੇ ਇਹ ਧੁੱਪ ਇੰਨੀ ਤਿੱਖੀ ਹੁੰਦੀ ਹੈ, ਤਾਂ ਲੱਗਦਾ ਵੀ ਤੁਹਾਡੀ ਅੱਖ ਚੋਂ ਗਲੀ ਕੱਢਦੇ ਨੀ ਇੰਨੇ।
0: ਸਪੈਸ਼ਲ ਐਨਕਾ ਭਾਈ ਬਣਾ ਦਿਆ ਰਾਜਾ ਹੋਣਾ ਨੇ ਜੀ,
2: ਬਿਲਕੁਲ। ਔਰ ਇਹਦੇ ਵਾਸਤੇ ਇਹ ਵੀ ਧਿਆਨ ਰੱਖੋ ਵੀ ਇਹ ਜਿੰਨੀ ਤਿੱਖੀ ਧੁੱਪ ਹੈ ਉਹ ਚ ਉਨਾ ਜ਼ਿਆਦਾ ਯੂਵੀ ਦਾ ਐਕਸਪੋਜਰ ਹੈ, ਉਨੀ ਜਲਦੀ ਤੁਹਾਡਾ ਅੱਖ ਦਾ ਜਿਹੜਾ ਰੈਟਿਨਾ ਹੈ ਉਨੇ ਉਹਨੂੰ ਇਨਫੈਕਟ ਇਫੈਕਟ ਕਰਨਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਧੁੱਪ 'ਚ ਨਿਕਲੋ ਸਨ ਗਲਾਸਿਸ ਪਾਓ। ਜੇ ਤੁਹਾਡੇ ਕੋਲ ਨੰਬਰ ਹੈ ਤੁਹਾਡਾ ਵੀ 2 ਨੰਬਰ, 3 ਨੰਬਰ, 4 ਨੰਬਰ, 8 ਨੰਬਰ ਹੈ, 10 ਨੰਬਰ ਹੈ, ਅਸੀਂ ਇਹ ਹਰ ਨੰਬਰ ਦੀਆਂ ਧੁੱਪ ਵਾਲੀਆਂ ਅਸੀਂ ਐਨਕਾਂ ਬਣਾ ਕੇ ਦਿੰਦੇ ਹਾਂ ਵੀ ਇਹ ਡਾਰਕ ਕਲਰ ਦੀਆਂ ਹੋਣਗੀਆਂ, ਟਿੰਟਡ ਹੋਣਗੀਆਂ, ਯੂਵੀ ਪ੍ਰੋਟੈਕਟਡ ਹੋਣਗੀਆਂ ਤੇ ਨਾਲ ਦੀ ਨਾਲ ਪੋਲੋਰਾਈਜ਼ ਵੀ ਹੋਣਗੀਆਂ। ਤੇ ਰਾਜਵੀਰ ਜੀ, ਅੱਜ ਕੱਲ੍ਹ ਜਿਹੜਾ ਨਵੀਂ ਨਿਊ ਟੈਕਨੋਲੋਜੀ ਹੈ ਇਹਦੇ 'ਚ ਇੱਦਾਂ ਦੇ ਲੈਂਸ ਆ ਗਏ ਨੇ ਵੀ ਇਹ ਉੱਪਰੋਂ ਡਾਰਕ ਕਲਰ ਦੀਆਂ ਹੋਣਗੀਆਂ ਔਰ ਥੱਲੇ ਲਾਈਟ ਕਲਰ ਦੀਆਂ ਹੋਣਗੀਆਂ। ਤੇ ਅਸੀਂ ਇੱਕ ਹੋਰ ਨਵੀਂ ਚੀਜ਼ ਲੈ ਕੇ ਆਏ ਹਾਂ, ਇਹਨੂੰ ਕਹਿੰਦੇ ਨੇ ਟ੍ਰਾਂਜ਼ਿਸ਼ਨ ਵਾਸ਼ਟ। ਇਹਦੇ 'ਚ ਕੀ ਹੈ, ਜਦੋਂ ਤੁਸੀਂ ਅੰਦਰ ਹੋਵੋਗੇ ਤੇ ਇਹ ਹਲਕਾ ਹਲਕਾ ਜਿਹੇ 'ਚ ਰੰਗ ਰਹੂਗਾ, ਵੀ ਚਾਹੇ ਪਿੰਕ ਕਲਰ ਲੈ ਲਓ, ਚਾਹੇ ਐਂਬਰ ਲੈ ਲਓ, ਚਾਹੇ ਐਮਰਲਡ ਲੈ ਲਓ, ਚਾਹੇ ਐਮੇਥਿਸਟ ਲੈ ਲਓ, ਪਰਪਲ ਕਲਰ, ਹਰਾ ਰੰਗ ਜਾਂ ਐਂਬਰ, ਇਹ 'ਚ ਥੋੜ੍ਹਾ ਜਿਹਾ ਰੰਗ ਰਹੂਗਾ 20-25%, ਪਰ ਜਦੋਂ ਤੁਸੀਂ ਧੁੱਪੇ ਜਾਣਾ ਤੇ ਇਹ 100% ਪੂਰਾ ਡਾਰਕ ਐਂਬਰ ਜਾਂ ਡਾਰਕ ਰੂਬੀ ਕਲਰ ਜਾਂ ਸਫਾਇਰ ਕਲਰ ਜਾਂ ਐਮਰਲਡ ਕਲਰ, ਇਹ ਸਾਰੇ ਨਵੇਂ ਸਾਡੇ ਕੋਲ ਟ੍ਰੈਂਡ ਆਏ ਨੇ।
0: ਇਹ ਵਧੀਆ ਟ੍ਰੈਂਡ, ਨਵੇਂ ਟ੍ਰੈਂਡ ਆ, ਜੇ ਤੁਸੀਂ ਗੱਲ ਹੀ ਨਵੀਂ ਕਰਤੀ, ਕਮਾਲ ਕਰਤੀ ਅੱਜ ਤਾਂ।
2: ਬਿਲਕੁਲ ਜੀ, ਇਹ ਸਾਰੇ ਸਾਡੇ ਕੋਲ ਟ੍ਰਾਂਜ਼ਿਸ਼ਨ ਦੇ ਨਵੇਂ ਰੰਗ ਆਏ ਨੇ ਔਰ ਇਹਦੇ 'ਚ ਟ੍ਰਾਂਜ਼ਿਸ਼ਨ 'ਚ ਅਸੀਂ ਇੱਕ ਹੋਰ ਨਵੀਂ ਚੀਜ਼ ਲੈ ਕੇ ਆਏ ਹਾਂ। ਇਹਦੇ 'ਚ ਕੀ ਹੈ, ਇਹ ਉੱਪਰੋਂ ਹਲਕਾ ਜਿਹਾ 20% ਡਾਰਕ ਰਹੇਗਾ, ਥੱਲੇ ਬਿਲਕੁਲ ਚਿੱਟਾ ਰਹੇਗਾ। ਤੁਸੀਂ ਜਦੋਂ ਅੰਦਰ ਪਾਇਆ ਕਿਸੇ ਮਾਲ ਚ ਗਏ ਹੋ, ਕਿਸੇ ਈਵੈਂਟ ਤੇ ਗਏ ਹੋ ਜਾਂ ਸਟੇਜ ਦੇ ਉੱਤੇ ਗਏ ਤੁਸੀਂ ਤੇ ਪਾਇਆ ਹੋਇਆ ਤੇ ਬੜਾ ਸਟਾਈਲਿਸ਼ ਲੱਗਣਾ। ਤੇ ਖੂਬੀ ਇਹਦੀ ਇਹ ਵੀ ਜਦੋਂ ਤੁਸੀਂ ਧੁੱਪ ਚ ਆਉਣਾ ਇਹਨੇ ਪੂਰਾ ਡਾਰਕ ਹੋ ਜਾਣਾ, ਇਹ ਪੂਰਾ ਡਾਰਕ।
0: ਆ ਤੁਸੀਂ ਜਾਣ ਕੇ ਸਟੇਜ ਵਾਲਾ ਤਾਂ ਮੇਰੇ ਕਰਕੇ ਕਹਿ ਗਏ ਤੁਸੀਂ, ਮੈਂ ਲਾਇਆ ਹਿਸਾਬ ਕਿਤਾਬ ਸਾਰਾ
2: ਬਿਲਕੁਲ
1: ਬਿਲਕੁਲ।
2: ਸਾਡਾ ਸਮਾਂ ਹੁੰਦਾ ਜਦੋਂ ਸਟੇਜ ਉੱਤੇ ਤਾਂ ਮੈਂ ਕਿਹਾ ਵੀ ਜੇ ਸਟੇਜ ਉੱਤੇ ਤਾਂ ਵੀ ਲਾਈਆਂ ਹੋਣਗੀਆਂ ਨਾ, ਬਹੁਤ ਸਟਾਈਲਿਸ਼ ਲੱਗਣਗੀਆਂ। ਖਾਸ ਕਰਕੇ
0: ਲਾ ਕੇ ਜਾਊ ਲਾ ਕੇ ਜਾਊ।
2: ਰਾਜਵੀਰ ਜੀ ਇਹਦੇ ਚ ਜਿਹੜਾ ਨਵਾਂ ਕਲਰ ਆਇਆ ਨਾ ਉਹ ਹੈਗਾ ਟ੍ਰਾਂਜ਼ਿਸ਼ਨ ਰੂਬੀ, ਇਹ ਮੈਂ ਆਪਣੇ ਵਾਸਤੇ ਵੀ ਮੰਗਾਇਆ। ਇਹ ਉੱਪਰੋਂ ਹਲਕਾ ਜਿਹਾ ਪਿੰਕ ਜਿਹਾ ਰਹੂਗਾ, ਥੱਲਿਓਂ ਚਿੱਟਾ, ਪਰ ਜਦੋਂ ਧੁੱਪ ਚ ਜਾਣਾ ਤੇ ਪੂਰਾ ਡਾਰਕ ਹੋ ਕੇ ਇਹਨੇ ਬਰਗੰਡੀ ਕਲਰ ਜਿਹੜਾ ਤੁਹਾਨੂੰ ਦੱਸਿਆ ਨਾ ਉਹ ਕਲਰ ਬਣ ਜਾਣਾ।
0: ਇਹ ਤੁਹਾਨੂੰ ਮੰਗਾਉਣਾ ਬੜਾ ਮੇਰੇ ਲਈ, ਮੈਨੂੰ ਲੱਗਦਾ
2: ਬਿਲਕੁਲ ਜੀ ਬਿਲਕੁਲ। ਸੋ ਤੁਹਾਡੇ ਵਾਸਤੇ ਵੀ ਤੇ ਜਿਹੜੇ ਸਾਡੇ ਹੋਰ ਸਰੋਤੇ ਵੀ ਚੱਲਦੇ ਨੇ ਵੀ ਇਹ ਲੈਣੇ ਨੇ ਤੇ ਪਹੁੰਚੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888, 905-460-8888। ਤੇ ਰਾਜਵੀਰ ਜੀ ਜਾਂਦੇ ਜਾਂਦੇ ਤਾਂ ਮੈਂ ਨਾਮ ਵੀ ਦੱਸਦਾ, ਇਹਨੂੰ ਕਹਿੰਦੇ ਨੇ ਟ੍ਰਾਂਜ਼ਿਸ਼ਨ ਵਾਸ਼ਡ, ਟ੍ਰਾਂਜ਼ਿਸ਼ਨ ਵਾਸ਼ਡ। ਸੋ ਜਿਹੜੇ ਮੇਰੇ ਭੈਣ ਭਰਾ ਕੋਈ ਸਰਚ ਕਰਨਾ ਚਾਹੁੰਦੇ ਨੇ ਆਨਲਾਈਨ ਉਹ ਵੀ ਸਰਚ ਕਰ ਲੈਣ, ਵੀ ਇਹ ਸਾਡੇ ਕੋਲ ਮਿਲੇਗਾ। ਤੁਹਾਨੂੰ ਜੇ ਤੁਸੀਂ ਰੇਡੀਓ ਸਾਰੰਗ ਦਾ ਹਵਾਲਾ ਦਿਓਗੇ ਤੇ ਤੁਹਾਨੂੰ ਡਿਸਕਾਊਂਟ ਵੀ ਦਿਆਂਗੇ। ਹੁਣ ਕੀ ਡਿਸਕਾਊਂਟ ਹੋਣਗੇ ਤੁਹਾਨੂੰ ਸਟੋਰ ਦੇ ਉੱਤੇ ਆ ਕੇ ਦੱਸਾਂਗੇ, ਤੇ ਕਾਲ ਜ਼ਰੂਰ ਕਰ ਲਿਓ ਜੇ ਕੋਈ ਵੀ ਤੁਸੀਂ ਡੀਲ ਲੈਣੀ ਹੈ ਤੇ ਆਪਣਾ ਨਾਮ ਲਿਖਾ ਦਿਓ। ਨੰਬਰ ਇੱਕ ਵਾਰੀ ਫਿਰ ਸਾਡਾ 905-460-8888, 905-460-8888। ਤੇ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤੇ ਇਹ ਵੀ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ 905-460-8888, 905-460-8888।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਲਓ ਫਿਰ ਕਾਲਾ ਚਸ਼ਮਾ ਗੋਰੇ ਮੁਕੜੇ ਤੇ ਜੱਜਦਾ, ਤੇ ਸੁਣੋ ਫਿਰ ਗੀਤ ਥੋੜਾ ਜਿਹਾ ਹੋਰ ਸੁਣਾ ਦਈਏ ਮਾਲ ਸਾਨੂੰ
1: ਜੀ। ਬਿਲਕੁਲ ਜੀ, ਚਾਹੀਦਾ
0: ਆਹ ਲਓ, ਆਹ ਚੱਕੋ ਸਰ।

0: ਚਸ਼ਮਾ ਜੱਚਦਾ ਜੱਚਦਾ ਏ ਗੋਰੇ ਮੁਖੜੇ ਤੇ ਗੀਤ ਤੁਸੀਂ ਸੁਣ ਰਹੇ ਸੀ। ਸੋ ਵਕਾਰ ਖਾਨ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਖਾਨ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ
1: ਜੀ।

0: ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000 6478648000।
1: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਖਾਨ ਸਾਹਿਬ, ਥੈਂਕ ਯੂ ਵੈਰੀ ਮਚ।
0: ਥੈਂਕ ਯੂ ਰਾਜੀ ਜੀ।
1: 647-864-8000 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮਾਲ ਸਾਹਿਬ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਹਨਾਂ ਤੇ ਪੈਸਾ ਖਰਚਣ ਦੀ ਜ਼ਰੂਰਤ ਵੀ ਨਹੀਂ ਹੁੰਦੀ ਹੈਗੀ, ਬਿਨਾਂ ਪੈਸੇ ਤੋਂ ਕੁਝ ਗਿਫਟ ਹੁੰਦੇ ਜਿਹੜਾ ਬੰਦਾ ਆਪਣੇ ਆਪ ਨੂੰ ਦੇ ਸਕਦਾ।
2: ਬਿਲਕੁਲ ਜੀ।
1: ਸੋ ਉਹਦੇ ਉਹਦੇ ਗਿਫਟਾਂ ਦੀ ਵੀ ਗੱਲਬਾਤ ਕਰਾਂਗੇ, ਜਿਵੇਂ ਆਪਣੇ ਆਪ ਨੂੰ ਗਿਫਟ ਦੇ ਸਕਦਾ ਬੰਦਾ। ਕਰੈਕਟਰ ਆ ਜਿਹੜਾ, ਇਹਦੇ ਤੇ ਪੈਸਾ ਖਰਚਣ ਦੀ ਤਾਂ ਜ਼ਰੂਰਤ ਨਹੀਂ, ਬੰਦਾ ਆਪਣੇ ਆਪ ਨੂੰ ਕਰੈਕਟਰ ਦਾ ਗਿਫਟ ਜਿਹੜਾ ਉਹ ਦੇ ਸਕਦਾ, ਵਧੀਆ ਕਰੈਕਟਰ ਬਣਾ ਸਕਦਾ। ਕਾਇੰਡਨੈਸ ਜਿਹੜੀ ਹੈਗੀ ਆ ਉਹ ਬਹੁਤ ਸੋਹਣਾ, ਪੇਸ਼ੈਂਸ ਤੁਹਾਡੇ ਕੋਲ, ਤੁਸੀਂ ਆਪਣੇ ਆਪ ਨੂੰ ਬਹੁਤ ਸੋਹਣਾ ਗਿਫਟ ਦੇ ਸਕਦੇ ਹੋ। ਸੈਲਫ ਰਿਸਪੈਕਟ ਦਾ ਗਿਫਟ ਆਪਣੇ ਆਪ ਨੂੰ ਦੇ ਸਕਦੇ ਹੋ। ਤੁਹਾਡੀ ਰਿਲੇਸ਼ਨਸ਼ਿਪਸ ਨੇ ਜਿਹੜੇ, ਚਾਹੇ ਮਦਰ ਫਾਦਰ ਦੇ ਆ, ਬੱਚਿਆਂ ਦੇ ਆ, ਹਸਬੈਂਡ ਵਾਈਫ ਦੇ ਆ, ਹੈਲਦੀ ਰਿਲੇਸ਼ਨ, ਇਹ ਬਹੁਤ ਸੋਹਣਾ ਗਿਫਟ ਆਪਣੇ ਆਪ ਨੂੰ ਦਿੱਤਾ ਜਾ ਸਕਦਾ ਵਾ। ਫੋਰਗਿਵਨੈਸ ਬਹੁਤ ਕਮਾਲ ਦਾ ਗਿਫਟ ਆ, ਮਾਫ਼ ਕਰ ਦਿਓ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ, ਕੱਢ ਦਿਓ। ਗ੍ਰੈਟੀਟਿਊਡ ਦਾ ਗਿਫਟ ਆ, ਜਿਹੜਾ ਵਿਜ਼ਡਮ ਦਾ ਗਿਫਟ ਆ, ਬਹੁਤ ਸੋਹਣਾ ਦੇ ਸਕਦੇ ਹੋ। ਫੇਥ ਦਾ ਗਿਫਟ ਬਹੁਤ ਸੋਹਣਾ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ। ਆਪਣੇ ਅੰਦਰ ਜਿਹੜੀ ਹੈਗੀ ਹੈ ਸ਼ਾਂਤੀ, ਇਨਰ ਪੀਸ, ਸੈਲਫ ਸਟੀਮ ਦਾ ਗਿਫਟ ਬਹੁਤ ਸੋਹਣਾ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ। ਇਮਾਨਦਾਰੀ ਦਾ ਗਿਫਟ ਆਪਣੇ ਆਪ ਨੂੰ ਤੁਸੀਂ ਬਹੁਤ ਸੋਹਣਾ ਦੇ ਸਕਦੇ ਹੋ। ਟਾਈਮ ਮੈਨੇਜਮੈਂਟ ਜੇ ਤੁਹਾਨੂੰ ਕਰਨੀ ਆ ਜਾਵੇ, ਉਹਦਾ ਗਿਫਟ ਤੁਸੀਂ ਬਹੁਤ ਸੋਹਣਾ ਦੇ ਸਕਦੇ ਹੋ। ਪੋਜ਼ਿਟਿਵ ਐਟੀਟਿਊਡ, ਇਹਦਾ ਗਿਫਟ ਤੁਸੀਂ ਆਪਣੇ ਆਪ ਨੂੰ ਬਹੁਤ ਸੋਹਣਾ ਦੇ ਸਕਦੇ ਹੋ। ਹਰ ਚੀਜ਼ ਨੂੰ ਜਾਣਨ ਦੀ ਕਰਿਓਸਿਟੀ ਤੁਹਾਡੇ ਕੋਲ ਹੋਵੇ, ਜੇਕਰ ਕਮਾਲ ਹੋ ਸਕਦੀ ਆ, ਉਹਦਾ ਗਿਫਟ, ਸਿੰਪਲੀਸਿਟੀ ਦਾ ਗਿਫਟ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ। ਆਪਣੀਆਂ ਹੈਬਿਟਸ ਨੇ ਜਿਹੜੀਆਂ, ਹੈਲਦੀ ਹੈਬਿਟਸ ਨੇ ਜਿਹੜੀਆਂ, ਉਹਨਾਂ ਦਾ ਗਿਫਟ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ। ਛੋਟੀ ਛੋਟੀ ਚੀਜ਼ ਚੋਂ ਖੁਸ਼ੀ ਲੱਭਣ ਦਾ ਗਿਫਟ, ਜੋਇਮੈਂਟ, ਉਹਦਾ ਗਿਫਟ ਤੁਸੀਂ ਆਪਣੇ ਆਪ ਨੂੰ। ਸੈਲਫ ਡਿਸਿਪਲਿਨ ਕਿ ਬਾਈ ਮੈਂ ਆਹ ਕੰਮ ਇੰਨੇ ਟਾਈਮ ਤੇ ਕਰਨਾ ਹੀ ਕਰਨਾ, ਉਹਦਾ ਗਿਫਟ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ। ਸਟਰੋਂਗ ਵਰਕ ਐਥਿਕਸ, ਉਹਦਾ ਗਿਫਟ ਵੀ ਤੁਸੀਂ ਦੇ ਸਕਦੇ ਹੋ। ਬਸ ਇੱਕ ਹੋਰ ਸੋਹਣਾ ਜਿਹਾ ਗਿਫਟ ਤੁਹਾਨੂੰ ਦੱਸਦਾ, ਜਿਹੜਾ ਆਪਣੇ ਆਪ ਨੂੰ ਦਿੱਤਾ ਜਾ ਸਕਦਾ, ਉਹ ਹੈ ਐਕਸੈਪਟੈਂਸ। ਇਹ ਗਿਫਟ ਜੇ ਤੁਸੀਂ ਆਪਣੇ ਆਪ ਨੂੰ ਦੇ ਦਿੱਤੇ ਤਾਂ ਤੁਹਾਡੀ ਲਾਈਫ ਚੇਂਜ ਹੋਣੀ ਸ਼ੁਰੂ ਹੋ ਜਾਊਗੀ। ਨਾਗਪਾਲ ਸਾਹਿਬ ਤੁਹਾਡੇ ਨਾਲ, ਨਾਗਪਾਲ ਸਾਹਿਬ ਤੁਸੀਂ ਅੱਗੇ ਆਉਂਦੇ ਹੋ ਨਾ ਚੀਜ਼ਾਂ ਦੀ, ਜਿਹੜੇ ਗਿਫਟਾਂ ਦੀ ਮੈਂ ਗੱਲ ਕੀਤੀ ਹੈ ਕਿ
3: ਉਹ ਸਾਰੀ ਚੀਜ਼ ਫ੍ਰੀ ਹੈ ਵਾਲੀ ਜਿਹਾ ਆਪਣੇ ਬਤਾਇਆ।
1: ਹਾਂ, ਸਾਰੀ ਚੀਜ਼ਾਂ ਫ੍ਰੀ ਹੈ, ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ, ਤੇ ਇਹ ਸਾਰੀਆਂ ਚੀਜ਼ਾਂ ਫ੍ਰੀ ਨੇ, ਤੇ ਇਹਦੇ ਨਾਲ ਲਾਈਫ ਚੇਂਜਿੰਗ ਨੇ, ਸਾਰੀਆਂ ਚੀਜ਼ਾਂ ਲਾਈਫ ਚੇਂਜਿੰਗ ਨੇ। ਜੇ ਜਿੰਨੀਆਂ ਮੈਂ ਦੱਸੀਆਂ ਨੇ ਇਹਨਾਂ ਚੋਂ ਥੋੜੀਆਂ ਜਿਹੀਆਂ ਵੀ ਜੇਕਰ ਆਪਾਂ ਸਮਝ ਲਈਏ, ਕਿਉਂ ਜੀ?
3: ਬਿਲਕੁਲ ਸਹੀ ਕਹਾ ਆਪਣੇ। ਹਾਂਜੀ,
1: ਨਾਗਪਾਲ ਸਾਹਿਬ ਤੁਸੀਂ ਥੋੜਾ ਜਿਹਾ ਦੱਸੋ, ਇਹ ਤਾਂ ਚਲੋ ਫ੍ਰੀ ਆ, ਪਰ ਇੱਕ ਫ੍ਰੀ ਦੀ ਸਾਨੂੰ ਐਡਵਾਈਸ ਵੀ ਤੁਸੀਂ ਦੇ ਦਿਓ ਕਿ ਭਾਈ ਜਿਹੜੇ ਬੰਦੇ ਇਸ ਚੀਜ਼ ਤੋਂ ਡਰਦੇ ਆ ਵੀ ਪਤਾ ਨੀ ਇਹ ਫਿਰ ਜੇ ਲੋਨ ਮੈਂ ਲੈ ਲਿਆ ਜਾਂ ਫੰਡਿੰਗ ਲੈ ਲਈ, ਇਹ ਬਾਅਦ ਚ ਮੈਨੂੰ 6 ਮਹੀਨੇ ਬਾਅਦ ਹੀ ਨਾ ਕਹਿ ਦੇਣਾ ਕਿ ਭਾਈ $6,50,000 ਜਿਹੜਾ ਤੂੰ ਲਿਆ ਸੀਗਾ ਉਹ 8 ਮਹੀਨੇ ਬਾਅਦ ਹੀ ਨਾ ਕਹਿ ਦੇਣਾ, ਉਹ ਜਿਵੇਂ ਪਹਿਲਾਂ 40,000 ਸਰਕਾਰ ਨੇ ਦੇ ਦਿੱਤਾ ਸੀ, ਬਾਅਦ ਚ ਕਹਿੰਦੇ ਜੀ ਦਿਓ ਫੇਰ, ਏਦਾਂ ਦਾ ਕੰਮ ਤਾਂ ਨੀ ਹੋਊਗਾ। ਤੁਸੀਂ ਕਹਿੰਦੇ 2.5 ਸਾਲ ਪੈਸੇ ਹੀ ਪੇ ਨੀ ਕਰਨਾ, ਉਹ ਕਹਿੰਦੇ 2 ਸਾਲ ਬਾਅਦ, 2 ਸਾਲ ਤੋਂ ਪਹਿਲਾਂ ਨਾ ਕਹਿੰਦੇ ਵੀ ਨਹੀਂ ਨਹੀਂ ਤੁਹਾਨੂੰ ਦਿੱਤਾ ਸੀ ਉਹਨੂੰ ਤੁਸੀਂ ਵਾਪਸ ਕਰੋ ਜੀ।
3: ਹਾਂਜੀ, 8 ਸਾਲ ਹੋ ਗਏ ਹੈ, ਹਜ਼ਾਰਾਂ ਕੋਸ਼ਿਸ਼ ਕਰ ਚੁੱਕੇ ਹੈ, ਡਿਪਾਰਟਮੈਂਟ CRA ਨਹੀਂ ਹੈ ਕਹੀਂ ਵੀ ਯਹਾਂ ਪੇ, ਸਰਵਿਸ ਕੈਨੇਡਾ ਹੈ, ESBC ਕਹਤੇ ਹੈ ਉਸਕੋ, CRA, ਯੇ ਜੋ ਜਿਤਨੇ ਵੀ ਆਪਨੇ ਬਾਤੇਂ ਬੋਲੀ ਹੈ ਵੋ CRA ਡਿਪਾਰਟਮੈਂਟ ਕੀ ਹੈ, ਸਰਵਿਸ ਕੈਨੇਡਾ ਕਾ ਐਸਾ ਕੁਛ ਵੀ ਨਹੀਂ ਹੈ। ਔਰ ਇਸਮੇ ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ, ਪੈਸੇ ਕੋ ਕਹੀਂ ਵੀ ਯੂਜ਼ ਕਰੇ, $50,000 to $1,70,000 ਤੱਕ। ਅਬ ਜੋ ਆਪਨੇ ਬੋਲਾ ਕਿ ਹੈਰਾਨੀ ਵਾਲੀ ਬਾਤ ਹੈ ਨਾ, ਜਬ ਆਪਕੀ ਗਵਰਨਮੈਂਟ 30,000 million ਯੂਕਰੇਨ ਕੋ ਦੇਤੀ ਹੈ, ਕਿਊਬਾ ਕੋ 8 million ਦੇਤੀ ਹੈ, ਔਰ ਬਾਕੀ ਅਫਰੀਕਾ ਮੇਂ ਇਤਨਾ ਪੈਸਾ ਗਵਰਨਮੈਂਟ ਲਗਾ ਰਹੀ ਹੈ, ਰਾਈਟ? ਤੋ ਮਤਲਬ ਜਬ ਵਹਾਂ ਪੇ ਪੈਸਾ ਫੂਕ ਰਹੀ ਹੈ ਗਵਰਨਮੈਂਟ ਦੇਸ਼ ਕੇ ਬਾਹਰ, ਤਬ ਤੋ ਮੈਂ ਹੈਰਾਨੀ ਨਹੀਂ ਹੋਤੀ, ਕੋਈ ਹਮੇ ਅਮੇਜ਼ਮੈਂਟ ਨਹੀਂ ਹੋਤੀ, ਜਬ ਗਵਰਨਮੈਂਟ ਆਪ ਪੇ ਲਗਾ ਰਹੀ ਹੈ ਤਬ ਲਗਤਾ ਹੈ।
1: ਨਾਗਪਾਲ ਸਾਹਿਬ, ਹੈਰਾਨੀ ਤਾਂ ਹੋਵੇ, ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ, ਸਾਨੂੰ ਕਿਹੜਾ ਪਤਾ ਲੱਗਦਾ ਜੀ ਵੀ ਕਿਹਨੂੰ ਕਿੰਨਾ ਦਿੱਤਾ, ਕਿਹਨੂੰ ਕਿੰਨਾ ਦਿੱਤਾ, ਸਾਨੂੰ ਹੈਰਾਨੀ ਹੋਣੀ ਕੀ ਹੈ, ਹੈਰਾਨੀ ਤਾਂ ਹੋਊ ਜੇ ਨੌਲੇਜ ਹੋਊ, ਕਈ ਵਾਰ ਨਹੀਂ ਪਤਾ ਲੱਗਦਾ ਕਿ ਅੱਛਾ ਸਰਕਾਰ ਇੰਨਾ। ਹੁਣ ਇਹ ਵੀ ਨਹੀਂ ਸੀ ਪਤਾ, ਤੁਹਾਡੇ ਦੱਸਣ ਤੋਂ ਪਹਿਲਾਂ ਤਾਂ ਇਹ ਵੀ ਨਹੀਂ ਸੀ ਪਤਾ ਕਿ ਸਰਕਾਰ ਕਹਿੰਦੀ ਆ ਤੁਸੀਂ ਪੜ੍ਹੋ, ਚਾਹੇ 50 ਸਾਲ ਦੇ ਹੋਗੇ, ਚਾਹੇ 60 ਸਾਲ ਦੇ ਹੋਗੇ, ਤੁਹਾਨੂੰ ਅਸੀਂ ਫੰਡਿੰਗ ਦਿੰਦੇ ਹਾਂ, ਤੁਸੀਂ ਪੜ੍ਹੋ ਤਾਂ ਸਹੀ। ਆਪਾਂ ਪਹਿਲਾਂ ਕਿੰਨਾ ਰੌਲਾ ਪਾਉਂਦੇ ਰਹੇ ਕਿ ਭਾਈ ਗ੍ਰਾਂਟ ਜਿਹੜੀ ਮਿਲਣੀ ਹੈ ਗ੍ਰਾਂਟ ਤੁਸੀਂ ਵਾਪਸ ਵੀ ਨਹੀਂ ਕਰਨੀ, ਜਿਨ੍ਹਾਂ ਨੇ ਲਾਹਾ ਲੈ ਲਿਆ ਲੈ ਲਿਆ, ਹੁਣ ਇਸੇ ਤਰੀਕੇ ਨਾਲ ਆਪਾਂ ਕਹਿੰਦੇ ਹਾਂ ਕਿ ਭਾਈ ਆਹ ਫੰਡਿੰਗ ਹੈ ਜਿਹੜੀ ਇਹਦਾ ਲਾਹਾ ਲੈ ਲਓ, ਜਿਹੜੇ ਇਹਦਾ ਲਾਹਾ ਲੈ ਲੈਣਗੇ, ਜਿਹੜੇ ਇਹ ਤੋਂ ਵੀ ਰਹਿ ਗਏ ਉਹ ਫਿਰ ਮੁੜ ਕੇ ਕੋਈ ਹੋਰ ਰੂਲ ਚੇਂਜ ਹੋਗਾ ਤਾਂ ਫਿਰ ਹੋਰ ਉਸ ਹਿਸਾਬ ਨਾਲ ਚੱਲੂਗਾ, ਕਿਉਂ ਜੀ?
3: ਬਿਲਕੁਲ ਸਹੀ ਕਹਾ ਆਪਨੇ, ਪਹਿਲੇ ਗ੍ਰਾਂਟ ਥੀ, ਅੱਜ ਦਾ ਲੋਨ ਡਬਲ ਹੈ, ਤੋ ਲੋਗੋ ਕੋ ਇਹ ਵੀ ਥਾ ਕਿ ਅਬ ਲੋਨ ਡਬਲ ਆ ਰਹਾ, ਦੇ ਆਰ ਵੈਰੀ ਹੈਪੀ। ਬਟ ਯੈਸ, ਜੋ ਵੀ ਹਾਲਤ ਚੱਲ ਰਹੀ ਹੈ, ਗਵਰਨਮੈਂਟ ਆਫ ਕੈਨੇਡਾ ਆਪਣੇ ਏਅਰਪੋਰਟਸ ਵੇਚ ਰਹੀ ਹੈ, ਤੋ ਜਬ ਗਵਰਨਮੈਂਟ ਆਪਣੇ ਏਅਰਪੋਰਟਸ ਵੇਚ ਰਹੀ ਹੈ, ਪੈਸਾ ਪਤਾ ਨਹੀਂ ਨਿਕਾਲਨੇ ਕੇ ਲਈ ਬਾਹਰ, ਤੋ ਕੱਲ ਕੋ ਪਾਲਿਸੀ ਚੇਂਜ ਯਹਾਂ ਸੇ ਨਾ ਕਰ ਦੇ ਕਿ ਪੈਸੇ ਬਚਾਓ, ਇਸ ਲਈ ਆਪ ਪਿੱਛੇ ਨਹੀਂ ਰਹੀ, ਆਪ ਹੀ ਰਹਿ ਜਾਏਂਗੇ, ਕਿਉਂਕਿ ਆਪਕੇ ਆਸ ਪੜੋਸ ਵਾਲੇ ਸਾਰੇ ਲੈ ਚੁੱਕੇ ਹੈ। ਬਤਾਤਾ ਅੱਛੀ ਚੀਜ਼, ਕੋਈ ਅੱਛੀ ਚੀਜ਼ ਲੋਕ ਕਮ ਹੀ ਸ਼ੇਅਰ ਕਰਤੇ ਹੈ, ਆਗੇ ਪਿੱਛੇ ਪਿੱਛੇ ਨਾ ਰਹੀ ਹੈ, ਕੋਈ ਵੀ ਏਜ ਆਪਕੀ

0: Irak, letadlo Kanadě Sokol, jak dělal ta? ਭਾਈ ਆ ਜਾਓ ਸੁੱਖ ਕੋਲੇ, ਸੁੱਖ ਜੀ ਜੀ ਆਇਆ ਸਤਿ ਸ਼੍ਰੀ ਅਕਾਲ, ਸੁੱਖ ਕਹਿੰਦਾ ਮੈਂ ਹੀ ਤੁਹਾਡੇ ਕੋਲ ਆ ਜਾਣਾ, ਤੁਸੀਂ ਕੀ ਆਉਣਾ, ਮੈਂ ਆਉਣਾ ਤੁਹਾਡੇ ਕੋਲੇ
1: ਜੀ, ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਰ, ਬਿਲਕੁਲ ਮੈਂ ਹੀ ਤੁਹਾਡੇ ਕੋਲ ਆ ਜਾਣਾ, ਪਰ ਪਰਿਵਾਰਾਂ ਨੇ ਵੀਕਐਂਡ ਤੇ ਮੇਰੇ ਕੋਲ ਜ਼ਰੂਰ ਪਹੁੰਚਣਾ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ, ਤਿੰਨ ਦਿਨ ਦੀਆਂ ਕਰ ਲਓ ਤਿਆਰੀਆਂ, ਤੁਸੀਂ ਜੇ ਤੁਹਾਡੀ ਕਲੋਜ਼ਿੰਗ ਹੋ ਰਹੀ ਹੈ, ਘਰ ਲੈ ਲਿਆ ਜਾਂ ਘਰ ਬਾਏ ਕਰਨ ਬਾਰੇ ਸੋਚ ਰਹੇ ਹੋ, ਤੇ ਬੋਪਾਰਾ ਸਾਹਿਬ ਲੇਟੈਸਟ ਅੱਜ ਤਾਂ ਬ੍ਰਾਂਡਡ ਗੱਲਬਾਤ ਕਰਨੀ ਆ, ਕਿਉਂਕਿ ਬਰਸਾਚੇ ਵਾਲੇ ਬੈਡਰੂਮ ਸੈੱਟ ਜਿਹੜੇ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਗੁੱਚੀ ਵਾਲੇ ਬੈਡਰੂਮ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਹੁਣ ਤਾਂ ਗ੍ਰੈਂਡ ਫਰਨੀਚਰ ਬ੍ਰਾਂਡ ਬ੍ਰਾਂਡ ਬ੍ਰਾਂਡ ਡੀਲਾਂ ਦੀ ਜਿਹੜੀ ਤੁਹਾਨੂੰ ਅੱਜ ਬ੍ਰਾਂਡ ਡੀਲਾਂ ਦਿੱਤੀਆਂ ਜਾਣਗੀਆਂ, ਸੋ ਵੀਕਐਂਡ ਦੇ ਉੱਪਰ ਤੁਸੀਂ ਬੈਡਰੂਮ ਸੈੱਟ ਬਾਰੇ ਸੋਚ ਰਹੇ ਹੋ, ਡਾਇਨਿੰਗ ਟੇਬਲ ਕਾਫੀ ਟੇਬਲ ਬਾਰੇ ਸੋਚ ਰਹੇ ਹੋ, ਤੇ ਇਸ ਵੀਕਐਂਡ ਦੇ ਉੱਪਰ ਜਿਹੜੀਆਂ ਸਪੈਸ਼ਲ ਪ੍ਰਾਈਸ ਦਿੱਤੀਆਂ ਜਾਣੀਆਂ, ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ, ਤੇ ਬੋਪਰਾ ਸਾਹਿਬ ਇੱਕ ਡੀਲ ਦਿੰਦੇ ਆ ਕੜਾਕੇ, ਕੱਲ੍ਹ ਵੀ ਜਿਹੜੇ ਪਰਿਵਾਰਾਂ ਨੇ ਫੈਮਿਲੀ ਰੂਮ ਤੇ ਲਿਵਿੰਗ ਰੂਮ ਦੇ ਦੋਨੇ ਸੋਫੇ ਸੈੱਟ ਲੈਣੇ ਆ, ਪਹਿਲਾਂ ਲਿਵਿੰਗ ਰੂਮ ਦੇ ਸੋਫਾ ਸੈੱਟ ਦੀ ਡੀਲ ਦਿੰਦੇ ਆ, ਥ੍ਰੀ ਸੀਟਰ ਸੋਫਾ, ਟੂ ਸੀਟਰ ਲਵਸੀਟ ਨਾਲ ਸਿੰਗਲ ਚੇਅਰ ਸੋਫਾ, ਲਵਸੀਟ ਚੇਅਰ ਗ੍ਰੇ ਕਲਰ ਦਾ ਮਾਡਰਨ ਸੋਫਾ ਸੈੱਟ, ਲੈਦਰ ਗ੍ਰੇ ਕਲਰ ਦਾ ਸੋਫਾ ਸੈੱਟ, ਸੋਫਾ ਲਵਸੀਟ ਚੇਅਰ ਕਰੋਮ ਲੈਕਚਰ ਨਾਲ ਬੋਪਰਾ ਸਾਹਿਬ, ਜਿਹਦੀ ਰੈਗੂਲਰ ਕੀਮਤ $2500 ਸੀ, ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, 2500 ਵਾਲਾ ਸੋਫਾ ਸੈੱਟ 999 ਦਾ ਸੋਫਾ ਸੈੱਟ ਕੰਪਲੀਟ $999 ਦਾ ਮਿਲੂਗਾ, ਲਿਵਿੰਗ ਰੂਮ ਦਾ ਸੋਫਾ ਤੁਸੀਂ ਬਾਏ ਕਰ ਲਿਆ, ਹੁਣ ਤੁਸੀਂ ਫੈਮਿਲੀ ਰੂਮ ਵਾਲੇ ਪਾਸੇ ਜਦੋਂ ਆਉਣਾ, ਸਾਰੰਗ ਰੇਡੀਓ ਦਾ ਆ ਕੇ ਰੈਫਰੈਂਸ ਦੇ ਦਿਓ, ਫੈਮਿਲੀ ਰੂਮ ਦਾ ਸੋਫਾ ਸੈੱਟ, ਲਿਵਿੰਗ ਰੂਮ ਦਾ ਸੋਫਾ ਸੈੱਟ 2500 ਵਾਲਾ $1000 ਦਾ, ਤੇ ਨਾਲ ਫੈਮਿਲੀ ਰੂਮ ਦਾ ਸੋਫਾ ਸੈੱਟ ਬਿਲਕੁਲ ਫ੍ਰੀ ਹੋਊਗਾ, ਸੋ ਮਿਲਦੇ ਹਾਂ ਇਸ ਵੀਕਐਂਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਉੱਪਰ ਸਾਹਿਬ,
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਜਿਹੜੇ ਪ੍ਰੋਗਰਾਮ ਸਾਰੰਗ ਦੇ ਨਾਲ ਮਤਲਬ ਸੇਵਿੰਗ ਬੜੀ ਕਰਵਾਤੀ ਹੈ ਆਪਾਂ, ਤੇ ਗੀਤ ਸੰਗੀਤ ਵੀ ਹੈਗਾ, ਪਰ ਇੰਸ਼ੋਰੈਂਸ ਦਾ ਮੈਨੂੰ ਦੱਸ ਦੋ, ਜੇਕਰ ਗੱਡੀਆਂ ਦੀ ਇੰਸ਼ੋਰੈਂਸ ਲਈ ਸੇਵਿੰਗ ਕਰਵਾਉਣੀ ਹੋਵੇ ਤਾਂ ਇੱਕ ਨੰਬਰ ਤੁਸੀਂ ਦਿੰਦੇ ਹੁੰਦੇ ਹੋ, ਫਿਰ ਉਹ ਦਿਓ ਜਰਾ ਕਰ
2: ਜੀ, ਬਿਲਕੁਲ ਜੀ, ਗੱਡੀਆਂ ਦੀ ਇੰਸ਼ੋਰੈਂਸ ਚਾਹੀਦੀ ਆ, ਨਾਲ ਘਰਾਂ ਦੀ ਇੰਸ਼ੋਰੈਂਸ ਚਾਹੀਦੀ ਆ, ਤੁਹਾਡਾ ਕੋਈ ਕਮਰਸ਼ੀਅਲ ਬਿਜ਼ਨਸ ਹੈਗਾ ਤਾਂ ਉਹਦੀ ਵੀ ਇੰਸ਼ੋਰੈਂਸ, ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਪੜ੍ਹੇ ਹੋ ਜੀ, ਉਹਦੇ ਵਾਸਤੇ ਸਪੈਸ਼ਲ 20% ਤੋਂ ਲੈ ਕੇ 25% ਤੱਕ ਦਾ ਡਿਸਕਾਊਂਟ ਤੁਹਾਨੂੰ ਮਿਲ ਜਾਣਾ ਗਾ, ਤੁਹਾਡਾ ਕੋਈ ਸਮਾਲ ਬਿਜ਼ਨਸ ਹੈਗਾ, ਤੁਹਾਡੀ ਕਾਰਪੋਰੇਸ਼ਨ ਹੈਗੀ, ਕਿਸੇ ਪ੍ਰਕਾਰ ਦੇ ਵੀ ਤੁਹਾਡੀ ਕੋਈ ਕਾਰਪੋਰੇਸ਼ਨ ਹੈਗੀ, ਉਹਦੇ ਵੀ ਬਹੁਤ ਭਾਰੀ ਡਿਸਕਾਊਂਟ ਸਾਡੇ ਕੋਲ ਅਵੇਲੇਬਲ ਹੁੰਦੇ ਹੈਗੇ, ਤਾਂ ਤੁਸੀਂ ਇੱਕ ਨੰਬਰ ਨੋਟ ਕਰ ਲਓ, ਜਦੋਂ ਵੀ ਤੁਹਾਡੀ ਰੀਲ ਨੂੰ ਆਉਂਦੀ ਹੈਗੀ ਤਾਂ ਤੁਸੀਂ ਉਹਦੇ ਉੱਤੇ ਸੰਪਰਕ ਕਰ ਸਕਦੇ ਹੋ, 6476278820, 6476278820, 6476278820 ਉੱਪਰ ਤੁਸੀਂ ਕਾਲ ਕਰਕੇ ਆਪਣਾ ਗੱਡੀਆਂ ਦਾ ਇੰਸ਼ੋਰੈਂਸ ਦੀ ਜਿਹੜੀ ਬੱਚਤ ਹੈਗੀ ਉਹ ਕਰ ਸਕਦੇ ਹੋ ਜੀ। ਵਾਪਰਾ ਜੀ,
0: ਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਜਾਂਦੇ ਜਾਂਦੇ ਕਿ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਸੀ ਤਾਂ ਤੁਹਾਡੀ ਭਾਲ ਖਤਮ ਹੋ ਜਾਣੀ ਹੈ, ਬਹੁਤ ਬੈਸਟ ਕੁਸ਼ਨ ਰਹਿਣ ਦੇ ਲਈ ਨੰਬਰ ਤੁਹਾਨੂੰ ਦੇ ਦਿੰਦੇ ਹਾਂ ਮੁਸਕਾਨ ਦਿਓਲ ਹੁਣਾਂ ਦਾ, ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 6475647233, 6475647233, 6475647233 ਤੇ ਤੁਸੀਂ ਕਾਲ ਕਰ ਲੈਣੀ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਜਾਂ ਫਿਰ ਬੱਚਿਆਂ ਦੀ ਆਰਈਐਸਪੀ ਤੁਸੀਂ ਕਰਵਾਉਣੀ ਚਾਹੁੰਦੇ ਹੋ, ਬੈਸਟ ਐਡਵਾਈਸ ਲੈਣ ਲਈ ਤੁਹਾਡੇ ਬਜਟ ਦੇ ਅਕੋਰਡਿੰਗ ਕਸਟਮਾਈਜ਼ ਜਿਹੜਾ ਪਲਾਨ ਕਰਕੇ ਦੇਣਗੇ ਮੁਸਕਾਨ ਦਿਓਲ, 6475647233 ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦਿਓ ਇੱਥੇ ਹੀ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jaane pehchane, ate tajrabe kar immigration consultant, Gary Virk nu milo.
1: Koi case refuse ho gaya ya appeal te chala gaya, hove immigration da koi vi masla, hamesha yaad rakho ikko hi na, ate ikko hi tha. CIC Immigration, hone hi call karo, 456-6161.
2: Canada vich rehnde
3: hoye singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: Oh, Rocky, tu apni insurance kis to karwanda yaar?
5: Oye, kalla main nahi, apni community da har banda insurance expert Mona Mengi ji kol karwande ne.
4: Wah, yaar number ta dahi Mona ji da.
5: Haan ji, tusi vi note karo, insurance koi vi hove, insurance for you di Mona Mengi ji. Jede life insurance, critical illness insurance, super visa insurance ate har tarah di insurance de lai ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
6: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca
7: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਦੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24

0: ਦੇਸ਼ ਪਰਦੇਸ਼ ਦੀ ਸਟੂਡੀਓ ਦੀ ਘੜੀ ਤੇ ਸ਼ਾਮ ਦੇ 3:05 ਤੇ ਕੁਝ ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਜਗਿੰਦਰ ਸਿੰਘ ਸਿੱਧੂ ਸਿੱਧੂਆਂ ਵਾਲੇ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਸਾਰਿਆਂ ਨੂੰ ਪ੍ਰਮਿਤ ਜੀਆਂ ਨੂੰ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਤੱਕ ਆਪਣੀ ਮੁਲਾਕਾਤ ਹੋਏਗੀ ਅਤੇ ਇਸ ਮੁਲਾਕਾਤ ਨੂੰ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅੱਜ 22 ਸਤੰਬਰ ਹੋ ਚੁੱਕੀ ਹੈ ਔਰ ਦਿਨ ਹੈ ਅੱਜ ਮੰਗਲਵਾਰ ਦਾ ਅਤੇ ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਤੱਕ, ਤੁਹਾਡੇ ਨਾਲ ਸਾਥ ਰਹੇਗਾ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਹਲਕੇ ਫੁਲਕੇ ਚਿੱਲੀ ਜੇ ਵੈਦਰ ਨੂੰ। ਅਤੇ ਤੁਹਾਡਾ ਅਤੇ ਸਾਡਾ ਸਾਥ ਹਰ ਰੋਜ਼ 3 ਦਾ ਹੁੰਦਾ ਆ ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ।
0: ਠੰਡੀ ਠੰਡੀ ਹਵਾ ਚੱਲੀ ਤੇ ਹਵਾ ਤਾਂ ਚੱਲਦੀ ਥੋੜੀ ਠੰਡੀ ਹੈ ਨਾ,
1: ਹਾਂਜੀ
0: ਚਿਲੀ ਮੌਸਮ ਆ, ਬਲੇਕਰ ਹੈ ਧੁੱਪ
1: ਕਿ ਅੱਜ ਸਿਰਫ ਉਦਾਂ ਟੈਂਪਰੇਚਰ ਵੀ ਥੋੜਾ ਜਿਹਾ ਡਾਊਨ ਹੋ ਗਿਆ।
0: 20 ਡਿਗਰੀ ਹੈਗਾ ਅੱਜ?
1: ਨਹੀਂ ਨਹੀਂ
0: ਘੱਟ ਆ,
1: ਘੱਟ ਆ ਸਰ।
0: ਅੱਛਾ ਚਲੋ ਫਿਰ ਘੱਟ ਤੇ 20 ਡਿਗਰੀ ਤਾਂ ਥੱਲੇ ਹੋਏਗਾ, ਲੇਕਿਨ ਮੈਂ ਇਹ ਦੱਸ ਦਿਆਂ ਕਿ ਬਾਹਰ ਧੁੱਪ ਜ਼ਰੂਰ ਹੈਗੀ ਖਿਲੀ ਹੋਈ ਤੇ ਮੌਸਮ ਕੁੱਲ ਬਣਾ ਕੇ ਸੁਹਾਵਣਾ ਜਿਹਾ ਹੈਗਾ। ਅਤੇ ਤੁਹਾਡੇ ਨਾਲ ਅਸੀਂ ਪ੍ਰੋਗਰਾਮ ਲੈ ਕੇ 2-3 ਸਾਰੰਗ ਸੁਣਿਆ, ਹੁਣ 3-6 ਦੇਸ਼ ਪਰਦੇਸ਼ ਦੀ ਵਾਰੀ ਹੈ। ਸਟੂਡੀਓ ਦਾ ਇੱਕੋ ਨੰਬਰ ਹੁੰਦਾ 905-564-5444 ਸਾਡੇ ਸਟੂਡੀਓ ਨੰਬਰ ਹੁੰਦੇ ਨੇ। ਲਓ ਇਸ ਤੋਂ ਪਹਿਲਾਂ ਕਿ ਕੋਈ ਹੋਰ ਗੱਲਬਾਤ ਕਰੀਏ, ਪਹਿਲਾਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵੱਲ ਹਜ਼ੂਰੀ ਵਿੱਚ ਲਗਾਈਏ ਆਪਣੀ ਹਾਜ਼ਰੀ ਅਤੇ ਸਭ ਤੋਂ ਪਹਿਲਾਂ ਲਈਏ ਉਹ ਆਸਰਾ ਪਰਮਾਤਮਾ ਦਾ ਸ਼ਬਦ ਸਰਵਣ ਕਰੀਏ ਅਤੇ ਫਿਰ ਅਸੀਂ ਅੱਗੇ ਅੱਗੇ ਚੱਲਦੇ ਰਹਿਣਾ ਠੀਕ ਸ਼ਾਮ ਦੇ 6 ਤੱਕ।
1: ਬਿਲਕੁਲ।

0: ਮੰਗਲਵਾਰ ਦਾ ਦਿਨ ਹੈ, ਠੀਕ ਸ਼ਾਮ ਦੇ 6 ਵਜੇ ਤੱਕ ਆਪਣਾ ਸਾਥ ਰਹੇਗਾ। ਉਮੀਦ ਹੈ ਕਿ ਤੁਸੀਂ ਸਾਰੇ ਐਨ ਠੀਕ ਠਾਕ ਹੋਵੋਗੇ, ਅਤੇ ਕੁਝ ਕੁ ਲੋਕ ਹੌਲੀ ਹੌਲੀ ਹੌਲੀ ਕੰਮਾਂ 'ਤੇ ਹੋਣਗੇ, ਹੌਲੀ ਹੌਲੀ ਘਰਾਂ ਨੂੰ ਪਹੁੰਚਣਗੇ। ਮੈਂ ਦੱਸ ਦਿਆਂ ਕਿ ਅਗਰ ਤੁਸੀਂ ਕੋਈ ਖਾਸ ਕਰਕੇ ਕਮਰਸ਼ੀਅਲ ਬਿਲਡਿੰਗ ਦਾ ਲੋਨ ਲੈਣਾ, ਗੈਸ ਸਟੇਸ਼ਨ ਜਾਂ ਕੋਈ ਗਰੋਸਰੀ ਸਟੋਰ ਵਾਸਤੇ ਲੋਨ ਚਾਹੀਦਾ, ਤਾਂ ਇੱਕ ਨਾਮ ਯਾਦ ਰੱਖੋ, ਰੋਹਲ ਗਰੇਵਾਹੋਰੀ। ਇਸ ਤਰ੍ਹਾਂ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਰੀਫਾਈਨੈਂਸ ਵੀ ਕਰਕੇ ਦਿੰਦੇ ਨੇ। ਜੇਕਰ ਨਵੀਂ ਬਿਲਡਿੰਗ, ਕਮਰਸ਼ੀਅਲ ਬਿਲਡਿੰਗ ਕੋਈ ਲਿਆ ਤੁਸੀਂ ਬਾਏ ਕਰ ਰਹੇ ਹੋ, ਉਹਦੇ ਵਾਸਤੇ 90% ਤੁਹਾਨੂੰ ਦੇ ਦੇਣਗੇ ਲੋਨ ਲੈ ਕੇ ਏ ਐੱਸ ਪੀ, ਅਤੇ ਤੁਸੀਂ ਜਲਦੀ ਜਲਦੀ ਲੈਣਾ ਚਾਹੁੰਦੇ ਹੋ। ਪ੍ਰਾਈਵੇਟ ਮੌਰਗੇਜ ਵੀ ਦਵਾਉਂਦੇ ਨੇ। ਰਾਹੁਲ ਗਰੇਵਾਲ ਦਾ ਨੰਬਰ ਨੋਟ ਕਰ ਲਓ, 6474025211। ਜੇ ਤੁਹਾਨੂੰ ਕੈਸ਼ ਚਾਹੀਦਾ ਰਾਈਟ ਵੇ ਇੱਕ ਦੋ ਦਿਨਾਂ 'ਚ, ਉਹ ਵੀ 50,000 ਤੋਂ 60,000 ਤੁਹਾਨੂੰ ਚਾਹੀਦਾ, ਉਹ ਵੀ ਮਿਲ ਜੂਗਾ। 6476402511 ਟੈਲੀਫੋਨ ਨੰਬਰ
1: ਜੀ। ਅਤੇ ਨਾਲ ਤੁਸੀਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਟੋਰੋਂਟੋ ਤੋਂ ਦਿੱਲੀ ਫੈਬਰੀ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਵਾਪਸੀ ਕਰ ਸਕਦੇ ਹੋ। $1590 ਦੀ ਟਿਕਟ ਅੱਜ ਦੀ ਡੇਟ ਵਿੱਚ ਸ਼ੋ ਹੋ ਰਹੀ ਹੈ, ਦੋ ਬੈਗਸ ਦੇ ਨਾਲ ਫੈਬਰੀ ਵਿੱਚ ਜਾ ਕੇ ਅਪ੍ਰੈਲ ਦੇ ਵਿੱਚ ਵਾਪਸੀ। $1590 $1590 ਦੇ ਵਿੱਚ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਬੁੱਕ ਕਰਵਾ ਸਕਦੇ ਹੋ ਦਿਓਲ ਟਰੈਵਲਸ ਤੋਂ, ਦੋ ਬੈਗਸ ਦੇ ਨਾਲ ਤੁਸੀਂ ਜਾ ਸਕਦੇ ਹੋ। ਟੋਰੋਂਟੋ ਤੋਂ ਦਿੱਲੀ ਮਿਡ ਆਫ ਜਨਵਰੀ ਜਾਂ ਫੈਬਰੀ ਵਿੱਚ ਜਾਣਾ ਹੋਵੇ, ਯਾਨੀ ਕਿ 14-15 ਜਨਵਰੀ ਤੋਂ ਬਾਅਦ ਤੁਸੀਂ ਜਾਣਾ ਆ, ਅਤੇ ਫੈਬਰੀ ਵਿੱਚ ਵੀ ਜਾ ਸਕਦੇ ਹੋ। ਅਤੇ $870 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ, ਵਨ ਵੇ ਟਿਕਟ ਹੈ ਇਹ। ਜਨਵਰੀ ਜਾਂ ਫੈਬਰੀ ਦੇ ਵਿੱਚ $870 ਦੇ ਵਿੱਚ ਤੁਸੀਂ ਟਰੈਵਲ ਕਰੋ ਦੋ ਬੈਗਸ ਦੇ ਨਾਲ ਟੋਰੋਂਟੋ ਤੋਂ ਦਿੱਲੀ। ਜੇਕਰ ਤੁਸੀਂ, ਤੁਹਾਡਾ ਕੋਈ ਵੀ ਨੋਨ ਅਕਟੂਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਆਉਣਾ ਚਾਹੁੰਦਾ ਆ ਅਤੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ, ਅਕਟੂਬਰ ਦੇ ਵਿੱਚ ਆ ਕੇ ਨਵੰਬਰ ਦੇ ਵਿੱਚ ਟੋਰੋਂਟੋ ਤੋਂ ਦਿੱਲੀ ਵਾਪਸੀ ਕਰਨੀ ਹੈ, ਤਾਂ ਰਾਊਂਡ ਟ੍ਰਿਪ ਦੀ ਟਿਕਟ ਹੋਏਗੀ $1450 ਦੀ, $1450 ਵਿੱਚ ਆਉਣ ਜਾਣ ਹੋ ਸਕਦਾ ਅਕਟੂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਨਵੰਬਰ ਦੇ ਵਿੱਚ ਵਾਪਸੀ। ਅਤੇ ਈਟੋਬਿਕੋ ਦਿਓਲ ਟਰੈਵਲਸ ਦਾ ਮੇਨ ਹੈੱਡ ਆਫਿਸ ਹੈ, ਨੰਬਰ ਇੱਥੋਂ ਦਾ 905-588-5100, 9055-88-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 9055-88-4200 ਦਿਓਲ ਟਰੈਵਲ ਦੇ ਨੰਬਰਸ ਨੇ।
0: ਦੋਸਤੋ, ਏਬਲ ਟਰੈਕਿੰਗ ਵਾਲਿਆਂ ਨੂੰ USA ਦੇ ਵਾਸਤੇ ਬਹੁਤ ਸਾਰੇ ਰੂਟ ਹੁੰਦੇ, ਉਹਨਾਂ ਨੂੰ ਡਰਾਈਵਰ ਚਾਹੀਦੇ ਨੇ, ਅਤੇ ਨਾਲ ਦੀ ਨਾਲ ਉਹਨਾਂ ਨੂੰ ਸਿਟੀ ਵਾਸਤੇ ਵੀ ਕੁਝ ਡਰਾਈਵਰ ਦੀ ਲੋੜ ਹੈ। USA ਵਾਸਤੇ ਜ਼ਿਆਦਾ ਚਾਹੀਦੇ ਨੇ, 2 ਸਾਲ ਦਾ ਤਜਰਬਾ ਚਾਹੀਦਾ, ਐਕਸਪੀਰੀਅੰਸ ਚਾਹੀਦਾ, ਕਲੀਨ ਅਬਸਟ੍ਰੈਕਟ ਹੋਵੇ, ਅਤੇ ਸ਼ਹਿਰ ਦੀ ਨੌਲੇਜ ਹੋਵੇ, ਅਤੇ ਬਾਕੀ ਤੁਸੀਂ ਹਾਈਵੇ ਵਾਸਤੇ ਵੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕੈਲੀਫੋਰਨੀਆ ਵਗੈਰਾ ਜਾਣਾ, ਹਾਂਜੀ, ਮਹਿੰਦਰ ਸਿੰਘ ਵਰਨ ਕਾਲ ਕਰੋ, ਏਬਲ ਟਰੈਕਿੰਗ 9058384346, 905-838-4346 ਟੈਲੀਫੋਨ ਨੰਬਰ ਮਹਿੰਦਰ ਸਿੰਘ ਵਰਨ ਦਾ
1: ਜੀ।
0: ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ ਪਹਿਲਾਂ ਕੁਲਦੀਪ ਮਾਨਖੁਰਮ ਦੀ ਕਲੀ, ਅਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਹੀ ਹਾਂ, ਅਤੇ ਜਦੋਂ ਤੁਸੀਂ ਕੋਈ ਪਸੰਦ ਕਰੋਗੇ ਗੀਤ ਸੰਗੀਤ ਉਹ ਵੀ ਲਾਵਾਂਗੇ, ਔਰ ਹਾਲ ਦੀ ਘੜੀ ਇੱਕ ਵਧੀਆ ਕਲੀ ਲਾਉਣੇ ਕੁਲਦੀਪ ਮਾਨਖੁਰਮ ਦੀ ਰੇਡੀਓ ਪ੍ਰੋਗਰਾਮ।

0: ਤੁਸੀਂ ਜੁੜੇ ਹੋਏ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ। ਅੱਗੇ ਜਾ ਕੇ ਕਾਫੀ ਗੱਲਾਂ ਮਤਲਬ ਹੋਣਗੀਆਂ, ਨਾ ਕੁਝ ਅਸੀਂ ਕਹਾਂਗੇ ਤੁਹਾਡੇ ਵਾਸਤੇ, ਔਰ ਨਾਲ ਦੀ ਨਾਲ ਫਿਰ ਕਾਫੀ ਨੌਰਥ ਅਮਰੀਕਾ ਦੀਆਂ ਖਬਰਾਂ ਵੀ ਹੋਣਗੀਆਂ ਠੀਕ ਸ਼ਾਮ ਦੇ 6 ਵਜੇ ਤੱਕ। ਗੀਤ ਸੰਗੀਤ ਤੁਹਾਡੀ ਮੰਚ ਸੁਣਦੇ ਹੋਏਗਾ, ਅਤੇ ਮੈਂ ਜਾਣਕਾਰੀ ਦੇਣ ਦੇਵਾਂ, ਮਨੀਤ ਗਿਰੀ ਹੋਰੀ ਜਿਹੜੇ ਕਿ ਬ੍ਰੈਸਟਰ ਸਲੈਸਟਰ ਨੇ, ਔਰ ਗਿਰੀ ਲੀਗਲ ਆਫਿਸ ਉਹਨਾਂ ਦਾ ਹੈਗਾ ਆਪਣਾ ਓਕਵਿਲ ਦੇ ਵਿੱਚ, ਮੰਡੇ ਟੂ ਫਰਾਈਡੇ ਖੋਲ੍ਹਦੇ ਨੇ। ਉਹ ਕਹਿੰਦੇ ਕਿ ਤੁਸੀਂ ਕੋਈ ਵੀ ਤੁਹਾਡਾ ਲਾ ਸੂਟ ਹੈਗਾ, ਲੀਗਲ ਕਲੇਮ ਹੋ ਗਏ ਨੇ, ਪ੍ਰੋਪਰਟੀ ਡਿਸਪਿਊਟ ਹੈਗਾ ਕੋਈ, ਹੈ ਜੇ ਨਾਲ ਦੀ ਨਾਲ ਕੋਈ ਤੁਹਾਨੂੰ ਕੰਮ ਤੋਂ ਕਿਸੇ ਨੇ ਬਗੈਰ ਪੁੱਛ ਜਾਣੀ ਕੋਈ ਰੀਜ਼ਨ ਦਿੱਤ ਕੱਢਿਆ ਹੈ ਕੰਮ ਤੋਂ, ਪੇ ਕੰਮ ਤੋਂ ਪੇ ਨਹੀਂ ਮਿਲਦੀ ਪ੍ਰੋਪਰ, ਨਾਲ ਦੀ ਨਾਲ ਤੁਹਾਡਾ ਤੁਸੀਂ ਆਪਣਾ ਕੋਈ ਘਰ ਬੁੱਕ ਕਰਾਇਆ ਹੈਗਾ ਅਤੇ ਬਿਲਡਰ ਤੁਹਾਡੇ ਪੈਸੇ ਨਹੀਂ ਵਾਪਸ ਕਰ ਰਿਹਾ, ਬਹੁਤ ਸਾਰੇ ਲੋਕਾਂ ਦੇ ਪੈਸੇ ਇਹਨਾਂ ਨੇ ਦਵਾਏ ਨੇ ਵਾਪਸ
1: ਜੀ।
0: ਤੁਸੀਂ ਸੰਪਰਕ ਕਰਨਾ ਹੈ ਮਨੀਤ ਗਿਰੀ ਹੋਰਾਂ ਦੇ ਨਾਲ, ਨੰਬਰ ਇਹਨਾਂ ਦਾ
1: 4357-5518000 ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਨਗੇ, ਤੇ ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਜਾਂ ਫਿਰ ਆਇਲ ਚੇਂਜ ਕਰਾਉਣਾ ਹੋਵੇ, ਤੇ ਨਾਲ ਦੀ ਨਾਲ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣ ਦੇ ਲਈ ਪਹੁੰਚੋ ANJ ਆਟੋਮੋਟਿਵ ਰਿਪੇਅਰ, 91 Healy Road ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲਡ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਤੇ ਨੰਬਰ ਇਹਨਾਂ ਦਾ 905-855-7596, 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਤੁਸੀਂ ਸਾਡੇ ਨਾਲ ਹੁੰਦੇ ਨੇ ਹਰ ਟਿਊਜ਼ਡੇ ਨੂੰ। ਟੋਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧੂ ਹੋ ਰਹੀ ਹੈ, ਉਹਨਾਂ ਦਾ ਵੀ ਮੈਸੇਜ ਲੈ ਲਈਏ ਅਤੇ ਫਿਰ ਅਸੀਂ ਵਾਪਸ ਆਉਂਦੇ ਹਾਂ। ਜੁੜੇ ਰਹੋ ਸਾਡੇ ਨਾਲ, ਜਿਹੜੇ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381, 416-457-3381। ਦੋਸਤੋ, $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ। ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਜੇਕਰ ਕੋਈ ਵੀ ਕਪਲ, ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ, ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ, ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਦਾ ਡਾਇਗਨੋਸ ਹੋ ਜਾਂਦੇ ਹੋ, ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ, ਅਤੇ ਉਹ $50,000 ਨਾਲ ਜੋ ਕੁਝ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ, ਐਕਸੈਟਰਾ। ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ, ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਝ ਫੀਮੇਲ ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦੋਏ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕੋਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਖੜਕੋ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਛ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਖੜਕੋ ਇਲਨੈਸ ਹੋਊਗੀ ਏਜ 65 ਤੱਕ। ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਖੜਕੋ। ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਖੜਕੋ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਸਿਮਰਾਜ ਸਿੱਧੂ, ਥੈਂਕ ਯੂ ਜੀ।
0: ਦੋਸਤੋ, ਏਬਲ ਟਰੈਕਿੰਗ ਵਾਲਿਆਂ ਨੂੰ ਇੱਕ ਕੰਮ ਕਰਨ ਵਾਲੀ ਫੀਮੇਲ ਦੀ ਲੋੜ ਹੈ, ਜਿਹੜੀ ਕਿ ਕਲਰੀਕਲ ਕੰਮ ਕਰਨਾ ਹੋਵੇ ਆਫਿਸ ਦੇ ਵਿੱਚ, ਅਕਾਊਂਟਿੰਗ ਅਤੇ ਬੁੱਕ ਕੀਪਿੰਗ ਦਾ ਥੋੜ੍ਹਾ ਬਹੁਤਾ ਕੰਮ ਹੈ, ਇਨਵੋਇਸਿੰਗ ਦਾ ਕੰਮ ਹੈ। ਅਤੇ ਟੈਲੀਫੋਨ ਨੰਬਰ ਹੈ 9058384346 'ਤੇ ਸੰਪਰਕ ਕਰ ਲਓ। 905-800-3343-46 ਇਹ ਹੈਗਾ ਕੈਨੇਡਾ ਦੇ ਵਿੱਚ, ਬਾਹਲੇ ਦੂਰ ਨੇ ਬਰੈਂਪਟਨ ਤੋਂ। ਅਤੇ ਤੁਸੀਂ ਜੇ ਜੋਬ ਦੀ ਭਾਲ ਦੇ ਵਿੱਚ, ਤਾਂ ਇਹਨਾਂ ਨੂੰ ਫੀਮੇਲ ਚਾਹੀਦੀ ਹੈ ਕਲਰੀਕਲ ਕੰਮ ਕਰਨ ਵਾਸਤੇ। ਬੜੇ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ, ਚਲੋ AM 530।

0: ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਚਲੋ AM 532
1: ਜੀ ਬਿਲਕੁਲ ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਿਮਰਨ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ ਜੇ ਤੁਸੀਂ ਵੀ ਗਵਰਨਮੈਂਟ ਸਪੋਰਟਡ ਲੋਨਸ ਦੇ ਵਿੱਚ ਸੋਰੀ ਗਵਰਨਮੈਂਟ ਸਪੋਂਸਰ ਪ੍ਰੋਗਰਾਮਸ ਵਿੱਚ ਤੁਸੀਂ ਆਪਣਾ ਇਨਰੋਲ ਹੋਣਾ ਚਾਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਗਵਰਨਮੈਂਟ ਸਪੋਰਟਡ ਤੁਹਾਨੂੰ ਲੋਨ ਮਿਲਣ ਤਾਂ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਜ਼ਰੂਰ ਗੱਲਬਾਤ ਕਰੋ ਸਿਮਰਨ ਜੀ ਸਵਾਗਤ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿਮਰਨ ਜੀ ਜਿਹੜੇ ਤੁਸੀਂ ਗਵਰਨਮੈਂਟ ਸਪੋਰਟਡ ਲੋਨ ਦਵਾਉਂਦੇ ਹੋ ਇਹਨਾਂ ਦੇ ਵਿੱਚ ਥੋੜਾ ਦੱਸੋ ਕਿ ਐਲੀਜੀਬਿਲਿਟੀ ਕੀ ਹੈ ਤੇ ਲੋਨ ਦੀ ਪ੍ਰਾਈਸ ਕਿੰਨੀ ਹੁੰਦੀ ਹੈ
2: ਸੋ ਇਲੀਜੀਬਿਲਟੀ ਦੇ ਵਿੱਚ ਤੁਸੀਂ PR ਹੋਣੇ ਚਾਹੀਦੇ ਹੋ ਸਿਟੀਜ਼ਨ ਹੋਣੇ ਚਾਹੀਦੇ ਹੋ ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਵਾ ਵੈਲਿਡਿਟੀ ਨੂੰ ਹੋਣਾ ਚਾਹੀਦਾ ਵਾ ਐਂਡ ਇਹਦੇ ਵਿੱਚ ਕੋਈ ਤੁਹਾਡੀ ਏਜ ਲਿਮਿਟ ਨਹੀਂ ਹੈਗੀ ਕੋਈ ਏਜ ਨਹੀਂ ਚੈੱਕ ਹੁੰਦੀ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਅਗਰ ਇੰਪਲੋਇਡ ਹੋ ਸੈਲਫ ਇੰਪਲੋਇਡ ਹੋ ਹਾਊਸ ਵਾਈਫ ਹੋ ਟਰੱਕ ਡਰਾਈਵਰ ਹੋ ਊਬਰ ਡਰਾਈਵਰ ਹੋ ਤਾਂ ਤੁਸੀਂ ਇਹਦੇ ਲਈ ਇਲੀਜੀਬਲ ਹੁੰਦੇ ਹੋ ਇਹਦੇ ਵਿੱਚ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ ਤੁਹਾਡੀ ਇਨਕਮ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ 2025 ਦੀ 2025 ਦੀ ਇਨਕਮ ਦੇਖੀ ਜਾਏਗੀ ਸੋ ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ ਐਂਡ ਉਸ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨੀ ਵੈਲਿਊਜ਼ ਲੋਨ ਦੀ ਆਏਗੀ ਸਾਡਾ ਨੰਬਰ ਹੈਗਾ 4372643175 ਤੇ ਕਾਲ ਕਰਕੇ ਆਪਣੀ ਇਨਕਮ ਦੱਸੋ 2025 ਦੀ ਤੇ ਆਪਣਾ ਫੈਮਿਲੀ ਸਾਈਜ਼ ਦੱਸੋ ਉਸ ਦੇ ਬੇਸਿਸ ਦੇ ਉੱਤੇ ਤੁਹਾਨੂੰ ਤੁਹਾਡੀ ਲੋਨ ਦੀ ਵੈਲਿਊਜ਼ ਆਪਾਂ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨੀ ਆਏਗੀ
1: ਜੀ ਤੇ ਇਹਦੇ ਵਿੱਚ ਇਵੇਂ ਦੱਸੋ ਕਿ ਜਿਹੜੀ ਫੰਡਿੰਗ ਇਹ ਮਿਲਦੀ ਹੈ ਇਹਨੂੰ ਆਪਾਂ ਕਿੱਥੇ ਕਿੱਥੇ ਖਰਚ ਕਰ ਸਕਦੇ ਹਾਂ ਤੇ ਸਭ ਤੋਂ ਜ਼ਿਆਦਾ ਫਾਇਦਾ ਕਿਸ ਕਿਸ ਨੂੰ ਹੁੰਦਾ
2: ਓਕੇ ਫੰਡਿੰਗ ਇਹਦੇ ਵਿੱਚ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਤੁਹਾਡੀ ਕਾਲਜ ਫੀਸ ਡਾਇਰੈਕਟਲੀ ਕਾਲਜ ਨੂੰ ਚਲ ਜਾਂਦੀ ਹੈ ਤੇ ਬਾਕੀ ਰਿਮੇਨਿੰਗ ਜਿਹੜਾ ਲੋਨ ਦਾ ਪੋਰਸ਼ਨ ਹੁੰਦਾ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਆ ਜਾਂਦਾ ਵਾ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਐਂਡ ਜਿਵੇਂ ਮੈਂ ਮੈਂਸ਼ਨ ਕੀਤਾ ਕਿ ਫੈਮਿਲੀ ਸਾਈਜ਼ ਤੇ ਇਨਕਮ ਦੇ ਉੱਤੇ ਬੇਸਿਸ ਹੁੰਦਾ ਵਾ ਸੋ ਅਗਰ ਤੁਸੀਂ ਮੰਨ ਕੇ ਚਲੋ ਫੈਮਿਲੀ ਆਫ 4 ਹੋ ਜਾਂ ਫੈਮਿਲੀ ਆਫ 5 ਹੋ ਤਾਂ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ 2 ਸਾਲ ਦਾ ਕੋਰਸ ਕਰ ਰਹੇ ਹੋ ਤਾਂ ਅਰਾਊਂਡ ਤੁਹਾਨੂੰ 1,80,000 ਔਰ 90,000 ਤੱਕ ਦੀ ਤੁਹਾਨੂੰ ਫੰਡਿੰਗ ਹੁੰਦੀ ਹੈ ਜਿਵੇਂ ਤੁਸੀਂ ਫਸਟ ਈਅਰ ਕਰੋਗੇ ਤਾਂ 80,000 ਤੋਂ 90,000 ਫਸਟ ਈਅਰ ਆ ਜਾਂਦਾ ਵਾ ਸੇਮ ਸੈਕਿੰਡ ਈਅਰ ਤੁਸੀਂ ਫਿਰ ਤੋਂ 80,000 ਤੋਂ 90,000 ਤੁਹਾਨੂੰ ਸੈਕਿੰਡ ਈਅਰ ਵੀ ਆ ਜਾਂਦਾ ਵਾ ਸੋ ਇਨ ਕੰਬਾਈਨ ਤੁਹਾਨੂੰ ਦੋਨਾਂ ਨੂੰ 1 ਲੱਖ ਸਮਥਿੰਗ ਤੁਹਾਡੀ ਵੈਲਿਊਜ਼ ਚਲ ਜਾਂਦੀਆਂ ਵਾ ਐਂਡ ਤੁਸੀਂ ਸਾਨੂੰ ਬਸ ਆਪਣੀ ਇਨਕਮ ਦੱਸਣੀ ਹੈ ਤੇ ਫੈਮਿਲੀ ਸਾਈਜ਼ ਦੱਸਣਾ ਵਾ
1: ਤੇ ਇਹਦੇ ਵਿੱਚ ਇਹ ਵੀ ਦੱਸੋ ਕਿ ਜਿਹੜੀ ਇਹ ਪੇਮੈਂਟ ਹੁੰਦੀ ਹੈ ਜਦੋਂ ਆਪਾਂ ਇਹਨਾਂ ਲੋਨ ਨੂੰ ਵਾਪਸ ਕਰਨ ਲੱਗਣਾ ਉਹਦੇ ਤੇ ਇੰਟਰਸਟ ਕਿੰਨਾ ਹੋਏਗਾ
2: ਜਿੰਨਾ ਟਾਈਮ ਤੁਹਾਡੀ ਸਟੱਡੀ ਹੋਏਗੀ ਮੰਨ ਲਓ ਕਿ ਤੁਸੀਂ ਸਾਲ ਦਾ ਕੋਰਸ ਕਰ ਰਹੇ ਹੋ ਜਾਂ 2 ਸਾਲ ਦਾ ਕੋਰਸ ਕਰ ਰਹੇ ਹੋ ਜਿੰਨਾ ਟਾਈਮ ਤੁਹਾਡੀ ਸਟੱਡੀ ਹੋਏਗੀ ਉਨਾ ਟਾਈਮ ਕੋਈ ਇੰਟਰਸਟ ਨਹੀਂ ਹੋਏਗਾ 0% ਇੰਟਰਸਟ ਹੀ ਰਹੇਗਾ ਐਂਡ ਤੁਸੀਂ ਕੋਈ ਇੰਸਟਾਲਮੈਂਟ ਨਹੀਂ ਦੇਣੀ ਹੈਗੀ ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਗਈ ਉਸ ਤੋਂ ਬਾਅਦ ਵੀ ਗਵਰਨਮੈਂਟ ਤੁਹਾਨੂੰ 6 ਮਹੀਨੇ ਦਿੰਦੀ ਹੈ ਮੰਨ ਲਓ 2 ਸਾਲ ਦੀ ਸਟੱਡੀ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ 6 ਮੰਥ ਐਕਸਟਰਾ ਦਿੰਦੇ ਸੋ 2.5 ਸਾਲ ਤੋਂ ਬਾਅਦ ਤੁਹਾਡੀ ਕਿਸ਼ਤਾਂ ਸ਼ੁਰੂ ਹੋਣਗੀਆਂ ਤੇ ਇੰਟਰਸਟ ਸਿਰਫ 2.5% ਹੋਏਗਾ ਸਾਲ ਦਾ 2.5% ਤੇ ਤੁਸੀਂ 14.5 ਸਾਲ ਦੀ ਕਿਸ਼ਤਾਂ ਬਣਾ ਸਕਦੇ ਹੋ ਐਂਡ ਤੁਸੀਂ ਉਹਨੂੰ ਡੈਫਰ ਵੀ ਕਰਵਾ ਸਕਦੇ ਹੋ ਅਗਰ ਤੁਹਾਡੀ ਜੋਬ ਨਹੀਂ ਲੱਗਦੀ ਹੈਗੀ ਸਟੱਡੀ ਤੋਂ ਬਾਅਦ ਤੁਸੀਂ ਉਹਨੂੰ ਡੈਫਰ ਵੀ ਕਰਵਾ ਸਕਦੇ
1: ਸਿਮਰਨ ਜੀ ਥੋੜ੍ਹੇ ਜਿਹੇ ਕੋਰਸਿਸ ਬਾਰੇ ਵੀ ਦੱਸੋ ਕਿ ਕਿਹੜੇ ਕਿਹੜੇ ਕੋਰਸਿਸ ਨੇ ਜਿਹੜੇ ਆਫਰ ਕੀਤੇ ਜਾਂਦੇ ਨੇ ਤੇ ਇਹਨਾਂ ਦੀ ਕਲਾਸਿਸ ਕਿੱਦਾਂ ਲੱਗਦੀਆਂ
2: ਓਕੇ ਕਲਾਸਿਸ ਸਾਰੀਆਂ ਆਨਲਾਈਨ ਹੋਣਗੀਆਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ ਆਪਣੇ ਕੋਲ ਸੈਲਫ ਸਟੱਡੀ ਬੇਸਡ ਕਲਾਸਿਸ ਅਵੇਲੇਬਲ ਹੈਗੀਆਂ ਨੇ ਤੁਸੀਂ ਸਿਰਫ ਵੀਡੀਓਜ਼ ਹੀ ਆਨ ਕਰਕੇ ਦੇਖਣੀਆਂ ਵਾ ਕੋਈ ਟੀਚਰ ਬੇਸਡ ਨਹੀਂ ਹੋਏਗਾ ਐਂਡ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਮਾਰਨਿੰਗ ਈਵਨਿੰਗ ਨਾਈਟ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕਰ ਸਕਦੇ ਹੋ ਤੇ ਕੋਰਸਿਸ ਸਾਡੇ ਕੋਲ ਅਕਾਊਂਟਿੰਗ ਦਾ ਕੋਰਸ ਹੈਗਾ ਹੈ ਹੋਸਪਿਟੈਲਿਟੀ ਐਂਡ ਟੂਰਿਜ਼ਮ ਦਾ ਹੈਗਾ ਵਾ 2 ਸਾਲ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈਗਾ PSW ਦਾ ਹੈਗਾ ਹੈ ECA ਦਾ ਵੀ ਹੈਗਾ ਵਾ ਅਗਰ ਤੁਸੀਂ ਕਰਨਾ ਚਾਹੁੰਦੇ ਹੋ 9 ਮੰਥ ਦਾ ਐਂਡ ਸਾਡੇ ਕੋਲ ਲੌਜਿਸਟਿਕ ਐਂਡ ਸਪਲਾਈ ਚੇਨ ਦਾ ਕੋਰਸ ਵੀ ਹੈਗਾ ਬਟ ਮੋਸਟ ਆਫ ਦਾ ਕਲਾਇੰਟ ਸਾਡੇ 2 ਸਾਲ ਦੇ ਕੋਰਸ ਦੇ ਵਿੱਚ ਜਾਂਦੇ ਨੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਕਿਉਂਕਿ ਉਹਦੇ 'ਚ ਜ਼ਿਆਦਾ ਫਾਇਦਾ ਹੁੰਦਾ ਵਾ ਉਹਦੇ 'ਚ ਤੁਹਾਨੂੰ ਲੋਨ ਡਬਲ ਆਉਂਦਾ ਵਾ ਫਸਟ ਈਅਰ ਵੀ ਆਏਗਾ ਸੈਕਿੰਡ ਈਅਰ ਸੇਮ ਤੋਂ ਫਿਰ ਤੁਹਾਨੂੰ ਸੇਮ ਵੈਲਿਊਜ਼ ਆਉਣਗੀਆਂ ਸੋ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਨੰਬਰ ਸਾਡਾ ਹੈਗਾ 4372643175
1: ਜੀ ਅਤੇ ਲਾਸਟ ਵਿੱਚ ਆਪਣੀ ਇੱਕ ਇਹ ਵੀ ਦੱਸੋ ਕਿ ਫੀਸ ਕਿੰਨੀ ਹੈ ਕਦੋਂ ਫੀਸ ਪੇ ਕਰਨੀ ਹੈ ਤੁਹਾਨੂੰ ਤੇ ਆਪਣਾ ਐਡਰੈਸ ਵੀ ਜ਼ਰੂਰ ਮੈਨਸ਼ਨ ਕਰਿਓ ਪਲੀਜ਼
2: ਠੀਕ ਹੈ ਜੀ ਸੋ ਸਾਡੀ ਫੀਸ ਜੇ 200 ਹੋਏਗੀ ਉਹ ਤੁਸੀਂ ਜਦੋਂ ਤੁਹਾਡੀ ਪੇਮੈਂਟ ਅਕਾਊਂਟ ਦੇ ਵਿੱਚ ਆ ਜਾਏਗੀ ਫਸਟ ਪੇਮੈਂਟ 60% ਆਉਂਦੀ ਹੁੰਦੀ ਹੈ ਮੰਨ ਲਓ ਕਿ ਤੁਹਾਨੂੰ ਫਸਟ ਪੇਮੈਂਟ ਜਦੋਂ 60% ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ ਉਦੋਂ ਤੁਸੀਂ ਸਾਡੀ 200 ਫੀਸ ਦੇਣੀ ਹੁੰਦੀ ਹੈ ਔਰ ਉਹ ਵੀ 1 ਟਾਈਮ ਫੀਸ ਹੋਏਗੀ ਐਂਡ ਉਹ ਤੁਸੀਂ ਕੋਈ ਹੋਰ ਹਿਡਨ ਚਾਰਜਿਸ ਨਹੀਂ ਹੋਣਗੇ ਕੋਈ ਕਮਿਸ਼ਨ ਬੇਸਡ ਨਹੀਂ ਹੈਗਾ ਕੋਈ ਹਿਡਨ ਫੀਸ ਨਹੀਂ ਹੋਏਗੀ ਐਂਡ ਸਾਡਾ ਆਫਿਸ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਾਰਡ ਆਫਿਸ ਨੰਬਰ 212 ਐਂਡ ਸਾਡਾ ਨੰਬਰ ਹੈਗਾ 4372643175 3175 ਸਾਨੂੰ ਹੁਣੇ ਕਾਲ ਕਰੋ, ਕਾਲ ਕਰਕੇ ਆਪਣਾ ਐਸਟੀਮੇਟ ਤੁਸੀਂ ਰਾਈਟ ਵੇ ਲੈ ਸਕਦੇ ਹੋ। ਅਗਰ ਤੁਸੀਂ ਇੰਟਰਸਟਿਡ ਹੁੰਦੇ ਹੋ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ, ਆਪਾਂ ਤੁਹਾਨੂੰ ਡਾਕੂਮੈਂਟ ਲਿਸਟ ਰਾਈਟ ਵੇ ਸੈਂਡ ਕਰ ਦਿੰਦੇ ਹਾਂ, ਤੁਸੀਂ ਆਫਿਸ ਵੀ ਲੈ ਕੇ ਆ ਸਕਦੇ ਹੋ, ਅਦਰਵਾਈਜ਼ ਤੁਸੀਂ ਸਾਨੂੰ ਆਨਲਾਈਨ ਵੀ ਭੇਜ ਸਕਦੇ ਹੋ।
1: ਜੀ ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ, ਜ਼ਰੂਰ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰ ਸਕਦੇ ਹੋ। ਨੰਬਰ ਹੈ 4372642175 4372641 3375 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ।
0: ਥੋੜੀ ਜਿਹੀ ਬ੍ਰੇਕ ਲੈ ਲਈਏ ਕਮਰਸ਼ੀਅਲ ਤੇ ਫਿਰ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7711 905-239-7711 ਕੋਮਲ ਟ੍ਰੈਵਲ ਐਂਡ Tours. ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive Fenderbay Brampton, 9985 McQueen Drive Brampton, 1465 Mayfield Road Brampton, 33 Farley Drive Golf Day Beach, 600 Haskell Road, Cambridge, Namikuni Branch, 25 Centralwood Parkway, Kennedy the Centralwood Parkway de nede aao, hariyan taziyan sabziyan aur ji sasti grocery waste pahuncho Indian Fruit Land te.
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟ

0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਅਤੇ ਯੂਜ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹਿੱਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8855-7596 9058577596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ ਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਮ ਜੀ ਮਨੂ ਸ਼ਰਮਾ ਹੋਰੀ ਜਿਹੜਾ ਇੰਸ਼ੋਰੈਂਸ ਦਾ ਕੰਮ ਕਰਦੇ ਨੇ ਉਹ ਕਹਿੰਦੇ ਕਿ 1 ਜੁਲਾਈ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਈਆਂ ਨੇ
1: ਜੀ
0: ਤੇ ਤੁਸੀਂ ਰੀਨਿਊ ਕਰਨੀ ਹੈਗੀ ਆਪਣੀ ਆਟੋ ਇੰਸ਼ੋਰੈਂਸ ਘਰ ਦੀ ਕਰਾਉਣੀ ਹੈਗੀ ਆ ਤਾਂ ਇਕੱਠਾ ਪੈਕੇਜ ਬਣਵਾ ਲਓ ਤੇ ਕਾਫੀ ਸੇਵਿੰਗ ਕਰ ਸਕਦੇ ਹੋ ਮਨੂ ਸ਼ਰਮਾ ਦਾ ਨੰਬਰ ਹੈ 2899-952-9532 2899-952-9532 ਟੈਲੀਫੋਨ ਨੰਬਰ ਹੈ
1: ਜੀ ਤੇ ਕਲੀਅਰ ਵਿਊ ਆਈ ਕੇਅਰ ਨੂੰ ਵੀ ਜ਼ਰੂਰ ਯਾਦ ਰੱਖੋ ਜਿਹੜੇ ਕਿ ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ ਲੋਕੇਟਡ ਨੇ ਤੇ ਤੁਸੀਂ ਆਪਣਾ ਜਾ ਕੇ ਇਹਨਾਂ ਦੇ ਕੋਲੋਂ ਆਈ ਐਗਜ਼ਾਮ ਦੇ ਸਕਦੇ ਹੋ ਐਵਰੀ ਡੇ ਮੰਡੇ ਨੂੰ ਛੱਡ ਕੇ ਬਾਕੀ ਸਾਰੇ ਦਿਨ ਡਾਕਟਰ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ ਤੇ ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਦੇ ਵਿੱਚ ਸਟਾਰਟ ਹੋ ਜਾਂਦੇ ਆ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਸੀਂ ਜਾ ਕੇ ਕਰਵਾਓ ਮਾਇਓਪੀਆ ਕੰਟਰੋਲ ਲੈਂਜਸ ਅਵੇਲੇਬਲ ਨੇ ਵਿਜੂਅਲ ਫੀਲਡ ਅਵੇਲੇਬਲ ਹੈ ਤੇ ਤੁਸੀਂ ਪਹੁੰਚਣਾ ਹੈ 11615 ਮੈਕਵੀਨ ਡਰਾਈਵ ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ ਬਾਕੀ 6 ਦੇ 6 ਦਿਨ ਤੁਸੀਂ ਇਹਨਾਂ ਦੇ ਨਾਲ ਮਿਲ ਸਕਦੇ ਹੋ ਨੰਬਰ ਹੈ 905-913-4545 905-913-4545 9059134545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ
0: ਲਓ ਫਿਰ ਇੱਕ ਨਾ ਆਪਾਂ ਤੁਹਾਨੂੰ ਡਾਇਲੋਗ ਸੁਣਾਉਂਦੇ ਹਾਂ ਹਾਂਜੀ ਦੇਖਦੇ ਹਾਂ ਜ਼ਿਆਦਾ ਤੁਹਾਡੀ ਕਿੰਨੀ ਕੁ ਹੈਗੀ ਹੈ ਕਿਹੜੀ ਮੂਵੀ ਦਾ ਡਾਇਲੋਗ ਆ ਅਤੇ ਕਿਹੜੇ ਕਿਹੜੇ ਬੰਦੇ ਬੋਲ ਰਹੇ ਨੇ ਵਿੱਚ ਅਤੇ ਸਾਨੂੰ ਦੱਸਣਾ ਹੋਏਗਾ ਅਤੇ ਫਿਰ ਤੁਸੀਂ ਧਿਆਨ ਨਾਲ ਸੁਣਿਓ ਡਾਇਲੋਗ ਨੂੰ ਮੂਵੀ ਦਾ ਨਾਮ ਅਤੇ ਕਲਾਕਾਰ ਕੌਣ ਕੌਣ ਹੈਗੇ ਨੇ ਹੈ ਜੀ ਨਾਮ ਦੱਸਣਾ ਹੋਊਗਾ ਫੀਮੇਲ ਮੇਲ ਦਾ ਅਤੇ ਲਓ ਫਿਰ ਡਾਇਲੋਗ ਸੁਣਾਈਏ ਤੈਨੂੰ ਰੈਡੀ ਬ੍ਰਾਹਮ ਦੇਸ਼ ਪਰ
2: दूध कैसे निकालते हैं
3: शहरी बाबू ये गांव है अगर किसी ने देख लिया तो छठी का झूठ याद आ जाएगा
2: कौन डरता है कौन है बेटी
3: वो पिताजी बोले
2: कौन है
3: वो पिताजी
2: मर जाऊंगा मैं अंजू बेटी कौन है
3: वो एक गधा आया है
2: पलट मार के उसे अगा दे ना अंजू जी गोली से लट अच्छी है लेकिन लट पड़ने पर आवाज गधे की नहीं गुड्डी की निकलेगी
0: ਲਓ ਜੀ ਡਾਇਲੋਗ ਇੰਨਾ ਕਿ ਬਹੁਤ ਆ ਲੇਕਿਨ ਸੁਣ ਤੁਸੀਂ ਲਿਆ ਹੈਗਾ ਮੂਵੀ ਦਾ ਨਾਮ ਦੱਸ ਦਿਓ ਅਤੇ ਕਲਾਕਾਰ ਕਿਹੜੇ ਕਿਹੜੇ ਨੇ 905-564-6444 905-564-6444 ਸਟੂਡੀਓ ਨੰਬਰ ਨੇ ਅਤੇ ਮੈਂ ਤੁਹਾਨੂੰ ਹਾਂਜੀ ਡਾਇਲੋਗ ਵੀ ਸੁਣਾ ਤਾ ਅਤੇ ਤੁਸੀਂ ਸਾਨੂੰ ਦੱਸਣਾ ਹੈਗਾ ਕਿ ਇਹ ਕਲਾਕਾਰ ਕਿਹੜੇ ਨੇ ਅਤੇ ਮੂਵੀ ਦਾ ਨਾਮ ਕੀ ਹੈ 905-564-6444 ਦੋਸਤੋ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਟਿਕਟਾਂ ਫਟਾਫਟ ਤੁਸੀਂ ਬੁੱਕ ਕਰਾ ਲਓ 27 ਤਰੀਕ ਨੂੰ ਹੋ ਰਿਹਾ ਠੀਕ ਸ਼ਾਮ ਦੇ 7 ਵਜੇ ਅਤੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਡਾਊਨ ਟਾਊਨ ਟਿਕਟਾਂ ਤੁਹਾਨੂੰ ਮਿਲ ਜਾਣੀਆਂ ਟਿਕਟ ਮਾਸਟਰ .ca 'ਤੇ ਜਾ ਕੇ ਟਿਕਟਾਂ ਤੁਸੀਂ ਲੈ ਲਓ ਅਤੇ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ 27 ਸਤੰਬਰ ਨੂੰ ਹੋ ਰਿਹਾ
1: ਜੀ।
0: ਅੱਛਾ, ਤੈਨੂੰ ਡਾਇਲੋਗ ਸੁਣਾਇਆ, ਮੈਨੂੰ ਲੱਗਦਾ ਤੁਸੀਂ ਹਾਲੇ ਤੱਕ ਕਦੇ ਪੁੱਜਿਆ ਨਹੀਂ, ਕਿਉਂਕਿ ਦੁਬਾਰਾ ਫੇਰ ਸੁਣਾ ਦਿੰਦੇ ਹਾਂ ਬੈਕ ਕਰਕੇ। ਅਤੇ ਦੱਸਣਾ ਸਾਨੂੰ ਇਹ ਹੈਗਾ ਵੀ ਭਾਈ ਥੋੜ੍ਹੇ ਜਿਹਾ ਪਿੱਛੇ ਨੂੰ ਕਰ ਲਓ ਕਿ ਮੂਵੀ ਕਿਹੜੀ ਦਾ ਡਾਇਲੋਗ ਆ, ਅਤੇ ਜਿਹੜਾ ਬੁੱਝੇਗਾ ਉਹਨੂੰ ਫਿਰ ਕੋਈ ਗਿਫਟ ਗੁਫਟ ਦੇ ਦਿੰਦੇ ਆਪਾਂ, ਸਾਡੇ ਪ੍ਰਮ ਦੇਸ਼ ਪਰਦੇਸ ਨਾਲ ਤੁਸੀਂ ਜੁੜੇ ਹੋਏ ਹੋ। ਲਓ ਇੱਕ ਦੁਬਾਰਾ ਫਿਰ ਧਿਆਨ ਰੱਖਣਾ,
2: ਫੌਜੀ ਕੁਛ ਮਜੇ ਦੇਤਾ ਨਹੀਂ ਔਰ ਤੂੰ ਰੇਟ ਬਣਾਤਾ ਜਾਤਾ ਸਫਰ।
3: ਤੁਮ ਯਹਾਂ ਕਿਆ ਕਰ ਰਹੇ ਹੋ?
2: ਤੁਮਸੇ ਮਿਲਨੇ ਆਇਆ ਹੂੰ।
3: ਕਿਆ?
2: ਮੈਂ ਤੁਮਹੇ ਦੇਖਨੇ ਆਇਆ ਹੂੰ।
3: ਮੁਝੇ ਦੇਖਨੇ?
2: ਤੁਮਸੇ ਸਬਕ ਸਿੱਖਨਾ ਹੈ ਨਾ।
3: ਕੌਨ ਸਾ ਸਬਕ?
2: ਦੂਧ ਕੈਸੇ ਨਿਕਾਲਤੇ ਹੈ?
3: ਸ਼ਹਿਰੀ ਬਾਬੂ, ਯੇ ਗਾਓ ਹੈ, ਅਗਰ ਕਿਸੀ ਨੇ ਦੇਖ ਲਿਆ ਤੋ ਛੱਡੀ ਕਰ।
0: ਲਓ ਜੀ, ਦੇਸ਼ ਪਰਦੇਸ ਨਾਲ ਜੁੜੇ ਹੋਏ, ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਬੰਦਾ ਨਾ ਬੁੱਝੇ, ਕਿਉਂਕਿ ਮੂਵੀ 3837 ਜੀ ਆਨੋ ਜੀ।
4: ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਸੁਣਾਓ ਕੀ ਬੰਦਾ?
4: ਬਸ ਸਭ ਠੀਕ ਹੈ ਭਾਜੀ। ਇਹ ਤਰਵਿੰਦਰ ਤੇ ਹੇਮਾ ਮਾਲਨੀ ਹੈ।
0: ਤਰਵਿੰਦਰ ਤੇ ਹੇਮਾ ਮਾਲਨੀ? ਸ਼ੋਰ, ਪੋਜ਼ਿਟਿਵ ਹੋ?
4: ਹਾਂਜੀ ਹਾਂਜੀ।
0: ਚਲੋ ਕੋਈ ਗੱਲ, ਤੁਹਾਡੇ ਹੋਪ ਪਲੇ ਕਰਦੇ ਆਪਾਂ, ਅਗਲੇ ਕਾਲ ਦੇਖ ਤੋਂ ਦੇਖਦੇ ਕੀ ਕਰ ਚਾਹੁੰਦੇ ਆ ਜੀ। ਲਓ ਜੀ, ਦੱਸਣਾ ਹੈਗਾ ਕੌਣ ਕਲਾਕਾਰ ਬੋਲ ਰਿਹਾ, ਮੂਵੀ ਕਿਹੜੀ ਆ?
2: ਗੋਲੀ ਸੇ ਲੱਤ ਅੱਛੀ ਹੈ ਲੇਕਿਨ ਲੱਤ ਪੜਨੇ ਪਰ ਆਵਾਜ਼ ਕਦੇ ਕੀ ਨਹੀਂ ਗੁੱਗੀ ਕੀ ਨਿਕਲੇਗੀ।

0: ਦੋਸਤੋ ਪੁੱਛਿਆ ਸੀਗਾ ਕਿ ਤੁਹਾਡੀ ਯਾਦਾਸ਼ਤ ਕਿੰਨੀ ਕੁ ਆਪਾਂ ਦੇਖੀਏ ਇਹ ਟੋਕੇ ਕਿ ਕਲਾਕਾਰ ਕੌਣ ਨੇ ਅਤੇ ਹਾਂਜੀ ਅਤੇ ਮੂਵੀ ਕਿਹੜੀ ਆ ਭਲਾ ਹਾਂਜੀ ਅਤੇ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਬਈ ਕਿ ਤੁਹਾਨੂੰ ਆਪਣੀ ਡਾਇਲੋਗ ਸੁਣਾ ਤਾ ਪਰ ਦੇਖੋ ਇੱਕ ਵਾਰੀ ਤੁਸੀਂ ਫਿਰ ਦਿਮਾਗ ਲੜਾਓ ਕਿ ਥੋੜ੍ਹਾ ਜਿਹਾ ਦੱਸੋ 905-564-6444 905-564-6444 ਦੋ ਕਲਾਕਾਰ ਨੇ ਇੱਕ ਫੀਮੇਲ ਹੈ ਇੱਕ ਮੇਲ ਤਾਂ ਕਹਿ ਹੀ ਦਿੱਤਾ ਧਰਮਿੰਦਰ ਸਾਹਿਬ ਨੇ ਹਾਂਜੀ ਅਤੇ ਮੂਵੀ ਕਿਹੜੀ ਆ ਬਸ ਇੰਨੇ ਕੰਮ ਇਹਦਾ ਹੈ ਨਾ ਤੁਹਾਨੂੰ ਡਾਇਲੋਗ ਅਸੀਂ ਸੁਣਾਇਆ ਗਿੱਲ ਸਵੀਟ ਫੈਕਟਰੀ ਇੱਕ ਵਾਰੀ ਫਿਰ ਸੁਣਾ ਦਿਆਂਗੇ ਫਿਰ ਥੋੜ੍ਹਾ ਯਾਦਾਸ਼ਤ ਦਿਓ ਜ਼ੋਰ ਅਤੇ ਜਨਾਤ ਨੂੰ ਪਤਾ ਲੱਗਿਆ ਪਿਓਰ ਵੈਜੀਟੇਰੀਅਨ ਨੇ ਗਿੱਲ ਸਵੀਟ ਵਾਲੇ ਅਤੇ ਲਾਈਵ ਕੇਟਰਿੰਗ ਕੀਤੀ ਜਾਂਦੀ ਆ ਔਰ ਉਹਨਾਂ ਦੇ ਆਪਣੇ ਵੀ ਟਰੱਕ ਨੇ ਬਾਕੀ ਪੰਜ ਲੋਕੇਸ਼ਨ ਚਲੋ ਫਰੈਸ਼ਕੋ ਦੇ ਵਿੱਚ ਨੇ ਅਤੇ ਬਾਕੀ ਇਹਨਾਂ ਦੀਆਂ ਦੋ ਕੈਲਗਰੀ 'ਚ ਨੇ ਅਤੇ ਹੈੱਡ ਆਫਿਸ ਹੈਗਾ ਇਹਨਾਂ ਦਾ 2131 ਵਿਲੀਅਮਸ ਪਾਰਕਵੇ ਅਤੇ 905-799 20-26 ਲਓ ਜੀ ਹੁਣ ਸਾਰੀਆਂ ਲਾਈਨਾਂ ਫਲੈਸ਼ ਹੋ ਗਈਆਂ ਤੁਹਾਡੀਆਂ ਮੈਨੂੰ ਪਤਾ ਹੁਣ ਤੁਹਾਨੂੰ ਪਤਾ ਲੱਗ ਗਿਆ ਅਤੇ ਹੁਣ ਸਾਰੇ ਦੱਸਣਗੇ ਹੈ ਚਲੋ ਪਹਿਲਾਂ ਹੀ ਵੱਲ ਨੇ 3503 ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਇਹ ਹੈਗਾ ਜੀ ਆਸ਼ਾ ਪਾਰਕ ਅਤੇ ਧਰਮਿੰਦਰ ਆ ਜੀ ਮੇਰਾ ਗਾਓਂ ਮੇਰਾ ਦੇਸ਼
0: ਅੱਛਾ ਅੱਛਾ ਇਹਦੇ ਵਿੱਚ ਇੱਕ ਹੋਰ ਕਲਾਕਾਰ ਬੜਾ ਵਧੀਆ ਸੀ ਜਿਹਨੇ ਡਾਕੂ ਦਾ ਰੋਲ ਨਿਭਾਇਆ ਸੀ ਬੜਾ ਜ਼ਬਰਦਸਤ ਕੋਈ ਯਾਦ ਹੈ ਕੁਛ ਛੱਡਿਆ ਨਾ ਕਰੋ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਹੁੰਦਾ ਵੀ ਕੋਈ ਨਾ ਕੋਈ ਮੂਵੀ ਦੀ ਹੋਰ ਆਪਾਂ ਗੱਲਬਾਤ ਕਰਾਂਗੇ ਜਿਵੇਂ ਮੂਵੀ ਨਹੀਂ ਸੀ ਆਪਣੀ ਸ਼ੋਲੇ ਦੇ ਵਿੱਚ ਗੱਬਰ ਸਿੰਘ ਨਾਂ ਸੀਗਾ ਇਹਦੇ ਵਿੱਚ ਵਿਨੋਦ ਖੰਨਾ ਨੇ ਨਾ ਭੂਮਿਕਾ ਨਿਭਾਈ ਸੀ ਆਪਣੀ ਨੈਗੇਟਿਵ ਧਰਮਿੰਦਰ ਬੜਾ ਹੈ ਨਾ ਅਤੇ ਉਹਦੇ ਨਾਂ ਸੀ ਜੱਬਰ ਸਿੰਘ ਹਾਂਜੀ ਅਤੇ ਵਿਨੋਦ ਖੰਨਾ ਨੂੰ ਦਿਖਾਇਆ ਗਿਆ ਸੀ ਡਾਕੂ ਦੇ ਰੋਲ ਦੇ ਵਿੱਚ ਉਦੋਂ ਮੂਵੀ ਚੱਲਦੀਆਂ ਹੁੰਦੀ ਡਾਕੂ ਪਹਿਲਾਂ ਹੁੰਦੇ ਸੀ ਨਾ ਉਹ
2: ਅੱਜ
0: ਫਿਰ ਤਾਂ ਹੌਲੀ ਹੌਲੀ ਸਮਗਲਰ ਹੋ ਗਏ ਮੂਵੀਆਂ ਬਦਲਦੇ ਰਹਿੰਦੀਆਂ ਅਤੇ ਬੜੀ ਪਿਆਰੀ ਮੂਵੀ ਸੀ ਇਹ ਪਿੰਡ ਦੀ ਕਹਾਣੀ ਦੇ ਆਧਾਰਿਤ ਮੇਰਾ ਗਾਓਂ ਮੇਰਾ ਦੇਸ਼ ਗਾਣੇ ਬੜੇ ਵਧੀਆ ਸਾਰੇ ਦੇ ਨਾ
2: ਅਤੇ
0: ਨਾਲ ਦੀ ਨਾਲ ਇਹਦਾ ਇੱਕ ਗੀਤ ਸੀਗਾ ਉਹਨਾਂ ਦਿਨਾਂ ਵਿੱਚ ਮਾਰਦੀ ਆ ਜਾਏ ਕਿ ਛੋੜਦੀ ਆ ਜਾਏ ਬੋਲ ਤੇਰੇ ਸਾਥ ਕਿਆ ਸਲੋਕੀ ਆ ਜਾਏ ਹੈ ਨਾ ਸਾਰੇ ਗਾਣੇ 'ਚ ਕੋ ਸੀ ਇਹ ਉਦੋਂ ਦੀ ਉਦੋਂ ਮੂਵੀਆਂ ਨਾ ਲੱਗਦੀਆਂ ਹੁੰਦੀਆਂ ਥੀਏਟਰ ਵੱਡੇ ਵੱਡੇ 8-10-12 ਸ਼ਹਿਰ 'ਚ ਥੀਏਟਰ ਹੁੰਦੇ ਸੀਗੇ ਅਤੇ ਸਾਰੀਆਂ ਮੂਵੀ ਚੱਲਦੀਆਂ ਵੀ ਹੁੰਦੀਆਂ ਜੀ ਗੋਲਡਨ ਜੁਬਲੀ ਕਿੰਨੇ ਕਿੰਨਾ ਲੰਬੇ ਲੰਬੇ ਸਮੇਂ ਖੈਰ ਤੁਸੀਂ ਸਾਡੇ ਨਾਲ ਪਾਰਟੀਸਪੇਟ ਕੀਤਾ ਥੈਂਕ ਯੂ ਤੁਹਾਡਾ ਤੁਹਾਡੀ ਪ੍ਰਾਇਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ
2: ਹੋ
0: ਸਵਰਾਜ ਸਿੱਧੂ ਦਾ ਮੈਸੇਜ ਲੈ ਲਈਏ ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਅੱਜ ਮਹਿਮਾਨ ਹੁੰਦੇ ਨੇ ਟੋਪ ਫਾਈਨੈਂਸ਼ੀਅਲ ਤੋਂ ਉਹਨਾਂ ਦਾ ਤੁਹਾਡਾ ਮੈਸੇਜ ਲੈ ਲਈਏ
3: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਦੇ ਟਾਪ ਫਾਈਨੈਂਸ਼ੀਅਲ ਦੀ ਟੀਮ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੇ ਆਪ ਲਈ ਆਪਣੇ ਪਰਿਵਾਰ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਪਾਲਿਸੀ ਰਿਵਿਊ ਦੇ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 416-457-3381 416-457-3381 416-457-3381 ਅਤੇ ਅੱਜ ਮੈਂ ਸਾਡੇ ਲਿਸਨਰਸ ਐਂਡ ਵਿਊਅਰਸ ਨੂੰ ਕੁਛ ਅਹਿਮ ਸਵਾਲ ਪੁੱਛਣਾ ਚਾਹੁੰਦਾ ਖਾਸ ਤਾਂ ਜੇਕਰ ਉਹਨਾਂ ਨੇ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਕੀਤੀ ਨਹੀਂ ਹੋਈ ਸ਼ਾਇਦ ਉਹਨਾਂ ਨੂੰ ਅੱਜ ਮਹਿਸੂਸ ਹੋ ਜਾਊਗਾ ਕਿ ਇਹ ਪਲੈਨਿੰਗ ਕਰਵਾਉਣੀ ਕਿਉਂ ਬੇਹੱਦ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਇਹੀ ਪੁੱਛ ਲੈਂਦਾ ਕਿ ਅੱਜ ਸਭ ਕੁਛ ਚੰਗਾ ਭਲਾ ਸ਼ਾਇਦ ਚੱਲਦਾ ਹੋਊਗਾ ਵਧੀਆ ਕਮਾ ਰਹੇ ਹੋ ਵਧੀਆ ਖਰਚ ਰਹੇ ਹੋ ਸਭ ਕੁਛ ਹੀ ਵਧੀਆ ਹੈ ਸੈੱਟ ਹੈ ਪਰ ਰੱਬ ਨਾ ਕਰੇ ਕੱਲ੍ਹ ਨੂੰ ਅਚਾਨਕ ਡੈਥ ਹੋ ਜਾਂਦੀ ਹੈ ਹਸਬੈਂਡ ਦੀ ਜਾਂ ਵਾਈਫ ਦੀ ਇੱਕ ਜਾਣੇ ਦੀ ਵੀ ਜੇ ਡੈਥ ਅਚਾਨਕ ਹੋ ਜਾਂਦੀ ਹੈ ਕੀ ਤੁਹਾਡਾ ਬਾਕੀ ਜਿਹੜਾ ਪਰਿਵਾਰ ਹੈ ਤੁਹਾਡੀ ਫੈਮਿਲੀ ਹੈ ਉਹ ਅਗਲੇ 6 ਮਹੀਨੇ

0: ਕੋਈ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ ਜਾਂ ਖਾਸ ਆਪਣੇ ਮੋਰਗੇਜ ਦੇ ਹਿਸਾਬ ਦੇ ਨਾਲ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਕਿ ਕੱਲ ਨੂੰ ਰੱਬ ਨਾ ਕਰੇ ਡੈਥ ਹੁੰਦੀ ਹੈ ਕਿ ਪੂਰੀ ਮੋਰਗੇਜ ਪੇਡ ਆਫ ਹੋ ਜਾਵੇ, ਫਿਰ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਲਾਈਫ ਇੰਸ਼ੋਰੈਂਸ ਬਹੁਤ ਮਹਿੰਗੀ ਹੋਣੀ ਹੈ ਕਿਉਂਕਿ ਮਿਲੀਅਨਸ ਆਫ ਡਾਲਰਸ ਪੇ ਆਊਟ ਹੁੰਦੇ ਨੇ, ਪਰ ਇਹ ਵੀ ਇੱਕ ਭੁਲੇਖਾ ਹੀ ਆ, ਇੱਕ ਮਿਸਅੰਡਰਸਟੈਂਡਿੰਗ ਹੈ। ਆਮ ਬੰਦਾ ਵੈਰੀ ਵੈਰੀ ਈਜ਼ਲੀ $100 ਦੇ ਅੰਦਰ ਅੰਦਰ ਤਾਂ ਕਾਂਬੋ ਪਲਾਨ, ਜਿਹਦੇ ਵਿੱਚ ਲਾਈਫ ਵੀ ਹੈ, ਡਿਸਬਿਲਿਟੀ ਵੀ ਹੈ, ਕ੍ਰਿਟੀਕਲ ਇਲਨੈਸ ਵੀ ਹੈ, ਉਹ ਕਿੰਨੇ ਇੰਸ਼ੋਰੈਂਸਿਸ $100 ਦੇ ਵਿੱਚ ਵੀ ਕਰਵਾ ਸਕਦਾ ਹੈ। ਹੁਣ ਦੂਜਾ ਤੁਹਾਨੂੰ ਇੱਕ ਸਵਾਲ ਪੁੱਛਦਾ, ਖਾਸ ਤੌਰ ਜਿੰਨੇ ਵੀ ਸਾਡੇ ਸੈਲਫ ਇੰਪਲੋਇਡ ਇੰਡੀਵਿਜੁਅਲ ਨੇ, ਖਾਸ ਤੌਰ ਟਰੱਕ ਡਰਾਈਵਰਸ, ਊਬਰ ਡਰਾਈਵਰਸ, ਐਕਸੈਟਰਾ, ਜਾਂ ਜਿਹੜੇ ਮਰਜ਼ੀ ਤੁਸੀਂ ਆਪਣਾ ਆਪਦਾ ਕੰਮ ਕਾਰੋਬਾਰ ਚਲਾਉਂਦੇ ਹੋ, ਕੱਲ ਨੂੰ ਰੱਬ ਨਾ ਕਰੇ ਕੋਈ ਗੱਡੀ ਦਾ ਐਕਸੀਡੈਂਟ ਹੁੰਦਾ ਹੈ, ਕੋਈ ਟਰੱਕ ਦਾ ਐਕਸੀਡੈਂਟ ਹੁੰਦਾ ਹੈ, ਜਾਂ ਕੋਈ ਡਿੱਗ ਡੁੱਗ ਜਾਂਦੇ ਹੋ, ਜਾਂ ਕੋਈ ਵੀ ਸੀਰੀਅਸ ਇੰਜਰੀ, ਕੋਈ ਸੱਟ ਲੱਗ ਜਾਂਦੀ ਹੈ, ਜੇ ਤੁਸੀਂ 6 ਮਹੀਨੇ, ਸਾਲ, 2 ਸਾਲ ਤੱਕ ਕੰਮ ਬਿਲਕੁਲ ਵੀ ਨਹੀਂ ਕਰ ਸਕਦੇ ਹੋ, ਕੀ ਤੁਹਾਡੇ ਸਾਰੇ ਪਰਿਵਾਰ ਦੀ ਮੋਰਗੇਜ, ਰੈਂਟ ਜਾਂ ਖਰਚੇ, ਕਰਜ਼ੇ ਸਭ ਕੁਝ ਅਫੋਰਡ ਕੀਤੇ ਜਾ ਸਕਦੇ ਆ ਤੁਹਾਡੇ ਕੰਮ ਕਰਨ ਤੋਂ ਬਗੈਰ? ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਮੈਨੂੰ ਕੋਈ ਸੀਰੀਅਸ ਇੰਜਰੀ ਹੁੰਦੀ ਹੈ, ਮੇਰੇ ਕੋਲ ਤਾਂ ਹੈਲਥ ਕਾਰਡ ਹੈਗਾ, ਇਲਾਜ ਕਵਰਡ ਹੋ ਜਾਊਗਾ, ਬੇਸ਼ੱਕ ਤੁਹਾਡੀ ਟ੍ਰੀਟਮੈਂਟ, ਸਰਜਰੀਜ਼, ਐਕਸੈਟਰਾ, ਐਵਰੀਥਿੰਗ ਵਿਲ ਬੀ ਕਵਰਡ, ਪਰ ਤੁਸੀਂ ਆਪਦੀ ਕਮਾਈ ਦਾ ਦੇਖੋ, ਖਾਸ ਜੇ ਸੈਲਫ ਇੰਪਲੋਇਡ ਹੋ, ਕੋਈ ਵੀ WSIBEI ਵਰਗੀਆਂ ਬੈਨੀਫਿਟਸ ਹੈ ਹੀ ਨਹੀਂ, ਉਸ ਕੇਸ ਦੇ ਵਿੱਚ ਤਾਂ ਜੇ ਘਰੇ ਬੈਠੇ ਹੋ ਸਾਲ ਲਈ, 2 ਸਾਲ ਲਈ, ਜ਼ੀਰੋ ਇਨਕਮ ਆਉਣੀ ਹੈ। ਕਿਹੜਾ ਬੰਦਾ ਅੱਜ ਕੱਲ੍ਹ ਦੇ ਇਕਨੋਮਿਕ ਹਾਲਾਤਾਂ ਦੇ ਵਿੱਚ ਕੋਈ 1 ਸਾਲ 2 ਸਾਲ ਤੱਕ ਬਿਨਾਂ ਕੰਮ ਕਰ ਤੋਂ ਸਰਵਾਈਵ ਕਰ ਸਕਦਾ ਹੈ? ਐਬਸੋਲੂਟਲੀ ਨੋਬਡੀ। ਸੋ ਇਸ ਕੇਸ ਦੇ ਵਿੱਚ ਤੁਹਾਨੂੰ ਡਿਸਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਇਹਦੀ ਪਲੈਨਿੰਗ ਜ਼ਰੂਰ ਕਰਵਾ ਸਕਦੇ ਹੋ। ਤੁਸੀਂ ਕਿੰਨੀ ਇਨਕਮ ਕਮਾਉਂਦੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਮੰਥਲੀ ਬੈਨੀਫਿਟ ਮਿਲਦੀ ਹੈ, ਅਤੇ ਇਹ ਵੀ ਮਸਾ ਕੋਈ $25 ਮਹੀਨੇ ਤੋਂ ਡਿਸਬਿਲਿਟੀ ਇੰਸ਼ੋਰੈਂਸ ਦੀ ਕਿਸ਼ਤ ਸ਼ੁਰੂ ਹੋ ਜਾਂਦੀ ਆ। ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ ਐਟ 416-457-3381 416-457-3381। ਤੇ ਤੀਜਾ ਸਭ ਤੋਂ ਅਹਿਮ ਸਵਾਲ, ਜੇਕਰ ਕੱਲ ਨੂੰ ਰੱਬ ਨਾ ਕਰੇ ਤੁਹਾਨੂੰ, ਸਪੈਸ਼ਲੀ ਜੇ ਸੈਲਫ ਇੰਪਲੋਇਡ ਹੋ, ਕੋਈ ਬਹੁਤ ਵੱਡੀ ਡਿਜ਼ੀਜ਼, ਇਲਨੈਸ, ਬਿਮਾਰੀ ਹੋ ਜਾਂਦੀ ਹੈ, ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ, ਮੰਨ ਲਓ ਹਾਰਟ ਅਟੈਕ, ਮੰਨ ਲਓ ਸਟ੍ਰੋਕ, ਅਗੇਨ ਲੋਕਾਂ ਨੂੰ ਲੱਗਦਾ ਹੈ ਮੇਰੇ ਕੋਲ ਹੈਲਥ ਕਾਰਡ ਹੈ, ਇਲਾਜ ਕਵਰਡ ਹੋ ਜਾਊਗਾ, ਸਰਜਰੀ ਤੱਕ ਜੋ ਮਰਜ਼ੀ ਹੋਵੇ ਖਰਚਾ ਕਵਰਡ ਹੀ ਹੈ, ਉਹ ਹਿਪ ਰਾਹੀਂ ਬੇਸ਼ੱਕ ਕਵਰਡ ਹੈ, ਪਰ ਜਿਹੜੀ ਤੁਹਾਡੀ ਰਿਕਵਰੀ ਹੈ 6 ਮੰਥਸ ਟੂ ਅ ਈਅਰ ਟੂ 2 ਈਅਰਸ ਮੇ ਬੀ ਈਵਨ ਲੋਂਗਰ, ਉਹਦੇ ਵਿੱਚ ਤੁਸੀਂ ਇਨਕਮ ਕਿੱਥੋਂ ਲਿਆਓਗੇ ਜੇ ਕੰਮ ਤੇ ਜਾ ਹੀ ਨਹੀਂ ਸਕਦੇ? ਸੋ ਉਸ ਕੇਸ ਦੇ ਵਿੱਚ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣੀ ਹੁੰਦੀ ਹੈ, ਫਿਰ ਤੁਹਾਨੂੰ ਇਕੱਠੇ ਹੀ $lakhs ਮਿਲਦੇ ਨੇ ਅਪ ਫਰੰਟ, ਟੈਕਸ ਫਰੀ, ਤੇ ਉਹਨਾਂ ਪੈਸਿਆਂ ਨਾਲ ਤੁਸੀਂ ਆਪਦੀ ਮੋਰਗੇਜ ਪੇ ਕਰੋ, ਰੈਂਟ ਪੇ ਕਰੋ, ਡੂ ਵਟਐਵਰ ਯੂ ਵਾਂਟ, ਉਹ ਤੁਹਾਡੇ ਹੀ ਪੈਸੇ ਨੇ। ਸੋ ਕ੍ਰਿਟੀਕਲ ਇਲਨੈਸ ਦੇ ਬਾਰੇ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416-457-3381 416-457-3381। ਥੈਂਕ ਯੂ ਜੀ।
1: ਡਾਇਲੋਗ ਲਿਆ ਗਿਆ ਸੀਗਾ ਆਪਣੇ ਸਮੇਂ ਦੀ ਬਹੁਤ ਹੀ ਖੂਬਸੂਰਤ ਬਿਹਤਰੀਨ ਫਿਲਮ ਸੀ, ਮੇਰਾ ਗਾਓਂ ਮੇਰਾ ਦੇਸ਼ ਹੈ ਜੀ, ਅਤੇ ਬੜੇ ਸੋਹਣੇ ਇਹਦੇ ਗੀਤ ਸੰਗੀਤ ਸੀਗੇ। ਆਸ਼ ਪਾਰਖ ਹੋਰਾਂ ਦੇ ਨਾਲ ਕਾਫੀ ਫਿਲਮਾਂ ਆਈਆਂ ਧਰਮਿੰਦਰ ਸਾਹਿਬ ਦੀਆਂ, ਹਨ ਆਇਆ ਸਾਵਨ ਜੁਮਕੇ, ਹੋਰ ਵੀ ਕਾਫੀ ਪਿਕਚਰਾਂ ਉਹਨਾਂ ਦੇ ਨਾਲ ਆਈਆਂ, ਹਾਂਜੀ ਚੁਰਬਲੀਆਂ ਜੀਆਂ, ਪਰ ਇਹ ਜਿਹੜੀ ਮੂਵੀ ਸੀ ਇਹਦੇ ਵਿੱਚ ਵਿਨੋਦ ਖੰਨਾ ਸਾਹਿਬ ਦਾ ਬੜਾ ਜ਼ਬਰਦਸਤ ਰੋਲ ਸੀਗਾ। ਲਓ ਪਰ ਉਹਦੇ ਵਿੱਚੋਂ ਆਪਾਂ ਗੀਤ ਇੱਕ ਹੋਰ ਤੁਹਾਡੇ ਲਈ ਸੁਣਿਆ ਇਸੇ ਮੂਵੀ ਦੇ ਵਿੱਚੋਂ, ਤੁਹਾਨੂੰ ਫੜਾਉਂਦੇ ਹਾਂ। ਡਾਇਲੋਗ ਵੀ ਇਸੇ ਮੂਵੀ ਦਾ ਸੀ, ਬਿਲਕੁਲ ਜੀ, ਪਿਆਰਾ ਗੀਤ।

0: listening to Days for Days Primetime Radio.
1: For any information or advertising, call our head office at 416-725-2551. Days for Days Primetime Radio.
2: ਯੈਨੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਰਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

0: ਬਤਾਓ ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
1: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
0: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
1: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ insuranceforyou.ca
2: ਮਾਰਗੇ ਬ੍ਰੋਕਰ ਬਹੁਤ ਗਰੀਬਾਂ ਦੋਸਤੋ ਸਿਮਰਾਨ ਸਿੱਧੂ ਹੋਰੇ ਤੁਹਾਡੇ ਫਾਈਨੈਂਸ਼ੀਅਲ ਪਲੈਨਰ ਨੇ ਇੰਸ਼ੋਰੈਂਸ ਕਰਾਉਣੀ ਹੈਗੀ ਆ ਲਾਈਫ ਇੰਸ਼ੋਰੈਂਸ ਕਰਾਉਣੀ ਹੈਗੀ ਕੋਈ ਵੀ ਤੁਸੀਂ 70 ਡੈਲਟਾ ਪਾਰਕ ਇਹਨਾਂ ਦਾ ਆਫਿਸ ਹੈ ਨੰਬਰ 416-457-5331
3: ਜੀ ਅਤੇ ਤੁਸੀਂ ਸੋਫਾ ਮਾਰਟਨ ਕੈਸਲ ਲੈਦਰ ਲਾਈਨ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਪੂਰੇ ਕੈਨੇਡੀਅਨ ਮੇਡ ਬੈਡਰੂਮ ਸੈਟਸ ਮੈਟਰਸਿਸ ਅਤੇ ਕਸਟਮਾਈਜ਼ਡ ਸੋਫਾ ਸੈਟਸ ਲਾਉਣਾ ਚਾਹੁੰਦੇ ਹੋ ਫੈਬਰਿਕ ਦੇ ਸੋਫਿਆਂ ਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਦੀਆਂ ਨੇ ਲੈਦਰ ਦੇ ਸੋਫਿਆਂ ਦੇ ਵਿੱਚ 50+ ਕਲਰ ਚੋਇਸਿਸ ਮਿਲਦੀਆਂ ਨੇ ਇਹ ਪਿਛਲੇ 28 ਸਾਲਾਂ ਤੋਂ ਤੁਹਾਨੂੰ ਕੈਨੇਡੀਅਨ ਮੇਡ ਸਾਰਾ ਫਰਨੀਚਰ ਤੁਹਾਨੂੰ ਅੰਡਰ ਵਨ ਰੂਫ ਦੇ ਰਹੇ ਨੇ ਅਤੇ ਤੁਸੀਂ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਪਹੁੰਚੋ ਤੁਸੀਂ 24 ਰੋਡ ਐਂਡ 120 ਡੈਲਟਾ ਪਾਰਕ ਬੋਲੀਵੁੱਡ ਨੰਬਰ ਹੈ 905-803-8056 905-803-8056 ਜਾਂ 905-799-8056 ਸੋਫਾ ਮਾਰਟਨ ਕੈਸਲ ਅਦਰ ਲਾਈਨ ਦਾ ਨੰਬਰ ਹੈ
2: ਜਗਦੀਸ਼ ਹੋਰਾਂ ਨੇ ਸੁਣਨਾ ਚਾਹਿਆ ਗੁਰਦਾਸ ਮਾਨ ਹੋਰਾਂ ਦੀ ਹੀਰ ਲਓ ਪੇਸ਼ ਆ ਵੀ ਹੀਰ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਇਸ ਸਮੇਂ 4:01 ਦੇ ਕੁਛ ਸੈਕਿੰਡ ਹੋਏ ਨੇ। ਟਾਟ ਟਰਾਂਸਫਰਾਈਟ ਵਾਲਿਆਂ ਨੂੰ ਚਾਹੀਦੇ ਨੇ ਡਰਾਈਵਰ ਏਜ ਐਂਡ ਯੂਥ ਦੇ ਵਾਸਤੇ। ਮੰਡੇ ਟੂ ਫਰਾਈਡੇ ਕੰਮ ਆ ਭਾਈ, 2 ਸਾਲ ਦਾ ਐਕਸਪੀਰੀਅੰਸ ਚਾਹੀਦਾ, 23 ਸਾਲ ਦੀ ਤੁਹਾਡੀ ਉਮਰ ਚਾਹੀਦੀ ਹੈ, ਕਲੀਨ ਡਰਾਈਵਿੰਗ ਰੈਕੋਰਡ ਚਾਹੀਦਾ, $2200 ਬਣਾਓਗੇ ਵੀਕ ਦਾ। ਸੁੱਕੀ ਟਾਟਾ ਨੂੰ ਕਾਲ ਕਰ ਲਓ 416-668-9595-2 ਟੈਲੀਫੋਨ ਨੰਬਰ ਹੈ
1: ਜੀ।
0: ਦੋਸਤੋ, ਦੇਸ਼ ਪ੍ਰਦੇਸ਼ ਦਾ ਸਮਾਂ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਰਵਾਂਗੇ ਅਸੀਂ, ਪਰ ਹੋਸਟ ਚੇਂਜ ਹੋ ਜਾਵਾਂਗੇ ਅਤੇ ਅਸੀਂ ਤੁਹਾਡੇ ਲਈ ਹੁਣ ਮੇਰੇ ਖਿਆਲ ਆਪਣਾ ਮਰਪਿਤੇ ਲਈਏ ਸਾਈਨ ਅਪ ਕਰੀਏ
1: ਜੀ।
0: ਅਗਲਾ ਪ੍ਰੋਬਲਮ ਸਮਰਾਜ ਸਦੂਰੀ ਲੈ ਕੇ ਆਉਣਗੇ।
1: ਬਿਲਕੁਲ, ਮੈਂ ਜਾਣਦਾ ਨੇ ਤੁਹਾਨੂੰ ਦੱਸ ਦਿਆਂ ਕਿ ਪੂਰਾ ਸਪਟੰਬਰ ਮਹੀਨਾ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜਾ ਕੇ ਬਾਏ ਵਨ ਗੈਟ ਵਨ ਫ੍ਰੀ ਡੀਲਸ ਲੈ ਸਕਦੇ ਹੋ। ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਨੂੰ ਇਹ ਡੀਲਸ ਮਿਲਦੀਆਂ ਨੇ। ਬਟ ਤੁਸੀਂ ਜਾ ਕੇ ਜ਼ਰੂਰ ਕਹੋ ਦੇਸ਼ ਪ੍ਰਦੇਸ਼ ਰੇਡੀਓ ਅਸੀਂ ਸੁਣ ਕੇ ਆਏ ਹਾਂ, ਤੁਹਾਨੂੰ ਇਹ ਵਾਲੀਆਂ ਡੀਲਸ ਫੇਰ ਹੀ ਮਿਲਣੀਆਂ ਨੇ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਤੁਸੀਂ ਬਾਏ ਵਨ ਗੈਟ ਵਨ ਫ੍ਰੀ ਲਓ। ਜੇ ਇੱਕ ਔਡਰ ਕਰੋਗੇ ਇੱਕ ਨਾਲ ਫ੍ਰੀ ਮਿਲ ਜਾਣਾ, 2 ਔਡਰ ਕਰੋਗੇ 2 ਫ੍ਰੀ ਮਿਲ ਜਾਣੇ ਆ, 3 ਔਡਰ ਕਰੋਗੇ 3 ਫ੍ਰੀ ਮਿਲ ਜਾਣੇ ਆ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀਆਂ 3 ਲੋਕੇਸ਼ਨਸ 'ਤੇ ਤੁਹਾਡੇ ਲਈ ਅਵੇਲੇਬਲ ਨੇ। ਜਾ ਕੇ ਤੁਸੀਂ ਰੇਡੀਓ ਰੈਫਰੈਂਸ ਦੇ ਕੇ ਇਹਨਾਂ ਡੀਲਸ ਦਾ ਜ਼ਰੂਰ ਫਾਇਦਾ ਲੈ ਸਕਦੇ ਹੋ 30th September ਤੱਕ।
0: ਬਿਲਕੁਲ ਦੋਸਤੋ, ਸੜਕਾਂ ਦੇ ਜਿਹੜੇ ਲੋਕ ਵੀ ਹਾਈਵੇ ਉੱਤੇ ਘਰਾਂ ਨੂੰ ਪਰਤ ਰਹੇ ਹੋ, ਹੌਲੀ ਹੌਲੀ ਘਰਾਂ ਨੂੰ ਪਰਤੋ ਅਤੇ ਲਓ ਕਰੋ ਸ਼ਾਮ ਇੰਜੋਏ ਵਧੀਆ। ਆਪਣੀ ਮੁਲਾਕਾਤ ਕੱਲ੍ਹ ਨੂੰ ਸ਼ਾਮ ਨੂੰ ਫਿਰ 3 ਵਜੇ ਸ਼ਾਰਪ ਹੋਏਗੀ, ਪਰ ਸੁਣਦੇ ਰਹੋ ਅਸੀਂ ਤੁਹਾਡੇ ਨਾਲ ਹੀ ਦੇਸ਼ ਪ੍ਰਦੇਸ਼ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ। ਅਗਲਾ ਪ੍ਰੋਗਰਾਮ ਸਵਰਾਜ ਵਾਰੀ ਲੈ ਕੇ ਆ ਰਹੇ ਨੇ।
1: ਬਿਲਕੁਲ, ਸਾਨੂੰ ਇੱਥੇ ਇਜਾਜ਼ਤ ਦਿਓ, ਕੱਲ੍ਹ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: अजी आओ 170 गिल्डन रोड यूनिवर्स 17 170 गिल्डन रोड यूनिवर्स 17 टेलीफोन नंबर 6473021322 6473 13 जेलो टायर सेंटर
1: ड्राइवरी सूट कर दिया जट्टा नू
2: Simply Indian brings you all simply delicious deals. Buy one, get one free every day. Surya Dasko Sham Satoja Tak on dining and takeouts. Mazala Vo Sunday no Paranta plate. Monday, Manpasand Kulcha plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Mazala Vo Saag Makki Di Roti Da. A yummy deals is simply Indian. This Sarya Hi location stay. Dining, takeout, and catering also available. Call at 905-794-8111. Simply delicious. Matlab, simply Indian.
0: सस्ती ग्रोसरी और हरियां ताजियां सब्जियां लई शहर दे विच इको एक नाम सत शिखामा तो इंडियन फ्रूट लैंड ते नाल ही है नदी तंदूरी ग्रिल बाहरले पासे इतो तुहानू बणिया बणिया हर फूड मिलदा है नाल दी ना रा मीट भी और मैरिनेट कीता मीट भी तुसीं लिया सकदे हो अपने नेड़ली लोकेशन ते आओ 45 डस्ट ड्राइव क्रिप्टन थंडर बे ब्रैम्पटन 9985 मक्वीन ड्राइव ब्रैम्पटन 1465 मेफील्ड रोड ब्रैम्पटन 33 फार्ली ड्राइव गोवा which are 600 Haskell Road, Cambridge. Namikuni branch, 25 Central Wood Parkway, Kennedy the Central Wood Parkway, and Nedi Ao, Hariya Tajiyan Sabdiyan, or the Sassi Grocery Vaste Poncho, Indian Fruit Land Day.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ
3: ਯੂ ਸ਼ੋਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੀਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫਰੰਦਾ 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰੈਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲਓ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
0: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2-99-952-9532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
4: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲਸ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲਸ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲਸ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲਸ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
7: Toronto the Harman Pyara Radio, Desh Parde, Desh Parde.
8: For advertisements and information, call us now. 416-457-3381, 416-457-3381, ya phir 416-725-2551, 416-725-2551.
9: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
9: 905-564-6444।

0: 530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ। ਅੱਜ ਵੀ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ ਖਾਸ GTA ਐਂਡ ਬਿਯੋਂਡ, ਬਰੈਂਪਟਨ, ਕੈਲਡਨ, ਮਿਸਿਸਾਗਾ, ਟੋਰਾਂਟੋ ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹਾਂਗੇ। ਖਬਰਾਂ ਅਤੇ ਵਿਚਾਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਖਾਸ ਤਾਂ ਤੁਹਾਡੇ ਫਰਮਾਇਸ਼ੀ, ਤੁਹਾਡੇ ਰਿਕੁਐਸਟਡ ਗੀਤ ਸੰਗੀਤ ਬਾਰੀ ਬਾਰੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਅਸੀਂ ਆਪਣੇ ਅਲੱਗ ਅਲੱਗ ਸਪਾਂਸਰਸ ਨਾਲ ਵੀ ਗੱਲਬਾਤ ਕਰਾਂਗੇ, ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਕੰਮ ਕਾਰੋਬਾਰ, ਡਿਫਰੈਂਟ ਪ੍ਰੋਡਕਟਸ, ਡਿਫਰੈਂਟ ਸਰਵਿਸਿਜ਼ ਨਾਲ ਜੁੜੀਆਂ ਹੋਈਆਂ ਖਾਸ ਅੱਗੇ ਜਾ ਕੇ ਸਾਨੂੰ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੇਗਾ। ਕੁਛ ਸਵਾਲ ਜਵਾਬ ਸੁਣ ਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਸੋ ਅੱਜ ਕੋਸ਼ਿਸ਼ ਕਰਾਂਗੇ ਸਮਥਿੰਗ ਫਾਰ ਐਵਰੀਵਨ, ਕੰਮ ਦੀਆਂ ਗੱਲਾਂ ਵੀ, ਗੀਤ ਸੰਗੀਤ ਵੀ, ਐਂਟਰਟੇਨਮੈਂਟ ਵੀ, ਇਨਫੋਰਮੇਸ਼ਨ ਵੀ, ਨਿਊਜ਼ ਅਤੇ ਵਿਊਜ਼ ਵੀ, ਸਭ ਕੁਛ ਹੀ ਪੇਸ਼ ਕਰਦੇ ਰਹਾਂਗੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਸਾਡੇ ਨਾਲ ਜੇਕਰ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, ਤੁਸੀਂ ਆਫ ਦੀ ਏਅਰ 6 ਵਜੇ ਤੱਕ ਫੋਨ ਨੰਬਰ ਘੁੰਮਾ ਸਕਦੇ ਹੋ, ਸਾਡੇ ਨਾਲ ਜਿਹੜੀ ਮਰਜ਼ੀ ਗੱਲਬਾਤ ਕਰ ਸਕਦੇ ਹੋ। ਸਟੂਡੀਓ ਨੰਬਰ ਹੈ 905-564-4446, 905-564-4446, 905-564-6444, 905-564-6444। ਜਾਂ ਦੋਸਤੋ ਕਾਲ ਕਰਨ ਤੋਂ ਇਲਾਵਾ ਇੱਕ ਹੋਰ ਵੀ ਤਰੀਕਾ ਹੈ, ਸਾਡੇ ਨਾਲ ਲਾਈਵ ਗੱਲਬਾਤ ਕਰ ਸਕਦੇ ਹੋ ਟੈਕਸਟ ਜਾਂ ਵਟਸਐਪ ਦੇ ਰਾਹੀਂ, ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-453-3381, 416-453-3381, 416-453-3381, 416-453-3381, 416-453-3381 ਤੇ ਟੈਕਸਟ ਜਾਂ ਵਟਸਐਪ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਪੀਓ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਤਕਰੀਬਨ 1 ਸਾਲ ਦੇ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ, ਉਹ ਵੀ ਅੰਡਰ ਕਵਰ ਪੁਲਿਸ ਆਫਿਸਰਸ ਗਨ ਟ੍ਰੈਫਿਕਿੰਗ ਨੈਟਵਰਕਸ ਨੂੰ ਇਨਫਿਲਟਰੇਟ ਕਰਨ ਤੋਂ ਬਾਅਦ, ਉਹਨਾਂ ਨੇ GTA ਦੀਆਂ ਸੜਕਾਂ ਤੋਂ ਕਾਫੀ ਜ਼ਿਆਦਾ ਹਥਿਆਰ, 23 ਫਾਇਰ ਆਰਮਸ ਹਟਾਏ ਨੇ, ਇੱਕ ਜੋ ਕਿ 2024 ਦੇ ਵਿੱਚ ਇੱਕ ਕਤਲ ਕੇਸ ਦੇ ਵਿੱਚ ਵੀ ਵਰਤਿਆ ਗਿਆ ਸੀ, ਅਤੇ ਕਾਫੀ ਜ਼ਿਆਦਾ ਐਕਸਟਰਾ ਐਮੂਨੇਸ਼ਨ ਵੀ, ਕਾਫੀ ਜ਼ਿਆਦਾ ਨਸ਼ੇ ਵੀ ਸੀਜ਼ ਕੀਤੇ ਗਏ ਨੇ ਪ੍ਰੋਜੈਕਟ ਰੈੱਡ ਜ਼ੋਨ ਦੇ ਰਾਹੀਂ। ਹੁਣ 4 ਬੰਦਿਆਂ ਦੇ ਖਿਲਾਫ ਤਾਂ ਢੇਰ ਸਾਰੇ ਕ੍ਰਿਮੀਨਲ ਚਾਰਜ ਲੇ ਕੀਤੇ ਗਏ ਹਨ। ਪ੍ਰੋਜੈਕਟ ਰੈੱਡ ਜ਼ੋਨ ਦੇ ਬਾਰੇ ਬਹੁਤ ਹੀ ਜਲਦ ਪੂਰੀ ਜਾਣਕਾਰੀ ਪੇਸ਼ ਕਰਾਂਗੇ। ਨਾਲ ਦੀ ਨਾਲ ਕਈ ਮਹੀਨਿਆਂ ਦੀ ਜਿਹੜੀ ਇੱਕ ਇਨਵੈਸਟੀਗੇਸ਼ਨ ਹੋਈ ਹੈ ਯੋਰਕ ਰੀਜਨਲ ਪੁਲਿਸ ਦੇ ਵੱਲੋਂ, ਉਹਨਾਂ ਨੇ ਕ੍ਰੈਕਡਾਊਨ ਕੀਤਾ ਹੈ ਆਈਸੀ ਵਾਈਟ ਨੋਰਥ ਨਾਮ ਦੇ ਇੱਕ ਆਨਲਾਈਨ ਇਨਕ੍ਰਿਪਟਿਡ ਮੈਸੇਜਿੰਗ ਦੇ ਰਾਹੀਂ, ਨਸ਼ਿਆਂ ਨੂੰ ਕਾਫੀ ਵੱਡੀ ਗਿਣਤੀ 'ਚ ਵੇਚਣ ਵਾਲੇ ਇੱਕ ਕ੍ਰਿਮੀਨਲ ਆਨਲਾਈਨ ਡਾਰਕ ਵੈੱਬ ਨੈਟਵਰਕ 'ਤੇ ਕ੍ਰੈਕਡਾਊਨ ਕੀਤਾ ਹੈ, ਜੋ ਕਿ ਮਿਲੀਅਨਸ ਆਫ ਡਾਲਰ ਦੇ ਨਸ਼ੇ ਵੇਚਦੇ ਆ ਰਹੇ ਨੇ, ਘੱਟ ਤੋਂ ਘੱਟ ਤਾਂ 2022 ਤੋਂ ਲੈ ਕੇ ਹੁਣ 2026 ਤੱਕ। ਹੈਰਾਨੀ ਵਾਲੀ ਗੱਲ ਇਹ ਹੈ ਕਿ ਆਹ ਜਿਹੜਾ ਆਈਸੀ ਵਾਈਟ ਨੋਰਥ ਔਰਗਨਾਈਜੇਸ਼ਨ ਹੈ, ਕ੍ਰਿਮੀਨਲ ਨੈਟਵਰਕ ਹੈ, ਈਜ਼ਲੀ ਇਹ $1,00,000 ਤੋਂ ਵੀ ਜ਼ਿਆਦਾ ਪਰ ਮੰਥ ਰੈਵਨਿਊ ਜਨਰੇਟ ਕਰ ਰਹੇ ਸੀ, ਛੋਟੀ ਮੋਟੀ ਗਿਣਤੀ ਤੋਂ ਲੈ ਕੇ ਕਿਲੋਆਂ ਤੋਂ ਲੈ ਕੇ ਕਿਲੋਆਂ ਤੱਕ ਦੇ ਫੈਂਟਨਿਲ, ਹੈਰੋਇਨ, ਮੈਥਮਫੈਰਮੀਨ ਐਂਡ ਹੋਰਾਂ ਵੀ ਨਸ਼ੇ ਵੇਚ ਕੇ, ਇਹਨਾਂ ਤੋਂ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਲਗਜ਼ਰੀ ਕਾਂਡੋ ਪੈਂਟ ਹਾਊਸ ਦੇ ਵਿੱਚ ਰੇਡ ਹੋਣ ਤੋਂ ਬਾਅਦ, ਅਸਾਲਟ ਰਾਈਫਲਸ ਨਾਲ ਦੀ ਨਾਲ ਕਾਫੀ ਜ਼ਿਆਦਾ ਐਕਸਟਰਾ ਐਮੂਨੇਸ਼ਨ, $3 million ਤੋਂ ਵੀ ਜ਼ਿਆਦਾ ਦੇ ਨਸ਼ੇ, $1,000,000 ਤੋਂ ਵੀ ਜ਼ਿਆਦਾ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ, ਰੋਲੈਕਸਿਸ, APs, ਘੜੀਆਂ, ਗਹਿਣੇ ਅਤੇ ਨਾਲ ਦੇ ਨਾਲ ਡਿਜ਼ਾਈਨਰ ਲਗਜ਼ਰੀ ਪਰਸਿਸ ਵੀ, ਪ੍ਰੋਸੀਡਸ ਆਫ ਕ੍ਰਾਈਮ ਵੀ ਰਿਕਵਰ ਕੀਤੇ ਗਏ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਡਾਰਕ ਵੈੱਬ ਦੇ ਰਾਹੀਂ ਇਹ ਨਸ਼ੇ ਵੇਚਣ ਵਾਲੇ ਗਰੁੱਪ ਨੂੰ 9,000 ਤੋਂ ਵੀ ਜ਼ਿਆਦਾ ਪਾਜ਼ਿਟਿਵ ਰਿਵਿਊਜ਼ ਵੀ ਦਿੱਤੇ ਗਏ ਸੀ 2022 ਤੋਂ ਲੈ ਕੇ 2026 ਤੱਕ। ਸੋ ਕਲੀਅਰਲੀ ਇਹਨਾਂ ਦੇ ਕਾਫੀ ਜ਼ਿਆਦਾ ਸੈਟਿਸਫਾਈਡ ਕਸਟਮਰ ਵੀ ਸੀ, ਅਤੇ ਇਸ ਆਨਲਾਈਨ ਕ੍ਰਿਪਟੋ ਕਰੰਸੀ ਦੇ ਰਾਹੀਂ ਹੀ ਪੇਮੈਂਟ ਲੈਣ ਵਾਲੀ ਇੱਕ ਔਰਗਨਾਈਜੇਸ਼ਨ ਆਈਸੀ ਵਾਈਟ ਨੋਰਥ ਨੂੰ ਹੁਣ ਬਸਟ ਕੀਤਾ ਗਿਆ ਹੈ, ਬੰਦ ਕੀਤਾ ਗਿਆ ਹੈ ਇੱਥੇ GTA ਦੇ ਵਿੱਚ। ਨਾਲ ਦੀ ਨਾਲ ਦੋਸਤੋ ਕੱਲ ਸਕਾਰਬਰੋ ਸ਼ਹਿਰ ਦੇ ਵਿੱਚ ਇੱਕ ਹਾਸਪਿਟਲ ਪਾਰਕਿੰਗ ਲਾਟ ਦੇ ਵਿੱਚ ਹੀ 2 ਜਾਣਿਆਂ ਨੂੰ ਸ਼ੂਟ ਕਰਕੇ ਉਹਦਾ ਕਤਲ ਕੀਤਾ ਗਿਆ। ਦੱਸਿਆ ਗਿਆ ਹੈ ਕਿ ਦੋਨੇ ਹੀ 70+ ਸਾਲ ਦੇ ਬਜ਼ੁਰਗ, ਇੱਕ ਮੇਲ ਇੱਕ ਫੀਮੇਲ, ਦੋਨੇ ਮੈਰਿਡ ਕਪਲ ਸੀ, ਪਰ ਕਿਉਂਕਿ ਸੀਨ 'ਤੇ ਹੀ ਹਥਿਆਰ ਰਿਕਵਰ ਕੀਤਾ ਗਿਆ, ਕਿਉਂਕਿ ਕੋਈ ਵੀ ਸਸਪੈਕਟ ਲੱਭਿਆ ਹੀ ਨਹੀਂ ਜਾ ਰਿਹਾ ਹੈ ਫਿਲਹਾਲ ਤਾਂ ਲੱਗਦਾ ਤਾਂ ਹੈ ਕਿਉਂਕਿ ਇਹ 70 ਪਲੱਸ ਸਾਲ ਦੀ ਜਿਹੜੀ ਬਜ਼ੁਰਗ ਔਰਤ ਹੈ ਇਸ ਸਕਾਰਬਰੋ ਹਾਸਪਿਟਲ ਦੀ ਇਹ ਪੇਸ਼ੈਂਟ ਸੀ ਲੱਗਦਾ ਤਾਂ ਹੈ ਕਿ ਇਸ ਬੰਦੇ ਨੇ ਆਪਦੀ ਹੀ ਵਾਈਫ ਨੂੰ ਹੀ ਸ਼ੂਟ ਕਰਕੇ ਉਹਦਾ ਕਤਲ ਕਰਕੇ ਆਪਣਾ ਆਪਦਾ ਹੀ ਕਤਲ ਕੀਤਾ ਹੈ ਮਰਡਰ ਸੂਸਾਈਡ ਦਾ ਕੇਸ ਹੈ ਜੋ ਕਿ ਹਜੇ ਤੱਕ ਤਾਂ ਟੋਰਾਂਟੋ ਪੁਲਿਸ ਦੇ ਵੱਲੋਂ ਨਹੀਂ ਕਨਫਰਮ ਕੀਤਾ ਗਿਆ ਪਰ ਦਿਸ ਇਜ਼ ਵਰਕਿੰਗ ਥਿਊਰੀ ਨਾਲ ਯਾਰ ਦੋਸਤੋ ਕੱਲ੍ਹ ਸਕਾਰਬਰੋ ਦੇ ਵਿੱਚ ਅਤੇ ਅੱਜ ਸਵੇਰੇ ਇਟੋਬਕੋ ਦੇ ਵਿੱਚ ਦੋ ਸੈਪਰੇਟ ਬਰਨਟ ਗੱਡੀਆਂ ਦੇ ਵਿੱਚ ਕੁਛ ਕੁ ਘੰਟਿਆਂ ਦੇ ਫਰਕ ਦੇ ਵਿੱਚ ਹੀ ਕੱਲ੍ਹ ਰਾਤ ਸਕਾਰਬਰੋ 'ਚ ਅਤੇ ਅੱਜ ਸਵੇਰੇ ਇਟੋਬਕੋ ਦੇ ਵਿੱਚ ਸਾੜੀਆਂ ਹੋਈਆਂ ਗੱਡੀਆਂ ਦੇ ਵਿੱਚ ਜਲਦੀਆਂ ਹੋਈਆਂ ਗੱਡੀਆਂ ਦੇ ਵਿੱਚ ਬਰਨਟ ਬਾਡੀਜ਼ ਲੱਭੀਆਂ ਗਈਆਂ ਹਨ ਵਿਦ ਇਨ ਅ ਫਿਊ ਆਵਰਸ ਆਫ ਈਚ ਅਦਰ ਵਨ ਇਨ ਸਕਾਰਬਰੋ ਐਂਡ ਵਨ ਇਨ ਇਟੋਬਕੋ ਹੁਣ ਟੋਰਾਂਟੋ ਪੁਲਿਸ ਇਹਨਾਂ ਦੋਨਾਂ ਹੀ ਸਸਪੈਸ਼ੀਅਸ ਕੇਸਿਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਪਰ ਨਹੀਂ ਕਨਫਰਮ ਕਰ ਰਹੇ ਜੇਕਰ ਦੋਨੇ ਕਨੈਕਟਡ ਹੀ ਹਨ ਜਾਂ ਨਹੀਂ ਕਨੈਕਟਡ ਹਨ ਪਰ ਟੋਰਾਂਟੋ ਪੁਲਿਸ ਦੀ ਹਾਮਸਾਈਡ ਯੂਨਿਟ ਨੇ ਆਬਵੀਅਸਲੀ ਇਹਨਾਂ ਕਤਲਾਂ ਦੇ ਕੇਸ ਨੂੰ ਟੇਕ ਓਵਰ ਕੀਤਾ ਹੈ ਇਹਨੂੰ ਹੁਣ ਇਨਵੈਸਟੀਗੇਟ ਕਰ ਰਹੇ ਨੇ ਅਤੇ ਨਾਲ ਦਿਆਂ ਦੋਸਤੋ ਕੱਲ੍ਹ ਹੀ US President Donald Trump ਨੇ ਕਿਹਾ ਕਿ ਉਹ ਇੱਕ ਕਾਫੀ ਵੱਡੀ ਡੀਲ ਬਣਾਉਣ ਦੇ ਵੱਲ ਕੰਮ ਕਰ ਰਿਹਾ ਹੈ ਕੈਨੇਡਾ ਨੂੰ ਛੱਡ ਕੇ ਕੈਨੇਡਾ ਨੂੰ ਹੀ ਸਰਕਮਵੈਂਟ ਕਰਕੇ ਯੂਰਪ ਤੋਂ ਬੈਲਾਰੂਸ ਤੋਂ ਘੱਟ ਪ੍ਰਾਈਸ ਦੇ ਵਿੱਚ ਹੀ ਫਾਰੈਸ਼ ਖਰੀਦਣ ਦੇ ਲਈ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਚੰਗੀ ਤਰ੍ਹਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਨੂੰ ਫਰਟੀਲਾਈਜ਼ਰ ਤੌਰ 'ਤੇ ਵਰਤਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਐਨੀਮਲ ਫੀਡ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਜ਼ਿਆਦਾ ਦੁੱਧ ਪ੍ਰੋਡਿਊਸ ਕਰਨ ਦੇ ਲਈ ਸੋ ਇਹ ਸਾਡਾ ਮੁਲਕ ਕੈਨੇਡਾ ਖਾਸ ਤੌਰ ਸਸਕੈਚੁਆਨ ਦੇ ਵਿੱਚ 10 ਬਹੁਤ ਹੀ ਵੱਡੀਆਂ ਫਾਰੈਸ਼ ਮਾਈਨਸ ਹੋਣ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਸਪਲਾਇਰ ਆਫ ਫਾਰੈਸ਼ ਕੈਨੇਡਾ ਹੀ ਹੈ ਸਪੈਸੀਫਿਕਲੀ ਸਸਕੈਚੁਆਨ ਸਾਡਾ 80-85% ਪਰਚੇਸਰ ਇੱਕੋ ਹੀ ਮੁਲਕ ਹੈ US ਸੋ ਹੁਣ ਕੈਨੇਡਾ ਅਮੈਰੀਕਾ ਟ੍ਰੇਡ ਵਾਰ ਦੇ ਵਿੱਚ ਜੇਕਰ ਅਮੈਰੀਕਾ ਵਾਕਿਆ ਹੀ ਡੀਲ ਬਣਾਉਂਦਾ ਹੈ ਬੈਲਾਰੂਸ ਦੇ ਨਾਲ ਫਾਰੈਸ਼ ਨੂੰ ਖਰੀਦਣ ਲਈ ਸਾਨੂੰ ਸਰਕਮਵੈਂਟ ਕਰਨ ਲਈ ਫਿਰ ਤਾਂ ਸਾਡਾ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹਰੇਕ ਸਾਲ ਹੋਣਾ ਹੀ ਹੋਣਾ ਹੈ ਅਤੇ ਤੁਹਾਨੂੰ ਪਤਾ ਹੀ ਆ ਕਿ ਕਿਸੇ ਵੀ ਇਸ ਤਰ੍ਹਾਂ ਦੇ ਪ੍ਰੋਡਕਟ ਲਈ ਇੱਕੋ ਹੀ ਦਮ ਹੀ ਰਾਤੋ ਰਾਤ ਹੀ 80-85% ਐਕਸਪੋਰਟ ਰਿਪਲੇਸਮੈਂਟ ਲੱਭਣਾ ਕੋਈ ਵੀ ਪੋਸੀਬਲ ਕੰਮ ਤਾਂ ਹੈ ਹੀ ਨਹੀਂ ਪਰ ਕਾਫੀ ਜ਼ਿਆਦਾ ਸੋਰਸਿਸ ਕਹਿ ਰਹੇ ਨੇ ਕਿ ਬੈਲਾਰੂਸ ਕਿਉਂਕਿ ਇੱਕ ਲੈਂਡ ਲੋਕਡ ਜਗ੍ਹਾ ਹੈ ਆਪਦਾ ਇਹਨਾਂ ਦਾ ਕੋਈ ਵੀ ਕੋਸਟਲ ਵਾਟਰ ਕੋਈ ਵੀ ਟਾਇਡ ਵਾਟਰ ਕੋਈ ਵੀ ਪੋਰਟ ਵਗੈਰਾ ਹੈ ਹੀ ਨਹੀਂ ਇਹਨਾਂ ਨੂੰ ਜਾਂ ਤਾਂ ਲਿਥੁਏਨੀਆ ਦੇ ਰਾਹੀਂ ਜੋ ਕਿ ਹੁਣ ਤੱਕ ਤਾਂ ਇਹ ਬੈਨ ਕੀਤੇ ਹੋਏ ਨੇ EU ਦੇ ਸੈਂਕਸ਼ਨਸ ਨਾਲ ਜਾਂ ਤਾਂ ਥਰੂ ਲੈਂਡ ਰਸ਼ਾ ਦੇ ਰਾਹੀਂ ਹੀ ਇਹ ਫਾਰੈਸ਼ ਵੇਚਣਾ ਪਊਗਾ ਫਿਰ ਅੱਗੇ ਐਕਸਪੋਰਟ ਕਰਨਾ ਪਊਗਾ ਥਰੂ ਦ US ਸੋ ਕਾਫੀ ਜ਼ਿਆਦਾ ਪ੍ਰੋਬਲਮਸ ਵੀ ਨੇ ਕਾਫੀ ਜ਼ਿਆਦਾ ਸਾਡੇ ਮੁਲਕ ਲਈ ਵੀ ਕਾਫੀ ਜ਼ਿਆਦਾ US ਦੇ ਲਈ ਵੀ ਪਰ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਨਾਲ ਦੀ ਨਾਲ ਪਿਛਲੇ ਵੀਕਐਂਡ ਹੀ ਬੈਲਵਿਲ ਅੰਟੇਰੀਓ ਦੇ ਵਿੱਚ ਇੱਕ ਸਿਨਾਗੋਗ ਦੇ ਬਾਹਰ ਸ਼ੂਟਿੰਗ ਦੇ ਵਿੱਚ ਅੱਜ ਪਤਾ ਲੱਗ ਗਿਆ ਹੈ ਕਿ ਸ਼ੂਟਿੰਗ ਦਾ ਜਿਹੜਾ ਇੱਕ ਸਸਪੈਕਟ ਸੀ ਉਹ ਕੱਲ੍ਹ ਰਾਤ ਹੀ ਆਪ ਹੀ ਹੁਣ ਡੈਡ ਪ੍ਰੋਨਾਊਂਸ ਕੀਤਾ ਗਿਆ ਬੈਲਵਿਲ ਦੇ ਇੱਕ ਹੋਸਪਿਟਲ ਦੇ ਵਿੱਚ ਸੋ ਇਹ ਜਿਹੜਾ ਸ਼ੂਟਰ ਸੀ ਇਹ ਵੀ ਹੁਣ ਆਈਡੈਂਟੀਫਾਈ ਕੀਤਾ ਗਿਆ ਹੈ ਇਹ ਇੱਕ ਸਾਡੇ ਹੀ ਕੈਨੇਡੀਅਨ ਫੌਜ ਦਾ ਕੈਨੇਡੀਅਨ ਆਰਮਡ ਮੈਂਬਰ ਸੀ ਇੱਕ ਸੋਲਜਰ ਸੀ ਕਈ ਸਾਲਾਂ ਤੋਂ ਕੋਰਪਰਲ ਦੇ ਰੈਂਕ ਤੱਕ ਪਹੁੰਚਿਆ ਸੀ ਉਹਨੂੰ ਕੁਛ ਕੁ ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਅਤੇ ਨਾਲ ਦੀ ਨਾਲ 13 ਸਾਲ ਦਾ ਵੈਟਰਨ ਪੁਲਿਸ ਆਫਿਸਰ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਵਿਦ ਮਲਟੀਪਲ ਬੁਲੇਟ ਵੂਨਸ ਟੂ ਦਾ ਨੈਕ ਟੂ ਦਾ ਬਾਡੀ ਐਂਡ ਮਚ ਮਚ ਮੋਰ ਇਹ ਹੁਣ ਸਟੇਬਲ ਕੰਡੀਸ਼ਨ ਦੇ ਵਿੱਚ ਦੱਸਿਆ ਗਿਆ ਹੈ ਪਰ ਜਿਹੜੀ ਰੋਡ ਟੂ ਰਿਕਵਰੀ ਹੈ ਬਹੁਤ ਲੰਬੀ ਅਤੇ ਬਹੁਤ ਔਖੀ ਹੋਣੀ ਹੈ ਅਤੇ ਸਾਡੇ ਇੰਟੀਰੀਅਰ ਪ੍ਰੀਮੀਅਰ ਡਗ ਫੋਰਡ ਨੇ ਇਸ ਪੁਲਿਸ ਆਫਿਸਰ ਨੂੰ ਇੱਕ ਹੀਰੋ ਆਖਿਆ ਹੈ ਹੀਰੋ ਕਿਹਾ ਹੈ ਕਿਹਾ ਕਿ ਇਹਨੇ ਇੱਕ ਜ਼ਿਆਦਾ ਵੱਡਾ ਹਾਦਸਾ ਹੋਣ ਤੋਂ ਪੋਟੈਂਸ਼ਲੀ ਸਿਨਾਗੋਗ ਦੇ ਵਿੱਚ 25 ਬੇਕਸੂਰ ਅਨਾਰਮਡ ਲੋਕਾਂ ਦਾ ਇੱਕ ਕਤਲ ਹੋਣ ਤੋਂ ਰੋਕਿਆ ਹੈ ਅਤੇ ਇਹਨੂੰ ਇੱਕ ਹੀਰੋ ਕਹਿ ਰਿਹਾ ਹੈ ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਾਂਗੇ ਦੋਸਤੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਕੈਨੇਡਾ ਅੰਟੇਰੀਓ ਅਤੇ ਲੋਕੋ GTA ਦੀਆਂ ਨਿਊਜ਼ ਐਂਡ ਵਿਊਜ਼ ਅਸੀਂ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ ਅਤੇ 6 ਵਜੇ ਤੱਕ ਹੀ ਜੇਕਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਤਾਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਨੰਬਰ ਤੁਸੀਂ ਹੁਣ ਤੋਂ ਲੈ ਕੇ 6 ਵਜੇ ਤੱਕ ਘੁਮਾ ਸਕਦੇ ਹੋ 905-564-6444 905-564-6446 ਜਾਂ ਫਿਰ ਤੁਸੀਂ ਟੈਕਸਟ ਜਾਂ ਵਟਸਐਪ 'ਤੇ ਵੀ ਆਪਣਾ ਮੈਸੇਜ ਲਾਈਵ ਭੇਜ ਸਕਦੇ ਹੋ ਟੈਕਸਟ ਔਰ ਵਟਸਐਪ ਐਟ 416-457-3381 416-457-3381 ਜੁੜੇ ਰਹੋ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6446
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: FM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਏਬਲ ਟਰੱਕਿੰਗ। ਏਬਲ ਟਰੱਕਿੰਗ ਨੂੰ ਵੱਧ ਤੋਂ ਵੱਧ ਕੰਪਨੀ ਡਰਾਈਵਰਸ ਐਂਡ ਓਨਰ ਆਪਰੇਟਰਸ ਚਾਹੀਦੇ ਨੇ US ਦੇ ਰਨਸ ਲਈ। ਤੁਹਾਨੂੰ ਟਾਪ ਦੀ ਪੇ ਅਤੇ ਟਾਪ ਦੇ ਬੈਨੀਫਿਟ ਦੇਣਗੇ ਜੇਕਰ ਤੁਹਾਡੇ ਕੋਲ ਘੱਟ ਤੋਂ ਘੱਟ 3 ਸਾਲ ਦਾ AZ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਹੈ ਅਤੇ ਬਿਲਕੁਲ ਕਲੀਨ ਐਬਸਟ੍ਰੈਕਟ ਹੈ। ਸੋ ਘੱਟ ਤੋਂ ਘੱਟ 3 ਈਅਰ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਚਾਹੀਦਾ ਹੀ ਚਾਹੀਦਾ, ਨਾਲੇ ਬਿਲਕੁਲ ਸਾਫ ਐਬਸਟ੍ਰੈਕਟ ਚਾਹੀਦਾ ਹੀ ਚਾਹੀਦਾ ਹੈ। ਕੰਪਨੀ ਡਰਾਈਵਰਸ ਨੂੰ 75 cents per mile plus HST. So 75 cents plus HST per mile pay ਕੀਤੀ ਜਾਊਗੀ, ਅਤੇ ਜੇਕਰ ਕੋਈ ਵੀ ਐਕਸਟਰਾ ਪਿਕਅਪ ਜਾਂ ਡਰੋਪ ਆਫ ਹੈ ਉਹਦੇ ਲਈ ਵੀ ਤੁਹਾਨੂੰ ਪੇ ਕੀਤਾ ਹੀ ਜਾਊਗਾ। ਓਨਰ ਆਪਰੇਟਰਸ ਨੂੰ $1.95 ਪਰ ਮਾਈਲ ਪੇ ਪੈਕੇਜ ਦਿੱਤਾ ਜਾਊਗਾ। $1.95 ਪਰ ਮਾਈਲ ਫਾਰ ਓਨਰ ਆਪਰੇਟਰਸ। ਕਾਲ ਏਬਲ ਟਰੱਕਿੰਗ ਮਹਿੰਦਰ ਗਰੇਵਾਲ 905-838-4346 905-838-4346। ਸੋ US ਦੇ ਲਈ ਇਹਨਾਂ ਨੂੰ ਕੰਪਨੀ ਡਰਾਈਵਰ ਚਾਹੀਦੇ ਆ 75 cents ਪਲੱਸ HST ਪੇ ਕੀਤੀ ਜਾਊਗੀ, ਓਨਰ ਆਪਰੇਟਰ ਵੀ ਚਾਹੀਦੇ ਆ $1.95 ਪਰ ਮਾਈਲ ਪੇ ਕੀਤੀ ਜਾਊਗੀ, ਅਤੇ ਨਾਲ ਦੀ ਨਾਲ ਇਹਨਾਂ ਨੂੰ ਲੋਕਲ ਪਿਕਅਪ ਐਂਡ ਡਰੋਪ ਆਫ ਦੇ ਲਈ ਵੀ ਸਿਟੀ AZ ਡਰਾਈਵਰ ਵੀ ਚਾਹੀਦੇ ਆ। ਸੋ ਜੇ ਤੁਸੀਂ ਲੋਕਲ ਸਿਟੀ ਦਾ ਪਿਕਅਪ ਐਂਡ ਡਰੋਪ ਆਫ ਕੰਮ ਵੀ ਕਰਨਾ ਚਾਹੁੰਦੇ ਹੋ, ਟਾਪ ਦੀ ਪੇ ਦੇ ਬੈਨੀਫਿਟ ਹੋਣਗੇ, ਸਾਫ ਐਬਸਟ੍ਰੈਕਟ ਹੋਣਾ ਚਾਹੀਦਾ ਹੈ। 905-838-4346 905-838-4346 ਅੱਜ ਏਬਲ ਟਰੱਕਿੰਗ ਦੇ ਗਰੇਵਾਲ ਨਾਲ ਸੰਪਰਕ ਕਰੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਦਿਓਲ ਟਰੈਵਲ। ਸੋ ਦਿਓਲ ਟਰੈਵਲ ਵਾਲੇ ਬਹੁਤ ਲੰਬੇ ਸਮੇਂ ਤੋਂ ਮਲਟੀਪਲ ਲੋਕੇਸ਼ਨਸ ਤੋਂ ਤੁਹਾਨੂੰ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ ਇੰਡੀਆ ਆਉਣ ਜਾਣ ਦੇ ਲਈ, ਅਤੇ ਜੇ ਹੁਣ ਤੁਸੀਂ ਵੀ ਸਭ ਤੋਂ ਸਸਤੀਆਂ ਟਿਕਟਾਂ ਬੁੱਕ ਕਰਨੀਆਂ ਇਹਨਾਂ ਦੇ ਬ੍ਰੈਂਪਟਨ ਲੋਕੇਸ਼ਨ ਨਾਲ ਅੱਜ ਹੀ ਸੰਪਰਕ ਕਰੋ ਐ 905-588-4200 ਜਾਂ ਇਟੋਬਕੋ ਲੋਕੇਸ਼ਨ 905-588-5100। ਅੱਜ ਹੀ ਦਿਓਲ ਟਰੈਵਲ ਵਾਲਿਆਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ, ਪਰ ਆਫਕੋਰਸ ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ, ਦੱਸੋਗੇ ਕਿ ਕਿਹੜੀ ਤਰੀਕ ਤੋਂ ਲੈ ਕੇ ਕਿਹੜੀ ਤਰੀਕ ਤੱਕ ਟਿਕਟ ਬੁੱਕ ਕਰਨੀ ਆ ਜਾਂ ਫਲੈਕਸੀਬਿਲਿਟੀ ਹੈਗੀ ਆ, ਫਿਰ ਤਾਂ ਤੁਹਾਡੇ ਹੋਰ ਵੀ ਪੈਸੇ ਬਚਾ ਸਕਦੇ ਆ। ਪਰ ਟੋਰਾਂਟੋ ਤੋਂ ਲੈ ਕੇ ਦਿੱਲੀ ਕੋਈ ਵੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ ਅਗਲੇ ਸਾਲ ਦੇ ਵਿੱਚ, ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ, 2 bags ਇੰਕਲੂਡਿਡ ਨੇ। ਫੈਬਰੀ ਦੇ ਵਿੱਚ ਜਾਓ ਦਿੱਲੀ ਤੱਕ, ਅਤੇ ਵਾਪਸ ਹੀ ਹੋਊਗੀ ਇੱਥੇ ਟੋਰਾਂਟੋ ਅਪ੍ਰੈਲ ਦੇ ਵਿੱਚ। 2 bags ਇੰਕਲੂਡਿਡ ਰਾਊਂਡ ਟ੍ਰਿਪ ਫੈਬਰੀ ਟੂ ਅਪ੍ਰੈਲ 1590 ਦੇ ਵਿੱਚ, 1590 ਦੇ ਵਿੱਚ ਇਹ ਰਾਊਂਡ ਟ੍ਰਿਪ ਬੁੱਕ ਕੀਤੀ ਜਾ ਸਕਦੀ ਆ। ਜੇਕਰ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਮਿਡ ਜੈਨੁਅਰੀ ਜਾਂ ਮਿਡ ਫੈਬਰੀ ਦੇ ਵਿੱਚ ਜਾਣਾ ਚਾਹੁੰਦੇ ਹੋ, 2 bags ਭਰ ਕੇ ਜਾਓ ਮਿਡ ਜੈਨੁਅਰੀ ਔਰ ਫੈਬਰੀ, 1 way ਟੋਰਾਂਟੋ ਤੋਂ ਲੈ ਕੇ ਦਿੱਲੀ, 2 bags ਇੰਕਲੂਡਿਡ, $870 ਦੇ ਵਿੱਚ ਟਿਕਟ, ਤੁਸੀਂ 2 bags ਨਾਲ ਟਿਕਟ ਬੁੱਕ ਕਰ ਸਕਦੇ ਹੋ। ਅਤੇ ਜੇਕਰ ਹੁਣ ਅਗਲੇ ਮਹੀਨੇ ਹੀ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਗਲੇ ਮਹੀਨੇ ਸੱਦੋ ਅਕਤੂਬਰ ਦੇ ਵਿੱਚ, ਅਤੇ ਰਿਟਰਨ ਹੋਊਗੀ ਨਵੰਬਰ ਦੇ ਵਿੱਚ, ਦਿੱਲੀ ਟੂ ਟੋਰਾਂਟੋ ਰਾਊਂਡ ਟ੍ਰਿਪ ਅਕਤੂਬਰ ਨਵੰਬਰ, $1450 $1450 ਦੇ ਵਿੱਚ ਤੁਸੀਂ ਇਹ ਟਿਕਟ ਬੁੱਕ ਕਰ ਸਕਦੇ ਹੋ। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 ਜਾਂ ਇਟੋਬਕੋ ਲੋਕੇਸ਼ਨ 905-588-5100 ਦਿਓਲ ਟਰੈਵਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੇ ਦੋਸਤੋ, ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ANJ ਆਟੋ ਰਿਪੇਅਰ। ANJ ਆਟੋ ਰਿਪੇਅਰ ਵਾਲੇ ਬਹੁਤ ਲੰਬੇ ਸਮੇਂ ਤੋਂ ਤਸੱਲੀ ਬਖਸ਼ ਗੱਡੀਆਂ ਦੀ ਰਿਪੇਅਰ ਕਰਦੇ ਆ ਰਹੇ ਨੇ। ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਮੇਕ ਐਂਡ ਮਾਡਲ ਹੈ, ਚਾਹੇ ਜਿੰਨੀ ਪੁਰਾਣੀ ਚਾਹੇ ਜਿੰਨੀ ਨਵੀਂ ਹੈ, ਚਾਹੇ ਨੌਰਥ ਅਮੈਰੀਕਨ ਚਾਹੇ ਏਸ਼ੀਅਨ ਚਾਹੇ ਇੱਥੇ ਯੂਰਪੀਅਨ ਦੀ ਵੀ ਕੋਈ ਗੱਡੀ ਹੋਵੇ, ਤੁਸੀਂ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਮਾਹਰ ਮਕੈਨਿਕਸ ਤੋਂ। ਇੰਜਨ ਦਾ ਕੰਮ, ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਰਸਟ ਪਰੂਫਿੰਗ ਜਾਂ ਨਵੇਂ ਟਾਇਰ ਪਾਉਣੇ ਆ, ਜਲਦ ਵਿੰਟਰ ਟਾਇਰ ਪਾਉਣੇ ਆ, ਜਾਂ ਬਸ ਇਕੱਲੀ ਸਰਵਿਸ ਕਰਵਾਉਣੀ ਆ, ਓਇਲ ਚੇਂਜ ਕਰਵਾਉਣੀ ਆ, ਤੁਹਾਡੀ ਬੋਲੀ ਬੋਲਦੇ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਬੋਲਦੇ ਬਾਹਰ ਮਕੈਨਿਕ ਨੇ 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਓ ਦੀ ਮੇਜਰ ਇੰਟਰਸੈਕਸ਼ਨ ਪੈਂਦੀ ਹੈ, ਹਾਈਵੇ 50 ਮੇਫੀਓ ਅਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ ਬੋਲਟਨ 'ਤੇ ANJ ਆਟੋ ਰਿਪੇਅਰ ਵਾਲੇ ਲੋਕੇਟਡ ਹਨ। ਫੋਨ ਨੰਬਰ ਹੈ 905-857-7596 905-857-7596 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਬਾਏ ਮੱਲੀ ਟੈਂਟ ਸਰਵਿਸਿਜ਼। ਮੱਲੀ ਟੈਂਟ ਸਰਵਿਸਿਜ਼ ਸਾਡੀ ਕਮਿਊਨਿਟੀ ਵਿੱਚ ਸਭ ਤੋਂ ਜਾਣਿਆ ਪਛਾਣਿਆ ਨਾਮ ਹੈ, ਤੁਹਾਡੇ ਹਰੇਕ ਫੰਕਸ਼ਨ ਲਈ, ਪਾਰਟੀ ਲਈ, ਵਿਆਹ ਸ਼ਾਦੀ ਲਈ, ਹੁਣ ਪੋਲੀਟੀਕਲ ਰੈਲੀ ਲਈ ਤੁਹਾਨੂੰ ਟੈਂਟ ਚਾਹੀਦੇ ਨੇ, ਤੁਹਾਨੂੰ ਟੇਬਲ ਚਾਹੀਦੇ ਆ, ਤੁਹਾਨੂੰ ਕੁਰਸੀਆਂ ਚਾਹੀਦੀਆਂ, ਦਿਨੇ ਹਜੇ ਤੱਕ ਵੀ ਗਰਮੀ ਆ, ਪੱਖੇ ਚਾਹੀਦੇ ਆ, ਰਾਤ ਤੋਂ ਠੰਡ ਤਾਂ ਹੈਗੀ ਆ, ਵੱਡੇ ਪ੍ਰੋਪੇਨ ਹੀਟਰ ਚਾਹੀਦੇ ਆ, ਤੁਹਾਨੂੰ ਅਫੋਰਡੇਬਲ ਲਗਜ਼ਰੀ ਵਾਸ਼ਰੂਮ ਵੀ ਚਾਹੀਦੇ ਨੇ, ਟੈਂਟ ਦੀ ਫਲੋਰ, ਟੈਂਟ ਦੀ ਸਟੇਜ, ਟੈਂਟ ਦੇ ਵਿੱਚ ਡਾਂਸ ਫਲੋਰ, ਤੁਹਾਨੂੰ ਜਿਹੜੇ ਮਰਜ਼ੀ ਸਾਈਜ਼ ਦੇ ਟੈਂਟ ਚਾਹੀਦੇ ਨੇ, 10x10, 40x160 ਫੁੱਟ ਦੇ ਟੈਂਟ, ਉਹ ਵੀ ਕਲੀਅਰ ਟੈਂਟ, ਜਿਹੜੇ ਸੀ ਥਰੂ ਟੈਂਟ ਨਵਾਂ ਰਿਵਾਜ਼ ਹੈ, ਅਤੇ ਨਾਲ ਦੀ ਨਾਲ ਟ੍ਰੈਡੀਸ਼ਨਲ ਵਾਈਟ ਟੈਂਟ, ਸਾਰੇ ਵਾਟਰਪਰੂਫ ਟੈਂਟ ਤੁਹਾਡੇ ਲਈ ਪ੍ਰੋਵਾਈਡ ਕਰਦੇ ਨੇ, ਚਾਹੇ ਇੱਕ ਦਿਨ ਹੋਵੇ ਚਾਹੇ ਪੂਰਾ ਹਫ਼ਤਾ ਹੋਵੇ। ਮੱਲੀ ਟੈਂਟ ਸਰਵਿਸਿਜ਼ ਇਹ ਤੁਹਾਨੂੰ ਗੇਰੰਟੀਡ ਬੈਸਟ ਪ੍ਰਾਈਸ ਪ੍ਰੋਵਾਈਡ ਕਰਦੇ ਨੇ, ਅਤੇ ਕਹਿੰਦੇ ਕਿ ਸਾਨੂੰ ਸੱਦੋ ਫਰੀ ਐਸਟੀਮੇਟ ਲਈ, ਅਸੀਂ ਤੁਹਾਨੂੰ ਦੱਸਾਂਗੇ ਤੁਹਾਡੀ ਜਗ੍ਹਾ ਦੇ ਹਿਸਾਬ ਨਾਲ ਕਿ ਕਿਹੜੇ ਸਾਈਜ਼ ਦੇ ਟੈਂਟ ਕਿੱਥੇ ਲੱਗਣਾ ਹੈ, ਅਤੇ ਤੁਹਾਨੂੰ ਜਿਹੜੇ ਮਰਜ਼ੀ ਸਾਈਜ਼ ਦੇ ਟੈਂਟ ਚਾਹੀਦੇ ਆ, ਅਤੇ ਰਾਊਂਡ ਟੇਬਲਸ, ਰੈਕਟੈਂਗਲ ਟੇਬਲਸ, ਜਿਹੜੇ ਮਰਜ਼ੀ ਤੁਹਾਨੂੰ ਰੈਗੂਲਰ ਫੋਲਡਿੰਗ ਚੇਅਰਸ ਜਾਂ ਫੈਂਸੀ ਚੇਅਰਸ ਵੀ ਚਾਹੀਦੀਆਂ ਹੋਣ, ਕਾਲ ਮੱਲੀ ਟੈਂਟ ਸਰਵਿਸਿਜ਼ 6479992569 6479992569, that's 6479992569 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 23 ਹਥਿਆਰ ਰਿਕਵਰ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਡਿਫਰੈਂਟ ਸ਼ੂਟਿੰਗਸ, ਡਰਾਈਵ ਬਾਈ ਸ਼ੂਟਿੰਗਸ, ਟਾਰਗੇਟਡ ਕਿਲਿੰਗਸ ਐਂਡ ਡਿਫਰੈਂਟ ਡਿਫਰੈਂਟ ਇੰਜਰੀਜ਼ ਦੇ ਵਿੱਚ ਵਰਤੇ ਗਏ ਨੇ। ਇੱਕ ਜੋ ਕਿ ਇੱਕ ਕਤਲ ਦੇ ਹੀ ਕੇਸ ਦੇ ਵਿੱਚ ਹੀ ਡਾਇਰੈਕਟਲੀ ਲਿੰਕ ਕੀਤਾ ਗਿਆ ਹੈ, ਅਤੇ ਹੁਣ 4 ਬੰਦਿਆਂ ਦੇ ਖਿਲਾਫ ਢੇਰ ਸਾਰੇ ਕ੍ਰਿਮੀਨਲ ਚਾਰਜਸ ਲੇ ਕੀਤੇ ਗਏ ਨੇ। ਅੱਜ ਪੀਓ ਰੀਜਨਲ ਪੁਲਿਸ ਦੇ ਡੈਪਟੀ ਚੀਫ ਨਿਕ ਮਲਿਨੋਵਿਚ ਨੇ ਜਾਣਕਾਰੀ ਪੇਸ਼ ਕੀਤੀ ਪ੍ਰੋਜੈਕਟ ਰੈੱਡ ਜ਼ੋਨ ਦੇ ਬਾਰੇ, ਜੋ ਕਿ ਪਿਛਲੇ ਸਾਲ ਅਕਤੂਬਰ 2025 ਦੇ ਵਿੱਚ ਸ਼ੁਰੂ ਕੀਤਾ ਗਿਆ, ਜਦੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਈ ਸ਼ੂਟਿੰਗਸ ਨੂੰ ਕਨੈਕਟ ਕੀਤਾ ਗਿਆ ਇੱਕੋ ਹੀ ਗਨ ਟ੍ਰੈਫਿਕਿੰਗ ਨੈਟਵਰਕ ਤੱਕ, ਅਤੇ ਪ੍ਰੋਜੈਕਟ ਰੈੱਡ ਜ਼ੋਨ ਹਜੇ ਤੱਕ ਵੀ ਹੁਣ ਵੀ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈ। ਕਾਫੀ ਸ਼ੂਟਿੰਗ ਇੰਸੀਡੈਂਟਸ ਦੇ ਜਿਹੜੇ ਟ੍ਰਿਗਰ ਮੈਨ ਨੇ, ਟ੍ਰਿਗਰ ਦਬਾਉਣ ਵਾਲੇ ਨੇ, ਅਤੇ ਉਹਨਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਨੇ, ਉਹਨਾਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ 11 ਪਲੱਸ ਮਹੀਨਿਆਂ ਦੀ ਇਨਵੈਸਟੀਗੇਸ਼ਨ ਦੇ ਰਾਹੀਂ ਪੀਓ ਰੀਜਨਲ ਪੁਲਿਸ ਨੇ ਹੋਰਾਂ ਪੁਲਿਸ ਫੋਰਸਿਸ ਦੇ ਸਾਥ ਦੇ ਨਾਲ ਗ੍ਰੇਟਰ ਟੋਰਾਂਟੋ ਏਰੀਆ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਕੁੱਲ ਮਿਲਾ ਕੇ 23 ਹਥਿਆਰ ਰਿਕਵਰ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ 14 ਫਾਇਰਆਰਮਸ ਲਿੰਕ ਕੀਤੇ ਗਏ ਨੇ ਅਲੱਗ ਅਲੱਗ GTA ਸ਼ੂਟਿੰਗ ਇੰਸੀਡੈਂਟਸ ਨਾਲ, ਮਤਲਬ ਵਰਤੇ ਵੀ ਗਏ ਨੇ, ਫਿਰ ਅੱਗੇ ਤੋਂ ਅੱਗੇ ਹੋਰ ਵੀ ਵੇਚੇ ਹੀ ਗਏ ਨੇ, ਯੂਜ਼ਡ ਐਂਡ ਸਟਿਲ ਸੋਲਡ ਅੱਗੇ ਤੋਂ ਅੱਗੇ। ਇੱਕ ਜੋ ਕਿ ਇੱਕ 2024 ਦੇ ਡਬਲ ਸ਼ੂਟਿੰਗ, ਇੱਕ ਕਤਲ ਅਤੇ ਇੱਕ ਬੰਦੇ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਕੇਸ ਦੇ ਨਾਲ ਵੀ ਲਿੰਕ ਕੀਤਾ ਗਿਆ ਹਥਿਆਰ ਹੈ। ਸੋ ਇਹਨਾਂ 23 ਫਾਇਰਆਰਮਸ ਦੇ ਵਿੱਚੋਂ 15 ਤਾਂ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਪ੍ਰੋਹਿਬਿਟਡ ਹਨ, ਅਤੇ US ਤੱਕ ਟਰੇਸ ਬੈਕ ਕੀਤੀਆਂ ਗਈਆਂ ਨੇ। ਹਥਿਆਰਾਂ ਤੋਂ ਇਲਾਵਾ 951 ਰਾਊਂਡਸ ਆਫ ਐਮੂਨੇਸ਼ਨ ਅਤੇ 800 ਗ੍ਰਾਮ ਕੋਕੇਨ ਵੀ ਸੀਜ਼ ਕੀਤਾ ਗਿਆ ਹੈ ਪ੍ਰੋਜੈਕਟ ਰੈੱਡ ਜ਼ੋਨ ਦੇ ਰਾਹੀਂ। ਪੀਓ ਰੀਜਨਲ ਪੁਲਿਸ ਅਤੇ ਹੋਰਾਂ ਪੁਲਿਸ ਫੋਰਸ ਦੇ ਸਾਥ ਦੇ ਨਾਲ ਮਿਸਿਸਾਗਾ, ਏਜੈਕਸ ਅਤੇ ਸਕਾਰਬਰੋ ਸ਼ਹਿਰ ਦੇ ਵਿੱਚ ਸਰਚ ਵਾਰੰਟਸ ਐਕਸੀਕਿਊਟ ਕੀਤੇ, ਅਤੇ ਹੁਣ ਤੱਕ 4 ਜਾਣਿਆਂ ਨੂੰ ਅਰੈਸਟ ਕੀਤਾ ਹੈ। ਸਕਾਰਬਰੋ ਤੋਂ 24 ਸਾਲ ਦਾ ਸਟੀਵਨ ਪ੍ਰਕਾਸ਼ ਕੰਸਾਲਾ, ਏਜੈਕਸ ਤੋਂ 24 ਸਾਲ ਦੀ ਅਕਸ਼ਿਆ ਸ਼੍ਰੀਕਾਂਤਾਨਨ, ਮਿਸਿਸਾਗਾ ਤੋਂ 28 ਸਾਲ ਦਾ ਸੈਮੀ ਸ਼ੇਖ ਅਤੇ ਟੋਰਾਂਟੋ ਤੋਂ 23 ਸਾਲ ਦਾ ਜਨੋਜ ਸ਼ਾਇਆਬਾਰਨ, ਜਿਨ੍ਹਾਂ ਦੇ ਖਿਲਾਫ ਹੁਣ ਕਾਫੀ ਅਲੱਗ ਅਲੱਗ ਲੰਬੇ ਚੌੜੇ ਲਿਸਟ ਆਫ ਕ੍ਰਿਮੀਨਲ ਚਾਰਜ ਪੇਸ਼ ਕੀਤੇ ਗਏ ਨੇ। ਬਰਖਾਸਤ ਹੈਗੇ ਨੇ ਹਥਿਆਰਾਂ ਰਿਲੇਟਡ ਅਤੇ ਡਰੱਗ ਟ੍ਰੈਫਿਕਿੰਗ ਰਿਲੇਟਡ। ਅਤੇ ਨਾਲ ਦੇ ਦੋਸਤੋ, ਕਈ ਮਹੀਨਿਆਂ ਦੀ ਕਾਫੀ ਵੱਡੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਯੋਰਕ ਰੀਜਨਲ ਪੁਲਿਸ ਨੇ ਇੱਕ ਕਾਫੀ ਸਫਿਸਟੀਕੇਟਿਡ ਡਾਰਕ ਵੈੱਬ ਡਰੱਗ ਨੈਟਵਰਕ ਨੇਮਡ ਆਈਸੀ ਵਾਈਟ ਨੌਰਥ ਨੂੰ ਬੰਦ ਕੀਤਾ ਹੈ। $3 million ਤੋਂ ਵੀ ਜ਼ਿਆਦਾ ਦੇ ਨਸ਼ੇ, ਹਥਿਆਰ, ਕੈਸ਼, ਕ੍ਰਿਪਟੋ ਕਰੰਸੀ, ਮਹਿੰਗੀਆਂ ਗੱਡੀਆਂ, ਜੂਲਰੀ, ਗਹਿਣੇ, ਘੜੀਆਂ ਵਗੈਰਾ, ਪਰਸਿਸ ਐਕਸੈਟਰਾ ਵੀ ਰਿਕਵਰ ਕੀਤੀਆਂ ਗਈਆਂ ਹਨ। ਸੋ ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਕਈ ਮਹੀਨੇ ਪਹਿਲਾਂ ਉਹਨਾਂ ਦੇ ਇਨਵੈਸਟੀਗੇਟਰਸ ਨੇ ਇੱਕ ਡਾਰਕ ਵੈੱਬ ਵੈਂਡਰ ਨੂੰ ਟਾਰਗੇਟ ਕੀਤਾ, ਜੋ ਕਿ ਇਨਕ੍ਰਿਪਟਿਡ ਆਨਲਾਈਨ ਡਰੱਗ ਮਾਰਕੀਟ ਦੇ ਰਾਹੀਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ fentanyl, cocaine, heroin, methamphetamine, ਤੇ ਹੋਰ ਵੀ prescription ਵੀ controlled substances ਵੀ provide ਕਰ ਰਿਹਾ ਸੀ ਤੇ range ਸੀ ਆਮ ਬੰਦੇ ਆਪ ਵਰਤਣ ਲਈ ਛੋਟੀ ਮੋਟੀ ਗਿਣਤੀ ਸਟਰੀਟ ਲੈਵਲ ਗਿਣਤੀ ਤੋਂ ਲੈ ਕੇ ਈਵਨ ਬਲਕ ਕਿਲੋਆਂ ਦੀਆਂ ਸੇਲਸ ਤੱਕ ਵੀ ਇਹਨਾਂ ਨੇ ਆਨਲਾਈਨ ਫੈਸਿਲਿਟੇਟ ਕੀਤੀਆਂ ਇਸ ਵੈਂਡਰ ਨੇ ਨਸ਼ਿਆਂ ਦੇ ਬਦਲਿਆਂ 'ਚ ਕ੍ਰਿਪਟੋ ਕਰੰਸੀ ਪੇਮੈਂਟ ਐਕਸੈਪਟ ਕੀਤੀਆਂ ਅਤੇ ਸਾਰੀ ਤੇ ਸਾਰੀ ਗੱਲਬਾਤ ਸਾਰੀ ਕਮਿਊਨੀਕੇਸ਼ਨ ਇਨਕ੍ਰਿਪਟਿਡ ਡਾਰਕ ਵੈਬ ਮੈਸੇਜਿੰਗ ਐਪਸ ਰਾਹੀਂ ਹੀ ਕੀਤੀ ਗਈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਜਿਟਮੇਟ Canada Post varge mail delivery services hi use kite gaye inna nashiyan nu all over GTA and beyond in Canada ship karan de layi te harani wali gal eh vi hai ki inna de hi customers inna de layi hi reviews vi chhad rahe si is drug trafficking network IC White North de layi saal 2022 to leke hun 2026 tak 9000 to vi zyada positive reviews ਡਾਰਕ ਵੈਬ 'ਤੇ ਇਹਨਾਂ ਲਈ ਛੱਡੇ ਗਏ ਕਿ ਪ੍ਰੋਪਰ ਲਜਿਟਮੇ ਨਸ਼ੇ ਹੀ ਲੋਕਾਂ ਨੂੰ ਇਹ ਵੇਚ ਰਹੇ ਨੇ ਸੋ ਇਹ ਬੜੇ ਆਸਾਨੀ ਦੇ ਨਾਲ ਹੀ ਐਵਰੀ ਸਿੰਗਲ ਮੰਥ ਅਕੋਰਡਿੰਗ ਟੂ ਯੋਰਕ ਰੀਜਨਲ ਪੁਲਿਸ ਬੇਅਰ ਮਿਨੀਮਮ ਲੱਖ ਡਾਲਰ ਮਹੀਨੇ ਦਾ $1,00,000 ਤੋਂ ਵੀ ਜ਼ਿਆਦਾ ਰੈਵਨਿਊ ਜਨਰੇਟ ਕਰ ਰਹੇ ਸੀ ਮੰਥ ਬਾਏ ਮੰਥ ਸੋ ਕਾਫੀ ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਅਫਿਸ਼ੀਅਲ ਤੌਰ 'ਤੇ ਪ੍ਰੋਜੈਕਟ ਗੋਸਟ ਵਾਇਰ ਲਾਂਚ ਕੀਤਾ ਗਿਆ ਯੋਰਕ ਰੀਜਨਲ ਪੁਲਿਸ ਦੀ ਗਨਸ ਗੈਂਗਸ ਐਂਡ ਡਰੱਗ ਇਨਫੋਰਸਮੈਂਟ ਯੂਨਿਟ ਐਂਡ ਸਾਈਬਰ ਕ੍ਰਾਈਮ ਯੂਨਿਟ ਦੇ ਵੱਲੋਂ ਜਿਹਨਾਂ ਦੀ ਮਦਦ ਕੀਤੀ ਗਈ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਫ ਅੰਟੇਰੀਓ ਦੇ ਵੱਲੋਂ ਸੋ ਯੋਰਕ ਰੀਜਨਲ ਪੁਲਿਸ ਦੇ ਵੱਲੋਂ ਰੇਡਸ ਕੋਆਰਡੀਨੇਟ ਕੀਤੀਆਂ ਗਈਆਂ ਖਾਸ ਤਾਂ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਕਾਫੀ ਮਹਿੰਗੇ ਕਾਂਡੋ ਪੈਂਟ ਹਾਊਸ ਦੇ ਵਿੱਚ ਜਿਹਨੂੰ ਯੂਜ਼ ਕੀਤਾ ਜਾ ਰਿਹਾ ਸੀ ਐਜ਼ ਦ ਡੇ ਟੂ ਡੇ ਆਪਰੇਸ਼ਨ ਹੱਬ ਫੋਰ ਦਿਸ ਆਨਲਾਈਨ ਡਰੱਗ ਨੈਟਵਰਕ ਅਤੇ ਇਸ ਮਿਸਿਸਾਗਾ ਦੇ ਪੈਂਟ ਹਾਊਸ ਕਾਂਡੋ ਦੇ ਵਿੱਚੋਂ 5.5 kilo fentanyl pill and powder, 5.5 kilo methamphetamine, 3.5 kilo cocaine, 4.5 kilo ketamine, 700 gram heroin, 5.4 kilos of MDMA, 205 grams of crack cocaine, 1100 LSD, yani ke acid diyan tablets, 11,800 zani pills, 290 oxycodone pills, te 110 hydromorphone pills recover kitiya gaya. ਸੋ ਇਹਨਾਂ ਨਸ਼ਿਆਂ ਦੀ ਜਿਹੜੀ ਟੋਟਲ ਸਟਰੀਟ ਵੈਲਿਊ ਹੈ ਓਵਰ $3 million ਦੇ ਨਾਲ ਐਸਟੀਮੇਟ ਕੀਤੀ ਗਈ ਆ $3 million ਦਾ ਵੀ ਜ਼ਿਆਦਾ ਜ਼ਿਆਦਾ ਨਸ਼ਾ ਇਸ ਮਿਸਿਸਾਗਾ ਦੇ ਕਾਂਡੋ ਪੈਂਟ ਹਾਊਸ ਦੇ ਵਿੱਚੋਂ ਲੱਭਿਆ ਗਿਆ ਪਰ ਨਸ਼ਿਆਂ ਤੋਂ ਇਲਾਵਾ ਇੱਕ ਕਾਫੀ ਹਾਈ ਪਾਵਰਡ ਕਾਰਬਾਈਨ ਅਸਾਲਟ ਰਾਈਫਲ ਵੀ ਰਿਕਵਰ ਕੀਤੀ ਗਈ ਐਕਸਟਰਾ ਐਮੂਨੇਸ਼ਨ ਦੇ ਨਾਲ ਲਗਭਗ $2,00,000 ਕੈਸ਼ ਸੀਜ਼ ਕੀਤਾ ਗਿਆ ਅਤੇ $2,00,000 ਤੋਂ ਵੀ ਜ਼ਿਆਦਾ ਕ੍ਰਿਪਟੋ ਕਰੰਸੀ ਵੀ ਕੁਝ ਹਾਰਡ ਡਰਾਈਵਸ 'ਤੇ ਵੀ ਲੱਭੀ ਗਈ ਅਤੇ $1 million ਤੋਂ ਵੀ ਜ਼ਿਆਦਾ ਵੈਲਿਊਡ ਪ੍ਰੋਸੀਡਸ ਆਫ ਕ੍ਰਾਈਮ ਯਾਨੀ ਕਿ ਇਹਨਾਂ ਦੇ ਹੀ ਨਸ਼ਿਆਂ ਦੇ ਬਲੈਕ ਮਨੀ ਨਾਲ ਖਰੀਦੀਆਂ ਗਈਆਂ ਮਹਿੰਗੀਆਂ ਮਹਿੰਗੀਆਂ ਕਸਟਮ ਲਗਜ਼ਰੀ ਵਹੀਕਲਸ ਘੜੀਆਂ APs ਵੀ ਰੱਖੀਆਂ ਹੋਈਆਂ ਸੀ ਗਹਿਣੇ designer purses and much more recover kita gaya hai so project ghostwire de rahi filhal 5 janiyan de khilaf 80 to vi zyada criminal charge lay kite gaye han eh log ne jinn di umar hai 23 to leke 42 5 jane 23 years old to leke 42 years old Brampton Mississauga Vaughan ਓਕਵਿਲ ਅਤੇ ਟੋਰਾਂਟੋ ਦੇ ਰਹਿਣ ਵਾਲੇ ਨੇ ਅਤੇ ਘੱਟ ਤੋਂ ਘੱਟ ਤਾਂ ਇਹ 2022 ਤੋਂ ਇਸੇ ਤਰ੍ਹਾਂ ਆਪਰੇਟ ਕਰਦੇ ਆ ਰਹੇ ਨੇ ਔਨ ਦ ਡਾਰਕ ਵੈਬ ਅਤੇ ਈਜ਼ਲੀ ਓਵਰ 100K ਅ ਮੰਥ ਇਹ ਰੈਵਨਿਊ ਜਨਰੇਟ ਕਰ ਰਹੇ ਸੀ ਅਤੇ ਇਹ ਜਿਹੜੇ ਚਾਰਜਸ ਇਹਨਾਂ ਦੇ ਖਿਲਾਫ ਲਈ ਕੀਤੇ ਗਏ ਨੇ ਰੇਂਜ ਕਰਦੇ ਨੇ ਡਰੱਗ ਟ੍ਰੈਫਿਕਿੰਗ ਕੰਸਪੀਰਸੀ ਟੂ ਟ੍ਰੈਫਿਕ ਕੰਟਰੋਲ ਸਬਸਟੈਂਸ ਕੰਸਪੀਰਸੀ ਟੂ ਕਮਿਟ ਇਨਡਾਈਟੇਬਲ ਅਫੈਂਸ ਪੋਜੈਸ਼ਨ ਆਫ ਪ੍ਰੋਹਿਬਿਟਡ ਫਾਇਰਆਰਮਸ ਐਂਡ ਮੱਚ ਮੋਰ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜੇ ਹੋਏ ਤਾਂ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ ਹਰੇਕ ਟਿਊਜ਼ਡੇ ਯਾਨੀ ਕਿ ਅੱਜ ਦੇ ਦਿਨ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕੁਈਨਜ਼ਵੁੱਡ ਕਾਲਜ ਬਰੈਂਪਟਨ ਨਾਲ ਆਪਾਂ ਗੱਲਬਾਤ ਕਰੀਏ ਪੜ੍ਹਾਈ ਦੇ ਬਾਰੇ ਐਜੂਕੇਸ਼ਨ ਕੀ ਹੈ ਤੁਸੀਂ ਇੱਥੇ ਨਵੇਂ ਆਏ ਹੋ ਪੁਰਾਣੇ ਵੀ ਆਏ ਹੋ ਔਰ ਜੋਬ ਫੈਕਟਰੀ ਜੋਬ ਜਨਰਲ ਲੇਬਰ ਵੇਅਰਹਾਊਸ ਕੋਈ ਜੋਬ ਕਰ ਰਹੇ ਹੋ ਚਾਹੁੰਦੇ ਹੋ ਕਿ ਅਸੀਂ ਪੜ੍ਹਾਈ ਕਰਕੇ ਸ਼ੋਰਟ ਟਰਮ ਕੋਰਸ ਵੀ ਹੋਵੇ ਪਾਰਟ ਟਾਈਮ ਕੋਰਸ ਵੀ ਹੋਵੇ ਪੜ੍ਹਾਈ ਕਰਕੇ ਖਾਸ ਤਾਂ ਅਸੀਂ ਇੱਕ ਵਾਈਟ ਕਾਲਰ ਆਫਿਸ ਜੋਬ ਡੈਸਕ ਜੋਬ ਗੁੱਡ ਪੇ ਅਤੇ ਗੁੱਡ ਬੈਨੀਫਿਟਸ ਨਾਲ ਕਰੀਅਰ ਲਾਂਚ ਕਰ ਲਈਏ ਖਾਸ ਤਾਂ ਮੈਡੀਕਲ ਆਫਿਸਿਸ ਦੇ ਵਿੱਚ ਜਾਂ ਪਰਸਨਲ ਸਪੋਰਟ ਵਰਕਰ ਜਿਹੜੇ ਵੀ ਵੈਰੀ ਹਾਈ ਇਨ ਡਿਮਾਂਡ ਹੈਲਥ ਕੇਅਰ ਦੇ ਕੰਮ ਕਾਰੋਬਾਰ ਨੇ ਉਹਦੇ ਵਿੱਚ ਖਾਸ ਜੇ ਐਂਟਰ ਕਰਨਾ ਚਾਹੁੰਦੇ ਹੋ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ at 905-872-0088. Queenswood College, Brampton, 905-872-0088. Sat Shri Akal ji.
1: ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਮਟਨ।

0: ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ, ਸਾਡਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਸਿਰਫ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੀਨੀਅਰ ਹੈਲਥ ਕੇਅਰ ਸੈਟਿੰਗ ਵਿੱਚ ਕੰਮ ਕਰ ਸਕਦੇ ਹੋ। ਹੈਲਥ ਕੇਅਰ ਫੀਲਡ ਵਿੱਚ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ ਤੇ ਸਾਡਾ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਵੀ ਅਵੇਲੇਬਲ ਹੈ। ਸਿਰਫ 10 ਹਫ਼ਤਿਆਂ ਦਾ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਤੋਂ ਬਾਅਦ ਤੁਸੀਂ ਫਾਰਮੇਸੀ ਵਿੱਚ ਫਾਰਮੇਸੀ ਅਸਿਸਟੈਂਟ, ਫਾਰਮੇਸੀ ਕਲਰਕ ਜਾਂ ਫਾਰਮੇਸੀ ਏਡ ਦੇ ਰੂਪ ਵਿੱਚ ਕੰਮ ਕਰ ਸਕਦੇ ਹੋ। ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਹੋ ਤਾਂ ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਹ ਪ੍ਰੋਗਰਾਮ ਡੇ ਕੇਅਰ ਫੀਲਡ ਵਿੱਚ ਕਰੀਅਰ ਬਣਾਉਣ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਹੈ। ਇੰਗਲਿਸ਼ ਜਾਂ ਫਰੈਂਚ ਇੰਪਰੂਵ ਕਰਨੀ ਹੈ, ਕੁਇਨਸਵੁੱਡ ਕਾਲਜ ਵਿੱਚ ਇੰਗਲਿਸ਼ ਸਪੀਕਿੰਗ ਕਲਾਸਿਸ, ਫਰੈਂਚ ਲੈਂਗੁਏਜ ਕੋਰਸਿਸ, ਆਇਲਸ, ਸੈਲਪਿਪ, ਪੀਟੀ, ਟੈਫ, ਟੀਸੀਪੀ ਪ੍ਰਿਪਰੇਸ਼ਨ ਕਲਾਸਿਸ ਵੀ ਕਰਵਾਈ ਜਾ ਰਹੀਆਂ ਨੇ। ਕੰਪਿਊਟਰ ਸਕਿੱਲ ਸਿੱਖਣੇ ਨੇ, ਵੀਕਐਂਡ ਵੀਕਡੇਜ਼ ਕੰਪਿਊਟਰ ਟ੍ਰੇਨਿੰਗ ਕਲਾਸਿਸ ਬਿਗਨਰ ਤੋਂ ਐਡਵਾਂਸ ਲੈਵਲ ਤੱਕ ਅਵੇਲੇਬਲ ਨੇ। ਗਰੁੱਪ ਕਲਾਸਿਸ ਅਤੇ ਵਨ ਔਨ ਵਨ ਟ੍ਰੇਨਿੰਗ ਦੋਨੋਂ ਆਪਸ਼ਨ ਉਪਲਬਧ ਨੇ। ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਬੁੱਕ ਕੀਪਿੰਗ ਅਤੇ ਕੁਇਕ ਬੁੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਸ ਕੋਰਸ 'ਤੇ ਤੁਸੀਂ ਬੁੱਕ ਕੀਪਿੰਗ, ਅਕਾਊਂਟ ਪੇਲੇਬਲ, ਅਕਾਊਂਟ ਰਿਸੇਵਲ ਅਤੇ ਆਫਿਸ ਐਡਮਿਨਿਸਟ੍ਰੇਸ਼ਨ ਦੇ ਪ੍ਰੈਕਟੀਕਲ ਸਕਿੱਲ ਸਿੱਖ ਸਕਦੇ ਨੇ। ਇਸ ਤੋਂ ਇਲਾਵਾ ਕੁਇਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਕੋਰਸਿਸ ਸ਼ੁਰੂ ਕਰਨ ਜਾ ਰਹੇ ਨੇ, ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsvoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਨਵੀਂ ਸਕਿੱਲ ਸਿੱਖੋ, ਕਰੀਅਰ ਅੱਗੇ ਵਧਾਓ, ਆਪਣੀ ਅਰਨਿੰਗ ਪੋਟੈਂਸ਼ੀਅਲ ਵਧਾਓ ਅਤੇ ਆਪਣੇ ਪਰਿਵਾਰ ਲਈ ਇੱਕ ਮਜ਼ਬੂਤ ਫਿਊਚਰ ਬਣਾਓ। ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ 905-872-0088। ਧੰਨਵਾਦ।
1: ਥੈਂਕ ਯੂ ਵੈਰੀ ਮੱਚ। ਅੱਜ ਜੀ ਤੁਸੀਂ ਹੁਣੇ ਹੀ ਗੱਲਬਾਤ ਕਰੋ ਇਹਨਾਂ ਦੇ ਐਕਡੈਮਿਕ ਕਾਉਂਸਲਰਸ ਨਾਲ, ਜੋ ਕਿ ਤੁਹਾਨੂੰ ਐਕਸਪਰਟਲੀ ਗਾਈਡ ਕਰਨਗੇ ਜੇ ਤੁਸੀਂ ਮੈਡੀਕਲ ਫੀਲਡ ਦੇ ਵਿੱਚ, ਖਾਸ ਤਾਂ ਆਫਿਸ ਦੇ ਵਿੱਚ ਇੱਕ ਵਧੀਆ ਵਾਈਟ ਕਾਲਰ ਜੋਬ ਕਰੀਅਰ ਇਸਟੈਬਲਿਸ਼ ਕਰਨਾ ਚਾਹੁੰਦੇ ਹੋ, ਕਾਲ ਕੁਇਨਸਵੁੱਡ ਕਾਲਜ ਬ੍ਰੈਮਟਨ 905-872-0088, 905-872-0088, ਕੁਇਨਸਵੁੱਡ ਕਾਲਜ ਬ੍ਰੈਮਟਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਅੱਜ ਵਧੀਆ ਖਾਣ ਪੀਣ ਲਈ ਬ੍ਰੈਮਟਨ ਸ਼ਹਿਰ ਦੇ ਵਿੱਚ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਡਿਫਰੈਂਟ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਪਹਿਲੀ ਲੋਕੇਸ਼ਨ ਹੈ 275 Garden Brook Trail ਅਤੇ ਕੈਸਲਮੋਰ ਦੀ ਇੰਟਰਸੈਕਸ਼ਨ 'ਤੇ। ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਫਸਟ ਓਰਿਜਨਲ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਦੇ ਬਿਲਕੁਲ ਨਜ਼ਦੀਕ, 85 ਮਾਂ ਫੈਲੀਏ ਸਟਰੀਟ ਬ੍ਰੈਮਟਨ। ਅਤੇ ਤੀਜੀ ਲੋਕੇਸ਼ਨ ਹੈ ਬੋਵੇਰ ਅਤੇ ਚਿੰਕੂਜ਼ੀ ਦੀ ਮੇਜਰ ਇੰਟਰਸੈਕਸ਼ਨ ਦੇ ਬਿਲਕੁਲ ਕਰੀਬ, ਐਟ 15 Fandor Way। ਤਿੰਨੇ ਲੋਕੇਸ਼ਨ ਸਵੇਰੇ 2 ਵਜੇ ਤੱਕ ਓਪਨ ਹਨ। ਐਵਰੀ ਸਿੰਗਲ ਡੇ 7 ਦਿਨ ਤੁਹਾਨੂੰ ਸਵੇਰੇ 2 ਵਜੇ ਤੱਕ ਤਾਜ਼ਾ ਹੀ ਫੂਡ ਮਿਲੇਗਾ। ਤੁਸੀਂ ਡਾਈਨ ਇਨ ਕਰ ਸਕਦੇ ਹੋ, ਤੁਸੀਂ ਟੇਕ ਆਊਟ ਕਰ ਸਕਦੇ ਹੋ ਅਤੇ ਲਾਈਵ ਕੇਟਰਿੰਗ ਦੇ ਵਿੱਚ ਇਹ ਸਪੈਸ਼ਲਾਈਜ਼ ਕਰਦੇ ਨੇ। 10 ਟਰੱਕ ਇਸ ਹੀ ਕੰਮ ਲਈ ਇਹਨਾਂ ਨੇ ਰੱਖੇ ਹੋਏ ਨੇ। ਹੁਣ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਦੇ ਲਈ ਲਾਈਵ ਕੇਟਰਿੰਗ ਚਾਹੁੰਦੇ ਹੋ, ਕਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਇਹ ਆਪਣੀ ਬਹੁਤ ਹੀ ਕਮਾਲ ਦੀ ਪ੍ਰੋਫੈਸ਼ਨਲ ਕੇਟਰਿੰਗ ਦੀ ਟੀਮ ਟਰੱਕ ਦੇ ਨਾਲ ਪੂਰੇ ਸਰਵਰਸ ਦੇ ਨਾਲ ਭੇਜਣਗੇ। ਨੰਬਰ ਹੈ 905-794-8111, 905-794-8111। ਇਸ ਪੂਰੇ ਸਪਟੈਂਬਰ ਮਹੀਨੇ ਲਈ ਬਾਏ ਵਨ ਗੈਟ ਵਨ ਫਰੀ ਡੀਲਾਂ ਨੇ ਦੇਸ਼ ਪ੍ਰਦੇਸ਼ ਦੇ ਰੈਫਰੈਂਸ ਦੇ ਨਾਲ। ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਤਿੰਨਾਂ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਤਿੰਨੇ ਜੋ ਕਿ ਬ੍ਰੈਮਟਨ ਦੇ ਵਿੱਚ ਨੇ, 10 AM ਅਤੇ 8 PM। ਕਹੋ ਕਿ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਸਾਨੂੰ ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ ਚਾਹੀਦੀ ਆ। 4 ਖਾਸ ਡਿਸ਼ ਨੇ ਬਾਏ ਵਨ ਗੈਟ ਵਨ ਫਰੀ ਐਵਰੀ ਡੇ, ਜਿਹੜੇ ਮਰਜ਼ੀ ਦਿਨ ਤੁਸੀਂ ਪੂਰੇ ਸਪਟੈਂਬਰ ਦੇ ਹੁਣ ਜਿੰਨੇ ਵੀ ਦਿਨ ਰਹਿੰਦੇ ਨੇ ਜਾ ਸਕਦੇ ਹੋ ਰਾਤ 8 ਵਜੇ ਤੱਕ। ਦੇਸ਼ ਪ੍ਰਦੇਸ਼ ਦਾ ਰੈਫਰੈਂਸ ਪਹਿਲਾਂ ਦਿਓ, ਕਹੋ ਕਿ ਬਾਏ ਵਨ ਗੈਟ ਵਨ ਫਰੀ ਡੀਲ ਸੁਣ ਕੇ ਆਏ ਹਾਂ, ਤਾਂ ਹੀ ਤਾਂ ਆਏ ਹਾਂ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਜਿੰਨੇ ਮਰਜ਼ੀ ਤੁਸੀਂ ਬਾਏ ਵਨ ਗੈਟ ਵਨ ਫਰੀ ਇੰਜੋਏ ਕਰੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111, 905-794-8111।

0: ਦੋਸਤੋ ਕੱਲ ਸਕਾਰਬਰੋ ਦੇ ਵਿੱਚ ਤੇ ਅੱਜ ਸਵੇਰੇ ਇਟੋਬਕੋ ਦੇ ਵਿੱਚ ਦੋ ਸੈਪਰੇਟ ਬਰਨਟ ਗੱਡੀਆਂ ਦੇ ਵਿੱਚ ਦੋ ਸੈਪਰੇਟ ਬਰਨਟ ਬਾਡੀਜ਼ ਜਲੀਆਂ ਹੋਈਆਂ ਬਰਨਟ ਲਾਸ਼ਾਂ ਲੱਭਣ ਤੋਂ ਬਾਅਦ ਹੁਣ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ ਪਰ ਫਿਲਹਾਲ ਨਹੀਂ ਦੱਸਿਆ ਗਿਆ ਹੈ ਕਿ ਜੇਕਰ ਦੋਨੇ ਕੁਛ ਕੁ ਘੰਟੇ ਬਾਅਦ ਹੀ ਲੱਭੀਆਂ ਗਈਆਂ ਲਾਸ਼ਾਂ ਕਨੈਕਟਡ ਹਨ ਜਾਂ ਨਹੀਂ ਹਨ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਮੰਡੇ ਸਪਟੈਂਬਰ 21, 2026 ਰਾਤ 11:24 'ਤੇ ਪਹਿਲਾਂ ਤਾਂ ਸਕਾਰਬਰੋ ਸ਼ਹਿਰ ਦੇ ਵਿੱਚ ਸਟੀਲਜ਼ ਐਵਨਿਊ ਈਸਟ ਐਂਡ ਰੀਸਰ ਰੋਡ ਦੇ ਏਰੀਆ ਦੇ ਵਿੱਚ ਉਹਨਾਂ ਦੇ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਨੂੰ ਸੱਦਿਆ ਗਿਆ ਸੀ ਇੱਕ ਹਾਈਡਰੋਫੀਲਡ ਦੇ ਨੇੜੇ ਜਿੱਥੇ ਇੱਕ ਗੱਡੀ ਨੂੰ ਅੱਗ ਲੱਗੀ ਹੋਈ ਸੀ ਅਤੇ ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਇਸ ਬਰਨਟ ਵਹੀਕਲ ਦੇ ਅੰਦਰ ਇੱਕ ਸੜੀ ਹੋਈ ਲਾਸ਼ ਲੱਭੀ ਜਿਸ ਨੂੰ ਹਜੇ ਤੱਕ ਵੀ ਨਹੀਂ ਆਈਡੈਂਟੀਫਾਈ ਕੀਤਾ ਗਿਆ ਹੈ। ਫਿਰ ਕੁਛ ਘੰਟੇ ਬਾਅਦ an hour and a half after roughly aaj svere 1:00 AM to pehla Toronto police officers and emergency crews no Etobicoke shehar de vich James Garden Park and Royal York Road the area sadya gaya jithe explosion vi hoye gaddi da dhamaka vi hoya ek hor burnt vehicle labbi gayi te ek hor sadi hui lash vi unfortunately labbi gayi is individual nu vi nahi is time to identify kita gaya hai ਨਾ ਤਾਂ ਅਥੋਰਟੀਜ਼ ਨੇ ਦੱਸਿਆ ਕਿ ਕਿਹੜੀ ਕੱਲ੍ਹ 11:24 PM 'ਤੇ ਸਕਾਰਬਰੋ ਦੇ ਵਿੱਚ ਅਤੇ ਅੱਜ ਸਵੇਰੇ ਬਿਫੋਰ 1:00 AM ਇਟੋਬਕੋ ਦੇ ਵਿੱਚ ਸਿਮਿਲਰ ਸਟਾਈਲ ਸਸਪੈਸ਼ੀਅਸ ਸਟਾਈਲ ਕੁਛ ਕੁ ਘੰਟੇ ਦੇ ਅੰਦਰ ਅੰਦਰ ਹੀ ਦੋ ਲਾਸ਼ਾਂ ਦੋ ਬਰਨਟ ਗੱਡੀਆਂ 'ਚ ਲੱਭੀਆਂ ਗਈਆਂ। ਕੀ ਇਹ ਦੋਨੇ ਇੰਸੀਡੈਂਟਸ ਕਨੈਕਟਡ ਹਨ ਜਾਂ ਨਹੀਂ ਹਨ? ਹਜੇ ਤਾਂ ਵੈਰੀ ਵੈਰੀ ਅਰਲੀ ਸਟੇਜਸ ਪ੍ਰਲਿਮੀਨਰੀ ਸਟੇਜਸ ਆਫ ਦੀ ਇਨਵੈਸਟੀਗੇਸ਼ਨ ਹੈ। ਫਿਲਹਾਲ ਤਾਂ ਟੋਰਾਂਟੋ ਪੁਲਿਸ ਦੀ ਹਾਮਸਾਈਡ ਯੂਨਿਟ ਨੇ ਸਿਰਫ ਆਹੀ ਦੱਸਿਆ ਹੈ ਕਿ ਉਹ ਦੋਨੇ ਇੰਸੀਡੈਂਟਸ ਨੂੰ ਇਨਵੈਸਟੀਗੇਟ ਕਰ ਰਹੇ ਨੇ ਪਰ ਨਹੀਂ ਦੱਸਿਆ ਜੇਕਰ ਇਹ ਕਨੈਕਟਡ ਹਨ ਜਾਂ ਨਹੀਂ ਹਨ। ਜਦੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਵੀ ਜਾਣਕਾਰੀ ਹੋਊਗੀ ਤੁਹਾਨੂੰ ਵੀ ਜ਼ਰੂਰ ਅਪਡੇਟ ਕਰਦੇ ਰਹਾਂਗੇ। ਹੁਣ ਦੋਸਤੋ ਸਾਡੇ ਤੋਂ ਸਾਡੇ ਕਿਸੇ ਵੀ ਸਪਾਂਸਰ ਦਾ ਕੋਈ ਅਤਾ ਪਤਾ ਚਾਹੀਦਾ ਹੋਵੇ, ਕੋਈ ਫੋਨ ਨੰਬਰ, ਕੋਈ ਕੰਟੈਕਟ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਰਿਕੁਐਸਟ ਕਰਨਾ ਚਾਹੁੰਦੇ ਹੋ, ਘੰਟੇ ਤੋਂ ਵੱਧ ਟਾਈਮ ਪਿਆ ਹੈ, ਅਗਲੇ ਇੱਕ ਹੋਰ ਘੰਟੇ ਵਿੱਚ ਵੀ ਕਾਫੀ ਜ਼ਿਆਦਾ ਹੋਰ ਵੀ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਕਵਰ ਕਰਦੇ ਰਹਾਂਗੇ। ਸਾਡੇ ਨਾਲ ਹੁਣ ਆਫ ਦੀਅਰ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਇੱਕੋ ਇੱਕ ਨੰਬਰ ਸਾਡਾ ਸਟੂਡੀਓ ਦਾ 905-564-6444 ਜਾਂ ਤੁਸੀਂ ਟੈਕਸਟ ਜਾਂ ਵਟਸਐਪ ਰਾਹੀਂ ਵੀ ਲਾਈਵ ਗੱਲਬਾਤ ਕਰ ਸਕਦੇ ਹੋ। ਟੈਕਸਟ ਜਾਂ ਵਟਸਐਪ ਆਪਣਾ ਮੈਸੇਜ ਭੇਜੋ 416-457-3381 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।

0: Apna Radio Days Par Days.
1: For advertisements and information.
2: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: देश प्रदेश प्राइम टाइम रेडियो हजारा ही बिजनेस की ग्रैंड ओपनिंग लाइव ऑन लोकेशन नाल करवा चुके हैं ते करवा रहा है इम्पॉसिबल इज नथिंग तुसी भी अपने बिजनेस विच वादा करने वास्ते देश प्रदेश रेडियो दा लाइव ऑन लोकेशन फ्राइडे सैटरडे करवाओ फॉर बुकिंग्स कॉल तजिंदर सिद्धू एट 416-725-2551 416-725-2551
0: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit Ticketmaster.ca.
4: Simply Indian brings you all simply delicious deals. Buy one, get one free every day. Surya Dasu Sham Satoja Tak on dining and takeouts. Mazala Vo Sunday no Paranta plate. Monday, Manpasand Kulcha plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Mazala Vo Saag Makki Di Roti Da. A yummy deals is simply Indian, this Sariya Hill location stay. Dining, takeout, and catering also available. Call at 905-794-8111. Simply delicious. Matlab, simply Indian.
3: Data vich rehnde hoye, har parivar ko life insurance honi bahut zaruri hai. Apne parivar di financial security te future planning layi.
5: Ese layi main apni te wife di insurance policy prime insurance te Simraj Sidhu to hi karwai hai.
6: Jekar tusi vi kise tarah di life insurance, mortgage insurance, disability insurance, critical illness insurance bare soch rahe ho, ta sab to vadh coverage te sahi पॉलिसी ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

0: 530 AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਗਿਰੀ ਲੀਗਲ। ਗਿਰੀ ਲੀਗਲ ਲਾਅ ਆਫਿਸ ਦੇ ਮਨੀਤ ਗਿਰੀ ਬੈਰਿਸਟਰ ਤੇ ਸੋਲਿਸਿਟਰ ਹਨ। ਇਹ ਤੁਹਾਡੇ ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ ਤੇ ਇੰਪਲੋਇਮੈਂਟ ਲਾਅ ਮਸਲਿਆਂ ਦੇ ਵਿੱਚ ਤੁਹਾਡੇ ਲਈ ਤੇ ਤੁਹਾਡੇ ਬਿਜ਼ਨਸ ਦੇ ਲਈ ਲੀਗਲ ਸਲਾਹ ਤੇ ਲੀਗਲ ਆਪਸ਼ਨਸ ਪੇਸ਼ ਕਰਦੇ ਨੇ। ਹੁਣ ਜੇਕਰ ਕਿਸੇ ਨੇ ਤੁਹਾਨੂੰ ਜਾਂ ਤੁਹਾਡੇ ਬਿਜ਼ਨਸ ਨੂੰ ਲੀਗਲ ਕਲੇਮ ਭੇਜੀ ਹੈ ਜਾਂ ਫਿਰ ਕੋਈ ਵੀ ਕੋਰਟ ਕੇਸ ਤੁਹਾਡੇ ਖਿਲਾਫ ਸ਼ੁਰੂ ਕੀਤਾ ਹੈ ਜਾਂ ਕੋਰਟ ਕੇਸ ਚੱਲ ਵੀ ਰਿਹਾ ਹੈ ਤੇ ਤੁਹਾਨੂੰ ਲੀਗਲ ਮਦਦ ਚਾਹੀਦੀ ਆ, ਫਿਰ ਮਨੀਤ ਗਿਰੀ ਫਰਮ ਗਿਰੀ ਲੀਗਲ ਲਾਅ ਆਫਿਸ ਨਾਲ ਅੱਜ ਹੀ ਜਲਦ ਤੋਂ ਜਲਦ ਹੀ ਸੰਪਰਕ ਕਰੋ ਬਿਲਕੁਲ ਫ੍ਰੀ ਕੰਸਲਟੇਸ਼ਨ ਦੇ ਲਈ। 437-551-8000 ਇੱਕ ਬ੍ਰੈਂਪਟਨ ਤੇ ਇੱਕ ਓਕਵਿਲ ਦੇ ਵਿੱਚ ਦਫ਼ਤਰ ਹੈ, ਤੁਸੀਂ 7 ਦਿਨ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨਾਲ ਮਿਲ ਸਕਦੇ ਹੋ। 437-551-8000। ਸੋ ਮਨੀਤ ਗਿਰੀ ਬੈਰਿਸਟਰ ਐਂਡ ਸੋਲਿਸਿਟਰ ਮਾਹਰ ਨੇ ਉਹਨਾਂ ਕੇਸਿਸ ਦੇ ਵਿੱਚ ਜਿੰਨੇ ਵੀ ਲੋਕਾਂ ਨੇ, ਪਰਿਵਾਰਾਂ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਅਤੇ ਹੁਣ ਬਿਲਡਰ ਕਹਿ ਰਿਹਾ ਹੈ ਕਿ ਅਸੀਂ ਤੁਹਾਡਾ ਡਿਪਾਜ਼ਿਟ ਮੋੜਨਾ ਨਹੀਂ, ਇਹ ਕਹਿੰਦੇ ਨੇ ਕਿ ਤੁਹਾਡਾ ਡਿਪਾਜ਼ਿਟ ਪਲੱਸ ਇੰਟਰਸਟ ਪਲੱਸ ਪੈਨਲਟੀਜ਼ ਤੁਹਾਨੂੰ ਜਲਦ ਤੋਂ ਜਲਦ ਕੋਰਟ ਜਾਣ ਤੋਂ ਪਹਿਲਾਂ ਹੀ ਦਿਲਵਾ ਸਕਦੇ ਹਾਂ। ਅਤੇ ਜੇਕਰ ਤੁਸੀਂ ਹੁਣ ਕਲੋਜ਼ਿੰਗ ਲੈਟਰਸ, ਮੋਰਗੇਜ ਲੈਟਰਸ ਅਤੇ ਡਿਮਾਂਡਸ ਫਰੋਮ ਦ ਬਿਲਡਰ ਫੇਸ ਕਰ ਰਹੇ ਹੋ ਕਿ ਪ੍ਰਾਪਰਟੀ ਕਲੋਜ਼ ਕਰਨੀ ਕਰਨੀ ਪੈਣੀ ਆ, ਜਾਂ ਤਾਂ ਤੁਸੀਂ ਪ੍ਰਾਪਰਟੀ ਕਲੋਜ਼ ਕਰਨਾ ਹੀ ਨਹੀਂ ਚਾਹੁੰਦੇ ਜਾਂ ਕਰ ਹੀ ਨਹੀਂ ਸਕਦੇ ਕਿਉਂਕਿ ਲੱਖਾਂ ਡਾਲਰ ਘੱਟ ਦੀ ਅਪਰੇਜ਼ਲ ਆਈ ਹੈ, ਉਹਨਾਂ ਸਿਨੇਰੀਓਜ਼ ਦੇ ਵਿੱਚ ਵੀ ਇਹ ਤੁਹਾਨੂੰ ਰੈਪ੍ਰਜੈਂਟ ਕਰਕੇ ਤੁਹਾਡਾ ਡਿਪਾਜ਼ਿਟ ਵਾਪਸ ਤੁਹਾਨੂੰ ਦਿਲਵਾ ਸਕਦੇ ਆ ਅਤੇ ਉਸ ਪ੍ਰਾਪਰਟੀ ਦੇ ਕੰਟਰੈਕਟ ਵਿੱਚੋਂ ਕਢਾ ਵੀ ਸਕਦੇ ਆ। ਮਨੀਤ ਗਿਰੀ, ਗਿਰੀ ਲੀਗਲ ਲਾਅ ਆਫਿਸ ਉਹਨਾਂ ਕੇਸ ਦੇ ਵਿੱਚ ਵੀ ਮਾਹਰ ਨੇ ਜੋ ਕਿ ਵਰਕ ਪਲੇਸ ਤੁਹਾਡੇ ਇੰਪਲੋਇਰ ਨੇ ਜਾਂ ਫੋਰਮਰ ਇੰਪਲੋਇਰ ਨੇ ਕੋਈ ਵੀ ਤੁਹਾਡੇ ਨਾਲ ਲੀਗਲ ਪ੍ਰੋਬਲਮ ਸ਼ੁਰੂ ਕੀਤੀ ਹੈ, ਤੁਹਾਡੀ ਮਦਦ ਕਰ ਸਕਦੇ ਆ। ਖਾਸ ਜੇਕਰ ਤੁਹਾਡੀ ਪੇਮੈਂਟ ਹਜੇ ਰਹਿੰਦੀ ਹੈ, ਤੁਹਾਡੇ ਚੈੱਕ ਹਜੇ ਰਹਿੰਦੇ ਨੇ, ਤੁਹਾਨੂੰ ਹਜ਼ਾਰਾਂ ਡਾਲਰ ਉਹ ਕੀਤਾ ਜਾ ਰਿਹਾ ਹੈ ਅਤੇ ਪੈਸੇ ਤੁਹਾਡੇ ਮਾਰੇ ਗਏ ਨੇ ਕਿਸੇ ਵੀ ਕੰਪਨੀ ਜਾਂ ਟਰੱਕਿੰਗ ਕੰਪਨੀ ਜਾਂ ਇੰਪਲੋਇਰ ਦੇ ਵੱਲੋਂ, ਅੱਜ ਹੀ ਇਹਨਾਂ ਦੇ ਨਾਲ ਸੰਪਰਕ ਕਰੋ। ਆਪਣੇ ਕਿਸੇ ਵੀ ਸਿਵਲ ਲਾਸੂਟ, ਲੀਗਲ ਕਲੇਮ, ਕੰਟਰੈਕਟ ਡਿਸਪਿਊਟ, ਪ੍ਰਾਪਰਟੀ ਡਿਸਪਿਊਟ, ਡੈਟ ਕਲੇਮ, ਬਿਜ਼ਨਸ ਡਿਸਪਿਊਟ ਅਤੇ ਕੋਰਟ ਕੇਸਿਸ ਦੇ ਲਈ ਮਨੀਤ ਗਿਰੀ 437-551-8000 ਅੱਜ ਹੀ ਇਹਦੇ ਨਾਲ ਸੰਪਰਕ ਕਰੋ। ਨਾਲ ਦੀ ਨਾਲ ਅੱਜ ਹੀ ਸੰਪਰਕ ਕਰੋ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦੇ, ਖਾਸ ਤਾਂ ਹਾਈ ਸਕੂਲ ਦੇ ਵਿੱਚ ਗ੍ਰੇਡ 11 ਅਤੇ ਗ੍ਰੇਡ 12 ਜਿਹੜੇ ਸਾਇੰਸ ਅਤੇ ਮੈਥ ਦੇ ਮਾਰਕਸ ਨੇ ਗੇਰੰਟੀਡ ਵਧਾਏ ਜਾਣ ਕਿ ਉਹਨਾਂ ਨੂੰ ਜ਼ਿਆਦਾ ਵਧੀਆ ਯੂਨੀਵਰਸਿਟੀ ਵਿੱਚ ਜ਼ਿਆਦਾ ਵਧੀਆ, ਜ਼ਿਆਦਾ ਛੇਤੀ ਹੀ ਪਲੇਸਮੈਂਟ ਮਿਲ ਜਾਵੇ, ਖਾਸ ਤਾਂ ਕੁਛ ਸਕਾਲਰਸ਼ਿਪਸ ਦੇ ਨਾਲ। ਸੋ ਜੇਕਰ ਤੁਹਾਡੇ ਬੱਚੇ ਥੋੜ੍ਹੇ ਬਹੁਤੇ ਕਮਜ਼ੋਰ ਨੇ, ਵੀਕ ਨੇ ਮੈਥ 'ਚ, ਸਾਇੰਸ ਦੇ ਵਿੱਚ, ਇਹ ਕਹਿੰਦੇ ਨੇ ਕਿ ਅਸੀਂ ਤਾਂ ਪਹਿਲੀ ਗ੍ਰੇਡ ਤੋਂ ਲੈ ਕੇ 12ਵੀਂ ਗ੍ਰੇਡ ਤੱਕ, ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਮੈਥ ਅਤੇ ਸਾਇੰਸ ਦੀ ਟਿਊਟਰਿੰਗ ਪ੍ਰੋਵਾਈਡ ਕਰਦੇ ਆ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ, ਪਰ ਖਾਸ ਤਾਂ ਜਿਹੜੇ ਵੀ ਹਾਈ ਸਕੂਲ ਦੇ ਵਿੱਚ 11ਵੀਂ 12ਵੀਂ 'ਚ ਪੜ੍ਹਦੇ ਯੂਨੀਵਰਸਿਟੀ ਜਾਣ ਵਾਲੇ ਜਿਹੜੇ ਜਵਾਕ ਨੇ, ਉਹਨਾਂ ਲਈ ਤਾਂ ਇਹ ਸਪੈਸ਼ਲਾਈਜ਼ ਕਰਦੇ ਨੇ ਪ੍ਰਿੰਸੀਪਲਸ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਅਤੇ ਕੈਮਿਸਟਰੀ ਦੇ ਵਿੱਚ। ਕਿਉਂ? ਕਿਉਂਕਿ ਇਹ ਆਪ ਹੀ MSc ਨੇ, ਮਾਸਟਰ ਆਫ ਸਾਇੰਸ ਹੈ, PhD ਡਿਗਰੀ ਵੀ ਹੈ ਅਤੇ ਮਾਸਟਰਸ ਆਫ ਫਿਲੋਸਫੀ ਵੀ ਹੈ। ਸੋ ਮਾਸਟਰਸ ਆਫ ਸਾਇੰਸ, ਮਾਸਟਰਸ ਆਫ ਫਿਲੋਸਫੀ ਐਂਡ PhD ਡਿਗਰੀ ਹੋਲਡਰ ਨੇ ਪ੍ਰੋਫੈਸਰ ਜੀਤ ਅਤੇ ਪ੍ਰੋਫੈਸਰ ਬੁੱਟਰ। ਅਤੇ ਸਭ ਤੋਂ ਖਾਸ ਇਹ ਕਹਿੰਦੇ ਨੇ ਕਿ ਹਰੇਕ ਜਵਾਕ ਦੀ ਇੱਕ ਫ੍ਰੀ ਇਵੈਲਿਊਏਸ਼ਨ ਟੈਸਟਿੰਗ ਕੀਤੀ ਜਾਂਦੀ ਆ। ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰਦੇ ਹੋ, ਇਹ ਤੁਹਾਡੇ ਜਵਾਕਾਂ ਤੋਂ ਇੱਕ ਟੈਸਟ ਕਰਵਾਉਣਗੇ ਇਵੈਲਿਊਏਸ਼ਨ ਦੇ ਲਈ, ਦੇਖਣ ਦੇ ਲਈ ਕਿ ਉਹਨਾਂ ਦੇ ਕਿੰਨੇ ਕੁ ਮਾਰਕਸ ਆ ਸਕਦੇ ਨੇ ਉਹਨਾਂ ਹੀ ਮੈਥ ਅਤੇ ਸਾਇੰਸ ਦੇ ਕੋਰਸ ਦੇ ਵਿੱਚ। ਅਤੇ ਫਿਰ ਤੁਹਾਨੂੰ ਸਾਫ਼ ਸਾਫ਼ ਦੱਸਣਗੇ, ਰੀਅਲਿਸਟਿਕਲੀ ਦੱਸਣਗੇ ਕਿ ਕਿੰਨੇ ਪ੍ਰਸੈਂਟ ਦੇ ਨਾਲ ਮਾਰਕਸ ਵਧਾਏ ਜਾ ਸਕਦੇ ਆ, ਸੋ ਉਹ ਜ਼ਿਆਦਾ ਬਿਹਤਰ ਯੂਨੀਵਰਸਿਟੀ ਵਿੱਚ ਪੜ੍ਹ ਸਕਦੇ ਨੇ, ਇਨਰੋਲਮੈਂਟ ਕਰ ਸਕਦੇ ਆ। ਸੋ ਅੱਜ ਹੀ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੇ ਨਾਲ ਸੰਪਰਕ ਕਰੋ 416-568-9192 That's 416-568-9192 ਪੜ੍ਹਨ ਦੇ ਲਈ ਤੁਹਾਨੂੰ ਲੋਨ ਚਾਹੀਦਾ ਹੈ, ਫਿਰ ਯੂਨੋ ਗਲੋਬਲ ਐਡਵਾਈਜ਼ਰੀ ਦੇ ਸਰੰਚ ਨਾਗਪਾਲ ਦੇ ਨਾਲ ਅੱਜ ਹੀ ਸੰਪਰਕ ਕਰੋ, ਜੋ ਕਿ ਹੁਣ 8 ਸਾਲ ਦੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੋਏ ਹਜ਼ਾਰਾਂ ਹੀ ਲੋਕਾਂ ਨੂੰ ਇਹ ਲੋਨ 0% ਇੰਟਰਸਟ ਦਿਲਵਾ ਚੁੱਕੇ ਨੇ ਫਰਮ ਸਾਡੀ ਹੀ ਇੰਟੀਰੀਅਰ ਗਵਰਨਮੈਂਟ। ਸੋ ਗਵਰਨਮੈਂਟ ਸਪੋਰਟਡ ਲੋਨਸ ਨੇ ਜਿਹਨਾਂ ਨਾਲ ਤੁਸੀਂ ਆਪਣੀ ਸਕਿੱਲਸ ਡਿਵੈਲਪ ਕਰ ਸਕਦੇ ਹੋ। ਧਿਆਨ ਨਾਲ ਸੁਣੋ, $50,000 $50,000 minimum ਤੋਂ ਲੈ ਕੇ $170,000 ਤੱਕ 0% ਇੰਟਰਸਟ 0% ਵਿਆਜ ਦਾ ਲੋਨ ਤੁਹਾਡੇ ਲਈ ਪ੍ਰਬੰਧ ਕਰਕੇ ਦੇ ਸਕਦੇ ਨੇ ਗਵਰਨਮੈਂਟ ਸਪੋਰਟ ਲੋਨ ਹੈ ਇਹ ਸਿੱਧੇ ਅੰਟੇਰੀਓ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ 'ਚ ਪੈਸੇ ਆਉਂਦੇ ਨੇ ਨਾ ਕਿ ਕਿਸੇ ਬੈਂਕ ਤੋਂ ਐਲੀਜੀਬਿਲਿਟੀ ਕੀ ਹੈ ਕਹਿੰਦੇ ਨੇ ਕਿ ਘੱਟ ਤੋਂ ਘੱਟ ਤਾਂ PR ਹੋਣੇ ਚਾਹੀਦੇ ਹੋ ਜਾਂ ਸਿਟੀਜ਼ਨ ਹੋਣੇ ਚਾਹੀਦੇ ਹੋ ਜਾਂ ਤਾਂ ਈਵਨ ਪ੍ਰੋਟੈਕਟਿਡ ਕੈਟਾਗੋਰੀ ਜਿਵੇਂ ਕਿ ਕੋਈ ਰੈਫਿਊਜੀ ਵੀ ਹੋ ਤੁਸੀਂ ਵੀ ਐਲੀਜੀਬਲ ਹੋ ਸਕਦੇ ਹੋ ਜ਼ੀਰੋ ਏਜ ਲਿਮਿਟ ਚਾਹੇ 18 ਸਾਲ ਦੇ ਹੋ ਚਾਹੇ 90 ਸਾਲ ਦੇ ਹੋ ਕੋਈ ਫਰਕ ਨਹੀਂ ਪੈਂਦਾ ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ 40 45 50 ਪਲੱਸ ਦੇ ਨੇ ਪਰਿਵਾਰ ਵਾਲੇ ਲੋਕ ਨੇ ਸੋ ਕੋਈ ਵੀ ਏਜ ਲਿਮਿਟ ਹੈ ਹੀ ਨਹੀਂ ਜਿਹੜੀ ਮਰਜ਼ੀ ਉਮਰ 'ਤੇ ਤੁਸੀਂ ਇਹ ਫੰਡਿੰਗ ਲਈ ਅਪਲਾਈ ਕਰ ਸਕਦੇ ਹੋ ਅਤੇ ਫੰਡਿੰਗ ਸਿੱਧੇ ਤੁਹਾਡੇ ਬੈਂਕ ਅਕਾਊਂਟ 'ਚ ਜਾਂਦੀ ਆ ਉਹਦੇ ਨਾਲ ਤੁਸੀਂ ਹੋਰ ਕੋਈ ਵੀ ਹਾਈ ਇੰਟਰਸਟ ਕੋਈ ਖਰਚੇ ਲਏ ਹੋਏ ਨੇ ਕਰਜ਼ੇ ਲਏ ਹੋਏ ਨੇ ਉਹਨੂੰ ਪੇ ਆਫ ਕਰਨਾ ਹੈ ਜਮ੍ਹਾਂ ਕੋਈ ਵੀ ਰਿਸਟ੍ਰਿਕਸ਼ਨ ਹੈ ਹੀ ਨਹੀਂ ਆਪਦੀ ਮੋਰਗੇਜ ਪੇ ਕਰੋ ਆਪਦੇ ਗਰੋਸਰੀਜ਼ ਦੇ ਖਰਚੇ ਚੱਕੋ ਜੋ ਮਰਜ਼ੀ ਕਰੋ ਲਿਟਰਲੀ ਕੋਈ ਵੀ ਰਿਸਟ੍ਰਿਕਸ਼ਨ ਕੋਈ ਵੀ ਰੋਕ ਟੋਕ ਹੈ ਹੀ ਨਹੀਂ ਇਹਨਾਂ ਪੈਸੇ ਨਾਲ ਤੁਸੀਂ ਕਰ ਕੀ ਸਕਦੇ ਹੋ ਕਰ ਨਹੀਂ ਕੀ ਸਕਦੇ ਹੋ ਅਤੇ ਇਹ 2 ਸਾਲ ਦਾ ਜੇ ਕੋਰਸ ਹੁਣ ਮੰਨ ਲਓ ਕਰਦੇ ਹੋ ਤੁਸੀਂ ਪੜ੍ਹਾਈ ਦੇ 2 ਸਾਲ ਖਤਮ ਹੋਣ ਤੋਂ ਬਾਅਦ 2.5 years ਡਾਊਨ ਦ ਰੋਡ ਕੋਈ ਵੀ ਪਹਿਲੀ ਕਿਸ਼ਤ ਪੇ ਕਰਨੀ ਹੈ ਕੋਈ ਵੀ ਪਹਿਲਾ ਇੰਟਰਸਟ ਪੇ ਕਰਨਾ ਹੈ ਸੋ 2.5 years ਲਈ 0% ਇੰਟਰਸਟ ਹੈ 2.5 years ਬਾਅਦ ਤਾਂ 2.5% ਈਅਰਲੀ ਐਨੂਅਲ ਇੰਟਰਸਟ ਹੈ ਨਾਟ ਈਵਨ ਮੰਥਲੀ ਐਨੂਅਲ 2.5 ਸਾਲਾਨਾ ਇਹ ਇੰਟਰਸਟ ਰੇਟ ਹੈ ਜੋ ਕਿ 15 ਸਾਲ ਤੱਕ ਤੁਸੀਂ ਪੇ ਆਫ ਕਰ ਸਕਦੇ ਹੋ ਕੋਈ ਕ੍ਰੈਡਿਟ ਚੈੱਕ ਵੀ ਨਹੀਂ ਹੈਗਾ ਤੁਸੀਂ ਬਿਜ਼ਨਸ ਹਾਸਪਿਟੈਲਿਟੀ ਕੰਪਿਊਟਰਾਈਜ਼ਡ ਅਕਾਊਂਟਿੰਗ ਲੋਜਿਸਟਿਕਸ ਐਂਡ ਸਪਲਾਈ ਚੇਨ ਪਰਸਨਲ ਸਪੋਰਟ ਵਰਕਰ PSW ਅਰਲੀ ਚਾਈਲਡਹੁੱਡ ਅਸਿਸਟੈਂਟ ECA ਸਾਰੇ ਤੇ ਸਾਰੇ ਆਨਲਾਈਨ ਈਜ਼ੀ ਟੂ ਪਾਸ ਬਿਨਾਂ ਐਗਜ਼ਾਮ ਤੋਂ ਇਕੱਲੇ ਅਸਾਈਨਮੈਂਟ ਵਾਲੇ ਕੋਰਸਿਸ ਕਰਕੇ ਈਜ਼ੀਲੀ ਵਧੀਆ ਪੜ੍ਹਾਈ ਕਰਕੇ ਆਪਦੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਸਭ ਤੋਂ ਖਾਸ ਗੱਲ ਇਹ ਕਹਿੰਦੇ ਨੇ ਕਿ ਤੁਹਾਡੇ ਬੈਂਕ ਕਾਰਨ ਸਿੱਧੇ ਪੈਸੇ ਜਾਂਦੇ ਨੇ ਅਤੇ ਜਦੋਂ ਤੁਹਾਨੂੰ ਪੈਸੇ ਮਿਲ ਗਏ ਫਿਰ ਤੁਸੀਂ ਹੀ ਜਾ ਕੇ ਇਹਨਾਂ ਨੂੰ ਫੀਸ ਪੇ ਕਰਨੀ ਆ ਕਿੰਨੀ $199 ਦੈਟਸ ਇਟ $199 ਕੁੱਲ ਮਿਲਾ ਕੇ ਖਰਚਾ ਹੈ ਨੋ ਹਿਡਨ ਫੀਸ ਨੋ ਐਕਸਟਰਾ ਫੀਸ ਸਿਰਫ ਅਤੇ ਸਿਰਫ $199 ਹੀ ਤੁਹਾਨੂੰ ਚਾਰਜ ਕਰਦੇ ਆ ਉਹ ਵੀ ਕੰਮ ਹੋਣ ਤੋਂ ਬਾਅਦ ਅਤੇ ਤੁਹਾਨੂੰ ਕਿੰਨਾ ਇਹਨਾਂ ਨੇ ਪ੍ਰੋਵਾਈਡ ਕਰਵਾਉਣਾ ਹੈ ਗਵਰਨਮੈਂਟ ਸਪੋਰਟ ਲੋਨ ਦੇ ਰਾਹੀਂ $50,000 to $170,000 ਤੱਕ ਅੱਜ ਯੂਨੀਗਲੋਬਲ ਐਡਵਾਈਜ਼ਰੀ ਦੇ ਸਰਾਂਚ ਨਾਗਪਾਲ ਨਾਲ ਸੰਪਰਕ ਕਰੋ 4372643175 4372643175 8 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ 8 ਸਾਲਾਂ ਦੇ ਵਿੱਚ ਇਹਨਾਂ ਦੇ ਥਾਊਜ਼ੈਂਡਸ ਆਫ ਹੁਣ ਕਲਾਇੰਟਸ ਨੇ ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਜਾ ਕੇ ਮਿਲੋ 218 ਐਕਸਪੋਰਟ ਬੁਲਵਰਡ ਮਿਸਿਸਾਗਾ ਸਵੀਟ 212 ਦੇ ਵਿੱਚ 4372643175 4372643175 ਤੇ ਤੁਸੀਂ ਯੂਨੀਗਲੋਬਲ ਐਡਵਾਈਜ਼ਰੀ ਨਾਲ ਸੰਪਰਕ ਕਰ ਸਕਦੇ ਹੋ ਤੇ ਦੋਸਤੋ ਜੇਕਰ ਤੁਹਾਨੂੰ ਇੱਕ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਦੀ ਭਾਲ ਹੈ ਚਾਹੁੰਦੇ ਹੋ ਕਿ ਫਰਸਟ ਟਾਈਮ ਹੋਮ ਬਾਇਰ ਬਣੀਏ ਔਨ ਟਾਈਮ ਗੇਰੰਟੀਡ ਸਾਡੀ ਮੋਰਗੇਜ ਹੋ ਜਾਵੇ ਜਿਹੜਾ ਵੀ ਅਸੀਂ ਘਰ ਜਿੰਨੇ ਵੀ ਪ੍ਰਾਈਸ ਦਾ ਦੇਖਿਆ ਹੈ ਜਾਂ ਦੇਖਣਾ ਚਾਹੁੰਦੇ ਹਾਂ ਜਾਂ ਬੁੱਕ ਕਰਨਾ ਚਾਹੁੰਦੇ ਹਾਂ ਗੇਰੰਟੀਡ ਜੋ ਮਰਜ਼ੀ ਹੋ ਜਾਵੇ ਮੋਰਗੇਜ ਔਨ ਟਾਈਮ ਕੀਤੀ ਜਾਵੇ ਫਿਰ ਰਾਹੁਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ ਕਹਿੰਦੇ ਨੇ ਕਿ ਚਾਹੇ ਨਵੇਂ ਆਏ ਹੋ ਚਾਹੇ ਪੁਰਾਣੇ ਆਏ ਹੋ ਚਾਹੇ ਵਧੀਆ ਕ੍ਰੈਡਿਟ ਹੈ ਚਾਹੇ ਉੱਦਾਂ ਹੀ ਠੀਕ ਠਾਕ ਹੀ ਕ੍ਰੈਡਿਟ ਹੈ ਚਾਹੇ ਘੱਟ ਇਨਕਮ ਦਿਖਾਉਂਦੇ ਹੋ ਜਾਂ ਘੱਟ ਇਨਕਮ ਬਣਾਉਂਦੇ ਵੀ ਹੋ ਰਾਹੁਲ ਗਰੇਵਾਲ ਦਾ ਕਹਿਣਾ ਹੈ ਕਿ ਫਿਰ ਵੀ ਤੁਹਾਡੀ ਟਾਪ ਦੇ ਹੀ ਏ ਲੈਂਡਰ ਤੋਂ ਸਿੱਧੇ ਬੈਂਕ ਤੋਂ ਮੋਰਗੇਜ ਕਰਵਾ ਕੇ ਦਵਾਂਗੇ ਜੇ ਇੱਕ ਵਾਰੀ ਫਾਰ ਪੜ੍ਹ ਕੇ ਯੈਸ ਤੁਹਾਨੂੰ ਕਹਿੰਦੇ ਹਾਂ ਚਾਹੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਇੰਡਸਟਰੀਅਲ ਪਰਚੇਸ ਲਈ ਤੁਹਾਨੂੰ ਮੋਰਗੇਜ ਚਾਹੀਦੀ ਹੋਵੇ ਜਾਂ ਰੀਫਾਈਨੈਂਸ ਦਾ ਕੰਮ ਹੋਵੇ ਜਾਂ ਰਿਨਿਊਅਲ ਦਾ ਕੰਮ ਹੋਵੇ ਇਹ ਤੁਹਾਨੂੰ ਗੇਰੰਟੀਡ ਔਨ ਟਾਈਮ ਜੇ ਇੱਕ ਵਾਰੀ ਯੈਸ ਕਹਿ ਦਿੰਦੇ ਨੇ ਫਿਰ ਕੰਮ ਕਰਕੇ ਵੀ ਦਿਖਾਉਂਦੇ ਆ ਰਾਹੁਲ ਗਰੇਵਾਲ 647-640-2511 647-640-2511 ਅਤੇ ਪ੍ਰਾਈਵੇਟ ਮੋਰਗੇਜ ਜੇਕਰ ਤੁਹਾਨੂੰ ਚਾਹੀਦੀ ਹੀ ਚਾਹੀਦੀ ਹੈ ਇਹ ਕਹਿੰਦੇ ਨੇ ਕਿ ਬਿਨਾਂ ਕੋਈ ਵੀ ਖਾਸ ਕਾਗਜ਼ਾਤ ਤੋਂ ਬਹੁਤ ਹੀ ਘੱਟ ਸਵਾਲ ਪੁੱਛਣ ਤੋਂ ਸੇਮ ਡੇ ਕੁਛ ਕੁ ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ 10,000 ਤੋਂ ਲੈ ਕੇ 5 ਲੱਖ ਤੱਕ ਦਾ ਪ੍ਰਬੰਧ ਕਰਕੇ ਦੇ ਸਕਦੇ ਹਾਂ ਅਤੇ ਉਹ ਵੀ ਇਨਕ੍ਰੈਡੀਬਲੀ ਲੋ ਇੰਟਰਸਟ ਰੇਟ 'ਤੇ ਵੈਰੀ ਵੈਰੀ ਵੈਰੀ ਲੋ ਇੰਟਰਸਟ ਰੇਟ 'ਤੇ ਤੁਹਾਨੂੰ $500,000 ਤੱਕ ਕੁਛ ਕੁ ਘੰਟਿਆਂ ਦੇ ਅੰਦਰ ਅੰਦਰ ਤੱਕ ਵੀ ਪ੍ਰਬੰਧ ਕਰਕੇ ਈਜ਼ਲੀ ਦੇ ਸਕਦੇ ਹਾਂ ਕਾਲ 647 640-2511. Rahul Garewal 647-640-2511 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਇਸ ਪਿਛਲੇ ਵੀਕਐਂਡ ਬੈਲਵਿਲ ਅੰਟੇਰੀਓ ਦੇ ਸਿਨਾਗੋਗ ਸ਼ੂਟਿੰਗ ਦੇ ਵਿੱਚ ਸ਼ੂਟਿੰਗ ਸਸਪੈਕਟ ਦੀ ਹੀ ਡੈਥ ਹੋ ਚੁੱਕੀ ਹੈ ਅਤੇ ਉਹਨੂੰ ਆਈਡੈਂਟੀਫਾਈ ਵੀ ਅੱਜ ਕੀਤਾ ਗਿਆ ਹੈ ਐਜ਼ ਏ ਫੋਰਮਰ ਕੈਨੇਡੀਅਨ ਆਰਮਡ ਫੋਰਸਿਸ ਸੋਲਜਰ। ਅਤੇ ਜ਼ਖਮੀ ਹੋਏ ਪੁਲਿਸ ਆਫਿਸਰ ਦੀ ਵੀ ਜਿਹੜੀ ਰੋਡ ਟੂ ਰਿਕਵਰੀ ਹੈ, ਦੱਸਿਆ ਗਿਆ ਹੈ ਕਿ ਬੰਦਾ ਸਟੇਬਲ ਤਾਂ ਹੁਣ ਹੈਗਾ ਹੀ ਹੈਗਾ, ਪਰ ਬਹੁਤ ਔਖੀ ਅਤੇ ਲੰਬੀ ਰੋਡ ਟੂ ਰਿਕਵਰੀ ਹੋਣੀ ਹੈ ਇਸ ਕਾਫੀ ਬਹਾਦਰ ਪੁਲਿਸ ਆਫਿਸਰ ਦੇ ਲਈ। ਬੈਲਵਿਲ ਪੁਲਿਸ ਸਰਵਿਸ ਨੇ ਕਨਫਰਮ ਕੀਤਾ ਹੈ ਕਿ ਪਰਸੋਂ ਰਾਤ ਸੰਡੇ ਸਪਟੈਂਬਰ 20, 2026, ਜਦੋਂ ਜੂਇਸ਼ ਕਮਿਊਨਿਟੀ ਦੇ ਪੂਰੇ ਤੇ ਪੂਰੇ ਸਾਲ ਦੇ ਵਿੱਚ ਹੀ ਸਭ ਤੋਂ ਵੱਡੇ ਹੀ ਜੂਇਸ਼ ਦਿਨ ਯਾਮ ਕਿਪੁਰ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ, ਬੈਲਵਿਲ ਦੇ ਵਿੱਚ ਸੰਸ ਆਫ ਜੇਕਬ ਸਿਨਾਗੋਗ ਦੇ ਵਿੱਚ ਇੱਕ ਬੰਦਾ ਆਰਮਡ ਵਿਦ ਅ ਸ਼ਾਟਗਨ ਇਸ ਸਿਨਾਗੋਗ ਦੇ ਬਾਹਰ ਪਹੁੰਚਿਆ। ਉੱਥੇ ਇੱਕ ਅਨਮਾਰਕਡ ਅੰਡਰ ਕਵਰ ਪੁਲਿਸ ਵਹੀਕਲ ਦੇ ਵਿੱਚ, ਪੁਲਿਸ ਟਰੱਕ ਦੇ ਵਿੱਚ ਉਹਨੂੰ ਇਨਕਾਊਂਟਰ ਕੀਤਾ ਗਿਆ ਬਾਈ ਏ ਬੈਲਵਿਲ ਪੁਲਿਸ ਆਫਿਸਰ। ਦੋਨਾਂ ਦੇ ਵੱਲੋਂ ਗਨ ਸ਼ਾਟਸ ਇੱਕ ਦੂਜੇ ਦੇ ਵੱਲ ਫਾਇਰ ਕੀਤੀਆਂ ਗਈਆਂ, ਐਕਸਚੇਂਜ ਕੀਤੀਆਂ ਗਈਆਂ, ਜਦੋਂ ਤੱਕ ਇਸ ਆਰਮਡ ਸਸਪੈਕਟ ਵਿਦ ਅ ਸ਼ਾਟਗਨ ਨੇ ਇਸ ਪੁਲਿਸ ਆਫਿਸਰ ਨੂੰ ਗਰਦਨ ਦੇ ਵਿੱਚ ਅਤੇ ਬਾਡੀ ਦੇ ਵਿੱਚ ਮਲਟੀਪਲ ਟਾਈਮਸ ਸ਼ਾਟਗਨ ਬਲਾਸਟ ਕਰਕੇ ਜ਼ਖਮੀ ਕੀਤਾ। ਉਦੋਂ ਤੱਕ ਇੱਕ ਹੋਰ ਪੁਲਿਸ ਆਫਿਸਰ ਸੀਨ 'ਤੇ ਪਹੁੰਚਿਆ ਜਿਹਨੇ ਗਨ ਫਾਇਰ ਰਿਟਰਨ ਕੀਤੀ ਅਤੇ ਇਸ ਆਰਮਡ ਸਸਪੈਕਟ ਨੂੰ ਵੀ ਕ੍ਰਾਸ ਫਾਇਰ ਦੇ ਵਿੱਚ ਹਿੱਟ ਕੀਤਾ ਗਿਆ, ਟੇਕ ਡਾਊਨ ਕੀਤਾ ਗਿਆ। ਸੋ ਅੱਜ ਬੈਲਵਿਲ ਪੁਲਿਸ ਸਰਵਿਸ ਦੇ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਫੋਰਮਰ ਕੈਨੇਡੀਅਨ ਆਰਮਡ ਫੋਰਸਿਸ ਸੋਲਜਰ ਕੁਇੰਟੀ ਵੈਸਟ ਤੋਂ 29 ਸਾਲ ਦਾ ਸ਼ਾਨ ਵਾਰਡ ਇਹ ਕੱਲ੍ਹ ਰਾਤ ਹੀ ਮੰਡੇ ਸਪਟੈਂਬਰ 21, 2026 ਹੀ ਰਾਤ ਨੂੰ ਹੀ ਹੋਸਪਿਟਲ ਦੇ ਵਿੱਚ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ। ਅਤੇ ਹੁਣ ਸ਼ੁਕਰ ਹੈ ਕਿ ਜਿਹੜਾ 13 ਸਾਲ ਦਾ ਵੈਟਰਨ ਬੈਲਵਿਲ ਪੁਲਿਸ ਆਫਿਸਰ ਹੈ ਕਾਂਸਟੇਬਲ ਜੈਫ ਸਮਿਥ, ਇਹ ਹੁਣ ਸਟੇਬਲ ਕੰਡੀਸ਼ਨ ਦੇ ਵਿੱਚ ਹੈ, ਪਰ ਦੱਸਿਆ ਗਿਆ ਹੈ ਕਿ ਰੋਡ ਟੂ ਰਿਕਵਰੀ ਬਹੁਤ ਲੰਬੀ ਅਤੇ ਬਹੁਤ ਔਖੀ ਹੋਣੀ ਹੈ। ਇਮੈਜਿਨ ਬੀਂਗ ਹਿਟ ਬਾਈ ਸ਼ਾਟਗਨ ਫਾਇਰ ਇਨ ਯੋਰ ਨੈਕ ਐਂਡ ਮਲਟੀਪਲ ਬਾਡੀ ਪਾਰਟਸ, ਉਹ ਵੀ ਇੱਕ ਪੰਪ ਐਕਸ਼ਨ 12 ਬੋਰ ਦੇ ਨਾਲ। ਸੋ ਆਬਵੀਅਸਲੀ ਬੜੀ ਔਖੀ ਰਿਕਵਰੀ ਤਾਂ ਹੋਣੀ ਹੋਣੀ ਹੈ। ਫਿਲਹਾਲ ਅਥੋਰਟੀਜ਼ ਨੇ ਨਹੀਂ ਕਨਫਰਮ ਕੀਤਾ ਕਿ ਇਸ ਸਿਨਾਗੋਗ ਸ਼ੂਟਿੰਗ ਦਾ ਕੀ ਮੋਟਿਵ, ਕਾਰਨ, ਰੀਜ਼ਨ, ਵਜ੍ਹਾ ਕਹਿ ਲਓ ਕੀ ਸੀ, ਪਰ Special Investigations Unit SIU ਦੇ spokesperson Christy Dinette ਨੇ agree ਕੀਤਾ ਹੈ ਕਿ ਇਹ ਇੱਕ terrorist style attack ਹੀ ਲੱਗਦਾ ਹੈ। ਉਹਨੇ ਕਿਹਾ I think that common sense would say that probably was the case, ਪਰ ਉਹਨੇ ਫਿਰ ਵੀ ਕਿਹਾ ਹੈ ਕਿ ਇਹ SIU ਦੀ ਜ਼ਿੰਮੇਵਾਰੀ ਹੈ ਨਹੀਂ ਡਿਟਰਮਨ ਕਰਨ ਲਈ ਕਿ ਕੀ ਇਹ ਇੱਕ hate crime ਸੀ, ਇੱਕ terrorist attack ਸੀ, ਕੀ ਸੀ। ਸਾਡਾ ਕੰਮ ਹੈ investigation ਕਰਨੀ ਅਤੇ ਸਾਰੇ ਜਾਣਕਾਰੀ ਅਤੇ ਸਬੂਤ ਪੇਸ਼ ਕਰਨੇ। ਸੋ Jewish community ਤਾਂ ਇਸ ਅਟੈਕ ਨੂੰ ਪਹਿਲਾਂ ਤੋਂ ਹੀ hate crime ਕਹਿ ਰਹੇ ਨੇ, it really is what it is, ਪਰ ਹੁਣ ਇਹ ਪਤਾ ਲੱਗਿਆ ਹੈ ਕਿ ਡਿਸੀਸਡ ਜਿਹੜਾ ਕਿ ਕੱਲ੍ਹ ਰਾਤ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ ਹੋਸਪਿਟਲ ਦੇ ਵਿੱਚ, ਜਿਹੜਾ ਗਨਮੈਨ ਹੈ, ਇਹ ਬੰਦਾ ਆਪ ਹੀ ਇੱਕ ਫੋਰਮਰ ਕੈਨੇਡੀਅਨ ਆਰਮਡ ਫੋਰਸਿਸ ਦਾ ਸੋਲਜਰ ਵੀ ਸੀ। ਜੁਲਾਈ 2017 ਤੋਂ ਲੈ ਕੇ ਜੂਨ 2022 ਤੱਕ ਇਹਨੂੰ ਕੋਰਪਰਲ ਦੇ ਰੈਂਕ ਤੱਕ ਪਹੁੰਚਣ ਤੋਂ ਬਾਅਦ ਫਿਲਹਾਲ ਤਾਂ ਦੱਸਿਆ ਗਿਆ ਹੈ ਕਿ ਰਿਲੀਜ਼ ਹੀ ਕੀਤਾ ਗਿਆ ਸੀ, ਪਰ ਕਿਉਂ ਰਿਲੀਜ਼ ਕੀਤਾ ਗਿਆ ਸੀ ਸਾਡੀ ਫੌਜ ਤੋਂ ਇਹ ਨਹੀਂ ਦੱਸਿਆ ਗਿਆ। Just this was said that June 2022 ਦੇ ਵਿੱਚ ਇਹਨੂੰ ਛੱਡਿਆ ਗਿਆ ਫੌਜ ਦੇ ਵੱਲੋਂ। ਸੋ ਉਹ ਇੱਕ ਇਨਫੈਂਟਰੀ ਸੋਲਜਰ ਤਾਂ ਸਹੀ, ਪਰ ਉਹਨੇ ਕਦੇ ਵੀ ਕੋਈ ਵੀ ਲੜਾਈ ਦੇਖੀ ਨਹੀਂ ਹੈਗੀ, ਕਿਸੇ ਵੀ ਹੋਰ ਮੁਲਕ ਤੱਕ ਇਹਨੂੰ ਡਿਪਲੋਏ ਤੱਕ ਵੀ ਨਹੀਂ ਕੀਤਾ ਗਿਆ ਸੀ। ਸੋ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਇੰਜਰਡ ਆਫਿਸਰ ਬੈਲਵਿਲ ਪੁਲਿਸ ਸਰਵਿਸ ਦਾ ਕਾਂਸਟੇਬਲ ਜੈਫ ਸਮਿਥ ਇੱਕ ਹੀਰੋ ਹੈ, ਇੱਕ ਜ਼ਿਆਦਾ ਵੱਡੀ ਟ੍ਰੈਜਡੀ ਨੂੰ ਹੋਣ ਤੋਂ ਉਹਨੇ ਰੋਕੀ ਹੈ, ਕਿਉਂਕਿ ਇਸ ਸਿਨਾਗੋਗ ਦੇ ਵਿੱਚ 25 ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋਏ ਸੀ ਜੋ ਕਿ ਸ਼ਾਇਦ ਇਸ ਬੰਦੇ ਦੇ ਅਸਲੀ ਟਾਰਗੇਟ ਸੀ। ਇਹਨੇ ਕਿਹਾ ਹੈ ਕਿ ਇਹ ਜ਼ਖਮੀ ਆਫਿਸਰ ਹੀਰੋ ਹੈ ਅਤੇ ਇਹ ਡਿਸਕਸਟਿੰਗ ਹੋਇਆ ਹੈ ਕਿ ਅੰਟੇਰੀਓ ਆਫ ਆਲ ਪਲੇਸਿਸ ਦੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦਾ ਇੰਸੀਡੈਂਟ ਹੋਇਆ ਹੈ। ਨਾਲ ਦਾ ਦੋਸਤੋ ਇੱਕ ਹੋਰ ਅਜੀਬ ਇੰਸੀਡੈਂਟ ਵੀ ਰਿਪੋਰਟ ਹੋਇਆ ਹੈ। ਕੱਲ੍ਹ ਸਕਾਰਬਰੋ ਸ਼ਹਿਰ ਦੇ ਵਿੱਚ ਇੱਕ ਹੋਸਪਿਟਲ ਪਾਰਕਿੰਗ ਲਾਟ ਦੇ ਵਿੱਚ ਹੀ ਗੋਲੀਆਂ ਫਾਇਰ ਹੋਣ ਤੋਂ ਬਾਅਦ ਦੋ 70 ਪਲੱਸ ਸਾਲ ਦੇ ਬਜ਼ੁਰਗ, ਇੱਕ ਮੇਲ ਅਤੇ ਇੱਕ ਫੀਮੇਲ ਨੂੰ ਹੁਣ ਡੈੱਡ ਪ੍ਰੋਨਾਂਸ ਕੀਤਾ ਗਿਆ ਹੈ। ਇਨਵੈਸਟੀਗੇਸ਼ਨ ਆਨ ਗੋਇੰਗ ਹੈ, ਪਰ ਬੜੀ ਅਜੀਬ ਹੀ ਗੱਲ ਹੈ। ਟੋਰਾਂਟੋ ਪੁਲਿਸ ਡੈਪਟੀ ਸੀਨੀਅਰ ਆਫਿਸਰ ਸਕਾਟ ਸ਼ਟ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਮੰਡੇ ਸਪਟੈਂਬਰ 21, 2026 ਦਿਨੇ 12:30 PM ਅਰਾਊਂਡ ਲੰਚ ਟਾਈਮ ਸਕਾਰਬੋ ਸ਼ਹਿਰ ਦੇ ਵਿੱਚ ਵਾਰਡਨ ਐਂਡ ਸੇਂਟ ਕਲੇਅਰ ਐਵਨਿਊ ਦੇ ਨੇੜੇ ਪ੍ਰੋਵਿਡੈਂਸ ਹੈਲਥ ਕੇਅਰ ਹੋਸਪਿਟਲ ਦੇ ਪਾਰਕਿੰਗ ਲਾਟ ਦੇ ਵਿੱਚ ਇਹ ਇੰਸੀਡੈਂਟ ਰਿਪੋਰਟ ਕੀਤਾ ਗਿਆ। ਜਦੋਂ ਆਫਿਸਰ ਸੀਨ 'ਤੇ ਪਹੁੰਚੇ, ਉਹਨਾਂ ਨੇ ਦੋ ਮੈਰਿਡ 70 ਪਲੱਸ ਸਾਲਾਂ ਦੇ ਇਸ ਜੋੜੀ ਨੂੰ, ਬਜ਼ੁਰਗਾਂ ਨੂੰ, ਪਾਰਕਿੰਗ ਲਾਟ ਦੇ ਵਿੱਚ ਹੀ ਗਨਸ਼ਾਟ ਵੂੰਡਸ ਨਾਲ ਲੱਭਿਆ। ਲਾਈਫ ਸੇਵਿੰਗ ਮੈਜਰਸ ਪਰਫੋਰਮ ਵੀ ਕੀਤੇ ਗਏ, ਪਰ ਉਹਨਾਂ ਨੂੰ ਅਨਫੋਰਚੁਨੇਟਲੀ ਸੀਨ 'ਤੇ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ। ਸੀਨ 'ਤੇ ਹੀ, ਹੁਣ ਸੁਣ ਲਓ ਧਿਆਨ ਨਾਲ, ਇੱਕ ਹਥਿਆਰ ਰਿਕਵਰ ਵੀ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਨਾ ਤਾਂ ਉਹ ਕੋਈ ਵੀ ਸਸਪੈਕਟ ਨੂੰ ਲੱਭ ਰਹੇ ਨੇ, ਨਾ ਕੋਈ ਵੀ ਅਰੈਸਟ ਕੀਤਾ ਗਿਆ ਹੈ ਜਾਂ ਕੀਤਾ ਜਾਣਾ ਹੈ। ਅਤੇ ਪਤਾ ਲੱਗਿਆ ਹੈ ਕਿ ਇਹ ਜਿਹੜੀ ਔਰਤ ਸੀ 70+ ਈਅਰ ਓਲਡ ਦੀ, ਉਹ ਇਹ ਸੀ ਹੋਸਪਿਟਲ ਦੇ ਵਿੱਚ ਹੀ ਇੱਕ ਪੇਸ਼ੈਂਟ ਸੀ। ਪਰ ਜਦੋਂ ਟੋਰਾਂਟੋ ਪੁਲਿਸ ਨੂੰ ਪੁੱਛਿਆ ਗਿਆ ਜੇਕਰ ਇਹ ਇੱਕ ਮਰਡਰ ਸੂਸਾਈਡ ਦਾ ਕੇਸ ਹੈ, ਕੀ ਇਸ ਬੰਦੇ ਨੇ ਆਪਦੀ ਹੀ ਘਰਵਾਲੀ ਦਾ ਕਤਲ ਕਰਕੇ ਆਪਦੇ ਆਪ ਨੂੰ ਹੀ ਗੋਲੀ ਮਾਰੀ ਹੈ, ਮਰਡਰ ਸੂਸਾਈਡ ਕੀਤਾ ਹੈ, ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹ ਫਿਲਹਾਲ ਤਾਂ ਇਸ ਗੱਲ ਨੂੰ ਕਨਫਰਮ ਨਹੀਂ ਕਰ ਸਕਦੇ, ਡਿਨਾਈ ਨਹੀਂ ਕਰ ਸਕਦੇ। ਹਜੇ ਤੱਕ ਤਾਂ ਨੈਕਸਟ ਆਫ ਖਿਨ, ਇਹਨਾਂ ਦੇ ਹੀ ਪਰਿਵਾਰ, ਜਾਣ ਪਛਾਣ ਦੇ ਲੋਕਾਂ ਨੂੰ ਹੀ ਪਛਾਣਨ ਅਤੇ ਨੋਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨਵੈਸਟੀਗੇਸ਼ਨ ਆਨ ਗੋਇੰਗ ਹੈ, ਪਰ ਲੱਗਦਾ ਤਾਂ ਹੈ ਕਿ ਔਰਤ 70+ ਸਾਲ ਦੀ, ਜੋ ਕਿ ਇਸ ਹੋਸਪਿਟਲ ਦੀ ਹੀ ਪੇਸ਼ੈਂਟ ਸੀ, ਉਹਨੂੰ ਉਹਦੇ ਹੀ ਹਸਬੈਂਡ ਦੇ ਵੱਲੋਂ ਹੀ ਸ਼ੂਟ ਕਰਕੇ ਉਹਦਾ ਕਤਲ ਕੀਤਾ ਗਿਆ, ਅਤੇ ਫਿਰ ਉਹਨੇ ਬੰਦੂਕ ਆਪਣੇ ਆਪ ਦੇ ਵੱਲ ਹੀ ਕੀਤੀ ਗਈ ਹੈ। ਵੈਰੀ ਅਨਫੋਰਚੁਨੇਟ ਇੰਸੀਡੈਂਟ। ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ, ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਇੱਕ ਟਰੱਕਿੰਗ ਕੰਪਨੀ ਦੇ ਭਾਵ ਦੇ ਵਿੱਚੋਂ ਜ਼ਿਆਦਾ ਵਧੀਆ ਡਾਲਰ ਕਮਾਉਣਾ ਚਾਹੁੰਦੇ ਹੋ, ਫਿਰ ਏਬਲ ਟਰੱਕਿੰਗ ਦੇ ਨਾਲ ਅੱਜ ਹੀ ਸੰਪਰਕ ਕਰੋ, ਜੋ ਕਿ ਕੰਪਨੀ ਡਰਾਈਵਰਸ ਐਂਡ ਓਨਰ ਆਪਰੇਟਰਸ ਹਾਇਰ ਕਰ ਰਹੇ ਨੇ US ਦੇ ਰਨਸ ਦੇ ਲਈ। 3 ਸਾਲ 3-year border crossing experience ਹੋਣਾ ਚਾਹੀਦਾ ਹੈ, ਅਤੇ ਬਿਲਕੁਲ ਕਲੀਨ ਐਬਸਟ੍ਰੈਕਟ ਵੀ ਹੋਣਾ ਜ਼ਰੂਰੀ ਹੈ। ਕੰਪਨੀ ਡਰਾਈਵਰਸ ਨੂੰ US ਦੇ ਰਨਸ ਦੇ ਲਈ 75 cents ਪਲੱਸ HST ਪਰ ਮਾਈਲ ਪੇ ਕੀਤੀ ਜਾਊਗੀ। 75 cents ਪਲੱਸ HST ਫੋਰ ਕੰਪਨੀ ਡਰਾਈਵਰਸ ਐਂਡ ਓਨਰ ਆਪਰੇਟਰਸ ਲਈ $1.95 ਪਰ ਮਾਈਲ, ਹੈ। ਕੋਈ ਵੀ ਐਕਸਟਰਾ ਪਿਕਅਪ ਜਾਂ ਡਰੋਪ ਆਫ ਹੋਵੇ ਉਹਦੇ ਲਈ ਵੀ ਪੇ ਕੀਤਾ ਜਾਊਗਾ। ਅੱਜ ਹੀ ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਨਾਲ ਸੰਪਰਕ ਕਰੋ, 905-838-4346, 905-838-4346, that's 905-838-4346। ਇਹਨਾਂ ਨੂੰ US ਕੰਪਨੀ ਡਰਾਈਵਰਸ ਅਤੇ ਓਨਰ ਆਪਰੇਟਰਸ ਤੋਂ ਇਲਾਵਾ ਇੱਥੇ ਲੋਕਲ AZ ਸਿਟੀ ਡਰਾਈਵਰ ਵੀ ਚਾਹੀਦੇ ਆ, ਲੋਕਲ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ। ਸੇਮ ਨੰਬਰ 905-838-4346, 905-838-4346 'ਤੇ ਸੰਪਰਕ ਕੀਤਾ ਜਾ ਸਕਦਾ ਹੈ ਏਬਲ ਟਰੱਕਿੰਗ ਦੇ ਨਾਲ। ਅਤੇ ਦੋਸਤੋ, ਜੇ ਤੁਸੀਂ ਹੁਣ ਆਪਦੀ RO ਇੰਸ਼ੋਰੈਂਸ ਰਿਨਿਊਅਲ ਫੇਸ ਕਰ ਰਹੇ ਹੋ, ਤੁਹਾਨੂੰ ਪਤਾ ਹੈ ਕਿ ਰੀਅਲਿਸਟਿਕਲੀ ਤਾਂ ਖਰਚਾ ਘਟਣ ਤਾਂ ਲੱਗਿਆ ਨਹੀਂ, ਕੁਝ ਵਧਣ ਹੀ ਲੱਗਿਆ ਹੈ, ਲਗਭਗ ਉਨਾ ਕੀ ਰਹਿ ਰਿਹਾ ਹੈ। ਇੱਕ ਵਾਰੀ ਗੱਲਬਾਤ ਕਰੋ ਮਨੂ ਸ਼ਰਮਾ ਦੇ ਨਾਲ, ਜੋ ਕਿ ਸਾਰੀਆਂ ਮੇਜਰ ਕੰਪਨੀਜ਼ ਨਾਲ ਡੀਲ ਕਰਦੇ ਬ੍ਰੋਕਰ ਨੇ, ਅਤੇ ਕਹਿੰਦੇ ਨੇ ਕਿ ਜੇ ਅਸੀਂ ਤੁਹਾਡੀ ਕਿਸ਼ਤ ਘਟਾ ਹੀ ਨਹੀਂ ਸਕਦੇ, ਫਿਰ ਤਾਂ ਕੋਈ ਵੀ ਨਹੀਂ ਘਟਾ ਸਕਦਾ, ਕਿਉਂਕਿ ਇਹ 99% ਸਾਰੀਆਂ ਮੇਜਰ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਜਦੋਂ ਤੁਹਾਡਾ ਡਰਾਈਵਰਸ ਲਾਇਸੈਂਸ ਅਤੇ ਗੱਡੀ ਦੀ ਮੇਕ ਐਂਡ ਮਾਡਲ ਬੇਸਿਕ ਇਨਫੋਰਮੇਸ਼ਨ ਪਾਉਣਗੇ, AZ ਸਾਰੀਆਂ ਕੰਪਨੀਜ਼ ਦਾ ਟਾਪ ਟੂ ਬਾਟਮ ਪ੍ਰਾਈਸ ਦਾ ਪਤਾ ਲੱਗ ਜਾਂਦਾ ਇਹਨਾਂ ਨੂੰ ਕਿ ਕਿਹੜੀ ਕੰਪਨੀ ਦਾ ਕਿੰਨਾ ਰੇਟ ਹੋਣਾ ਹੈ, ਅਤੇ ਜਿਹੜੀ ਵੀ ਕੰਪਨੀ ਨਾਲ ਕਿਸ਼ਤ ਘਟਦੀ ਹੈ ਤੁਹਾਨੂੰ ਸਵਿੱਚ ਕਰ ਦੇਣਗੇ ਟਾਈਮ ਸਿਰ, ਅਤੇ ਤੁਹਾਡੇ ਸਾਲ ਦੇ ਹੰਡਰਡਸ ਤੋਂ ਲੈ ਕੇ ਥਾਊਜ਼ੰਡਸ ਆਫ ਡਾਲਰ ਸੇਵ ਕਰ ਦੇਣਗੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ 'ਤੇ, ਯਾਨੀ ਕਿ RO ਇੰਸ਼ੋਰੈਂਸ 'ਤੇ। ਸੋ ਗੱਡੀ ਦੀ ਇੰਸ਼ੋਰੈਂਸ ਤੋਂ ਇਲਾਵਾ ਘਰ, ਹੋਮ ਇੰਸ਼ੋਰੈਂਸ, ਅਤੇ ਨਾਲੇ ਬਿਜ਼ਨਸ ਕਮਰਸ਼ਲ ਇੰਸ਼ੋਰੈਂਸ 'ਤੇ ਵੀ ਇਹ ਬ੍ਰੋਕਰ ਨੇ। ਹੋਮ RO ਕਮਰਸ਼ਲ ਬਿਜ਼ਨਸ ਇੰਸ਼ੋਰੈਂਸ 'ਤੇ ਐਬਸਲੂਟ ਲੋਐਸਟ ਰੇਟਸ ਦੇ ਲਈ ਅੱਜ ਹੀ ਮਨੂ ਸ਼ਰਮਾ ਨਾਲ ਸੰਪਰਕ ਕਰੋ, ਐਟ 289-952-9532 'ਤੇ ਸੰਪਰਕ ਕੀਤਾ ਜਾ ਸਕਦਾ ਹੈ।
1: ਚੌਂਹਠ 44, 905-564-6444।

0: हेलो एएम 5:30 तो तुसी सुन रहे हो देश प्रदेश प्राइम टाइम रेडियो
1: टुडे विच लाइव गलबात कर ले हुणे कॉल करो 905-564-6444
0: 905-564-6444
1: सुनते रहो देश प्रदेश प्राइम टाइम रेडियो चलो एएम 5:30 तो
2: You're listening to Desh Pradesh Prime Time Radio.
3: For any information or advertising, call our head office at 416-725-2551. Desh Pradesh Prime Time Radio.
4: हाय रब्बा हुण की बनूं
5: जे तुसी कार इंजरी च इन्वॉल्व हो गए हो या सट लगी है गलती तुहाडी या किसी होर दी ता याद रखो इको नाम बरा टेंबर पर्सनल इंजरी लॉयर
6: इना कोल है पांच धड़लेदार कैनेडियन जंपा लॉयर्स दी टीम
5: जो दवांदे ने वध तो वध लीगल सेटलमेंट नो अपफ्रंट फी इना दी टीम कोल तक मिलियंस डॉलर तक दी सेटलमेंट करा चुकी है ते पैसे सेटलमेंट तो बाद ही चार्ज करदे ने आज ही कॉल करो रूपा बराड़वरा नु 416-991-4949 416-991-5939 Barat Timber Personal Injury Lawyer Highway 10 and Derry 6980 Martis Drive Unit 9 Mississauga
7: Dosto life insurance da license lena bahut saukha hai par sahi support to bina kam karna bilkul saukha nahi insurance field de vich hazara loki aunde ne te hazara hi jande ne par sirf professional advisors hi tikke rehnde ne
8: jekar tusi ik license insurance advisor ho ya fir tusi vi license leke apne clients de layi sahi policy te professional kam karna chahunde ho ta फिर आज ही टॉप फाइनेंशियल दे सिमराज सिद्धू के नाल संपर्क करो
7: कॉल 416-457-3381 416-453-3381
8: टॉप फाइनेंशियल दा नवा ब्रैम्पटन ऑफिस एयरपोर्ट एंड क्वीन दे बिल्कुल नजदीक 70 डेल्टा पार्क बुलेवर्ड यूनिट 11 ते लोकेटेड है जिथे एडवाइजर्स ले बिना कोई फीस बिना कोई चार्जेस तो मॉडर्न ऑफिस अते फैसिलिटीज अब पूरा एक्सेस है
7: टॉप फाइनेंशियल दे इंश्योरेंस एडवाइजर्स दे ले पहले ही दिन तो हाईएस्ट कमीशन पैकेज डेली इन ऑफिस ते ऑनलाइन ट्रेनिंग ते हर एक मेजर इंश्योरेंस कंपनी दे नाल डायरेक्ट कॉन्ट्रैक्ट दा भी प्रबंध है
8: हां इंश्योरेंस एडवाइजर चाहे नवे हो या पुराने चाहे एक्टिव हो या पार्ट टाइम या फिर तुसी सब तो वधिया ब्रोकरेज दी भाल विच हो आज ही संपर्क करो टॉप फाइनेंशियल दे सिमराज सिद्धू दे नाल 416-457-3381 416-457-3381 ते
1: ब्रैम्पटन दे विच सिंस 1998 तो सुपर मार्ट कम्युनिटी सेवा करदा आ रहा है जिथे कि कस्टम मेड सोफा सेट तैयार कीते जांदे ने 100% real wood frame ਚੰਗੇ ਸਪ੍ਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਸਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
9: Solution to promote your business. Desh Pradesh Prime Time Radio and TV. Tohade Ansang 24 Ghante Satto Din. Hun tak Desh Pradesh Prime Time Radio hazara hi business di grand opening live on location nal karwa chukya hai te karwa rya hai. Impossible is nothing. Tusi bhi apne business vich vadha karan vaste Desh Pradesh Radio da live on location Friday Saturday karwao. For bookings call Tejinder Sidhu at 416-725-2551 416-725-2551.

0: 103 AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਦੋਸਤ ਨੂੰ ਦੱਸ ਦਈਏ ਕਿ ਇਸ ਆਉਣ ਵਾਲੇ ਵੀਕਐਂਡ ਇਸ ਸੰਡੇ ਸਪਟੈਂਬਰ 27 ਤਰੀਕ ਨੂੰ ਡਾਊਨਟਾਊਨ ਟੋਰਾਂਟੋ ਦੇ ਵਿੱਚ ਵਾਂਸ ਅਪਾਨ ਅ ਟਾਈਮ ਦ ਵਰਲਡ ਟੂਰ 2026 ਰਾਹਤ ਫਤਿਹ ਅਲੀ ਖਾਨ ਅਤੇ ਸ਼ਾਹ ਜ਼ਮਾਨ ਅਲੀ ਖਾਨ ਇਸ ਸੰਡੇ ਸਪਟੈਂਬਰ 27 ਤਰੀਕ ਨੂੰ ਸ਼ਾਮ 7 ਵਜੇ ਲਾਈਵ ਔਨ ਸਟੇਜ ਬੜਾ ਕਮਾਲ ਦਾ ਪਰਫੋਰਮੈਂਸ ਥੱਲੇ ਕਰਨਗੇ। ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਕਮਾਲ ਦੀ ਇਹਦੀ ਗਾਇਕੀ ਹੈ ਅਤੇ ਤੁਸੀਂ ਸਕੋਸ਼ਾ ਬੈਂਕ ਅਰੀਨਾ ਤੱਕ ਪਹੁੰਚਣਾ ਹੈ, ਸਕੋਸ਼ਾ ਬੈਂਕ ਅਰੀਨਾ ਡਾਊਨਟਾਊਨ ਟੋਰਾਂਟੋ। ਸਾਡੇ ਸਾਰੇ ਅਰੀਨਾਜ਼ ਦੇ ਵਿੱਚੋਂ ਹੀ, ਸਟੇਡੀਅਮਸ ਵਿੱਚੋਂ ਹੀ ਸਭ ਤੋਂ ਵੱਡਿਆਂ ਦੇ ਵਿੱਚੋਂ ਇੱਕ ਹੈ ਅਤੇ ticketmaster.ca 'ਤੇ ਜਿੰਨੀਆਂ ਵੀ ਰਹਿੰਦੀਆਂ ਟਿਕਟਾਂ ਨੇ ਇਹ 90% ਤੋਂ ਵੀ ਆਲਰੇਡੀ ਜ਼ਿਆਦਾ ਸ਼ੋ ਸੋਲਡ ਤਾਂ ਪਿਛਲੇ ਹਫ਼ਤੇ ਹੋ ਗਿਆ ਸੀ। ਤੁਸੀਂ ਫਿਰ ਵੀ ਕਾਫ਼ੀ ਘੱਟ ਪ੍ਰਾਈਸ ਦੇ ਵਿੱਚ ਆਪਦੀ ਟਿਕਟ ਜਲਦ ਤੋਂ ਜਲਦ ਬੁੱਕ ਕਰ ਸਕਦੇ ਹੋ www.ticketmaster.ca। ਸੋ ਇਸ ਆਉਣ ਵਾਲੇ ਸੰਡੇ ਨੂੰ ਟੋਰਾਂਟੋ ਦੇ ਵਿੱਚ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਸੰਡੇ ਸਪਟੈਂਬਰ 27, 2026 ਰਾਹਤ ਫਤਿਹ ਅਲੀ ਖਾਨ ਅਤੇ ਸ਼ਾਹ ਜ਼ਮਾਨ ਅਲੀ ਖਾਨ ਵਾਂਸ ਅਪਾਨ ਅ ਟਾਈਮ ਦ ਵਰਲਡ ਟੂਰ 2026 ਦੇ ਵਿੱਚ ਲਾਈਵ ਔਨ ਸਟੇਜ ਪਰਫੋਰਮ ਕਰਨਗੇ ਤੁਹਾਡੇ ਲਈ। ਨਾਲ ਦੇ ਦੋਸਤ ਦੱਸ ਦਈਏ ਕਿ ਜੇ ਤੁਸੀਂ ਆਪਣੇ ਆਪ ਲਈ, ਆਪਣੇ ਬਜ਼ੁਰਗਾਂ ਲਈ, ਆਪਣੇ ਜਵਾਕਾਂ ਲਈ, ਜਿਹਦੇ ਮਰਜ਼ੀ ਲਈ ਨਵੀਂ ਬਹੁਤ ਹੀ ਸੋਹਣੀ ਅਤੇ ਸਭ ਤੋਂ ਖਾਸ ਅਫੋਰਡੇਬਲ ਐਨਕ ਤਿਆਰ ਕਰਵਾਉਣੀ ਆ $99 ਦੇ ਵਿੱਚ, $99 ਦੇ ਵਿੱਚ ਬਹੁਤ ਹੀ ਸੋਹਣੀ ਐਨਕ ਤੁਹਾਡੇ ਤਿਆਰ ਕੀਤੀ ਜਾਊਗੀ ਕਲੀਅਰ ਵਿਊ ਆਈ ਕੇਅਰ ਦੇ ਵੱਲੋਂ। ਕਲੀਅਰ ਵਿਊ ਆਈ ਕੇਅਰ ਵਾਲੇ 11615 ਮਿਕਵੀਨ ਡਰਾਈਵ ਬਰੈਂਪਟਨ ਮੇਫੀਲਡ ਐਂਡ ਮਿਕਵੀਨ ਵਾਲੇ ਪਲਾਜ਼ੇ ਦੇ ਵਿੱਚ ਨੇ, ਜੀ ਨੰਬਰ 34 ਦੇ ਵਿੱਚ। ਬਹੁਤ ਹੀ ਸੋਹਣਾ ਸ਼ੋਰੂਮ ਹੈ ਕਲੀਅਰ ਵਿਊ ਆਈ ਕੇਅਰ ਦਾ ਅਤੇ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਦੋਨੇ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਬਹੁਤ ਹੀ ਵਧੀਆ ਡਾਕਟਰ ਨੇ ਜੋ ਕਿ ਪੰਜਾਬੀ ਵੀ ਅਤੇ ਇੰਗਲਿਸ਼ ਵੀ ਬੋਲਦੇ ਨੇ। ਸੋ ਖਾਸ ਜੇ ਬਜ਼ੁਰਗਾਂ ਨੂੰ ਲੈ ਕੇ ਜਾਣਾ ਕੋਈ ਵੀ ਇਸ਼ੂ ਹੀ ਨਹੀਂ ਹੋਣੀ, ਕੋਈ ਲੈਂਗੁਏਜ ਬੈਰੀਅਰ ਹੀ ਨਹੀਂ ਹੋਣੀ, ਸਹੀ ਆਈ ਐਗਜ਼ਾਮ ਕਰਕੇ ਬਹੁਤ ਹੀ ਸੋਹਣੀ ਐਨਕ ਤਿਆਰ ਕੀਤੀ ਜਾਊਗੀ। ਸੋ ਕੰਪਲੀਟ ਪੇਅਰ ਆਫ ਗਲਾਸਿਸ ਸਿਰਫ $99 ਦੇ ਵਿੱਚ, $99 ਦੇ ਵਿੱਚ ਤੁਹਾਡੇ ਪਸੰਦ ਦਾ ਫਰੇਮ, ਉਹਦੇ ਵਿੱਚ ਸਿੰਗਲ ਵਿਜ਼ਨ ਲੈਂਸ, ਅਤੇ ਖਰਚਾ ਹੋਣਾ ਸਿਰਫ $99 ਦਾ। ਚਾਹੇ ਤੁਸੀਂ ਆਊਟ ਆਫ ਪਾਕਟ ਪੇ ਕਰਦੇ ਹੋ, ਚਾਹੇ ਚਾਹੁੰਦੇ ਹੋ ਕਿ ਤੁਹਾਡੇ ਇੰਸ਼ੋਰੈਂਸ ਨੂੰ ਡਾਇਰੈਕਟ ਬਿਲ ਕੀਤਾ ਜਾਵੇ, $99 ਦਾ ਹੀ ਖਰਚਾ ਹੈ। 905-913-4545 ਆਪਦਾ ਤੁਸੀਂ ਆ ਐਗਜ਼ਾਮ ਬੁੱਕ ਕਰ ਸਕਦੇ ਹੋ। 905-913-4545 ਇਹ ਕਲੀਅਰ ਵਿਊ ਆਈ ਕੇਅਰ ਮੇਫੀਲਡ ਐਂਡ ਮਿਕਵੀਨ 11615 ਮਿਕਵੀਨ ਡਰਾਈਵ ਬਰੈਂਪਟਨ ਯੂਨਿਟ 34 ਦੇ ਵਿੱਚ ਲੋਕੇਟਡ ਹਨ। ਨੰਬਰ ਵਨਸ ਅਗੇਨ 905-913-4545 905-913-4545। ਅਤੇ ਇਸ ਟਾਈਮ 'ਤੇ ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਨੀਲਮ ਸਹਿਦੋਵ ਸਾਡੇ ਨਾਲ ਜੁੜ ਚੁੱਕੇ ਨੇ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਜਿਹੜੇ ਮਰਜ਼ੀ ਅਪ ਐਂਡ ਡਾਊਨ ਟ੍ਰੈਂਡ ਹੋਣ, ਇਹਨਾਂ ਨੇ ਸਭ ਕੁਛ ਹੀ ਦੇਖਿਆ ਹੈ ਅਤੇ ਫਿਰ ਵੀ ਪਰਿਵਾਰਾਂ ਨੂੰ ਆਨ ਟਾਈਮ ਮੋਰਗੇਜ ਕਰਵਾ ਕੇ ਦਿੱਤੀ ਹੈ ਅਤੇ ਰਿਨਿਊਅਲ ਤੱਕ ਵੀ ਹੁਣ ਬਾਰ ਬਾਰ ਹੀ ਕੀਤੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਫਸਟ ਟਾਈਮ ਮੋਰਗੇਜ ਹੋਵੇ ਜਾਂ ਰਿਨਿਊਅਲ ਦਾ ਵੀ ਚੱਕਰ ਹੋਵੇ, ਲੋਵੈਸਟ ਇੰਟਰਸਟ ਰੇਟ ਚਾਹੁੰਦੇ ਹੋ, ਫਿਰ ਅੱਜ ਇਹਨਾਂ ਨਾਲ ਸੰਪਰਕ ਕਰੋ 6477398710 6477398710। ਨੀਲਮ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ, ਅ ਵੈਰੀ ਵੈਰੀ ਹੈਪੀ ਟਿਊਜ਼ਡੇ ਟੂ ਯੂ
0: ਜੀ,
1: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਆਪਣੇ ਲਿਸਨਰਸ ਨੂੰ।
0: ਨੀਲਮ ਜੀ, ਸਭ ਤੋਂ ਪਹਿਲਾਂ ਜੀ ਤਾਂ ਇਹ ਦੱਸੋ ਕਿ ਜਿਹੜੇ ਲੋਕਾਂ ਨੇ ਮੰਨ ਲਓ ਆਲਰੇਡੀ ਆਪਦੇ ਮੇਨ ਪ੍ਰਾਪਰਟੀ ਤੇ ਘਰ ਤੇ ਮੋਰਗੇਜ ਕੀਤੀ ਹੋਈ ਆ, ਹੁਣ ਕਿਸੇ ਨੇ ਉਹਨਾਂ ਨੂੰ ਕਿਹਾ ਗਿਆ ਤੁਸੀਂ ਸੈਕਿੰਡ ਮੋਰਗੇਜ ਕਰਵਾ ਲਓ, ਇਹਦਾ ਕੀ ਪ੍ਰੋ ਕੀ ਕੌਨ ਕੀ ਨੁਕਸਾਨ ਕੀ ਫਾਇਦਾ ਹੋ ਸਕਦਾ ਤੇ ਇਹਦਾ ਮੇਨ ਮਕਸਦ ਕੀ ਹੁੰਦਾ ਸੈਕਿੰਡ ਮੋਰਗੇਜ ਕਰਾਉਣ ਲਈ?
1: ਬਿਲਕੁਲ, ਦਿਸ ਇਜ਼ ਦੀ ਹੌਟ ਟੌਪਿਕ ਐਟ ਦ ਮੋਮੈਂਟ ਇਨ ਦ ਮਾਰਕੀਟ। ਆਈ ਐਮ ਗੋਇੰ ਐਕਸਪਲੇਨ ਯੂ ਵੈਰੀ ਵੈਲ ਟੂਡੇ ਐਂਡ ਸਮਟਾਈਮਸ ਇਟ ਗਿਵਸ ਯੂ ਸਰਪ੍ਰਾਈਜ਼ਸ। ਆਪਾਂ ਸਿਰਫ ਕਹਿ ਦਿੰਦੇ ਹਾਂ ਕਿ ਸੈਕਿੰਡ ਮੋਰਗੇਜ ਇਜ਼ ਅ ਵੈਰੀ ਗੁੱਡ ਪ੍ਰੋਡਕਟ ਇਫ ਯੂ ਨੀਡ ਇਟ, ਓਨਲੀ ਇਫ ਯੂ ਨੀਡ ਇਟ, ਅਦਰਵਾਈਜ਼ ਇਟ ਈਟਸ ਆਲ ਯੂਰ ਐਕਵਿਟੀ। ਜੇ ਤੁਹਾਨੂੰ ਪੈਸੇ ਚਾਹੀਦੇ ਆ, ਪੈਸੇ ਚਾਹੀਦੇ ਮੀਨਿੰਗ ਮੰਨ ਲਓ ਤੁਸੀਂ ਘਰ ਮਿਲੀਅਨ ਦਾ ਲਿੱਤਾ, ਤੁਸੀਂ 6 ਲੱਖ ਦੀ ਮੋਰਗੇਜ ਲਿੱਤੀ ਸੀ, ਯੂਅਰ ਸਰਵਾਈਵਿੰਗ ਐਬਸੋਲੂਟਲੀ ਫਾਈਨ। ਹੁਣ ਤੁਸੀਂ ਡਿਸਾਈਡ ਕੀਤਾ ਕਿ ਚਲੋ ਬੇਸਮੈਂਟ ਬਣਾ ਲਈਏ, ਬੇਸਮੈਂਟ ਜੇ ਤੁਸੀਂ ਮੰਨ ਲਓ ਲੱਖ ਡਾਲਰ ਪੈਸਾ ਕਢਾਣਾ ਨਿਕਲ ਆਊਗਾ ਬੇਸਮੈਂਟ ਬਣਵਾਉਣੀ, ਬੇਸਮੈਂਟ ਬਣ ਗਈ, ਉਸ ਲੱਖ ਡਾਲਰ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੋ ਗਈ, ਲੀਗਲ ਬੇਸਮੈਂਟ ਆ, ਤੁਸੀਂ ਕਿਰਾਏ ਤੇ ਚੜਾ ਸਕਦੇ ਹੋ, ਕਿਰਾਇਆ ਜੇ 2000 ਵੀ ਆ ਜਾਵੇ ਤਾਂ ਤੁਹਾਡੇ ਉਹ ਪੈਸੇ ਥੋੜੇ ਸਾਲਾਂ ਦੇ ਵਿੱਚ ਪੂਰੇ ਹੋ ਜਾਂਦੇ ਜਿਹੜਾ ਲੱਖ ਕਢਾਇਆ ਹੁੰਦਾ। ਔਨ ਦੀ ਅਦਰ ਹੈਂਡ ਸਾਈਡ, ਇਫ ਉਹੀ ਮਕਾਨ ਮਿਲੀਅਨ ਦਾ ਤੁਹਾਡੇ ਕੋਲ ਮੌਰਗੇਜ ਸਿਰਫ 6 ਲੱਖ ਦੀ ਹੈ, ਕਾਕਾ ਜੀ ਦਾ ਵਿਆਹ ਆ ਗਿਆ, ਜਦੋਂ ਕਾਕਾ ਜੀ ਦੇ ਵਿਆਹ ਤੇ ਤੁਸੀਂ ਸ਼ੋ ਆਫ ਕਰਨਾ, ਪੈਸੇ ਉਡਾਣੇ ਹੀ ਉਡਾਣੇ ਆ, ਸਿਰਫ 1.5-2 ਲੱਖ ਜੇ ਤੁਸੀਂ ਇੰਨੇ ਕੁ ਪੈਸੇ ਉਡਾਣੇ ਆ ਤੇ ਉਹ ਪੈਸੇ ਏਦਾਂ ਖਤਮ ਹੋਣੇ ਆ ਲਾਈਕ ਸਕਿਨ ਟੱਚ, ਉਹ ਬਹੁਤ ਜਲਦੀ ਪੈਸੇ ਖਤਮ ਹੋ ਜਾਂਦੇ, ਰਫਾ ਦਫਾ ਹੋ ਜਾਂਦੇ, ਤੁਹਾਨੂੰ ਪਤਾ ਹੀ ਨੀ ਲੱਗਦਾ ਦਾ ਹਿਸਾਬ ਹੋ ਗਿਆ ਕਿਸੇ ਦਾ ਕਿੱਥੇ ਗਿਆ। ਮੀਨ ਵਾਇਲ ਵਾਇਲ ਯੂਅਰ ਸਪੈਸ਼ਲੀ ਅ ਟਰੱਕ ਡਰਾਈਵਰ, ਜਿੱਥੇ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਪਹਿਲਾਂ, ਹੁਣ ਅੱਧਾ ਵੀ ਨਹੀਂ ਰਹਿ ਗਿਆ, ਹੁਣ ਉਸ ਅੱਧੇ ਚੋਂ ਤੁਸੀਂ ਸੋਚੋ ਕਿ ਪਹਿਲੀ ਮੌਰਗੇਜ ਦਈਏ ਕਿ ਜਿਹੜੀ ਸੈਕਿੰਡ ਮੌਰਗੇਜ ਲਿੱਤੀ ਹੈ ਸਿਰਫ ਉਹਦੀਆਂ ਕਿਸ਼ਤਾਂ ਭਰਨੀਆਂ। ਹੁਣ ਜੇ ਤੁਸੀਂ ਕਾਕਾ ਜੀ ਨੂੰ ਪੁੱਛਦੇ ਹੋ ਕਿ ਕਾਕਾ ਜੀ ਆਪਾਂ ਤੁਹਾਡੇ ਵਿਆਹ ਦੇ ਉੱਤੇ 1.5-2 ਲੱਖ ਲਾਤਾ, ਚਲੋ ਹੁਣ ਸਾਡੀ ਹੈਲਪ ਕਰੋ ਇਸ ਲਈ, ਉਹ ਕਹਿੰਦਾ ਸੀ ਜਦੋਂ ਤੁਸੀਂ ਪੈਸਾ ਲਾਇਆ ਸੀ ਉਦੋਂ ਮੈਂ ਕੁਆਰਾ ਸੀ, ਆਈ ਕੁਡ ਹੈਵ ਹੈਲਪ ਯੂ, ਹੁਣ ਤਾਂ ਮੇਰਾ ਤੁਸੀਂ ਵਿਆਹ ਕਰਤਾ, ਹੁਣ ਮੇਰੀ ਵਾਈਫ ਹੈ, ਅੱਗੋਂ ਇੱਕ ਬੱਚਾ, ਆਈ ਮੇਰੀ ਆਪਣੀ ਓਨ ਲਾਈਫ ਹੈ, ਸੋ ਆਈ ਐਮ ਮੂਵਿੰਗ ਆਊਟ, ਫੋਰਗੇਟ ਅਬਾਊਟ ਐਨੀਥਿੰਗ ਐਲਸ, ਆਈ ਐਮ ਮੂਵਿੰਗ ਆਊਟ। ਸੋ ਉਸ ਕੇਸ ਦੇ ਵਿੱਚ ਤੁਸੀਂ ਸੋਚ ਸਮਝ ਕੇ, ਆਈ ਡੋ ਨਾਟ ਵਾਂਟ ਟੂ ਸੇ ਕਿ ਡੋ ਨਾਟ ਡੂ ਇਟ, ਆਈ ਡੋ ਵਾਂਟ ਟੂ ਬੀ ਟੋਲਡ, ਬਟ ਉਸ ਸਿਚੁਏਸ਼ਨ ਚ ਜੇ ਤਾਂ ਤੁਸੀਂ ਐਸ਼ ਵਾਸਤੇ ਪੈਸੇ ਲੈਣੇ ਆ ਕਿ ਗੱਡੀ ਵਧੀਆ ਜੀ ਕਢਾਣੀ ਆ, ਮਹਿੰਗੀ ਜੀ ਕਢਾਣੀ ਆ, ਡਜ਼ਨਟ ਨੀਡ ਟੂ ਬੀ ਅ ਟ੍ਰਾਂਸਪੋਰਟੇਸ਼ਨ, ਤੁਹਾਡੇ ਲਈ ਉਹ ਹੋਣੀ ਚਾਹੀਦੀ ਕਿ ਮੈਨੂੰ ਮਾਰਕੀਟ ਚ ਪਤਾ ਲੱਗਣਾ ਚਾਹੀਦਾ ਕਿ ਮੈਂ ਕਿਹੜੀ ਗੱਡੀ ਹੋਲਡ ਕਰਦਾ ਪਿਆ ਉਹਦੇ, ਉਹ ਜੇ ਤਾਂ ਤੁਸੀਂ ਏਦਾਂ ਦੀਆਂ ਚੀਜ਼ਾਂ ਦੇ ਪੈਸੇ ਉਡਾਉਣੇ ਆ ਤਾਂ ਸੈਕਿੰਡ ਮਾਰਗੇਜ ਇਜ਼ ਦੀ ਵਰਸਟ ਫੋਰ ਯੂ। ਨਾਓ ਸੈਕਿੰਡ ਮਾਰਗੇਜ ਤੁਸੀਂ ਲੈਂਦੇ ਕਿੱਦਾਂ ਹੋ, ਕਿਹੜੀ ਚੀਜ਼ ਤੇ ਲੈ ਸਕਦੇ ਹੋ, ਜੇ ਤਾਂ ਤੁਸੀਂ ਲਿੱਤੀ ਮੰਨ ਲਓ ਲਾਈਨ ਆਫ ਐਜ਼ ਏ ਲਾਈਨ ਆਫ ਕ੍ਰੈਡਿਟ ਲੈ ਲਈ, ਲੈ ਕੇ ਬਣਾ ਕੇ ਰੱਖ ਲਈ, ਜੇ ਕਦੀ ਤੁਹਾਨੂੰ ਜ਼ਰੂਰਤ ਪੈ ਗਈ ਤਾਂ ਪੈਸੇ ਖਰਚ ਲਏ, ਜੇ ਨਹੀਂ ਤਾਂ ਉਹ ਸਾਂਭੀ ਪਈ ਹੈ, ਜਿੰਨੇ ਖਰਚੇ ਉਹਦਾ ਜਿਹੜਾ ਇੰਟਰਸਟ ਹੈ ਉਹ ਨਾਲ ਦੀ ਨਾਲ ਦੇ ਕੇ ਤੁਸੀਂ ਵੀ ਗੁੱਡ, ਤੁਹਾਡੀ ਲਾਈਨ ਆਫ ਕ੍ਰੈਡਿਟ ਵੀ ਗੁੱਡ, ਤਾਂ ਤੁਹਾਡਾ ਫਿਊਚਰ ਵੀ ਗੁੱਡ, ਕਿਉਂਕਿ ਤੁਹਾਨੂੰ ਪਤਾ ਕਿ ਉੱਥੇ ਪੈਸੇ ਪਏ ਹੋਏ ਆ। ਅਗੇਨ ਐਗਜ਼ਾਮਪਲ ਇਜ਼ ਲੱਖ ਦਾ ਮਿਲੀਅਨ ਦਾ ਘਰ ਹੈ, 6 ਲੱਖ ਦੀ ਮੌਰਗੇਜ ਹੈ, 2 ਲੱਖ ਦੀ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲਓ ਤਾਂ ਕਿ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਹੈ ਉਹ ਨਾ ਭਰਨ ਜਾਂ ਤੁਹਾਡੇ ਤੁਸੀਂ ਜਿਹੜੇ ਗੱਡੀਆਂ ਛੱਡੀਆਂ ਦੇ ਲੋਨ ਲਿੱਤੇ ਹੋਏ ਆ ਜੋ ਸਾਰੇ ਕਲੀਅਰ ਕਲੀਅਰ ਕਰਕੇ, ਜੇ ਉਹ ਉਸੀ ਚੀਜ਼ ਨੂੰ ਤੁਸੀਂ ਕਿਸੇ ਚੀਜ਼ ਦੇ ਲਈ ਇਨਵੈਸਟਮੈਂਟ ਕਰਨੀ ਹੈ ਜਾਂ ਬੱਚਿਆਂ ਦੀ ਪੜ੍ਹਾਈ ਦੇ ਲਈ ਕਰਨੀ ਹੈ, ਸੋਰਸ ਵਧੀਆ ਹੋਣਾ ਚਾਹੀਦਾ, ਤਾਂ ਉਹ ਸੈਕਿੰਡ ਇਜ਼ ਗੁੱਡ। ਜਿੱਦਾਂ ਮੈਂ ਤੁਹਾਨੂੰ ਹੁਣ ਅੱਜ ਐਗਜ਼ਾਮਪਲ ਦਿੱਤੀ ਹੈ, ਮੈਂ ਇਹਦੀ ਟੋਟਲ ਐਗਜ਼ਾਮਪਲ ਦੇਣ ਲੱਗਿਆ। ਆਪਾਂ ਕੋਲ ਇੱਕ ਕੱਲ੍ਹ ਜੀ ਪਾਲਸੀ ਜਿਹਦੇ 'ਚ ਭਾਜੀ ਨੇ ਕਿਹਾ ਕਿ ਨੀਲਮ ਜੀ ਮੈਨੂੰ, ਮੈਂ ਬਹੁਤ ਮੁਸੀਬਤ ਹੈ ਤਾਂ ਮੇਰੀ ਹੈਲਪ ਕਰੋ। ਮੁਸੀਬਤ ਕੀ ਹੈ ਜੀ, ਆਪਾਂ ਕੋਲ ਪਹਿਲੀ ਮੌਰਗੇਜ ਹੈ ਜਿਹੜੀ ਉਹ 9 ਲੱਖ ਦੀ ਹੈ, ਸੈਕਿੰਡ ਮੌਰਗੇਜ ਚੱਕੀ ਹੋਈ ਹੈ 4.5 ਦੀ, ਓਰੀਜਨਲੀ ਜਦੋਂ ਮੈਂ ਘਰ ਲਿੱਤਾ ਸੀ ਉਹ 1.2 ਦਾ ਸੀ ਤੇ ਹੁਣ ਇਸ ਵੇਲੇ ਉਹ ਇੱਕ ਟਾਈਮ ਤੇ 1.9 ਦਾ ਹੋ ਗਿਆ ਸੀ ਤੇ ਨਾਓ 1.7 ਦਾ। ਮੈਂ ਥੋੜੀ ਜਿਹੀ ਉਹਦੇ ਹੱਥ ਪੈਰ ਮਾਰ ਕੇ ਦੇਖੇ ਵੀ ਘਰ ਕਿੰਨੇ ਕੁ ਦਾ, ਤਾਂ ਉਹ ਹੈਗਾ ਜੀ 1.5 ਦਾ ਵਰਥ, ਮੋਰਗੇਜ ਹੈਗੀ 1.35 ਦੀ, ਉਹ ਚ ਐਕੁਇਟੀ ਹੈ ਨੀ ਗੀ। ਭਾਜੀ ਕਹਿੰਦੇ ਕਿ ਮੈਂ $3700 ਮਹੀਨੇ ਦੀਆਂ ਸੈਕਿੰਡ ਮੋਰਗੇਜ ਤੇ ਪੇ ਕਰਦਾ। ਜਿਹੜਾ ਬੰਦਾ $3700 ਕੱਲਾ ਇੰਟਰਸਟ ਪੇ ਕਰ ਰਿਹਾ ਉਦੋਂ 4.5 ਲੱਖ ਕਢਾਉਣ ਦੇ ਲਈ, ਕਾਕਾ ਜੀ ਦੇ ਵਿਆਹ ਦੇ ਉੱਤੇ 2.5 ਲੱਖ ਲਾਇਆ ਹੋਇਆ, ਤਾਂ ਬਾਕੀ ਦਾ ਜਿਹੜਾ ਉਹ 1.25 ਲੱਖ ਉਹਨਾਂ ਨੇ ਥੱਲੇ ਬੇਸਮੈਂਟ ਚ ਲਾਤਾ, ਪਰ ਉਹਨੂੰ ਲੀਗਲਾਈਜ਼ ਨਹੀਂ ਕਰਵਾਇਆ, ਉੱਦਾਂ ਹੀ ਬੇਸਮੈਂਟ ਬਣਵਾਈ ਪਰ ਲੀਗਲ ਨਹੀਂ ਬਣਵਾਈ, ਵਿਚ ਇਜ਼ ਨੋ ਗੁੱਡ। ਸੋ ਹੁਣ ਉਹਦੀ ਜਿਹੜੀ ਵੈਲਿਊ 1.5 ਤੇ, ਉਹ ਕਹਿੰਦੇ ਵੀ ਤੁਹਾਨੂੰ ਪਤਾ ਨੀ ਹੈ 1.9। ਮੈਂ ਕਿਹਾ ਜੀ ਤੁਹਾਨੂੰ ਨੀ ਪਤਾ 1.9 ਦਾ ਅੱਜ ਮੀਨਿੰਗ ਬਹੁਤ ਵੱਡਾ, ਵੱਡੇ ਵੱਡੇ ਘਰ ਆ ਜਿਹੜੇ 1.2 ਜਿਹੜੇ 2-2 ਮਿਲੀਅਨ ਦੇ ਨਾ, ਉਹ ਥੱਲੇ ਆਣ ਕੇ 1.5 ਦੇ ਰਹਿ ਗਏ। ਸੋ ਹੀ ਡਜ਼ ਨਾਟ ਹੈਵ ਏ ਚੋਇਸ ਬਟ ਟੂ, ਜਿਹੜਾ ਸੈਕਿੰਡ ਮੋਰਗੇਜ ਵਾਲਾ, ਹੀ ਇਜ਼ ਗੋਨਾ ਸੂ ਹਿਮ ਬਿਕਾਜ਼ ਹੀ ਕੈਨ ਨਾਟ, ਮੋਰਗੇਜ ਜਿਹੜੀਆਂ ਉਹ ਦੇ ਨਹੀਂ ਸਕਦੇ ਪਏ, ਪੇਮੈਂਟਾਂ ਨਹੀਂ ਦਿੱਤੀਆਂ ਜਾਂਦੀਆਂ ਪਈਆਂ, ਤੁਸੀਂ 3-4 ਪੇਮੈਂਟਾਂ ਮਿਸ ਕੀਤੀਆਂ। ਸੈਕਿੰਡ ਲੈਂਡਰ ਕਹਿੰਦਾ ਕਿ ਆਈ ਹੈਵ ਲੈਂਡ ਯੂ ਦਾ ਮਨੀ, ਇਫ ਯੂ ਡੋਂਟ ਗਿਵ ਇਟ ਟੂ ਮੀ ਆਮ ਗੋਨਾ ਟੇਕ ਯੂ ਦਾ ਕੋਰਟ, ਵਿਚ ਹੀ ਇਜ਼ ਗੋਨਾ ਡੂ ਇਟ। ਐਂਡ ਦੈਨ ਉਸ ਬੰਦੇ ਭਾਜੀ ਦਾ ਫੋਨ ਸੀ ਕਿ ਨੀਲਮ ਜੀ ਮੈਂ ਫਿਰ ਕਰੂੰਗਾ ਕਿ ਮੇਰੀ ਤਾਂ ਮੇਰੀ ਲਾਈਫ ਬਰਬਾਦ ਹੋ ਜੂਗੀ, ਮੈਂ ਲਾਸਟ 32 ਸਾਲਾਂ 'ਚ ਘਰ 'ਚ ਰਿਹਾ, ਮੈਂ ਇੱਦਾਂ ਕੀਤਾ ਮੈਂ ਉੱਦਾਂ ਕੀਤਾ, ਪਰ ਹੁਣ ਮੇਰੇ ਨਾਲ ਕੀ ਹੋਣ ਲੱਗਾ। ਸੋਚ ਸਮਝ ਕੇ ਜਿਹੜੀ ਤੁਸੀਂ ਕਮਿਟਮੈਂਟ ਤੇ ਸਾਈਨ ਕਰਦੇ ਹੋ ਨਾ, ਉਹਨੂੰ ਸੋਚਿਆ ਕਰੋ। ਕਹਿੰਦੇ ਜੀ ਮੈਂ ਲਾਸਟ 32 ਸਾਲਾਂ ਤੋਂ ਬੈਂਕ ਦੇ ਨਾਲ ਬੜਾ ਲੋਇਲ ਆ, ਮੈਂ ਕਦੀ ਬੈਂਕ ਨੂੰ ਪੇਮੈਂਟ ਮਿਸ ਨਹੀਂ ਕੀਤੀ, ਮੇਰੀ ਕੋਈ ਬੈਂਕ ਨਹੀਂ ਹੈਲਪ ਕਰੂਗਾ। ਜੇ ਤੁਹਾਡੇ ਕੋਲ ਐਕੁਇਟੀ ਨਹੀਂ ਨਾ ਹੈਗੀ, 32 ਛੱਡ ਕੇ 50 ਸਾਲ ਦੇ ਵਿੱਚ ਤੁਸੀਂ ਜਿਹੜੇ ਬੈਂਕ ਨਾਲ ਹੈਗੇ ਹੋ, ਇਫ ਯੂ ਡੋਂਟ ਹੈਵ ਐਨ ਐਕੁਇਟੀ, ਡੋਂਟ ਹੈਵ ਇਨਫ ਜੋਬਸ, ਤੁਹਾਡੇ ਕੋਲ ਪਹਿਲੇ ਹੀ ਆਲਰੇਡੀ ਸੈਕਿੰਡ ਮੋਰਗੇਜ ਨਹੀਂ ਦਿੱਤੀ ਜਾਂਦੀ, ਹੋਰ ਤੁਹਾਨੂੰ ਪੈਸੇ ਕੌਣ ਦੇਗਾ ਸਮਰਾਜ? Nobody, nobody. Before you lose a house, before tusi edda diyan puthiyan diyan harkatan karo, addiyan chuk ke pha na leyo, please please please. And jehdiyan every calls hundiyan mainu badiyan disturb kardiyan, ਮੈਂ ਕੱਲ ਤੋਂ ਲੈ ਕੇ ਅੱਜ ਸਾਰੀ ਰਾਤ ਸੋਚੀ ਗਈ ਕਿ ਭਾਜੀ ਬਸ ਇੰਨਾ ਜ਼ਿਆਦਾ ਡਿਸਟਰਬ ਕਹਿੰਦਾ ਜੀ ਮੇਰਾ ਮੁੰਡਾ ਮੈਨੂੰ ਘਰ ਛੱਡ ਕੇ ਚੱਲਦਾ। ਜੇ ਮੁੰਡਾ ਘਰ ਛੱਡ ਕੇ ਚਲਾ ਫਿਰ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਆਪਣੀ ਔਲਾਦ ਤੇ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨ ਕੀ ਲੱਗਾ। ਡੋਂਟ ਡੂ ਦੈਟ ਟੂ ਯੋਰਸੈਲਫ। ਤੁਹਾਡੀ ਹਾਰਡ ਅਰਨ ਮਨੀ ਸਪੈਸ਼ਲੀ ਇਸ ਏਜ ਆਣ ਕੇ, ਮੇਰੇ ਵਰਗੀ ਏਜ ਜਦੋਂ ਹੁੰਦੀ ਹੈ ਨਾ, ਜਦੋਂ ਬੰਦਾ ਸੱਠਾ ਪੈਂਠਾ ਦਾ ਹੁੰਦਾ ਤੇ ਬੰਦਾ ਰਿਲੈਕਸ ਕਰਨ ਦੀ ਸੋਚਦਾ, ਬੰਦਾ ਇਹ ਨਹੀਂ ਸੋਚਦਾ ਹੁਣ ਦੋ ਦੋ ਜੋਬ ਲੱਭੀ ਤਾਂ ਦੋ ਦੋ ਕਰੀਏ। ਡੋਂਟ ਡੂ ਦੈਟ। ਸੋ ਦੀਜ਼ ਆਰ ਦੀ ਕੋਨਸੀਕੁਐਂਸਿਸ ਐਂਡ ਦੀਜ਼ ਆਰ ਦੀ ਬੈਨੀਫਿਟਸ ਡਿਪੈਂਡਿੰਗ। ਹੈ ਤਾਂ ਸੈਕਿੰਡ ਮੌਤ ਦੀ ਦੋਨੋਂ ਕੇਸ 'ਚ, ਇੱਕ ਤੁਹਾਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ, ਇੱਕ ਤੁਹਾਡਾ ਟਾਈਮ ਸੇਵ ਕਰ ਦਿੰਦੀ ਹੈ। ਕੋਈ ਵੀ ਕੁਐਸਚਨ ਹੈ ਤੁਹਾਨੂੰ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਸੈਕਿੰਡ ਮੌਰਗੇਜ ਕਿੱਥੋਂ ਮਿਲੇਗੀ, ਕਿੰਨੇ ਇੰਟਰਸਟ ਤੇ ਮਿਲੇਗੀ, ਕਿੰਨੀ ਦੇਰ ਵਾਸਤੇ ਮਿਲੇਗੀ, ਅਸੀਂ ਜੇ ਪੇ ਨਾ ਕੀਤਾ ਤਾਂ ਉਹਦੇ ਉਹਦੇ ਕੀ ਕੋਨਸੀਕੁਐਂਸਿਸ ਹੋ ਸਕਦੇ ਆ। ਸੋ ਆਸਕ ਮੀ ਆਲ ਦੋਸ ਕੁਐਸਚਨਸ, ਆਈ ਕੈਨ ਹੈਲਪ ਯੂ। ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ, ਮੌਰਗੇਜ ਅਲਾਇੰਸ, ਨੀਲਮ ਸਰੋਂ, 647-739-8710। ਸਮਝਦੇ? ਥੈਂਕ ਯੂ।
0: ਥੈਂਕ ਯੂ ਵੈਰੀ ਮੱਚ। ਤੁਹਾਨੂੰ ਸਹੀ ਸਲਾਹ ਹੀ ਦੇਣਗੇ। ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ, ਆਪਣਾ ਜੋ ਵੀ ਹਾਲਾਤ ਨੇ, ਫਾਈਨੈਂਸ਼ੀਅਲ ਇਕਨੋਮਿਕ ਹਾਲਾਤ ਨੇ, ਇਹਨਾਂ ਨਾਲ ਸੰਪਰਕ ਕਰੋ। ਇਹ ਤੁਹਾਨੂੰ ਦੱਸਣਗੇ ਕਿ ਬੈਸਟ ਆਪਸ਼ਨ, ਬੈਸਟ ਟੂਲ ਕਿਹੜੇ ਬੈਂਕ ਤੋਂ ਕੀ ਹੋ ਸਕਦਾ ਹੈ। ਸਿੰਪਲ ਐਸ ਦੈਟ। ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ ਇਸ ਲੋਨ ਲੈਂਡਿੰਗ ਮੌਰਗੇਜ ਦੇ ਫੀਲਡ ਦੇ ਵਿੱਚ। ਕਾਲ ਨੀਲਮ ਸੇਦੋਵ ਐਟ 647-739-8710, 647-739-8710, 647-739-8710 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਦੋਸਤੋ, ਕੱਲ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਾਫੀ ਵੱਡੀ ਡੀਲ ਬਣਾਉਣ ਦੇ ਵੱਲ ਕੰਮ ਕਰ ਰਿਹਾ ਹੈ, ਕੈਨੇਡਾ ਨੂੰ ਛੱਡ ਕੇ ਬੈਲਾਰੂਸ ਤੋਂ ਘੱਟ ਪ੍ਰਾਈਸ ਦੇ ਵਿੱਚ ਪਾਟਾਸ਼ ਖਰੀਦਣ ਦੇ ਲਈ, US ਫਾਰਮਰਸ ਐਂਡ ਰੈਂਚਰਸ ਦੇ ਭਲੇ ਦੇ ਲਈ। ਤੇ ਜਿੱਥੇ ਲੱਗਦਾ ਤਾਂ ਹੈ ਕਿ ਦਿਨੋ ਦਿਨ ਕੈਨੇਡਾ ਦੀ ਲੈਵਰੇਜ ਲੂਜ਼ ਹੀ ਹੋ ਰਹੀ ਹੈ ਇਸ ਟ੍ਰੇਡ ਵਾਰ ਦੇ ਵਿੱਚ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੁਝ ਘੰਟੇ ਪਹਿਲਾਂ ਹੀ ਕਿਹਾ, ਕਨਫਰਮ ਕੀਤਾ ਕਿ ਉਹ ਇਸ ਡੀਲ ਤੋਂ ਇਲਾਵਾ ਫਿਰ ਵੀ ਕੈਨੇਡੀਅਨ ਪਾਟਾਸ਼ ਖਰੀਦੂਗਾ। ਥੈਂਕ ਗਾਡ। ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਕੁਝ ਘੰਟੇ ਪਹਿਲਾਂ ਕਿਹਾ ਕਿ US ਹੀ ਸਾਡੇ ਕੈਨੇਡੀਅਨ ਪਾਟਾਸ਼ ਦਾ ਹੀ ਸਭ ਤੋਂ ਵੱਡਾ ਕਸਟਮਰ ਹੀ ਰਹੂਗਾ। ਸੋ ਜੇਕਰ ਤੁਹਾਨੂੰ ਨਹੀਂ ਪਤਾ ਹੈ, ਵੱਧ ਤੋਂ ਵੱਧ ਪੋਟਾਸ਼ ਮਾਈਨ ਕੀਤੀ ਜਾਂਦੀ ਹੈ ਅਤੇ ਯੂਜ਼ ਕੀਤੀ ਜਾਂਦੀ ਹੈ ਐਜ਼ ਫਰਟੀਲਾਈਜ਼ਰ ਐਂਡ ਫਾਰਮ ਫੀਡ। ਸੋ ਪੋਟਾਸ਼ ਦੇ ਵਿੱਚ ਪੋਟਾਸ਼ੀਅਮ ਹੈ ਅਤੇ ਹੈਲਪ ਕਰਦੀ ਆ ਫਸਲਾਂ ਦੇ ਵਿੱਚ ਵੱਧ ਪਾਣੀ ਰਿਟੇਨ ਕਰਨ ਦੇ ਲਈ, ਜ਼ਿਆਦਾ ਸਟਰੋਂਗਰ ਰੂਟਸ ਯਾਨੀ ਕਿ ਜੜ੍ਹਾਂ ਦੇ ਲਈ ਅਤੇ ਬੂਟਿਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ। ਅਤੇ ਇਹਨੂੰ ਫਾਰਮ ਐਨੀਮਲਸ ਦੇ ਖਾਣ ਪੀਣ ਦੇ ਵਿੱਚ ਵੀ ਮਿਲਾਇਆ ਜਾਂਦਾ ਹੈ, ਜ਼ਿਆਦਾ ਦੁੱਧ ਨੈਚੁਰਲ ਤਰੀਕੇ ਨਾਲ ਪ੍ਰੋਡਿਊਸ ਕਰਵਾਉਣ ਦੇ ਲਈ। ਸੋ ਇਹ ਦੁਨੀਆ ਭਰ ਦੇ ਵਿੱਚ ਬੇਹੱਦ ਜ਼ਰੂਰੀ ਹੈ ਮਾਡਰਨ ਫਾਰਮਿੰਗ ਐਂਡ ਰੈਂਚਿੰਗ ਦੇ ਲਈ। ਅਤੇ ਅੱਜ ਤੱਕ ਇੱਕ ਟ੍ਰੇਡ ਲੈਵਰੇਜ ਰਿਹਾ ਹੈ ਕੈਨੇਡਾ ਦੇ ਲਈ, ਜੋ ਕਿ ਸਸਕੈਚੁਆਨ ਦਾ ਪ੍ਰੀਮੀਅਰ ਸਕਾਮੋ ਕਹਿ ਚੁੱਕਿਆ ਹੈ ਕਿ ਅਸੀਂ ਇਹਨੂੰ ਕਦੇ ਆਏ ਵਰਤਾਂਗੇ ਨਹੀਂ, ਕਦੇ ਧਮਕੀ ਨਹੀਂ ਪੇਸ਼ ਕਰਾਂਗੇ US ਨੂੰ ਕਿ ਭਾਈ ਅਸੀਂ ਸਪਲਾਈ ਕੱਟ ਆਫ ਕਰ ਦੇਣੀ ਆ, ਕਿਉਂਕਿ ਕੈਨੇਡੀਅਨ ਕੰਮ ਕਾਰੋਬਾਰ 'ਤੇ ਥਾਊਜ਼ੰਡਸ ਆਫ ਜੋਬਸ ਇਹਦੇ ਨਾਲ ਤਾਂ ਨੁਕਸਾਨ ਹੋਊਗਾ। ਇਹਨੇ ਕਿਹਾ ਕਿ ਦੋਨਾਂ ਹੀ ਮੁਲਕ ਨੂੰ ਇਹ ਇੰਡਸਟਰੀ ਨੂੰ ਵਧਾਉਣਾ, ਕੋਆਪਰੇਸ਼ਨ ਕਰਨਾ ਜ਼ਿਆਦਾ ਜ਼ਰੂਰੀ ਹੈ। ਅਤੇ ਹੁਣ ਤਾਂ ਪਤਾ ਨਹੀਂ ਕਿ ਕਿੰਨੀ ਕੁ ਵੱਧ ਜਾਂ ਕਿੰਨੀ ਕੁ ਘੱਟ ਕੋਆਪਰੇਸ਼ਨ ਹੋਣੀ ਹੈ ਜੇਕਰ ਇੱਕ ਨਵਾਂ ਘੱਟ ਪ੍ਰਾਈਸ ਦੇ ਵਿੱਚ ਹੀ ਸਪਲਾਇਰ ਪੋਟੈਂਸ਼ਲੀ, ਕੋਈ ਪੱਕੀ ਗੱਲ ਵੀ ਨਹੀਂ ਹੈਗੀ, ਪੋਟੈਂਸ਼ਲੀ ਹਜੇ ਅਨਾਊਂਸ ਕੀਤਾ ਗਿਆ ਹੈ। ਹੁਣ ਯੂਰਪ ਤੋਂ ਇਸ ਲੈਂਡ ਲੌਕਡ ਮੁਲਕ ਤੋਂ ਲੈ ਕੇ ਅਮਰੀਕਾ ਤੱਕ ਇਹ ਪੌੜਾ ਪਹੁੰਚਣਾ ਵੀ ਕੋਈ ਸੌਖਾ ਕੰਮ ਵੀ ਨਹੀਂ ਹੋਣਾ। ਸੋ ਕੱਲ੍ਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਦੇ ਟਰੂਥ ਸੋਸ਼ਲ ਮੀਡੀਆ 'ਤੇ ਲਿਖਿਆ ਕਿ US ਇੱਕ ਮੈਸਿਵ ਡੀਲ 'ਤੇ ਕੰਮ ਕਰ ਰਿਹਾ ਹੈ ਬੈਲਾਰੂਸ ਤੋਂ ਪੋਟਾਸ਼ ਮੰਗਵਾਉਣ ਦੇ ਲਈ, ਜੋ ਕਿ ਫਿਲਹਾਲ ਕੈਨੇਡਾ ਤੋਂ ਮੰਗਵਾਈ ਜਾਂਦੀ ਹਾਇਰ ਪ੍ਰਾਈਸ ਪੇ ਕੀਤੀ ਜਾਂਦੀ ਹੈ। ਸੋ ਦਿਸ ਵਿਲ ਬੀ ਬੈਟਰ ਫੋਰ ਅਮੈਰੀਕਨ ਫਾਰਮਰਸ। ਟਰੰਪ ਨੇ ਸਾਫ਼ ਕਿਹਾ US ਫਾਰਮਰਸ ਐਂਡ ਰੈਂਚਰ ਦੇ ਲਈ ਇਹ ਵੈਰੀ ਗੁੱਡ ਨਿਊਜ਼ ਹੈ, ਪਰ ਇਹ ਸਾਡੇ ਮੁਲਕ ਲਈ ਬਹੁਤ ਮਾੜੀ ਨਿਊਜ਼ ਹੈ। ਕਿਉਂ? ਕਿਉਂਕਿ ਕੈਨੇਡਾ, ਸਪੈਸੀਫਿਕਲੀ ਸਸਕੈਚੁਆਨ, ਦੁਨੀਆ ਦਾ ਸਭ ਤੋਂ ਵੱਡਾ ਪੋਟਾਸ਼ ਪ੍ਰੋਡਿਊਸਰ ਹੈ ਅਤੇ ਸਾਡਾ ਸਭ ਤੋਂ ਵੱਡਾ ਕਸਟਮਰ ਯੂ ਗੈਸ ਤੇ US ਹੀ ਹੈ। ਗਵਰਨਮੈਂਟ ਆਫ ਕੈਨੇਡਾ ਦਾ ਜਿਹੜਾ ਸਭ ਤੋਂ ਪਿਛਲਾ, ਸਭ ਤੋਂ ਫੁੱਲ ਕੰਪਲੀਟ ਡਾਟਾ ਹੈ ਉਹ ਹੈ ਸਾਲ 2024 ਦਾ। ਗਵਰਨਮੈਂਟ ਆਫ ਕੈਨੇਡਾ ਦਾ 2024 ਦਾ ਕੰਪਲੀਟ ਡਾਟਾ ਦਿਖਾਉਂਦਾ ਹੈ ਕਿ 2024 ਦੇ ਵਿੱਚ ਕੈਨੇਡਾ ਨੇ 22.9 million tons of potash ਹੋਰਾਂ ਮੁਲਕਾਂ ਤੱਕ ਸ਼ਿਪ ਕੀਤਾ, ਜਿਹਦੇ ਵਿੱਚੋਂ 85% ਬੇਸਿਕਲੀ ਆਲ ਆਫ ਇਟ 85% ਇਕੱਲੇ ਮੁਲਕ ਯੂ ਐਸ ਨੂੰ ਹੀ ਭੇਜਿਆ। ਵਾਏ? ਕਿਉਂਕਿ ਸਾਡਾ ਗੁਆਂਢੀ ਆ ਅਤੇ ਸਾਡੇ ਬਿਲਕੁਲ ਨਾਲ ਹੀ ਹੈ, ਸਸਤਾ ਹੀ ਕੰਮ ਆ, ਰਿਲਾਇਬਲ ਸੌਖਾ ਹੀ ਕੰਮ ਆ ਉਹਨਾਂ ਨੂੰ ਇਹ ਟਰਾਂਸਪੋਰਟ ਕਰਨ ਦੇ ਵਿੱਚ। ਕੈਨੇਡਾ ਨੇ 2024 ਦੇ ਵਿੱਚ ਦੁਨੀਆ ਭਰ ਦਾ ਜਿੰਨਾ ਵੀ ਪੋਟਾਸ਼ ਐਕਸਪੋਰਟ ਕੀਤਾ ਗਿਆ ਉਹਦੇ ਵਿੱਚੋਂ ਮੈਸਿਵ ਅਮਾਊਂਟ 39%

ਰਿਪਲੇਸ ਕਰਦਾ ਹੈ ਕੁਛ ਹੱਦ ਤੱਕ, ਮੰਨ ਲਓ 10-15-20-25-30% ਵੀ ਆਫਸੈਟ ਕਰਦਾ ਹੈ, ਕਿਉਂਕਿ ਉਹ ਲੋਅਰ ਪ੍ਰਾਈਸਿਸ ਅਲੈਜਡਲੀ ਰਿਪੋਰਟਡਲੀ ਆਫਰ ਕਰ ਰਿਹਾ ਹੈ, ਫਿਰ ਤਾਂ ਇਸ ਕੈਨੇਡੀਅਨ ਇੰਡਸਟਰੀ ਦਾ ਪੋਟੈਂਸ਼ਲੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ. ਕਿਉਂ? ਕਿਉਂਕਿ ਕਿਸੇ ਵੀ ਰਿਪਲੇਸਮੈਂਟ ਐਕਸਪੋਰਟ ਡੈਸਟੀਨੇਸ਼ਨ ਹੋਣ ਤੋਂ ਬਗੈਰ 85% ਜੇਕਰ ਅਸੀਂ ਅਮਾਊਂਟ ਇਕੱਲਾ US ਨੂੰ ਵੇਚਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਭਾਈ 10-15-20-30-40-50% ਵੀ ਆਪਾਂ ਘਟਾਉਣਾ ਤੁਹਾਡੇ ਤੋਂ, ਫਿਰ ਤਾਂ ਰਾਤੋਂ ਰਾਤ ਹੀ ਕੋਈ ਹੋਰ ਸਪਲਾਇਰ ਨਹੀਂ, ਕੋਈ ਹੋਰ ਐਕਸਪੋਰਟ ਡੈਸਟੀਨੇਸ਼ਨ ਲੱਭਣਾ ਹੀ ਬਹੁਤ ਹੀ ਔਖਾ ਸਾਬਿਤ ਹੋ ਸਕਦਾ ਹੈ. ਸੋ ਤਾਂ ਹੀ ਕੱਲ੍ਹ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਡੋਨਲਡ ਟਰੰਪ ਦੀ ਇਹ ਡੀਲ ਇਜ਼ ਰੋਂਗ and it doesn't make sense, but when has anything ever made sense with Donald Trump? Likhan da ki fayda hoya ke this doesn't make any sense, oh ta sanu vi pata hi aa. So ohne likhya ke 40 to vi jyada mulkan ne, Canada te ohne de allies ne, Belarus de khilaf sanctions laaye hoye ne, kyunki oh Vladimir Putin di invasion of Ukraine support karde aa rahe ne. Ohna da ek puppet vassal state hai te Belarus to blood potash. ਬਲੱਡ ਫਾਰੈਸ ਜਿਵੇਂ ਆਪਾਂ ਅਕਸਰ ਹੀ ਕਹਿੰਦੇ ਹਾਂ, ਬਲੱਡ ਓਇਲ, ਬਲੱਡ ਡਾਇਮੰਡਸ, ਬਲੱਡ ਔਨ ਦਰ ਹੈਂਡਸ, ਬਲੱਡ ਫਾਰੈਸ ਖਰੀਦਣਾ ਰਸ਼ੀਆ ਦੀ ਇਨਵੇਜ਼ਨ ਆਫ ਯੂਕਰੇਨ ਨੂੰ ਸਪੋਰਟ ਕਰਨ ਦੇ ਬਰਾਬਰ ਹੈ, ਅਕੋਰਡਿੰਗ ਟੂ ਸਸਕੈਚੁਆਨ ਪ੍ਰੀਮੀਅਰ ਸਕਾਟ ਮੋ. ਸਕਾਟ ਮੋ ਨੇ ਕਿਹਾ ਕਿ ਉਹਦੇ ਸਮਝੋ ਬਾਹਰ ਹੈ ਕਿ ਕਿੱਥੇ US, ਕਿੱਥੇ ਬੈਲਾਰੂਸ, ਕਿੱਥੇ US, ਕਿੱਥੇ ਕੈਨੇਡਾ, ਅਸੀਂ ਇੱਕ ਦੂਜੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਲੈਂਡ ਬੋਰਡਰ ਹੈ ਅਤੇ ਕਿੱਥੇ ਇਹ ਕਹਿੰਦੇ ਆ ਕਿ ਬੈਲਾਰੂਸ ਇੰਨੀ ਦੂਰੋਂ ਉਹ ਸ਼ਾਇਦ ਰਸ਼ਾ ਦੇ ਵਿੱਚੋਂ ਹੀ ਇਹ ਫਾਰੈਸ਼ ਲੰਘਾ ਕੇ US ਨੂੰ ਪਾਣੀ ਦੇ ਰਾਹੀਂ ਸ਼ਿਪ ਕਰਨਗੇ. ਕੀ ਉਹ ਫਾਰੈਸ਼ ਕੈਨੇਡਾ ਦੇ ਜ਼ਿਆਦਾ ਅਫੋਰਡੇਬਲ, ਜ਼ਿਆਦਾ ਸਸਟੇਨੇਬਲ, ਜ਼ਿਆਦਾ ਐਥੀਕਲ ਫਾਰੈਸ਼ ਨਾਲੋਂ ਕਦੇ ਵੀ ਘੱਟ ਪ੍ਰਾਈਸ ਹੋ ਸਕਦੀ ਹੈ? ਉਹਨੇ ਕਿਹਾ ਨੋ, ਇਟ ਡਜ਼ਨਟ ਮੇਕ ਐਨੀ ਸੈਂਸ. ਕਿ ਇਹ ਕਿਵੇਂ ਟਰੰਪ ਅਨਾਊਂਸ ਕਰ ਰਿਹਾ ਹੈ ਕਿ ਕੈਨੇਡਾ ਨਾਲੋਂ ਵੀ ਘੱਟ ਪ੍ਰਾਈਸ ਹੋਣੀ ਹੈ? ਇਟ ਸਿੰਪਲੀ ਡਜ਼ਨਟ ਮੇਕ ਐਨੀ ਸੈਂਸ. ਇਕਨੋਮਿਕਸ 101 ਇੰਨੀ ਦੂਰੋਂ ਭੇਜਣਾ ਤਾਂ ਇਲਲੀ ਕਾਮਨ ਸੈਂਸ ਦੇ ਖਿਲਾਫ ਹੀ ਹੈ. ਸੋ ਰਾਹ ਲੱਭਣਾ ਵੀ ਮੁਸ਼ਕਲ ਸਾਬਿਤ ਹੋ ਸਕਦਾ. ਕਿਉਂ? ਕਿਉਂਕਿ ਫੈਬਰੂਅਰੀ 2022 ਤੋਂ ਲੈ ਕੇ ਹੁਣ ਤੱਕ ਯੂਰੋਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਨੇ ਬੈਲਾਰੂਸ ਦੇ ਖਿਲਾਫ EU ਸੈਂਕਸ਼ਨਸ ਲਾਏ ਹੋਏ ਨੇ ਅਤੇ ਇਸ ਲੈਂਡ ਲੋਕਡ ਕੰਟਰੀ, ਇਹਨਾਂ ਦਾ ਆਪਦਾ ਕੋਈ ਵੀ ਕੋਸਟ ਹੈ ਨਹੀਂ, ਇਹ ਆਲੇ ਦੁਆਲੇ ਸਾਰੇ ਹੀ ਮੁਲਕਾਂ ਵੱਲੋਂ ਸਰਾਊਂਡਡ ਨੇ, ਇਹ ਲੈਂਡ ਲੋਕਡ ਕੰਟਰੀ ਹੈ. ਇਹਨਾਂ ਨੂੰ ਰੋਕਿਆ ਵੀ ਹੋਇਆ ਹੈ ਨੇੜਲੇ ਲਿਥੁਏਨੀਅਨ ਪੋਰਟ ਤੋਂ ਵੀ ਕੁਛ ਵੀ ਬਾਹਰ ਲਈ ਮੁਲਕਾਂ ਨੂੰ ਐਕਸਪੋਰਟ ਕਰਨ ਤੋਂ. ਸੋ ਕੱਲ੍ਹ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇਸ ਨਵੀਂ ਡੀਲ ਦੀ ਚਰਚਾ ਤੋਂ ਬਾਅਦ ਬੈਲਾਰੂਸੀਅਨ ਮੀਡੀਆ ਨੇ ਖੁਦ ਆਪ ਹੀ ਕੱਲ੍ਹ ਰਿਪੋਰਟ ਕੀਤਾ ਕਿ ਬੈਲਾਰੂਸ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਤਾਂ ਆਪ ਕਿਹਾ ਕਿ ਜੇਕਰ ਵੈਸਟਰਨ ਮਾਰਕੀਟਸ ਦੇ ਵਿੱਚ ਸਾਡੇ ਪਾਰਾਸ਼ ਲਈ ਡਿਮਾਂਡ ਹੈ ਵੀ ਹੈ, ਅਸੀਂ ਉਹਨਾਂ ਨੂੰ ਸਪਲਾਈ ਹੀ ਨਹੀਂ ਭੇਜ ਸਕਦੇ ਭਰਾਵਾ, ਸਿਵਾਏ ਜੇਕਰ ਰਸ਼ੀਆ ਇਨਵੋਲਵ ਹੋ ਕੇ ਇਸ ਐਕਸਪੋਰਟ ਨੂੰ ਫੈਸਿਲੀਟੇਟ ਕਰਦਾ ਹੈ. ਸੋ ਨੋਟ ਕਰਨ ਵਾਲੀ ਗੱਲ ਇਹ ਹੈ ਕਿ 40 ਤੋਂ ਵੀ ਜ਼ਿਆਦਾ ਮੁਲਕਾਂ ਨੇ ਬੈਲਾਰੂਸ ਦੇ ਖਿਲਾਫ ਸੈਂਕਸ਼ਨਸ ਤਾਂ ਜ਼ਰੂਰ ਲਾਏ ਹੋਏ ਨੇ 2022 ਤੋਂ ਹੀ, ਪਰ ਡਿਸੰਬਰ 2025 ਦੇ ਵਿੱਚ ਹੀ, ਲਾਸਟ ਈਅਰ ਡਿਸੰਬਰ ਮਹੀਨੇ ਵਿੱਚ, ਬੈਲਾਰੂਸ ਦੇ ਲੀਡਰ ਲੁਕਾਸ਼ੈਂਕੋ ਨੇ 123 ਪੋਲੀਟੀਕਲ ਪ੍ਰਿਜ਼ਨਰਸ, ਕੈਦੀਆਂ ਨੂੰ ਫਰੀ ਕਰਨ ਦੇ ਨਾਲ US ਨੇ ਉਸ ਮੁਲਕ ਦੇ ਪਾਰਾਸ਼ ਦੇ ਸੈਂਕਸ਼ਨ ਲਿਫਟ ਕਰਨ ਲਈ ਅਗਰੀ ਕੀਤਾ. ਅਤੇ ਡਿਸੰਬਰ 2025 ਤੋਂ ਲੈ ਕੇ ਹੁਣ ਤੱਕ ਤਾਂ ਕਲੀਅਰਲੀ ਇਹ ਇੰਨੇ ਮਹੀਨਿਆਂ ਤੋਂ ਇੱਕ ਕੈਨੇਡਾ US ਟ੍ਰੇਡ ਵੋਰ ਦੇ ਵਿੱਚ ਹੀ ਬਿਹਾਈਂਡ ਦ ਸੀਨਸ ਇੱਕ ਪਾਰਾਸ਼ ਟ੍ਰੇਡ ਡੀਲ 'ਤੇ ਕੰਮ ਕਰਦੇ ਆ ਰਹੇ ਨੇ. ਸੋ ਕੁਛ ਨਾ ਕੁਛ ਤਾਂ ਪੇਸ਼ ਕਰਨਗੇ. ਪਰ ਕੱਲ੍ਹ ਦੀ ਇਸ ਕਾਫੀ ਵੱਡੀ ਬੈਲਾਰੂਸੀਅਨ ਪਾਰਾਸ਼ ਅਨਾਊਂਸਮੈਂਟ ਤੋਂ ਬਾਅਦ ਅੱਜ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਫਿਰ ਵੀ ਕਿਹਾ, ਫਿਰ ਵੀ ਮੰਨਿਆ ਕਿ ਕੈਨੇਡਾ ਦੀ ਲੋੜ ਤਾਂ ਪੈਣੀ ਪੈਣੀ ਆ. ਇਹਨੇ ਕਿਹਾ ਕਿ ਇਸ ਨਵੀਂ ਕੈਨੇਡਾ ਨਾਲੋਂ ਜ਼ਿਆਦਾ ਸਸਤੀ ਫਾਰੈਸ਼ ਦੀ ਸਪਲਾਈ ਤੋਂ ਇਲਾਵਾ US ਫਿਰ ਵੀ ਕੈਨੇਡੀਅਨ ਫਾਰੈਸ਼ ਵੀ ਖਰੀਦੂਗਾ, ਪਰ ਨਹੀਂ ਕਿਹਾ ਕਿ ਕਿੰਨੇ ਕੈਨੇਡੀਅਨ ਅਮਾਊਂਟ ਨੂੰ ਆਫਸੈਟ ਕੀਤਾ ਜਾਊਗਾ, ਰਿਪਲੇਸ ਕੀਤਾ ਜਾਊਗਾ, ਕਿਸ ਹੱਦ ਤੱਕ ਕੀਤਾ ਜਾਊਗਾ ਅਤੇ ਕਿੰਨੀ ਛੇਤੀ ਕੀਤਾ ਜਾਊਗਾ, ਇਹਦੇ ਬਾਰੇ ਤਾਂ ਇਹ ਚੁੱਪ ਹੀ ਬੈਠਾ ਹੈ. ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਅੱਜ ਹੀ ਕੁਛ ਘੰਟੇ ਪਹਿਲਾਂ ਕਿਹਾ ਕਿ ਕੈਨੇਡੀਅਨ ਫਾਰਮਰਸ ਹਰੇਕ ਸਾਲ ਲਗਭਗ 40% ਗਲੋਬਲ ਫਾਰੈਸ਼ ਸਪਲਾਈ ਕਰਦੇ ਨੇ ਅਤੇ ਕਰਦੇ ਵੀ ਰਹਿਣਗੇ, ਕਿਉਂਕਿ ਸਾਰੀਆਂ ਕੰਟਰੀਜ਼ ਰਿਲਾਇਬਲ ਕਾਸਟ ਕੰਪੈਰੇਟਿਵ ਆਪਸ਼ਨਸ ਲੱਭ ਰਹੇ ਨੇ ਅਤੇ ਅਮਰੀਕਾ ਨਹੀਂ ਕੋਈ ਹੋਰ ਸਹੀ ਲੱਭਿਆ ਤਾਂ ਜਾਊਗਾ. ਅਤੇ ਕਾਰਨੀ ਨੇ ਕਿਹਾ ਕੈਨੇਡਾ US ਦਾ ਸਭ ਤੋਂ ਵੱਡਾ ਹੀ ਫਾਰੈਸ਼ ਸਪਲਾਇਰ ਵੀ ਰਹੂਗਾ, ਡਜ਼ਨਟ ਮੇਕ ਅ ਡਿਫਰੈਂਸ, ਰਹਿਣਾ ਹੀ ਰਹਿਣਾ ਹੈ, ਉਹਨੂੰ ਪੂਰਾ ਯਕੀਨ ਹੈ. ਅਤੇ ਕਿਹਾ ਕਿ ਇਕੱਲਾ ਫਾਰੈਸ਼ ਨਹੀਂ, ਅਮੋਨੀਆ ਵੀ ਅਤੇ ਹੋਰਾਂ ਵੀ

ਫਰਟੀਲਾਈਜ਼ਰ ਨੂੰ ਵੀ ਯੂ ਐਸ ਫਾਰਮਰਸ ਤੱਕ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਐਂਡ ਅਮੈਰੀਕਨ ਫਾਰਮਰਸ ਦੀ ਦੋਨਾਂ ਦੇ ਹੀ ਬੱਲੇ ਬੱਲੇ ਹੋ ਸਕਦੀ ਹੈ। ਇਟਸ ਐਨ ਓਪਰਚੁਨਿਟੀ ਵੀ ਆਰ ਪ੍ਰੀਪੇਅਰਡ ਟੂ ਐਕਸਪਲੋਰ। ਇਹਦੇ ਬਾਰੇ ਦੇਖਦੇ ਹਾਂ ਕਿ ਹੁਣ ਮਿਸਟਰ ਡੋਨਲਡ ਟਰੰਪ ਕੀ ਕਹਿੰਦਾ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ, ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਅੱਜ ਵਧੀਆ ਖਾਣ ਪੀਣ ਦੇ ਲਈ ਆਪਣੀ ਨੇੜਲੀਆਂ ਚਾਰ ਬ੍ਰੈਂਪਟਨ ਪੰਜਾਬੀ ਬਾਏ ਨੇਚਰ ਲੋਕੇਸ਼ਨਸ 'ਤੇ ਪਹੁੰਚੋ, ਡਾਈਨ ਇਨ ਕਰਨ ਦੇ ਲਈ, ਟੇਕ ਆਊਟ ਕਰਨ ਦੇ ਲਈ, ਜਾਂ ਤਾਂ ਈਵਨ ਲਾਈਵ ਲਗਜ਼ਰੀ ਕੇਟਰਿੰਗ ਕਰਵਾਉਣ ਦੇ ਲਈ। ਪੰਜਾਬੀ ਬਾਏ ਨੇਚਰ ਵਾਲੇ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਸਵਾਦ ਵੈੱਜ ਨਾਨ ਵੈੱਜ ਪੰਜਾਬੀ ਪਕਵਾਨ ਤੁਹਾਡੇ ਲਈ ਤਾਜ਼ਾ ਤਾਜ਼ਾ ਤਿਆਰ ਕਰਦੇ ਆ ਰਹੇ ਨੇ। 888-7 The Gore Road, Gore and Ebenezer. Gore and Ebenezer ਤੇ ਇਹਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ 9980 Airport Road, Airport and Boveard, LCBO ਵਾਲੇ ਪਲਾਜ਼ੇ ਵਿੱਚ, Airport ਤੇ Boveard ਤੇ। ਤੀਜੀ ਲੋਕੇਸ਼ਨ ਹੈ Boveard and Her Ontario, 58 Quarry Edge Drive, Boveard and Her Ontario. ਤੇ ਚੌਥੀ ਪੰਜਾਬੀ ਬਾਏ ਨੇਚਰ ਬ੍ਰੈਂਪਟਨ ਲੋਕੇਸ਼ਨ ਹੈ 180 Sandalwood Parkway East, Kennedy and Sandalwood Te. Punjabi by Nature, the phone number is 905-794-4667. 905-794-4667. Punjabi by Nature, naal sampark kita ja sakda hai. To dosto, jaante jaante tuhanu dass diye ke je tusi ਅੱਜ ਇੱਕ ਵਧੀਆ ਟਰੱਕਿੰਗ ਕੰਪਨੀ ਦੇ ਭਾਲ ਦੇ ਵਿੱਚੋਂ ਤੁਸੀਂ ਵਧੀਆ ਡਾਲਰ ਕਮਾਉਣੇ ਆ, ਫਿਰ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਕਿ ਏਬਲ ਟਰੱਕਿੰਗ ਵਾਲੇ ਮੈਸਿਵ ਹਾਇਰਿੰਗ ਕਰ ਰਹੇ ਨੇ। ਇਹਨਾਂ ਨੂੰ ਓਨਰ ਆਪਰੇਟਰ ਵੀ ਚਾਹੀਦੇ ਆ, ਕੰਪਨੀ ਡਰਾਈਵਰ ਵੀ ਚਾਹੀਦੇ ਆ ਯੂ ਐਸ ਦੇ ਰਨਸ ਲਈ। ਕਹਿੰਦੇ ਨੇ ਕਿ ਘੱਟ ਤੋਂ ਘੱਟ ਤਾਂ 3 ਸਾਲ ਦਾ 3-year border crossing experience ਚਾਹੀਦਾ ਹੈ, ਅਤੇ ਕਲੀਨ ਐਬਸਟ੍ਰੈਕਟ ਵੀ ਚਾਹੀਦਾ ਹੀ ਚਾਹੀਦਾ ਹੈ। ਕੰਪਨੀ ਡਰਾਈਵਰਸ ਨੂੰ ਯੂ ਐਸ ਦੇ ਰਨਸ ਦੇ ਲਈ 75 cents ਪਲੱਸ HST ਪਰ ਮਾਈਲ ਪੇ ਕੀਤੀ ਜਾਊਗੀ। ਓਨਰ ਆਪਰੇਟਰਸ ਨੂੰ $1.95 ਪਰ ਮਾਈਲ ਪੇ ਕੀਤੀ ਜਾਊਗੀ, ਅਤੇ ਕੋਈ ਵੀ ਐਕਸਟਰਾ ਪਿਕਅਪ ਜਾਂ ਡਰੋਪ ਆਫ ਹੋਵੇ ਉਹਦੇ ਲਈ ਵੀ ਤੁਹਾਨੂੰ ਪੇ ਕੀਤਾ ਹੀ ਜਾਊਗਾ। ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ। ਵੱਧ ਤੋਂ ਵੱਧ ਕੰਪਨੀ ਡਰਾਈਵਰ ਅਤੇ ਓਨਰ ਆਪਰੇਟਰ ਚਾਹੀਦੇ ਨੇ ਯੂ ਐਸ ਦੇ ਰਨਸ ਦੇ ਲਈ। 905-838-4346, 905-838-4346, that's 905-838-4346. ਅਤੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਤੁਹਾਨੂੰ ਚਾਹੀਦਾ ਹੋਵੇ, ਕੋਈ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਬਾਰੇ ਜਾਣਕਾਰੀ ਚਾਹੀਦੀ ਹੋਵੇ, ਤੁਸੀਂ ਸਾਡੇ ਨਾਲ ਹੁਣ 6 ਵਜੇ ਤੋਂ ਬਾਅਦ ਸੰਪਰਕ ਕਰ ਸਕਦੇ ਹੋ। 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਜੇਕਰ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਆਪਣੇ ਪਰਿਵਾਰ ਦੇ ਲਈ ਲਾਈਫ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡੇਬਲ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਾਡ ਫੋਰਬਿਡ ਕੁਛ ਵੀ ਤੁਹਾਨੂੰ ਜਾਂ ਤੁਹਾਡੇ ਸਪਾਊਸ ਨੂੰ ਹੋ ਜਾਂਦਾ ਹੈ, ਪਰਿਵਾਰ ਦਾ ਕੀ ਬਣੂਗਾ? ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡੇਬਲ ਪਲੈਨਿੰਗ ਦੇ ਲਈ, ਅਤੇ ਜਾਂ ਫਿਰ ਕੋਈ ਪੁਰਾਣੀ ਪੋਲਿਸੀ ਕੀਤੀ ਹੋਈ ਹੈ ਉਹਦੀ ਬਿਲਕੁਲ ਫਰੀ ਰਿਵਿਊ ਦੇ ਲਈ, ਜਾਂ ਤੁਹਾਨੂੰ ਸਭ ਤੋਂ ਘੱਟ ਮੰਥਲੀ ਕਿਸ਼ਤ ਚਾਹੀਦੀ ਹੈ ਬਜ਼ੁਰਗਾਂ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲਈ, ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ। 416-457-3381, 416-457-3381, 416-457-3381 ਤੇ ਇੱਥੇ ਤੋਂ ਆ ਗਿਆ ਜੀ। ਸਤਿ ਸ਼੍ਰੀ ਅਕਾਲ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Punjabi Lehra
2: program samarpit hai rangle Punjab nu
1: Punjabi boli te Punjabi sabhyachar nu
2: Guru Sahiban peeran fakiran di tarti nu
1: khandiyan chhaawan jiyan maawan nu
2: chaudiyan chhatiyan wale gabruan nu
1: charkha kattiyan te pinga jhootdiyan mutyara nu
2: lok geetan bhangde ate giddiyan diyan chhankara nu
1: program Punjabi Lehra
2: hafte de satte din prime time te Punjabi Lehra Punjabiyat di seva vich.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
3: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com
6: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
7: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ, ਠੀਕ 9 ਵਜੇ ਤੱਕ ਗੱਲਾਂ ਬਾਤਾਂ ਮਾਰਦੇ ਹਾਂ, ਲਾਉਂਦੇ ਹਾਂ ਰੌਣਕ ਬਈ ਤੁਹਾਡੇ ਨਾਲ, ਅਤੇ ਇਕੱਠੇ ਬਸ ਇੱਕ ਪਿਆਰੀ ਜੀ ਮਿੱਠੀ ਜੀ ਸੋਹਣੀ ਜੀ ਸ਼ਾਮ ਨੂੰ ਹੋਰ ਵੀ ਮਿੱਠੀ ਹੋਰ ਵੀ ਪਿਆਰੀ ਬਣਾਉਂਦੇ ਹਾਂ। ਕਿਵੇਂ ਹੋ, ਕੀ ਹਾਲ ਚਾਲ ਨੇ? ਬਹਿ ਜਾ ਬਹਿ ਜਾ, ਬੱਲੇ ਬੱਲੇ ਚੱਕੀ ਜਾਂਦੇ ਹੋ, ਫੱਟੇ ਕਰੀ ਜਾਂਦੇ ਹੋ ਕੰਮ, ਦੱਬ ਕੇ ਜਿਮ ਜੁਮ ਜਾ ਰਹੇ ਹੋ, ਵੇਟ ਚੱਕ ਰਹੇ ਹੋ ਭਾਰਾ ਭਾਰਾ, ਲਿਫਟ ਹੈਵੀ ਸਟੇ ਫਿੱਟ, ਇਹ ਦੋ ਚੀਜ਼ਾਂ ਯਾਦ ਰੱਖੋ। ਜਿਹੜੇ ਕਹਿੰਦੇ ਆ ਵੀ ਮੈਂ ਨਹੀਂ ਵੇਟ ਲਿਫਟਿੰਗ ਕਰਨੀ, ਤੁਸੀਂ ਬਈ ਬਹੁਤ ਵੱਡੀ ਗਲਤੀ ਕਰ ਰਹੇ ਹੋ। ਸਭ ਤੋਂ ਜ਼ਰੂਰੀ ਚੀਜ਼ ਹੈ ਲਿਫਟ ਹੈਵੀ ਐਂਡ ਸਟੇ ਸਟਰੋਂਗ। ਲੇਡੀਜ਼, ਬੜੀਆਂ ਲੇਡੀਜ਼ ਕਹਿੰਦੀ ਨਹੀਂ ਵੀ ਮੇਰੇ ਤਾਂ ਮਸਲ ਬਣਨੇ ਆ, ਜਿਹੜੇ ਯਾਰ ਸਾਡੇ ਵਰਗੇ 10-10 ਸਾਲਾਂ ਤੋਂ ਜਿਮ ਜਾ ਰਹੇ, ਸਾਡੇ ਨਹੀਂ ਹਜੇ ਤੱਕ ਮਸਲ ਬਣੇ, ਤੁਹਾਡੇ ਕਿੱਥੋਂ ਇੰਨੀ ਛੇਤੀ ਬਣ ਜਾਣਗੇ? ਸੋ ਲੇਡੀਜ਼, ਤੁਸੀਂ ਵੀ ਜ਼ਰੂਰ ਲਿਫਟ ਵੇਟਸ, ਬਹੁਤ ਜ਼ਰੂਰੀ ਹੈ ਤੁਹਾਡੀ ਸਿਹਤ ਲਈ।

0: ਗੱਲਾਂ ਬਾਤਾਂ ਕਰਦੇ ਹਾਂ, ਨੰਬਰ ਹੈ 905-673-3337 905-673-3337 905-673-3337 ਓਕੇ। ਸੋ ਗੱਲਾਂ ਬਾਤਾਂ ਇਸੇ ਹੀ ਨੰਬਰ ਤੇ ਹੋਣਗੀਆਂ ਤੁਹਾਡੇ ਨਾਲ। ਹਲਕੀ ਫੁਲਕੀ ਮੱਠੀ ਮੱਠੀ ਦੀ ਠੰਡ ਵੀ ਹੋ ਰਹੀ ਹੈ ਐਂਡ ਬਟ ਯਾਰ ਮੌਸਮ ਵਧੀਆ, ਬਾਹਰ ਜਾਂਦਾ ਨਾ ਬੰਦਾ ਸੈਰ ਸੂਰ ਕਰਨ, ਗਰਮੀ ਦੇ ਵਿੱਚ ਤਾਂ ਥੋੜ੍ਹਾ ਜਿਹਾ ਔਖਾ ਕਿਉਂਕਿ ਬਾਹਲੀ ਜ਼ਿਆਦਾ ਗਰਮੀ ਹੁੰਦੀ ਆ, ਹੁੰਦਾ ਯਾਰ ਕਿ ਅਸੀਂ ਤਾਂ 2-4 ਮਿੰਟ ਨਹੀਂ ਬਾਹਰ ਵਾਕ ਕਰ ਸਕਦੇ, ਬਟ ਹੁਣ ਕਾਫੀ ਯੂ ਨੋ ਖੂਬਸੂਰਤ ਹਵਾ ਚੱਲ ਰਹੀ ਹੈ ਅਤੇ ਪੱਤੇ ਪੱਤੇ ਝੜ ਰਹੇ ਆ ਹੌਲੀ ਹੌਲੀ। ਸੋ ਫੋਲ ਸੀਜ਼ਨ ਵੀ ਬੜਾ ਖੂਬਸੂਰਤ ਹੈ, ਕਹਿੰਦੇ ਨੇ ਕਿ ਕਾਫੀ ਕੰਫਰਟੇਬਲ ਫੋਲ ਆਪਾਂ ਨੂੰ ਦੇਖਣ ਨੂੰ ਮਿਲੇਗੀ। ਸੋ ਟੈਂਪਰੇਚਰ ਭਾਵੇਂ ਮੈਨੂੰ ਪਤਾ ਸਵੇਰੇ ਥੋੜ੍ਹਾ ਸੀਗਾ ਠੰਡਾ, ਬਟ ਵਾਰਮਰ ਦੈਨ ਨੋਰਮਲ ਫੋਲ ਟੈਂਪਰੇਚਰ ਆਪਾਂ ਐਕਸਪੈਕਟ ਕਰ ਰਹੇ ਹਾਂ। ਆਪਾਂ ਦੇਖਾਂਗੇ 20-22 ਡਿਗਰੀ ਤੱਕ ਦਾ ਮੌਸਮ ਇਸ ਫੋਲ। ਸੋ ਵੈਰੀ ਗੁੱਡ ਯਾਰ, ਫੋਲ ਦਾ ਮੌਸਮ ਹੋਵੇ ਅਤੇ ਹਲਕੀ ਹਲਕੀ ਮਿੱਠੀ ਮਿੱਠੀ ਦੀ ਗਰਮੀ ਵੀ ਨਾਲ ਨਜ਼ਰ ਆਵੇ ਅਤੇ ਧੁੱਪ ਵੀ ਨਿਕਲੀ ਹੋਵੇ, ਇਹ ਤਾਂ ਫਿਰ ਕਮਾਲ ਹੀ ਕਮਾਲ ਹੈ। 4661 ਹੈਲੋ।
1: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ ਜੀ। ਵਧੀਆ ਆਪਾਂ ਯਾਰ ਪਰਚਾ ਦਰਜ ਕਰਾਉਣਾ।
0: ਪਰਚਾ ਦਰਜ ਕਰਾਉਣਾ?
1: ਹਾਂਜੀ
0: ਮੇਰੇ ਤੇ।
1: ਹਾਂਜੀ
0: ਅੱਛਾ ਕਰਾਓ।
1: ਕਰਾਉਣਾ ਹੀ ਪੈਣਾ ਯਾਰ, ਜੈਜੀ ਵੈਲ ਸਾਹਿਬ ਦਾ ਇੰਨਾ ਵਧੀਆ ਗਾਣਾ ਹੋਵੇ, ਤੁਸੀਂ ਯਾਰ ਟਿਊਨ ਜੀ ਲਾ ਕੇ ਬੰਦੇ ਦਾ ਸਰੂਰ ਜਿਹਾ ਬਣਾ ਕੇ ਫੇਰ ਯਾਰ ਕੱਟ ਦਿੰਦੇ ਹੋ ਵਿੱਚ ਹੀ।
0: ਆਏ ਹਾਏ, ਅੱਛਾ ਕੀ ਕਰੀ ਯਾਰ?
1: ਯਾਰ ਮੈਂ ਤਾਂ ਹੁਣ ਮੈਂ ਅੱਜ ਵੀ ਸਵੇਰੇ ਸੋਚਦਾ, ਮੈਂ ਕਿਹਾ ਯਾਰ ਨਵੀਂ ਨੂੰ ਕਿਸੇ ਦਿਨ ਫੋਨ ਕਰੂੰਗਾ ਕਿ ਨਵੀਂ ਯਾਰ ਤੇਰੇ ਤੇ ਪੱਕਾ ਹੀ ਪਰਚਾ ਦਰਜ ਕਰਾਉਣਾ ਪੈਣਾ ਯਾਰ, ਟਿਊਨ ਜੀ ਲਾ ਕੇ ਇੰਨੀ ਸੋਹਣੇ ਗਾਣੇ ਦੀ ਫੇਰ ਤੁਸੀਂ ਵਿੱਚ।
0: ਨਹੀਂ ਪਰ ਦੇਖੋ ਜੇ ਮੈਂ ਨਾ ਹੀ ਕਰਦਾ ਤੁਹਾਡਾ ਕਿਹੜਾ ਫੋਨ ਆਉਣਾ ਸੀ ਮੈਨੂੰ? ਹੁਣ ਬਹਾਨੇ ਨਾਲ ਤੁਸੀਂ ਫੋਨ ਵੀ ਕਰ ਲਿਆ, ਗੱਲਬਾਤ ਵੀ ਹੋ ਗਈ, ਸੋ ਇਹੀ ਤਾਂ ਫਿਰ ਗੱਲਾਂ ਹੁੰਦੀਆਂ ਨੇ।
1: ਐਕਚੁਅਲੀ ਨਾ ਮੈਂ ਅੰਦਰ ਜਾਣ ਲੱਗਿਆ ਸੀਗਾ, ਮੇਰਾ ਬਸ ਕੰਮ ਸਟਾਰਟ ਹੋਣ ਲੱਗਿਆ ਸੀ, ਮੈਂ ਗੱਡੀ ਪਾਰਕ ਕਰਦਾ ਸੀਗਾ ਜਾਨੂ ਨਾ ਉਹ ਟਿਊਨ ਚੱਲ ਪਈ ਨਾਗ ਸਾਹਿਬ ਲਾ
0: ਜਾ। ਨਹੀਂ ਜੇ ਦੇਖੋ ਇਹੀ ਤਾਂ ਫਿਰ ਐਕਸਪੀਰੀਅੰਸ ਹੈ, ਹੁਣ ਜੇ ਕੋਈ ਹੋਰ ਹੁੰਦਾ ਉਹਨੇ ਚੱਕ ਕੇ ਸਾਰਾ ਗਾਣਾ ਲਾ ਦੇਣਾ ਸੀ, ਫਿਰ ਗੱਲ ਨਹੀਂ ਸੀ ਬਣਨੀ। ਗਾਣੇ ਨਾਲ ਆਪਣੀ ਗੱਲਬਾਤ ਹੋ ਗਈ ਯਾਰ, ਹੋਰ ਕੀ ਚਾਹੀਦਾ?
1: ਬਿਲਕੁਲ ਬਿਲਕੁਲ,
0: ਮੈਂ ਲਾਦਾ ਹੁਣ ਤੁਹਾਡੇ ਲਈ 2 ਕਬੋਲ ਸੁਣ ਕੇ ਅੰਦਰ ਚਲ ਜਾਇਓ।
1: 2 ਕਬੋਲ ਹਾਂਜੀ ਮੇਰਾ ਭਰਾ ਜ਼ਰੂਰ ਲਾ, 2 ਮਿੰਟ ਹੀ ਆ ਬਸ।
0: ਕੋਈ ਨਾ ਲਾ ਲਓ 2 ਬੋਲ ਤੁਹਾਡੇ ਲਈ ਆ ਲਓ।

0: ਕਿਆ ਬਾਤ ਹੈ ਭਾਜੀ, ਆਈ ਹੋਪ ਤੁਸੀਂ ਸੁਣ ਲਿਆ ਗਾਣਾ ਤੇ ਹੁਣ ਵਧੀਆ ਇੱਕ ਖੁਸ਼ ਵਾਲੇ ਮੂਡ ਦੇ ਵਿੱਚ ਆਪਣੇ ਕੰਮ ਤੇ ਜਾਓਗੇ। ਸੋ ਬਹੁਤ ਸਾਰਾ ਪਿਆਰ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਬਈ ਫੋਨ ਨੰਬਰ ਹੈ। ਇੱਕ ਤੁਹਾਨੂੰ ਕੰਸਟਰਕਸ਼ਨ ਦੀ ਜੌਬ ਲਈ ਨੰਬਰ ਦਿੰਦੇ ਹਾਂ, ਜੈਗ ਭਾਜੀ ਨੂੰ ਕਾਲ ਕਰੋ, ਇਹਨਾਂ ਨੂੰ ਕੰਸਟਰਕਸ਼ਨ ਦੇ ਲਈ ਵਰਕਰ ਚਾਹੀਦੇ ਆ, ਬਹੁਤ ਜ਼ਰੂਰੀ। ਸੋ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਦਾ। ਸੋ ਕੰਸਟਰਕਸ਼ਨ ਦੇ ਲਈ ਵਰਕਰ ਹਾਇਰ ਹੋ ਰਹੇ ਨੇ, ਨੰਬਰ ਹੈ 416-822-2239, 416-822-2239, 416-822-2239, 416-822-2239, 416-822-2239 ਦੇ ਉੱਤੇ ਕਾਲ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਭਾਜੀ ਹੁਣ ਇਹਨੇ ਬੜੀ ਫਨੀ ਗੱਲ ਕੀ ਹੈ ਕਿ ਨਵੀਂ ਤੁਸੀਂ ਗਾਣੇ ਦੀ ਟਿਊਨ ਜੀ ਚਲਾ ਕੇ ਕੰਮ ਸਾਰ ਦਿੰਦੇ ਹੋ, ਮੈਨੂੰ ਪਤਾ, ਮੈਂ ਇੰਝ ਕਰਦਾ, ਬਟ ਉਹ ਫਿਰ ਸਾਡਾ ਇੱਕ ਬਣਿਆ ਹੋਇਆ ਨਾ ਮੈਥਡ ਜਿਹਾ ਵੀ ਵਧੀਆ। ਤੁਸੀਂ ਵੀ ਫਿਰ ਕਾਲ ਕਰਕੇ ਕਹਿੰਦੇ ਹੋ ਨਵੀਂ ਯਾਰ ਗਾਣਾ ਵੀ ਲਾ ਦਿਉ, ਹੁਣ ਸੁਣ ਹੀ ਲਈਏ ਤੁਹਾਡਾ ਗੀਤ। ਸੋ ਕੋਸ਼ਿਸ਼ ਇਹੀ ਰਹਿੰਦੀ ਕਿ ਤੁਹਾਨੂੰ ਜੋੜ ਕੇ ਰੱਖੀਏ, ਤੁਹਾਡੀਆਂ ਕਾਲਾਂ ਕੁੱਲਾਂ ਹੋਣ, ਐਂਡ ਇਹੀ ਤਾਂ ਫਿਰ ਸਾਨੂੰ ਖੁਸ਼ੀ ਹੈ ਜਦੋਂ ਤੁਸੀਂ ਕਾਲ ਕਰਕੇ ਕਹਿੰਦੇ ਹੋ ਭਾਜੀ ਹੁਣ ਚੱਕ ਦਿਉ ਫਟੇ, ਲਾ ਦਿਓ ਗਾਣਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ 101 ਐਂਡ ਓਨਲੀ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ ਕਿ ਮਿੱਟੀ ਦੀ ਪੁੱਤ ਫਿਲਮ ਛਾ ਰਹੀ ਹੈ। ਜਿਹੜਾ ਬੰਦਾ ਦੇਖ ਰਿਹਾ, ਚਾਹੇ ਕੋਈ ਖੁਦ ਆਪ ਐਕਟਰ ਹੈ, ਉਹ ਦੇਖ ਰਹੇ ਨੇ, ਉਹ ਵੀ ਕਹਿ ਰਹੇ ਯਾਰ ਕਿ ਇੰਨੀ ਜ਼ਬਰਦਸਤ ਐਕਟਿੰਗ ਨਹੀਂ ਕਦੇ ਦੇਖੀ। ਸੋ ਮਿੱਟੀ ਦੇ ਪੁੱਤ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗ ਚੁੱਕੀ ਹੈ, ਮਿੱਟੀ ਦੇ ਪੁੱਤ, ਮਿੱਟੀ ਦੇ ਪੁੱਤ ਹੋਈ ਪਈ ਹੈ ਚਾਰੇ ਪਾਸੇ। ਸੋ ਤੁਸੀਂ ਵੀ ਮਿੱਟੀ ਦੇ ਪੁੱਤ ਫਿਲਮ ਦੇਖਣ ਲਈ ਪਹੁੰਚੋ ਥੀਏਟਰਾਂ ਦੇ ਵਿੱਚ। ਵੈਸੇ ਮੈਂ ਦੇਖ ਰਿਹਾ ਸੀ ਅਤੇ ਬਹੁਤ ਸਾਰੇ ਸ਼ੋਅ ਟਾਈਮਸ ਨੇ ਜਿਹੜੇ ਪੂਰੇ ਐਨ ਸੋਲਡ ਆਊਟ ਜਾ ਰਹੇ ਆ ਯਾਰ। ਸੋ ਮਾਣ ਹੁੰਦਾ ਦੇਖੋ ਇੱਕ ਵੀ ਆਪਣੀ ਐਸੀਆਂ ਫਿਲਮਾਂ ਹੋਰ ਡਿਫਰੈਂਟ ਡਿਫਰੈਂਟ ਫਿਲਮਾਂ ਦੇ ਨਾਲ ਮੁਕਾਬਲਾ ਕਰ ਰਹੀ। ਹੁਣ ਸਵਾ ਛੇ ਵਜੇ ਹੁਣ ਸ਼ੋਅ ਹੈ, ਸਿਰਫ ਪਹਿਲੀਆਂ ਦੋ ਰੋਜ਼ ਦੇ ਵਿੱਚ ਕੁਝ ਸੀਟਾਂ ਬਾਕੀ ਨੇ, ਨਹੀਂ ਤਾਂ ਸੋਲਡ ਆਊਟ ਹੈ। ਵਾਹ, ਅਤੇ ਤੁਸੀਂ ਜ਼ਰੂਰ ਜਾਓ ਐਂਡ ਦੇਖੋ। ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਬੋਲਟਨ ਕੀਆ 'ਤੇ। ਅੱਜ ਕੱਲ੍ਹ ਕੀਆ ਦੀ ਇੰਨੀ ਟੌਰ ਹੈ ਨਾ, ਜਿਹੜਾ ਵੀ ਬੰਦਾ ਪਹਿਲੀ ਗੱਲ ਤਾਂ ਦੇਖਦਾ ਕੀਆ ਦੀ ਗੱਡੀ, ਉਹ ਕਹਿੰਦਾ ਯਾਰ ਇਹ ਹੋ ਹੀ ਨਹੀਂ ਸਕਦਾ ਕੀਆ ਦੀ ਗੱਡੀ ਆ, ਇੰਨੀ ਵਧੀਆ ਇਹਨਾਂ ਨੇ ਇਨੋਵੇਸ਼ਨ ਕੀਤੀ ਹੈ ਗੱਡੀਆਂ ਦਾ, SUVs ਦਾ ਸ਼ੇਪ ਐਸਾ ਚੇਂਜ ਕਰ ਦਿੱਤਾ ਕਿ ਤੁਸੀਂ ਵੀ ਕਹਿਣਾ ਯਾਰ ਕਿ ਸਾਨੂੰ ਨਹੀਂ ਸੀ ਪਤਾ ਵੀ ਕੀਆ ਨੇ ਇੰਨਾ ਰੈਵੋਲੂਸ਼ਨਾਈਜ਼ ਕਰ ਦਿੱਤਾ ਆਪਣੀ ਗੱਡੀਆਂ ਨੂੰ। ਸੋ ਗੱਡੀਆਂ ਲੈਣੀਆਂ ਬੋਲਟਨ ਕੀਆ 'ਤੇ ਤੁਹਾਨੂੰ ਜਾਣਾ ਪਊਗਾ। ਮੈਂ ਬਸ ਇੱਕ ਗੱਲ ਕਹਿੰਦਾ ਹੁੰਦਾ, ਜਾ ਕੇ ਇੱਕ ਵਾਰ ਤੁਸੀਂ ਗੱਡੀ ਦੇਖੋ, ਟੈਸਟ ਡਰਾਈਵ ਕਰੋ, ਅੰਦਰ ਬੈਠੋ। ਤੁਸੀਂ ਕਹੋਗੇ ਯਾਰ ਬਾਕੀਆਂ ਨੂੰ ਛੱਡੋ, ਇਸ ਲੈਣੀ ਹੋਈ ਕੀ ਆ। ਸੋ ਸਾਡੇ ਨਾਲ ਜੀਵਨ ਜੁੜਿਆ, ਬੋਲਟਨ ਕੀਆ ਦੇ CEO, ਅਤੇ ਦੇਖਦੇ ਹਾਂ ਫਿਰ ਜੀਵਨ ਹੋਣਾ ਕੋਲ ਕੀ ਸਪੈਸ਼ਲਿਸਟ ਆ ਰਿਹਾ। ਜੀਵਨ ਕਿਵੇਂ ਹੋ?
1: ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਬਹੁਤ ਵਧੀਆ। ਮੈਂ ਨਾ ਹੁਣੇ ਸਾਡੇ ਕੋਲ ਨਾ ਜੀਵਨ ਅੱਜ ਤੋਂ ਮੈਨੂੰ ਲੱਗਦਾ ਕਿ 15 ਕੁ ਸਾਲ ਪਹਿਲਾਂ ਕੀਆ ਸੋਰੈਂਟੋ ਸੀ, ਤੇ ਮੈਂ ਹੁਣ ਆਪਣੇ ਪੇਰੈਂਟਸ ਨੂੰ ਕੀਆ ਦਾ ਸੈਲਟੋਸ ਦਿਖਾਇਆ, ਹੋਰ ਕੁਝ ਦਿਖਾਈਆਂ, ਤੇ ਉਹ ਕਹਿੰਦੇ ਨਹੀਂ ਨਵੀਂ ਤੂੰ ਝੂਠ ਬੋਲ ਰਿਹਾ, ਕੀਆ ਦੀ ਗੱਡੀ ਨਹੀਂ ਹੈਗੀ। ਮੈਂ ਕਿਹਾ ਦੇਖਿਆ ਇਹਨਾਂ ਨੇ ਸਾਰੀ ਬਾਡੀ ਚੇਂਜ ਕਰ ਦਿੱਤੀ।
1: ਕੀਆ ਨੇ ਜੀ ਪੂਰੀ ਮਾਰਕੀਟ ਚੇਂਜ ਕੀਤੀ ਪਈ ਆ, ਕਿਉਂਕਿ ਇੰਡੀਆ ਦੇ ਵਿੱਚ ਵੀ ਕੀਆ ਨੇ ਹੁੰਡਈ ਦੇ ਨੰਬਰ ਬੀਟ ਕਰਤੇ ਆ ਸੇਲਸ ਦੇ ਵਿੱਚ, ਸੇਮ ਇਨ ਦਾ US। ਸੋ US ਤੇ ਇੰਡੀਆ ਬਹੁਤ ਵੱਡੀ ਮਾਰਕੀਟ ਹੈਗੀ ਆ, ਸੋ ਹੁੰਡਈ ਨੂੰ ਪਿੱਛੇ ਛੱਡਤਾ, ਕਿਉਂਕਿ ਹੁੰਡਈ ਕੀਆ ਤੋਂ ਬਹੁਤ ਗੱਡੀਆਂ ਵੱਧ ਵੇਚਦਾ ਹੁੰਦਾ ਸੀ, ਆਲਮੋਸਟ ਡਬਲ ਗੱਡੀਆਂ ਵੱਧ ਵੇਚਦਾ ਹੁੰਦਾ ਸੀ। ਸੋ ਕੀਆ ਨੇ ਆਪਦੀ ਟੈਕਨੋਲੋਜੀ ਤੇ ਬਹੁਤ ਜ਼ੋਰ ਲਾਇਆ, ਕੀਆ ਨੇ ਆਪਦੇ ਇੰਜਨਸ ਤੇ ਬਹੁਤ ਜ਼ੋਰ ਲਾਇਆ, ਸ਼ੇਪ ਤੇ ਬਹੁਤ ਜ਼ੋਰ ਲਾਇਆ, ਫੀਚਰਸ ਤੇ, ਪ੍ਰਾਈਸ ਤੇ। ਜਿੰਨਾ ਜ਼ੋਰ ਕੀਆ ਇਸ ਵੇਲੇ ਮਾਰਕੀਟ ਦੇ ਵਿੱਚ ਲਾ ਰਹੀ ਹੈ ਜੀ, ਕੋਈ ਬ੍ਰਾਂਡ ਇੰਨਾ ਜ਼ੋਰ ਨਹੀਂ ਲਾ ਰਿਹਾ। ਮਾਰਕੀਟ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਵੀ ਕਈ ਬ੍ਰਾਂਡ ਦੇ ਥੱਲੇ ਨੂੰ ਗਏ ਆ, ਕੋਈ 10% ਗਿਆ, ਕੋਈ 15% ਗਿਆ, ਕੋਈ 5% ਗਿਆ, ਕੱਲਾ ਕੀਆ ਹੈਗਾ ਜਿਹੜਾ ਉੱਤੇ ਨੂੰ ਜਾ ਰਿਹਾ ਵਾ ਇਸ ਵੇਲੇ। ਸੋ ਉਹਦਾ ਰੀਜ਼ਨ ਇਹੀ ਹੈਗਾ ਕਿ ਜਿਹੜੀ ਇਹਨਾਂ ਦੀ ਪ੍ਰਾਈਸ ਹੈਗੀ ਹੈ ਬਹੁਤ ਅਗਰੈਸਿਵ ਪ੍ਰਾਈਸ ਪੁਆਇੰਟ ਤੇ ਵੇਚ ਰਹੇ ਆ, ਜਿੰਨੇ ਤੁਹਾਨੂੰ ਫੀਚਰ ਮਿਲਦੇ ਆ ਕੀਆ ਦੇ ਵਿੱਚ, ਤੁਹਾਨੂੰ ਬਾਕੀ ਬ੍ਰਾਂਡ ਦੇ ਵਿੱਚ ਕਾਫੀ ਐਕਸਟਰਾ ਪੈਸੇ ਲਾਉਣੇ ਪੈਂਦੇ ਆ। ਸੋ ਵਾਰੰਟੀ ਦੀ ਵੀ ਗੱਲ ਕਰੀਏ, 5 ਸਾਲਾਂ ਲਈ 1 ਲੱਖ ਕਿਲੋਮੀਟਰ ਲਈ ਤੁਹਾਨੂੰ ਕੰਪ੍ਰੀਹੈਂਸਿਵ ਵਾਰੰਟੀ ਦਿੰਦਾ, ਮਤਲਬ ਸਾਰੀ ਗੱਡੀ ਦੀ ਕੰਪਲੀਟ ਵਾਰੰਟੀ 5 ਸਾਲ ਤੇ 1 ਲੱਖ ਕਿਲੋਮੀਟਰ। ਤੇ ਜੇ ਆਪਾਂ ਲੈਂਦੇ ਹਾਂ ਹਾਈਬ੍ਰਿਡ ਗੱਡੀ ਜਾਂ ਫਿਰ ਪਲੱਗ ਇਨ ਹਾਈਬ੍ਰਿਡ ਜਾਂ ਫਿਰ ਈਵੀ ਗੱਡੀ, ਉਹਨਾਂ ਦੀ ਤਿੰਨਾਂ ਦੀ ਵਾਰੰਟੀ ਕੀਆ ਦੇ ਰਿਹਾ 8 ਸਾਲ ਤੇ 1.5 ਲੱਖ ਕਿਲੋਮੀਟਰ। ਸੋ ਬਹੁਤ ਸਟਰੋਂਗ ਵਾਰੰਟੀ ਕੀਆ ਦੇ ਰਿਹਾ ਵਾ। ਸੋ ਲੌਂਗ ਟਰਮ ਦੇ ਵਿੱਚ ਤੁਹਾਨੂੰ ਕੋਈ ਇਸ਼ੂ ਨਹੀਂ ਆਉਣ ਲੱਗਾ। ਅੱਜ ਕੱਲ 5 ਸਾਲ ਬੰਦਾ ਗੱਡੀ ਨਹੀਂ ਰੱਖਦਾ, ਬਟ ਜੇ ਤੁਸੀਂ ਲੈਣੀ ਵੀ ਆ, ਕੀਆ ਦੀ ਵਾਰੰਟੀ ਵੀ ਗੁੱਡ ਆ, ਕੀਆ ਦੇ ਲੀਜ਼ ਦੇ ਬਹੁਤ ਅਗਰੈਸਿਵ ਰੇਟ ਚੱਲ ਰਹੇ ਆ। ਸੋ ਸਾਡੇ ਕੋਲ ਆਹ ਥਰਸਡੇ ਫਰਾਈਡੇ ਸੈਟਰਡੇ ਵੀਕਐਂਡ ਤੇ ਅਸੀਂ ਡੈਮੋ ਸੇਲ ਲਾਈ ਆ ਬੋਲਟਨ ਕੀਆ ਤੇ। ਸੋ ਅਸੀਂ ਹਰੇਕ ਕਸਟਮਰ ਨੂੰ ਜੋ ਵੀ ਬੰਦਾ ਸਾਡੇ ਤੋਂ ਸਟਾਕ ਵਾਲੀ ਗੱਡੀ ਲਊਗਾ, ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਜੀ। ਆਲਮੋਸਟ 2000 ਤੋਂ ਉੱਤੇ ਦੀ ਵੈਲਿਊ ਆ, 4 ਟਾਇਰ, 4 ਸਟੀਲ ਰਿਮ, 4 ਸੈਂਸਰ ਐਂਡ ਇੰਸਟੋਲੇਸ਼ਨ। ਕੀਆ ਦੇ ਵਿੱਚ ਇੰਨੇ ਜ਼ਿਆਦਾ ਅਗਰੈਸਿਵ ਡਿਸਕਾਊਂਟ ਕੋਈ ਡੀਲਰ ਨਹੀਂ ਦੇ ਰਿਹਾ ਇਸ ਵੇਲੇ। ਅਸੀਂ ਖੁੱਲੇ ਦਿਲ ਨਾਲ ਕਹਿ ਰਹੇ ਹਾਂ ਕਿ ਜੋ ਥਰਸਡੇ ਫਰਾਈਡੇ ਸੈਟਰਡੇ ਬ੍ਰੈਂਡ ਨਿਊ ਗੱਡੀ ਲਊਗਾ, ਉਹਦੇ ਤੇ ਤੁਹਾਨੂੰ ਅਸੀਂ ਵਿੰਟਰ ਟਾਇਰ ਸੈੱਟ ਫ੍ਰੀ ਦੇ ਰਹੇ ਹਾਂ। ਪ੍ਰਾਈਸ ਦੀ ਜੇ ਆਪਾਂ ਗੱਲ ਕਰੀਏ, K4 ਸੈਡਾਨ ਜਿਹੜੀ ਹੈਗੀ ਆ ਕੀਆ ਦੀ, ਤੁਸੀਂ ਇੱਕ ਵਾਰੀ ਗੱਡੀ ਦੇਖੋਗੇ ਨਾ ਤੁਹਾਨੂੰ ਲੱਗਣਾ ਕਿ ਓਡੀ ਖੜੀ ਆ। ਸੋ 24,295 ਤੋਂ ਗੱਡੀ ਸ਼ੁਰੂ ਹੋ ਜਾਂਦੀ ਆ। ਇੰਨੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਡਿਸਪਲੇ ਪੈਨਲ ਦੀ ਗੱਲ ਕਰੀਏ, 30 ਇੰਚ ਦੀ ਵੱਡੀ ਸਕਰੀਨ ਅੰਦਰ ਲੱਗੀ ਹੋਈ ਆ। ਸੋ ਬਹੁਤ ਲੋਡਡ ਗੱਡੀ ਆ, ਚਾਹੇ ਉਹ ਬੇਸ ਟ੍ਰਿਮ ਆ, ਤੁਹਾਨੂੰ ਆਏ ਨੀ ਲੱਗਣਾ ਕਿ ਗੱਡੀ ਚ ਕੁਛ ਹੈ ਨੀ, ਤੁਹਾਨੂੰ ਆਏ ਲੱਗੂਗੀ ਇੰਨੇ ਫੀਚਰ ਤਾਂ ਮੈਨੂੰ ਲੋੜ ਹੀ ਨੀਗੀ। ਪਰ ਪ੍ਰਾਈਸ ਪੁਆਇੰਟ ਬਹੁਤ ਅਗਰੈਸਿਵ ਆ। ਤੇ ਬਾਕੀ ਕਿਸੇ ਨੇ 5-ਸੀਟਰ SUV ਲੈਣਾ, ਜਿੱਦਾਂ ਤੁਸੀਂ ਸੈਲਟੋਸ ਕਿਹਾ ਨਾ, 2027 ਦਾ ਸੈਲਟੋਸ ਸਾਡੇ ਕੋਲ ਸਟਾਕ ਚ ਖੜਾ ਵਾ। ਉਹਦੀ ਜੇ ਤੁਸੀਂ ਆ ਕੇ ਸ਼ੇਪ ਦੇਖ ਲਓਗੇ, 31,400 ਤੋਂ ਸ਼ੁਰੂ ਹੋ ਜਾਂਦਾ। ਜੇ ਤੁਸੀਂ ਉਹਦੀ ਆ ਕੇ ਸ਼ੇਪ ਦੇਖ ਲਈ, ਤੁਸੀਂ ਕਹਿਣਾ ਵੀ 70-80 ਹਜ਼ਾਰ ਦੀ ਗੱਡੀ ਲੈਸ ਦੈਨ ਹਾਫ ਪ੍ਰਾਈਸ ਮਿਲ ਰਹੀ ਆ।
0: ਹਾਂ, ਕੀ ਹੈ ਤੁਹਾਡੇ ਕੋਲ, ਕਿਹੜੇ ਕਲਰ ਦਾ ਸੈਲਟੋਸ ਆ?
1: ਸੈਲਟੋ ਸਾਡੇ ਕੋਲ ਵਾਈਟ ਵੀ ਹੈਗਾ, ਸਾਡੇ ਕੋਲ ਗ੍ਰੇ ਟੋਨ ਚ ਵੀ ਹੈਗਾ ਵਾ, ਸਾਡੇ ਕੋਲ ਬਲੈਕ ਚ ਵੀ ਮਿਲ ਜੂਗਾ, ਬਥੇਰੇ ਕਲਰਸ ਹੈਗੇ ਆ, ਬਥੇਰਾ ਕੁਝ ਹੈਗਾ।
0: ਚਲੋ ਨਹੀਂ, ਕਿਉਂਕਿ ਮੈਂ ਕਹਿਣ ਲੱਗਿਆ ਸੀ ਕਿ ਮੇਰੇ ਲਈ ਵੀ ਇੱਕ ਹੋਲਡ ਕਰ ਲਿਓ ਸੈਲਟੋਸ।
1: ਨੋ ਪ੍ਰੋਬਲਮ ਜੀ, ਗੱਡੀ ਨਹੀਂ ਮੁੱਕਦੀ। ਸੋ ਕਲਰ ਦੀ ਵੀ ਗੱਲ ਕਰੀਏ ਨਾ, ਇੰਨੇ ਡਿਫਰੈਂਟ ਕਲਰਸ ਕੀ ਆ ਕੱਢ ਰਿਹਾ ਵਾ, ਬਹੁਤ ਯੂਨੀਕ ਕਲਰ ਦਾ ਜਿਹੜੇ ਤੁਸੀਂ ਮਾਰਕੀਟ ਚ ਦੇਖੇ ਨੀ, ਤੁਹਾਨੂੰ ਦੇਖ ਕੇ ਆਏ ਨੀ ਲੱਗਣਾ ਕਿ ਕਲਰ ਸੋਹਣਾ ਲੱਗੂ ਕਿ ਨਹੀਂ ਲੱਗੂਗਾ। ਤੇ ਨਾਮ ਵੀ ਬਹੁਤ ਡਿਫਰੈਂਟ ਆ, ਜਿੱਦਾਂ ਹੁਣ ਬਲੂ ਇਹਨਾਂ ਨੇ ਕੱਢਿਆ, ਉਹਦਾ ਨਾਮ ਰੱਖਿਆ ਹੈਰੀਟੇਜ ਬਲੂ।
0: ਨਹੀਂ, ਬਹੁਤ ਸੋਹਣਾ ਯਾਰ ਉਹ ਬਲੂ, ਉਹ ਮੈਂ ਕਾਫੀ ਵੇਖ ਰਿਹਾ ਕੀ ਆ ਦਾ, ਇਟਸ ਵੈਰੀ ਨਾਈਸ ਕਲਰ।
1: ਸੋ ਕਲਰ ਵੀ ਗੁੱਡ ਆ। ਐਂਡ ਜੇ ਕਿਸੇ ਨੇ ਆਪਣੇ ਕੋਲੇ ਸਪੋਰਟ ਅੱਜ ਲੈਣਾ, 26 ਦੇ ਲਿਮਿਟਿਡ ਸਟਾਕ ਰਹਿ ਗਿਆ, ਕੋ 27 ਵਾਲਾ ਆਲਵੇਜ਼ ਜਦੋਂ ਆਉਂਦਾ ਮਹਿੰਗਾ ਹੁੰਦਾ ਵਾ। 48 ਮਹੀਨਿਆਂ ਤੇ ਅਸੀਂ 0% ਆਫਰ ਦੇ ਰਹੇ ਹਾਂ ਜੀ, 4 ਸਾਲਾਂ ਤੇ ਜੇ ਕਿਸੇ ਨੇ ਫਾਈਨੈਂਸ ਕਰਾਉਣਾ ਸਪੋਰਟੇਜ, 0% ਇੰਟਰਸਟ ਦੇ ਰਹੇ ਹਾਂ। ਸਿਰਫ ਲਿਮਿਟਿਡ ਜਿਹੜੀ ਗਰਾਊਂਡ ਤੇ ਇਨਵੈਂਟਰੀ ਰਹਿੰਦੀ ਆ, ਐਂਡ ਉਹਦੇ ਉੱਤੇ ਵੀ ਅਸੀਂ ਤੁਹਾਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਦਵਾਂਗੇ।
0: ਸੋ ਜੀਵਨ, ਟੈਕਨੋਲੋਜੀ ਦੀ ਜੇ ਗੱਲ ਕਰੀਏ ਤਾਂ ਕੀਆ ਦੀ ਟੈਕਨੋਲੋਜੀ ਵੀ ਬਹੁਤ ਇੰਪਰੂਵ ਹੋਈ ਹੈ, ਤੁਸੀਂ ਮੈਨੂੰ ਦੱਸ ਰਹੇ ਸੀ।
1: ਪਿਛਲੇ 5 ਸਾਲਾਂ ਦੇ ਵਿੱਚ ਕੀਆ ਨੇ ਆਪਦੀ ਗੇਮ ਚੇਂਜ ਕਰਤੀ ਆ। ਹੁਣ ਇੰਡੀਆ ਦੇ ਵਿੱਚ ਨਾ, ਸੋਸ਼ਲ ਮੀਡੀਆ ਤੇ ਜਾ ਕੇ ਰੀਲਸ ਜਦੋਂ ਆਪਾਂ ਦੇਖਦੇ ਹਾਂ, ਸੈਲਟੋਸ ਨਵਾਂ ਲਾਂਚ ਹੋਇਆ, ਹੁਣ ਉਹ ਸਰੈਂਟੋ ਵੀ ਲਾਂਚ ਕਰ ਰਹੇ ਆ। ਜਿਹੜੇ ਬੰਦੇ ਟਾਟਾ ਦੀਆਂ ਗੱਡੀਆਂ ਸੋਚਦੇ ਸੀ ਜਾਂ ਸੁਜ਼ੂਕੀ ਦੀਆਂ ਸੋਚਦੇ ਸੀ, ਕੀਆ ਨੋ ਡਾਊਟ ਇੰਡੀਆ ਚ ਬਹੁਤ ਮਹਿੰਗਾ ਵਾ, 22-23 ਲੱਖ ਤੋਂ ਸ਼ੁਰੂ ਹੁੰਦਾ, ਬਟ ਉਹ ਗੱਡੀ ਬਹੁਤ ਜ਼ਿਆਦਾ ਵਿਕ ਰਹੀ ਹੈ ਜੀ ਇੰਡੀਆ ਦੇ ਵਿੱਚ ਵੀ। ਸੋ ਸਰੈਂਟੋ ਵੀ ਹੁਣ ਲਾਂਚ ਹੋਣ ਲੱਗਾ ਵਾ ਇੰਡੀਆ ਚ, ਉਹ ਵੀ ਬਹੁਤ ਐਕਸਾਈਟਮੈਂਟ ਆਲਰੇਡੀ ਸ਼ੁਰੂ ਹੋ ਚੁੱਕੀ ਆ ਕਿ ਬੁਕਿੰਗ ਉਹਦੀਆਂ ਚੱਲ ਪਈਆਂ ਵਾ। ਸੋ ਸੇਮ ਇੱਥੇ ਆਪਣੇ ਕੋਲ ਕਾਰਨੀਵਲ ਵੀ ਹੈਗੀ ਆ, ਜੇ ਕਿਸੇ ਨੇ ਲੈਣੀ ਆ ਵੈਨ, ਬਿਕੋਜ਼ ਕ੍ਰਾਈਸਲਰ ਦੀ ਜਿਹੜੀ ਪੈਸੀਫਿਕ ਆ ਬਹੁਤ ਵਿਕਦੀ ਹੁੰਦੀ ਸੀ, ਜਾਂ ਡੋਜ ਕੈਰਾਵੈਨ ਵਿਕਦੀ ਸੀ, ਸੋ ਉਹਦੀ ਜਗ੍ਹਾ ਹੁਣ ਕਾਰਨੀਵਲ ਨੇ ਲੈ ਲਈ ਆ। ਇਹ 7-ਸੀਟਰ ਵੀ ਆਉਂਦੀ ਹੈ ਤੇ ਇਹ 8-ਸੀਟਰ ਵੀ ਆਉਂਦੀ ਆ। ਪ੍ਰਾਈਸ ਪੁਆਇੰਟ ਦੀ ਤੁਸੀਂ ਗੱਲ ਕਰੋਗੇ, ਸਪੇਸ ਦੀ ਗੱਲ ਕਰੋਗੇ, ਲੁੱਕ ਦੀ ਗੱਲ ਕਰੋਗੇ, ਪੋਸੀਬਲ ਨਹੀਂ ਗਾ ਜੀ ਤੁਸੀਂ ਕੀਆ ਦੀ ਕਾਰਨੀਵਲ ਛੱਡ ਕੇ ਕਿਸੇ ਹੋਰ ਪਾਸੇ ਜਾਓਗੇ। ਜਿਹੜੀਆਂ ਟਿਓਟਾ ਤੇ ਹੋਂਡਾ ਚ ਆਉਂਦੀਆਂ ਵੈਨਾਂ, ਉਹਨਾਂ ਦਾ ਪ੍ਰਾਈਸ 1.5 ਗੁਣਾ ਮਹਿੰਗਾ ਵਾ ਕੀਆ ਨਾਲੋਂ। ਸੋ ਹੁਣੇ ਆਪਾਂ ਗੱਡੀ ਵੇਚ ਕੇ ਹਟੇ ਆ, ਹਾਈਬ੍ਰਿਡ ਗੱਡੀ ਆ, ਉਹਦੇ ਵਿੱਚ ਮਿਡਲ ਰੋ ਦੇ ਵਿੱਚ ਰਿਕਲਾਈਨਰ ਸੋਫੇ ਲੱਗੇ ਹੋਏ ਆ, ਜਿਹੜੇ ਤੁਹਾਨੂੰ ਐਮਰੇਟਸ ਦੀ ਫਸਟ ਕਲਾਸ ਚ ਮਿਲਣੇ ਆ। ਅਸੀਂ ਵੀਡੀਓ ਵੀ ਪਾਈ ਆ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ, ਸੋ ਤੁਸੀਂ ਗੱਡੀ ਵੀ ਦੇਖ ਸਕਦੇ ਹੋ। ਸੋ ਪ੍ਰਾਈਸ ਪੁਆਇੰਟ ਵੀ ਬਹੁਤ ਗੁੱਡ ਆ, ਲੁੱਕ ਵੀ ਗੁੱਡ ਆ, ਟੈਕਨੋਲੋਜੀ ਨੰਬਰ 1 ਤੇ ਚੱਲ ਰਿਹਾ ਇਸ ਵੇਲੇ, ਕੀ ਆ ਬਹੁਤ ਜ਼ਿਆਦਾ ਇਨਵੈਸਟ ਕਰ ਰਿਹਾ ਟੈਕਨੋਲੋਜੀ ਦੇ ਵਿੱਚ।
0: ਵੈਰੀ ਗੁੱਡ।
1: ਬਾਕੀ ਤੁਸੀਂ ਸਾਡੀ ਸਰਵਿਸ ਚੈੱਕ ਕਰਨੀ ਆ, ਜਦੋਂ ਮਰਜ਼ੀ ਕਾਲ ਕਰ ਲਓ, ਇਨ ਪਰਸਨ ਆ ਕੇ ਮਿਲ ਲਓ, ਇੱਕ ਵਾਰੀ ਗੱਡੀ ਦੇਖ ਜਾਓ, ਮਰਜ਼ੀ ਤੁਹਾਡੀ ਹੈ ਵੀ ਤੁਸੀਂ ਕਰਨਾ ਕੀ ਆ। ਬਾਕੀ ਅਸੀਂ ਟ੍ਰੇਡ ਇਨ ਦੇ ਵਿੱਚ ਵੀ ਤੁਹਾਨੂੰ ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਥਰਸਡੇ ਫਰਾਈਡੇ ਸੈਟਰਡੇ ਕੋਈ ਵੀ ਸਾਡੇ ਕੋਲ ਆਊਗਾ ਜੀ ਨਵੀਆਂ ਗੱਡੀਆਂ ਦੇ ਉੱਤੇ, ਵਿੰਟਰ ਟਾਇਰ ਪੈਕੇਜ ਅਸੀਂ 3 ਦਿਨ ਫ੍ਰੀ ਲਾ ਰਹੇ ਹਾਂ, ਆਹ ਥਰਸਡੇ ਫਰਾਈਡੇ ਤੇ ਸੈਟਰਡੇ। ਸੋ ਬਾਕੀ ਫੋਨ ਨੰਬਰ ਮੇਰਾ ਹੈਗਾ ਜੀ 6477782754, 6476877254, ਤੇ ਐਡਰੈਸ ਆਪਣਾ ਹੈਗਾ ਜੀ ਮੇਫੀਲਡ ਐਂਡ ਹਾਈਵੇ 50। ਸੋ ਬ੍ਰੈਂਪਟਨ ਦੇ ਜਮੇ ਆਪਾਂ 8-9 ਕਿਲੋਮੀਟਰ ਲਾਗੇ ਬੈਠੇ ਹਾਂ, ਸੋ ਕੋਈ ਵਾਲੀ ਦੂਰ ਨੀ ਹੈਗਾ। ਸੋ ਮੰਡੇ ਤੋਂ ਲੈ ਕੇ ਸੈਟਰਡੇ ਓਪਨ ਹੈਗੇ ਆ, ਕੋਈ ਅਪੋਇੰਟਮੈਂਟ ਬੁੱਕ ਕਰਨੀ ਹੈ, ਕੋਈ ਪ੍ਰਾਈਸ ਚੈੱਕ ਕਰਨੀ ਹੈ ਕਾਲ ਤੇ ਵੀ, ਜਦੋਂ ਮਰਜ਼ੀ ਕਾਲ ਕਰ ਲਓ। ਨੰਬਰ ਹੈਗਾ ਜੀ 6477678274 ਜੀ,
0: ਨੰਬਰ ਇੱਕ ਵਾਰ ਕਹਿ 6476782754। ਜੀਵਨ ਥੈਂਕ ਯੂ ਸੋ ਮਚ।
1: ਥੈਂਕ ਯੂ ਜੀ,
0: ਸ਼ੁਕਰੀਆ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾ, ਤੇ ਜ਼ਰੂਰ ਯਾਰ ਤੁਸੀਂ ਇੱਕ ਵਾਰ ਕਾਲ ਕਰ ਲਓ ਜੀਵਨ ਨੂੰ। ਤੇ ਓਨੈਸਟਲੀ ਯਾਰ ਮੈਂ ਵੀ ਇੱਕ ਅੱਧੇ ਦਿਨ ਤੱਕ ਚੱਲਿਆ ਇਹਨਾਂ ਕੋਲ, ਤੇ ਦੇਖ ਕੇ ਆਉਂਦੇ ਹਾਂ ਯਾਰ ਕੀਆ ਦੀ ਸੈਲਟੋਸ, ਵਾਹ ਵੈਰੀ ਗੁੱਡ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਅਤੇ ਗਾਣਾ ਲਾਈਏ ਖੋਰ, ਬਟ ਉਸ ਤੋਂ ਪਹਿਲਾਂ ਸਾਡੇ ਨਾਲ ਸੁੱਖ ਭਾਅ ਜੀ ਵੀਡੀਓ ਚੁੱਕੇ ਆ ਇਸ ਵੀਕ, ਲਾਈਵ ਆਨ ਲੋਕੇਸ਼ਨ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਬਈ, 6885 ਟੋਮਕਨ ਰੋਡ, ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਜੀ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਤੇ ਨਵੀ ਬਾਈ ਜੀ ਇਸ ਵਾਰ ਜਦੋਂ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਕੜਾਕੇ ਕੱਢਵੀਆਂ ਪ੍ਰਾਈਜ਼ ਪਰਿਵਾਰਾਂ ਨੂੰ ਮਿਲਣੀਆਂ ਤੇ ਇੱਕ ਬੈਡਰੂਮ ਸੈੱਟ ਦੀ ਡੀਲ ਦੇਣ ਲੱਗੇ ਆ। ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਜੀ ਹਾਂ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਜੇ ਤੁਸੀਂ ਆਪਣੇ ਬੈਡਰੂਮ ਲਈ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਟੇਬਲ, ਸੋ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ ਜਿਹੜਾ ਤੁਸੀਂ $2,000 ਦਾ ਲੈਂਦੇ ਆਏ ਹੋ, ਕੰਪਲੀਟ ਬੈਡਰੂਮ ਸੈੱਟ $499 ਦਾ, ਜੀ ਹਾਂ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਟੇਬਲ, $499 ਦਾ $499 ਦਾ ਪੂਰਾ ਬੈਡਰੂਮ ਸੈੱਟ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਬਿਲਕੁਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ।
0: ਕੀ ਬਾਤ ਹੈ, 6885 ਟੋਮਕਨ ਰੋਡ ਤੇ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਅੱਜ ਕੱਲ੍ਹ ਦਾ ਮੇਰਾ ਫੇਵਰੇਟ ਗੀਤ ਸੁਣਦੇ ਹਾਂ।

0: क्या गीत है, मैं लगता डबल चल गया। चलो बड़ा खूबसूरत गीत है, प्रोग्राम है पंजाबी रहो। अज ना गलबात थोड़ी थोड़ा करनी आप। एक अज मैं पढ़ रहा सी एंड लास्ट नेम के उत्ते गलबात हो रही सी, कहते कि जेडे कपल्स के विआह होए आ ते ओहो अपना लास्ट नेम कुड़ियां नहीं चेंज कर दिया, ते कहिंदे कि 50% उन्हां दे डिवोर्स रेट्स ज़्यादा ने, ते 30% चांस आ कि ओह वक् वक् हो जाणगे अर्ली। पता नहीं इहदे विच किन्नी क सच्चाई है किन्नी क नहीं। एक बैटिंग साइट है ते ओह करदे होणगे किते ना किते कोई स्टडीज, ते उन्होंने पाया पॉली मार्केट नाम दी है। तुसी सहमत हो इस नाल? मैं तुहानू जे पुछा कि तुहानू लगदा कि लास्ट नेम चेंज कराउण दे नाल कोई फायदा या कोई नुकसान हुंदा है? डू यू थिंक वी ये कोई फैक्टर है कि यार जे लास्ट नेम किसी ने नहीं अपना कुड़ी ने विआह तो बाद चेंज किया तां ऐसा कोई इशू आ सकदा है? की ख्याल है थोड़ा? हुण बहुत सारिया कुड़िया कॉमेंट भी कर रही सी, कुड़ी कहिंदी कि हाँ PhD मैं ली है पर लास्ट ने मैं अपना चेंज करा है। कहिंदी सारी उम्र मेहनत कर कर कर कर कर कर मसा मैं इस मुकाम ते पहुंची हाँ, ते तुसी कहने हो कि है मैं अपना नाम बदला। सो 905-673-3337 905-673-3337 905-673-3337 अपना फोन नंबर है 905-673-3337। कुछ एक मुंडे कहिंदे कि जे साडा लास्ट नेम नहीं हो लै रही तां फिर ओ कुड़ी नू ट्रस्ट नहीं कर सकदे जिन्ना करना चाहिए है। सो लेट्स सी, थोड़े नाल थोड़ी जी गलबात करदे हां इहदे बारे। तुसी अपने सर्कल दे विच की देखिया? तुहानू लगदा है कि कोई असर पिया लास्ट नेम नू लैके या नहीं? So 905-673-3337 करिए कुछ गल्लां बातां। मैरिड कपल्स हु डोंट शेयर अ लास्ट नेम हैव 50% हायर डिवोर्स रेट अकॉर्डिंग टू एन इंस्टीट्यूट फॉर फैमिली स्टडीज एनालिसिस। ये क्या जा रहा? सो देखते हैं जे एनालिसिस किन्नी क सही है किन्नी क नहीं। थोड़िया गल्लां बातों तो ही पता लग जाना। एनालिसिस छोड़ो, साडे लिसनर्स नहीं सारा कहिंदे हुंदे कि क्लीयर कर देना। सो 905-673-3337 नंबर है अपना, 9056733337। अनाज मार्ट ग्रोसरी स्टोर खुल चुके थोड़े लिए एयरपोर्ट रोड एंड मेफील्ड के कोर्नर से, एयरपोर्ट रोड एंड मेफील्ड वाले प्लाजे के जो नवा प्लाजा अनाज मार्ट की ऐसी एड्डी वड्डी ग्रैंड ओपनिंग हुई, मैं लगता कि बड़े चिरों बाद एड्डी वड्डी ग्रैंड ओपनिंग किसी स्टोर ने करवाई। सो तुसी जरूर 6141 मेफील्ड रोड एयरपोर्ट रोड एंड मेफील्ड से अनाज मार्ट से पहुंचो। 5915 जी।
1: हाँ जी, सत श्रीकाल भाजी।
0: सत श्रीकाल जी, कैसे हो?
1: हाँ जी ठीक है भाजी। भाजी मैं ना मेरे ब्याह 14 साल हो गए, मेरा लास्ट नेम भाई है तो मेरी वाइफ का ना कलर है ना। हाँ ਸਾਡਾ ਤਾਂ ਦੋ ਬੇਟੀਆਂ ਕੋਈ ਇਦਾਂ ਦਾ ਨੀ, ਪਰ ਜਿਹਨੇ ਛੱਡਣਾ ਭਾਜੀ ਲਾਸਟ ਨੇਮ ਨਾ ਨਹੀਂ ਉਹਨੂੰ ਬਹਾਨਾ ਹੀ ਚਾਹੀਦਾ ਹੁੰਦਾ।
0: ਥੋੜਾ ਤੁਸੀਂ ਕੋਈ ਚੇਂਜ ਚੂੰਜ ਕੁਛ ਨੀ ਕੀਤਾ ਵਾਈਫ ਨੇ, ਰਾਈਟ?
1: ਮੇਰਾ ਲਾਸਟ ਨੇਮ ਮੈਂ ਲਵਾਇਆ ਨੀ। ਹੁਣ ਉਸ ਸਮੇਂ ਮੇਰੇ ਬੱਚੇ ਵੀ ਸਿਟੀਜਨ ਹੈ ਤੇ ਮੇਰੀ ਵਾਈਫ ਵੀ ਸਿਟੀਜਨ ਹੈ ਇੱਥੇ ਦੇ, ਤਾਂ ਹੁਣ ਏਅਰਪੋਰਟ ਤੇ ਆਉਂਦੇ ਮੇਰਾ ਨਾਮ ਮੈਚ ਕਰਦਾ ਤੇ ਮੈਨੂੰ ਹਮੇਸ਼ਾ ਉਹ ਸਾਈਡ ਤੇ ਕੱਢਦੇ ਕਿਸੇ ਨਾਲ ਮੈਚ ਕਰ ਜਾਂਦਾ। ਉਹ ਮੈਨੂੰ ਕਹਿੰਦੇ ਆ ਫੋਰਸ ਕਰਦੇ ਇਮੀਗ੍ਰੇਸ਼ਨ ਵਾਲੇ ਤੇ ਲਾਸਟ ਨੇਮ ਲਵਾਓ ਹੈ ਨਾ ਮੇਰਾ ਹਰੇਕ ਭਾਜੀ, ਪਰ ਉਹਨਾਂ ਨੇ ਜਾਣੀ ਉਦਾਂ ਮੈਨੂੰ ਫੈਮਿਲੀ ਵੱਲੋਂ ਕੋਈ ਪ੍ਰੋਬਲਮ ਨਾ, ਮੇਰੀ ਵਾਈਫ ਵੱਲੋਂ ਇਦਾਂ ਦਾ ਕਦੀ ਵੀ ਨਾ, ਅਸੀਂ ਸੋਚਿਆ ਕਦੀ ਲਾਸਟ ਨੇਮ ਕਰਕੇ ਆ ਚੀਜ਼ ਹੋ ਜਾਊਗੀ, ਨਹੀਂ ਇਦਾਂ ਨਹੀਂ, ਮੈਂ ਨਹੀਂ ਮੰਨਦਾ।
0: ਸੋ ਤੁਸੀਂ ਨਹੀਂ ਇਸ ਸਟੱਡੀ ਨੂੰ ਮੰਨਦੇ ਹੈ?
1: ਨਹੀਂ ਭਾਜੀ ਨਹੀਂ, ਜਿਹਨੇ ਛੱਡਣਾ ਉਹਨੇ ਉਦਾਂ ਹੀ ਛੱਡ
0: ਦੇਣਾ। ਨਹੀਂ ਗੱਲ ਵੀ ਠੀਕ ਹੈ। ਹੁਣ ਦੇਖੋ ਜੇ ਕੋਈ ਲੜਾਈ ਹੁੰਦੀ ਹੈ ਉਹ ਲਾਸਟ ਨੇਮ ਦੇ ਬੇਸ ਤੇ ਥੋੜਾ ਹੁੰਦੀ ਹੈ, ਉਹ ਤਾਂ ਤੁਹਾਡੇ ਕਿਤੇ ਸੁਭਾਅ ਨਹੀਂ ਮਿਲਦੇ, ਕੋਈ ਉੱਚਾ ਨੀਵਾਂ ਬੋਲਦਾ, ਕੋਈ 19 ਹੁੰਦੀ ਹੈ ਤਾਂ ਲੜਾਈਆਂ ਹੁੰਦੀਆਂ ਨੇ। ਲਾਸਟ ਨੇਮ ਦਾ ਪਤਾ ਨਹੀਂ ਕੀ ਲੈਣਾ ਦੇਣਾ। ਦੇਖਦੇ ਆ ਬਾਕੀ ਕੀ ਕਹਿੰਦੇ ਆ। ਥੈਂਕ ਯੂ ਵੀਰੇ। ਹੁਣ ਪਤਾ ਕੀ ਆ, ਬਹੁਤ ਸਾਰੀਆਂ ਕੁੜੀਆਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕੋਈ ਡਾਕਟਰ ਹੈ, ਹੁਣ ਉਹ ਕੁੜੀ ਸੁਪੋਜ਼ ਕਰੋ ਉਹਦਾ ਲਾਸਟ ਨੇਮ ਹੈ ਖਾਨ, ਡਾਕਟਰ ਖਾਨ, ਅਤੇ ਉਹਦਾ ਹਸਬੈਂਡ ਹੈ ਉਹਦਾ ਕੁਛ ਹੋਰ ਹੈ। ਹੁਣ ਉਹ ਕਹਿੰਦੀ ਹੈ ਯਾਰ ਕਿ ਸਾਰੀ ਉਮਰ ਮੈਂ ਆਪਣੇ ਫੈਮਿਲੀ ਦਾ ਨਾਮ ਰੌਸ਼ਨ ਕਰਨ ਦੇ ਲਈ ਇੰਨੀ ਮਿਹਨਤ ਕੀਤੀ, ਇੰਨੀ ਪੜ੍ਹਾਈ, ਯਾਰ ਸਾਲਾਂ ਦੇ ਸਾਲ ਲੱਗ ਜਾਂਦੇ ਡਾਕਟਰ ਬਣਨ ਨੂੰ, ਅਤੇ ਯੂ نو ਹੁਣ ਮੈਂ ਚੇਂਜ ਕਰਾਂ ਕਿਉਂ ਸੋ ਲੈਟਸ ਸੀ ਤੁਸੀਂ ਦੱਸੋ ਮੈਂ ਹੁਣ ਬਾਹਲਾ ਨਹੀਂ ਕਹਿਣਾ ਹੈਗਾ ਜੇ ਕੋਈ ਲੜਕੀ ਕਹਿ ਰਹੀ ਹੈ ਕਿ ਉਹਨੇ ਆਪਣਾ ਲਾਸਟ ਨੇਮ ਨਹੀਂ ਬਦਲਣਾ ਵਿਆਹ ਤੋਂ ਬਾਅਦ ਕੀ ਤੁਹਾਨੂੰ ਇਸ ਵਿੱਚ ਕੋਈ ਇਸ਼ੂ ਲੱਗਦਾ ਕੀ ਤੁਹਾਨੂੰ ਫੀਲ ਹੁੰਦਾ ਕਿ ਨਹੀਂ ਯਾਰ ਗੱਲ ਗਲਤ ਹੈ ਇੱਦਾਂ ਨਹੀਂ ਹੋਣਾ ਚਾਹੀਦਾ ਜ਼ਰੂਰ ਆਪਣਾ ਨਾਮ ਚੇਂਜ ਕਰੋ ਅਤੇ ਤੁਹਾਡੀਆਂ ਗੱਲਾਂ ਬਾਤਾਂ ਸੁਣਦੇ ਮੈਂ ਘੱਟ ਹੀ ਆਪਣਾ ਵਿਊ ਦੇਵਾਂ ਕਿਉਂਕਿ ਫਿਰ ਤੁਹਾਡਾ ਸਮਾਂ ਘੱਟ ਜਾਣਾ 9056733337 ਆਪਣਾ ਫੋਨ ਨੰਬਰ ਹੈ 9056733337 905 673 3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਠੀਕ ਹੈ ਤੁਸੀਂ ਦੱਸੋ ਅਤੇ ਬਾਕੀ ਫਿਰ ਬਾਅਦ 'ਚੋਂ ਕਰਾਂਗੇ ਮੈਂ ਆਪਣਾ ਓਪੀਨੀਅਨ ਤੁਹਾਡਾ ਸੁਣ ਕੇ ਦਊਂਗਾ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਜ਼ਰੂਰ ਯਾਦ ਰੱਖੋ ਯਾਰ ਪ੍ਰਸ਼ਾਂਤ ਉਹਨਾਂ ਦੀ ਟੀਮ ਇੰਨੀ ਵਧੀਆ ਭਾਅ ਜੀ ਉਹਨਾਂ ਨਾਲ ਮੇਰੀ ਗੱਲਬਾਤ ਡੇਲੀ ਹੁੰਦੀ ਰਹਿੰਦੀ ਹੈ ਅਤੇ ਬਹੁਤ ਮਿਹਨਤ ਦੇ ਨਾਲ ਆਪਣਾ ਕੰਮ ਕਰਦੇ ਆ ਕੋਈ ਸ਼ੋਰਟਕੱਟ ਨਹੀਂ ਜਿਵੇਂ ਤੁਹਾਨੂੰ ਕਿਹਾ ਕਿ ਇੱਦਾਂ ਇੱਦਾਂ ਕੰਮ ਹੋਊਗਾ ਉਵੇਂ ਉਵੇਂ ਕਰਦੇ ਆ ਟਾਈਮ ਲਾਈਨ ਵੀ ਇਹ ਬਹੁਤ ਪ੍ਰੋਫੈਸ਼ਨਲ ਨੇ ਸੋ ਬੇਸਮੈਂਟ ਲੀਗਲ ਤਿਆਰ ਕਰਾਉਣੀ ਹੈ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਫਲੋਰਿੰਗ ਟਾਈਲਾਂ ਨਵੀਆਂ ਪਵਾਉਣੀਆਂ ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ ਤਾਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ 437318-0400 ਫੁੱਲੀ ਇਨਸ਼ਰਡ ਕੰਪਨੀ ਹੈ 437318-0400 ਜੀ 0956 ਹੈਲੋ
2: ਹਾਂਜੀ ਸਤਿ ਸ੍ਰੀ ਅਕਾਲ ਭਾਜੀ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਮੇਰੇ ਖਿਆਲ ਹਾਂਜੀ ਠੀਕ ਹੈ ਜੀ ਠੀਕ ਹੈ ਮੇਰੇ ਖਿਆਲ ਜੇ ਸਟੱਡੀ ਕੋਰਿਆਂ ਗਾਰਿਆਂ ਦੀ ਕੀਤੀ ਹੋਣੀ ਹੈ ਦੇਸੀਆਂ ਦੀ ਨਹੀਂ ਕੀਤੀ ਭਾਜੀ
0: ਅੱਛਾ ਦੇਸੀਆਂ ਦੀ ਨਹੀਂ ਕੀਤੀ ਕਿਉਂ
2: ਆਪਣੇ ਨਹੀਂ ਹੈਗਾ ਇੱਦਾਂ ਦਾ ਸਿਸਟਮ ਮੇਰੀ ਸਿਸਟਰ ਵਿਆਹ ਹੀ ਹੈ ਉਹਨੇ ਵੀ ਆਪਦਾ ਸਰਨੇਮ ਸਾਡੇ ਵਾਲਾ ਹੀ ਰੱਖਿਆ ਹੋਇਆ ਮੇਰਾ ਵਿਆਹ ਹੋਇਆ ਮੇਰੀ ਵਾਈਫ ਵੀ ਉਹ ਆ ਕਿਉਂਕਿ ਇਹਦੇ ਪਿੱਛੇ ਰੀਜ਼ਨ ਇਹ ਸੀਗਾ ਕਿਉਂਕਿ ਤੁਹਾਨੂੰ ਸਾਰੇ ਕਾਗਜ਼ ਪੱਤਰ ਆਪਣੇ ਹੈ ਨਾ ਛੇੜਨੇ ਪੈਣੇ ਫਿਰ ਅਲਾਇੰਸ ਬਣਾਓ ਆਪਣਾ ਸਰਟੀਫਿਕੇਟ ਬਣਾਓ ਇਹ ਬਹੁਤ ਕੁਛ ਕਰਨਾ ਪੈਂਦਾ ਸੋ ਬੈਟਰ ਓਰਿਜਿਨਲ ਜਿਹੜਾ ਹੈਗਾ ਉਹੀ ਰੱਖ ਲਓ
0: ਅੱਛਾ ਸੋ ਹੁਣ ਕਈ ਕਈ ਮੁੰਡੇ ਕਹਿ ਰਹੇ ਆ ਕਿ ਬਈ ਜਿਹੜੀ ਚੇਂਜ ਨਹੀਂ ਕਰਦੀ ਤੁਸੀਂ ਉਹਨੂੰ ਟਰਸਟ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਇਹਦਾ ਇਹਦੇ ਬਾਰੇ ਕੀ ਤੁਹਾਡਾ ਮੰਨਣਾ
2: ਉਹ ਜਿੰਨੇ ਭਾਜੀ ਕਿਕਲੀ ਪਵਾਉਣੀ ਉਹਨੇ ਪਵਾਈ ਦੇਣੀ ਹੈ ਚੇਂਜ ਕਰ ਲਓ
0: ਠੀਕ ਹੈ ਸੋ ਤੁਹਾਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਹੈ
2: ਨਹੀਂ ਕੋਈ ਫਰਕ ਨਹੀਂ ਪੈਂਦਾ ਜੀ
0: ਸੋ ਤੁਸੀਂ ਤੁਹਾਡੀ ਵਾਈਫ ਨੇ ਤੁਹਾਡੀ ਸਿਸਟਰ ਨੇ ਚੇਂਜ ਨਹੀਂ ਕੀਤਾ ਬਸ ਇਹੀ ਕਾਰਨ ਸੀ ਹੈ ਵੀ ਕਾਗਜ਼ ਪੱਤਰ ਸਾਰੇ ਬਦਲਣੇ ਪੈਣਗੇ ਹੋਰ ਕੋਈ ਕਾਰਨ ਨਹੀਂ ਸੀ
2: ਅਸੀਂ ਤਾਂ ਦੇਖ ਲਓ ਆਪਣੇ ਨਿਊ ਜਨਰੇਸ਼ਨ ਹੋ ਗਏ ਨਾ ਠੀਕ ਹੈ ਮੇਰੇ ਮੰਮੀ ਹੁਣਾਂ ਨੇ ਵੀ ਨਹੀਂ ਕੀਤਾ ਜੀ
0: ਅੱਛਾ ਮੰਮੀ ਹੁਣਾਂ ਨੇ ਵੀ ਨਹੀਂ ਕੀਤਾ
2: ਪੁਰਾਣਾ ਰੱਖਿਆ ਹੋਰ ਉਹਨਾਂ ਦਾ ਪੁਰਾਣਾ ਉਹ ਵੀ ਮੇਰੇ ਡੈਡੀ ਕਹਿੰਦੇ ਕਾਗਜ਼ ਪੱਤਰ ਕਰਕੇ ਬਹੁਤ ਛੇੜਨੇ ਪੈਂਦੇ ਤੂੰ ਐਜ਼ ਇਟ ਇਜ਼ ਜਿੱਦਾਂ ਹੈਗਾ ਉਦਾਂ ਰਹਿਣ ਦਿਓ
0: ਨਹੀਂ ਪਰ ਉਹਨਾਂ ਦਿਨਾਂ ਦੇ ਵਿੱਚ ਆਮ ਸੀ ਵੀ ਲੇਡੀਜ਼ ਨਾ ਚੇਂਜ ਕਰਨ
2: ਪਤਾ ਨੀ ਮੇਰੀ ਮਦਰ ਨੇ ਨੀ ਚੇਂਜ ਕੀਤਾ
0: ਅੱਛਾ
2: ਉਹਨਾਂ ਦਾ ਪੁਰਾਣੇ ਚੱਲਦਾ
0: ਨਹੀਂ ਤਾਂ ਆਮ ਤੌਰ ਤੇ ਤਾਂ ਉਹਨਾਂ ਸਮੇਂ ਤਾਂ ਹੁੰਦਾ ਹੀ ਹੁੰਦਾ ਸੀ ਚੇਂਜ
2: ਹਾਂਜੀ ਕਈ ਲੋਕ ਕਰ ਲੈਂਦੇ ਸੀ ਉਹਨਾਂ ਨੇ ਆਪਣਾ ਸਰਨੇਮ ਉਹਦੇ ਨਾਲ ਹੀ ਰੱਖਿਆ
0: ਹਾਂ ਚਲੋ ਠੀਕ ਹੈ ਸਰ ਤੁਸੀਂ ਵੀ ਕਹਿੰਦੇ
2: ਨਾਲ ਕਿਆ ਬਣਨਾ
0: ਹਾਂ ਨਹੀਂ ਚਲੋ ਠੀਕ ਹੈ ਦੇਖਦੇ ਹਾਂ ਬਾਕੀ ਕਹਿੰਦੇ ਥੈਂਕ ਯੂ ਵੀਰੇ 2879 ਹੈਲੋ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਮੇਰੇ ਖਿਆਲ ਨਾਲ ਤਾਂ ਕੋਈ ਫਰਕ ਨੀ ਪੈਂਦਾ ਜੇ ਤੁਹਾਡੀ ਦੋਨਾਂ ਦੀ ਅੰਡਰਸਟੈਂਡਿੰਗ ਦੇ ਆ ਤੁਸੀਂ ਚੇਂਜ ਕਰਨਾ ਕਿ ਨਹੀਂ ਕਰਨਾ ਮੈਂ ਵੀ ਨਹੀਂ ਕੀਤਾ ਆਪਣੀ ਮੈਰਿਜ ਤੋਂ ਬਾਅਦ
0: ਓਕੇ ਤੁਸੀਂ ਕਿਉਂ ਨਹੀਂ ਕੀਤਾ ਕੋਈ ਕਾਰਨ ਸੀ
3: ਨਹੀਂ ਕੋਈ ਰੀਜ਼ਨ ਸੀ ਸ਼ੁਰੂ ਸ਼ੁਰੂ ਚ ਤਾਂ ਕੋਈ ਰੀਜ਼ਨ ਹੀ ਨਹੀਂ ਸੀਗਾ ਹੁਣ ਬਸ ਖੇਚਲੀ ਨੀ ਕੀਤੀ ਕਰਨ ਦੀ ਮੇਰੇ ਹਸਬੈਂਡ ਨੇ ਕਦੇ ਕੁਛ ਕਿਹਾ ਨੀ ਮੈਨੂੰ ਵੀ 10 ਇਅਰ ਹੋ ਗਏ ਮੈਰਿਜ ਨੂੰ ਮੈਂ ਵੀ ਉਹ ਰੱਖਿਆ ਹੋਇਆ ਆਪਣਾ
0: ਅੱਛਾ ਸੋ ਤੁਹਾਨੂੰ ਉਹੀ ਲੱਗਿਆ ਕਿ ਯਾਰ ਕਾਹਨੂੰ ਕਰਨਾ ਐਵੇਂ ਟਾਈਮ ਵੇਸਟ ਹੋਊਗਾ ਇੰਨਾ ਕਾਗਜ਼ ਪੱਤਰ ਸਾਰੇ ਚੇਂਜ ਕਰੋਗੇ
3: ਹਾਂਜੀ ਸੀਗਾ ਪਰ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੋਈ ਮੈਨੂੰ ਵੀ ਨਹੀਂ ਹੋਈ ਤਾਂ ਮੈਂ ਵੀ ਉਹੀ ਸੇਮ ਹੀ ਰੱਖ ਲਿਆ ਫਿਰ
0: ਤੁਹਾਡੇ ਹਸਬੈਂਡ ਨੇ ਕਦੇ ਨਹੀਂ ਤੁਹਾਨੂੰ ਕਿਹਾ ਵੀ ਕਰਾ ਲਾ ਸਾਡਾ ਆਪਣਾ ਸੇਮ ਹੋਊਗਾ
3: ਨਹੀਂ ਨਹੀਂ ਸਗੋਂ ਮੇਰੇ ਬੱਚਿਆਂ ਨਾਲ ਮੇਰੇ ਹਸਬੈਂਡ ਦਾ ਲੱਗਦਾ ਆ ਤੇ ਮੈਂ ਉਹਨਾਂ ਨੇ ਵੀ ਕਦੇ ਨਹੀਂ ਇੱਦਾਂ ਕਿਹਾ ਕਿ ਨਹੀਂ ਹੁਣ ਤੈਨੂੰ ਕਰਾ ਲੈਣਾ ਚਾਹੀਦਾ
0: ਅੱਛਾ ਚਲੋ ਠੀਕ ਹੈ ਸਰ ਤੁਸੀਂ ਵੀ ਕਹਿੰਦੇ ਹੋ ਡਜ਼ਨਟ ਮੈਟਰ ਓਕੇ ਸੋ 9056733337 ਨੰਬਰ ਹੈ ਆਪਣਾ ਇੱਕ ਤੁਸੀਂ ਯਾਦ ਜ਼ਰੂਰ ਰੱਖੋ GTA ਕ੍ਰੈਡਿਟ ਨੂੰ ਸਿਰ ਕਰਜ਼ਾ ਚੜ ਗਿਆ ਜ਼ਿਆਦੇ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ ਪਿਛਲੇ ਤਕਰੀਬਨ 18-20 ਸਾਲਾਂ ਤੋਂ ਇਹ ਕਰਜ਼ਾ ਮਾਫ਼ ਕਰਾ ਰਹੇ ਆ GTA ਕ੍ਰੈਡਿਟ ਨੰਬਰ ਹੈ 4166501100 4166501100 GTA ਕ੍ਰੈਡਿਟ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਤੁਸੀਂ ਕਰ ਲਵੋ ਗਿੱਲ ਫਾਰਮ ਵਾਹ ਗਿੱਲ ਫਾਰਮ ਤੇ ਜਾਓਗੇ ਨਾ ਤੁਸੀਂ ਕਹੋਗੇ ਆਹ ਵੀ ਸਬਜ਼ੀ ਲੈ ਲਈ, ਆਹ ਵੀ ਲੈ ਲਈਏ, ਤੁਸੀਂ ਟੋਕਰੀ ਭਰ ਕੇ ਘਰੇ ਲੈ ਕੇ ਜਾਓਗੇ, ਮੇਰਾ ਵਾਅਦਾ। ਗਿੱਲ ਫਾਰਮ ਤੇ ਫਾਰਮ ਦੇ ਫਰੈਸ਼ ਵੈਜੀਟੇਬਲ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਅਖੀਰਲੇ ਕੁਝ ਕੁ ਵੀਕ ਚੱਲ ਰਿਹਾ ਕਰੇਲੇ ਭਿੰਡੀਆਂ ਦੇ ਲਈ, ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, ਡਿਕਸੀ ਕਿੰਗ 14085 ਡਿਕਸੀ ਰੋਡ, ਡਿਕਸੀ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ। ਜੀ 6923 ਹੈਲੋ।
4: ਹੈਲੋ ਨਵੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
4: ਨਵੀ, ਅਸੀਂ ਤਿੰਨ ਭੈਣਾਂ ਆ, ਸਾਡੇ ਤਿੰਨਾਂ ਦੇ ਵਿੱਚੋਂ ਅਸੀਂ ਦੋ ਭੈਣਾਂ ਨੇ ਆਪਣਾ ਲਾਸਟ ਨੇਮ ਨਹੀਂ ਚੇਂਜ ਕੀਤਾ। ਮੇਰੇ ਵੱਡੀ ਸਿਸਟਰ ਨੇ ਲਾਸਟ ਨੇਮ ਚੇਂਜ ਕੀਤਾ ਆਪਣਾ ਵਿਆਹ ਤੋਂ ਬਾਅਦ, ਪਰ ਅਸੀਂ ਦੋ ਭੈਣਾਂ ਨੇ ਨਾਮ ਚੇਂਜ ਨਹੀਂ ਕੀਤਾ ਬਿਲਕੁਲ ਵੀ। ਰੀਜ਼ਨ ਆਈ ਡਿਡਨਟ ਵਾਂਟ ਟੂ ਚੇਂਜ ਵਾਸ ਕਿ ਜਿੱਦਾਂ ਪਹਿਲਾਂ ਕਹਿੰਦੇ ਵੀ ਮੁੰਡਾ ਤੁਹਾਡਾ ਚਲਾਉਂਦਾ ਹੈ, ਰਾਈਟ? ਸੋ ਮੈਨੂੰ ਸੀ ਮੇਰੇ ਪਾਪਾ ਨਾਮ ਮੈਂ ਅੱਗੇ ਲੈ ਕੇ ਜਾਣਾ ਆ।
0: ਅੱਛਾ।
4: ਮੇਰੇ ਬੱਚਿਆਂ ਦੇ ਵੀ ਮੈਂ ਨਾਮ ਦੇ ਵਿੱਚ ਆਪਣਾ ਮਤਲਬ ਮੇਰਾ ਮੈਟਰਨਲ ਨੇਮ ਤੇ ਪਲੱਸ ਮੇਰੇ ਹਸਬੰਡ ਦਾ ਲਾਸਟ ਨੇਮ।
0: ਅੱਛਾ, ਤੁਸੀਂ ਬੱਚਿਆਂ ਦੇ ਨਾਮ ਦੇ ਵਿੱਚ ਵੀ ਆਪਣਾ ਪਵਾਇਆ?
4: ਯੈਸ ਯੈਸ।
0: ਇਹ ਬਹੁਤ ਅਨਕਾਮਨ, ਇਹ ਬਹੁਤ ਜ਼ਿਆਦਾ ਅਨਕਾਮਨ ਹੈ। ਅੱਛਾ,
4: ਯੈਸ ਯੈਸ। ਕਿਉਂਕਿ ਮੈਨੂੰ ਸੀ ਵੀ ਮੇਰੇ ਪਾਪਾ ਦਾ ਨਾਮ ਤੁਸੀਂ ਜਿੰਨਾ ਮਰਜ਼ੀ ਆਪਾਂ ਮਤਲਬ ਮੈਂ ਨੀ ਕਹਿੰਦੀ ਵੀ ਮਦਰਨ ਲਾਅ ਦਾ ਜਾਂ ਸਾਡਾ ਪਿਆਰ ਨੀ ਆ, ਕੁਛ ਨੀ ਹੈਗਾ ਜਾਂ ਏਦਾਂ ਕੁਛ ਵੀ ਆ, ਪਰ ਜੋ ਫੈਕਟ ਆ ਮੇਰੇ ਪੇਰੈਂਟਸ ਦੇ ਨਾਲ ਉਹ ਤਾਂ ਉਹੀ ਰਹਿਣਾ ਆ।
0: ਹਾਂ ਨਹੀਂ, ਚਲੋ ਠੀਕ ਹੈ, ਉਹ ਨੈਚੁਰਲੀ ਬਿਲਕੁਲ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ। ਰੋਇਲ ਆਟੋ ਸੈਂਟਰ ਨੂੰ ਸਾਰੇ ਯਾਦ ਰੱਖੋ, ਸਕੀਲਸ ਅਤੇ ਮੈਲਨੀ ਦੇ ਕੋਰਨਰ ਤੇ ਨੰਬਰ 1 ਆਟੋ ਬਾਡੀ ਸ਼ਾਪ ਹੈ ਰੋਇਲ ਆਟੋ ਸੈਂਟਰ। ਤੁਸੀਂ ਜਾਓ ਤੇ ਰੋਇਲ ਆਟੋ ਸੈਂਟਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ, ਤੁਹਾਡੇ ਲਈ ਇੱਥੇ ਓਨੈਸਟ, ਅਫੋਰਡੇਬਲ, ਰਿਲਾਇਬਲ, ਟੌਪ ਦੀ ਸਰਵਿਸ ਹਮੇਸ਼ਾ ਮਿਲੇਗੀ ਰੋਇਲ ਆਟੋ ਸੈਂਟਰ, ਸਟੀਲਸ ਐਂਡ ਮੈਲਨੀ ਦੇ ਕੋਰਨਰ ਤੇ। ਨੰਬਰ ਹੈ 9057991478, 9057991478। ਰੋਇਲ ਆਟੋ ਸੈਂਟਰ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ, ਐਂਡ ਗੱਡੀ ਦਾ ਕੋਈ ਵੀ ਕੰਮ ਕਰਾਉਣਾ ਕਰਾਓ। ਦੁਆਬਾ ਟਰੈਵਲ, ਇੰਡੀਆ ਇੰਡੀਆ ਇੰਡੀਆ ਮੈਂ ਜਾਣਾ, ਵਾਹ, ਦੁਆਬਾ ਟਰੈਵਲ ਨੂੰ ਤੁਸੀਂ ਵਿਜ਼ਿਟ ਕਰ ਲਓ। ਦੁਆਬਾ ਟਰੈਵਲ ਤੁਸੀਂ ਫਰਵਰੀ ਦੇ ਵਿੱਚ ਜਾਓ ਤੇ ਮਾਰਚ, ਅਪ੍ਰੈਲ, ਮਈ 'ਚ ਮੁੜ ਆਓ। $1580 ਦੀ ਰਾਊਂਡ ਟ੍ਰਿਪ ਟਿਕਟ ਹੈ। ਅਤੇ ਜੇ ਅੰਮ੍ਰਿਤਸਰ ਜਾਣਾ, ਟੋਰਾਂਟੋ ਟੂ ਅੰਮ੍ਰਿਤਸਰ, ਅਕਤੂਬਰ ਦੇ ਪਹਿਲੇ ਵੀਕ ਯਾਨੀ ਕਿ ਅਗਲੇ 10-15 ਦਿਨਾਂ ਦੇ ਵਿੱਚ ਚਲ ਜਾਓ, $1195 'ਚ ਅੰਮ੍ਰਿਤਸਰ ਦੀ ਫਲਾਈਟ, ਇੱਕ ਸਟੋਪ, ਦੋ ਟੈਚੀ ਅਤੇ ਕਤਰ ਏਅਰਵੇ ਦੀ ਫਲਾਈਟ ਹੈ। ਵਾਹ, 9057967800, 9057967800, ਦੁਆਬਾ ਟਰੈਵਲ 3385। ਹੈਲੋ,
5: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਸੋਹਣਾ ਜੀ ਹੁੰਦਾ ਤੁਹਾਡਾ ਹਮੇਸ਼ਾ ਹੀ।
0: ਥੈਂਕ ਯੂ ਭਾਜੀ।
5: ਹਾਂਜੀ, ਆਪਣੇ ਭਾਜੀ ਹੁਣੀ ਜਿਹੜੇ ਦੱਸ ਕੇ ਗਏ ਆ ਵੀ ਸਾਰੇ ਸਰਟੀਫਿਕੇਟਾਂ ਦੀ ਚੇਂਜ ਕਰਾਉਣਾ ਔਖਾ ਨਾ ਰਹੀ, ਪਰ ਉਹ ਲੋੜ ਨੀ ਹੁੰਦੀ ਤਾਂ ਹੀ ਚੇਂਜ ਹੁੰਦਾ ਗਾ, ਕੱਲਾ ਚੇਂਜ ਆਫ ਨੇਮ ਅੰਟਾਰੀਓ ਦਾ ਡਾਕੂਮੈਂਟ ਨਾਲ ਕੈਰੀ ਕਰਨਾ ਪੈਂਦਾ। ਸਰਟੀਫਿਕੇਟ ਪੁਰਾਣੇ ਭਾਵੇਂ ਲਾਸਟ ਨੇਮ ਵਾਈਫ ਦਾ ਪਹਿਲਾਂ ਵਾਲਾ ਹੀ ਹੋਵੇ ਤਾਂ ਵੀ ਚੱਲਦੇ ਹੈਗੇ।
0: ਅੱਛਾ,
5: ਤੇ ਉਹ ਮੈਰਿਜ ਤੋਂ ਬਾਅਦ ਤੋਂ ਜਦੋਂ ਚੇਂਜ ਹੋਇਆ ਨਾ, ਉਹ ਇੱਕ ਡਾਕੂਮੈਂਟ ਆਉਂਦਾ ਲੀਗਲ, ਉਹ ਨਾਂ ਰੱਖਣਾ ਪੈਂਦਾ ਹੈਗਾ। ਡਾਕੂਮੈਂਟਾਂ ਤੋਂ ਪਿਛਲੇ ਜਾਣੀ ਆਪਾਂ ਨੂੰ ਲੋੜ ਨੀ ਸਾਰੇ ਸਰਟੀਫਿਕੇਟਾਂ, ਮੈਂ ਤਾਂ ਇੰਨੀ ਕੁ ਨੌਲੇਜ ਸੀਗੀ, ਮੈਂ ਕਿਹਾ ਚਲੋ ਦੱਸ।
0: ਠੀਕ ਹੈ, ਬਟ ਸੋ ਨਾਮ ਚੇਂਜ ਕਰਨ ਬਾਰੇ ਤੁਹਾਡਾ ਕੀ ਖਿਆਲ ਹੈ?
5: ਉਹਦੇ ਬਾਰੇ 50-50 ਆ, ਕੋਈ ਏਦਾਂ ਦੀ ਗੱਲ ਹੋਣੀ ਨੀ ਚਾਹੀਦੀ ਜੀ। ਮੇਰੇ ਹਿਸਾਬ ਨਾਲ ਨਾਮ ਚੇਂਜ ਕਰਾਉਣ ਨਾਲ ਕੋਈ ਗੱਲ ਨੀ ਹੋ ਸਕਦੀ, ਏਦਾਂ ਕੋਈ ਵੀ ਡਿਵੋਰਸ ਵਾਲੀ ਹਨਾ।
0: ਸੋ ਅੱਛਾ ਸੋ ਕੋਈ ਔਰਤ ਨਹੀਂ ਚੇਂਜ ਕਰਾਉਂਦੀ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਬਾਹਲੀ ਵੱਡੀ ਗੱਲ ਹੈ?
5: ਨਹੀਂ ਜੀ ਨਹੀਂ, ਜੇ ਹੋ ਸਕਦਾ ਕਿਸੇ ਦੇ ਮਨ ਚ ਹੋਵੇ ਨਹੀਂ ਚੇਂਜ ਕਰਾਉਣਾ, ਗੱਲ ਮੰਨ ਲੈਣੀ ਚਾਹੀਦੀ ਆ ਵੀ ਠੀਕ ਆ, ਕੋਈ ਗੱਲ ਨੀ, ਉਹਨੂੰ ਜ਼ਿਆਦਾ ਸੀਰੀਅਸ ਨੀ ਲੈਣਾ ਚਾਹੀਦਾ।
0: ਸੋ ਤੁਹਾਡੀ ਵਾਈਫ ਨੇ ਚੇਂਜ ਕਰਾਏ ਨੇ?
5: ਹਾਂਜੀ ਉਹਨਾਂ ਨੇ ਚੇਂਜ ਕਰਾਇਆ।
0: ਤੇ ਜੇ ਉਹ ਤੁਹਾਨੂੰ ਕਹਿੰਦੇ ਕਿ ਨਾ ਵੀ ਮੈਂ ਨੀ ਕਰਾਉਣਾ, ਤੁਸੀਂ ਮਾਇੰਡ ਕਰਦੇ? ਸੱਚੋ ਸੱਚ ਦੱਸ ਦੋ, ਪੱਕੀ ਗੱਲ?
5: ਉਹਨਾਂ ਨੇ ਵੀ ਨਹੀਂ ਮਾਇੰਡ ਕੀਤਾ, ਨਾ ਜਦੋਂ ਮੈਂ ਚੇਂਜ ਕਰਾਉਣ ਨੂੰ ਕਿਹਾ ਨਾ ਉਹਨਾਂ ਨੇ ਕੀਤਾ ਨਾ ਹੀ ਮਾਇੰਡ ਕਰਨਾ।
0: ਹਾਂ ਠੀਕ ਹੈ। ਸੋ ਤੁਸੀਂ ਕਹਿੰਦੇ ਕੋਈ ਏਡੀ ਵੱਡੀ ਗੱਲ ਹੈ ਨਹੀਂ? ਮੇਰੇ ਤਾਂ ਬੱਚਿਆਂ ਪਿੱਛੇ ਵੀ ਮੇਰਾ ਮੈਟਰਨਲ ਨਾਮ ਹੈ। ਸੋ ਸਾਰੇ ਹੋਲਡ ਕਰੋ, ਕਾਲ ਕਰ ਰਹੇ ਹੋ, ਸਾਰੀਆਂ ਕਾਲਾਂ ਲਵਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਥੋੜੇ ਜਿਹੇ ਪੈਸੇ ਬਣਾ ਕੇ ਦੇਈਏ। ਸੌਰਵ ਰਤਨ ਜੀ ਸਾਡੇ ਨਾਲ ਨੇ ਤੇ ਸੌਰਵ ਜੀ ਤੁਹਾਡੀ ਫਾਈਨੈਂਸ਼ੀਅਲ ਲਾਈਫ ਨੂੰ ਪੂਰਾ ਓਰਗਨਾਈਜ਼ ਕਰ ਦੇਣਗੇ। ਸੌਰਵ ਜੀ ਤੁਹਾਡੀ ਤੁਹਾਡੇ ਫਾਈਨੈਂਸ਼ੀਅਲ ਫਿਊਚਰ ਨੂੰ ਆਪਟੋਮਿਸਟਿਕ ਤੇ

0: ਲੈਂਗੁਏਜ ਫੁੱਲ ਆਫ ਐਰੋਗੈਂਸ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੁਨੀਆਂ ਨੂੰ ਗਲੋਬਲਾਈਜੇਸ਼ਨ ਤੋਂ ਪ੍ਰੋਟੈਕਸ਼ਨਲਿਜ਼ਮ ਵੱਲ ਤੇ ਨੈਸ਼ਨਲਿਜ਼ਮ ਵੱਲ ਲੈ ਕੇ ਜਾ ਰਹੀਆਂ ਨੇ ਵੀ ਇਹੀ ਇੱਕ ਵੱਡੀ ਪ੍ਰੋਬਲਮ ਬਣੀ ਹੋਈ ਹੈ ਦੁਨੀਆਂ ਦੇ ਇੰਟਰਸਟ ਜਿਹੜੇ ਹੈਗੇ ਨੇ ਉਹ ਆਪਸ ਚ ਜੁੜੇ ਹੋਏ ਨੇ ਲੇਕਿਨ ਇਹੀ ਚੀਜ਼ਾਂ ਨੇ ਹਰ ਇੱਕ ਕੰਟਰੀ ਨੂੰ ਆਪਣੇ ਇੰਟਰਸਟ ਮੋਹਰੇ ਰੱਖ ਕੇ ਐਕਟ ਕਰਨ ਲਈ ਮਜਬੂਰ ਕਰਤਾ ਇਹਦੀ ਵੱਡੀ ਐਗਜ਼ਾਮਪਲ ਅਮਰੀਕਾ ਤੇ ਕੈਨੇਡਾ ਦੇ ਰਿਲੇਸ਼ਨ ਇੱਕ ਐਸੇ ਰਿਲੇਸ਼ਨ ਜਿਹੜੇ ਕਿ ਦੋਸਤੀ ਦੇ ਉੱਪਰ ਜਿਹੜੇ ਕਿ ਸਟਰੋਂਗ ਇੰਟਰ ਡਿਪੈਂਡੈਂਸ ਇੰਪਰੂਵਮੈਂਟ ਪ੍ਰੋਡਕਟੀਵਿਟੀ ਇਨੋਵੇਸ਼ਨ ਦੇ ਉੱਪਰ ਟਿਕੇ ਹੋਏ ਸੀਗੇ ਕਲਚਰਲ ਰਿਲੇਸ਼ਨਸ਼ਿਪ ਸੀਗੇ ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਇੱਕ ਮੈਂ ਕਹੂੰਗਾ ਸਿਸਟਮ ਖਰਾਬ ਕਰਤਾ ਲੇਕਿਨ ਇਸ ਟ੍ਰੈਂਡ ਨੂੰ ਸਾਨੂੰ ਕਿਵੇਂ ਸਮਝਣਾ ਚਾਹੀਦਾ ਮੋਸਟ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿਸੇ ਵੀ ਐਡਵਾਈਜ਼ਰ ਲਈ ਪਲੈਨਰ ਦੇ ਲਈ ਜਾਂ ਟੀਮ ਦੇ ਲਈ ਕਿ ਉਹ ਕੰਸਿਸਟੈਂਟਲੀ ਆਪਣੇ ਕਲਾਇੰਟਸ ਦੇ ਪੈਸੇ ਕਿਵੇਂ ਬਣਾ ਸਕਦਾ ਔਰ ਉਹ ਕਿਵੇਂ ਬਣਦੇ ਨੇ ਪਹਿਲੀ ਗੱਲ ਇਹ ਹੈਗੀ ਹੈ ਕਿ ਟ੍ਰੈਂਡਸ ਆਰ ਨਾਟ ਮੈਂਟ ਟੂ ਸਟੇ ਵਟਸ ਮੈਂਟ ਟੂ ਸਟੇ ਇਜ਼ ਯੋਰ ਅਪਰੋਚ ਐਂਡ ਪਲੈਨਿੰਗ ਕਾਰਨ ਕੀ ਹੈ ਕਿ ਇਸ ਵੇਲੇ ਜਿਵੇਂ ਮਾਰਕੀਟ ਦੇ ਵਿੱਚ ਯੀਲਡਸ ਜਿਹੜੀਆਂ ਹੈਗੀਆਂ ਨੇ ਹਾਈ ਨੇ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕਾਫੀ ਸਾਰਾ ਡੈਟ ਇਸ਼ੂ ਕਰ ਰਹੀ ਹੈ ਪੈਸਾ ਪ੍ਰਿੰਟ ਹੋ ਰਿਹਾ ਹੈ ਕੀ ਇਹ ਯੀਲਡ ਸਿਰਫ ਕੈਨੇਡਾ ਦੇ ਵਿੱਚ ਜਾਂ ਯੂਐਸ ਦੇ ਵਿੱਚ ਹੀ ਹਾਈ ਨੇ ਨੋ ਯੂ ਲੁੱਕ ਐਟ ਯੂਕੇ ਯੂ ਲੁੱਕ ਐਟ ਜਰਮਨੀ ਯੂ ਲੁੱਕ ਐਟ ਜਪਾਨ ਮੋਸਟ ਆਫ ਦਾ ਕੰਟਰੀਜ਼ ਆਰ ਸਫਰਿੰਗ ਫਰੋਮ ਹਾਈ ਯੀਲਡ ਭਾਵ ਕਿ ਉਹਨਾਂ ਨੂੰ ਜ਼ਿਆਦਾ ਇੰਟਰਸਟ ਦੇ ਰੂਪ ਦੇ ਵਿੱਚ ਪੈਸਾ ਦੇਣਾ ਪੈਂਦਾ ਟੂ ਅਟਰੈਕਟ ਨਿਊ ਡੈਟ ਔਰ ਇਹ ਟ੍ਰੈਂਡ ਜਿਹੜਾ ਹੈਗਾ ਹੈ ਉਹ ਸਿੱਧਾ ਔਰ ਸਿੱਧਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਕਿ ਫਿਸਕਲ ਹੈਲਥ ਆਫ ਗਵਰਨਮੈਂਟ ਸੋ ਕੀ ਯੀਲਡਸ ਦਾ ਵਧਣਾ ਜਿਹੜਾ ਹੈਗਾ ਉਹ ਬੌਂਡਸ ਦੇ ਲਈ ਤੇ ਸਟਾਕਸ ਦੇ ਲਈ ਪ੍ਰੋਡਕਟਿਵ ਹੈ ਹੈਲਦੀ ਹੈ ਨੋ I would say anything above 5% can create a trouble for stock market. Between 4.5 and 5% things are still manageable. ਤੀਸਰੀ ਚੀਜ਼ ਇਹ ਹੈਗੀ ਹੈ ਕਿ AI ਦਾ ਜਿਹੜਾ ਇੱਕ ਮੈਂ ਕਹਿ ਸਕਦਾ ਟ੍ਰੇਡ ਆ ਜਿਹੜਾ ਬਿਜ਼ਨਸ ਹੈ ਇਹ ਕਾਫੀ ਇਵੋਲਵ ਹੋ ਰਿਹਾ ਭਾਵ ਕਿ ਮੋਸਟ ਆਫ ਦਾ ਕੰਪਨੀਜ਼ ਵਿਲ ਬੀ ਵਾਚਿੰਗ ਦੇਅਰ ਸਪੈਂਡਿੰਗ ਲਿਮਿਟਸ ਨਿਊ ਡੈਟਸ ਵਿਚ ਇਜ਼ ਰਿਕੁਆਇਰਡ ਕਿਉਂਕਿ ਇਸ ਵੇਲੇ ਕਾਰਪੋਰੇਟ ਡੈਟ ਗਵਰਨਮੈਂਟ ਦਾ ਜਿਹੜਾ ਡੈਟ ਹੈਗਾ ਹੈ ਤੇ AI ਦੇ ਨਾਲ ਰਿਲੇਟਡ ਜਿਹੜਾ ਕੈਪੀਟਲ ਐਕਸਪੈਂਡੀਚਰ ਦੇ ਲਈ ਪੈਸਾ ਚਾਹੀਦਾ ਇੱਕ ਬੜੀ ਵੱਡੀ ਕਸ਼ਮਕਸ਼ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਭਾਵ ਕਿ ਨੈਕਸਟ ਈਅਰ ਵੀ ਓਵਰ ਟ੍ਰਿਲੀਅਨ ਡਾਲਰ ਵਿਲ ਬੀ ਗੋਇੰਗ ਇਨ ਟੂ AI ਕੈਪੀਟਲ ਐਕਸਪੈਂਡੀਚਰ ਹੈਵਿੰਗ ਸੈਡ ਦੈਟ ਦ ਮੋਸਟ ਇੰਪੋਰਟੈਂਟ ਥਿੰਗ ਟੂ ਵਾਚ ਇਨ ਦਾ ਮਾਰਕੀਟ ਇਜ਼ ਕਿ ਮਾਰਕੀਟ ਦੇ ਵਿੱਚ ਅਰਨਿੰਗਸ ਬੜੀਆਂ ਸਟਰੋਂਗ ਹੈ ਯੂ ਨੇਮ ਐਨੀ ਕੰਪਨੀ ਫਾਰ ਐਗਜ਼ਾਮਪਲ ਮਾਈਕਰੋਸਾਫਟ ਹੈ ਆਪਣੇ NVIDIA ਹੈ AMD ਹੈ Amazon ਹੈ ਇਹਨਾਂ ਸਾਰਿਆਂ ਦੇ ਜਿਹੜੇ ਰਿਜ਼ਲਟਸ ਨੇ ਐਗਜ਼ਾਮਪਲ ਦੇ ਤੌਰ ਤੇ ਇਲਾਈ ਲੇਲੀ ਹੈ ਇਹਨਾਂ ਦੇ ਰਿਜ਼ਲਟਸ ਬੜੇ ਸਟਰੋਂਗ ਆਏ ਹੈਗੇ ਆ ਪ੍ਰੋਫਿਟੇਬਿਲਿਟੀ ਸਟਰੋਂਗ ਹੈ ਕੰਜ਼ਿਊਮਰ ਡਿਮਾਂਡ ਇੰਟੈਕਟ ਹੈ ਹਜੇ ਇੰਪਲੋਇਮੈਂਟ ਦੇ ਉੱਪਰ ਜਿਹੜੇ ਨੰਬਰਸ ਹੈਗੇ ਨੇ ਉਹ ਕਾਫੀ ਖਰਾਬ ਨਹੀਂ ਆਏ ਤਿੰਨ ਚੀਜ਼ਾਂ ਮਾਰਕੀਟ ਨੂੰ ਇੰਪੈਕਟ ਕਰ ਰਹੀਆਂ ਨੇ ਅਦਰ ਦੈਨ ਦੀਜ਼ ਮਾਈਕਰੋ ਆਸਪੈਕਟਸ ਉਹ ਹੈਗਾ ਆਇਲ ਦਾ ਵਧਣਾ ਨੰਬਰ 1 ਹੁਣ ਡੀਜ਼ਲ ਦਾ ਪ੍ਰਾਈਸ ਦੇਖੋ ਕਿੱਥੇ ਪਹੁੰਚਿਆ ਹੋਇਆ ਨੰਬਰ 2 ਇਹਦੇ ਕਰਕੇ ਇਨਫਲੇਸ਼ਨ ਇੰਡਿਊਸ ਹੋਏਗਾ ਪ੍ਰੋਡਿਊਸਰ ਪ੍ਰਾਈਸਿਸ ਵੀ ਤੇ ਕੰਜ਼ਿਊਮਰ ਪ੍ਰਾਈਸ ਜਿਹੜਾ ਹੈਗਾ ਇਨਫਲੇਸ਼ਨ ਜਿਹੜਾ ਹੈਗਾ ਇੰਡੈਕਸ ਉਹ ਵੀ ਵਧੇਗਾ ਤੀਸਰੀ ਚੀਜ਼ ਜਿਹੜੀ ਹੈਗੀ ਹੈ ਬਿਕੋਜ਼ ਆਫ ਇਨਫਲੇਸ਼ਨ ਇਟ ਇਜ਼ ਹਾਰਡਰ ਟੂ ਕੀਪ ਦਾ ਇੰਟਰਸਟ ਰੇਟ ਲੋ ਵਿਚ ਮੀਨਸ ਕਿ ਨੀਅਰ ਸ਼ਾਰਟ ਟਰਮ ਦੇ ਵਿੱਚ ਇੱਕ ਵਾਰੀ ਇੰਟਰਸਟ ਰੇਟ ਜਿਹੜੇ ਹੈਗੇ ਨੇ ਹੋਰ ਵਧਣਗੇ ਪਰ ਇਹ ਤੋਂ ਆਪਾਂ ਕੀ ਸਿੱਖ ਸਕਦੇ ਹਾਂ ਇਫ ਯੂ ਹੈਵ ਪੋਜੀਸ਼ਨਡ ਯੂਅਰ ਪੋਰਟਫੋਲੀਓ ਇਨ ਦਾ ਬੈਸਟ ਪੋਸੀਬਲ ਮੈਨਰ ਵਿਚ ਮੀਨਸ ਕਿ ਤੁਸੀਂ ਉਹ ਪੈਸਾ ਜਿਹੜਾ ਹੈਗਾ ਉਹ ਆਪਣਾ ਵਧੀਆ ਤਰੀਕੇ ਨਾਲ ਇਨਵੈਸਟ ਕੀਤਾ ਹੋਇਆ ਮਾਰਕੀਟ ਦੇ ਵਿੱਚ ਚੰਗੀ ਜਗ੍ਹਾ ਤੇ ਤੁਹਾਨੂੰ ਪੈਸੇ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ ਸੋ ਯੂ ਸ਼ੁੱਡ ਨਾਟ ਪ੍ਰੈਡਿਕਟ ਅਨਪ੍ਰੈਡਿਕਟੇਬਲ ਯੂ ਨੀਡ ਟੂ ਸਟੇ ਇੰਟੈਕਟ ਔਰ ਇਹ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵੇਲੇ ਚੰਗੇ ਪੋਰਟਫੋਲੀਓਜ਼ ਨੇ ਨੈਸਡੈਕ S&P 500 ਨੂੰ ਮੋਰ ਦੈਨ 250% ਦਾ ਬੀਟ ਕਰਤਾ ਹੈ ਭਾਵ ਕਿ ਫੋਰਗੇਟ ਅਬਾਊਟ ਇੰਡੀਵਿਜੁਅਲ ਸੋਲੋ ਸਟਾਕਸ ਜਿਵੇਂ AMD ਇਸ ਵੇਲੇ ਓਵਰ 500% ਦੀ ਗਰੋਥ ਦੇ ਉੱਪਰ ਬੈਠਾ ਹੈ
1: ਜੀ
0: ਮਾਈਕਰੋਨ ਔਰ ਸੈਂਡਿਸਕ ਮੈਂ ਇਹਨਾਂ ਦੀ ਗੱਲ ਨਹੀਂ ਕਰਾਂਗਾ ਮੈਂ ਗੱਲ ਕਰਾਂਗਾ ਉਹ ਫੰਡਸ ਜਿਨ੍ਹਾਂ ਨੇ ਕੰਸੈਂਟ੍ਰੇਟਿਡ ਪੋਰਟਫੋਲੀਓ ਕ੍ਰੀਏਸ਼ਨ ਕੀਤੀ ਹੈ ਈਵਨ ਉਹਨਾਂ ਦੀ ਰਿਟਰਨ ਵੀ ਤਕਰੀਬਨ 35% ਟੂ 45% ਦੇ ਵਿੱਚ ਹੈਗੀ ਹੈ ਵਟ ਡਜ਼ ਇਟ ਮੀਨ ਇਟ ਮੀਨਸ ਕਿ ਸਾਨੂੰ ਚੰਗੇ ਤਰੀਕੇ ਦੇ ਨਾਲ ਪੈਸਾ ਜਿਹੜਾ ਹੈਗਾ ਇਨਵੈਸਟ ਕਰਨਾ ਚਾਹੀਦਾ ਮਾਰਕੀਟ ਦੇ ਸ਼ਾਰਟ ਟਰਮ ਡਿਪਸ ਤੋਂ ਡਰਨਾ ਨਹੀਂ ਚਾਹੀਦਾ ਔਰ ਡਰ ਨੂੰ ਖਤਮ ਕਰਨਾ ਨੌਲੇਜ ਚਾਹੀਦੀ ਹੈ ਸੋ ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟ ਮੀ ਸੀ ਔਰ ਸ਼ੋ ਯੂ ਕਿ ਤੁਹਾਡੇ ਨਾਨ ਰਜਿਸਟਰਡ ਮਨੀ ਜਾਂ ਰਜਿਸਟਰਡ ਮਨੀ ਜਿਹੜੀ ਹੈਗੀ ਹੈ ਕਾਰਪੋਰੇਸ਼ਨਸ ਦਾ ਪੈਸਾ ਹੈਗਾ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਇਨਵੈਸਟ ਕਰਕੇ ਕਿਵੇਂ ਜਿਹੜਾ ਹੈਗਾ ਚੰਗੀ ਗਰੋਥ ਦੇ ਸਕਦੇ ਹਾਂ ਨੰਬਰ ਬੜਾ ਸਿੰਪਲ ਹੈ 416-833-8533 416-833-8533 ਜੀ ਨਵੀ
1: ਜੀ ਨੰਬਰ ਇੱਕ ਕੁਇਕ ਹੈ 416-833-8533 416-833-8533 ਤੇ ਸੌਰਵ ਜੀ ਨਾਲ ਗੱਲ ਕਰੋ ਸੌਰਵ ਜੀ ਐਸ ਆਲਵੇਜ਼ ਥੈਂਕ ਯੂ ਸਰ ਬਹੁਤ ਸ਼ੁਕਰੀਆ
0: ਥੈਂਕ ਯੂ ਜੀ
1: ਥੈਂਕ ਯੂ ਜੀ ਸਵੇਰੇ ਮਿਲਦੇ ਹਾਂ 6684 ਹੈਲੋ
2: ਹਾਂਜੀ ਬਜ ਗਈ ਆ ਜੀ।

0: ਉਹ ਕਿਵੇਂ ਹੋ?
1: ਉਹ ਮੈਂ ਵਧੀਆ ਬਾਈ, ਤੁਸੀਂ ਦੱਸੋ ਕਿੱਦਾਂ ਸਿਹਤਾਂ?
0: ਵਧੀਆ, ਕਿੱਥੇ ਰਹਿੰਦੇ ਹੋ?
1: ਉਹ ਮੈਂ ਬਾਈ ਇੰਡੀਆ ਚਲੇ ਗਿਆ ਸੀ ਯਾਰ।
0: ਅੱਛਾ, ਕਿੰਨੇ ਚਿਰ ਲਈ?
1: 2.5 ਮਹੀਨੇ ਲਈ ਬਾਈ।
0: 2.5 ਮਹੀਨੇ? ਅੱਛਾ, ਕਿੱਦਾਂ ਰਿਹਾ? ਮੈਂ
1: ਮੇਰੀ ਵਾਈਫ ਕਰਾਉਣਾ ਚਾਹੁੰਦੀ ਸੀਗੀ ਨਾ ਲੱਗ ਜਾਵੇ, ਬਟ ਇੱਧਰ ਆਉਣ ਦਾ ਸਬੱਬ ਬਣਿਆ ਹੋਇਆ ਸੀਗਾ, ਫਟਾਫਟ ਪੇਪਰ ਵਰਕ ਹੋ ਗਿਆ ਵਿਆਹ ਤੋਂ ਬਾਅਦ, ਵਿੱਚੇ ਵਿਚਾਰੀ ਦਾ ਰਹਿ ਗਿਆ। ਉਹ ਚਾਹੁੰਦੀ ਸੀ ਵੈਸੇ ਤੁਹਾਡਾ ਨਾਲ ਤੁਹਾਡਾ ਵਾਲਾ ਹੋ ਜਾਵੇ, ਪਰ ਮੇਰੇ ਘਰਦਿਆਂ ਨੂੰ ਦਿੱਕਤ ਹੈ ਨੀ ਸੀ ਕੋਈ।
0: ਅੱਛਾ, ਉਹਨਾਂ ਨੇ ਮਾਈਂਡ ਨਹੀਂ ਕੀਤਾ?
1: ਨਾ ਜੀ ਨਾ, ਪਰ ਮੇਰੀ ਵਾਈਫ ਚਾਹੁੰਦੀ ਸੀ ਕਿ ਹੋ ਜਾਵੇ, ਬਟ ਹੋਇਆ
0: ਨਹੀਂ। ਅੱਛਾ, ਉਹ ਚਾਹੁੰਦੀ ਸੀ, ਉਹ ਚਾਹੁੰਦੀ ਸੀ ਕਿ ਕਰੀਏ? ਹੈ
1: ਹਾਂ, ਉਹ ਚਾਹੁੰਦੀ ਸੀ ਕਿ ਹੋ ਜਾਵੇ, ਜੋ ਤੁਹਾਡਾ ਆ ਉਹੀ ਹੋ ਜਾਵੇ, ਹਨਾ, ਬਟ ਟਾਈਮ ਹੀ ਨੀ ਮਿਲਿਆ। ਬੇਚਾਰੀ ਦਾ ਫਸਟ ਨੇਮ ਆ, ਫਸਟ ਲਾਸਟ ਨੇਮ ਉਹੀ ਯੂਜ ਕਰਦੀ ਆ, ਤੁਹਾਨੂੰ ਪਤਾ ਇੱਥੇ ਦਾ ਪੰਗਾ ਹੀ ਫਸਟ ਲਾਸਟ ਨੇਮ ਦਾ ਰਹਿੰਦਾ।
0: ਚਲੋ,
1: ਕਹਿੰਦੀ ਹੁੰਦੀ ਆ, ਮੈਂ ਕਹਿੰਦੀ ਸੀਗੀ ਨਾ ਉੱਥੇ ਕਰਾ ਦਿਓ ਕਰਾ ਦਿਓ, ਹੁਣ ਹੋਇਆ ਹੀ ਨੀ, ਕੀ ਕਰ ਸਕਦੇ ਭਾਜੀ।
0: ਵਾਹੇ ਵਾਹ, ਉਹਨਾਂ ਨੂੰ ਇੰਨਾ ਸੀਗਾ ਵੀ ਮੈਂ ਤੇਰੇ ਨਾਂ ਦਾ ਵੀ ਨਾਂ ਪਿੱਛੇ ਲਿਖਾਵਾਂ ਆਪਦੇ। ਹੈ
1: ਹਾਂਜੀ ਹਾਂਜੀ, ਉਹਨੂੰ ਸੀਗਾ।
0: ਪਰ ਤੁਹਾਨੂੰ ਦੇਖੋ ਉਹਨੂੰ ਸੀਗਾ ਠੀਕ ਹੈ, ਪਰ ਤੁਹਾਨੂੰ ਲੱਗਦਾ ਕਿ ਕੋਈ ਫਰਕ ਪੈਂਦਾ?
1: ਚੱਕ
0: ਦਿਆਂਗੇ ਫੱਟੇ। ਚਲੋ ਕੋਈ ਨਾ, ਤੁਸੀਂ ਵੀ ਇੰਡੀਆ ਵਾਲਾ ਕੰਮ ਕਰਤਾ, ਇੱਥੇ ਆ ਕੇ ਨਾ ਹੋਰਨ ਮਾਰਿਆ ਕਰੋ
1: ਭਾਈ। ਮੈਂ ਵੇਖੋ ਐਗਜ਼ਿਟ ਲੈ ਰਿਹਾ ਅੰਟਾਰੀਓ ਦਾ, ਉਹ ਬੰਦਾ ਜਿਹੜਾ ਮੇਰੇ ਮੂਹਰੇ ਖੜਾ ਆ ਉਹ ਬੈਕ ਕਰੀ ਜਾਂਦਾ।
0: ਚਲੋ ਕੋਈ ਨਾ, ਉਹ ਵੀ ਖੁਸ਼ ਰਵੇ ਬੰਦਾ, ਕੋਈ ਗੱਲ ਨੀ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। 4984 ਹਾਂਜੀ ਵੀਰੇ, ਕਿੱਦਾਂ?
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
2: ਬਸ ਭਾਜੀ, ਮੈਂ ਬੈਠਾ ਗੱਡੀ ਸਾਈਡ ਤੇ ਲਾ ਕੇ, ਮੈਂ ਕਿਹਾ ਭਾਈ ਨਾਲ ਗੱਲ ਕਰਕੇ ਤੁਰਦੇ ਆ।
0: ਗੱਡੀ ਸਾਈਡ ਤੇ? ਕਿੱਥੇ ਸਾਈਡ ਤੇ ਲਈ ਗੱਡੀ?
2: ਸਵਾਰੀ ਲਾਈ ਸੀ ਭਾਜੀ, ਤੇ ਨਾਲ ਹੀ ਗਲੀ ਚ ਲਾ ਲਈ ਆ।
0: ਅੱਛਾ, ਗਲੀ ਚ ਲਾ ਲਈ, ਸਵਾਰੀ ਹੋਰ ਮਿਲੀ ਨੀ ਅਜੇ?
2: ਇਹ ਆਈ ਸੀ ਕੱਲ, ਮੈਂ ਕੱਟਦੀ ਫਿਰ।
0: ਅੱਛਾ, ਕੱਟਤੀ ਆ, ਇਹਨਾਂ ਕਰਾ ਡਾਲਰ ਵੀ ਜ਼ਰੂਰੀ ਆ।
2: ਨਹੀਂ ਨਹੀਂ ਕੋਈ ਨੀ, ਨਿੱਕੀ ਹੀ ਕਾਲ, ਮੈਂ ਕਿਹਾ ਵੱਡੀ ਚੁੱਕਦੇ ਆ।
0: ਅੱਛਾ ਠੀਕ ਹੈ ਠੀਕ ਹੈ, ਸਹੀ ਗੱਲ ਹੈ ਯਾਰ।
2: ਹਾਂਜੀ
0: ਹਾਂ,
2: ਕੋਈ ਨੀ ਭਾਜੀ, ਇੱਕ ਅੱਧੀ ਚੱਲਦੀ ਆ, ਕੱਟਣੀ ਵੀ ਚਾਹੀਦੀ ਇੱਕ ਅੱਧੀ।
0: ਠੀਕ ਹੈ ਠੀਕ ਹੈ।
2: ਟੋਪਿਕ ਭਾਜੀ ਏਦਾਂ ਵਾ ਕਿ ਸਾਡੇ ਵਾਲੀ ਦਾ ਭਾਜੀ ਆਪਾਂ ਉਹੀ ਚੱਲੀ ਜਾਂਦਾ ਵਾ, ਸਾਨੂੰ ਕੋਈ ਫਰਕ ਵੀ ਨੀ ਪਿਆ। ਤੇ ਫਰਕ ਭਾਜੀ ਉੱਥੇ ਪਿਆ ਸੀਗਾ, ਤੇ ਕੀ ਅਸੀਂ ਨਾ ਭਾਜੀ ਲੇਟ ਹੋ ਗਏ 2 ਕੁ ਦਿਨ, ਜਦੋਂ ਬੇਬੀ ਹੋਇਆ ਨਾ ਉਹਦਾ ਨਾਂ ਰੱਖਣ ਚ।
0: ਹਾਂਜੀ,
2: ਸਾਨੂੰ 2 ਕੁ ਦਿਨ ਹੋਸਪਿਟਲ ਰਹਿਣਾ ਪਿਆ। ਉਹ ਸਾਨੂੰ ਬਾਰ ਬਾਰ ਪੁੱਛਦੇ ਸੀ ਆਣ ਕੇ, ਤੇ ਉਹਦੇ ਗੁੱਟ ਤੇ ਫੇਰ ਉਹਨਾਂ ਨੇ ਮਦਰ ਦਾ ਸਰਨੇਮ ਲਿਖਤਾ ਸੀ ਭਾਜੀ, ਵੀ ਇਹ ਬੋਏ ਆ। ਹਾਂਜੀ, ਫਾਦਰ ਦਾ ਨੀ ਲਿਖਿਆ ਸੀਗਾ। ਉੱਥੇ ਮੈਨੂੰ ਫੀਲ ਹੋਇਆ ਸੀ ਥੋੜਾ ਜਿਹਾ ਵੀ ਇਹ ਵੀ ਆਪਣਾ ਨਾਂ ਚਾਹੀਦਾ ਸੀਗਾ, ਤੇ ਪਰ ਹੋਰ ਕਿਤੇ ਭਾਜੀ ਨਾਂ ਨੂੰ ਮੈਂ ਹਜੇ ਤੱਕ ਵੀ ਨੀ ਕਿਹਾ। ਉਦੋਂ ਭਾਜੀ ਉਹਦਾ ਮੰਟਰਨਲ ਨਾਂ ਲੈ ਕੇ ਬੇਬੀ ਕਰਦੇ ਸੀ, ਫਲਾਣਾ ਬੇਬੀ ਆ। ਹਾਂਜੀ, ਤੇ ਉਦੋਂ ਮੈਨੂੰ ਸੀਗਾ ਕਿ ਇੱਥੇ ਜਿੱਦਾਂ ਫਿਰ ਕੁੜੀਆਂ ਦਾ ਜ਼ਿਆਦਾ ਸੁਣਵਾਈ ਜੀ ਕਰਦੇ ਆ ਨਾਂ ਨੂੰ ਲੈ ਕੇ, ਹਨਾ, ਬੱਚਾ ਮਾਂ ਦੇ ਨਾਲ ਜ਼ਿਆਦਾ ਜੋੜਦੇ ਆ। ਤੇ ਮਤਲਬ ਉਦੋਂ ਮੈਨੂੰ ਫੀਲ ਜਿਹਾ ਹੋਇਆ ਥੋੜਾ ਜਿਹਾ, ਪਰ ਮੈਂ ਕਦੀ ਪ੍ਰੈਸ਼ਰ ਨੀ ਪਾਇਆ, ਤੇ ਨਾ ਹੀ ਉਹਨੇ ਕਿਹਾ ਮੈਂ ਚੇਂਜ ਕਰਨਾ, ਨਾ ਆਪਣੇ ਮਨ ਚ ਨੀ ਆਇਆ ਭਾਜੀ ਕੋਈ।
0: ਪਤਾ ਨੀ ਕਿਹੜੇ ਹਿਸਾਬ ਨਾਲ ਇਹਨਾਂ ਨੇ ਸਟੱਡੀਆਂ ਕੀਤੀਆਂ ਹੈ, ਕੋਈ ਬਹਾਨਾ ਲੱਭਦੇ ਆ ਵੀ ਸਾਡਾ ਤਾਂ ਇਸੇ ਕਰਕੇ ਹੋਇਆ।
2: ਹਾਂਜੀ ਮੈਨੂੰ ਵੀ ਇਹੀ ਲੱਗਦਾ ਜੀ। ਨਹੀਂ ਭਾਜੀ ਜੇ ਕੋਈ ਬੰਦਾ ਹੋਊਗਾ ਨਾ ਜਿਹੜਾ ਮੈਚਿਓਰ ਟਾਈਪ ਉਹ ਨੀ ਗੱਲ ਕਰੂਗਾ ਇੱਦਾਂ ਦੀ।
0: ਚਲੋ ਠੀਕ ਹੈ ਵੀਰੇ, ਦੇਖਦੇ ਹਾਂ ਬਾਕੀ ਕਹਿੰਦੇ ਆ। ਧੰਨਵਾਦ
3: ਮਿਲਟਨ ਬ੍ਰੈਮਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
0: ਵੈਰੀ ਗੁੱਡ। ਐਂਡ ਇੱਕ ਮੈਸੇਜ ਹੋਰ ਹੈ ਸਾਡੇ ਵੱਲੋਂ, ਆ ਲਓ।
4: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: Main thoda apna vakeel Brij Mohan.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: ਵੈਰੀ ਗੁੱਡ, 416-655-2000 ਨੰਬਰ 1 ਵਕੀਲ ਨੇ ਬਈ ਤੇਜਿੰਦਰ ਹੁਣਾਂ ਨੂੰ ਤੁਸੀਂ ਕਾਲ ਕਰੋ ਐਟ SNS ਲੋਅਰ। ਸੋ ਅੱਜ ਅਸੀਂ ਗੱਲਬਾਤ ਕੀ ਕਰ ਰਹੇ ਸੀ, ਮੈਂ ਅੱਜ ਆਨਲਾਈਨ ਦੇਖਿਆ ਇੱਕ ਕਿਸੇ ਨੇ ਕੋਈ ਸਟੱਡੀ ਪਾਈ ਹੋਈ ਸੀ ਤੇ ਉਸ ਸਟੱਡੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਵਿਆਹੇ ਹੋਏ ਕਪਲ ਨੇ ਤੇ ਉਹਨਾਂ ਦੇ ਅਲੱਗ ਅਲੱਗ ਸਰਨੇਮ, ਲਾਸਟ ਨੇਮ ਨੇ, ਵੀ ਉਹਨਾਂ ਦਾ ਡਿਵੋਰਸ ਦਾ ਚਾਂਸ 50% ਜ਼ਿਆਦਾ ਆ। ਕਹਿੰਦੇ ਕਿ 50% ਡਿਵੋਰਸ ਰੇਟ ਜ਼ਿਆਦਾ ਆ ਤੇ 30% ਵੱਧ ਚਾਂਸ ਨੇ ਕਿ ਉਹ ਵੱਖ ਵੱਖ ਹੋ ਜਾਣਗੇ ਅਰਲੀ, ਛੇਤੀ। ਤੁਹਾਨੂੰ ਸਭ ਨੂੰ ਮੈਂ ਪੁੱਛ ਰਿਹਾ ਸੀ ਕਿ ਕੀ ਤੁਸੀਂ ਇਸ ਸਟੱਡੀ ਨਾਲ ਸਹਿਮਤ ਹੋ, ਤੁਹਾਨੂੰ ਲੱਗਦਾ ਕਿ ਇਹ ਚੀਜ਼ ਮੈਟਰ ਕਰਦੀ ਹੈ ਵੀ ਕੁੜੀ ਨੇ ਵਿਆਹ ਤੋਂ ਬਾਅਦ ਆਪਣਾ ਲਾਸਟ ਨੇਮ ਚੇਂਜ ਕੀਤਾ, ਨਹੀਂ ਕੀਤਾ? ਡੀ ਯੂ ਥਿੰਕ ਦੇਰ ਇਜ਼ ਐਨੀ ਇਸ਼ੂ? ਹੁਣ ਕੁਝ ਕਹਿ ਰਹੇ ਆ ਕਿ ਨਵੀਂ ਕੋਈ ਗੱਲ ਨਹੀਂ ਹੈਗੀ ਯਾਰ, ਫਿਰ ਕੀ ਹੋ ਗਿਆ, ਚੇਂਜ ਕੀਤਾ ਨਹੀਂ ਕੀਤਾ, ਇਹਦੇ ਪਿੱਛੇ ਤਾਂ ਕੋਈ ਯੂਨੋ ਡਜ਼ਨਟ ਮੈਟਰ। ਕਈ ਕਹਿੰਦੇ ਨਹੀਂ ਯਾਰ, ਕਰਨਾ ਚਾਹੀਦਾ, ਵਿਆਹ ਕਰਾ ਲਿਆ ਤਾਂ ਤੁਹਾਡਾ ਇੱਕੋ ਹੀ ਹੋਣਾ ਚਾਹੀਦਾ, ਅਲੱਗ ਅਲੱਗ ਨਹੀਂ ਹੋਣਾ ਚਾਹੀਦਾ। ਸੋ ਤੁਹਾਡਾ ਕੀ ਮੰਨਣਾ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਐਂਡ ਇੱਕ ਮੈਂ ਤੁਹਾਨੂੰ ਪੈਸ਼ਨ ਰੂਫਿੰਗ ਦਾ ਜ਼ਰੂਰ ਮੈਸੇਜ ਦਵਾਂ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਤਾਂ ਪੈਸ਼ਨ ਰੂਫਿੰਗ ਦੇ ਸਾਡੇ ਗੁਰਲਾਲ ਭਾਜੀ ਨੇ ਬਹੁਤ ਹੀ ਟੌਪ ਦਾ ਰੂਫ ਦਾ ਕੰਮ ਕਰਦੇ ਨੇ। ਹੁਣ ਦੇਖੋ ਮੌਸਮ ਠੀਕ ਹੈ, ਸਨੋ ਵਿੰਟਰ ਆਉਣ ਤੋਂ ਪਹਿਲਾਂ ਰੂਫ ਨਵੀਂ ਲਗਾਉਣ ਵਾਲੀ ਹੈ ਨਵੀਂ ਲਵਾ ਲਓ, ਚੇਂਜ ਹੋਣ ਵਾਲੀ ਹੈ ਚੇਂਜ ਕਰਾ ਲਓ। ਨੰਬਰ ਹੈ 6479199413, 6479199413, ਪੈਸ਼ਨ ਰੂਫਿੰਗ। ਇੱਕ ਤੁਸੀਂ ਯਾਦ ਰੱਖੋ HK ਮੂਵਰਸ ਨੂੰ, ਆਪਣੀ ਕਮਿਊਨਿਟੀ ਦੀ ਲੀਡਿੰਗ ਅਤੇ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ ਹੈ ਜਿਨ੍ਹਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਨਵਾਂ ਘਰ ਲਿਆ, ਵਧੀਆ ਮੂਵਰਸ ਲੱਭ ਰਹੇ ਹੋ ਤਾਂ 416-524-6704-416-524-6704,
4: HK Movers, 7851, hello? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਅਦ ਚ ਚੇਂਜ ਕਰਕੇ ਭੈਣ ਭਰਾ ਬਣ ਕੇ ਦੋਨੇ ਇੱਕ ਗੋਤੀ ਹੋ ਗਏ, ਪਹਿਲਾਂ ਕਹਿੰਦੇ ਗੋਤ ਗਿਣ ਦਿੰਦੇ, ਮਾਂ ਦਾ ਨੀ ਹੋਣਾ ਚਾਹੀਦਾ, ਬਾਪ ਦਾ ਨੀ ਮਿਲਣਾ ਚਾਹੀਦਾ, ਦਾਦਿਆਂ ਦਾ ਨੀ ਹੋਣਾ ਚਾਹੀਦਾ, ਹੈਨਾ ਜੀ। ਜਦ ਪਹਿਲੇ ਗੋਤ ਸਾਰਿਆਂ ਨੂੰ ਮਿਲਾਉਂਦੇ ਆ ਤੇ ਇਹਨਾਂ ਗੋਤਾਂ ਦੇ ਵਿੱਚੋਂ ਨਹੀਂ ਹੋਣਾ ਚਾਹੀਦਾ, ਤੇ ਬਾਪ ਜੀ ਦਾ ਵਿਆਹ ਕਰਾਉਣਾ ਤਾਂ ਫੇਰ ਕਾਹਦੇ ਇੱਕੋ ਜਿਹਾ ਕਰਨਾ ਚਾਹੀਦਾ।
3: ਅੱਛਾ, ਇੱਕੋ ਜਿਹਾ ਨਹੀਂ ਹੋਣਾ ਚਾਹੀਦਾ ਹੈ?
4: ਨਾ ਇੱਕੋ ਨਹੀਂ, ਉਹੀ ਜੋ ਚੱਲਦਾ ਅਗਲਿਆਂ ਦਾ ਆਉਂਦਾ ਉਹੀ ਚੱਲੀ ਜਾਣ ਦਿਓ, ਕਿਉਂਕਿ ਤੁਸੀਂ ਦੇਖਣਾ ਨਾ ਇੰਡੀਆ ਦੇ ਵਿੱਚ ਤਾਂ ਕਰਦੇ, ਇੱਥੇ ਤਾਂ ਹੁਣ ਘੱਟ ਗਏ ਬਹੁਤ, ਇੰਡੀਆ ਵਿੱਚ ਕਰਦੇ ਵੀ ਈਵਨ ਦਾਦਿਆਂ ਤੱਕ ਨਾਨਕਿਆਂ ਦਾ ਸਾਰਿਆਂ ਨੇ ਗੋਤ ਮਿਲਾ ਕੇ ਦੇਖਦੇ ਪਏ, ਕਦੇ ਮਿਲਦਾ ਤੇ ਨੀ ਕਿਸੇ ਦਾ,
3: ਕਿਤੇ ਮਿਲਦਾ ਤਾਂ ਨੀ। ਹਾਂ ਸਹੀ ਗੱਲ ਆ।
4: ਹਾਂ ਤੇ ਫਿਰ ਬਾਅਦ ਚ ਕਾਹਦੇ ਮਿਲਾਉਣਾ,
3: ਠੀਕ ਹੈ,
4: ਬਾਅਦ ਚ ਕਾਹਦੇ ਮਿਲਾਉਣਾ? ਕਿੰਨੇ ਇੱਥੇ ਪੇਪਰ ਚੇਂਜ ਕਰਨੇ ਪੈਂਦੇ, ਕਿੰਨਿਆਂ ਦੇ ਵਿੱਚ 100 ਸਿਆਪਾ ਕਰਨਾ ਪੈਂਦਾ, ਕਿੰਨੇ ਸਰਟੀਫਿਕੇਟਾਂ ਦੇ ਉੱਤੇ ਕਿੰਨਾ, ਹੈਨਾ। ਇਸ ਕਰਕੇ ਮੇਰੇ ਹਿਸਾਬ ਨਾਲ ਜੋ ਚੱਲਦਾ ਆਉਂਦਾ ਉਹੀ ਠੀਕ ਆ, ਉਹਨਾਂ ਦਾ ਉਹ ਗੋਤ ਚੱਲੀ ਜਾਵੇ, ਗੋਤ ਨਾਲ ਫਰਕ ਤੇ ਕੋਈ ਪੈਣਾ ਨੀ ਹੈਗਾ, ਚੇਂਜ ਵੀ ਕਰ ਲਿਆ ਜਾਂ ਨਾ ਚੇਂਜ ਕਰ ਲਿਆ।
3: ਪਤਾ ਨੀ ਭਾਜੀ, ਹੁਣ ਕਹਿੰਦੇ ਆ ਵੀ ਸਟੱਡੀਆਂ ਆਈਆਂ ਕਿ ਜਿਹੜੇ ਨਹੀਂ ਚੇਂਜ ਕਰਦੇ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ ਨੇ,
4: ਨਹੀਂ ਪ੍ਰੋਬਲਮ ਤਾਂ ਉਦਾਂ ਹੀ ਦੁਨੀਆਂ ਚ ਹੈਗੀਆਂ ਹੈਗੀਆਂ, ਚਾਹੇ ਕੁਛ ਕਰ ਲਓ, ਚਾਹੇ ਜਿੱਥੇ ਨਹੀਂ ਵੀ ਪ੍ਰੋਬਲਮ ਉੱਥੇ ਟਰੰਪ ਨੂੰ ਭੇਜ ਦਿਓ।
3: ਅੱਛਾ, ਉਹ ਖੜੀ ਕਰ ਦੂ ਕੋਈ ਨਾ ਕੋਈ, ਹੈ
5: ਮੇਰੇ ਖਿਆਲ ਮੁਤਾਬਕ ਨਹੀਂ ਚੇਂਜ ਕਰਨਾ ਚਾਹੀਦਾ, ਕੋਈ ਇਸ਼ੂ ਨੀ ਹੋਣਾ ਚਾਹੀਦਾ, ਬਹੁਤ ਬਹੁਤ ਛੋਟੀ ਜਿਹੀ ਗੱਲ ਹੈ।
3: ਅੱਛਾ, ਕਿਉਂ ਨੀ ਹੋਣਾ ਚਾਹੀਦਾ ਚੇਂਜ?
5: ਹਾਂਜੀ, ਪਹਿਲੀ ਤਾਂ ਗੱਲ ਇਹੀ ਹੈ ਵੀ ਮਤਲਬ ਕਹਿੰਦੇ ਜੇ ਤੁਹਾਡਾ ਟਰੱਸਟ ਆ ਜਾਂ ਪਿਆਰ ਆ ਉਹ ਸਰਨੇਮ ਦੇ ਨਾਲ ਮੈਟਰ ਹੀ ਨਹੀਂ ਕਰਦਾ। ਦੂਜੀ ਗੱਲ, ਤੁਹਾਨੂੰ ਝੰਜਟ ਬਹੁਤ ਹੈ, ਪੇਪਰ ਵਰਕ ਬਹੁਤ ਕਰਨੇ ਪੈਂਦੇ ਆ, ਜੇ ਵੋ ਰਾਈਟ। ਤੇ ਤੀਜੀ ਗੱਲ ਮੈਂ ਹੋਰ ਦੱਸਾਂ, ਕਿਉਂਕਿ ਦੇਖੋ ਜੇ ਹੁਣ ਤੁਸੀਂ ਫੋਰ ਐਗਜ਼ਾਮਪਲ ਅੱਜ ਤੁਹਾਡਾ ਬਹੁਤ ਜ਼ਿਆਦਾ ਪਿਆਰ ਆ, ਤੁਸੀਂ ਨਾਂ ਵੀ ਚੇਂਜ ਕਰਾ ਲਿਆ, ਕਿੰਨਾ ਤੁਹਾਨੂੰ ਪਤਾ ਬਹੁਤ ਔਖਾ ਹੁੰਦਾ, ਕਿੰਨੇ ਸਾਰੇ ਪੇਪਰ ਪਤਾ ਚੇਂਜ ਕਰਾਉਣਾ ਪੈਂਦਾ। ਕਈ ਵਾਰੀ ਕੋਈ ਪ੍ਰੋਫੈਸ਼ਨਲ ਹੁੰਦਾ ਆ ਬੱਚਾ, ਕੋਈ ਡਾਕਟਰ ਆ ਕੁੜੀ ਜਾਂ ਮਤਲਬ ਸਮਝ ਲਾ ਰਾਈਟ, ਜਾਂ ਲਾਇਰ ਆ, ਕਈ ਵਾਰ ਤੁਹਾਡਾ ਨਾਂ ਬੜੀ ਮੁਸ਼ਕਲ ਦੇ ਨਾਲ ਇੱਕ ਵਾਰੀ ਬਣਿਆ ਹੁੰਦਾ ਆ, ਉਹ ਫਿਰ ਤੁਹਾਡੇ ਪ੍ਰੋਫੈਸ਼ਨਲ ਤੇ ਵੀ ਪ੍ਰੋਬਲਮ ਆਉਂਦੀ ਆ। ਤੇ ਇਹਨਾਂ ਦਾ ਫਿਊਚਰ ਰੱਬ ਨਾ ਕਰੇ, ਮੈਂ ਨੀ ਕਹਿੰਦੀ ਪਰਮਾਤਮਾ ਕਰੇ, ਏਦਾਂ ਸੋਚਣਾ ਵੀ ਨੀ ਚਾਹੀਦਾ। ਜੇ ਤੁਹਾਡਾ ਡਿਵੋਰਸ ਹੋ ਜਾਵੇ ਫਿਰ ਉਹੀ ਤੁਹਾਨੂੰ ਝੰਝਟਾਂ ਦੇ ਵਿੱਚ ਰਹਿਣਾ ਪੈਣ, ਨਾ ਮਤਲਬ ਕਿ ਪਤਾ ਬਹੁਤ ਸਟ੍ਰੈਸ ਹੁੰਦੀ ਉਸ ਗੱਲ ਦੀ। ਫਿਰ ਜਦੋਂ ਤੁਸੀਂ ਇੱਕ ਵਾਰੀ ਨਾ ਛੱਡ ਕੇ ਦੂਜਾ ਨਾ ਅਪਣਾਉਂਦੇ ਆ ਨਾ, ਫਿਰ ਤੁਹਾਨੂੰ ਕਿਸੇ ਮਜਬੂਰੀ ਕਰਕੇ ਉਹ ਨਾ ਜੇ ਛੱਡਣਾ ਪੈ ਜਾਵੇ ਫਿਰ ਬੰਦਾ ਡਿਪਰੈਸ਼ਨ ਚਲ ਜਾਂਦਾ, ਮਤਲਬ ਕਹਿੰਦਾ ਰਾਈਟ। ਬਹੁਤ ਔਖਾ ਹੈ ਇਸ ਗੱਲ ਦਾ। ਤੇ ਮੇਰੇ ਖਿਆਲ ਮੁਤਾਬਕ ਬੱਚੀਆਂ ਨੂੰ ਨਾ ਨਹੀਂ ਕਰਾਉਣਾ, ਇਹ ਇਸ਼ੂ ਨੀ ਹੋਣਾ ਚਾਹੀਦਾ, ਐਜ਼ ਇਟ ਇਜ਼ ਨੋਰਮਲ ਹੋਣਾ ਚਾਹੀਦਾ ਵੀ ਮਤਲਬ ਉਹਦਾ ਸਰਦੇ ਨੂੰ ਕੁੜੀ ਦਾ ਇਹ ਤੇ ਮੁੰਡੇ ਦਾ।
3: ਹੁਣ ਤੁਸੀਂ ਕਹਿੰਦੇ ਵੀ ਤੁਸੀਂ ਹੁਣ ਕਿਹਾ ਵੀ ਟਰੱਸਟ, ਹੁਣ ਕਈ ਮੁੰਡੇ ਕਹਿੰਦੇ ਵੀ ਜਿਹੜੀ ਕੋਈ ਕੁੜੀ ਨਹੀਂ ਨਾ ਚੇਂਜ ਕਰਾਉਂਦੀ ਤਾਂ ਉਹਨੂੰ ਆਪਾਂ ਟਰੱਸਟ ਨਹੀਂ ਕਰ ਸਕਦੇ।
5: ਨਹੀਂ ਨਹੀਂ ਨਹੀਂ, ਬਿਲਕੁਲ ਗਲਤ ਗੱਲ ਆ। ਮੇਰਾ ਡਿਵੋਰਸ 26 ਸਾਲਾਂ ਬਾਅਦ ਹੋਇਆ।
3: ਅੱਛਾ,
5: ਮੈਂ ਆਪਣੇ ਹਸਬੈਂਡ ਦਾ ਨਾਮ ਲਿਆ ਹੋਇਆ ਸੀ ਰਾਈਟ, ਤੇ ਇਹ ਨਹੀਂ ਤੁਸੀਂ ਕਿਹਾ ਜਾ ਸਕਦਾ, ਇਹ ਨਹੀਂ ਕਹਿ ਸਕਦੇ ਜੋ ਹੋਣਾ ਆ ਜਦੋਂ ਹੋਣਾ ਆ ਉਹ ਕਈ ਵਾਰੀ ਹੋ ਕੇ
3: ਹੋਇਆ। ਠੀਕ ਹੈ, ਸੋ ਤੁਸੀਂ ਭਾਵੇਂ ਤੁਸੀਂ ਨਾਂ ਚੇਂਜ ਕੀਤਾ ਸੀ ਤੁਹਾਡਾ ਤਾਂ ਫਿਰ ਵੀ ਡਿਵੋਰਸ ਹੋ ਗਿਆ।
5: ਹਾਂ ਐਗਜੈਕਟਲੀ, ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜਾ ਨਾਂ ਚੇਂਜ ਕਰਨਾ ਹੈ ਉਹ ਛੋਟੀ ਜਿਹੀ ਗੱਲ ਹੋਣੀ ਚਾਹੀਦੀ ਹੈ, ਬਿਲਕੁਲ ਇਹ ਨਹੀਂ ਇਸ਼ੂ ਹੋਣਾ ਚਾਹੀਦਾ, ਮਤਲਬ ਕਹਿਣ ਦਾ ਇਹਦਾ ਟੌਪਿਕ ਹੀ ਨਹੀਂ ਹੋਣਾ ਚਾਹੀਦਾ। ਜਿਸ ਹਿਸਾਬ ਦੀ ਜਨਰੇਸ਼ਨ ਹੈ ਅੱਜ ਕੱਲ੍ਹ, ਮਤਲਬ ਕਿ ਮੈਂ ਨਹੀਂ ਚਾਹੂੰਗੀ ਕਿ ਮੇਰੀ ਕੁੜੀ ਨਾਮ ਚੇਂਜ ਕਰਾਵੇ ਤੇ ਨਾ ਮੇਰੀ ਆਉਣ ਵਾਲੀ ਨੂੰਹ ਚੇਂਜ ਕਰਾਵੇ। ਮੈਂ ਕਹੂੰਗੀ ਜਿੱਦਾਂ ਤੁਸੀਂ ਨਿਆਣਿਆਂ ਨੇ ਆਪਣੇ ਨਾਂ ਬਣਾਇਆ ਹੋਗਾ ਇੱਧਰ।
3: ਆਪਣੀ ਗੱਲ ਹੋਈ ਸੀ ਨਾ ਪਹਿਲਾਂ?
5: ਹਾਂਜੀ ਹਾਂਜੀ ਹਾਂ,
3: ਤੁਸੀਂ ਆਪਦੀ ਸਟੋਰੀ ਸ਼ੇਅਰ ਕੀਤੀ ਸੀ, ਤੁਸੀਂ ਕਿਤੇ ਵਕੇਸ਼ਨ ਤੇ ਗਏ ਸੀ ਉਹ ਰਾਈਟ? ਮੇਰਾ ਤਾਂ ਫਿਰ ਵੀ ਡਿਵੋਰਸ ਹੋ ਗਿਆ ਹੈ। ਸੋ ਕੀ ਫਿਰ ਹੁਣ ਤੁਸੀਂ ਕਹਿ ਸਕਦੇ ਹੋ ਸਟੱਡੀ ਵਾਲਿਆਂ ਨੂੰ ਇਹ ਭੇਜਾਂਗੇ ਇਹਨਾਂ ਦੀ ਗੱਲਬਾਤ ਵੀ? ਮੈਂ ਤਾਂ ਹੁਣ ਜਿਹਨਾਂ ਨੇ ਕਰਾਇਆ ਉਹ ਫਿਰ ਵੀ ਚੇਂਜ ਹੋ ਗਿਆ, ਕੀ ਕਾਰਨ? ਓਕੇ, ਤੁਸੀਂ ਬ੍ਰੈਂਡ ਨਿਊ ਫਰਨੈਸ ਲਗਵਾਉਣੀ ਆ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਹੁਣਾਂ ਦਾ, ਬਹੁਤ ਟੌਪ ਦੀ ਟੀਮ ਆ ਯਾਰ। ਨਵੀਂ ਫਰਨੈਸ ਲਵਾਓ ਤੇ ਤੁਹਾਨੂੰ ਰੀਬੇਟ ਪੈਸੇ ਵਾਪਸ ਤੁਹਾਡੀ ਜੇਬ 'ਚ ਆਉਣਗੇ। ਫਰਨੈਸ ਬ੍ਰੈਂਡ ਨਿਊ, ਹੁਣ ਹੀਟ ਹੂਟ ਨਹੀਂ ਚੱਲ ਰਹੀ, ਇਹਨਾਂ ਨੂੰ ਕਾਲ ਕਰੋ। ਲੈਨਕਸ ਦੇ ਆਥੋਰਾਈਜ਼ ਡੀਲਰ ਨੇ, ਨੰਬਰ ਹੈ 905, ਸੋਰੀ ਨੰਬਰ ਹੈ 416-419-2112, 416-419-2112, 416-419-2112, ਤੇ ਕਾਲ ਤੁਸੀਂ ਜ਼ਰੂਰ ਕਰੋ, ਤੁਹਾਡੇ ਲਈ ਹਾਜ਼ਰ ਨੇ। ਤੁਹਾਡੀਆਂ ਕੁਝ ਕਾਲਾਂ ਕੱਟੀਆਂ ਗਈਆਂ, ਦੁਬਾਰਾ ਤੋਂ ਕਰ ਸਕਦੇ ਹੋ। ਨੰਬਰ ਹੈ ਆਪਣੇ ਸਟੂਡੀਓ ਦਾ 905-673-3337, ਕਾਲ ਕਰ ਰਹੇ ਹੋ, ਸਟੇ ਔਨ ਦਾ ਲਾਈਨ, ਹੋਲਡ ਕਰੋ।

0: multiple locations in GTA. For more information, visit rajdhanisweets.ca.
1: G0637, hello.
2: Hello, Hanji, Navi ji, Sashika.
1: Sashika, Hanji, kimeo?
2: Vadiya, tusi dasso.
1: Bah, vadiya ji.
2: Main tainu kehna si ajj de topic bare ke eh naam change karan da ya na karan da koi lena dena nahi hai trust naal ya divorce hon ya naal hon naal matlab eh dono cheeza bahut different hai divorce hon da eh reason kade ne hunda vi tu naam nahi change kara divorce de hor bahut reasons hunde te eh ohde ch koi minor ya vi reason nahi hega
1: theek hai
2: te je main example dama khud di ta mainu mere sasu maa ne khud keha ki tu naam na change karai bahut paper work a bahut issue a kyunki unna ne ਚੇਂਜ ਕਰਾਇਆ ਤਾਂ ਉਹਨਾਂ ਨੂੰ ਮਤਲਬ ਇੰਡੀਆ ਜਾ ਕੇ ਵੀ ਹਰੇਕ ਡਾਕੂਮੈਂਟ ਤੇ ਆਧਾਰ ਕਾਰਡ ਤੇ ਜੀ ਆਹ ਤੁਹਾਡੇ ਪਲੱਸ 2 ਦੇ ਸਰਟੀਫਿਕੇਟ ਤੇ ਆ ਦਿਸ ਐਂਡ ਦੈਟ ਮਤਲਬ ਦੇਰ ਸੋ ਮਚ ਆਫ ਇਸ਼ੂ ਸੋ ਜੇ ਸਾਸੂ ਮਾਂ ਖੁਦ ਕਹਿ ਰਹੇ ਨੇ ਕਿ ਹਾਂਜੀ ਤੁਹਾਨੂੰ ਚੇਂਜ ਕਰਾਉਣ ਦੀ ਨਹੀਂ ਲੋੜ ਆਈ ਡੋਨਟ ਥਿੰਕ ਕਿ ਇਹਦੇ ਚ ਕੋਈ ਡਿਵੋਰਸ ਦਾ ਜਾਂ ਮੈਰਿਜ ਦਾ ਕੋਈ ਲੈਣਾ ਦੇਣਾ ਹੈਗਾ ਜਾਂ ਨਹੀਂ ਹੈਗਾ
1: ਹਾਂ ਚਲੋ ਤੁਸੀਂ ਲੱਕੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਨਾ ਕਰਾ ਨਹੀਂ ਤਾਂ ਪਹਿਲਾਂ ਇੱਕ ਕਾਲਰ ਆਈ ਸੀ ਕਹਿੰਦੇ ਕਿ ਮੈਨੂੰ ਮੇਰੇ ਹਸਬੰਡ ਨੇ ਬਿਲਕੁਲ ਨਹੀਂ ਕਿਹਾ ਕਹਿੰਦੇ ਕਿ ਮੇਰੀ ਮਦਰ ਲਾ ਕਹਿੰਦੀ ਸੀਗੀ ਫਿਰ ਹਸਬੰਡ ਨੇ ਉਹਨੂੰ ਕਿਹਾ ਵੀ ਤੁਹਾਨੂੰ ਕੀ ਆ ਹੈ
2: ਹਾਂਜੀ ਹਾਂ ਸਹੀ ਹੈ ਫਿਰ ਹਸਬੰਡ ਸਹੀ ਹੈ ਸ਼ੁਕਰ ਉਹਨੂੰ ਸਟੈਂਡ ਲੈ ਲਿਆ ਹਾਂ ਠੀਕ ਹੈ ਸੋ ਯੂ ਥਿੰਕ ਕੋਈ ਫਰਕ ਨਹੀਂ ਪੈਂਦਾ ਹੈ ਕੋਈ ਫਰਕ ਨਹੀਂ ਬਿਲਕੁਲ ਦੋਨੋਂ ਬਹੁਤ ਡਿਫਰੈਂਟ ਚੀਜ਼ਾਂ ਨੇ ਤੁਸੀਂ ਤੁਹਾਡਾ ਵਿਆਹ ਹੋਇਆ ਹੈ ਹਾਂਜੀ ਹਾਂ
1: ਬਹੁਤ ਸ਼ੁਕਰੀਆ। ਪੈਸ਼ਨ ਰੂਫਿੰਗ ਦਾ ਮੈਂ ਨੰਬਰ ਫਿਰ ਤੋਂ ਦੇ ਦੇਵਾਂ ਕਿਉਂਕਿ ਸੀਜ਼ਨ ਜਾਣ ਵਾਲਾ ਬਈ। ਸੋ ਤੁਸੀਂ ਰੂਫ ਚੇਂਜ ਕਰਾਉਣੀ ਹੈ, ਰੂਫ ਰਿਪੇਅਰ ਕਰਾਉਣੀ ਹੈ, ਕੋਈ ਲੀਕੇਜ ਹੋ ਰਹੀ ਹੈ, ਸਨੋ ਪੈ ਗਈ ਬਾਅਦ ਚੋਂ ਬਹੁਤ ਮੁਸ਼ਕਿਲ ਆਉਂਦੀ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ, ਤੁਹਾਨੂੰ ਵਾਰੰਟੀ ਵੀ ਦੇਣਗੇ। ਨੰਬਰ ਹੈ 6479199413। ਗੁਰਲਾਲ ਭਾਜੀ ਨੂੰ ਕਾਲ ਕਰੋ, ਬਹੁਤ ਭਰੋਸੇ ਵਾਲੇ ਬੰਦੇ ਆ। 6479199413। ਇੱਕ ਤੁਸੀਂ ਮੈਸੇਜ ਯਾਦ ਰੱਖੋ ਰਾਜਵੰਤ ਕੌਰ ਦਾ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਆ। ਰਾਜਵੰਤ ਤੁਹਾਨੂੰ 30% to 35% ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਹੁਣੇ ਤਕਰੀਬਨ 25-30 ਕੰਪਨੀਆਂ ਤੋਂ ਕੋਟ ਲੈ ਕੇ ਦਿੰਦੇ ਆ। ਸੋ ਨੰਬਰ ਹੈ 6476744735, 6476744735। ਰਾਜਵੰਤ ਕੌਰ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ, ਇੰਸ਼ੋਰੈਂਸ ਦੇ ਵਧੀਆ ਟੌਪ ਟੌਪ ਟੌਪ ਦੇ ਰੇਟ ਲਈ। ਕਿਸੇ ਨੂੰ ਨਸ਼ੇ ਦੀ ਐਡਿਕਸ਼ਨ ਹੋ ਚੁੱਕੀ,
3: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਵੈਰੀ ਗੁੱਡ। ਐਂਡ ਜਿਹੜੇ ਘਰ ਬਈ ਆ ਰਹੇ ਆ ਡੇਰੀ ਤੇ ਹਰਨ ਡੇਰੀ ਉੱਤੇ, ਮਨ ਦਾ ਸਾਰਿਆਂ ਦੀ ਅੱਖ ਉਹਨਾਂ ਘਰਾਂ ਤੇ ਟਿਕੀ ਹੋਈ ਹੈ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵੈਰੀ ਗੁੱਡ ਪ੍ਰੋਗਰਾਮ ਹੈ ਪੰਜਾਬੀ ਦਾ, ਇੱਕ ਵਾਰ ਫਿਰ ਸਭ ਦਾ ਸਵਾਗਤ ਹੈ, ਵੈਲਕਮ। ਐਂਡ ਪੰਜਾਬੀ ਦਾ ਦੇ CEO ਸਤਿੰਦਰਪਾਲ ਸਿੱਧਵਾਂ ਜੀ ਵੀ ਸਾਡੇ ਨਾਲ ਸਟੂਡੀਓ ਚ ਪਹੁੰਚੇ ਨੇ ਤੇ ਸਿੱਧਵਾਂ ਸਾਹਿਬ ਵੈਲਕਮ।
4: ਬਹੁਤ ਬਹੁਤ ਪਿਆਰ ਅਤੇ ਸ਼ੁਭ ਇੱਛਾਵਾਂ ਸਾਰੇ ਸਰੋਤਿਆਂ ਨੂੰ। ਨਵੀਂ ਬਹੁਤ ਅੱਛਾ ਟੌਪਿਕ ਜਿਹੜਾ ਉਹ ਡਿਸਕਸ ਹੋ ਰਿਹਾ ਫੈਮਿਲੀ ਦੇ ਵਿੱਚ ਬਹੁਤ ਸਾਰਾ। ਕੁਝ ਕੁ ਸਾਡੇ ਵੇਲੇ ਤਾਂ ਕੁਦਰਤੀ ਨਵੀਂ ਇਹ ਹੁੰਦਾ ਸੀ ਕਿ ਜਿਹੜੀ ਲੇਡੀ ਆ ਉਹ ਜਦੋਂ ਉਹਦਾ ਵਿਆਹ ਹੋ ਜਾਂਦਾ ਉਹ ਆਟੋਮੈਟਿਕਲੀ ਉਹਦਾ ਜਿਹੜਾ ਗੋਤ ਆ ਉਹ ਉਹਦੇ ਸਹੁਰਿਆਂ ਨਾਲ ਮਿਲ ਜਾਂਦਾ। ਕਈ ਵਾਰੀ ਤਾਂ ਇੱਥੋਂ ਹੁੰਦਾ ਸੀ ਉਹਦੇ ਪੇਕਿਆਂ ਦਾ ਨਾਂ ਹੋਰ ਹੁੰਦਾ ਸੀ ਨਵੀਂ, ਤੇ ਸਹੁਰੇ ਆ ਕੇ ਉਹਦਾ ਨਾਂ ਜਿਹੜੇ ਸਹੁਰੇ ਨਵਾਂ ਨਾਂ
1: ਰੱਖਦੇ
4: ਸੀ, ਤੇ ਗੋਤ ਬਦਲਣ ਨਾਂ ਬਦਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਹਰ ਹਾਲਤ ਵਿੱਚ ਉਹ ਪਿੰਡਾਂ ਚ ਕਹਿੰਦੇ ਹੁੰਦੇ ਸੀ ਨਾ ਵੀ ਘਰ ਵਾਲਾ ਜੇ ਸੂਬੇਦਾਰ ਆ ਤੇ ਘਰ ਵਾਲੀ ਭਾਵੇਂ ਸਕੂਲ ਨੀ ਗਈ ਘਰੇ ਬੈਠੀ ਸੂਬੇਦਾਰ ਨੀ ਬਣ ਜਾਂਦਾ ਸੀ। ਹੈਂ, ਘਰ ਵਾਲਾ ਜੇ ਪਟਵਾਰੀ ਆ ਤੇ ਘਰ ਵਾਲੀ ਨੂੰ ਲੋਕ ਵਾਲਾ ਜੇ ਪਟਵਾਰੀ ਆ ਤੇ ਘਰ ਵਾਲੀ ਨੂੰ ਲੋਕ ਪਟਵਾਰਨ ਕਹਿਣ ਲੱਗ ਜਾਂਦੇ ਸੀ। ਇਸੇ ਤਰ੍ਹਾਂ ਜੇ ਸਿੱਧੂਆਂ ਦੇ ਵਿਆਹੀ ਗਏ ਤਾਂ ਸਿੱਧੂ ਬਣ ਜੂਗੀ, ਗਿੱਲਾਂ ਦੇ ਵਿਆਹੀ ਗਏ ਤਾਂ ਗਿੱਲ ਬਣ ਜੂਗੀ, ਜੇ ਗੁਲਾਟੀਆਂ ਦੇ ਵਿਆਹੀ ਗਏ ਤਾਂ ਗੁਲਾਟੀ ਬਣ ਜੂਗੀ। ਸੋ ਇਹ ਇੱਕ ਕੁਦਰਤੀ ਤੌਰ ਉੱਤੇ ਸੀ, ਪਰ ਹੁਣ ਜਿਹੜੀ ਵਿਦੇਸ਼ਾਂ ਵਿੱਚ ਖਾਸ ਤੌਰ ਉੱਤੇ ਬਹੁਤ ਸਾਰੇ ਜਿਹੜੀਆਂ ਲੜਕੀਆਂ ਨੇ ਉਹ ਆਪਣੇ ਪੇਰੈਂਟਸ ਦਾ ਨਾਮ ਵੀ ਰੱਖਣਾ ਚਾਹੁੰਦੀਆਂ ਨੇ, ਆਪਣੇ ਮਾਪਿਆਂ ਦਾ ਜਿਹੜਾ ਗੋਤ ਆ ਉਹ ਵੀ ਕੈਰੀ ਕਰਨਾ ਚਾਹੁੰਦੀਆਂ। ਤਾਂ ਮੇਰਾ ਖਿਆਲ ਆ ਕਿ ਬਹੁਤ ਹੀ ਕੋਈ ਇਹਦੇ 'ਚ ਅਪਸ਼ਗਨ ਜਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਹੁਣ ਇੱਕ ਅਨਾਊਂਸਮੈਂਟ ਆਪਾਂ ਪਹਿਲਾਂ ਵੀ ਕੀਤੀ ਸੀ, ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਕਿ ਸਾਡੀ ਹੀ ਟੀਮ ਦੇ ਮੈਂਬਰ ਦਲਬੀਰ ਕਥੂਰੀਆ ਜੀ ਜੋ ਵਿਸ਼ਵ ਪੰਜਾਬੀ ਭਵਨ ਔਰ ਤੁਹਾਨੂੰ ਪਤਾ ਕਿ ਵਿਲੇਜ ਆਫ ਇੰਡੀਆ ਅਤੇ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਮਾਲਕ ਨੇ ਔਰ ਪੂਰੇ ਦੁਨੀਆ ਭਰ ਵਿੱਚ ਉਹਨਾਂ ਦੀ ਪੰਜਾਬ ਔਰ ਪੰਜਾਬੀਅਤ ਪ੍ਰਤੀ ਬੜੀ ਨਿਸ਼ਠਾ ਹੈ। ਅਤੇ ਦਲਬੀਰ ਕਥੂਰੀਆ ਜੀ ਬਹੁਤ ਵੱਡੇ ਕਹਿੰਦੇ ਨੇ ਕਿ ਕਾਜ ਕਰ ਰਹੇ ਨੇ ਜਿਹੜੇ ਕਿ ਪੰਜਾਬੀਅਤ ਨੂੰ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨੇ। ਹੁਣ 2-3-4 ਅਕਤੂਬਰ ਨੂੰ ਨਵੀਂ ਉਹਨਾਂ ਵੱਲੋਂ ਇੱਕ ਬਹੁਤ ਵੱਡੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ ਜਾ ਰਹੀ ਹੈ। ਆਪਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਹੈ ਔਰ ਦੁਨੀਆ ਭਰ ਤੋਂ ਵਿਦਵਾਨ ਇਹਦੇ 'ਚ ਪਹੁੰਚ ਰਹੇ ਨੇ ਔਰ ਪਾਕਿਸਤਾਨ ਤੋਂ ਬਾਬਾ ਨਜ਼ਮੀ ਜੋ ਕਿ ਬਹੁਤ ਉੱਚ ਪਾਏ ਦੇ ਕਵੀ ਨੇ ਉਹ ਵੀ ਆ ਰਹੇ ਆ, ਬਹੁਤ ਸਾਰੇ ਹੋਰ ਇਸੇ ਤਰ੍ਹਾਂ ਪੰਜਾਬ ਤੋਂ ਵੀ ਬਹੁਤ ਸਾਰੇ ਵਿਦਵਾਨ ਸੱਜਣ ਪਹੁੰਚ ਰਹੇ ਆ ਕੈਲੀਫੋਰਨੀਆ ਤੋਂ, ਐਡਮਿੰਟਨ ਤੋਂ। ਇਹ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਆ ਉਹ ਹੋ ਰਹੀ ਆ 2-3-4 ਅਕਤੂਬਰ ਨੂੰ। ਇਹਦੇ ਉੱਤੇ ਸੋਨੇ ਅਤੇ ਸੁਹਾਗਾ ਨਵੀਂ ਇੱਕ ਪੁਸਤਕਾਂ ਦੀ ਪ੍ਰਦਰਸ਼ਨੀ ਗੁਲਾਟੀ ਪਬਲਿਸ਼ਰਸ ਦੇ ਮਾਲਕ ਸਤੀਸ਼ ਗੁਲਾਟੀ ਜੀ ਜਿਨ੍ਹਾਂ ਨੇ ਆਪਣੇ ਕੋਲ ਜੋ ਕਿਤਾਬਾਂ ਪਈਆਂ ਨਾ ਬਾਪੂ ਪਾਰਸ ਦੀ, ਜਗ ਜੰਕਸ਼ਨ ਰੇਲਾਂ ਦਾ ਅਤੇ ਨਾਲ ਦੀ ਨਾਲ ਸ਼੍ਰੋਮਣੀ ਕਵੀ ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧਵਾਂ ਦੀਆਂ ਗਾਈਆਂ ਹੋਈਆਂ ਕਵਿਤਾਵਾਂ, ਅਤੇ ਉਹ ਇਹ ਸਭ ਕੁਝ ਇਹਨਾਂ ਨੇ ਛਾਪਿਆ ਅਤੇ ਇਹਨਾਂ ਕੋਲ ਪਾਸ ਬੜੀ ਕੁਲੈਕਸ਼ਨ ਹੈ, ਸਿਲੈਕਸ਼ਨ ਹੈ। ਗੁਲਾਟੀ ਸਾਹਿਬ ਸਾਡੇ ਬੜੇ ਨਜ਼ਦੀਕੀ ਸੱਜਣ ਨੇ ਔਰ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ, ਇਸ ਵੇਲੇ ਉਹ ਲਾਈਨ 'ਤੇ ਨੇ ਅਤੇ ਕਿਤਾਬਾਂ ਪੜ੍ਹਨਾ ਨਵੀਂ। ਹੁਣ ਆਪਾਂ ਇੱਥੇ ਵੇਖਦੇ ਹਾਂ ਕਿ ਗੋਲਿਆਂ 'ਚ ਅਜੇ ਵੀ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਨ ਦਾ ਸ਼ੌਕ ਆ, ਬਹੁਤ ਸ਼ੌਕ ਆ। ਛੋਟੇ ਛੋਟੇ ਬੱਚੇ ਵੀ ਜੇ ਬੀਚ ਤੇ ਮਿਲਦੇ ਆ ਤਾਂ ਕਿਤਾਬਾਂ ਪੜ੍ਹਦੇ ਆ, ਪਲੇਨ ਚ ਜਾਂਦੇ ਤਾਂ ਕਿਤਾਬਾਂ ਪੜ੍ਹਦੇ ਆ। ਅਸੀਂ ਪੰਜਾਬੀ ਜਿਹੜੇ ਆ ਥੋੜਾ ਜਿਹਾ ਇਸ ਗੱਲ ਤੋਂ ਪਿੱਛੇ ਰਹਿ ਗਏ ਆ, ਪਰ ਜਿਹੜੀਆਂ ਇਹ ਕੋਸ਼ਿਸ਼ਾਂ ਨੇ ਗੁਲਾਟੀ ਸਾਹਿਬ ਜਿਵੇਂ ਕੋਸ਼ਿਸ਼ ਕਰਦੇ ਆ ਤੇ ਜਾਂ ਹੋਰ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਹੋ ਰਹੀਆਂ, ਇਹ 'ਚ ਸਾਨੂੰ ਪੁਸਤਕਾਂ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਵੀ ਮਿਲਦੀ ਆ। ਅਤੇ ਗੁਲਾਟੀ ਜੀ ਮੇਰੇ ਨਾਲ ਨੇ ਇਸ ਵੇਲੇ, ਉਹ ਛੋਟੀ ਜਿਹੀ ਗੱਲਬਾਤ ਕਰਨਗੇ ਕਿ ਕਿਤਾਬਾਂ ਜਿਹੜੀਆਂ ਉਹਨਾਂ ਨੇ ਡਿਸਪਲੇ ਕਰ ਦਿੱਤੀਆਂ ਕੈਨੇਡੀ ਰੋਡ ਦੇ ਉੱਪਰ, 114 ਕੈਨੇਡੀ ਰੋਡ ਜਿੱਥੇ ਵਿਲੇਜ ਆਫ ਇੰਡੀਆ, ਉੱਥੇ ਹੀ ਵਿਸ਼ਵ ਪੰਜਾਬੀ ਭਵਨ ਹੈ, ਉੱਥੇ ਪ੍ਰਦਰਸ਼ਨੀ ਲੱਗ ਰਹੀ ਹੈ। ਗੁਲਾਟੀ ਜੀ, ਜੀ ਆਇਆਂ ਨੂੰ ਵੈਲਕਮ ਪੰਜਾਬੀ ਲਹਿਰਾਂ 'ਚ।
5: ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਪੰਜਾਬੀ ਦਾ, ਔਰ ਮੈਂ ਤਾਂ ਤੁਹਾਡੀ ਸੇਵਾ ਲਈ ਇੱਥੇ ਹਾਜ਼ਰ ਹੋਇਆ ਤੇ ਕਿਤਾਬਾਂ ਲੈ ਕੇ ਆਇਆ ਕਿ ਲੋਕ ਇਹ ਨਾ ਕਹਿਣ ਕਾਨਫਰੰਸ ਤਾਂ ਹੋ ਰਹੀ ਪਰ ਕਿਤਾਬਾਂ ਗਿਆ ਪਿਆ। ਆਪਾਂ ਕਿਤਾਬਾਂ ਵੀ ਨਾਲ ਰੱਖੀਆਂ ਨੇ ਤਾਂ ਕਿ ਕਿਤਾਬਾਂ ਉਹ ਮਿੱਤਰ ਨੇ ਜਿਹੜੀਆਂ ਕਿਸੇ ਨੂੰ ਧੋਖਾ ਨਹੀਂ ਦਿੰਦੀਆਂ, ਔਰ ਤੰਦਰੁਸਤ ਤੇ ਖੁਸ਼ਹਾਲ ਜ਼ਿੰਦਗੀ ਦਾ ਜਿਹੜਾ ਰਸਤਾ ਉਹ ਕਿਤਾਬ ਚੋਂ ਹੋ ਕੇ ਲੰਘਦਾ।
4: ਜੀ ਜੀ ਜੀ ਜੀ,
5: ਜੇ ਕਿਤਾਬ ਸਾਡੇ ਕੋਲ ਹੋਏਗੀ ਅਸੀਂ ਆਪਣੇ ਆਪ ਨਾਲ ਗੱਲ ਕਰ ਸਕਾਂਗੇ, ਅਸੀਂ ਇਤਿਹਾਸ ਬਾਰੇ ਜਾਣ ਸਕਾਂਗੇ, ਅਸੀਂ ਭੂਗੋਲ ਬਾਰੇ ਜਾਣ ਸਕਾਂਗੇ, ਅਸੀਂ ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝ ਸਕਾਂਗੇ।
4: ਕੀ ਬਾਤ ਹੈ!
5: ਤੇ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਸਾਨੂੰ ਕਿਤਾਬ ਸਿਮਰਤੀਆਂ ਚ ਲੈ ਜਾਂਦੀ ਹੈ, ਸਾਨੂੰ ਯਾਦ ਕਰਾਉਣ ਦੀ, ਅਸੀਂ ਫਲਾਣਾ ਨਾਵਲ ਪੜ੍ਹਿਆ ਸੀ, ਤੂਤਾਂ ਦਾ ਖੂਹ ਪੜ੍ਹਿਆ ਸੀ, ਅਸੀਂ ਹਾਣੀ ਪੜ੍ਹਿਆ ਸੀ, ਅਸੀਂ ਸੱਚ ਨੂੰ ਫਾਂਸੀ ਪੜ੍ਹਿਆ ਸੀ, ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪੜ੍ਹਿਆ ਸੀ।
4: ਕਿਆ ਬਾਤ ਆ!
5: ਉਹ ਤਦੇ ਸੰਭਵ ਹੈ ਜੇ ਹੁਣ ਅਸੀਂ ਕਿਤਾਬਾਂ ਨਾਲ ਕੋਲ ਰੱਖੀਏ, ਔਰ ਕਿਤਾਬਾਂ ਸਿਰਫ ਤੁਹਾਨੂੰ ਇੱਕ ਰਾਹ ਨਹੀਂ ਦਿਖਾਉਂਦੀਆਂ, ਕਿਤਾਬਾਂ ਤੁਹਾਡੇ ਦਿਮਾਗ ਨੂੰ ਰੋਸ਼ਨ ਵੀ ਰੱਖਦੀਆਂ ਨੇ।
4: ਬਿਲਕੁਲ, ਔਰ
5: ਇਸ ਵੇਲੇ
4: ਜੀ ਜੀ
5: ਇਸ ਵੇਲੇ 2500 ਦੇ ਕਰੀਬ ਅਸੀਂ ਕਿਤਾਬਾਂ ਲੈ ਕੇ ਆਏ ਹਾਂ ਅਲੱਗ ਅਲੱਗ ਰਾਈਟਰ ਦੀਆਂ, ਕਿਉਂਕਿ ਇੰਨੀ ਕਿਤਾਬ ਅਸੀਂ ਪਬਲਿਸ਼ ਕਰ ਚੁੱਕੇ, 5000 ਸਾਰੀ ਲਿਆਉਣੀ ਮੁਸ਼ਕਿਲ ਹੁੰਦੀ ਹੈ, ਲੇਕਿਨ ਫਿਰ ਵੀ ਵੱਧ ਤੋਂ ਵੱਧ ਕਿਤਾਬ ਲੈ ਕੇ ਆਉਂਦੀ ਹੈ, ਜਿਹੜੀ ਨਹੀਂ ਹੋਏਗੀ ਉਹ ਬਾਈ ਕੋਰੀਅਰ ਭੇਜ ਦੇ ਰਵਾਂਗੇ ਪਾਠਕਾਂ ਨੂੰ।
4: ਬਿਲਕੁਲ, ਮੈਂ ਸਮੁੱਚਾ ਸਾਡਾ ਜਿਹੜਾ ਭਾਈਚਾਰਾ ਟੋਰਾਂਟੋ ਦਾ ਪੰਜਾਬੀ, ਉਹਨਾਂ ਵੱਲੋਂ ਤੁਹਾਨੂੰ ਜੀ ਆਇਆਂ ਆਖਦਾ, ਖਾਸ ਤੌਰ 'ਤੇ ਦਲਬੀਰ ਕਥੂਰੀਆ ਜੀ ਵੱਲੋਂ, ਔਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਜਿਹੜੇ ਆ ਔਰ ਤੁਹਾਡੇ ਪਾਠਕ ਨਵੀ ਗੁਲਾਟੀ ਸਾਹਿਬ ਖੁਦ ਆਪ ਵੀ ਚੰਗੇ ਲਿਖਾਰੀ ਨੇ ਔਰ ਸ਼ਾਇਰ ਨੇ, ਔਰ ਜਦੋਂ ਬਹਿੰਦੇ ਹਾਂ ਅਸੀਂ ਗੁਫ਼ਤਗੂ ਦੇ ਵਿੱਚ ਉਦੋਂ ਉਹਨਾਂ ਦੀ ਸ਼ਾਇਰੀ ਵੀ ਸੁਣੀ ਦੀ ਆ। ਅਤੇ ਗੁਲਾਟੀ ਸਾਹਿਬ, ਇੱਕ ਅੱਧੀ ਲਾਈਨ ਹੋ ਜਾਏ ਫਿਰ ਪੰਜਾਬੀ ਦੇ ਪ੍ਰਤੀ, ਜਾਂ ਕੋਈ ਹੋਰ ਤੁਹਾਡੀ ਮਨਪਸੰਦ ਕੋਈ ਕਵਿਤਾ ਗਜ਼ਲ ਦੇ 2-4 ਸ਼ੇਅਰ ਹੋ ਜਾਣ, ਅਤੇ ਉਦੋਂ ਬਾਅਦ ਫਿਰ ਆਪਾਂ।
5: ਮੈਂ ਦੋ ਸ਼ੇਅਰ ਤੁਹਾਨੂੰ ਸੁਣਾਉਣਾ ਜੀ ਕਿ ਰੋਜ਼ਾਨਾ ਇਸ ਗੱਲ ਦੀ ਕਸ਼ਮਕਸ਼ ਰਹਿੰਦੀ ਹੈ ਮਨ ਅੰਦਰ, ਰੋਜ਼ਾਨਾ ਇਸ ਗੱਲ ਦੀ ਕਸ਼ਮਕਸ਼ ਰਹਿੰਦੀ ਹੈ ਮਨ ਅੰਦਰ ਕਿ ਪੁਸਤਕ ਪੜ੍ਹ ਰਿਹਾ ਹਾਂ ਮੈਂ ਜਾਂ ਮੈਨੂੰ ਪੜ੍ਹ ਰਹੀ ਪੁਸਤਕ।
4: ਕਿਆ ਬਾਤ ਆਪਾਂ, ਕਿਆ ਬਾਤ, ਬਹੁਤ ਅੱਛੇ। ਪੁਸਤਕ ਪੜ੍ਹ ਰਿਹਾ ਹਾਂ ਮੈਂ
5: ਜਾਂ ਮੈਨੂੰ ਪੜ੍ਹ ਰਹੀ ਪੁਸਤਕ, ਔਰ ਉਹਨਾਂ ਨੂੰ ਕੀ ਪਤਾ ਕਿ ਕਿੰਨਿਆਂ ਹੱਥਾਂ ਚ ਤਪ ਤਪ ਕੇ ਮੁਲਕਾਂ ਸੂਬਿਆਂ ਸ਼ਹਿਰਾਂ ਘਰਾਂ ਤੱਕ ਪੁੱਜਦੀ ਪੁਸਤਕ।
4: ਕਿਆ ਬਾਤ ਆ ਗੁਲਾਟੀ ਸਾਹਿਬ,
5: ਕਿਤਾਬ ਤੁਹਾਡੇ ਕੋਲ ਪੁੱਜ ਚੁੱਕੀ ਹੈ, ਔਰ ਮੈਂ ਅਕਸਰ ਕਹਿੰਦਾ ਹੁੰਦਾ ਜਿੱਥੇ ਜਾਵਾਂ ਮੇਰਾ ਕੱਖ ਨਾ ਰਹੇ, ਇੱਥੇ ਜਦੋਂ ਮੈਂ ਵਾਪਸ ਜਾਵਾਂ ਤਾਂ ਕਿਤਾਬ ਨਹੀਂ ਰਹਿਣੀ ਚਾਹੀਦੀ, ਕਿਤਾਬਾਂ ਪਾਠਕਾਂ ਦੇ ਮਨਾਂ 'ਚ ਜਾਣੀਆਂ ਚਾਹੀਦੀਆਂ, ਘਰ 'ਚ ਜਾਣੀਆਂ ਚਾਹੀਦੀਆਂ, ਉਹਨਾਂ ਦੀ ਲਾਇਬ੍ਰੇਰੀ ਦਾ ਹਿੱਸਾ ਬਣਨੀਆਂ ਚਾਹੀਦੀਆਂ। ਪਰ ਮੈਂ 15 ਦਿਨ ਲਗਾਤਾਰ ਇੱਥੇ ਰਹਾਂਗਾ ਜੀ, ਪਰਸੋਂ ਤੋਂ ਵੈਸੇ ਤਾਂ ਸ਼ੁਰੂ ਕਰਤਾ ਸੀ, ਅੱਜ ਹੀ ਪੁਸਤਕ ਪ੍ਰਦਰਸ਼ਨੀ 11 ਅਕਤੂਬਰ ਤੱਕ ਰਹੇਗੀ, ਉਹਦੇ ਵਿੱਚ ਕਾਨਫਰੰਸ ਵੀ ਹੈ 3 ਦਿਨ ਦੀ, 11 ਅਕਤੂਬਰ ਤੱਕ ਅਸੀਂ ਲਗਾਤਾਰ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਮੈਂ ਹਾਜ਼ਰ ਰਵਾਂਗਾ, ਕਿਤਾਬਾਂ ਹਾਜ਼ਰ ਨੇ। ਪਰ ਮੈਂ ਬੇਨਤੀ ਕਰਦਾ ਇੱਕ ਵਾਰ ਆ ਕੇ ਜ਼ਰੂਰ ਦੇਖੋ, ਹੋ ਸਕਦਾ ਕਿਤਾਬਾਂ ਤੁਹਾਨੂੰ ਪੜ੍ਹਨਾ ਸ਼ੁਰੂ ਕਰ ਦੇ।
4: ਬਿਲਕੁਲ, ਕਿਤਾਬਾਂ ਜਦੋਂ ਅਸੀਂ ਦੇਖਦੇ ਹਾਂ ਨਾ, ਉਦੋਂ ਦਿਲ ਵਿੱਚ ਇੱਕ ਚੁੰਬਕੀ ਖਿੱਚ ਪੈਦਾ ਹੁੰਦੀ ਆ ਕਿ ਮੈਂ ਆਹ ਵੀ ਕਿਤਾਬ ਲੈ ਲਵਾਂ, ਮੈਂ ਆਹ ਵੀ ਕਿਤਾਬ ਲੈ ਲਵਾਂ, ਪਰ ਉਹਨੂੰ ਲਿਜਾ ਕੇ ਸ਼ੈਲਫ 'ਤੇ ਸਜਾਉਣ ਦੀ ਲੋੜ ਨਹੀਂ ਹੈ, ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਉਹਨਾਂ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਅਤੇ ਮੈਂ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਜਦੋਂ ਵੀ ਅਸੀਂ ਜਾਂਦੇ ਹਾਂ
5: ਸਾਹਿਬ, ਜੇ ਕਿਤਾਬਾਂ ਹੋਣਗੀਆਂ ਤਾਂ ਪੜ੍ਹੀਆਂ ਵੀ ਜਾਣਗੀਆਂ।
4: ਬਿਲਕੁਲ,
5: ਅਸੀਂ ਵੱਡੇ ਵੱਡੇ ਘਰਾਂ ਦੇ ਵਾਸੀ ਬਣ ਚੁੱਕੇ ਹਾਂ, ਲੇਕਿਨ ਸਾਡੇ ਕੋਲ ਆਪਣੇ ਆਪ ਲਈ ਜਗ੍ਹਾ ਨਹੀਂ ਹੁੰਦੀ, ਅਤੇ ਆਪਣੇ ਆਪ ਲਈ ਜਗ੍ਹਾ ਤਦੇ ਸੰਭਵ ਹੈ ਕਿ ਸ਼ੈਲਫ ਹੋਵੇ ਜਿੱਥੇ ਕਿਤਾਬਾਂ ਪਈਆਂ ਹੋਣ, ਜਿੱਥੇ ਅਸੀਂ ਕਿਤਾਬਾਂ ਨਾਲ ਗੱਲਾਂ ਕਰ ਸਕੀਏ, ਹੱਸ ਸਕੀਏ, ਰੋ ਸਕੀਏ।
4: ਜੀ,
5: ਕਿਉਂਕਿ ਵੱਡੇ ਸੋਫਿਆਂ ਦੇ ਉੱਤੇ ਸੋਫੇ ਵੀ ਤਰਸ ਜਾਂਦੇ ਆ ਬੈਠਣ ਨੂੰ ਕਿ ਕੋਈ ਕਾਸ਼ ਆ ਕੇ ਬੈਠੇ, ਪਰ ਜੇ ਕਿਤਾਬ ਹੋਏਗੀ ਤੇ ਕਿਤਾਬ ਜਿਹਦੇ ਵੀ ਹੱਥ ਜਾਏਗੀ ਉਹਨੂੰ ਨਵੇਂ ਰਸਤੇ ਦਿਖਾਏਗੀ।
4: ਸਾਡੀ
5: ਕੋਸ਼ਿਸ਼ ਹੈ ਕਿ ਕਿਤਾਬ ਹਰ ਘਰ ਦੇ ਵਿੱਚ ਜਾਵੇ ਜੀ।
4: ਬਹੁਤ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਤੇ ਅਸੀਂ ਜਦੋਂ ਮੈਂ ਵੀ ਇੰਡੀਆ ਜਾਂਦਾ ਨਵੀਂ ਤਾਂ ਹਰ ਸਾਲ ਦੇ ਵਿੱਚ ਇੱਕ ਦੋ ਵਾਰ ਜ਼ਰੂਰ ਗੁਲਾਟੀ ਸਾਹਿਬ ਹੋਰਾਂ ਨਾਲ ਇਹਨਾਂ ਦੀ ਜਿਹੜਾ ਗੁਲਾਟੀ ਪਬਲਿਸ਼ਰਸ ਅਤੇ ਇਹਨਾਂ ਦੇ ਬੇਟੇ ਨਾਲ ਔਰ ਅਸੀਂ ਇਕੱਠੇ ਹੋ ਕੇ ਡਾਕਟਰ ਗੁਰਭਜਨ ਗਿੱਲ, ਨਿਰਮਲ ਜੌੜਾ, ਜਸਮੇਰ ਢੱਟ ਸਾਹਿਬ, ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਮਿਲਦੇ ਹਾਂ ਤੇ
5: ਸਾਰਿਆਂ ਦੀਆਂ ਕਿਤਾਬਾਂ ਅਸੀਂ ਪਬਲਿਸ਼ ਕੀਤੀਆਂ ਜੀ।
4: ਬਹੁਤ ਬਿਲਕੁਲ ਕੀਤੀਆਂ ਜੀ,
5: ਨਿਰਮਲ ਜੌੜਾ ਜੀ ਦੀ, ਗੁਰਭਜਨ ਗਿੱਲ ਦੀ,
4: ਹਾਂ,
5: ਔਰ ਉਹਨੇ ਪਿੱਛੇ ਜੇ ਕਿਤਾਬ ਤੁਹਾਡੇ ਇੱਥੇ ਬਹੁਤ ਰਿਲੀਜ਼ ਹੋਈਆਂ ਨੇ ਜਸਵਿੰਦਰ ਭੱਲਾ ਦੀ, ਸਾਰੀਆਂ ਕਿਤਾਬਾਂ ਅਸੀਂ ਤਿਆਰ ਕੀਤੀਆਂ ਨੇ।
1: ਗੁਲਾਟੀ ਸਾਹਿਬ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਵੈਲਕਮ, ਐਂਡ ਸਾਨੂੰ ਨਾ ਅਕਸਰ ਹੀ ਬਹੁਤ ਸਾਰੇ ਨੌਜਵਾਨਾਂ ਦੀਆਂ ਵੀ ਕਾਲਾਂ ਆਉਂਦੀਆਂ ਰਹਿੰਦੀਆਂ ਕਿ ਉਹ ਪੁੱਛਦੇ ਆ ਨਵੀਂ ਅਸੀਂ ਕਿਤਾਬਾਂ ਲਈਏ ਕਿੱਥੋਂ। ਉਹਨਾਂ ਕੋਲ ਹੁਣ ਜ਼ਰੂਰ ਇੱਕ ਸ਼ੌਂਕ ਵੀ ਆ, ਉਹ ਚਾਹੁੰਦੇ ਵੀ ਨੇ, ਬਟ ਕਈ ਵਾਰ ਇਹ ਹੁੰਦਾ ਕਿ ਕਿਤਾਬਾਂ ਜਿਹੜੀਆਂ ਉਹ ਚਾਹੁੰਦੇ ਉਹ ਮਿਲਦੀਆਂ ਨਹੀਂ, ਬਟ ਹੁਣ ਗੁਲਾਟੀ ਸਾਹਿਬ ਆਏ ਹੋਏ ਨੇ ਗੁਲਾਟੀ ਪਬਲਿਸ਼ਰਸ ਤੋਂ, ਸੋ ਸਾਰਿਆਂ ਲਈ ਬਹੁਤ ਹੀ ਇੱਕ ਸੁਨਹਿਰੀ ਮੌਕਾ। ਇਹਨਾਂ ਨੇ ਕਿਹਾ ਕਿ 2,250 ਕਿਤਾਬ ਅਸੀਂ ਇੱਥੇ ਲੈ ਕੇ ਆਏ, ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਬਹੁਤ ਵੱਡਾ ਉਪਰਾਲਾ। ਸੋ ਜਿਹੜੇ ਸਾਡੇ ਪੜ੍ਹਨ ਦੇ ਕਿਤਾਬਾਂ ਦੇ ਸ਼ੌਕੀਨ ਸੱਜਣ ਨੇ, ਤੁਸੀਂ ਜ਼ਰੂਰ ਗੁਲਾਟੀ ਸਾਹਿਬ ਦੇ ਨਾਲ ਸੰਪਰਕ ਕਰੋ, ਤੁਸੀਂ ਦਲਵੀਰ ਕਥੋਰੀਆ ਜੀ ਦੇ ਨਾਲ ਸੰਪਰਕ ਕਰੋ, ਅਤੇ ਜੋ ਵੀ ਕਿਤਾਬਾਂ ਤੁਹਾਨੂੰ ਚਾਹੀਦੀਆਂ ਅਗਰ ਇਹਨਾਂ ਕੋਲ ਉਹ ਇੱਥੇ ਨਹੀਂ ਹੈ ਤਾਂ ਤੁਹਾਨੂੰ ਕੋਰੀਅਰ ਵੀ ਕੀਤੀ ਜਾਵੇਗੀ। ਸੋ ਗੁਲਾਟੀ ਸਾਹਿਬ
5: ਅਸੀਂ, ਤੁਸੀਂ ਵੀ ਆਓ ਅਤੇ ਆਪਣੇ ਦੋਸਤਾਂ ਨੂੰ ਵੀ ਨਾਲ ਲੈ ਕੇ ਆਓ।
1: ਜ਼ਰੂਰ ਜੀ, ਜ਼ਰੂਰ,
4: ਬਿਲਕੁਲ ਜੀ। ਔਰ ਗੁਲਾਟੀ ਸਾਹਿਬ ਤੁਸੀਂ ਆਪਣਾ ਟੈਲੀਫੋਨ ਨੰਬਰ ਦੇ ਦਿਓ, ਕੋਈ ਸੱਜਣ ਮਿੱਤਰ ਤੁਹਾਡੇ ਨਾਲ ਪਰਸਨਲ ਗੱਲ ਕਰਨਾ ਚਾਹੁੰਦਾ ਹੋਵੇ।
5: ਜੀ ਮੇਰਾ ਨੰਬਰ 604-750-0199 ਜੀ,
4: 604-750-0199। ਬਹੁਤ ਮਿਹਰਬਾਨੀ ਜੀ, ਆਇਆਂ ਨੂੰ ਫਿਰ ਤੁਹਾਡੇ ਨਾਲ ਗੱਲਬਾਤ ਹੋਵੇਗੀ। ਕਥੂਰੀਆ ਸਾਹਿਬ ਨੂੰ ਸ਼ੁਭ ਸ਼ਾਮ
5: ਜੀ, ਥੈਂਕ ਯੂ, ਬਹੁਤ ਧੰਨਵਾਦ ਸਰ, ਬਹੁਤ
1: ਥੈਂਕ ਯੂ ਸਰ,
4: ਥੈਂਕ ਯੂ
1: ਜੀ। ਐਂਡ ਇੱਕ ਆਪਣੇ ਕਾਲਰ ਸੱਜਣ ਨੇ, ਉਹ ਕੱਲ ਵੀ ਤੁਸੀਂ ਥੋੜੇ ਅਰਲੀ ਚਲੇ ਗਏ ਸਟੂਡੀਓ ਚੋਂ, ਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀਗੇ। ਸਦਵਾ ਸਾਹਿਬ,
4: ਹਾਂਜੀ,
1: ਇੱਕ ਆਪਣੇ ਕਾਲਰ ਨੇ, ਉਹ ਕੱਲ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ।
4: ਕਾਲਰ ਨੇ ਜੀ, ਸਤਿ ਸ਼੍ਰੀ ਅਕਾਲ ਜੀ।
1: ਜੀ 9090 ਜੀ ਸਰ।
6: ਜੀ ਸਤਿ ਸ਼੍ਰੀ ਅਕਾਲ, ਕੈਸੇ ਹੈ ਆਪ?
4: 90-90 ਕਿਆ ਬਾਤ ਹੈ ਸਰ, ਅਸਲਾਮ ਅਲੈਕਮ, ਕੈਸੇ ਹੋ?
6: ਜੀ ਵਾਲਿਮ ਸਾਹਿਬ, ਮੈਂ ਠੀਕ ਹੂੰ, ਆਪਕੇ ਪ੍ਰੋਗਰਾਮ ਸੁਣਤੇ ਰਹਤਾ ਹੂੰ। ਕੱਲ ਆਪ ਤਸ਼ਰੀਫ ਲੈ ਗਏ, ਨਵੀਨ ਸਾਹਿਬ ਸੇ ਬਾਤ ਹੋਈ ਮੇਰੀ, ਮੈਂ ਬੁਲਾ ਰਹੇ ਪਾਪਾ ਜੀ ਜ਼ਰਾ ਮਿਸ ਕਰ ਦੀਏ, ਕੱਲ ਆਪ ਟੈਲੀਫੋਨ ਕੇ ਪੁਰਾਣੇ ਕਿੱਸੇ ਸੁਣਾਏ ਵਗੈਰਾ। ਬਹਰਹਾਲ ਆਪ ਗੁਲਾਟੀ ਸਾਹਿਬ ਆਏ ਥੇ, ਮੈਂ ਇਸ ਲਈ ਦੁਬਾਰਾ ਹਾਜ਼ਰ ਹੁਆ ਹੂੰ। ਦੋ ਬਾਤੇ ਬੋਲਣਾ ਹੈ ਕਿਤਾਬ ਕੇ ਸਿਲਸਿਲੇ ਮੇਂ।
4: ਜ਼ਰੂਰ ਬੋਲੇ।
6: ਬੜਾ ਚੰਗਾ ਸ਼ੇਅਰ ਯੇ ਹੈ ਕਿ ਮੁਝੇ ਪੜ੍ਹਨਾ ਹੋ ਤੋ ਜ਼ਰਾ ਏਹਤਿਆਤ ਸੇ ਪੜ੍ਹਨਾ,
4: ਮੁਝੇ
6: ਪੜ੍ਹਨਾ ਹੋ ਤੋ ਜ਼ਰਾ ਏਹਤਿਆਤ ਸੇ ਪੜ੍ਹਨਾ, ਖੁਦ ਆਪਣੇ ਅੰਦਰ ਬਿਖਰੀ ਹੋਈ ਕਿਤਾਬ ਹੂੰ ਮੈਂ।
4: ਕਿਆ ਬਾਤ,
6: ਕਿਆ ਚੰਗਾ ਸ਼ੇਅਰ ਹੈ। ਅੱਛਾ, ਦੂਸਰਾ ਅੰਗਰੇਜ਼ੀ ਮੈਂ ਹੈ ਕਿਤਾਬ ਕੇ ਉੱਪਰ, ਬੜਾ ਚੰਗਾ ਪ੍ਰੋਵਰਬ ਹੈ, ਵੋ ਯੇ ਹੈ, ਕਲਟੀਵੇਸ਼ਨ ਆਫ ਦਾ ਮਾਇੰਡ ਇਜ਼ ਨੈਸੇਸਰੀ ਐਜ਼ ਫੂਡ ਟੂ ਦਾ ਬਾਡੀ।
4: ਬਿਲਕੁਲ ਸਹੀ ਗੱਲ ਹੈ, ਕਲਟੀਵੇਸ਼ਨ ਹੋਣੀ ਚਾਹੀਦੀ ਹੈ।
6: ਹਾਂ, ਜਬ ਮੈਂ ਪਾਂਚਵੀਂ ਜਮਾਤ ਮੈਂ ਥਾ, ਮੇਰੀ ਮੰਮੀ ਡਾਕਟਰ ਬੋਲਾ ਕੇ ਇੱਕ ਫਰੇਜ਼ ਮੁਝੇ ਦੀ ਹੈ, ਔਰ ਬੋਲੇ ਬੇਟਾ ਯੇ ਹਮੇਸ਼ਾ ਜ਼ਹਿਨ ਮੇਂ ਰੱਖੋ, ਔਰ ਯੇ ਸਾਹਮਣੇ ਤੁਹਾਰੇ ਜੋ ਬੈਡਰੂਮ ਹੈ ਇਸਮੇਂ ਲਗਾ ਕੇ ਰੱਖੋ। ਤੋ ਬਚਪਨੇ ਸੇ ਚੀਜ਼ੇ ਦੇਤੇ ਹੈ, ਬਹੁਤ ਜ਼ਰੂਰੀ ਹੈ, ਇਨਵਾਇਰਮੈਂਟ ਬੱਚੋਂ ਕੇ ਲਈ ਕਿਤਾਬੋਂ ਕਾ ਰੱਖੀਏ, ਔਰ ਯੇ ਸੈੱਲ ਫੋਨ ਔਰ ਯੇ ਲੈਪਟਾਪ ਔਰ ਯੇ ਸਾਰੇ ਚੀਜ਼ੇ ਜਿੰਨੇ ਵੀ ਹੈ, ਯੇ ਗੈਜਟਸ ਵੈਜਟਸ, ਇਨਕੋ ਇੱਕ ਤਰਫ ਪਰੇ ਹਟਾਈਏ, ਕਿਉਂਕਿ ਜੋ ਆਂਖੋਂ ਸੇ ਦੇਖਤੇ ਜੋ ਕਿਤਾਬ ਮੇਂ ਜੋ ਬਾਤ ਹੈ ਨਾ, ਵੋ ਬਾਤ ਕਭੀ ਵੀ ਨਹੀਂ ਆ ਸਕਤੀ।
4: ਬਿਲਕੁਲ,
6: ਔਰ ਇਸਸੇ ਦਿਮਾਗ ਬੜਾ ਤਾਜ਼ਾ ਹੋਤਾ ਹੈ, ਔਰ ਕਿਤਾਬ ਕੀ ਰੀਡਿੰਗ ਸੇ ਮੈਮੋਰੀ ਵੀ ਸ਼ਾਰਪ ਰਹਤੀ ਹੈ
4: ਜੀ,
6: ਵਰਨਾ ਬੱਚੋਂ ਕੋ ਯੇ ਵੀ ਨਹੀਂ ਪਤਾ ਹੋਤਾ ਕਿ 5 ਮੇਂ ਸੇ 7 ਮੇਂ ਸੇ 2 ਨਿਕਾਲੋ ਕਿਤਨੇ ਹੈ ਰਹੇ। ਉਹ ਬੋਲੇ ਹਾਂ ਕਿਤਨੇ ਰਹਤੇ ਜੀ, ਉਂਗਲੀਓਂ ਪੇ ਦੇਖੇਂਗਾ। ਤੋ ਬੋਲਾ ਉਸਤਾਦ, ਬੋਲਾ ਅਰੇ ਯਾਰ ਤੂੰ ਉਂਗਲੀ ਕਿਆ ਦੇਖ ਰਹਾ, ਉਂਗਲੀ ਤੋ 5 ਹੀ ਹੋਤੀ ਸਬਕੇ, 7 ਥੋੜੀ ਹੋਤੀ। ਯੇ ਹੈ ਬਾਤੇ, ਇਨ ਚੀਜ਼ੋਂ ਪੇ ਤਵੱਜੋ ਦੇਣਾ ਚਾਹੀਏ, ਔਰ ਮੈਂ ਜ਼ਰੂਰ ਐਗਜ਼ੀਬਿਸ਼ਨ ਜਹਾਂ ਪੇ ਵੀ ਹੈ ਵੋ ਕਿਤਾਬੋਂ ਕਾ ਅਟੈਂਡ ਕਰੂੰਗਾ।
4: ਬਹੁਤ ਅੱਛੇ ਸਰ, ਆਪਨੇ ਬਹੁਤ ਅੱਛੀ ਬਾਤ ਕਹੀ ਹੈ, ਔਰ ਇਸਕੇ ਲੀਏ ਹਮ ਆਪਕੇ ਮਮਨੂਨ ਹੈ, ਧੰਨਵਾਦੀ ਹੈ, ਸ਼ੁਕਰੀਆ।
6: ਆਪਕਾ ਵੀ ਬਹੁਤ ਬਹੁਤ ਸ਼ੁਕਰੀਆ ਜਨਾਬ, ਆਪ ਦੇਤੇ ਹਮੇਸ਼ਾ ਚੜ੍ਹਤੀ ਕਲਾ ਰਹੀਏ, ਮੇਰੀ ਦੁਆਏ ਹੈ, ਆਪਕਾ ਸਾਰਾ ਪਰਿਵਾਰ ਹਮੇਸ਼ਾ ਖੁਸ਼ੋ ਖੁਰਮ ਰਹੇ, ਦਰਾਜ਼ੀ ਉਮਰ ਰਹੇ, ਅੱਲਾ ਆਪਕੋ ਹਰ ਬਿਮਾਰੀਓਂ ਸੇ, ਮੁਸ਼ਕਿਲ ਆਫਤੋਂ ਸੇ ਮਹਿਫੂਜ਼ ਰੱਖੇ,
4: ਖੁਦਾ ਮਹਿਫੂਜ਼ ਰੱਖੇ ਹਰ ਬਲਾ ਸੇ, ਹਰ ਬਲਾ ਸੇ।
6: ਜੀ ਜੀ ਬਿਲਕੁਲ, ਅਕਬਰ ਇਲਾਹਾਬਾਦੀ ਕਾ ਸ਼ੇਰ ਯਾਦ ਆਇਆ ਆਪਕੀ ਬਾਤ ਪੇ, ਫਿਰ ਆਪ ਬੋਲੀਂਗੇ ਜੁਗਲਬੰਦੀ ਕਰ ਦੇਤੇ ਹੈ ਆਪ, ਔਰ ਉਹ ਸ਼ੇਰ ਯੇ ਹੈ, ਖੁਦਾ ਮਹਿਫੂਜ਼ ਰੱਖੇ ਤੁਮਕੋ ਇਨ ਤੀਨੋ ਹੀ ਬਲਾਓਂ ਸੇ, ਵਕੀਲੋਂ ਸੇ, ਹਕੀਮੋਂ ਸੇ, ਹਸੀਨੋਂ ਕੀ ਨਿਗਾਹੋਂ ਸੇ,
4: ਨਿਗਾਹੋਂ ਸੇ, ਕਿਆ ਬਾਤ ਹੈ। ਇਸੀ ਨੋਟ ਪੇ ਥੈਂਕ ਯੂ ਵੈਰੀ ਮਚ, ਸ਼ੁਕਰੀਆ, ਔਰ
6: ਆਪਕਾ ਵੀ ਜਨਾਬ,
4: ਇਨਕੇ ਬਗੈਰ ਗੁਜ਼ਾਰਾ ਵੀ ਨਹੀਂ ਹੈ,
6: ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ,
4: ਵਕੀਲੋ ਕੀ ਜ਼ਰੂਰ ਪੜਤੀ ਹੈ, ਔਰ ਹਸੀਨੋ ਕੀ ਨਿਗਾਹੋਂ ਸੇ, ਹਸੀਨੋ ਕੀ ਨਿਗਾਹੋਂ ਸੇ ਤੋ ਦੁਨੀਆ ਫਿਦਾ ਹੋਤੀ ਆਈ ਹੈ ਔਰ ਹੋਤੀ ਰਹੇਗੀ।
6: बिल्कुल बिल्कुल जनाब,
4: थैंक यू वेरी मच। थैंक यू नवी, बड़ा वधिया टाइम दिता, बड़ा अच्छा गलबात के बात निकली है। कहते ना कि जगजीत सिंह जी का शेर, एक बात निकलेगी तो दूर तलक जाएगी। और सच्ची बहुत अच्छा लग्या, बहुत ही खूबसूरत।
1: ਇੱਕ ਹੋਰ ਵੀ ਆਪਣੇ ਸੱਜਣ ਆਪਣੇ ਨਾਲ ਨੇ,
4: ਇੱਕ ਹੋਰ ਸੱਜਣ ਲੈ ਲਓ ਫਿਰ, ਲੈ ਲਓ ਲੈ ਲਓ।
1: ਹਾਂਜੀ ਸਰ, 6601 ਜੀ।
7: ਜੀ ਸਲਾਮ ਅਲੈਕਮ ਜੀ, ਨਵੀਨ ਜੀ, ਤੁਹਾਡੇ ਪਿਤਾ ਜੀ ਨੂੰ ਵੀ, ਵਾਲਿਦ ਸਾਹਿਬ ਨੂੰ ਵੀ ਬੜਾ ਬੜਾ ਆਦਾਬ, ਸਤਿ ਨਮਸਕਾਰ, ਸਤਿ ਸ੍ਰੀ ਅਕਾਲ। ਤੇ ਇਰਫਾਨ ਮਲਿਕ ਬੋਲ ਰਹੇ ਹਾਂ ਜੀ।
4: ਜੀ ਇਰਫਾਨ ਭਾਈ, ਕੈਸੇ ਹੋ? ਅਸਲਾਮ ਅਲੈਕਮ ਔਰ ਵਾਲੇਕਮ ਸਲਾਮ, ਕੈਸੇ?
7: ਆਮ ਸਰ ਜੀ, ਬਸ ਤੁਹਾਡੀ ਆਵਾਜ਼ ਸੁਣ ਕੇ ਤੇ ਪਤਾ ਨੀ ਕਿੰਨੇ ਸਦੀਆਂ ਲੱਗੀ ਹੈ, ਬਹੁਤ ਬੜਾ।
4: ਹਾਂ, ਮੇਰੀ ਆਵਾਜ਼ ਹੀ ਪਹਿਚਾਣ ਹੈ, ਘਰ ਯਾਦ ਰਹੇ।
7: ਔਰ ਮਾਸ਼ਾ, ਜਿਸ ਤਰ੍ਹਾਂ ਤੁਸੀਂ ਨਵੀਨ ਨੂੰ ਟ੍ਰੇਨ ਕੀਤਾ, ਯਕੀਨ ਕਰੋ, ਦੇਖੋ ਜੀ, ਮੈਂ ਫਲੈਟਿੰਗ ਨਹੀਂ ਕਰ ਰਿਹਾ। ਮੈਂ ਇੱਕ ਵਾਰੀ ਨਵੀਨ ਨੂੰ ਪਹਿਲੇ ਵੀ ਕਿਹਾ ਸੀ ਕਿ ਭਾਵੇਂ ਦੁਨੀਆਂ ਦਾ ਕੋਈ ਪ੍ਰੋਗਰਾਮ ਲੱਗਾ ਹੋਏ ਨਾ, ਇਸ ਲਈ ਮੈਂ ਸਿਰਫ ਤੁਹਾਡਾ ਪ੍ਰੋਗਰਾਮ ਸੁਣਨਾ
1: ਹੁੰਦਾ। ਵਾਹ ਵਾਹ,
4: ਮਿਹਰਬਾਨੀ, ਬਹੁਤ ਬਹੁਤ।
7: ਮੈਂ ਗੁਜ਼ਾਰਿਸ਼ ਕਰਨਾ ਚਾਹ ਰਿਹਾ ਸਾਂ ਕਿ ਥੋੜਾ ਜਿਹਾ ਜ਼ਮਾਨਾ ਥੋੜਾ ਜਿਹਾ ਬਦਲ ਗਿਆ, ਹੁਣ ਜ਼ਰਾ ਪੜ੍ਹਾਈ ਪੜ੍ਹਾਈ ਵੱਲ ਧਿਆਨ ਘੱਟ ਹੀ ਹੈ। ਤੇ ਕੋਈ ਗੁਲਾਟੀ ਜੀ ਆਏ ਸਨ, ਤੇ ਕੋਈ ਆਡੀਓ ਬੁੱਕਸ ਵਗੈਰਾ ਦਾ ਵੀ ਸਿਲਸਿਲਾ ਇਹਨਾਂ ਨੇ ਸ਼ੁਰੂ ਕੀਤਾ ਕਿ ਨਹੀਂ?
4: ਬ੍ਰੈਂਪਟਨ ਵਿਲੇਜ ਆਫ ਇੰਡੀਆ ਕੇ ਸਾਥ, ਵਿਲੇਜ ਆਫ ਇੰਡੀਆ ਰੈਸਟੋਰੈਂਟ ਹੈ, ਵੈਜੀਟੇਰੀਅਨ।
7: ਸਮਝ
4: ਗਏ, ਬਿਲਕੁਲ ਉਹਦੇ ਬਿਹਾਈਂਡ ਪੰਜਾਬੀ ਭਵਨ ਆ, ਤੁਸੀਂ ਬੈਠ ਕੇ ਉਹਨਾਂ ਨਾਲ ਗੁਫ਼ਤਗੂ ਕਰੋ ਤੇ ਤੁਹਾਨੂੰ ਆਨਲਾਈਨ ਵੀ ਉਹ ਜਾਣਕਾਰੀ ਦੇ ਦੇਣਗੇ।
7: ਬਹੁਤ ਬਹੁਤ ਸ਼ੁਕਰੀਆ।
4: ਔਰ ਬਾਬਾ ਨਜ਼ਮੀ ਆ ਰਿਹਾ ਕਾਨਫਰੰਸ ਦੇ ਉੱਤੇ, ਤੇ ਉਹਨਾਂ ਨੂੰ ਸੁਣਨ ਲਈ ਵੀ ਜ਼ਰੂਰ ਆਇਓ।
7: ਸਰ ਜੀ, ਮੈਂ ਪਿਛਲੇ ਵਾਰੀ ਵੀ ਕਾਨਫਰੰਸ ਤੇ ਆਇਆ ਸਾਂ, ਮੈਂ ਕੋਈ 4-5 ਸਾਲ ਹੋ ਗਏ ਨੇ, ਐਤਕੀ ਵੀ ਜ਼ਰੂਰ ਆਵਾਂਗੇ। ਬਲਕਿ ਅਸੀਂ ਇੱਧਰ ਆਪਣੇ ਪਾਕਿਸਤਾਨੀ ਪੰਜਾਬ ਦੇ 10-15 ਬੰਦੇ ਇਕੱਠੇ ਗਰੁੱਪ ਬਣਾ ਕੇ ਆਉਂਦੇ
4: ਹਾਂ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ, ਸੋ ਨਾਈਸ ਆਫ ਯੂ। ਬੜੀ ਅੱਛੀ ਸ਼ਾਇਰੀ ਹੈ ਵੀ ਬਾਬਾ ਨਜ਼ਮੀ ਦੀ, ਬੜੀ ਬਹੁਤ ਉਹਨਾਂ ਨੇ ਮਕਾਮਿਆਂ ਲਈ ਬੜਾ ਲਿਖਿਆ। ਔਰ ਲੋਕਾਂ ਨੂੰ, ਕਈ ਲੋਕ ਕਹਿੰਦੇ ਨੇ ਕਿ ਸਾਰੀ ਗੱਲ ਕਿਸਮਤ ਤੇ ਛੱਡ ਦਿੰਦੇ ਆ ਜਾਂ ਭਾਗਾਂ ਤੇ ਛੱਡ ਦਿੰਦੇ ਆ। ਬੜਾ ਸੋਹਣਾ ਉਹਨਾਂ ਦਾ ਸ਼ੇਅਰ ਹੈ, ਕਹਿੰਦਾ ਕਿ ਜਿਹੜੇ ਲੋਕ ਕੇਵਲ ਮੁਕੱਦਰਾਂ ਦੀ ਗੱਲ ਕਰਦੇ ਆ ਪਰ ਉੱਗਣ ਵਾਲੇ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ। ਸੋ ਬਹੁਤ ਅੱਛਾ, ਉਹਨਾਂ ਨਾਲ ਮੇਰੀ ਵੀ ਕਾਫੀ ਵਾਰੀ ਮੁਲਾਕਾਤ ਹੋਈ ਆ। ਤੋ ਬਹੁਤ ਅੱਛਾ ਹੋਏਗਾ 2-3-4 ਅਕਤੂਬਰ ਨੂੰ, ਵਿਸ਼ੇਸ਼ ਤੌਰ ਤੇ ਔਰਤਾਂ ਉੱਤੇ ਉਹਨਾਂ ਨੇ ਇੱਕ ਸੈਮੀਨਾਰ ਕਰਨ ਦਾ ਮਨ ਬਣਾਇਆ, ਮੈਨੂੰ ਦੱਸਦੇ ਸੀ ਕਥੂਰੀਆ ਸਾਹਿਬ। ਤੋ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਦਲਬੀਰ ਕਥੂਰੀਆ ਜੀ ਦੀ ਟੀਮ ਪੰਜਾਬੀ ਸਾਂਝ ਪ੍ਰੋਗਰਾਮ ਪੇਸ਼ ਕਰਦੀ ਆ, ਵਿਲੇਜ ਆਫ ਇੰਡੀਆ ਤੇ ਗਿਲ, ਸੋਰੀ, ਬ੍ਰੈਂਪਟਨ ਕੈਸ਼ ਐਂਡ ਕੈਰੀ ਵੱਲ।
1: ਆਪਣੇ ਸੱਜਣ ਮਿੱਤਰ ਹੀ ਬਹੁਤ ਆ ਰਹੇ ਨੇ, ਹੈਲੋ ਹਾਈ ਕਰ ਲਈਏ ਯਾਰ,
4: ਕਰੋ ਕਿਉਂ ਨਹੀਂ।
1: 7220 ਹਾਂਜੀ ਸਰ,
8: ਹਾਂਜੀ, ਸਿਦਵਾਂ ਸਾਹਿਬ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਬੋਲਦੇ ਆ?
8: ਮੈਂ ਜੀ, ਮੈਂ ਢਿੱਲੋਂ ਬੋਲ ਰਿਹਾ ਜੀ, ਮੈਂ ਤੁਹਾਡਾ ਪਹਿਲਾਂ ਵੀ ਸੁਣਦਾ ਰਿਹਾ ਉਦੋਂ ਮੈਂ ਨਿਕਾ ਜਿਹਾ ਹੁੰਦਾ ਸੀ।
4: ਬੱਲੇ ਢਿੱਲੋਂ ਸਾਹਿਬ, ਤੁਸੀਂ ਤਾਂ ਗੱਭਰੂ ਹੋ ਗਏ ਫਿਰ ਹੁਣ।
8: ਨਹੀਂ, ਮੈਂ ਗੱਭਰੂ ਨਹੀਂ ਹੋਇਆ, ਮੈਂ ਹੁਣ ਬੁੱਢਾ ਵੀ ਹੋ ਗਿਆ।
4: ਨਹੀਂ ਨਹੀਂ, ਬੁੱਢੇ ਨਹੀਂ ਹੋਣਾ ਆਪਾਂ, ਬੁੱਢੇ ਕਿਉਂ ਹੋਣਾ, ਕਹਿੰਦੇ ਹੁੰਦੇ।
8: ਨਹੀਂ ਨਹੀਂ, ਪ੍ਰੋਗਰਾਮ ਕਰਨ ਦਾ ਉਹ ਉਦਣ ਮੈਂ ਦੱਸਿਆ ਸੀ ਕਿ ਵਲ ਦਾ ਕੀ ਮਤਲਬ ਹੁੰਦਾ, ਕਿ ਜਿਹੜਾ ਤੁਸੀਂ ਵਲ ਇਹਨੂੰ ਦੱਸ ਦਿੱਤਾ ਨਾ ਜੀ,
4: ਨਵੀਂ ਨੂੰ
8: ਕਿੱਦਾਂ ਪ੍ਰੋਗਰਾਮ ਕਰਨਾ।
4: ਹਾਂ,
8: ਤੇ ਉਹ ਮਤਲਬ ਗਾਹ ਲੰਘ ਗਿਆ ਜੀ। ਫਿਰ ਉੱਤੋਂ ਮੈਂ ਇੱਕ ਜਿਹੜੀ ਗੱਲ ਲਿਖਾਂ ਕਿ ਪੰਜਾਬੀ, ਇੱਕ ਪੰਜਾਬੀ ਪੰਜਾਬੀ ਆ, ਪੰਜਾਬੀ ਪੰਜਾਬੀ ਆ, ਜਾਂ ਆਪਾਂ ਪੰਜਾਬੀ ਪਾਕਿਸਤਾਨੀ ਆ, ਜਾਂ ਪੰਜਾਬੀ ਹਰਿਆਣਵੀ ਆ, ਜਾਂ ਪੰਜਾਬ ਦੇ ਆ, ਜਾਂ ਕੈਨੇਡੀਅਨ ਪੰਜਾਬੀ ਆ, ਜਾਂ
4: ਬੜੀ ਅੱਛੀ ਗੱਲ ਕਹੀ ਹੈ ਤੁਸੀਂ। ਔਰ ਬਾਕੀ ਤੁਹਾਡੀਆਂ ਨਵੀਂ ਨੂੰ ਜਿਹੜੀਆਂ ਬਲੈਸਿੰਗਸ ਨੇ ਉਹ ਬਹੁਤ ਵੱਡੀ ਗੱਲ ਹੈ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ।
8: ਤੁਸੀਂ ਉਦਣ ਵੱਲ ਪੁੱਛ ਰਹੇ ਕਿ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤੇ ਕਿਹਨੂੰ ਦੱਸਣਾ ਨਹੀਂ, ਮੈਂ ਦੱਸਿਆ ਸੀ
4: ਬਿਲਕੁਲ ਦੱਸਿਆ ਸੀ
8: ਵੱਲ ਦਾ ਕੀ
1: ਮਤਲਬ। ਧੰਨਵਾਦ ਤੇ ਲੱਗਦਾ, ਬਹੁਤ ਸ਼ੁਕਰੀਆ,
4: ਬੜੀ ਮਿਹਰਬਾਨੀ ਸਰ, ਬਹੁਤ ਬਹੁਤ ਧੰਨਵਾਦ,
1: ਥੈਂਕ ਯੂ। 4391 ਹਾਂਜੀ
9: ਹਾਂਜੀ, ਅਸਲਾਮ ਅਲੈਕੁਮ ਜੀ।
1: ਵਾਲੇਕੁਮ ਸਲਾਮ।
4: ਵਾਲੇਕੁਮ ਸਲਾਮ ਮੈਡਮ, ਕੈਸੇ ਆਪ?
9: ਜੀ ਮੈਂ ਠੀਕ ਹੂੰ। ਆਪਨੇ ਬਹੁਤ ਅੱਛਾ ਟਾਪਿਕ ਸੀਗਾ, ਲੇਕਿਨ ਟਾਈਮ ਬੜਾ ਮੁਖਤਸਰ ਰੱਖਾ ਇਸਕਾ।
4: ਅੱਛਾ,
9: ਜੋ ਹੈ ਕਿਤਾਬ ਜੋ ਹੈ ਉਹ ਇੱਕ ਜ਼ਿੰਦਗੀ ਹੈ।
4: ਹਾਂ,
9: ਔਰ ਆਪਕੋ ਬਿਲਕੁਲ ਸੀਧੇ ਰਾਸਤੇ ਪਰ ਰੱਖਤੀ, ਉਸ ਪਰ ਨਾ ਕੋਈ ਮੁਨਾਫਕਤ ਹੋਤੀ ਹੈ ਔਰ ਨਾ ਹੀ ਕੋਈ ਦਵਾਬਾਜ਼ੀ ਹੋਤੀ ਹੈ, ਉਸਕੋ ਆਪਕੋ ਸਮਝਣਾ ਹੈ।
4: ਕਿਤਾਬ ਪੜ੍ਹਦਿਆਂ ਤੁਹਾਨੂੰ ਇੱਕ ਤਾਂ ਜ਼ਿੰਦਗੀ ਦਾ ਐਕਸਪੀਰੀਅੰਸ ਔਰ ਤੁਸੀਂ ਕਿਤਾਬ ਦੇ ਨਾਲ ਜੁੜ ਜਾਂਦੇ ਹੋ, ਦਿਲ ਦਿਮਾਗ ਤੁਹਾਡਾ ਉਸ ਕਿਤਾਬ ਦੇ ਅੰਦਰ ਵੜ ਜਾਂਦਾ ਜੇ ਤੁਸੀਂ ਪੂਰੀ ਚਾਹਤ ਨਾਲ ਕਿਤਾਬ ਨੂੰ ਪੜ੍ਹਦੇ ਹੋ।
9: ਕਿਉਂਕਿ ਅਗਰ ਤੁਸੀਂ ਉਸਨੂੰ ਚਾਹਤ ਨਾਲ ਸਮਝ ਕੇ ਪੜ੍ਹਦੇ ਹੋ ਉਸ ਕਿਤਾਬ ਕੋ, ਤੋ ਬੁੱਲੇ ਸ਼ਾਹ ਨੇ ਵੀ ਇਹ ਕਿਹਾ, ਮੁਝੇ ਇਸਕਾ ਸ਼ੇਰ ਯਾਦ ਨਹੀਂ ਕਿ ਆਪ ਹਜ਼ਾਰੋਂ ਕਿਤਾਬੇਂ ਪੜ੍ਹ ਲੇ ਲੇਕਿਨ ਜਦ ਅੰਦਰ ਸੇ ਦਿਲ ਕੀ ਕਿਤਾਬ ਪੜ੍ਹਤੇ ਹੋ ਤੇ ਅੰਦਰ ਤੁਮ ਕਿਆ ਹੋ, ਉਹ ਇੱਕ ਕਿਤਾਬ
1: ਬਹੁਤ ਸ਼ੁਕਰੀਆ, ਥੈਂਕ ਯੂ ਜੀ, ਬਹੁਤ ਧੰਨਵਾਦ। ਸੋ ਓਕੇ, ਅਗਲੀ ਕਾਲਾਂ ਤੋਂ ਪਹਿਲਾਂ ਲੈ ਕੇ ਚੱਲਦੇ ਅਸੀਂ ਤੁਹਾਨੂੰ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ, ਇੱਥੇ ਅਸੀਂ ਇਸ ਵੀਕ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਬਈ, 6085 ਟੋਮਕਨ ਰੋਡ, ਕਿਤਾਬ ਪੜ੍ਹਨੀ ਆ, ਸੋਫਾ ਹੋਵੇ ਨਾ ਕੰਫਰਟੇਬਲ, ਫਿਰ ਬੰਦਾ ਕਹਿੰਦਾ ਯਾਰ ਫਿਰ ਕਿਤਾਬ ਇੱਕ ਚੈਪਟਰ ਛੱਡੋ ਪੂਰੀ ਕਿਤਾਬ ਹੀ ਪੜ੍ਹ ਲੈਂਦੇ, ਇੰਨੇ ਕੰਫਰਟੇਬਲ ਸੋਫੇ ਆ ਗ੍ਰੈਂਡ ਹੋਮ ਤੇ।
4: ਪਿਛਲੇ ਹਫ਼ਤੇ ਮੈਨੂੰ ਜਾਣ ਦਾ ਮੌਕਾ ਮਿਲਿਆ, ਲਵੀ ਤੁਸੀਂ ਮੈਨੂੰ ਕਿਹਾ ਕਿ ਉੱਥੇ ਜ਼ਰੂਰ ਜਾ ਕੇ ਆਓ ਗ੍ਰੈਂਡ ਹੋਮ ਫਰਨੀਚਰ ਤੇ, ਬਈ ਐਸਾ ਫਰਨੀਚਰ ਮੈਂ ਸਮਝਦਾ ਕਿ ਜੀ ਲੱਗ ਜਾਂਦਾ ਉੱਥੇ ਜਾ ਕੇ, ਦਿਲ ਤੁਹਾਡਾ ਇਕੱਲੀ ਇਕੱਲੀ ਆਈਟਮ ਦੇਖ ਕੇ, ਚਾਹੇ ਉਹ ਬੈਡਰੂਮ ਸੈੱਟ ਹੋਣ, ਚਾਹੇ ਰਿਕਲਾਈਨਰ ਹੋਣ, ਚਾਹੇ ਤੁਸੀਂ ਚੇਅਰਸ ਵਗੈਰਾ ਵੱਖਰੀ ਆਪਦੇ ਲੈ
1: ਲੈ। ਨਾ ਪਤਾ ਕੀ ਹੈ, ਚਲੋ ਫਰਨੀਚਰ ਬਿਲਕੁਲ ਨੋ ਡਾਊਟ ਟੋਪ ਆਫ ਦਾ ਲਾਈਨ ਆ, ਬਟ ਗੱਲ ਇਹ ਹੈ ਕਿ ਸੁੱਖ ਭਾਜੀ ਕੋਲ ਜਾ ਕੇ ਨਾ, ਜੇ ਇੱਕ ਬੰਦਾ ਸੋਫਾ ਲੈਣ ਗਿਆ, ਬੰਦਾ ਕਹਿੰਦਾ ਯਾਰ ਛੱਡੋ ਇੱਕ ਸੋਫਾ, ਇਸ ਤਰ੍ਹਾਂ ਪੂਰੇ ਘਰ ਦਾ ਫਰਨੀਚਰ ਲੈਣਾ, ਡੀਲ ਇੰਨੀ ਵਧੀਆ।
4: ਬਿਲਕੁਲ,
1: ਕਸਟਮਰ ਸਰਵਿਸ
4: ਦੇ ਵਿੱਚ ਨਾ ਸਰਵਿਸ ਬੜੀ ਜ਼ਰੂਰੀ ਹੁੰਦੀ ਹੈ, ਤੁਹਾਡੀ ਡੀਲਿੰਗ ਬੜੀ ਅੱਛੀ ਚਾਹੀਦੀ ਆ।
1: ਬਿਲਕੁਲ,
4: ਔਰ ਸੁੱਖ ਉਹਨਾਂ ਕੋਲ ਜਿੱਥੇ ਪ੍ਰਾਈਸਿਸ ਦੀ ਬਿਲਕੁਲ ਕੋਈ ਬੀਟ ਨਹੀਂ ਕਰ ਸਕਦਾ, ਉੱਥੇ ਇਹ ਸਵਾਗਤ ਬੜਾ ਚੰਗਾ ਕਰਦੇ ਆ ਕਸਟਮਰ ਦਾ, ਖੇੜੇ ਮੱਥੇ ਮਿਲਦੇ ਆ ਔਰ ਮੁਸਕਰਾ ਕੇ ਮਿਲਦੇ ਆ ਔਰ ਹੱਸ ਕੇ ਕਸਟਮਰ ਦਾ ਸਵਾਗਤ ਕਰਦੇ ਆ, ਥਕੇਵਾ ਲੈ ਜਾਂਦਾ ਤੁਹਾਡਾ ਇਸ ਗ੍ਰੈਂਡ ਹੋਮ ਫਰਨੀਚਰ ਤੇ ਜਾ ਕੇ, ਜ਼ਰੂਰ ਤੁਸੀਂ ਪਹੁੰਚੋ। ਤੇ ਹੁਣ ਸੁਣਦੇ ਆ ਸੁੱਖ ਜੀ ਤੋਂ ਗ੍ਰੈਂਡ ਹੋਮ ਫਰਨੀਚਰ ਤੇ ਕੀ ਕੁਛ ਆਫਰ ਕੀਤਾ ਜਾ ਰਿਹਾ।
1: ਥੈਂਕ ਯੂ,
10: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਤੇ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਸੀ ਸਰ, ਤੁਹਾਡੀਆਂ ਬਲੈਸਿੰਗ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੁੰਦਾ, ਤੇ ਨਾਲ ਦੀ ਨਾਲ ਹੁਣ ਡੀਲ ਦਿੰਦੇ ਆ ਭਾਜੀ, ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਲੈਦਰ ਦਾ ਸੋਫਾ ਸੈੱਟ ਦੀ ਡੀਲ ਦੇਣ ਲੱਗੇ ਆ, ਲਿਵਿੰਗ ਰੂਮ ਦਾ ਸ਼ਿੰਗਾਰ ਜਿਹੜਾ ਘਰ ਦਾ ਸ਼ਿੰਗਾਰ ਹੁੰਦਾ, ਲਿਵਿੰਗ ਰੂਮ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ ਲੈਦਰ ਦੇ ਵਿੱਚ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਚੇਅਰ ਕੰਪਲੀਟ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ ਬਾਈ ਜੀ 1500 ਡਾਲਰ ਸੀ ਨਵੀ ਭਾਜੀ, ਜਿੰਨੇ ਵੀ ਪਰਿਵਾਰ ਸਪੀਕਰ ਦੇ ਉੱਪਰ ਫਰਾਈਡੇ ਵਾਲੇ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਊਗਾ, ਸੋਫਾ ਲਪਸਡ ਤੇ ਚੇਅਰ ਤਿੰਨੋ ਹੀ ਪੀਸ 799 ਦੇ, 799 ਡਾਲਰ ਦੇ ਵਿੱਚ ਕੰਪਲੀਟ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਤੁਸੀਂ ਫ੍ਰੀ ਲੈ ਕੇ ਜਾਣਾ, ਸੋਫੇ ਸੈੱਟ ਦੇ ਬਹਿ ਕੇ ਤੁਸੀਂ ਟੈਲੀਵਿਜ਼ਨ ਵੀ ਦੇਖਣਾ, ਉਹ ਵੀ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਸਪੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਨਵੀ ਭਾਜੀ।
1: ਕੀ ਬਾਤ ਹੈ, 6085 ਟੋਮਕਨ ਰੋਡ, ਜ਼ਰੂਰ ਜ਼ਰੂਰ ਜ਼ਰੂਰ ਸੁੱਖ ਜੀ ਕੋਲ ਜਾਓ ਐਂਡ ਵਧੀਆ ਟੋਪ ਦਾ ਫਰਨੀਚਰ ਲਓ। ਸੋ ਪ੍ਰੋਗਰਾਮ ਹੈ ਪੰਜਾਬੀ ਲੈਣਾ ਤੇ ਨੰਬਰ ਹੈ ਆਪਣਾ 9056733337, ਤੇ ਤੁਹਾਡੀਆਂ ਕਾਲਸ ਵੀ ਯਾਰ ਥੈਂਕ ਯੂ ਸੋ ਮਚ, ਤੁਸੀਂ ਇੰਨੇ ਮਾਣ ਪਿਆਰ ਨਾਲ ਕਾਲਾਂ ਕਰਦੇ ਹੋ, ਵੀ ਰੀਅਲੀ ਅਪਰੀਸ਼ੀਏਟ ਯੂ। ਮੈਂ ਤੁਹਾਨੂੰ ਲੈ ਕੇ ਚੱਲਦਾ ਹੁਣ ਫੋਨ ਚੱਕ ਲੈਣ। ਹਾਂ, ਕੀ ਬਾਤ ਹੈ, ਸੋ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਸਿਮਰਨ ਜੁੜੇ ਨੇ, ਸੋ ਸਿਮਰਨ ਨਾਲ ਕਰਦੇ ਹਾਂ ਗੱਲਬਾਤ। ਸਿਮਰਨ ਵੈਲਕਮ, ਕੀ ਹਾਲ ਹੈ?
11: ਹਾਂਜੀ ਸਤਿ ਸ਼੍ਰੀ ਅਕਾਲ ਸਰ, ਵਧੀਆ ਜੀ।
1: ਵਧੀਆ, ਠੀਕ ਠਾਕ ਹੋ? ਓਕੇ, ਸੋ ਸਿਮਰਨ ਆਪਾਂ ਹਮੇਸ਼ਾ ਸਭ ਨੂੰ ਜਾਣਕਾਰੀ ਦਿੰਦੇ ਹਾਂ ਜੋ ਗਵਰਨਮੈਂਟ ਵੱਲੋਂ ਲੋਨ ਮਿਲ ਰਿਹਾ, ਸੋ ਲੋਨ ਇਹ ਕਾਹਦੇ ਲਈ ਮਿਲ ਰਿਹਾ ਇਹ ਥੋੜ੍ਹਾ ਦੱਸੋ।
11: ਓਕੇ, ਸੋ ਐਜੂਕੇਸ਼ਨ ਲੋਨ ਹੈ
12: ਇਹਦੇ ਵਿੱਚ ਤੁਹਾਡੀਆਂ ਤੁਸੀਂ ਆਨਲਾਈਨ ਕਲਾਸਿਸ ਕਰਨੀਆਂ ਹੁੰਦੀਆਂ ਵਾ ਐਂਡ ਇਹ ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਵਾ ਤੇ ਤੁਹਾਡੇ ਫੈਮਿਲੀ ਸਾਈਜ਼ ਤੇ ਡਿਪੈਂਡ ਕਰਦਾ ਵਾ ਉਸ ਦੇ ਬੇਸਿਸ ਦੇ ਉੱਤੇ ਤੁਹਾਨੂੰ ਲੋਨ ਅਪਰੂਵ ਹੁੰਦਾ ਹੈ ਅਗਰ ਤੁਸੀਂ ਪੀਆਰ ਹੈਗੇ ਹੋ ਸਿਟੀਜ਼ਨ ਹੈਗੇ ਹੋ ਤੁਸੀਂ ਅਗਰ ਪ੍ਰੋਟੈਕਟਿਡ ਪਰਸਨ ਵੀ ਹੋ ਤੁਹਾਡੇ ਕੋਲ ਤੁਹਾਡਾ ਡਿਸੀਜਨ ਲੈਟਰ ਹੈਗਾ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ ਐਂਡ ਇਹਦੇ ਵਿੱਚ ਆਨਲਾਈਨ ਕੋਰਸਿਸ ਤੁਸੀਂ ਕਰਨੇ ਹੁੰਦੇ ਆ ਔਰ ਟੋਟਲੀ ਆਨਲਾਈਨ ਕਲਾਸਿਸ ਹੁੰਦੀਆਂ ਨੇ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਲਾਈਕ ਅਗਰ ਤੁਹਾਡੇ ਕੋਲ ਮਾਰਨਿੰਗ ਟਾਈਮ ਹੈਗਾ ਈਵਨਿੰਗ ਹੈਗਾ ਸੈਲਫ ਸਟੱਡੀ ਬੇਸ ਕੋਰਸਿਸ ਸਾਡੇ ਕੋਲ ਅਵੇਲੇਬਲ ਹੈਗੇ ਨੇ
1: ਸੋ ਅਗਰ ਕੋਈ ਬੰਦਾ ਨਾਇਗਰਾ ਫਾਲ ਚ ਬੈਠਾ ਕੋਈ ਓਸ਼ਵਾ ਬੈਠਾ ਕਿਤੋਂ ਵੀ ਬੈਠੇ ਆਪਾਂ ਕਰ ਸਕਦੇ ਆ ਆਨਲਾਈਨ ਹੈ
12: ਹਾਂਜੀ ਹਾਂਜੀ ਤੁਸੀਂ ਕਿਤੋਂ ਵੀ ਕਰ ਸਕਦੇ ਹੋ ਈਵਨ ਫਾਈਲਿੰਗ ਲਈ ਵੀ ਤੁਸੀਂ ਅਗਰ ਸਾਡੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤੁਸੀਂ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਆਨਲਾਈਨ ਆਪਣੀ ਫਾਈਲਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਵੀ ਕਰਵਾ ਸਕਦੇ ਹੋ ਐਂਡ ਇਹ ਤੁਹਾਡੇ ਡਿਪੈਂਡ ਕਰਦਾ ਵਾ ਫੈਮਿਲੀ ਸਾਈਜ਼ ਦੇ ਉੱਤੇ ਜਿਵੇਂ ਆਪਾਂ ਹੁਣ ਗੱਲ ਕਰੀਏ ਫੈਮਿਲੀ ਆਫ ਤੁਸੀਂ 4 ਹੋ ਜਾਂ ਫੈਮਿਲੀ ਆਫ 5 ਹੋ ਤਾਂ ਤੁਹਾਨੂੰ ਅਰਾਊਂਡ 1,80,000 ਤੱਕ ਦੀ ਫੰਡਿੰਗ ਹੁੰਦੀ ਆ ਉਹ ਵੀ ਡਿਪੈਂਡ ਕਰਦਾ ਵਾ ਤੁਸੀਂ ਕਿਹੜਾ ਕੋਰਸ ਚੂਜ਼ ਕਰਦੇ ਹੋ ਆਪਣੇ ਕੋਲ 1-1 ਈਅਰ ਦੇ ਕੋਰਸਿਸ ਵੀ ਹੈਗੇ ਨੇ 2 ਈਅਰ ਦੇ ਵੀ ਕੋਰਸਿਸ ਹੈਗੇ ਨੇ ਮੋਸਟ ਪ੍ਰੋਬਬਲੀ ਕਲਾਇੰਟ ਜਿਹੜਾ ਹੈ ਉਹ 2 ਈਅਰ ਕੋਰਸ 'ਚ ਜਾਂਦਾ ਵਾ ਕਿਉਂਕਿ 2 ਸਾਲ ਦੇ ਕੋਰਸ ਦੇ ਵਿੱਚ ਤੁਹਾਨੂੰ ਡਬਲ ਫੰਡਿੰਗ ਆਉਂਦੀ ਹੈ ਤੁਹਾਨੂੰ 2 ਵਾਰ ਲੋਨ ਆਏਗਾ ਐਂਡ 2 ਸਾਲ ਲਈ ਇੰਟਰਸਟ ਫ੍ਰੀ ਹੋਏਗਾ 2 ਸਾਲ ਉਸ ਲੋਨ ਦੇ ਉੱਤੇ ਕੋਈ ਇੰਟਰਸਟ ਨਹੀਂ ਲੱਗੇਗਾ 2 ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ ਔਰ ਸਾਲ ਦਾ 2.5% ਹੋਏਗਾ ਐਂਡ ਤੁਹਾਡੇ ਕੋਲ 15 ਸਾਲ ਹੁੰਦੇ ਆ ਰਿਟਰਨ ਕਰਨ ਲਈ ਲੋਨ
1: ਇਹਦੇ 'ਚ ਸਿਮਰਨ ਕੋਈ ਏਜ ਲਿਮਿਟ ਵੀ ਹੈ ਵੀ ਜੇ ਤੁਸੀਂ ਇਸ ਏਜ ਤੱਕ ਹੋ ਤਾਂ ਹੀ ਮਿਲੂਗਾ ਲੋਨ
12: ਨਹੀਂ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ ਮੋਸਟ ਆਫ ਦਾ ਸਾਡੇ ਕਲਾਇੰਟ ਜਿਹੜੇ ਹੈਗੇ ਆ ਉਹ 50-60 ਦੀ ਏਜ ਦੇ ਹੈਗੇ ਆ ਸੋ ਕੋਈ ਏਜ ਲਿਮਿਟ ਨਹੀਂ ਹੈ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ ਈਵਨ ਤੁਹਾਡਾ ਕ੍ਰੈਡਿਟ ਸਕੋਰ ਲੋ ਵੀ ਹੈਗਾ ਵਾ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਕ੍ਰੈਡਿਟ ਚੈੱਕ ਵੀ ਨਹੀਂ ਹੋਏਗਾ ਤੁਹਾਡਾ
1: ਅੱਛਾ ਕੋਈ ਕ੍ਰੈਡਿਟ ਚੈੱਕ ਨਹੀਂ ਤੇ ਕੋਈ ਬੈਂਕ ਬੈਲੈਂਸ ਕੁਝ ਨਹੀਂ ਦੇਖਿਆ ਜਾਂਦਾ
12: ਨਹੀਂ ਸਰ ਤੁਹਾਡਾ ਇਹਦੇ ਵਿੱਚ ਕੋਈ ਚੈਕਿੰਗ ਨਹੀਂ ਕਿਉਂਕਿ ਸਟੱਡੀ ਦਾ ਐਜੂਕੇਸ਼ਨ ਲੋਨ ਹੈ ਸੋ ਇਹਦੇ ਵਿੱਚ ਮੈਟਰ ਨਹੀਂ ਕਰਦਾ ਹੈਗਾ ਤੁਹਾਡੇ ਕੋਲ ਗੱਡੀ ਹੈਗੀ ਹੈ ਜਾਂ ਘਰ ਹੈਗਾ ਵਾ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਹੈਗੀਆਂ ਸੋ ਤੁਹਾਡੀ ਸਿਰਫ ਇਨਕਮ ਚਾਹੀਦੀ ਹੁੰਦੀ ਹੈ ਤੇ ਤੁਹਾਡਾ ਫੈਮਿਲੀ ਸਾਈਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਡਿਪੈਂਡੈਂਟ ਕਿਡਸ ਕਿੰਨੇ ਨੇ ਉਸ ਦੇ ਬੇਸਿਸ ਦੇ ਉੱਤੇ ਤੁਹਾਨੂੰ ਤੁਸੀਂ 1,00,000-1.5 ਲੱਖ ਤੱਕ ਦਾ ਲੋਨ ਤੁਸੀਂ ਅਪਰੂਵ ਕਰਵਾ ਸਕਦੇ
1: ਇਹ ਜਿਹੜਾ ਲੋਨ ਹੈ ਹੁਣ ਜੇ ਲੋਨ ਆਪਾਂ ਲੈ ਲਿਆ ਕੀ ਸਿਰਫ ਟਿਊਸ਼ਨ ਦੇ ਉੱਤੇ ਖਰਚਾ ਕਰ ਸਕਦੇ ਹੋ ਜਾਂ ਜਿੱਥੇ ਮਰਜ਼ੀ ਖਰਚੋ ਪੈਸੇ
12: ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਤੁਹਾਡੀ ਟਿਊਸ਼ਨ ਫੀਸ ਡਾਇਰੈਕਟਲੀ ਕਾਲਜ ਨੂੰ ਚਲ ਜਾਂਦੀ ਹੈ ਗਵਰਨਮੈਂਟ ਡਾਇਰੈਕਟ ਟਿਊਸ਼ਨ ਫੀਸ ਕਾਲਜ ਨੂੰ ਭੇਜਦੀ ਹੈ ਤੇ ਤੁਹਾਡਾ ਜਿਹੜਾ ਫੰਡ ਹੁੰਦਾ ਹੈ ਉਹ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਆਉਂਦਾ ਹੈ ਐਂਡ ਤੁਸੀਂ ਉਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਉਹ ਤੁਸੀਂ ਚਾਹੇ ਸਟੱਡੀ ਲਈ ਯੂਜ਼ ਕਰੋ ਚਾਹੇ ਆਪਣੇ ਨੀਡਸ ਪੂਰੀਆਂ ਕਰਨ ਲਈ ਕਰੋ ਸੋ ਡਿਪੈਂਡ ਨਹੀਂ ਕਰਦਾ ਹੈਗਾ ਕਿ ਤੁਸੀਂ ਕਿਤੇ ਕਿਤੇ ਯੂਜ਼ ਕਰ ਰਹੇ ਹੋ
1: ਵੈਰੀ ਗੁੱਡ ਸੋ ਨੰਬਰ ਹੈ ਯੂਨੀ ਗਲੋਬਲ ਦੇ ਦਫ਼ਤਰ ਦਾ 4364317543726431754 ਐਂਡ ਇਹਦਾ ਇੰਟਰਸਟ ਰੇਟ ਕੀ ਹੈ ਲੋਨ ਦਾ
12: ਲੋਨ ਦਾ ਸਰ ਜਿੰਨਾ ਟਾਈਮ ਸਟੱਡੀ ਹੋਏਗੀ ਉਹਨਾਂ ਟਾਈਮ ਕੋਈ ਇੰਟਰਸਟ ਨਹੀਂ ਹੈਗਾ 0% ਰਹੇਗਾ ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ ਉਹ ਤੋਂ ਬਾਅਦ 2.5% ਇੰਟਰਸਟ ਲੱਗਣਾ ਸਟਾਰਟ ਹੋਏਗਾ ਸਾਲ ਦਾ 2.5%
1: ਅੱਛਾ ਸਾਲ ਦਾ ਸਿਰਫ 2.5%
12: ਹਾਂਜੀ ਸਾਲ ਦਾ 2.5% ਇੰਟਰਸਟ ਹੋਏਗਾ ਐਂਡ ਇਹਦੇ ਵਿੱਚ ਕੋਈ ਹੋਰ ਜਦੋਂ ਆਪਾਂ ਤੁਸੀਂ ਸਾਡੇ ਆਫਿਸ ਆਓਗੇ ਕੋਈ ਸਾਡੀ ਹਿਡਨ ਚਾਰਜਸ ਨਹੀਂ ਹੋਣਗੇ ਸਾਡੀ ਫੀਸ ਸਿਰਫ 200 ਹੋਏਗੀ ਉਹ ਵੀ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਹਾਡੇ ਫੰਡਸ ਤੁਹਾਡੇ ਅਕਾਊਂਟ ਦੇ ਵਿੱਚ ਆ ਗਏ ਫਸਟ ਪੇਮੈਂਟ 60% ਆਉਂਦੀ ਹੈ ਜਦੋਂ ਤੁਹਾਡੀ ਫਸਟ ਪੇਮੈਂਟ ਆ ਗਈ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਉੱਥੋਂ ਤੋਂ $200 ਰਿਚਾਰਜ ਕਰਾਂਗੇ ਸੋ ਉਸ ਤੋਂ ਪਹਿਲਾਂ ਕੋਈ ਹਿਡਨ ਕੋਸਟ ਨਹੀਂ ਕੋਈ ਹਿਡਨ ਫੀਸ ਨਹੀਂ ਹੋਏਗੀ
1: ਤੇ ਸਿਮਨ ਜਿਹੜੇ ਲੋਕ ਲੋਨ ਸ਼ਬਦ ਸੁਣ ਕੇ ਡਰਨ ਲੱਗ ਪੈਂਦੇ ਆ ਕਿ ਨਾ ਬਈ ਨਾ ਮੈਂ ਨਹੀਂ ਲੋਨ ਕਰਾਉਣਾ ਖਬਰਾਂ ਕੀ ਹੋ ਜਾਏਗਾ ਉਹਨਾਂ ਨੂੰ ਕੀ ਕਹਿਣਾ ਤੁਸੀਂ
12: ਓਕੇ ਸੋ ਅਗਰ ਆਪਾਂ ਹੁਣ ਜਿਵੇਂ ਲੋਨ ਦੇ ਵਿੱਚ ਇਹ ਹੋਏਗਾ ਕਿ ਸਰ ਤੁਹਾਡੇ ਕੋਲ ਪ੍ਰੋਪਰ ਤੁਹਾਡਾ ਐਕਸੈਸ ਹੋਏਗਾ ਕਿ ਤੁਹਾਨੂੰ ਕਿੰਨਾ ਤੁਹਾਡਾ ਪ੍ਰੂਫ ਹੈ ਪਲੱਸ ਅਗਰ ਆਪਾਂ ਬੈਂਕਾਂ ਤੋਂ ਲੋਨ ਲੈਂਦੇ ਹਾਂ ਤਾਂ ਤੁਹਾਨੂੰ ਇੰਟਰਸਟ ਰਾਈਟ ਵੇ ਤੁਹਾਨੂੰ ਪੇ ਕਰਨਾ ਪੈਂਦਾ ਹੈ ਸੋ ਇਹਦੇ ਵਿੱਚ ਤੁਹਾਨੂੰ ਇਹ ਬੈਨੀਫਿਟ ਹੈਗਾ ਕਿ ਤੁਸੀਂ 2 ਸਾਲ ਦਾ ਕੋਰਸ ਲੈਂਦੇ ਹੋ ਤਾਂ ਤੁਸੀਂ 2 ਸਾਲ ਲਈ ਤੁਹਾਡੇ ਲਈ ਇੰਟਰਸਟ ਫ੍ਰੀ ਹੈ ਲੋਨ ਉਹ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ 2 ਸਾਲ ਤੁਸੀਂ ਕੋਈ ਇੰਟਰਸਟ ਨਹੀਂ ਪੇ ਕਰ ਰਹੇ ਹੋ ਕੋਈ ਵੀ ਤੁਸੀਂ ਹੋਰ ਫਰਦਰ ਪੇਮੈਂਟਸ ਨਹੀਂ ਪੇ ਕਰ ਰਹੇ ਹੋ 2 ਸਾਲ ਤੋਂ ਬਾਅਦ ਤੁਸੀਂ ਆਪਣੀ ਪੇਮੈਂਟਸ ਦੇਣੀਆਂ ਸ਼ੁਰੂ ਕਰਨੀਆਂ ਸੋ ਆਈ ਥਿੰਕ ਸੋ ਇਹ ਬੈਟਰ ਹੈ ਕਿ ਤੁਸੀਂ ਅਗਰ ਬੈਂਕ ਤੋਂ ਲੋਨ ਲੈ ਰਹੇ ਹੋ ਤਾਂ ਤੁਹਾਡੇ ਲਈ ਇਹ ਗੁੱਡ ਓਪਰਚੁਨਿਟੀ ਹੈ ਕਿ ਤੁਸੀਂ 2 ਸਾਲ ਲਈ ਆਪਣਾ ਫ੍ਰੀ ਆਫ ਕੋਸਟ ਲਾਈਕ ਫ੍ਰੀ ਇੰਟਰਸਟ ਫ੍ਰੀ ਤੁਸੀਂ ਯੂਜ਼ ਕਰ ਸਕਦੇ ਹੋ ਲੋਨ
1: ਵੈਰੀ ਗੁੱਡ ਐਂਡ ਇੱਕ ਵਾਰ ਫਿਰ ਆਪਣੇ ਆਫਿਸ ਦਾ ਐਡਰੈਸ ਤੇ ਹੋਰ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੋਗੇ
12: ਓਕੇ ਸਾਡੇ ਆਫਿਸ ਦਾ ਨੰਬਰ ਹੈਗਾ ਜੀ 4372643175 ਐਂਡ ਆਫਿਸ ਦਾ ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਾਰਡ ਆਫਿਸ ਨੰਬਰ 212 ਤੁਸੀਂ ਸਾਨੂੰ ਹੁਣੇ ਕਾਲ ਕਰੋ ਆਪਣੀ ਇਨਫੋਰਮੇਸ਼ਨ ਦਿਓ ਮੈਂ ਤੁਹਾਨੂੰ ਰਾਈਟ ਵੇ ਦੱਸ ਦਵਾਂਗੀ ਕਿ ਤੁਸੀਂ ਐਲੀਜੀਬਲ ਹੁੰਦੇ ਹੋ ਜਾਂ ਨਹੀਂ ਐਂਡ ਤੁਹਾਨੂੰ ਕਿੰਨੀ ਲੋਨ ਦੀ ਅਮਾਊਂਟ ਆਏਗੀ ਸੋ ਤੁਸੀਂ ਮੈਨੂੰ ਹੁਣ ਰਾਈਟ ਵੇ ਵੀ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਰਾਈਟ ਵੇ ਦੱਸ ਦਵਾਂਗੀ ਸਾਰਾ ਕੁਝ
1: ਨੰਬਰ ਹੈ 4372643175 437 264 3175 ਬਹੁਤ ਸ਼ੁਕਰੀਆ ਸਿਮਰਨ ਥੈਂਕ ਯੂ
12: ਥੈਂਕ ਯੂ
1: ਜੀ ਵੈਰੀ ਗੁੱਡ ਕਿਆ ਬਾਤ ਹੈ ਦੇਖਿਆ ਚੱਕਦੇ ਨਾ ਫਟੇ ਸੋ ਲਓ ਜਾਣਕਾਰੀ ਸਾਰੀ ਇਨਫੋਰਮੇਸ਼ਨ ਜਿੰਨੀ ਚਾਹੀਦੀ ਹੈ 12570 Kennedy Road, Kennedy Dougal, Kennedy Mayfield, Fresh Food Center.

0: 57 647 504 1557
1: ਵੈਰੀ ਗੁੱਡ। ਇੱਕ ਵਾਰ ਫਿਰ ਤੁਹਾਨੂੰ ਜੋ ਘਰ ਨੇ ਬੜੇ ਖੂਬਸੂਰਤ ਉਹਨਾਂ ਦੀ ਜਾਣਕਾਰੀ ਦੇਈਏ ਯਾਰ, ਇਹ ਤਾਂ ਜ਼ਰੂਰੀ ਗੱਲਾਂ ਨੇ।
2: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com, ਪੈਰਾਡਾਈਸ ਡਿਵੈਲਪਮੈਂਟਸ.com।

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
4: ਵੈਰੀ ਗੁੱਡ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਆਲ ਕਾਇਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਸੋ ਚਾਹੇ ਹੋਵੇ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਗੱਲ ਕੀ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲਬਾਤ ਤਾਂ ਸਿਮਰਨ ਸੈਣੀ ਨੂੰ ਤੁਸੀਂ ਆਲਵੇਜ਼ ਯਾਦ ਰੱਖੋ
5: 400 16 9 9 4 7 2 7 2 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 ਚਾਹੇ ਉਹ ਤੁਹਾਡੀ ਡਿਸਬਿਲਿਟੀ ਪਾਲਿਸੀ ਹੈ, ਚਾਹੇ ਉਹ ਤੁਹਾਡੀ ਕੋਈ ਐਕਸੀਡੈਂਟਲ ਪਾਲਿਸੀ ਹੈ. ਕਈ ਵਾਰੀ ਕੀ ਹੁੰਦਾ ਕਿ ਕਲਾਇੰਟ ਦੀ ਕਾਲ ਆਉਂਦੀ ਹੈ, ਕਹਿੰਦੇ ਨੇ ਜੀ ਸਾਨੂੰ ਤਾਂ ਬੈਂਕ ਤੋਂ ਜਿਹੜੀ ਹੈ ਉਹ $10 ਚ ਪਾਲਿਸੀ ਮਿਲੀ ਹੋਈ ਹੈ, ਬਟ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਕਿ ਉਹ ਜਸਟ ਐਕਸੀਡੈਂਟਲ ਡੈਥ ਪਾਲਿਸੀ ਹੈਗੀ ਹੈ. ਜਾਂ ਮੋਰਗੇ ਇੰਸ਼ੋਰੈਂਸ ਦੀ ਜੇ ਗੱਲ ਕਰੀਏ, ਮੋਸਟਲੀ ਤੇ 90% ਕਲਾਇੰਟਸ ਨੂੰ ਇਹੀ ਨੀ ਪਤਾ ਹੁੰਦਾ ਕਿ ਮੋਰਗੇ ਇੰਸ਼ੋਰੈਂਸ ਸਾਡੀ ਹੋਈ ਹੋਈ ਹੈ ਬੈਂਕ ਦੇ ਥਰੂ. ਅਗਰ ਹੋਈ ਹੋਈ ਹੈ ਤੇ ਉਹਦਾ ਤੁਸੀਂ ਪ੍ਰੀਮੀਅਮ ਕਿੰਨਾ ਪੇ ਕਰ ਰਹੇ ਹੈਗੇ ਹੋ. ਸੋ ਇਹ ਚੀਜ਼ਾਂ ਨੂੰ ਅਸੀਂ ਹੁਣ ਗੋਲੀਆਂ ਕਰ ਦਿੰਦੇ ਹਾਂ. ਅਸੀਂ ਕਹਿ ਦਈਏ ਕਿ ਜਾਂ ਤੇ ਅਸੀਂ ਬਿਜ਼ੀ ਬਹੁਤ ਹੁੰਦੇ ਹਾਂ ਕਿ ਅਸੀਂ ਧਿਆਨ ਨਹੀਂ ਦਿੰਦੇ ਇਹਨਾਂ ਚੀਜ਼ਾਂ ਬਾਰੇ, ਜਾਂ ਸਾਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਆਪਾਂ ਨੇ ਜਿਹੜਾ ਹੈਗਾ ਉਹ ਇੰਸ਼ੋਰੈਂਸ ਕਰਵਾਈ ਹੋਈ ਹੈ, ਇੱਕ ਪ੍ਰੋਪਰ ਇੰਸ਼ੋਰੈਂਸ ਹੈ, ਔਰ ਸਾਨੂੰ ਜ਼ਰੂਰਤ ਨਹੀਂ ਹੈਗੀ ਇਸ ਚੀਜ਼ ਬਾਰੇ ਸੋਚਣ ਦੀ, ਥਿੰਕ ਕਰਨ ਦੀ ਕਿ ਹਾਂ ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈ. ਕਿਉਂਕਿ ਜਦੋਂ ਤੁਸੀਂ ਬੈਂਕ ਤੋਂ ਇੰਸ਼ੋਰੈਂਸ ਲੈ ਰਹੇ ਹੈਗੇ ਉਹਦੇ ਚ ਕਾਫੀ ਸਾਰੇ ਡਰਾਬੈਕ ਹੁੰਦੇ ਨੇ, ਕਿਉਂਕਿ ਬੈਂਕ ਸਾਨੂੰ ਸਾਹਮਣੇ ਦੇਖ ਰਹੀ ਹੈ, ਸਾਨੂੰ ਇਹ ਲੱਗਦਾ ਕਿ ਇੱਕ ਪ੍ਰੋਪਰ ਇੰਸ਼ੋਰੈਂਸ ਹੈ, ਔਰ ਸਾਨੂੰ ਜਿਹੜੀ ਹੈ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਇਸ ਪਾਲਿਸੀ ਨੂੰ ਚੇਂਜ ਕਰਾਈਏ, ਜਾਂ ਇਹ ਪਾਲਿਸੀਜ਼ ਦੇ ਵਿੱਚ ਕੋਈ ਸਾਡਾ ਨੁਕਸਾਨ ਹੋ ਰਿਹਾ, ਜਾਂ ਅਸੀਂ ਪੈਸੇ ਵੱਧ ਦੇ ਰਹੇ ਹੈਗੇ ਹਾਂ. ਹੁਣ ਬੈਂਕ ਥਰੂ ਜਿਹੜੀਆਂ ਪਾਲਿਸੀਜ਼ ਨੇ, ਪਹਿਲੀ ਤਾਂ ਚੀਜ਼ ਉਹ ਅੰਡਰ ਰਿਟਰਨ ਨਹੀਂ ਹੈਗੀਆਂ. ਵੱਡਾ ਜਿਹੜਾ ਮੇਨ ਡਰਾਬੈਕ ਹੈਗਾ ਉਹਦੀ ਅੰਡਰ ਰਾਈਟਿੰਗ ਹੋਣੀ ਹੈ ਐਟ ਦ ਟਾਈਮ ਆਫ ਕਲੇਮ, ਕਿਉਂਕਿ ਅਪਫਰੰਟ ਉਹਨਾਂ ਨੇ ਤੁਹਾਡੇ ਕੋਲ ਮੈਡੀਕਲ ਕੁਐਸਚਨਰ ਨਹੀਂ ਪੁੱਛਣਾ ਹੈਗਾ, ਤੁਹਾਨੂੰ ਉਹਨਾਂ ਨੇ ਪਾਲਿਸੀ ਦੇ ਦਿੱਤੀ. ਜਦੋਂ ਕਲੇਮ ਆਉਣਾ ਹੈਗਾ ਉਸ ਟਾਈਮ ਅੰਡਰ ਰਾਈਟਿੰਗ ਹੋਣੀ ਹੈ, ਔਰ ਮੋਸਟ ਆਫ ਦਾ ਟਾਈਮ ਕਲੇਮ ਇਸ ਕਰਕੇ ਡਿਕਲਾਈਨ ਹੋ ਜਾਂਦਾ ਕਿ ਤੁਸੀਂ ਉਹਨਾਂ ਨੂੰ ਡਿਸਕਲੋਜ਼ ਨਹੀਂ ਕੀਤਾ ਹੁੰਦਾ ਕਿ ਕੋਈ ਮੈਡੀਕਲ ਕੰਡੀਸ਼ਨ ਹੈਗੀ ਹੈ, ਜਾਂ ਤੁਸੀਂ ਆਪਣੇ ਫਿਜ਼ੀਕਲ ਚੈੱਕਅਪ ਕਰਾਏ ਹੁੰਦੇ ਨੇ, ਕੋਈ ਚੀਜ਼ ਵੱਧ ਘੱਟ ਆਈ ਹੁੰਦੀ ਹੈ. ਸੋ ਇਹ ਮਿਸਰੀਪ੍ਰੈਜੈਂਟੇਸ਼ਨ ਹੋ ਜਾਂਦੀ ਹੈ. ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਬੈਂਕ ਦੀਆਂ ਪਾਲਿਸੀਜ਼ ਦੇ ਵਿੱਚ ਲਿਮਿਟੇਸ਼ਨ ਹੁੰਦੀਆਂ ਨੇ. ਸੋ ਫੋਰ ਐਗਜ਼ਾਮਪਲ, ਅਗਰ ਤੁਹਾਡੀ ਮੋਰਗੇਜ ਇੰਸ਼ੋਰੈਂਸ ਹੈ, ਉਹਦੇ 'ਚ ਕ੍ਰਿਟੀਕਲ ਇਲਨੈਸ ਹੈ, ਤਾਂ ਉਹਦੇ 'ਚ ਹਾਰਡਲੀ ਜਿਹੜੀਆਂ ਨੇ 4 ਡਿਜ਼ੀਜ਼ ਕਵਰ ਹੁੰਦੀਆਂ ਨੇ. ਪਰਸਨਲ ਇੰਸ਼ੋਰੈਂਸ ਦੇ ਵਿੱਚ ਤੁਸੀਂ ਜਿਹੜੇ ਜ਼ਿਆਦਾ ਬੈਨੀਫਿਟ ਲੈ ਸਕਦੇ ਹੁੰਦੇ ਹੋ, ਕਈ ਵਾਰੀ ਸੇਮ ਪ੍ਰੀਮੀਅਮ ਦੇ ਵਿੱਚ, ਔਰ ਕਈ ਵਾਰੀ ਕਾਫੀ ਘੱਟ ਪ੍ਰੀਮੀਅਮ ਦੇ ਵਿੱਚ. ਹੁਣ ਉਹ ਡਿਪੈਂਡ ਕਰਦਾ ਹੈ ਤੁਹਾਡੀ ਹੈਲਥ ਕਿਸ ਤਰ੍ਹਾਂ ਦੀ ਹੈ, ਤੁਸੀਂ ਨੋਨ ਸਮੋਕ ਕਰੋ, ਤੁਹਾਡੀ ਫੈਮਿਲੀ ਹਿਸਟਰੀ ਕਿਸ ਤਰ੍ਹਾਂ ਦੀ ਹੈ, ਬਿਕਾਜ਼ ਜਿਹੜਾ ਬੈਂਕ ਹੈਗਾ ਤੁਹਾਨੂੰ ਇੱਕੋ ਸਟੈਂਡਰਡ ਰੇਟ ਦਿੰਦਾ ਹੈਗਾ ਜੋ ਸਾਰਿਆਂ ਦੇ ਲਈ ਉਹਨਾਂ ਨੇ ਬਣਾਏ ਹੁੰਦੇ ਨੇ ਏਜ ਗਰੁੱਪ ਦੇ ਹਿਸਾਬ ਦੇ ਨਾਲ. ਸੋ ਟਰਾਈ ਕਰਿਆ ਕਰੋ ਆਪਣੀ ਪਰਸਨਲ ਇੰਸ਼ੋਰੈਂਸ ਲੈ ਕੇ ਰੱਖੋ, ਔਰ ਸਪੈਸ਼ਲੀ ਜਿਹਨਾਂ ਦੀ ਬੈਂਕ ਥਰੂ ਮੋਰਗੇਜ ਇੰਸ਼ੋਰੈਂਸ ਹੈ, ਪਲੀਜ਼ ਉਹਨੂੰ ਰਿਵਿਊ ਕਰਨ, ਬਿਕਾਜ਼ ਜਦੋਂ ਤੁਸੀਂ ਪਰਸਨਲ ਆਪਣੀ ਲਾਈਫ ਇੰਸ਼ੋਰੈਂਸ ਕਰਵਾ ਲੈਂਦੇ ਹੋ, ਇੱਕ ਟਰਮ ਪਾਲਿਸੀ ਕਰਵਾ ਲੈਂਦੇ ਹੋ, ਉਹਦੇ 'ਚ ਤੁਹਾਡੇ ਬਹੁਤ ਸਾਰੇ ਪੈਸੇ ਸੇਵ ਹੋ ਜਾਂਦੇ ਨੇ ਜਿਹੜੀ ਤੁਸੀਂ ਉਸ ਪਰਟੀਕੁਲਰ ਘਰ ਦੀ ਮੋਰਗੇਜ ਦੇ ਨਾਲ ਬੈਂਕ ਨੂੰ ਦੇ ਰਹੇ ਹੁੰਦੇ ਹੈਗੇ ਹੋ. ਕਿਉਂਕਿ ਜੇ ਕੱਲ੍ਹ ਨੂੰ ਘਰ ਵੇਚ ਦਿੱਤਾ, ਦੁਬਾਰਾ ਇੰਸ਼ੋਰੈਂਸ ਲੈਣੀ ਪਈ, ਉਹ ਫਿਰ ਬਹੁਤ ਮਹਿੰਗੀ ਪੈਣੀ ਹੈ. ਸੋ ਇੱਕ ਪਰਸਨਲ ਇੰਸ਼ੋਰੈਂਸ

0: ਨਹੀਂ ਕਮਾਉਂਦੀ ਰੱਖੋ ਜਿੰਨੇ ਨਾਲ ਤੁਹਾਡੇ ਲੋਨ ਮੋਰਗੇਜ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਹੋਣ। ਅਗਰ ਆਲਰੇਡੀ ਤੁਹਾਡੇ ਕੋਲ ਇੰਸ਼ੋਰੈਂਸ ਹੈ, ਤੁਹਾਡੇ ਘਰ ਦੀ ਮੋਰਗੇਜ ਨੂੰ ਪ੍ਰੋਪਰਲੀ ਉਹ ਕਵਰ ਕਰ ਰਹੀ ਹੈ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਕੋਸਟ ਨੂੰ ਕਵਰ ਕਰ ਰਹੀ ਹੈ, ਪ੍ਰੋਪਰ ਤੁਹਾਡੀਆਂ ਸਾਰੀਆਂ ਲਾਇਬਿਲਿਟੀਜ਼ ਕਵਰ ਹੋ ਰਹੀਆਂ ਨੇ, ਤਾਂ ਤੁਹਾਨੂੰ ਸਪੈਸ਼ਲੀ ਬੈਂਕ ਤੋਂ ਕੋਈ ਵੀ ਮੋਰਗੇਜ ਇੰਸ਼ੋਰੈਂਸ ਲੈਣ ਦੀ ਜ਼ਰੂਰਤ ਨਹੀਂ ਹੈ, ਬਿਕਾਜ਼ ਤੁਸੀਂ ਆਲਰੇਡੀ ਇੰਸ਼ੋਰਡ ਹੈਗੇ ਹੋ, ਤੁਹਾਡੇ ਕੋਲ ਇੱਕ ਪ੍ਰੋਪਰ ਇੰਸ਼ੋਰੈਂਸ ਪਾਲਿਸੀ ਹੈਗੀ ਹੈ। ਪਰ ਵੈਸੇ ਵੀ ਜਿਨ੍ਹਾਂ ਨੇ ਘਰ ਲੈਣ ਬਾਰੇ ਸੋਚਿਆ ਜਾਂ ਪਲਾਨ ਕਰ ਰਹੇ ਨੇ, ਉਹ ਹਮੇਸ਼ਾ ਬੈਟਰ ਹੁੰਦਾ ਕਿ ਆਪਣੀ ਪਹਿਲਾਂ ਹੀ ਟਰਮ ਪਾਲਿਸੀ ਉਨੇ ਕੁ ਅਮਾਊਂਟ ਦੀ ਲੈ ਲੈਣ ਜਿੰਨੀ ਕੁ ਉਹਨਾਂ ਨੂੰ ਪਤਾ ਹੈ ਕਿ ਇਨ ਫਿਊਚਰ ਤੁਹਾਡੇ ਉੱਪਰ ਮੋਰਗੇਜ ਹੋਣੀ ਹੈ, ਤਾਂ ਕਿ ਜਿਹੜੇ ਤੁਸੀਂ ਉੱਧਰ ਬੈਂਕ ਦੀ ਇੰਸ਼ੋਰੈਂਸ ਨੂੰ ਪੈਸੇ ਦੇ ਕੇ ਖਰਾਬ ਕਰਨੇ ਨੇ ਉਹ ਤੁਸੀਂ ਸੇਵ ਕਰ ਲਓ, ਇੱਕ ਪ੍ਰੋਪਰ ਤੁਹਾਡੇ ਕੋਲ ਪਲਾਨ ਹੈ ਅਪਫਰੰਟ ਹੋਏ ਕਰ ਲੈਣ ਤੋਂ ਪਹਿਲਾਂ ਹੀ। ਸੋ ਫਿਰ ਵੀ ਅਗਰ ਤੁਹਾਡੇ ਕੋਈ ਵੀ ਕੁਐਸਚਨ ਕੰਸਰਨ ਨੇ, ਕੋਈ ਲਿਸਨਰਸ ਆਪਦੀ ਕੋਟੇਸ਼ਨ ਲੈਣਾ ਚਾਹੁੰਦੇ ਨੇ, ਕੋਈ ਤੁਹਾਡੇ ਡਾਊਟਸ ਹੈਗੇ ਨੇ, ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਹੈ 416-9947272-416-9-94-72-72। ਕੋਈ ਵੀ ਕੁਐਸਚਨ ਹੁੰਦਾ ਤੁਹਾਡਾ, ਚਾਹੇ ਉਹ ਪਰਸਨਲ ਲਾਈਫ ਇੰਸ਼ੋਰੈਂਸ ਹੈ, ਤੁਹਾਡੀ ਡਿਸੇਬਿਲਿਟੀ ਹੈ, ਕ੍ਰਿਟੀਕਲ ਇਲਨੈਸ ਹੈ, ਜਾਂ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਨੇ, ਤੁਸੀਂ ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ, ਜਾਂ ਕੋਈ ਆਪਣੇ ਲਈ ਇਨਵੈਸਟਮੈਂਟ RRSP RESP KFSA ਪਲਾਨ ਓਪਨ ਕਰਨਾ, ਜਾਂ ਤੁਸੀਂ ਆਪਣੀ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ, ਤੁਹਾਡਾ ਬਿਜ਼ਨਸ ਹੈ, ਬਿਜ਼ਨਸ ਦੀ ਸਕਸੈਸ਼ਨ ਪਲੈਨਿੰਗ ਕਰਨੀ ਹੈ, ਬਿਜ਼ਨਸ ਦੀ ਕਾਰਪੋਰੇਸ਼ਨ ਚੋਂ ਪੈਸੇ ਕਿੱਦਾਂ ਕੱਢਣੇ ਨੇ, ਐਜ਼ ਆ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ, ਅਸੀਂ ਇੱਕ ਪ੍ਰੋਪਰ ਪਲਾਨ ਡਿਜ਼ਾਇਨ ਕਰ ਸਕਦੇ ਹਾਂ ਜਿਹੜਾ ਤੁਹਾਡੇ ਲਈ ਔਰ ਤੁਹਾਡੀ ਫੈਮਿਲੀ ਦੇ ਲਈ ਦੋਨਾਂ ਦੇ ਲਈ, ਜਿਹਦੇ 'ਚ ਟੈਕਸ ਬੈਨੀਫਿਟ ਵੀ ਹੋਣ ਔਰ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ ਹੋਏ ਔਰ ਤੁਹਾਡਾ ਬਿਜ਼ਨਸ ਜਿਹੜਾ ਉਹ ਸਕਸੈਸ਼ਨ ਪਲੈਨਿੰਗ ਵੀ ਪ੍ਰੋਪਰ ਉਹਦੇ ਵਿੱਚ ਹੋਏ। ਸੋ ਉਹਦੇ ਲਈ ਤੁਸੀਂ ਮੈਨੂੰ ਕਾਲ ਕਰਨੀ ਹੈ ਜਾਂ ਆਫਿਸ ਆ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟੇਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਆਲ ਕੈਂਡ ਇੰਸ਼ੋਰੈਂਸ ਦਾ ਆਫਿਸ ਲੋਕੇਟਡ ਹੈ, ਔਰ ਮੇਰਾ ਨੰਬਰ ਸੇਮ ਹੈ ਜੀ 416-9947272-416-9-94-72-72।
1: ਇਕੁਇਕ ਨੰਬਰ ਹੈ ਤੇ ਇਕੁਇਕ ਨਾਮ ਹੈ ਆਲ ਕੈਂਡ ਇੰਸ਼ੋਰੈਂਸ, ਸਿਮਰਨ ਸੈਣੀ 416-9-94-72-72-416-9-94-72-72। ਸਿਮਰਨ ਥੈਂਕ ਯੂ ਸੋ ਮਚ।
0: ਥੈਂਕ ਯੂ ਨਵੀਨ।
1: ਥੈਂਕ ਯੂ ਜੀ। ਸੋ ਓਕੇ, ਸੁਣਾਈਏ ਫਿਰ ਤੁਹਾਨੂੰ ਕੁਛ, ਫਿਰ ਗੱਲਬਾਤ ਆਪਾਂ ਹਜੇ ਕੰਟੀਨਿਊ ਕਰਨੀ ਹੈ ਯਾਰ, ਆਪਣੀ ਗੱਲ ਥੋੜ੍ਹੀ ਜਿਹੀ ਵਿੱਚ ਜੀ ਰਹਿ ਗਈ ਸੀ, ਬਟ ਕੋਈ ਨਾ, ਹੁਣ ਗੱਲਾਂ ਵਿੱਚ ਵੀ ਥੋੜ੍ਹੀ ਜਿਹੀ ਰਹਿ ਜਾਣ ਤੇ ਫਿਰ ਮੁੜ ਦੁਬਾਰ ਉਹ ਗੱਲਾਂ ਕਰਨ ਦੇ ਵਿੱਚ ਮਜ਼ਾ ਵੀ ਆਉਂਦਾ। ਤੁਹਾਨੂੰ ਸੁਣਾਈਏ ਕੀ ਨਵਾਂ ਜਿਹਾ ਕੁਛ ਸੁਣਾ ਦਈਏ, ਜਾਂ ਪੁਰਾਣੇ ਗੀਤਾਂ ਵੱਲ ਨੂੰ ਥੋੜ੍ਹੇ ਹੋਈਏ। ਮੈਂ ਕਹਿੰਦਾ ਨਵਾਂ ਹੀ ਤੁਹਾਨੂੰ ਸੁਣਾਉਂਦੇ ਹਾਂ, ਨਵੇਂ ਗੱਲਾਂ, ਨਵੇਂ ਜਿਹੜੇ ਗਾਣੇ ਹੁੰਦੇ ਆ ਨਾ ਉਹਨਾਂ 'ਚ, ਫਿਰ ਸਾਡੇ ਹੁਣ ਜਿਹੜੇ ਸ਼ਾਮ ਨੂੰ ਜੁੜੇ ਆ ਸੱਜਣ ਮਿੱਤਰ, ਉਹ ਫਿਰ ਮੈਨੂੰ ਪਤਾ ਕਹਿੰਦੇ ਹੋਣਗੇ ਨਵੀਂ ਯਾਰ ਸੁਣਾਓ ਕੁਛ ਵਧੀਆ ਜਿਹਾ ਵੀ ਜੱਟਾਂ ਦੇ ਮੁੰਡਿਆਂ ਨੂੰ ਹੈ। ਸੋ ਓਕੇ, ਇਹ ਗਾਣਾ ਸੁਣਦੇ ਆ, ਥੋੜ੍ਹਾ ਹੈ ਵੀ ਖੜਕਵਾਂ ਜਿਹਾ ਅਤੇ ਇੰਜੋਏ ਕਰਦੇ ਹਾਂ।